0: ਇਹ ਦਾੜਾ ਪੁਰਸ਼ ਦਾ ਸ਼ਿੰਗਾਰ ਹੈ, ਸ਼ਿੰਗਾਰ ਹੈ, ਉਹਨੇ ਸ਼ਿੰਗਾਰ ਹੈ, ਇਸਤਰੀ ਦੇ ਚਿਹਰੇ ਤੇ ਨਹੀਂ ਹੈ। ਔਰ ਬੜੇ ਧਿਆਨ ਨਾਲ ਸੁਣਨਾ, ਕੁਛ ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ ਮਦੀਨ ਨਾਲੋਂ ਨਰ ਜ਼ਿਆਦਾ ਖੂਬਸੂਰਤ ਹੈ। ਚਲੋ ਦੋ ਚਾਰ ਉਦਾਹਰਣ ਦਿਆਂ। ਸ਼ੇਰ ਬਬਰ ਉਹਦੀ ਗਰਦਨ ਦੇ ਭਰਵੇਂ ਵਾਲ, ਉਹਦਾ ਰੋਬੇਲਾ ਚਿਹਰਾ, ਉਹਦੇ ਕੋਲ ਖੜੀ ਸ਼ੇਰਨੀ ਬਿਲਕੁਲ ਫਿੱਕੀ ਲੱਗਦੀ, ਕੁਛ ਵੀ ਨਹੀਂ, ਕੁਛ ਵੀ ਨਹੀਂ। ਜਿਤਨਾ ਸੁੰਦਰ ਮੁਰਗਾ ਹੈ, ਮੁਰਗੀ ਤੇ ਉਹਦੇ ਸਾਹਮਣੇ ਕੁਛ ਵੀ ਨਹੀਂ, ਕੁਛ ਵੀ ਨਹੀਂ। ਸੀਸ ਦੀ ਕਲ ਦੀ ਭਰਵੀਂ ਗਰਦਨ, ਜਿਤਨਾ ਨਰ ਚਿੜਾ ਖੂਬਸੂਰਤ ਹੈ ਮਦੀਨ ਨਹੀਂ ਹੈ, ਜਿਤਨਾ ਨਰ ਤੋਤਾ ਖੂਬਸੂਰਤ ਹੈ ਮਦੀਨ ਨਹੀਂ ਹੈ, ਤੇ ਜਿਤਨਾ ਨਰ ਮੋਰ ਸੁੰਦਰ ਹੈ, ਲੰਬੇ ਲੰਬੇ ਪੰਖ, ਮੋਰਨੀ ਬਿਲਕੁਲ ਫਿੱਕੀ, ਕੁਛ ਵੀ ਨਹੀਂ। ਦੇਖਿਆ ਹੋਏਗਾ ਮੋਰਨੀ ਕੋਲੋਂ ਲੰਬੇ ਪੰਖ ਨਹੀਂ ਹੁੰਦੇ। ਕਈ ਲੋਕ ਤੇ ਜੰਗਲਾਂ ਚ ਜਾਂਦੇ ਨੇ, ਰਾਜਸਥਾਨ ਦੇ ਜੰਗਲ ਹੁਣ ਤੇ ਸ਼ਹਿਰਾਂ ਚ ਵੀ ਬੜੇ ਨੇ, ਮੋਰ ਭਰੇ ਪਏ ਨੇ, ਉਹਦੇ ਕੋਲ ਹੀ ਮੋਰਨੀ ਖੜੀ ਆਉਂਦੀ ਹੈ, ਉਸ ਤੇ ਨਿਗਾਹਾਂ ਨਹੀਂ ਜਾਂਦੀਆਂ, ਮੋਰ ਤੇ ਜਾਂਦੀਆਂ। ਮੋਰ ਸੁੰਦਰ ਹੈ। ਇਹ ਤੇ ਦੋ ਚਾਰ ਮੈਂ ਉਦਾਹਰਣ ਦਿੱਤੇ ਨੇ। ਕਾਇਨਾਤ ਦੇ ਚ ਕੁਦਰਤ ਨੇ ਨਰ ਨੂੰ ਤੇ ਆਪ ਹੀ ਸ਼ਿੰਗਾਰਿਆ ਹੈ, ਇਸਤਰੀ ਦਾ ਸ਼ਿੰਗਾਰ ਕਿਸੇ ਹੋਰ ਢੰਗ ਦਾ। ਮਾਂ ਬਣਨ ਦੀ ਇੱਕ ਬਹੁਤ ਵੱਡੀ ਸੌਗਾਤ ਉਸਨੇ ਇਸਦੀ ਝੋਲੀ ਚ ਪਾ ਦਿੱਤੀ ਹੈ, ਉਹ ਪੁਰਸ਼ ਕੋਲ ਨਹੀਂ ਹੈ। ਕਿਉਂਕਿ ਪੁਰਸ਼ ਨੂੰ ਨੇ ਤੇ ਰੱਬ ਨੇ ਜੋ ਹੈ ਸ਼ਿੰਗਾਰਿਆ ਹੋਇਆ ਸ਼ਿੰਗਾਰਿਆ, ਇਸਤਰੀ ਵਿਚਾਰੀ ਨੂੰ ਸ਼ਿੰਗਾਰ ਕਰਨਾ ਪੈਂਦਾ, ਕਰਨਾ ਪੈਂਦਾ ਗੁਸਤਾਖੀ ਮਾਂ। ਕਿਉਂਕਿ ਇੱਕ ਬਹੁਤ ਵੱਡੀ ਸੌਗਾਤ ਪਰਮਾਤਮਾ ਨੇ ਇਸਤਰੀ ਨੂੰ ਦਿੱਤੀ ਹੈ, ਮਾਂ ਬਣਨ ਦੀ, ਮਨੁੱਖ ਦੀ ਜਨਮਦਾਤੀ ਹੈ, ਮਨੁੱਖਤਾ ਦੀ ਜਨਮਦਾਤੀ ਹੈ। ਤਾਂ ਫਿਰ ਮਨੁੱਖ ਦੇ ਅੰਦਰ ਵੀ ਈਰਸ਼ਾ ਪੈਦਾ ਹੁੰਦੀ ਹੈ, ਮੈਂ ਵੀ ਕੋਈ ਬਣਾਵਾਂ। ਉਹ ਜੀਵਦੇ ਜਾਗਦੇ ਮਨੁੱਖਾਂ ਨੂੰ ਜਨਮ ਦਿੰਦੀ ਹੈ, ਇਹ ਪੁਰਸ਼ ਚਿੱਤਰਾਂ ਨੂੰ ਜਨਮ ਦਿੰਦਾ, ਤਸਵੀਰਾਂ ਨੂੰ ਜਨਮ ਦਿੰਦਾ। ਚੰਗੇ ਚਿੱਤਰਕਾਰ ਪੁਰਸ਼ ਮਿਲਣਗੇ, ਚੰਗੇ ਸੰਗਤਰਾਸ਼ ਪੁਰਸ਼ ਮਿਲਣਗੇ, ਚੰਗੇ ਕਵੀ ਕਦੀ ਕਦਾ 10-20 ਕਵੀਆਂ 'ਚ ਕੋਈ ਕਦ ਕਵਿਤਰੀ ਹੋ ਜਾਏ ਤੇ ਹੋ ਜਾਏ, ਨਹੀਂ ਤੇ ਪੁਰਸ਼ ਨੇ। ਦਾਰਸ਼ਨਿਕ ਫਿਲੋਸਫਰ ਚਿੰਤਕ ਪੁਰਸ਼ ਨੇ, ਬੜੇ ਬੜੇ ਸਾਇੰਟਿਸਟ ਪੁਰਸ਼ ਨੇ। ਜ਼ਿੰਦਗੀ ਦੇ ਹਰ ਸ਼ੋਭੇ 'ਚ ਅੱਗੇ ਇਹ ਕੁਛ ਬਣਾਈਏ, ਇਹ ਕੁਛ ਬਣਾਈਏ। ਮਨੋਚਿੰਤਕ ਤੇ ਕਹਿੰਦੇ ਨੇ ਇਸਤਰੀ ਨੇ ਪੁਰਸ਼ ਨੂੰ ਜਨਮ ਦਿੱਤਾ, ਤੇ ਪੁਰਸ਼ ਸੋਚਦਾ ਹੁਣ ਮੈਂ ਵੀ ਤੇ ਕਿਸੇ ਚੀਜ਼ ਨੂੰ ਜਨਮ ਦੇ। ਜ਼ਿੰਦਾ ਮਨੁੱਖਤਾ ਨੂੰ ਜਨਮ ਦਿੱਤਾ ਇਸਤਰੀ ਨੇ, ਮਹਾਨ ਹੈ। ਮੁਰਦਾ ਚੀਜ਼ਾਂ ਨੂੰ ਜਨਮ ਦਿੰਦਾ ਪੁਰਸ਼, ਇਸ ਮਾਮਲੇ 'ਚ ਪਛੜਿਆ ਹੋਇਆ। ਕੁਦਰਤ ਨੇ ਮਨੁੱਖ ਨੂੰ ਸ਼ਿੰਗਾਰਿਆ, ਇਸ ਦੇ 'ਚ ਪੁਰਸ਼ ਅੱਗੇ ਹੈ, ਇਸਤਰੀ ਨੂੰ ਇਸ ਤਰ੍ਹਾਂ ਦਾ ਸ਼ਿੰਗਾਰ ਨਹੀਂ ਦਿੱਤਾ, ਪਛੜੀ ਹੋਈ ਹੈ। ਇੱਕ ਥਾਂ 'ਤੇ ਇਸਤਰੀ ਪਛੜੀ ਹੋਈ ਹੈ, ਇੱਕ ਥਾਂ 'ਤੇ ਪੁਰਸ਼ ਪਛੜਿਆ ਹੈ। ਪਰ ਹੁਣ ਕੀਤਾ ਕੀ ਜਾਏ, ਇਹ ਦੋਵੇਂ ਇੱਕ ਦੂਜੇ ਤੋਂ ਕਸ਼ਿਸ਼ ਦੇ 'ਚ ਜੀਵਦੇ ਨੇ। ਪੁਰਸ਼ ਇਸ ਜੋ ਹੈ ਇਸਤਰੀ ਦੀ ਕਸ਼ਿਸ਼ ਦੇ 'ਚ, ਇਸਤਰੀ ਪੁਰਸ਼ ਦੀ ਕਸ਼ਿਸ਼, ਪੁਰਸ਼ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਨਹੀਂ ਆਉਂਦੀ, ਇਸਤਰੀ ਦੀ ਆਉਂਦੀ ਹੈ। ਉਹ ਇਸਤਰੀ ਚਾਹੇ ਮਾਂ ਹੈ, ਭੈਣ ਹੈ, ਪਤਨੀ ਹੈ, ਚਾਹੇ ਧੀ ਹੈ, ਕਸ਼ਿਸ਼ ਇਸਤਰੀ ਦੀ ਆਉਂਦੀ। ਗੁਰੂ ਨਾਨਕ ਤੇ ਕਹਿੰਦੇ ਨੇ ਬਾਲ ਕੰਨਿਆ ਕੋ ਜੈਸੇ ਬਾਪ ਪਿਆਰਾ। ਮੈਂ ਸਤਿਗੁਰ ਦੀ ਪੰਕਤੀ ਪੜ੍ਹੀ, ਦੰਗ ਰਹਿ ਗਿਆ। ਛੋਟੀ ਜਿਹੀ ਮਾਸੂਮ ਬੱਚੀ ਹੈ, ਪਿਓ ਦੀ ਪਰਿਕਰਮਾ ਕਰਦੀ, ਪਿਓ ਨੂੰ ਦੇਖਦੀ, ਉਹਦੇ ਪੈਰਾਂ ਨਾਲ ਲਪਕਦੀ, ਪਿਓ ਵੀ ਉਸ ਨਾਲ ਬੜਾ ਪਿਆਰ ਕਰਦਾ। ਮਾਂ ਦੀ ਤਰਫ ਨਹੀਂ ਜਾਂਦੀ, ਕਿਉਂ? ਮਾਂ ਵਰਗੀ ਤੇ ਹੈ ਹੀ, ਮਾਂ ਵਰਗਾ ਤਨ ਤੇ ਉਹਦੇ ਕੋਲ ਹੈ, ਪਿਤਾ ਤੋਂ ਪ੍ਰਭਾਵਿਤ। ਇਸਤਰੀ ਜੀਵਦੀ ਹੈ ਪੁਰਸ਼ ਦੇ ਕਸ਼ਿਸ਼ ਦੇ 'ਚ। ਇਹ ਪੁਰਸ਼ ਚਾਹੇ ਪਿਤਾ ਹੈ, ਚਾਹੇ ਭਰਾ ਹੈ, ਚਾਹੇ ਪਤੀ ਹੈ, ਚਾਹੇ ਪੁੱਤਰ ਹੈ। ਪੁਰਸ਼ ਜੀਵਦਾ ਹੈ ਇਸਤਰੀ ਦੀ ਕਸ਼ਿਸ਼ ਦੇ 'ਚ। ਇਹ ਇਸਤਰੀ ਚਾਹੇ ਮਾਂ ਹੈ, ਚਾਹੇ ਭੈਣ ਹੈ, ਚਾਹੇ ਪਤਨੀ ਹੈ, ਚਾਹੇ ਧੀ ਹੈ। ਵਿਪਰੀਤ ਦੀ ਕਸ਼ਿਸ਼, ਤੇ ਜਦ ਵਿਪਰੀਤ ਦੀ ਕਸ਼ਿਸ਼ ਹੈ ਤਾਂ ਕਈ ਦਫ਼ਾ ਇਸਤਰੀ 'ਚ ਖਿਆਲ ਆ ਜਾਂਦਾ ਹੈ ਪੁਰਸ਼ ਜੈਸੇ ਬਣ ਜਾਈਏ। ਤੇ ਪੁਰਸ਼ ਦਾ ਸੁਭਾਵਕ ਪਰਮਾਤਮਾ ਨੇ ਕਦ ਉੱਚਾ ਬਣਾਇਆ, ਜ਼ਰਾ ਇਸਤਰੀ ਨਾਲ ਉੱਚਾ ਬਣਾਇਆ, ਤੇ ਇਸਤਰੀ 'ਚ ਵੀ ਖਿਆਲ ਆਇਆ ਹੁਣ ਉੱਚਾ ਤੇ ਕੁਦਰਤ ਨੇ ਨਹੀਂ ਬਣਾਇਆ, ਚਲੋ ਉੱਚੀ ਸੈਂਡਲ ਪਾ ਲੈਂਦੇ ਐਨ ਵੱਡੇ ਇੱਕ ਇੱਕ ਗਿੱਠ ਵਰਗੇ, ਭਾਵੇਂ ਗਿਰ ਕੇ ਪੈਰ ਆਪਣੇ ਤੁੜਾ ਬੈਠਣ, ਕੱਦ ਜੋ ਛੋਟਾ। ਇਸਤਰੀ ਜੈਸੇ ਪੁਰਸ਼ ਜੈਸੇ ਕੱਪੜੇ ਪਾਉਣੇ ਨੇ, ਪੁਰਸ਼ ਜੈਸੀ ਚਾਲ ਕਰਨੀ ਹੈ ਨਖਲ। ਇੱਕ ਚੰਬੇਲੀ ਗੁਲਾਬ ਬਣਨ ਦੀ ਕੋਸ਼ਿਸ਼ ਕਰੇ, ਗੁਲਾਬ ਤੇ ਨਹੀਂ ਬਣ ਸਕੇਗੀ, ਪਰ ਚੰਬੇਲੀ ਬਣਨਾ ਵੀ ਉਹਦੇ ਲਈ ਔਖਾ ਹੋ ਜਾਏਗਾ। ਇੱਕ ਗੁਲਾਬ ਅਗਰ ਕਮਲ ਹੋਣਾ ਚਾਹੇ, ਕਮਲ ਤੇ ਨਹੀਂ ਹੋ ਸਕੇਗਾ, ਲੇਕਿਨ ਸਹੀ ਢੰਗ ਦਾ ਉਹ ਫਿਰ ਗੁਲਾਬ ਵੀ ਨਹੀਂ ਬਣ ਸਕੇਗਾ। ਅਗਰ ਇੱਕ ਇਸਤਰੀ ਇਸਤਰੀ ਹੁੰਦੇ ਹੋਇਆਂ ਪੁਰਸ਼ ਹੋਣਾ ਚਾਹੇ, ਪੁਰਸ਼ ਤੇ ਨਹੀਂ ਹੋ ਸਕੇਗੀ, ਢੰਗ ਦੀ ਇਸਤਰੀ ਵੀ ਨਹੀਂ ਬਣ ਸਕੇਗੀ। ਪਰ ਇੱਕ ਪੁਰਸ਼ ਅਗਰ ਇਸਤਰੀ ਹੋਣਾ ਚਾਹੇ ਹੁੰਦਾ, ਸ਼ਿੰਗਾਰ ਦਿੱਤਾ ਹੈ ਨਾ ਪਰਮਾਤਮਾ ਨੇ ਦਾੜਾ, ਔਰ ਦਾੜੇ ਦੀ ਆਪਣੀ ਸੀਮਾ ਆਉਂਦੀ ਹੈ। ਮੈਂ 40 ਸਾਲ ਤੋਂ ਦੇਖਦਾ ਇੱਥੇ ਹੀ ਰੁਕਿਆ ਪਿਆ, ਇੱਕ ਅੱਧਾ ਇੰਚ ਵੀ ਅੱਗੇ ਨਹੀਂ ਵੱਧਦਾ, ਇੱਥੇ ਹੀ ਹੈ। ਤੇ ਜਿਹੜੇ ਰੋਜ਼ ਜੰਗ ਕਰਦੇ ਨੇ ਕੈਂਚੀ ਛੁਰੇ ਲੈ ਕੇ, ਉਹਨਾਂ ਦੇ ਤੇ ਮਰਦੇ ਦਮ ਤੱਕ ਵੱਧਦੇ ਨੇ, ਔਰ ਇਹ ਵੱਧਦੇ ਵਾਲ ਕਹਿ ਦਿੰਦੇ ਨੇ ਕਿਤਨੇ ਤੂੰ ਛੁਰੇ ਲਿਆ, ਕਿਤਨੀਆਂ ਤੂੰ ਕੈਂਚੀਆਂ ਲਿਆ, ਤੇਰੀਆਂ ਸਾਰੀਆਂ ਖੁੰਡੀਆਂ ਕਰ ਦਿਆਂਗੇ ਮੈਂ ਰਵਾਂਗਾ, ਮਰਦੇ ਦਮ ਤੱਕ ਰਹਾਂ। ਹੁਣ ਮੈਂ ਅਰਜ ਕਰਾਂ, ਚੂੰਕਿ ਵਿਪਰੀਤ ਦੀ ਕੋਸ਼ਿਸ਼ ਹੈ, ਇਸਤਰੀ ਪੁਰਸ਼ ਵਰਗਾ ਬਣਨ ਦੀ ਕੋਸ਼ਿਸ਼ ਕਰਦੀ ਹੈ, ਪੁਰਸ਼ ਇਸਤਰੀ ਵਰਗਾ, ਤੋ ਇਸਤਰੀ ਨੂੰ ਸੁਹੱਪਣ ਪੁਰਸ਼ ਦੇ ਦਿਖਾਈ ਦਿੰਦਾ ਹੈ, ਪੁਰਸ਼ ਨੂੰ ਸੁਹੱਪਣ ਇਸਤਰੀ ਚ ਦਿਖਾਈ ਦਿੰਦਾ। ਤੋ ਫਿਰ ਕੀ ਕਰੇ ਹੁਣ ਪੁਰਸ਼ ਫਿਰ ਇਸਤਰੀ ਵਰਗਾ ਬਣੇ, ਫਿਰ ਚਲਾ ਜਾਂਦਾ ਨਾਈ ਦੀ ਦੁਕਾਨ ਤੇ, ਕਹਿੰਦਾ ਉਸਤਰੇ ਤੇ ਕੈਂਚੀਆਂ ਨਾਲ ਮੇਰਾ ਮੁਖੜਾ ਇੰਜ ਬਣਾ ਦੇ ਜਿਵੇਂ ਪਰਮਾਤਮਾ ਨੇ ਇਸਤਰੀ ਦਾ ਬਣਾਇਆ, ਨਾਰੀ ਦਾ ਬਣਾਇਆ, ਬਣਾਇਆ ਪ੍ਰਭੂ ਨੇ ਵੱਖ ਵੱਖ ਇਸਤਰੀ ਵਰਗਾ ਬਣਾ ਦੇ। ਅੱਜ ਤੱਕ ਕੋਈ ਮੋਰ ਨਾਈ ਦੀ ਦੁਕਾਨ ਤੇ ਨਹੀਂ ਗਿਆ, ਮੇਰੇ ਪੰਖ ਕੱਟ ਦੇ ਤੇ ਮੈਨੂੰ ਮੋਰਨੀ ਵਰਗਾ ਬਣਾ ਦੇ। ਕੋਈ ਸ਼ੇਰ ਵੀ ਨਹੀਂ ਗਿਆ, ਮੇਰੇ ਗਰਦਨ ਦੇ ਵਾਲ ਕੱਟ ਦੇ ਤੇ ਮੈਨੂੰ ਸ਼ੇਰਨੀ ਜੈਸਾ ਬਣਾ ਦੇ। ਕੋਈ ਮੁਰਗਾ ਵੀ ਨਹੀਂ ਗਿਆ, ਮੇਰੀ ਕਲਗੀ ਕੱਟ ਦੇ, ਮੇਰੀ ਗਰਦਨ ਦੇ ਪੰਖ ਕੱਟ ਦੇ ਤੇ ਮੈਨੂੰ ਮੁਰਗੀ ਜੈਸਾ ਬਣਾ ਦੇ। ਇਹ ਮੂਰਖ ਤਾਂ ਸਿਰਫ ਮਨੁੱਖ ਹੀ ਕਰਦਾ, ਪਸ਼ੂ ਨਹੀਂ ਕਰਦਾ, ਪਸ਼ੂ ਨਹੀਂ ਕਰਦਾ, ਮਨੁੱਖ ਕਰਦਾ। ਮਨੁੱਖ ਨੂੰ ਇਹ ਸ਼ਿੰਗਾਰ ਦਿੱਤਾ। ਮੈਂ ਅਰਜ਼ ਕਰਾਂ, ਜਿਸ ਦਿਨ ਵਾਕਈ ਵੇਖਣ ਵਾਲੀ ਅੱਖ ਹੋਵੇਗੀ, ਦਾੜੇ ਤੋਂ ਬਿਨਾਂ ਚਿਹਰਾ ਪੁਰਸ਼ ਦਾ ਨਹੀਂ ਚੰਗਾ ਲੱਗੇਗਾ, ਨਹੀਂ ਚੰਗਾ ਲੱਗੇ। ਹੁਣ ਮੈਂ ਹੈਰਾਨ ਹਾਂ, ਦਾੜੇ ਵਾਲਾ ਚਿਹਰਾ ਇਸਤਰੀ ਦਾ ਵੀ ਨਹੀਂ ਚੰਗਾ ਲੱਗੇਗਾ। ਕਿਆ ਪਸੰਦ ਕਰੋਗੇ ਇਸਤਰੀ ਨੂੰ ਦਾੜੀ ਆਵੇ, ਮੁੱਛਾਂ ਆਵਣ? ਤੇ ਮੈਂ ਅਰਜ਼ ਕਰਾਂ, ਜਿਹਨੂੰ ਨਹੀਂ ਆਉਂਦੀਆਂ, ਪੁਰਸ਼ ਨੂੰ ਜੇ ਨਹੀਂ ਆਉਂਦੀਆਂ ਦਾੜੀ ਤੇ ਮੁੱਛ, ਉਹਨੂੰ ਖੋਦਾ ਕਹਿੰਦੇ ਨੇ, ਇਹ ਤੇ ਖੋਦਾ। ਔਰ ਮੈਂ ਹੈਰਾਨ ਹੋਇਆ ਕਿ ਰਾਗੀ ਸਿੰਘ ਸੀ, ਬੜਾ ਸੁੰਦਰ ਕੀਰਤਨ ਕਰਦਾ ਸੀ, ਪਰ ਖੋਦਾ ਦਾੜਾ ਨਹੀਂ ਸੀ, ਕਾਨਪੁਰ ਦਾ ਸੀ ਵਾਸੀ, ਮੁੱਛਾ ਨਹੀਂ ਸਨ। 50-60 ਸਾਲ ਦਾ ਉਹ ਚੱਲਿਆ ਸੀ, ਹਰ ਸ਼ਹਿਰ ਵਿੱਚ ਵੈਦ ਹਕੀਮ ਨੂੰ ਕਹਿੰਦਾ ਸੀ ਕੋਈ ਦਵਾਈ ਹੈ, ਇਹ ਦਾੜਾ ਆ ਜਾਏ, ਮੁੱਛਾਂ ਆ ਜਾਣ। ਕੀਰਤਨ ਕਰਦੇ ਹਾਂ ਗੁਰੂ ਦੇ ਦਰ ਤੇ ਚੰਗਾ ਨਹੀਂ ਲੱਗਦਾ, ਮੈਂ ਇਹ ਸ਼ਿੰਗਾਰ ਮੇਰੇ ਕੋਲ ਨਹੀਂ। ਜਗ੍ਹਾ ਜਗ੍ਹਾ ਦਵਾਈ ਪੁੱਛਦਾ ਸੀ, ਇੱਕ ਦਿਨ ਕਿਧਰੇ ਮੇਰੇ ਕੋਲ ਪੁੱਛ ਬੈਠਾ, ਮਸਕੀਨ ਜੀ ਸੁਣਿਆ ਕੋਈ ਬਾਬਾ ਬਲਵੰਤ ਸਿੰਘ ਨਾਲ ਤੁਸੀਂ ਰਹੇ ਹੋ ਤੇ ਨਿਰਮਲੇ ਲੋਕ ਦਵਾਈਆਂ ਦੇ ਬੜੇ ਗਿਆਨੀ ਆਉਂਦੇ ਨੇ, ਤੁਸੀਂ ਸ਼ਾਇਦ ਉਹਨਾਂ ਕੋਲ ਕੋਈ ਨੁਸਖਾ ਸਿੱਖਿਆ ਹੋਵੇ, ਕੋਈ ਐਸੀ ਦਵਾਈ ਦਾੜਾ ਆ ਜਾਏ। ਮੈਂ ਕਿਹਾ ਹੱਦ ਹੋ ਗਈ, ਜਿਨ੍ਹਾਂ ਨੂੰ ਦਾੜਾ ਨਹੀਂ ਆਉਂਦਾ ਉਹ ਦਵਾਈ ਲੱਭਦੇ ਨੇ, ਜਿਨ੍ਹਾਂ ਨੂੰ ਆ ਜਾਂਦਾ ਉਹ ਨਾਈ ਲੱਭਦੇ ਨੇ। ਐ ਨਹੀਂ ਸਮਝ ਆਉਂਦੇ, ਐ ਨਹੀਂ ਸਮਝ ਆਉਂਦੇ, ਖੁਦਾ ਮਨੁੱਖ ਨਹੀਂ ਚੰਗਾ ਲੱਗਦਾ। ਪਰਮਾਤਮਾ ਨਾਲ ਦਿੱਤਾ ਹੋਇਆ ਸ਼ਿੰਗਾਰ ਹੈ। ਹਜ਼ਰਤ ਈਸਾ, ਮੁਹੰਮਦ ਸਾਹਿਬ, ਤਮਾਮ ਰਿਸ਼ੀ ਮੁਨੀ, ਅਵਤਾਰੀ ਪੁਰਸ਼, ਇਹ ਸ਼ਿੰਗਾਰ ਹੈ ਉਹਨਾਂ ਕੋਲ। ਇਸਤਰੀ ਦਾ ਇੱਕ ਸ਼ਿੰਗਾਰ ਹੈ ਉਹ ਪੁਰਸ਼ ਨਾਲੋਂ ਇਸ ਮਾਮਲੇ 'ਚ ਬਹੁਤ ਅੱਗੇ। ਜੀਵ ਦੇ ਜਾਗਦੇ ਮਨੁੱਖ ਨੂੰ ਜਨਮ ਦੇਣਾ ਇਹ ਮਨੁੱਖਤਾ ਦੇ ਜਨਮਦਾਤੀ ਹੈ, ਮਾਂ ਹੈ, ਬਹੁਤ ਵੱਡੀ ਸੌਗਾਤ। ਇਸ ਵਾਸਤੇ ਐਲਾਨੀਆਂ ਗੁਰੂ ਨਾਨਕ ਨੇ ਕਹਿ ਦਿੱਤਾ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾ। ਆਪਣੀ ਮਹਾਨਤਾ ਦਾ ਬੋਧ ਨਾ ਹੋਣ ਕਾਰਨ ਕਰਕੇ ਇਸ ਯੁੱਗ ਦੇ 'ਚ ਇਸਤਰੀ ਪੁਰਸ਼ ਦੀ ਨਕਲ 'ਤੇ ਚੱਲ ਪਈ ਹੈ, ਪੁਰਸ਼ ਵਰਗੇ ਕੱਪੜੇ ਪਹਿਨਣ ਲੱਗ ਪਈ, ਪੁਰਸ਼ ਜੈਸੀ ਚਾਲ ਚੱਲਣ ਲੱਗ ਪਈ, ਪੁਰਸ਼ ਜੈਸਾ ਕੱਦ ਬਣਾਉਣਾ। ਤੋ ਆਪ ਸੁਣ ਕੇ ਹੈਰਾਨ ਹੋਵੋਗੇ, 20% ਇਸਤਰੀਆਂ ਅਮੈਰੀਕਾ ਵਿੱਚ ਸ਼ੇਵ ਕਰਾਉਂਦੀਆਂ, ਉਹਨਾਂ ਨੂੰ ਦਾੜੀ ਆ ਜਾਂਦੀ ਹੈ, ਨਕਲ ਜੋ ਪੁਰਸ਼ ਦੀ ਕਰਨੀ ਹੈ। ਇੱਥੇ ਵੀ ਮੈਂ ਦੇਖਿਆ, ਸਿੱਖ ਜਗਤ ਵਿੱਚ ਵੀ ਦੇਖਿਆ, ਜਿਹੜੀਆਂ ਬੀਬੀਆਂ ਪੁਰਸ਼ਾਂ ਦੀ ਤਰ੍ਹਾਂ ਕੱਪੜੇ ਪਹਿਨਦੀਆਂ ਨੇ ਉਹਨਾਂ ਨੂੰ ਦਾੜੀ ਆ ਜਾਂਦੀ, ਦਾੜਾ ਆ ਜਾਂਦਾ। ਕੱਪੜੇ ਜੋ ਮਰਦਾਂ ਵਾਲੇ ਪਹਿਨੇ, ਪੁਰਸ਼ਾਂ ਵਾਲੇ ਪਹਿਨੇ, ਸਜਾਇਆ ਜੋ ਆਪਣੇ ਮਰਦ ਦੀ ਤਰ੍ਹਾਂ, ਮਰਦ ਜੈਸਾ ਹੋਣਾ। ਪ੍ਰਭੂ ਨੇ ਤੈਨੂੰ ਇਸਤਰੀ ਜੈਸਾ ਬਣਾਇਆ, ਅਤੇ ਜਦ ਤਨ ਦਾ ਚੋਲਾ ਤੇਰਾ ਅਲੱਗ ਹੈ ਤਾਂ ਸਰੀਰ ਦੇ ਵਸਤਰ ਵੀ ਅਲੱਗ ਹੁੰਦੇ ਨੇ, ਪੁਰਸ਼ ਜੈਸੇ ਨਹੀਂ ਹੁੰਦੇ। ਜਦ ਤੇਰਾ ਤਨ ਅਲੱਗ ਬਣਾਇਆ ਤਾਂ ਤੇਰੇ ਤਨ ਦੇ ਕੱਪੜੇ ਵੀ ਅਲੱਗ ਹੋਣੇ ਚਾਹੀਦੇ ਨੇ, ਪੁਰਸ਼ ਦਾ ਤਨ ਅਲੱਗ ਬਣਾਇਆ ਉਹਦੇ ਕੱਪੜੇ ਅਲੱਗ ਹੋਣੇ ਚਾਹੀਦੇ। ਦੋਹਾਂ ਦੇ ਵਸਤਰ ਇੱਕ ਨਹੀਂ ਹੋ ਸਕਦੇ ਕਿਉਂਕਿ ਦੋਹਾਂ ਦੇ ਤਨ ਇੱਕ ਨਹੀਂ ਨੇ। ਬਦਕਿਸਮਤ ਹੀ ਹੈ ਜਦ ਕੋਈ ਇਸਤਰੀ ਪੁਰਸ਼ ਦੀ ਨਕਲ 'ਤੇ ਚੱਲ ਪੈਂਦੀ ਹੈ, ਪੁਰਸ਼ ਜੈਸਾ ਹੋਣਾ, ਤਾਂ ਕਈ ਦਫ਼ਾ ਪ੍ਰਕਿਰਤੀ ਸਹਾਇਕ ਹੋ ਜਾਂਦੀ ਹੈ, ਠੀਕ ਹੈ ਤੈਨੂੰ ਪੁਰਸ਼ ਜੈਸਾ ਬਣਾਉਂਦੇ ਹਾਂ। ਇਸ ਵਾਸਤੇ ਮੈਂ ਅਰਜ਼ ਕਰਾਂ, ਅਗਰ ਇੱਕ ਇਸਤਰੀ ਸਾਰੀ ਜ਼ਿੰਦਗੀ ਪੁਰਸ਼ ਦੀ ਕਸ਼ਿਸ਼ ਦੇ 'ਚ ਜੀਵੀ ਹੈ, ਮਰ ਕੇ ਇਹਨੂੰ ਅਗਲਾ ਜਨਮ ਪੁਰਸ਼ ਦਾ ਮਿਲ ਜਾਏਗਾ। ਅਗਰ ਇੱਕ ਪੁਰਸ਼ ਆਖਰੀ ਦਮਾਂ ਤੱਕ ਇਸਤਰੀ ਦੀ ਕਸ਼ਿਸ਼ ਦੇ 'ਚ ਜੀਵਿਆ ਹੈ, ਮਰਨ ਤੋਂ ਬਾਅਦ ਅਗਲਾ ਜਨਮ ਇਸਨੂੰ ਇਸਤਰੀ ਦਾ ਲਾਜ਼ਮੀ ਮਿਲੇਗਾ। ਪੁਰਸ਼ ਹਰ ਜਨਮ ਦੇ 'ਚ ਪੁਰਸ਼ ਹੋਵੇ ਐਸਾ ਕੋਈ ਲਾਜ਼ਮੀ ਨਹੀਂ, ਇਸਤਰੀ ਹਰ ਜਨਮ ਦੇ 'ਚ ਇਸਤਰੀ ਹੋਵੇ ਐਸਾ ਕੋਈ ਲਾਜ਼ਮੀ ਨਹੀਂ। ਥੋੜ੍ਹੀ ਜਿਹਾ ਮਾਤਰਾ ਦਾ ਭੇਦ ਹੈ ਦੋਹਾਂ ਦੇ ਸਰੀਰ 'ਚ, ਇੱਕ ਇਸਤਰੀ ਇੱਕ ਪੁਰਸ਼, ਪਰ ਕਸ਼ਿਸ਼ ਵਿਪਰੀਤ ਦੀ। ਇਸ ਵਿਪਰੀਤ ਦੀ ਕਸ਼ਿਸ਼ ਦੇ 'ਚੋਂ ਬੜੀ ਪ੍ਰਬਲ ਵਾਸ਼ਨਾ ਪ੍ਰਧਾਨ ਹੈ, ਜਿਹਨੂੰ ਕਹਿੰਦੇ ਨੇ ਕਾਮ ਵਾਸ਼ਨਾ, ਗੁਸਤਾਖੀ ਮਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਫੈਸਲਾ, ਛਲੇ ਕਨਕ ਕਾਮਨੇ, ਮਨੁੱਖ ਛਲਿਆ ਜਾਂਦਾ ਹੈ ਕਨਕ ਕਾਮਨੇ। ਉਹ ਜੋ ਕਾਮਨਾ ਚੱਲਦੀ ਹੈ, ਧਨ ਦੀ ਕਾਮਨਾ, ਪ੍ਰਭਤਾ ਦੀ ਕਾਮਨਾ, ਮਾਣ ਵਡਿਆਈ ਪ੍ਰਤਿਸ਼ਠਾ ਦੀ ਕਾਮਨਾ, ਪਦਾਰਥਾਂ ਦੀ ਕਾਮਨਾ, ਖਾਣ ਪੀਣ ਦੀ ਕਾਮਨਾ, ਫਿਰ ਵਕਤੀ ਤੌਰ 'ਤੇ ਆ ਕੇ ਰੁਕਦੀ ਹੈ ਇਸਤਰੀ ਦੀ ਕਾਮਨਾ, ਕਾਮਨੇ ਦੀ ਕਾਮਨਾ। ਤੋ ਇਸਤਰੀ ਦਾ ਨਾਂ ਕਾਮਨਾ ਪੈ ਜੋ ਹੈ ਕਾਮਨੇ ਹੀ ਪੈ ਗਿਆ, ਕਾਮਨਾ ਦੀ ਮਣੀ, ਔਰ ਪੁਰਸ਼ ਦਾ ਨਾਂ ਪੈ ਗਿਆ ਕਾਮਰਾਜ। ਕਿਤਨੀ ਵੀ ਸਰਕਲ ਵਿੱਚ ਘੁੰਮਦੀ ਰਹੇ ਇਸਤਰੀ ਦੀ ਵਾਸ਼ਨਾ, ਪੁਰਸ਼ 'ਤੇ ਰੁਕਦੀ ਹੈ। ਕਿਤਨੀ ਵੀ ਘੁੰਮਦੀ ਰਹੇ ਵਾਸ਼ਨਾ ਪੁਰਸ਼ ਦੀ ਸਰਕਲ ਵਿੱਚ, ਇਸਤਰੀ 'ਤੇ ਰੁਕਦੀ ਹੈ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਮਹਾਰਾਜ ਕਹਿੰਦੇ ਨੇ ਕਲਯੁਗ ਐਸਾ ਹੈ, ਬਸ ਕਾਮਨਾ ਪ੍ਰਧਾਨ ਹੋ ਕੇ ਜੀ ਰਹੇ ਨੇ, ਵਾਸ਼ਨਾ ਪ੍ਰਧਾਨ ਹੋ ਕੇ ਜੀ ਰਹੇ ਨੇ, ਭਾਵਨਾ ਪ੍ਰਧਾਨ ਨਹੀਂ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ। ਅਗਰ ਮੰਦਰ ਮਸਜਿਦ ਗੁਰਦੁਆਰੇ ਵਿੱਚ ਲੈ ਆਈਏ, ਇਹ ਮਨੁੱਖ ਬਾਜ਼ਾਰ ਵਿੱਚ ਆਇਆ, ਫੈਕਟਰੀ ਵਿੱਚ ਆਇਆ, ਆਫਿਸ ਵਿੱਚ ਆਇਆ, ਮਾਰਕੀਟ ਵਿੱਚ ਆਇਆ, ਕਿਸੇ ਧਾਰਮਿਕ ਮੰਦਰ ਵਿੱਚ ਨਹੀਂ ਆਇਆ, ਕਿਸੇ ਗੁਰਦੁਆਰੇ ਨਹੀਂ ਆਇਆ। ਅਗਰ ਭਾਵਨਾ ਕਰਕੇ ਆਇਆ, ਭਰੋਸੇ ਕਰਕੇ ਆਇਆ, ਪ੍ਰਭੂ 'ਤੇ ਭਾਵਨਾ ਹੋ ਸਕਦਾ, ਅਗਰ ਭਾਵਨਾ ਨਾਲ ਬੈਠਾ ਹੈ ਤਾਂ ਇਹਦੀ ਦੁਕਾਨ ਵੀ ਮੰਦਰ ਬਣ ਜਾਏ। ਇਹ ਵੀ ਮੈਂ ਅਰਜ਼ ਕਰਦੇ ਹਾਂ, ਵਾਸ਼ਨਾ ਕਰਕੇ ਬੈਠਾ ਹੈ ਤਾਂ ਗੁਰਦੁਆਰਾ ਵੀ ਦੁਕਾਨ ਬਣ ਜਾਏਗਾ, ਮਾਰਕੀਟ ਬਣ ਜਾਏਗਾ, ਬਾਜ਼ਾਰ ਬਣ ਜਾਏਗਾ। ਬਾਜ਼ਾਰ ਦੀ ਹਲਚਲ, ਮਾਰਕੀਟ ਦੀ ਬੇਈਮਾਨੀ ਔਰ ਧੰਦੇ ਦੀ ਬੇਈਮਾਨੀ ਸਾਰੀ ਧਰਮ ਵਿੱਚ ਆ ਜਾਏਗੀ, ਕਿਉਂਕਿ ਵਾਸ਼ਨਾ ਮਲੀਨ ਹੋ ਜਾਏਗਾ ਧਰਮ। ਇਹ ਵੀ ਮੈਂ ਅਰਜ਼ ਕਰਦੇ ਹਾਂ, ਅਗਰ ਧਾਰਮਿਕ ਕਰਮ ਮੈਂ ਭਾਵਨਾ ਵਸ ਨਾ ਹੋ ਕੇ, ਕਾਮਨਾ ਵਸ ਹੋ ਕੇ ਕਰ ਰਹੇ ਹਾਂ, तो कीर्तन भी धंधा, कथा भी धंधा, मत्था टेकना भी धंधा, अखंड पाठ रखना भी धंधा, पूजा पाठ रखना भी धंधा। पर मैं भावना करके कर रहा और भावना नाल मैं बाजार विच बैठा तो यकीन जानो दुकान भी हरि मंदिर बन जाएगा। खड्डी ते कपड़ा बुणद्या बुणद्या कबीर प्रभु नाल जुड़ जाता है। चेले रोकते ने हुण ते कपड़ा ना बनो, थानू लोकी ब्रह्म ज्ञानी कहते ने। कहिंदे जद मैं कपड़ा बुणदा सी उदों तुसी मैनू कदी नहीं रोकिया, क्योंकि कपड़े बुनना सिर्फ मेरी रोजी सी, मेरा धंधा सी। ते हुण ते मेरा धंधा ही धर्म बन गया, मैं ते भावना करके बैठा। हुण तुसी कहिंदे हो ना करो, हुण ते मेरा धंधा भी धर्म बन गया। भावना अधीन कर्म धंधे नू धर्म बना देंदे ने, वासना अधीन कर्म धर्म नू भी धंधा बना देंदे। महाराज कहिंदे ने इतनी कामना प्रधान धंधा ही धंधा चल रहा है, धर्म नहीं चल रहा। मनुख दे नाल धर्म नहीं चल रहा, धंधा चल रहा है, परिवार चल रहा है, धन संपदा चल रही है, प्रभुता चल रही है, मनुख दे नाल प्रभु नहीं चल रहा। यह सारा खुलासा धन गुरु ग्रंथ साहब जी महाराज की बाणी च जिस तरह है, तुझ बुद्धि अनुसार थोड़ा जिहा मैं थोड़े सामने रखिया। भावना करके गुरुद्वारे आवना है, वासना करके कामना करके बाजार दे जाना है, फैक्ट्री जाना है, ऑफिस दे जाना है। पर जे इत्थे भी कामना करके आ गए फिर गुरुद्वारे नहीं आए, तो असी ते बकायदा अरदास करते हैं फलाने की यह मनोकामना, फलाने की यह मनोकामना। फिर हुण सुन लो, काहू फल की इच्छा नहीं बाचे, केवल भगत कीर्तन संगराज। इत्थे ते सारियां कामनावां नूं परे सुट गया। किथे सुट के आईए, कबीर साधु को मिलने जाइए, साथ न लीजे कोई। जिथे जोड़े ला के आया ना, कामनावां उत्थे ला के थे आ। फिर प्रभु तेरी झोली आत्मक रस नाल भर देगा, आनंद नाल भर देगा। गुरु तेरी झोली दे रब्बी गुण पा देगा। इस तरह दे जीवन दा ढंग सानू आ जाए तो मेहरज करा परिवार दे बैठे भी असी निरंकार दे बैठे होवांगे, दृष्टि बदल जाएगी। मात पिता सुत बंधव भाई, नानक होआ पार ब्रह्म सहाई। हे पार ब्रह्म तू मेरा मददगार बनया। किधरे पुत्र बन गए, किधरे पिता बन गए, किधरे दादा बन गए, किधरे भरा बन के, किधरे भैन बन के। तू मेरा सहयोगी बनया, किधरे पति बन गए, किधरे पत्नी बन गए। परिवार निरंकार का रूप हो जाएगा, दृष्टि बदल गए। एक ढंग है कि परिवार भी हरि मंदिर बन जाता है, निरंकार का रूप है। एक ढंग है कि गुरुद्वारा भी संसार बन जाता है, मंदिर भी संसार बन जाता है। जितनी मैनू थोड़ी बहुत समझ सी ते जितना मैं खोल सकदा सी, जिहड़े जिहड़े लफ्ज सतगुरु ने मैनू दिते मैं थोड़े सामने रखे ने। धन गुरु हर राय साहब जी महाराज थोड़ी भावना उजागर करे कीर्तन दे राही, कथा दे राही, इस पाठ दे राही। क्योंकि भावना उजागर हो जाती है तो जीवन च भगवान प्रगट हो जाता है, परमात्मा प्रगट हो जाता है। इस तरह की अवस्था साड़ी बने। सारिया का बार बार धन्यवाद। बोल चुक दी शमा। वाहिगुरु,
1: वाहिगुरु जी का खालसा, वाहिगुरु जी की फतेह।
2: सैभं गुरुप्रसाद बेसुमार अथा अगन फतोले, ज्यों बुलावो त्यों नानक दास बोले। सन्मान योग गुरु सत्संग जीओ, फतेह कबूल करनी। वाहिगुरु जी का खालसा, वाहिगुरु जी की फतेह। बीज धरती दे जद बोधे तो एक दिन विच फलीभूत नहीं होंदा, समा लगदा है, वक्त लगदा है। लंबी चौड़ी यात्रा तो लंघ के बीज फुल बनदा है और फिर फल बनदा है। जैसे फुल फल बनदा है तो फुल अपना रूप गवा देंदा है, फुल दा रूप नहीं रहिंदा। पातशाह दी बाणी दा फरमान फल कारण फूली बनराए फल पाका तब फूल बिलाए। बीज फुल बन गया है, अगर ए फुल फल होना चाहता है तो फुल नू अपनी होंद मिटानी पड़ेगी, फुल फुल नहीं रहेगा। और अगर बीज फल होना चाहता है तो बीज नू भी अपना रूप गवाना पड़ेगा, अपनी होंद मिटानी पड़ेगी। बीज बन गया फुल, हुण अगर यही फुल फल होना चाहता है तो भुल छड़ेगा, फुल मिटेगा। फल कारण फूली बनराए, फल पाका तब फूल बिलाए। ज्ञाने कारण कर्म अभ्यास, ज्ञान भया तब कर्मे नाश। सारे दा सारा कर्म कांड रह जांदा है जद मनुख ज्ञान दी शिखरता नू छू जांदा है। कर्म कांडी दा ते हो सकदा है ज्ञान खंडी दा आपस दे तालमेल ना बैठे, संबंध ना जुड़े। धार्मिक दुनिया दे जिहड़ा ए झगड़ा हुंदा है कई दफा बीज दा फुल नाल, फुल दा फल नाल। बीज अपनी होंद नू कायम रखना चाहता है, फुल अपनी होंद नू कायम रखना चाहता है, और इस तरीके नाल की हुंदा है उसका संघर्ष हो जाता है जो फल हो गया अगे लंघ गया और तालमेल नहीं बैठता। बस ये थोड़ा जिहा खुलासा मैं थोड़े सामने रखा। पहुंचना ते आनंद तक है, यात्रा शुरू करनी पेगी जप तो। यही लड़ी वार उदास आप जी दे सामने विचार रख रहे है। मंजिल आनंद है, प्राप्ति आनंद है, आनंद होए बिना जीवन नू बिल्कुल सुकून नहीं मिलना। चाहे कुछ भी जगत विच मिल जाए, धन मिल जाए, प्रभुता मिल जाए, प्रतिष्ठा मिल जाए, जल जस मिल जाए, पर जितने चिर तक आनंद नहीं मिलिया ते आनंद दा मिलना ही परमात्मा दा मिलना है, ते परमात्मा दा मिलना ही आनंद दा मिलना है। यात्रा आरंभ होवेगी जप तो। यही जप एक स्टेज ते पहुंच के जाप हो जाता है, शब्द प्राणा दे चलन लग पैंदे। दम दम सदा संभालदा, दम ना बिरथा जाए। जदके आरंभता होई सी रसना नाम जपो तब मथिए इन बिद अमृत पाओ। आरंभता ते इथो होई सी एक दो जीवो लख होवे, लख होवे लखवीस, लख लख गेड़ा आखिए एक नाम जगदीश। ए तरा पत पौड़िया, पौड़िया ने, और अगर पौड़िया ते कोई उपर चढ़ेगा तो पहली पौड़ी ते छोड़नी पेगी, फिर दूसरी ते, और उपर चढ़दा है तो जिस ते खड़ा उसने ते छोड़नी पेगी। एक नियम है, एक ईश्वरी नियम है। जप जाप हो जाता है, जबकि जप आरंभ होया सी गाविए सुनिए मन रखिए भाव, मन विच भरोसा रख के रसना नाल जपना आरंभ कर। समझ लो ओही यात्रा ते चल रहे है जो जप रहे है, बाकी नहीं। बाकी सब यात्रा दी तैयारी पे कर दिन, चाहे 50 साल तो भी अगर गुरुद्वारे आ रहे ने ते जप आरंभ नहीं है तो बस ये रस्ता पुछदे पे ने, तैयारी पे कर देने, चले कोई नहीं। और ऐसा भी हो जाता है कईयां दी सारी जिंदगी तैयारी च ही लंघ जाती है, चलते एक कदम भी कोई नहीं। पूछत है पथक ते मार्ग ना धरे पग, प्रीतम के देश कैसे बातन से जाई गए। आया है गुरुद्वारे और शायद सोच समझ भी मिल गई, क्योंकि गुरुद्वारे आण दा मुद्दा भी इतना ही है। गुरु द्वारे होए सो जी पाएस, सूझ समझ लैण लई इत्थे आणा है। मार्ग दी पहचान करनी है, मार्ग दे उत्ते चलण दी प्रेरणा लैणी है। जो चल पिया यात्रा आरंभ हो गई, ते चलना की जिसने जपना आरंभ कर दिता ਤੇ ਜਪਣਾ ਕਿਵੇਂ ਗਾਵੀਏ ਸੁਣੀਏ ਮਨ ਰੱਖੀਏ ਬਾ ਰਸਨਾ ਉਸਦੀ ਗਾਇਣੀ ਕਰਨ ਲੱਗ ਪਵੇ ਵਾਹਿਗੁਰੂ ਵਾਹਿਗੁਰੂ ਤੇ ਕੰਨਾਂ ਨਾਲ ਉਹ ਸੁਣੇ ਅੰਦਰੋਂ ਉਸਦਾ ਭਰੋਸਾ ਵੀ ਹੋਵੇ ਕਿ ਹੈ ਪਰਮਾਤਮਾ ਹੈ। ਇਹ ਸ਼ਰਤ ਕਿਉਂ ਲਾਈਏ ਜੋ ਇਨ੍ਹਾਂ ਅੱਖਾਂ ਨਾਲ ਦਿਖਾਈ ਨਾ ਦੇਵੇ ਔਰ ਜੋ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੋਵੇ ਉਸ ਤੇ ਵਿਸ਼ਵਾਸ ਕਰਨਾ ਕੋਈ ਸੌਖੀ ਖੇਡ ਨਹੀਂ ਹੈ। ਇੰਜ ਕਹਿ ਲਓ ਕੋਈ ਹਜ਼ਾਰਾਂ ਚ ਇੱਕ ਦੋ ਮਨੁੱਖ ਹੋਣਗੇ ਜਿਨ੍ਹਾਂ ਦਾ ਪੂਰਾ ਵਿਸ਼ਵਾਸ ਬਜਿਆ ਹੋਵੇ, ਬਾਕੀ ਸਭ ਇਨਕਾਰੀ ਨੇ। ਮੰਦਿਰ ਮਸਜਿਦ ਗੁਰਦੁਆਰਿਆਂ ਦੀ ਭੀੜ ਨੂੰ ਵੇਖ ਕੇ ਕਿਧਰੇ ਅੰਦਾਜ਼ਾ ਨਾ ਲਾ ਲੈਣਾ ਹੈ ਕਿ ਸਾਰੀ ਦੁਨੀਆ ਧਾਰਮਿਕ ਹੈ। ਦੋ ਸ਼ਬਦ ਬਰਦਾਸ਼ਤ ਕਰ ਲੈਣਾ, ਬਹੁ ਗਿਣਤੀ ਵਿਚ ਮਸਜਿਦ ਵਿਚ ਵੀ ਅਧਾਰਮਿਕ ਬੈਠੇ ਹੁੰਦੇ ਨੇ, ਬਹੁ ਗਿਣਤੀ ਵਿਚ ਜੋ ਹੈ ਮੰਦਰਾਂ ਵਿਚ ਵੀ ਅਧਾਰਮਿਕ ਬੈਠੇ ਹੁੰਦੇ ਨੇ ਔਰ ਬਹੁ ਗਿਣਤੀ ਚ ਗੁਰਦੁਆਰਿਆਂ ਚ ਵੀ ਉਹੀ ਆਉਂਦੇ ਨੇ ਜੋ ਚੱਲਦੇ ਕੋਈ ਨਹੀਂ, ਜਿਨ੍ਹਾਂ ਦਾ ਵਿਸ਼ਵਾਸ ਟੁੱਟਿਆ ਹੋਇਆ, ਭਰੋਸਾ ਕੋਈ ਨਹੀਂ। ਕਿਉਂਕਿ ਭਰੋਸਾ ਬੱਜ ਜਾਏ ਤਾਂ ਮਹਾਰਾਜ ਕਹਿੰਦੇ ਜਾਂ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਆਇਆ। ਉੱਥੇ ਤੇ ਖੇਡ ਕੁਝ ਹੋਰ ਹੋ ਜਾਂਦੀ ਹੈ, ਉੱਥੇ ਤੇ ਜਪ ਜਾਪ ਹੋ ਜਾਏਗਾ ਅਗਰ ਭਰੋਸਾ ਬੱਜ ਗਿਆ। ਉੱਥੇ ਤੇ ਸ਼ਬਦ ਪ੍ਰਾਣਾਂ ਦੇ ਚ ਰਮ ਜਾਏਗਾ, ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮ ਨਾ। ਇਹ ਖੁਲਾਸਾ ਦਾਸ ਨੇ ਆਪ ਜੀ ਦੇ ਸਾਹਮਣੇ ਕੀਤਾ ਸੀ ਕਿ ਰਸਨਾ ਜੋ ਜਪਦੀ ਉਹ ਪ੍ਰਾਣਾਂ ਚ ਕਿਸ ਤਰ੍ਹਾਂ ਵਸ ਜਾਂਦਾ ਹੈ। ਪੂਰਨ ਖੁਲਾਸਾ ਆਪ ਜੀ ਦੇ ਸਾਹਮਣੇ ਰੱਖਿਆ ਸੀ। ਜਪ ਜਾਪ ਹੋ ਜਾਂਦਾ ਹੈ, ਇਹੀ ਜਾਪ ਬੈਰਾਗ ਹੋ ਜਾਂਦਾ ਹੈ, ਜਗਤ ਨਾਲੋਂ ਬਿਲਕੁਲ ਤੋੜ ਕੇ ਰੱਖ ਦਿੰਦਾ ਹੈ। ਇਸ ਤਰ੍ਹਾਂ ਦਾ ਮਨੁੱਖ ਹੋਵੇਗਾ ਪਰਿਵਾਰ ਵਿੱਚ ਬਿਲਕੁਲ ਟੁੱਟਿਆ ਹੋਇਆ, ਹੋਵੇਗਾ ਸੰਸਾਰ ਵਿੱਚ ਬਿਲਕੁਲ ਟੁੱਟਿਆ ਹੋਇਆ, ਬਿਲਕੁਲ ਨਿਰਲੇਪ ਹੋ ਜਾਏਗਾ, ਲਿਪਾਏਮਾਨ ਨਹੀਂ ਹੋਵੇਗਾ। ਜਿਸ ਤਰ੍ਹਾਂ ਇੱਕ ਪੱਕੇ ਨਾਰੀਅਲ ਦਾ ਹੀ ਸਬੂਤ ਦੇਈਏ, ਪੱਕਾ ਨਾਰੀਅਲ ਉਸਦੀ ਗਿਰੀ ਹੌਲ ਦੇ ਅੰਦਰ ਹੈ ਪਰ ਹੌਲ ਨਾਲ ਉਹ ਸੰਬੰਧ ਤੋੜ ਬੈਠੀਏ, ਹੈ ਤੇ ਹੌਲ ਦੇ ਅੰਦਰ ਪਰ ਹੁਣ ਕੋਈ ਹੌਲ ਨਾਲ ਰਿਸ਼ਤਾ ਨਹੀਂ ਹੈ, ਉੱਪਰ ਜਿਹੜਾ ਹੌਲ ਹੈ ਉਸ ਨਾਲ ਕੋਈ ਰਿਸ਼ਤਾ ਨਹੀਂ ਹੈ, ਟੁੱਟ ਗਈ ਹੈ ਤੇ ਪਰਿਵਾਰ ਨਾਲ, ਹੈ ਤੇ ਪਰਿਵਾਰ ਵਿੱਚ ਕੋਈ ਗੂੜਾ ਰਿਸ਼ਤਾ ਨਹੀਂ ਰਹਿ ਗਿਆ, ਹੈ ਤੇ ਸੰਸਾਰ ਵਿੱਚ ਕੋਈ ਬਹੁਤ ਗੂੜਾ ਰਿਸ਼ਤਾ ਨਹੀਂ ਰਹਿ ਗਿਆ, ਹੈ ਤੇ ਅੱਧੇ ਹੌਲ ਦੇ ਅੰਦਰ ਪਰ ਹੌਲ ਦੇ ਨਾਲ ਕੋਈ ਸੰਬੰਧ ਨਹੀਂ ਰਹਿ ਗਿਆ, ਹੈ ਤੇ ਅਜੇ ਸਰੀਰ ਦੇ ਵਿੱਚ ਪਰ ਸਰੀਰ ਨਾਲ ਕੋਈ ਬਹੁਤ ਗਹਿਰਾ ਰਿਸ਼ਤਾ ਨਹੀਂ ਰਹਿ ਗਿਆ। ਇਸ ਤਰ੍ਹਾਂ ਦਾ ਮਨੁੱਖ ਸੰਸਾਰ ਵਿੱਚ ਹੋ ਕੇ ਵੀ ਸੰਸਾਰ ਵਿੱਚ ਨਹੀਂ ਆਉਂਦਾ। ਇਹੀ ਤੇ ਤ੍ਰਿਪਤਾ ਜੀ ਦਾ ਗਿਲਾ ਸੀ, ਪੁੱਤਰ ਨਾਨਕ ਤੂੰ ਘਰ ਦੇ ਚ ਵੀ ਹੁੰਦਾ ਹੈ ਤੇ ਇੰਜ ਪ੍ਰਤੀਤ ਆਉਂਦਾ ਜਿਵੇਂ ਨਹੀਂ ਹੈ, ਇਹੀ ਤੇ ਤ੍ਰਿਪਤਾ ਦਾ ਗਿਲਾ ਸੀ। ਤੂੰ ਪਰਿਵਾਰ ਦੇ ਚ ਵੀ ਆਉਂਦਾ ਤੇ ਇਸ ਤਰ੍ਹਾਂ ਆਉਂਦਾ ਜਿਵੇਂ ਨਹੀਂ ਹੈ, ਸਾਨੂੰ ਖੁਸ਼ੀ ਨਹੀਂ ਆਉਂਦੀ। ਜਦ ਤੂੰ ਨਹੀਂ ਆਉਂਦਾ ਤੇਰੀ ਯਾਦ ਤੜਪਾਉਂਦੀ ਹੈ, ਪਰ ਜਦ ਤੂੰ ਪਰਿਵਾਰ ਦੇ ਚ ਆਉਂਦਾ ਹੈ ਤੇ ਇਸ ਤਰ੍ਹਾਂ ਆਉਂਦਾ ਜਿਵੇਂ ਨਹੀਂ ਹੈ, ਤਾਂ ਵੀ ਮਨ ਦੁਖੀ ਆਉਂਦਾ। ਵਾਕਈ ਇਸ ਤਰ੍ਹਾਂ ਦਾ ਮਨੁੱਖ ਸੰਸਾਰ ਵਿੱਚ ਹੋ ਕੇ ਵੀ ਸੰਸਾਰ ਵਿੱਚ ਨਹੀਂ ਆਉਂਦਾ। ਅਭਿਆਸ ਵਿੱਚ ਇੱਕ ਮਾਰਗ ਆਉਂਦਾ, ਜਪ ਜਾਪ ਬਣ ਜਾਂਦਾ ਹੈ, ਜਾਪ ਬੈਰਾਗ ਬਣ ਜਾਂਦਾ ਹੈ। ਇਸੇ ਨੂੰ ਕਹਿੰਦੇ ਨੇ ਸਨਾਤਨ ਮਤ ਦੇ ਸੰਨਿਆਸ। ਔਰ ਕਲਗੀਧਰ ਵੀ ਕਹਿੰਦੇ ਨੇ ਸੰਨਿਆਸੀ ਹੋਏ ਬਿਨਾਂ ਤੇ ਪਰਮ ਪਦ ਦੀ ਪ੍ਰਾਪਤੀ ਨਹੀਂ। ਪਰ ਕਿਸ ਤਰ੍ਹਾਂ ਦਾ ਸੰਨਿਆਸੀ? ਰੇ ਮਨ ਐਸੋ ਕਰ ਸੰਨਿਆਸਾ, ਸ਼ਬਦ ਤੁਸੀਂ ਬਹੁਤ ਸੁਣਿਆ ਹੋਵੇਗਾ ਔਰ ਬੜਿਆਂ ਨੂੰ ਕੰਠ ਵੀ ਹੋਵੇਗਾ। ਰੇ ਮਨ ਐਸੋ ਕਰ ਸੰਨਿਆਸਾ, ਮਨ ਸੇ ਸਦਨ ਸਬੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਇਤਨੀ ਗੱਲ ਤੇ ਸਪਸ਼ਟ ਹੋ ਗਈ ਕਿ ਕਲਗੀਧਰ ਨੇ ਵੀ ਕਬੂਲ ਕਰ ਲਿਆ ਕਿ ਸੰਨਿਆਸੀ ਹੋਏ ਬਿਨਾਂ ਪਰਮ ਪਦ ਦੀ ਪ੍ਰਾਪਤੀ ਨਹੀਂ ਹੈ, ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਹੈ। ਤਾਂ ਸੰਨਿਆਸੀ ਕੌਣ ਆਉਂਦਾ? ਉਦਾਸੀ ਹੀ ਸੰਨਿਆਸੀ ਆਉਂਦਾ, ਦੂਸਰਾ ਨਹੀਂ ਆਉਂਦਾ। ਮਨ ਹੀ ਮਾਂ ਉਦਾਸਾ, ਜੋ ਉਦਾਸ ਨੇ ਉੱਥੇ ਸੰਨਿਆਸ ਕਾਹਦਾ? ਉਦਾਸੀ ਤੇ ਸੰਨਿਆਸੀ ਬਿਰਤੀ ਦੋਵੇਂ ਇਕੱਠੀਆਂ ਜੁੜੀਆਂ ਹੋਈਆਂ ਨੇ। ਉਦਾਸ ਮਨੁੱਖ ਸੰਨਿਆਸ ਨੂੰ ਗ੍ਰਹਿਣ ਕਰ ਹੀ ਲੈਂਦਾ ਹੈ। ਉਦਾਸ ਮਨੁੱਖ ਲਈ ਇਹ ਜੀਵਨ ਅਸਾਰ ਪ੍ਰਤੀਤ ਆਉਂਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਐਸਾ ਕਿਹਾ, ਜਿਸ ਦਰ ਕਾਰਨ ਫਿਰਾਂ ਉਦਾਸੀ ਸੋ ਦਰ ਕੋਈ ਆਏ ਕਹੇ। ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕਰਦੀ ਤਾਂ ਕਿ ਮੈਂ ਤੁਹਾਡੇ ਅੰਦਰ ਕੋਈ ਫਿਜ਼ੂਲ ਦਾ ਤਰਕ ਨਾ ਪੈਦਾ ਹੋ ਜਾਏ। ਔਰ ਕਈ ਦਫਾ ਹੈਰਾਨਗੀ ਵੀ ਆਉਂਦੀ ਹੈ, ਜੋ ਇਸ ਮੰਜ਼ਿਲ ਦੇ ਰਾਹੀ ਵੀ ਨਹੀਂ, ਸੂਝ ਵੀ ਨਹੀਂ, ਸਮਝ ਵੀ ਨਹੀਂ, ਉਹ ਵੀ ਆਪਣੀ ਰਾਏ ਦਿੰਦੇ ਨੇ, ਹੈਰਾਨਗੀ ਹੁੰਦੀ ਹੈ। ਔਰ ਗਜ਼ਬ ਦੀ ਗੱਲ ਹੈ ਕਿ ਧਾਰਮਿਕ ਦੁਨੀਆਂ ਵਿੱਚ ਉਹਨਾਂ ਲੋਕਾਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਹੈ ਜੋ ਇਸ ਮਾਰਗ ਦੇ ਪਾਂਦੀ ਵੀ ਨਹੀਂ, ਇਸ ਮਾਰਗ ਦਾ ਕੋਈ ਅਨੁਭਵ ਵੀ ਨਹੀਂ, ਲੇਕਿਨ ਰਾਏ ਦਿੰਦੇ ਨੇ, ਆਪਣੀ ਰਾਏ ਦਿੰਦੇ ਨੇ, ਬੜੀ ਕੀਮਤੀ ਰਾਏ ਕਹਿੰਦੇ ਨੇ ਸਾਡੀ, ਇਹ ਬਿਲਕੁਲ ਸਹੀ ਹੈ। ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, ਸੰਨਿਆਸੀ ਤੇ ਉਦਾਸੀ ਬਿਰਤੀ ਦੋਵੇਂ ਇਕੱਠੀਆਂ ਨੇ। ਉਦਾਸੀ ਸੰਨਿਆਸੀ ਹੁੰਦਾ ਹੈ ਲਾਜ਼ਮੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿਸ ਦਰ ਕਾਰਨ ਫਿਰਾਂ ਉਦਾਸੀ ਸੋ ਦਰ ਕੋਈ ਆਏ ਕਹੇ। ਸੰਸਾਰ ਤੋਂ ਉਦਾਸ ਹੋ ਕੇ ਮੈਂ ਜਿਸ ਦਰ ਦੀ ਤਲਾਸ਼ ਕਰ ਰਿਹਾ, ਕੋਈ ਮੈਨੂੰ ਦੱਸੇ ਉਹ ਦਰ ਕਿੱਥੇ ਹੈ, ਉਸ ਪਰਮਾਤਮਾ ਦਾ ਵਾਸਾ ਕਿੱਥੇ ਹੈ। ਉਦਾਸ ਹੋ ਕੇ ਮੈਂ ਜੋ ਹੈ ਤਲਾਸ਼ ਕਰ ਰਿਹਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ, ਸਿਰਫ ਸਿੱਖ ਜਗਤ ਵਿੱਚ ਇਤਨਾ ਹੀ ਕਿੰਤੂ ਪਰੰਤੂ ਹੈ ਕਿ ਉਹਨਾਂ ਨੇ ਗੁਰੂ ਨਾਨਕ ਦੀ ਇੱਕ ਦੋ ਥਾਵਾਂ ਤੇ ਬਚਨ ਨਹੀਂ ਮੰਨਿਆ, ਹੁਕਮ ਅਦੂਲੀ ਕੀਤੀ। ਲੇਕਿਨ ਇਤਨੀ ਗੱਲ ਸਪਸ਼ਟ ਹੈ ਕਿ ਇਹ ਜਨਮ ਤੋਂ ਪੁਰਸ਼ ਸੰਨਿਆਸੀ ਸੀ, ਉਦਾਸ ਸੀ। ਇਸਨੇ ਜੋ ਪੰਥ ਨੂੰ ਵੀ ਬਣਾਇਆ, ਜਿਹੜਾ ਪੰਥ ਉਦਾਸੀ ਪੰਥ, ਉਦਾਸ ਜਨਮ ਤੋਂ ਹੀ ਉਦਾਸੀ ਸੀ। ਗੁਰਪ੍ਰਤਾਪ ਸੂਰਜ ਦੇ ਤੇ ਐਸਾ ਲਿਖਿਆ, ਕੰਨ ਵੀ ਪਾਟੇ ਹੋਏ ਸਨ ਜਨਮ ਦੇ ਸਮੇਂ। ਪ੍ਰੋਤਾ ਨੇ ਕਹਿ ਦਿੱਤਾ ਇਹ ਤੇ ਕੋਈ ਮਹਾਂ ਜੋਗੀ ਹੈ, ਕੋਈ ਮਹਾਂ ਰਿਸ਼ੀ ਹੈ। ਔਰ ਵਾਕਈ ਇਤਨੇ ਵੱਡੇ ਰਿਸ਼ੀ ਦੇ ਘਰ ਕਿਸੇ ਰਿਸ਼ੀ ਨੇ ਆਉਣਾ ਸੀ, ਔਰ ਕਿਸਨੇ ਆਉਣਾ ਸੀ। ਜਨਮ ਤੋਂ ਹੀ ਉਦਾਸ। ਔਰ ਗਾਲਬਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਇਹੀ ਉਦਾਸੀ ਨਾਨਕ ਪੰਥ ਦਾ ਬਹੁਤ ਵੱਡੇ ਪੱਧਰ ਤੇ ਸਾਰੇ ਭਾਰਤ ਵਿੱਚ ਪ੍ਰਚਾਰ ਕਰਦੇ ਰਹੇ, ਕਾਬਲ ਕੰਧਾਰ ਦੇ ਵਿੱਚ ਵੀ। ਅੱਜ ਵੀ ਜੋ ਕਾਬਲ ਕੰਧਾਰ ਦੇ ਸਿੱਖੀ ਹੈ, ਗਾਲਬਨ 1 ਲੱਖ ਦੇ ਕਰੀਬ ਸਿੰਘ ਨੇ ਕਾਬਲ, ਗਜ਼ਨੀ, ਜਲਾਲਾਬਾਦ, ਖੋਸਤ, ਹਰਾਤ, ਕੰਧਾਰ, ਬਹੁਤ ਸਾਰੇ ਗੁਰਦੁਆਰੇ ਨੇ ਬੜੇ ਵੱਡੇ ਵੱਡੇ ਸ਼ਾਨਦਾਰ। ਉਹ ਜੋ ਸਿੱਖੀ ਹੈ ਉਦਾਸੀਆਂ ਦੀ ਫੈਲਾਈ ਹੋਈ, ਉਹਨਾਂ ਦਾ ਪ੍ਰਚਾਰ ਸੀ, ਉਹਨਾਂ ਦੇ ਥੂਣੇ ਵੀ ਬਣੇ ਹੋਏ ਨੇ। ਬਾਬਾ ਸ੍ਰੀ ਚੰਦ ਦੇ 5-7 ਗੁਰਦੁਆਰੇ ਬਣੇ ਹੋਏ ਨੇ, ਉਹਨੂੰ ਸ੍ਰੀ ਚੰਦ ਦੀ ਧਰਮਸਾਲ ਕਹਿੰਦੇ ਨੇ, ਬਾਬਾ ਸ੍ਰੀ ਚੰਦ ਦੀ ਧਰਮਸਾਲ। ਫਰੰਟੀਅਰ ਵਿੱਚ ਵੀ ਕਾਫੀ ਸਨ ਤੇ ਲਹਿੰਦਾ ਪੰਜਾਬ ਜੋ ਲਾਹੌਰ ਤੋਂ ਪਰੇ ਦਾ ਪੰਜਾਬ ਸੀ, ਇੱਥੇ ਵੀ ਉਦਾਸੀਆਂ ਦੇ ਡੇਰੇ ਬਹੁਤ ਜ਼ਿਆਦਾ ਸਨ। ਫਿਰ ਜਗਨਨਾਥ ਪੁਰੀ, ਰਾਮੇਸ਼ਵਰਮ, ਇਹ 8-8 ਤੀਰਥਾਂ ਦੇ ਉੱਤੇ ਜਿਹੜੇ ਅਸਥਾਨ ਸਨ, ਇਹ ਵੀ ਉਦਾਸੀਆਂ ਦੇ ਸਨ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਗੁਰੂ ਨਾਨਕ ਪੰਥ ਦਾ ਇਹ ਪ੍ਰਚਾਰ ਕਰਦੇ ਸਨ, ਇਹ ਵੀ ਮੈਂ ਅਰਜ਼ ਕਰਦੇ। ਇਹ ਸਿੱਖ ਜਗਤ ਦੇ ਆਦਿ ਮਿਸ਼ਨਰੀ ਸਨ, ਪਹਿਲੇ ਮਿਸ਼ਨਰੀ, ਇਹਨਾਂ ਨੇ ਹੀ ਪ੍ਰਚਾਰ ਕੀਤਾ। ਅਕਾਲੀ ਲਹਿਰ ਤੋਂ ਪਹਿਲੇ ਨਨਕਾਣਾ ਸਾਹਿਬ, ਹੋਰ ਸਾਰੇ ਵੱਡੇ ਵੱਡੇ ਅਸਥਾਨ ਇਹਨਾਂ ਕੋਲ ਹੀ ਸਨ। ਬਦਕਿਸਮਤੀ ਐਸੀ ਹੋਈ ਕਿ ਸਿਰਫ 2% ਉਦਾਸੀ ਭ੍ਰਸ਼ਟ ਹੋ ਗਏ, 2%, 98 ਠੀਕ ਸਨ, 2% ਹੰਕਾਰੀ ਹੋ ਗਏ, 2% ਵਿਕਾਰੀ ਵੀ ਹੋ ਗਏ। ਉਹਨਾਂ 2% ਉਦਾਸੀਆਂ ਨੂੰ ਦੇਖ ਕੇ ਜੋ ਭ੍ਰਸ਼ਟ ਹੋਏ ਸਨ, ਇੱਕ ਲਹਿਰ ਚਲੀ ਕਿ ਗੁਰਦੁਆਰੇ ਇਹਨਾਂ ਕੋਲ ਲੈ ਲਈਏ। ਹਾਲਾਂਕਿ ਇਹ ਉਦਾਸੀ ਸਵੇਰੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦੇ ਸਨ, ਦੁਪਹਿਰੇ ਦਸਮ ਗ੍ਰੰਥ ਦੀ ਕਥਾ ਕਰਦੇ ਸਨ, ਔਰ ਸ਼ਾਮ ਨੂੰ ਰਾਤ ਦੇ ਸਮੇਂ ਗੁਰਪ੍ਰਤਾਪ ਸੂਰਜ ਦੀ ਕਥਾ ਕਰਦੇ ਸਨ। 3 ਤਰ੍ਹਾਂ ਦੀ ਕਥਾ ਹੁੰਦੀ ਸੀ, ਮੇਰਾ ਵੀ ਬਚਪਨਾ ਹੈ ਪਰ ਉਸ ਜ਼ਮਾਨੇ ਦੀ ਗੱਲਾਂ ਉਸ ਬਚਪਨ ਦੀਆਂ ਮੈਨੂੰ ਯਾਦ ਨੇ ਆਪਣੇ ਬਚਪਨ ਦੀਆਂ। ਤਿੰਨ ਟਾਈਮ ਕਥਾ ਆਉਂਦੀ ਸੀ ਦਾਸ ਦੇ ਇਲਾਕੇ ਫਰੰਟੀਅਰ ਦੇ, ਸਵੇਰੇ ਗੁਰੂ ਗ੍ਰੰਥ ਸਾਹਿਬ ਦੀ, ਦੁਪਹਿਰੇ ਦਸਮ ਗ੍ਰੰਥ ਦੀ ਜਿਹਦੇ ਕੋਲ ਵਕਤ ਹੈ ਆ ਕੇ ਸੁਣੋ, ਸ਼ਾਮੀ ਗੁਰੂ ਪ੍ਰਤਾਪ ਸੂਰਜ ਦੀ। ਇਹ ਇਤਿਹਾਸਕ ਕਥਾ ਆਉਂਦੀ ਸੀ ਰਾਤ ਨੂੰ, ਦੁਪਹਿਰੇ ਦਸਮ ਗ੍ਰੰਥ ਦੀ ਜੋ ਵਕਤ ਕੱਢ ਸਕਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਨੂੰ ਸਮਝਣਾ ਚਾਹੁੰਦੇ ਨੇ ਉਹ ਆ ਕੇ ਸਮਝਣ। ਇਹ ਤਿੰਨੇ ਕਥਾਵਾਂ ਅੱਜ ਵੀ ਹਜ਼ੂਰ ਸਾਹਿਬ ਆਉਂਦੀਆਂ ਨੇ, ਸਵੇਰੇ ਗੁਰੂ ਗ੍ਰੰਥ ਸਾਹਿਬ ਦੀ, ਦੁਪਹਿਰ ਨੂੰ ਦਸਮ ਗ੍ਰੰਥ ਦੀ, ਸ਼ਾਮ ਨੂੰ ਗੁਰੂ ਪ੍ਰਤਾਪ ਸੂਰਜ ਦੀ। ਇਹ ਅਸਥਾਨ ਵੀ ਉਦਾਸੀਆਂ ਕੋਲ ਸੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਮਹੰਤ ਨਰਾਇਣ ਦਾਸ ਜਿਸ ਦੇ ਕੋਲ ਨਨਕਾਣਾ ਸਾਹਿਬ ਸੀ, ਇਹ ਭ੍ਰਸ਼ਟ ਹੋ ਗਿਆ ਸੀ ਔਰ ਭ੍ਰਸ਼ਟ ਹੋਇਆ ਕੁਛ ਅੰਗਰੇਜ਼ਾਂ ਦੀ ਚਾਲ ਨਾਲ। ਉਹਨਾਂ ਨੇ ਦੇਖਿਆ ਕੇਂਦਰੀ ਅਸਥਾਨ ਹੈ ਔਰ ਸਾਰਾ ਸਿੱਖ ਜੁੜਿਆ ਹੋਇਆ ਹੈ, ਇਸ ਮੰਤ ਨੂੰ ਕਾਬੂ ਕਰੀਏ, ਮੁੱਠੀ ਚ ਲਈਏ, ਜੈਸੇ ਹਕੂਮਤਾਂ ਆਮ ਕਰਦੀਆਂ ਨੇ। ਤੋ 2% ਮਹੰਤ ਭ੍ਰਸ਼ਟ ਹੋ ਗਏ, ਲਹਿਰ ਚੱਲੀ ਸਿੱਖਾਂ ਚ, ਰੋਸ ਪੈਦਾ ਹੋਇਆ, ਭ੍ਰਸ਼ਟ ਹੋਏ ਨੇ। ਅਸੀਂ ਸਾਰੇ ਗੁਰਦੁਆਰੇ ਖੋ ਲਏ ਇਹਨਾਂ ਕੋਲ, ਤਮਾਮ ਲੈ ਲੈ ਬਈ, ਅਸੀਂ ਆਪ ਪ੍ਰਚਾਰ ਕਰਾਂਗੇ। ਪਤਾ ਸਹਿਜੇ ਸਹਿਜੇ ਕੀ ਹੋਇਆ, ਗੁਰੂ ਗ੍ਰੰਥ ਸਾਹਿਬ ਦੀ ਕਥਾ ਬੰਦ ਹੋਈ, ਦਸਮ ਗ੍ਰੰਥ ਦੀ ਕਥਾ ਬੰਦ ਹੋਈ, ਗੁਰੂ ਪ੍ਰਤਾਪ ਸੂਰਜ ਦੀ ਕਥਾ ਵੀ ਬੰਦ ਹੋਈ। ਟਾਵਾਂ ਟਾਵਾਂ ਥਾਵਾਂ ਤੇ ਰਹਿ ਗਈ, ਨਾ ਮਿਸ਼ਨਰੀ ਰਹਿ, ਨਾ ਉਹਨਾਂ ਤਿੰਨਾਂ ਮਹਾਨ ਗ੍ਰੰਥਾਂ ਦੀ ਕਥਾ ਕਰਨ ਵਾਲੇ ਕਥਾਕਾਰ ਰਹੇ। ਪਹਿਲੇ ਜਿੱਥੇ ਕਰੀਬਨ ਕਰੀਬਨ ਹਰ ਹਿੰਦੂ ਘਰਾਣੇ ਚ ਇੱਕ ਬੱਚਾ ਸਿੰਘ ਸਹਿਜਦਾ ਸੀ, ਉਹਨਾਂ ਨੂੰ ਅਸੀਂ ਸਹਿਜਦਾਰੀ ਕਹਿੰਦੇ ਸੀ, ਜਿਹੜਾ ਇੱਕ ਬੱਚਾ ਸਿੰਘ ਸਜਾ ਲਵੇ। ਸਹਿਜਦਾਰੀ, ਕੇਸਾਦਾਰੀ, ਸਹਿਜਦਾਰੀ, ਦੋ ਤਰ੍ਹਾਂ ਦੀ ਸਿੱਖੀ ਸੀ। ਸਿੱਖੀ ਵੱਧ ਰਹੀ ਸੀ ਉਦਾਸੀਆਂ ਕਰਕੇ ਔਰ ਨਿਰਵਲਿਆਂ ਕਰਕੇ, ਇਹਨਾਂ ਦੋਵਾਂ ਕੋਲ ਅਸਥਾਨ ਸਨ। ਗੁਰਦੁਆਰਾ ਐਕਟ ਬਣਿਆ ਔਰ ਅਸੀਂ ਇਹ ਗੁਰਦੁਆਰੇ ਉਹਨਾਂ ਕੋਲ ਲੈ ਲਏ, ਦੇਣੇ ਪਏ, ਕਾਨੂੰਨ ਬਣ ਗਿਆ। ਔਰ ਇਹ ਲਹਿਰ ਅਕਾਲੀਆਂ ਨੇ ਜਿੱਤ ਲਈ, ਬੜੀ ਖੁਸ਼ੀ ਮਨਾਈ ਕੌਮ ਨੇ, ਗੁਰਦੁਆਰੇ ਸਾਡੇ ਕੋਲ ਆ ਗਏ। ਔਰ ਹੁਣ ਕੌਣ ਦੱਸੇ, ਧਾਰਮਿਕ ਅਸਥਾਨ ਤੇ ਚਲਾਣਾ ਚਲਾਣੇ ਸਨ ਧਰਮ ਦੇ ਗਿਆਨੀਆਂ ਨੇ। ਵਪਾਰੀ ਵੱਧ ਤੋਂ ਵੱਧ ਇੰਤਜ਼ਾਮ ਕਰ ਸਕਦਾ, ਚਲਾ ਨਹੀਂ ਸਕਦਾ। ਸੰਸਾਰੀ ਵੱਧ ਤੋਂ ਵੱਧ ਇੰਤਜ਼ਾਮ ਕਰ ਸਕਦਾ, ਚਲਾ ਨਹੀਂ ਸਕਦਾ। ਧਰਮ ਮੰਦਰ ਨੂੰ ਤੇ ਕੋਈ ਧਾਰਮਿਕ ਬਿਰਤੀ ਦੀ ਸੂਝ ਬੂਝ ਰੱਖਣ ਵਾਲਾ ਹੀ ਚਲਾਵੇਗਾ। ਇਹ ਸਾਰੇ ਅਸੀਂ ਕੱਢ ਦਿੱਤੇ, ਨਿਰਮਲੇ ਵੀ, ਉਦਾਸੀ ਵੀ। ਹੋਇਆ ਕਿ 50 ਸਾਲਾਂ ਚ ਅਸੀਂ ਇੱਥੇ ਪਹੁੰਚ ਗਏ ਕਿ ਕਰੀਬਨ ਕਰੀਬਨ ਅੱਧੀ ਦੁਨੀਆਂ ਵਿੱਚ ਪ੍ਰਬੰਧਕਾਂ ਦੇ ਆਪਣੇ ਬੱਚੇ ਪਤਤ, ਉਹਨਾਂ ਨੂੰ ਵੀ ਸਿੱਖੀ ਸਰੂਪ ਨਾ ਦੇ ਸਕੇ ਔਰ ਪ੍ਰਬੰਧਕ ਖੁਦ ਵੀ ਸਿੱਖ ਨਾ ਰਹਿ ਸਕੇ। ਜਗਤ ਨੂੰ ਅੰਮ੍ਰਿਤ ਛਕਾਉਣਾ ਸੀ, ਉਹ ਖੁਦ ਸ਼ਰਾਬੀ ਹੋ ਗਏ। ਇਹੀ ਇਲਜ਼ਾਮ ਨਰਾਇਣ ਦਾਸ ਤੇ ਸੀ, ਸ਼ਰਾਬ ਪੀਂਦਾ ਹੈ, ਨਰਾਇਣ ਦਾਸ ਸ਼ਰਾਬ ਪੀਂਦਾ ਹੈ, ਇਹਦੇ ਕੋਲ ਗੁਰਦੁਆਰਾ ਲੈ ਲਓ। ਠੀਕ ਹੈ, ਗਲਤ ਸੀ, ਪਰ ਸਿਲਸਿਲਾ ਬਾਅਦ ਵਿੱਚ ਕੀ ਹੋਇਆ, ਕੋਈ ਤਰੱਕੀ ਨਾ ਹੋਈ। ਜਿਤਨੇ 68 ਤੀਰਥਾਂ ਦੇ ਉੱਤੇ ਉਦਾਸੀਆਂ ਦੇ ਅਸਥਾਨ ਸਨ, ਉਹ ਸਹਿਜੇ ਸਹਿਜੇ ਮੱਠ ਬੰਦ ਹੋ ਗਏ ਔਰ ਉੱਥੇ ਨਾਨਕ ਪੰਥ ਦਾ ਪ੍ਰਚਾਰ ਆਉਂਦਾ ਸੀ। ਮਾੜੀ ਮੋਟੀਆਂ ਥੋੜੀਆਂ ਯਾਦਗਾਰਾਂ ਰਹਿ ਗਈਆਂ, ਹੁਣ ਹੈ ਨਹੀਂ। ਜਗਨਨਾਥ ਪੁਰੀ ਦੇ ਸ਼੍ਰੀ ਗੁਰਦੁਆਰਾ ਸੀ, ਮੰਦਰ ਦੇ ਸਾਹਮਣੇ ਗੁਰੂ ਨਾਨਕ ਦੀ ਬਾਣੀ ਗੂੰਜਦੀ ਸੀ। ਰਾਮੇਸ਼ਵਰਮ ਦੇ ਚ ਵੀ ਗੁਰਦੁਆਰਾ ਸੀ, ਲੰਕਾ ਤੋਂ ਉੱਥੋਂ ਹੀ ਜਾਂਦੇ ਨੇ। ਔਰ ਸਿਰਫ ਉਦਾਸੀ ਸਨ ਜੋ ਅੱਜ ਛੋਟੀ ਜਿਹੀਆਂ ਮਾਮੂਲੀ ਜਿਹੀਆਂ ਯਾਦਗਾਰ ਰਹਿ ਗਈ ਹੈ। ਬਾਕੀ ਤਮਾਮ ਤੀਰਥਾਂ ਤੇ ਵੀ ਸਨ, ਬਿਲਕੁਲ ਨਾਮ ਮਾਤਰ ਹੁਣ ਗੱਲਾਂ ਰਹਿ ਗਈਆਂ ਨੇ। ਹਾਲਾਂਕਿ ਉਸ ਢੰਗ ਦੇ ਨਾਲ ਸਿਲਸਿਲਾ ਚੱਲਦਾ ਰਹਿੰਦਾ ਜਿੱਥੇ ਤੱਕ ਮੈਂ ਅਤਕਥਨੀ ਨਹੀਂ ਕਰਦਾ, ਭਾਰਤ ਦੀ 80% ਆਬਾਦੀ ਸਿੱਖ ਹੋਣੀ ਸੀ ਜਿਸ ਢੰਗ ਨਾਲ ਉਹ ਚੱਲ ਰਿਹਾ ਸੀ। ਸਤਿਗੁਰਾਂ ਨੇ ਕਿਹਾ ਸੀ ਨਾ, ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ। ਉਦਾਸੀ ਇਸ ਤਰ੍ਹਾਂ ਕਰਦੇ ਸਨ, ਇੱਕ ਤੇ ਧਰਮ ਦਾ ਪ੍ਰਚਾਰ ਕਰਦੇ ਸਨ, ਨਾਲੇ ਇਲਾਜ ਵੀ ਕਰਦੇ ਸਨ, ਜੜੀ ਬੂਟੀ ਦਾ ਵੀ ਗਿਆਨ ਰੱਖਦੇ ਸਨ, ਦੂਜਾ ਲੋੜਵੰਦਾਂ ਦੀ ਲੋੜ ਵੀ ਪੂਰੀ ਕਰਦੇ ਸਨ। ਤੁਸੀਂ ਕੀ ਵੱਧ ਰਹੀ ਸੀ, बदकिस्मती हुई, धार्मिक स्थान आ गए उन्होंने हथा जो बिल्कुल कोरे राजनीतिक, तो फिर इलेक्शन नाल चोण होनी है। तो हुण इलेक्शन नाल चोण होनी तो दो धड़े तो आपस बन जाएंगे, हर शहर दे बन जाएंगे, कम से कम सिख दो धड़िया ते तकसीम होणगे। इलेक्शन जो होना है पार्टियां दो ते बनणगियां, तो एक दफा सिखां नूं दो हिस्सों च वंड दई गई तो इन्हां नूं दस हिस्सों च वंडदिआं की देर लगती है, इन्हां नूं तीह हिस्सों च वंडदिआं की देर लगती है। सिख वंडे गए, कमजोर होए, इसे ही कमजोरी तो लाभ उठाया राधा स्वामिया ने, निरंकारिया ने, और उन्होंने शह भी मिल गई, उन्होंने गुरु ग्रंथ साहब के मुकाबले ते गुरु भी खड़े कर दिते। जे सिख सिर्फ प्रधान दे नां ते सिकत्तर दे नां ते दो तीन चार पार्टियां तकसीम हो सकते ने, तो आपां गुरु दे नाम ते भी इन्हां नूं तकसीम कर दईए। नामधारियां दा गुरु बन गया, राधा स्वामियां दा बन गया, निरंकारियां दा बन गया, और जितने पंजाब दे डेरे ने भावे इन्होंने अपने उपर गुरु की मोर नहीं लाई, करीबन करीबन ये अपनियां गदियां ही लाके बैठे ने, यह भी मैं अर्ज कर दिया। और इस तरह की होया, पंथ मर्यादा ते संत मर्यादा टकरा गई, हर संत की अपनी मर्यादा हो गई ते पंथ की अपनी, संत पंथ की मर्यादा नाल सहमत ना हो, कोई भी नहीं सहमत, यह भी मैं अर्ज कर दिया। अपनी अपनी मर्यादा, एक ते है ना अकाल तख्त की बिल्डिंग नू गिराना, दुष्टपना एक जाबराना कम, एक है अकाल तख्त की मर्यादा नू भंग करना, उनू गिराना, यह दो तरह की गिरावट होंदी है। एक होंदा है अकाल तख्त के आकार नू गिराना, एक होंदा है अकाल तख्त की विचार नू गिराना। अगर वो घातक ने, दुष्ट ने, जो अकाल तख्त के आकार नूं मिटाना चाहते ने, तो वह कौन हो गए जो विचार नूं मिटाना चाहते ने? पर हुण कौन सोचे? सोच विचार वाली गल नहीं रही, सोच विचार का सिलसिला नहीं रही। कौमी दर्द के नाते मैं थां थां ते एक निक्की जी आवाज थोड़े सामने रख देना, पंथ पंथ की मर्यादा नाल ही जिंदा रहेगा, वरना नहीं रह सकेगा। क्योंकि संत के कम से कम हजारा ने, फिर ते हजारा तरह की मर्यादा हो जाएगी, कौम फेरू फेरू हो जाएगी। चाहिदा ते ऐसा सी संत पंथ नाल सहमत आउंदा, अज दा संत पंथ नाल सहमत ना होया, कोई भी सहमत नहीं, कोई भी संत पंथ की मर्यादा नाल सहमत नहीं है। और कोई भी संत अपने स्थान नूं गुरुद्वारा कहला के राजी नहीं। ये आश्रम है, ये डेरा है, ये ठाठ है, ये गुरुद्वारा नहीं है। मैं छोटी जी जबान नाल वड्डी गल पे करदा, और ये तमाम नाम ऐसे ने अपने इजाद किए हुए ने, वरना पुराना नाम तो यही सी गुरुद्वारा। गुरुद्वारियां दा नाम गुरुद्वारा मिटा के होर नाम दी धार्मिक सतला नूं दिते गए, और इस तरह दसण की कोशिश की गई कि साडा अपना स्थान इत्थे साडी मर्यादा चलेगी, पंथ दी नहीं, गुरु दी नहीं। विचार करके गुरु सन गुरु ग्रंथ जी, और आकार करके गुरु सी गुरु पंथ। ते जे पंथ दी मर्यादा नहीं मननी तो एक गल स्पष्ट हो गई, गुरु दे आकार तो इनकारी होए। ते अज गुरु दे आकार तो इनकारी, कल विचार तो भी इनकारी, देर की लगनी है। कोई आकार नूं मिटांदा है, कोई विचार नूं मिटांदा है। खैर ए ते में विचार जो है गल आ गई, घाटे च रहे हां असीं इस ढंग दा तौर तरीका बना के। जदों मैं अखीर मई दे महीने च विदेश दी यात्रा लई देश तों रवाना होया सी, बाबा हरबंस सिंह जी दिल्ली च मैनूं मिले, गुरुद्वारा सीसगंज साहब दी सेवा करा रहे ने, दास नाल काफी प्यार करदे ने। मैनूं कहण लगे बहुत वड्डा खून खराबा होया सी जद 2% महंत भ्रष्ट होए सन ते सी उन्हां कोल गुरुद्वारे लै, खून खराबा होया सी, बहुत शहीदियां पा गए, बहुत मारे गए। मैनूं कहण लगे हुण उन्हां तों हजारां गुणा वध खून खराबा होएगा तां इन्हां पॉलिटिशियन लोगां कोल गुरुद्वारे आजाद होणगे, वरना नहीं। ਉਹ ਇਤਨੀ ਤਾਕਤ ਵਿੱਚ ਨਹੀਂ ਸਨ ਮਹਾਨ, ਫਿਰ ਵੀ ਖੂਨ ਖਰਾਬਾ ਹੋਇਆ। ਇਹਨਾਂ ਕੋਲ ਤੇ ਬੜੀ ਤਾਕਤ ਹੈ, ਸਭ ਦੇ ਮਨਿਸਟਰਾਂ ਨਾਲ ਸੰਬੰਧ ਨੇ, ਸਭ ਪੱਕੇ ਰਾਜਨੀਤਿਕ ਨੇ ਦੇਸ਼ ਵਿੱਚ। ਇਸ ਤਰੀਕੇ ਨਾਲ ਜੋ ਹੈ ਦੇਖਿਆ ਗਿਆ, ਔਰ ਕਰੀਬਨ ਕਰੀਬਨ ਤਮਾਮ ਪੋਲੀਟੀਸ਼ੀਅਨ ਨੇ 6ਵੇਂ ਮਹੀਨੇ 7ਵੇਂ ਮਹੀਨੇ ਕਿਧਰੇ ਗੁਰਦੁਆਰੇ ਆ ਗਏ ਤੇ ਆ ਗਏ, ਗੁਰਦੁਆਰੇ ਨਾਲ ਕੋਈ ਮਤਲਬ ਨਹੀਂ ਹੈ। ਗੁਰਦੁਆਰੇ ਨੂੰ ਤੇ ਇੱਕ ਪੌੜੀ ਬਣਾਇਆ ਹੋਇਆ ਹੈ ਪਾਰਲੀਮੈਂਟ ਤੱਕ ਪਹੁੰਚਣ ਵਾਸਤੇ, ਅਸੈਂਬਲੀ ਹਾਲ ਤੱਕ ਪਹੁੰਚਣ ਵਾਸਤੇ, ਮਿਨਿਸਟਰ ਦੀ ਕੁਰਸੀ ਤੇ ਪਹੁੰਚਣ ਵਾਸਤੇ। ਕੰਮ ਤੇ ਇਹਨਾਂ ਦਾ ਇਹ ਸੀ ਕਿ ਮਨੁੱਖਤਾ ਨੂੰ ਗੁਰੂ ਤੱਕ ਪਹੁੰਚਾਓ, ਪਰ ਉਹ ਕਰਦੇ ਕੀ ਪਏ ਨੇ, ਗੁਰੂ ਦੇ ਆਸਰੇ ਤੇ ਕਿਵੇਂ ਪਾਰਲੀਮੈਂਟ ਤੱਕ ਪਹੁੰਚੀਏ, ਕਿਵੇਂ ਮਿਨਿਸਟਰ ਬਣੀਏ। ਇਸ ਤਰ੍ਹਾਂ ਅਸੀਂ ਘਾਟੇ ਚ ਜਾ ਰਹੇ ਹਾਂ ਧਾਰਮਿਕ ਤੌਰ ਤੇ, ਔਰ ਜੋ ਘਾਟਾ ਮਹਿਸੂਸ ਹੋਇਆ ਹੈ ਮੈਂ ਥਾਂ ਥਾਂ ਤੇ ਇਸ ਨੂੰ ਰੱਖਿਆ, ਘਾਟੇ ਚ ਹਾਂ, ਅਸੀਂ ਵਾਅਦੇ ਚ ਨਹੀਂ ਹਾਂ, ਧਾਰਮਿਕ ਤੌਰ ਤੇ ਘਾਟੇ ਚ ਜਾ ਰਹੇ ਹਾਂ। ਇਹਨਾਂ 50 ਸਾਲਾਂ ਚ ਤੇ ਬਹੁਤ ਘਾਟੇ ਚਲੇ ਗਏ ਹਾਂ, ਥੋੜਾ ਜਿਹਾ 50 ਸਾਲ ਪਿੱਛੇ ਚਲੇ ਜਾਈਏ, ਹਰ ਪਿੰਡ ਵਿਚ ਬ੍ਰਹਮ ਗਿਆਨੀ ਮੌਜੂਦ ਸੀ, ਹਰ ਸ਼ਹਿਰ ਵਿਚ ਬ੍ਰਹਮ ਗਿਆਨੀ ਮੌਜੂਦ ਸਨ, ਜਿਨ੍ਹਾਂ ਨੂੰ ਵੇਖ ਕੇ ਗੁਰੂ ਚੇਤੇ ਆਉਂਦਾ ਸੀ। ਹਰ ਪਿੰਡ ਦੇ ਚ ਗੁਰੂ ਗ੍ਰੰਥ ਸਾਹਿਬ ਦੇ ਉਹ ਅਰਥ ਬੋਧ ਦੇ ਜੋ ਹੈ ਵਿਚਾਰਕ ਮੌਜੂਦ ਸਨ, ਔਰ ਕਥਾ ਕਰਨ ਵਾਲੇ ਮੌਜੂਦ ਸਨ। ਗੁਰਪ੍ਰਤਾਪ ਸੂਰਜ ਦੀ, ਦਸਮ ਗ੍ਰੰਥ ਦੀ, ਗੁਰੂ ਗ੍ਰੰਥ ਸਾਹਿਬ ਦੀ ਅੱਜ ਨਹੀਂ। ਘਾਟੇ ਚ ਗਏ ਅਸੀਂ ਇਹਨਾਂ 50 ਸਾਲਾਂ ਚ, ਘਾਟੇ ਚ ਗਏ। ਘਾਟਾ ਜੇ ਕਿਧਰੇ 2 ਸਾਲ ਵੀ ਹੋਵੇ ਤੇ ਬੰਦੇ ਨੂੰ ਸੋਚ ਲੈਣਾ ਚਾਹੀਦਾ ਸੀ, ਹੈਰਾਨਗੀ 50 ਸਾਲਾਂ ਚ ਵੀ ਨਹੀਂ ਸੋਚੇ। ਕਰੇ ਤੇ ਮੇਰੇ ਵਿਚਕਾਰ ਜੋ ਹੈ ਗੱਲ ਆ ਗਈ, ਕਿਉਂਕਿ ਉਦਾਸ ਸ਼ਬਦ ਆਇਆ ਸੀ ਤਾਂ ਇਸ ਤੋਂ ਮੇਰੀ ਬਿਰਤੀ ਉਦਾਸੀਆਂ ਦੀ ਤਰਫ ਚਲੀ ਗਈ। ਜਿਸ ਦਰ ਕਾਰਨ ਫਿਰਾਂ ਉਦਾਸੀ, ਗੁਰੂ ਨਾਨਕ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ, ਉਹਨਾਂ ਨੇ ਉਦਾਸ ਪੰਥ ਚਲਾਇਆ, ਲੇਕਿਨ ਉਹਨਾਂ ਨੂੰ ਕਹਿੰਦੇ ਸਨ ਨਾਨਕ ਪੰਥੀ, ਗੁਰੂ ਨਾਨਕ ਦੇ ਘਰ ਤੋਂ ਉਲਟ ਨਹੀਂ ਸਨ, ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਹੀ ਕਰਦੇ ਸਨ, ਗੁਰਬਾਣੀ ਉਹ ਗੁਰੂ ਨਾਨਕ ਦੀ ਹੀ ਪੜ੍ਹਦੇ ਸਨ, ਪ੍ਰਚਾਰ ਉਹ ਗੁਰਬਾਣੀ ਦਾ ਹੀ ਕਰਦੇ ਸਨ। ਪਰ ਸਿਰਫ ਇਤਨਾ ਹੈ, ਗ੍ਰਸਤੀ ਨਹੀਂ ਬਣਨਾ, ਸੰਸਾਰੀ ਨਹੀਂ ਬਣਨਾ, ਭਗਵਾ ਬੇਸ ਦੋਣੇ ਇਹਨਾਂ ਦੇ ਜੋ ਹੈ ਚੱਲਦੇ ਸਨ ਡੇਰਿਆਂ ਚ। ਤਿਆਗੀ ਬਿਰਤੀ ਉਦਾਸ। ਹੁਣ ਮੈਂ ਅਰਜ਼ ਕਰਾਂ, ਜੋ ਮਨੁੱਖ ਸੰਸਾਰ ਤੋਂ ਉਦਾਸ ਨਹੀਂ, ਉਹ ਪਰਮਾਤਮਾ ਦੀ ਤਲਾਸ਼ ਵੀ ਨਹੀਂ ਕਰ ਸਕਦਾ, ਸਵਾਲ ਹੀ ਨਹੀਂ ਪੈਦਾ। ਜੋ ਇਸ ਜੀਵਨ ਤੋਂ ਉਦਾਸ ਨਹੀਂ, ਉਹ ਪਰਮ ਜੀਵਨ ਦੀ ਤਲਾਸ਼ ਵੀ ਨਹੀਂ ਕਰ ਸਕਦਾ, ਸਵਾਲ ਹੀ ਨਹੀਂ ਪੈਦਾ। ਜੋ ਪਰਿਵਾਰ ਤੋਂ ਉਦਾਸ ਨਹੀਂ, ਕਰਤਾਰ ਦੀ ਤਲਾਸ਼ ਨਹੀਂ ਕਰੇਗਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਬਾਬਰ ਕਹਿੰਦਾ, ਰੋਜ਼ੋ ਨੋ ਬਹਾਰੋ ਮੈਂ ਵਾ ਦਿਲ ਰੋ ਵਾ ਖੁਸ਼ਸਤ ਬਾਬਰ ਬ ਐਸ਼ ਕੋਸ਼ ਕੇ ਆਲਮ ਦੁਬਾਰਾ ਨੇ ਇਸ। ਕਹਿੰਦਾ ਖਾ ਲੇ ਪੀ ਲੈ ਮੌਜਾਂ ਮਾਣ ਲੈ, ਮੁੜ ਕੇ ਜ਼ਿੰਦਗੀ ਲੱਭਣੀ ਹੈ, ਇਹ ਦੁਨੀਆ ਫਿਰ ਮਿਲੇਗੀ, ਜੋ ਕੁਛ ਕਰਨਾ ਹੈ ਕਰ ਲੈ। ਰੱਬ ਨੂੰ ਕਿਸ ਨੇ ਦੇਖਿਆ, ਔਰ ਰੱਬ ਕਿੱਥੇ ਹੈ? ਬਾਬਰ ਪਹਿਲਾ ਮੁਗਲ ਸਮਰਾਟ, ਹਿੰਦੁਸਤਾਨ ਵਿੱਚ ਮੁਗਲੀਆ ਸਲਤਨਤ ਦਾ ਜਨਮਦਾਤਾ ਬਾਬਰ। ਰੋਜ਼ੋ ਨੋ ਬਹਾਰੋ ਮੈਂ ਵਾ ਦਿਲ ਰੋ ਬਾ ਖੁਸ਼ਸਤ ਬਾਬਰ ਬਾ ਐਸ਼ ਕੋਸ਼ ਕੇ ਆਲਮ ਦੁਬਾਰਾ ਨੇ। ਖਾ ਲੇ ਪੀ ਲੇ ਹਰ ਤਰ੍ਹਾਂ ਦੀਆਂ ਮੌਜਾਂ ਮਾਣ ਲੈ, ਅਗਲੀ ਦੁਨੀਆ ਕਿਸਨੇ ਦੇਖੀ ਹੈ? ਖੁਦਾ ਹੈ ਵੀ ਸਹੀ ਕਿ ਨਹੀਂ, ਇਹ ਬਾਬਰ ਦੀ ਸੋਚਣੀ ਹੈ। ਪੰਜਾਬੀ ਦੇ ਚ ਵੀ ਇੱਕ ਬੋਲ ਪ੍ਰਚਲਿਤ ਹੈ, ਇਹ ਜਗ ਮਿੱਠਾ ਅਗਲਾ ਕਿਨ ਡਿੱਠਾ, ਛੱਡੋ। ਪੰਜਾਬ ਦੇ ਚ ਵੀ ਲੋਕੀ ਕਹਿ ਦਿੰਦੇ ਨੇ, ਇਹ ਜਗ ਮਿੱਠਾ ਅਗਲਾ ਕਿਨ ਡਿੱਠਾ, ਕਿਸਨੇ ਦੇਖਿਆ, ਕੌਣ ਜਾਣਦਾ? ਜਦ ਦੇਖਿਆ ਹੀ ਨਹੀਂ, ਬਸ ਇੱਕ ਕਮੀ ਹੈ ਇਸ ਦੁਨੀਆ ਚ, ਜੋ ਦੇਖ ਲੈਂਦਾ ਉਹ ਦਿਖਾ ਨਹੀਂ ਸਕਦਾ, ਬਸ ਇੰਨੀ ਕਮੀ ਹੈ, ਅੱਜ ਤੱਕ ਕਿਸੇ ਨੇ ਨਹੀਂ ਦਿਖਾਇਆ। ਇੱਥੋਂ ਫਿਰ ਸ਼ੱਕ ਵੀ ਪੈਦਾ ਹੋ ਜਾਂਦਾ, ਬਲਕਿ ਜਿਨ੍ਹਾਂ ਨੇ ਦੇਖਿਆ ਸੀ ਪਤਾ ਦੁਨੀਆ ਨੇ ਕੀ ਆਖਿਆ ਤੇ ਪਾਗਲ ਨੇ, ਦੇਖਣ ਵਾਲਿਆਂ ਨੂੰ ਤੇ ਪਾਗਲ ਕਹਿ ਦਿੱਤਾ। ਕਮਾਲ ਦੀ ਗੱਲ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਕੋਈ ਕਹੇ ਭੂਤ ਨਾ ਕੋ ਕਹੇ ਬੇਤਾਲਾ, ਹੱਦ ਹੋ ਗਈ। ਜੋ ਸਾਰਿਆਂ ਦੇ ਭੂਤ ਨੇ ਉਤਾਰ

چلو چھڈو کون متھا مارے گا. جی میں کہہ دیاں کوئی کافر نہیں کیونکہ مسلمان کہتے ہیں ہندو کافر ہے, کہ جی میں کہہ دیاں کوئی کافر نہیں تو پھر خیر نہیں ہے. یہی مسلمان پتہ نہیں میرے نال کی ویوہار کرن. تو صاف کہندا ہے پھر مارن بلے یار تھائیں تے گپتی بات سکھیندی ہے, گپت رکھدے ہیں نہیں کہندے, چپ رہندے ہیں. کچھ تے چپ کر گئے, اصلیت نو جانے ہاں لیکن آکھیا نہیں. پر کچھ ایسے جو بول پئے, تو انہ بولن والیاں نو پرتھم تے زمانے نے کہیا پاگل نے, سمچے بنارس نے کہہ دیتا ہے کبیر پاگل ہے. اور ایسا کیڑا تسئی ہے جڑا اس نو دیتا نہیں گیا, یہ بھی میں عرض کر رہا. سکندر لودی نے جیل چ پا دیتا سی, مشکاں بن کے گنگا چھوڑ دیتا سی, چڑی ہوئی گنگا ہڑ تے آئی ہوئی. یہ تے گل وکری ہے, جیڑیاں لہراں ڈوبدیاں نے انہاں لہراں کر کے کبیر کنارے تے لگ گیا. گنگا کی لہر میری ٹوٹی جنجیر, مرگ چھا لا پر بیٹھے کبیر. لیکن یہ تے ڈوب دیتا گیا سی, انو غرق کیتا گیا سی. کبیر تے چوری دا بھی الزام لگایا, یاری دا بھی الزام لگایا. اگر کبیر چور ہے تو پھر کوئی ساد نہیں, اور اگر کبیر دراچاری ہے تو پھر کوئی سداچاری نہیں, اور کبیر پاگل ہے تو پھر کوئی سیانا نہیں. تو پر یہ سارے الزام لگے نے, دور کیوں جاندے ہاں؟ بابر نے گرو نانک نو جیل دے چھپا دیتا ہے, جہانگیر نے گرو ارجن دیو جی نو جیل دے چھپا دیتا ہے, اورنگزیب نے گرو تیغ بہادر صاحب جی نو جیل دے چھپا دیتا ہے, اور دلی دے چھ ایسے پنجرے دے چھ بند کیتا ہے جے دے سدگر ہل بھی نہیں سکتے سن, سولہ سن کھڑے نے, نہ بیٹھ سکتے سن نہ ہل سکتے سن. اس پنجرے چ بند کیتا ہے کوتوالی وچ. قصور کی قصور وار جگت دے بے قصور ہونا بھی ایک قصور ہے, یہ بھی میں عرض کر دیں. قصور واراں دی دنیا دے دراصل بے قصور ہونا بھی ایک پاپ ہے, انج کہہ لو. ساری دنیا دے اس پاگل پن دے اکٹھ دے چ ایک سیانے دا جیونا اوکھا ہو جاتا ہے. اس واسطے کچھ فقیر ایسے ہوئے نے جے دنیا نے پاگل کیا تے قبول کر لیا, ٹھیک ہے چلو چنجٹ مکیا متھا نہیں مارانگے. اچھا ہوا دیوانگی کام آ گئی اپنے, وگرنہ ہم زمانے بھر کو سمجھانے کہاں جاتے, چپ کر گئے. پر جڑے بول پئے نہیں چپ کیتے پھر تسی ہے. دنیا دے تمام اس طرح دے پرشاں نو جڑی سزا دیتی گئی ہے تو پوچھا جا سکتا ہے کہ چوری کی تھی, یاری کی تھی, کوئی قتل و غارت کیتا, اس طرح کچھ بھی نہیں سی. ایک سچائی بیان کر دیتی جو جگت دی پکڑ دے چ نہیں آوندی سی, کہ جو جگت نال تال میل بھی نہیں کھاندی سی. میں اکثر عرض کردا ہوں نا, دو طرح دے بندیاں دا جگت نال تال میل نہیں بیٹھتا, ایک پرم سنت دا اور ایک پاگل دا. جس سنت دا سمے دی راجنیتی نال تال میل بیٹھ جائے بھول کے بھی نہ کہنا یہ سنت ہے, میں عرض کر دیاں تو کوئی سنت نہیں ہے. جس سنت دا جگت دی سماجک زندگی دے نال تال میل بیٹھ جائے گستاخی معاف, کوئی سنت نہیں ہے. یہ بھی میں حقیقت تھوڑے سامنے پیا رکھدا. راجنیتی نال تال میل بیٹھ جائے انہ تمام سنتاں نوں وائٹ پاسپورٹ ملے, ڈپلومیٹ پاسپورٹ, ہر طرح دی سہولت, ہر طرح دے سکھ جو راجنیتک چاہندے نے. بولو جو راجنیتک چاہندے نے اس طرح جی ہو. تو اے سنت کوئی راجنیتکاں تو اچے نہیں نے, اے بھی میں عرض کر دیا. چاہے وہ ہندو جگت دے نے, چاہے وہ سکھ جگت دے, تے چاہے مسلم جگت دے نے, اتھے ہی نے. جتھے سنسار کھڑا ہے اے اتھے ہی نے. پر جگت نو سمجھتے ہے نہیں, جگت نال تال میل بیٹھ جاندا ہے, خوش ہے, بڑے خوش نے. جگت بھی خوش ہوندا ہے, جاندے ہاں سانو اسیس دے دیندے نے,
ਸਾਡੇ ਲਈ ਅਰਦਾਸ ਕਰ ਦਿੰਦੇ ਨੇ, ਸਾਡੇ ਲਈ ਜੰਨਤ ਦੇ ਦਰਵਾਜ਼ੇ ਖੋਲ੍ਹ ਕੇ ਰੱਖਣਗੇ, ਸਾਡੀ ਬਾਂਹ ਪਕੜਨਗੇ, ਠੀਕ ਹੈ। ਪਰ ਮੈਂ ਅਰਜ਼ ਕਰਾਂ, ਜੋ ਆਪ ਦੋਜ਼ਖ ਵਿੱਚ ਜੀ ਰਹੇ ਨੇ, ਕੀ ਜੰਨਤ ਦੇ ਦਰਵਾਜ਼ੇ ਖੋਲ੍ਹਣਗੇ? ਪਰ ਹੈ ਭਰਮ ਬੁਲੇਖਾ, ਜਗਤ ਵਿੱਚ ਐਸਾ ਹੈ, ਅਕਸਰ ਜਿਨ੍ਹਾਂ ਨੇ ਇਸ ਰਮਜ਼ ਨੂੰ ਸਮਝਿਆ ਜਾਣਿਆ, ਦੋ ਸ਼੍ਰੇਣੀਆਂ ਚ ਇਹ ਫਕੀਰ ਤਕਸੀਮ ਆਉਂਦੇ ਨੇ। ਇੱਕ ਤੇ ਉਹ ਜੋ ਬੋਲ ਪਏ, ਕਿਹਾ ਕੁਛ, ਔਰ ਜਦ ਕੁਛ ਕਿਹਾ ਤਾਂ ਬਾਬਰ ਜੈਸੇ ਹੁਕਮਰਾਨ ਨੇ ਬੰਦ ਕਰ ਦਿੱਤਾ ਹੈ। ਜਹਾਂਗੀਰ ਨੇ ਛੇਵੇਂ ਪਾਤਸ਼ਾਹ ਨੂੰ ਵੀ ਕੇਲੇ ਦੇ ਚ ਬੰਦ ਕਰ ਦਿੱਤਾ ਸੀ। ਈਸਾ ਸੂਲੀ ਤੇ ਚੜਿਆ ਹੋਇਆ, ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਰਹੇ ਨੇ ਏਥਨ ਵਿੱਚ, ਯੂਨਾਨ ਦੇ ਵਾਸੀ। ਹੈਰਾਨਗੀ ਦੀ ਗੱਲ, ਜਿੱਥੋਂ ਸਭਿਅਤਾ ਸਾਰੀ ਦੁਨੀਆਂ ਵਿੱਚ ਫੁੱਟੀ, ਤਹਿਜ਼ੀਬ ਇੱਕ ਖਾਸ, ਉਸੇ ਇਲਾਕੇ ਵਿੱਚ ਇੱਕ ਚੋਟੀ ਦੇ ਦਾਰਸ਼ਨਿਕ ਪੁਰਸ਼ ਨੂੰ, ਇੱਕ ਸੰਤ ਨੂੰ ਸਜ਼ਾਏ ਮੌਤ ਦਿੱਤੀ ਜਾ ਰਹੀ ਹੈ। ਕਹਿੰਦੇ ਨੇ, ਜੋ ਮੈਂ ਇਤਿਹਾਸ ਪੜ੍ਹਿਆ, ਜਿਸ ਮਨਸਫ ਨੇ ਸਜ਼ਾ ਸੁਣਾਈ, ਤਰਸ ਉਸਨੂੰ ਵੀ ਆ ਰਿਹਾ ਸੀ, ਪਰ ਵਕਤ ਦੀ ਹਕੂਮਤ ਤੇ ਰਿਆਇਆ ਖਿਲਾਫ ਸੀ ਸੁਕਰਾਤ ਦੇ। ਅੰਦਰੋਂ ਮੁਨਸਫ ਨਹੀਂ ਚਾਹੁੰਦਾ ਸੀ ਇਹਨੂੰ ਸਜ਼ਾਏ ਮੌਤ ਦਿੱਤੀ ਜਾਏ। ਉਹਨੇ ਸਜ਼ਾਏ ਮੌਤ ਦਾ ਫੈਸਲਾ ਸੁਣਾਉਣ ਤੋਂ ਪਹਿਲੇ ਸੁਕਰਾਤ ਨੂੰ ਕਿਹਾ, ਇਹ ਫੈਸਲਾ ਜੋ ਸਜ਼ਾਏ ਮੌਤ ਹੀ ਤੁਹਾਡੇ ਲਈ ਹੋ ਸਕਦਾ ਹੈ, ਵਾਪਸ ਲਿਆ ਜਾ ਸਕਦਾ ਹੈ, ਤੁਸੀਂ ਇਸ ਵਤਨ ਨੂੰ ਛੋੜ ਦਿਓ, ਇਸ ਇਲਾਕੇ ਚੋਂ ਨਿਕਲ ਜਾਓ, ਅਸੀਂ ਕੁਛ ਨਹੀਂ ਕਹਿੰਦੇ ਤੁਹਾਨੂੰ, ਚੁੱਪ ਚਾਪ ਚਲੇ ਜਾਓ। ਤੇ ਸੁਕਰਾਤ ਕਹਿਣ ਲੱਗਾ, ਫਿਰ ਉੱਥੇ ਮੈਨੂੰ ਫਾਂਸੀ ਲੱਗੇਗੀ ਜਿੱਥੇ ਜਾਵਾਂਗਾ, ਫਿਰ ਉੱਥੇ ਜ਼ਹਿਰ ਦਾ ਪਿਆਲਾ ਪਿਲਾਉਣਗੇ। ਕਹਿੰਦੇ, ਫਿਰ ਉਹ ਨਵੀਂ ਥਾਂ ਤੇ ਫਿਰ ਮੈਂ ਨਵਾਂ ਪੁਆੜਾ ਖੜਾ ਕਰਾਂ, ਫਿਰ ਉਹ ਲੋਕ ਮੈਨੂੰ ਜ਼ਹਿਰ ਦਾ ਪਿਆਲਾ ਦੇਣ ਤੇ ਮੈਨੂੰ ਮਾਰਨ, ਬਿਹਤਰ ਹੈ ਤੁਸੀਂ ਮਾਰੋ, ਇੱਥੋਂ ਦੀ ਮੌਤ ਕਬੂਲ ਹੈ। ਹੁਣ ਨਵੇਂ ਸਿਰਿਓਂ ਜਿਸ ਟਿਕਾਣੇ ਤੇ ਮੈਂ ਪਹੁੰਚਿਆ ਕਿ ਤੁਸੀਂ ਮੈਨੂੰ ਸਜ਼ਾਏ ਮੌਤ ਦਿਓਗੇ, ਤਾਂ ਮੈਂ ਜਿੱਥੇ ਜਾਵਾਂਗਾ ਆਖਰ ਮਾਹੌਲ ਇਹੀ ਬਣੇਗਾ। ਮੈਂ ਲੋਕਾਂ ਦੀ ਤਰਜ਼ ਜ਼ਿੰਦਗੀ ਨਾਲ ਸਹਿਮਤ ਨਹੀਂ, ਮੈਂ ਜਗਤ ਦੀ ਰਾਜਨੀਤੀ ਨਾਲ ਸਹਿਮਤ ਨਹੀਂ, ਤਾਂ ਲੋਕ ਤੇ ਖਿਲਾਫ ਹੋਣਗੇ ਔਰ ਅੰਜਾਮ ਇਹ ਹੋਏਗਾ, ਮੈਨੂੰ ਸਜ਼ਾਏ ਮੌਤ ਦਿੱਤੀ ਜਾਏਗੀ, ਇੱਥੇ ਹੀ ਕਬੂਲ ਹੈ, ਮੈਨੂੰ ਮਾਰੋ। ਅਸ਼ਕਬਾਰ ਅੱਖਾਂ ਦੇ ਨਾਲ ਸਜ਼ਾਏ ਮੌਤ ਸੁਣਾਈ ਗਈ, ਔਰ ਉਸ ਵਕਤ ਦਾ ਇਲਾਜ ਜੋ ਹੈ ਉੱਥੇ ਇੱਕ ਤੌਰ ਤਰੀਕਾ ਸੀ, ਜ਼ਹਿਰ ਦਾ ਪਿਆਲਾ ਦੇ ਕੇ ਸਜ਼ਾਏ ਮੌਤ, ਜ਼ਹਿਰ ਦਾ ਪਿਆਲਾ ਦਿੱਤਾ ਗਿਆ। ਇਹ ਜਦ ਪੀਣ ਲੱਗਾ, ਮੁਨਸਫ ਨੇ ਸੁਤੇ ਸਿੱਧ ਪੁੱਛ ਲਿਆ, ਕੋਈ ਘਬਰਾਹਟ, ਕੋਈ ਚਿੰਤਾ, ਕੋਈ ਤੁਹਾਡੀ ਮਨੋਦਸ਼ਾ, ਮੈਂ ਜਾਣਨਾ ਚਾਹੁੰਦਾ ਕੀ ਹੈ? ਸੁਕਰਾਤ ਕਹਿੰਦੇ ਨੇ, ਜੇ ਮਰ ਕੇ ਵੀ ਮੈਂ ਨਹੀਂ ਮਰਨਾ ਤਾਂ ਚਿੰਤਾ ਕਿਹੜੀ ਗੱਲ ਦੀ, ਤੇ ਜੇ ਮਰ ਕੇ ਮੈਂ ਮਰ ਹੀ ਜਾਣਾ ਹੈ ਤਾਂ ਫਿਰ ਚਿੰਤਾ ਕਿਹੜੀ ਗੱਲ ਦੀ? ਦੋਵੇਂ ਬੋਲ ਬੜੇ ਗਜ਼ਬ ਦੇ ਕਹੇ। ਜੇ ਮੈਂ ਮਰ ਕੇ ਵੀ ਨਹੀਂ ਮਰਨਾ ਤਾਂ ਫਿਕਰ ਕਿਹੜੀ ਗੱਲ ਦਾ, ਤੇ ਜੇ ਮੈਂ ਮਰ ਕੇ ਮਰ ਹੀ ਜਾਣਾ ਫਿਰ ਕਾਹਦੀ ਚਿੰਤਾ? ਭਾਵੇਂ ਉਹਨਾਂ ਲੋਕਾਂ ਦੇ ਪੱਲੇ ਕੁਛ ਪਿਆ, ਭਾਵੇਂ ਨਾ ਪਿਆ, ਪਰ ਇਹ ਦੋ ਲਫ਼ਜ਼ਾਂ ਚ ਬਹੁਤ ਵੱਡੀ ਗੱਲ ਕਹਿ ਗਿਆ। ਜਦ ਮੈਂ ਮਰ ਕੇ ਵੀ ਨਹੀਂ ਮਰਨਾ ਤਾਂ ਫਿਰ ਚਿੰਤਾ ਕਿਹੜੀ ਗੱਲ ਦੀ, ਤੇ ਵਾਕਈ ਮਰ ਹੀ ਜਾਣਾ ਫਿਰ ਕਿਹੜੀ ਚਿੰਤਾ, ਫਿਰ ਕਿਹੜੀ ਗੱਲ ਦੀ ਚਿੰਤਾ? ਜ਼ਹਿਰ ਦਾ ਪਿਆਲਾ ਇਸਨੇ ਖੁਸ਼ੀ ਖੁਸ਼ੀ ਨਾਲ ਪੀ ਲਿਆ, ਸੂਲੀ ਤੇ ਚਾੜ ਦਿੱਤਾ ਗਿਆ ਇੱਕ ਬੇਕਸੂਰ ਈਸਾ। ਸਾਰੀ ਜ਼ਿੰਦਗੀ ਦਰ ਦਰ ਦੀਆਂ ਠੋਕਰਾਂ ਚ ਲੰਘੀ ਮੁਹੰਮਦ ਸਾਹਿਬ ਦੀ, ਬਦਰ ਦੀ ਲੜਾਈ ਦੇ ਵਿੱਚ ਆਪ ਦੇ ਅਗਲੇ ਦੰਦ ਵੀ ਪੱਥਰ ਨਾਲ ਤੋੜ ਦਿੱਤੇ ਗਏ ਸਨ, ਮੁਹੰਮਦ ਸਾਹਿਬ ਦੇ ਅਗਲੇ ਦੋਵੇਂ ਦੰਦ ਤੋੜ ਦਿੱਤੇ ਗਏ ਸਨ, ਪੱਥਰ ਚੁੱਕ ਕੇ ਐਸਾ ਜ਼ੋਰ ਦਾ ਮਾਰਿਆ ਕਿ ਦੋਵੇਂ ਦੰਦ ਤੋੜ ਦਿੱਤੇ ਗਏ। ਔਰ ਜਵਾਨ ਸਰੀਰ ਹੋਵੇ ਤੇ ਪੁਖਤਾ ਦੰਦ ਹੋਵਣ ਤੇ ਪੱਥਰ ਨਾਲ ਤੋੜੇ ਜਾਣ, ਤੁਸੀਂ ਖੁਦ ਅੰਦਾਜ਼ਾ ਲਗਾਓ ਕਿਤਨੀ ਪੀੜਾ ਹੋਈ ਹੋਣੀ ਹੈ, ਸਰੀਰ ਨੂੰ ਕਿਤਨਾ ਕਸ਼ਟ ਹੋਇਆ ਹੋਣਾ ਹੈ। ਸਾਰੀ ਦੀ ਸਾਰੀ ਜ਼ਿੰਦਗੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੰਘਰਸ਼ ਵਿੱਚ ਲੰਘੀ ਹੈ। ਅੱਲਾ ਯਾਰ ਖਾਂ ਤੇ ਕਹਿੰਦੇ ਨੇ,
آغا نے کبھی تجھ کو سنبھلنے نہ دیا تھا، آرام سے پہلو کو بدلنے نہ دیا تھا۔ تسی تے ایک رات بھی سکھ دا آرام نہیں کر سکے، ساری زندگی سنگھرش دے چلنگی، بھج دوڑ دے چلنگی۔ اللہ یار ہاں کہیں دے، ایک ساگر دی طرح نے جی میں اوپر لہراں ادھر بھج رہی ہیں نے، ادھر بھج رہی ہیں نے، تھلے ٹھہراؤ ہے، اندروں اے درویش نے باروں تے بالکل راجے ہیں، بھج دوڑ بڑی ہے پر اندر برتی ٹکی ہوئی ہے۔ اسے نو نند لال کہندے نے حق حق اندیش گرو گوبند سنگھ، بادشاہ درویش گرو گوبند سنگھ۔ باروں بڑی بھج دوڑ ہے، اندر سکون ہے، شانتی ہے، تے بھانے وچ رضا وچ رہن دی برتی بھی ہے۔ پو ماں دی ٹھنڈی رات ہے، پیراں چ جتی نہیں، سنگی ساتھی بھی نہیں، دو دن دا ان بھی پیٹ دے چ نہیں گیا، اور ماچھی واڑے دا اے مرو تھل ٹھنڈی ریت، اتھے ہی سو کے آپ کہندے نے یارڑے دا سانو ستھر چنگا، پٹ کھیڑیاں دا رہنا۔ جگت دے اوتاری پرشاں نال سنسار نے کیتا کی ہے، تال میل نہیں بیٹھا۔ میں پھر عرض کراں، جس سنت دا سنسار نال تال میل بیٹھ جائے سنسار تو کوئی اچا نہیں، اے بھی میں عرض کرتے ہیں۔ جس سنت دا راجنیتی نال تال میل بیٹھ جائے اجوکے راجنیتکاں نال یا پرانے نال، وہ انہاں راجنیتکاں تو کوئی اچا نہیں ہے، اتنا ہی ہے، نہیں تال میل بیٹھے گرو نانک دا بابر نال، نہیں تال میل بیٹھے گرو ارجن دیو جی دا جہانگیر نال، نہیں تال میل بیٹھے گرو ہرگوبند صاحب جی مہاراج دا شاہ جہاں نال، اور نہیں تال میل بیٹھے گرو گوبند سنگھ جی دا اورنگزیب نال، بالکل نہیں بیٹھے۔ اور اقبال نے تے بہت قیمتی گل کہہ دیتی، کہندے سارے سنسار وچ دو پرش ایسے نے جو ادو بھی نہ سمجھے گئے، اج بھی نہ سمجھے گئے، کچھ سما پا کے باقی مہاپرش انہوں دی کچھ سمجھ آئی تے لوگاں نے پوجنا شروع کیتا، جیسے کہ عیسیٰ نو ادوں تے اصولی تے چاڑیا، ادوں تے محمد صاحب دا جیونا حرام کیتا ہویا سی، ہن سارا عرب مسلمان۔ پر ایک حقیقت ہے، دو پرش انہوں اپنے دیش دے بھی رتبہ نہیں ملیا، ایک مہاتما بدھ ایک گرو گوبند سنگھ، انہوں دوہاں نہیں ملیا۔ غزب دی گل، دوہاں دا جنم بھی بہار دیچ ہے، مہاتما بدھ بھی بہار دیچ پیدا ہوئے، دھن گرو گوبند سنگھ جی مہاراج بھی بہار دیچ پیدا ہوئے، پٹنہ بہار اس علاقے چ۔ یہ قبول کیوں نہیں ہوئے؟ ورن ونڈ نو منن تو انکار کر دیتا مہاتما بدھ نے، اور ورن ونڈ دیاں دھجیاں اڑا دیتیاں گرو گوبند سنگھ جی نے، ذات پات نو منن تو انکار کر دیتا مہاتما بدھ نے، اور ذات پات نو منن تو انکار کر دیتا گرو گوبند سنگھ جی نے۔ برامن دی رو ریتی تو بالکل نرالی چال چلی مہاتما بدھ نے، اور کلگی در نے بھی صاف کہہ دیتا، جب اے گئے بپرن کی ریت میں نہ کروں ان کی پرتیت۔ بپر ریتی کی ہے کہ جنم تو ہی کوئی شودر ہے، جنم تو کوئی برامن ہے، جنم تو کوئی برامن نہیں ہو سکتا، جیون تو برامن ہو سکتا ہے، جنم تو کوئی شودر نہیں ہو سکتا، جیون تو شودر ہو سکتا ہے، جنم تو کوئی سنت نہیں ہو سکتا، جیون تو سنت ہوئے گا، تے جنم تو کوئی چور نہیں ہو سکتا، جیون تو چور ہوئے گا، کرم کر کے پہچان ہوئے گی، پر وہ جنم تو پہچان کرتے سن، کرم تو نہیں۔ مہاتما بدھ سہمت نہیں ہوئے، منک دی پہچان اس دے کرم تو ہوئے گی، جنم تو نہیں۔ ہو سکتا ہے کہ چوراں دے گھر بھی سنت پیدا ہو جائے، کسی دشٹ گھر دے چ بھی سنت پیدا ہو جائے، ہویا ہے پرہلاد، ہویا ہے ہرناکش کی ہے دشٹ ہے، تے پرہلاد کی ہے سنت ہے۔ اور ہو سکتا ہے کسی دیوتے دے گھر دے چ بھی دینت پیدا ہو جائے، بہتے ہوئے نے گستاخی معاف۔ گرو رامداس جی مہاراج گرو نانک دی گردی دے وارس، تے پرتھی چند کی ہے، وہ جہانگیر نال تال میل بیٹھے سی،
ਉਹਤੇ ਤਾਂ ਜ਼ਿੰਦਗੀ ਗੁਰੂ ਅਰਜਨ ਦੇਵ ਜੀ ਨਾਲ ਚੱਕਦਾ ਰਿਹਾ, ਉੱਥੇ ਆਪਣੇ ਪਿਤਾ ਨਾਲ ਵੀ ਲੜਦਾ ਰਿਹਾ। ਗੁਰੂ ਰਾਮਦਾਸ ਜੀ ਮਹਾਰਾਜ ਨੂੰ ਕਹਿਣਾ ਵੀ ਪਿਆ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਨੇ ਵਡੀਰੇ ਤੁਮ ਹੋ, ਤਿੰਨ ਸਿਉ ਝਗੜਤ ਪਾਪ। ਪਰ ਇਹ ਝਗੜਦਾ ਸੀ, ਇਹ ਲੜਦਾ ਸੀ। ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, ਇੱਕ ਕਮੀ ਹੈ ਧਾਰਮਿਕ ਦੁਨੀਆਂ ਵਿੱਚ, ਜਦ ਕੋਈ ਦੇਖ ਲੈਂਦਾ ਹੈ ਦਿਖਾ ਨਹੀਂ ਸਕਦਾ, ਜਦ ਕੋਈ ਸਮਝ ਜਾਂਦਾ ਹੈ ਪੂਰਨ ਤੌਰ ਤੇ ਸਮਝਾ ਨਹੀਂ ਸਕਦਾ। ਬਹੁਤ ਬੋਲੇ ਨੇ ਕਈ ਦਫਾ, ਜਗਤ ਦੇ ਅਵਤਾਰੀ ਪੁਰਸ਼ ਕੌਣ ਸਮਝਿਆ ਤੇ ਕਿਹਦੀ ਸਮਝ ਚ ਆਇਆ, ਕਿਸਨੇ ਅਪਣਾਇਆ। ਸਮਝਾਉਣ ਦੇ ਚ ਅਸਮਰਥ ਰਹੇ ਨੇ ਮਹਾਂਪੁਰਸ਼, ਔਰ ਫਿਰ ਜਗਤ ਨਾਲ ਸਹਿਮਤ ਨਾ ਹੋਣ ਕਰਕੇ ਜਗਤ ਮੁਖਾਲਫਤ ਤੇ ਵੀ ਆਇਆ ਹੈ, ਬੜੀ ਭਾਰੀ ਮੁਖਾਲਫਤ। ਮੈਂ ਅਰਜ਼ ਕਰਾਂ, ਮਹਾਤਮਾ ਬੁੱਧ ਦੇ ਪੈਰ ਹਿੰਦੁਸਤਾਨ ਦੇ ਚੋਂ ਉਖਾੜ ਦਿੱਤੇ ਗਏ ਸਨ, ਉਖੜ ਗਏ, ਅੱਜ ਤੱਕ ਉਖੜੇ ਹੋਏ ਨੇ। ਭਾਵੇਂ ਅੰਬੇਡਕਰ ਨੇ ਯਤਨ ਕਰਕੇ, ਕੋਸ਼ਿਸ਼ ਕਰਕੇ ਦੁਬਾਰਾ ਲਾਉਣ ਦੀ ਕੋਸ਼ਿਸ਼ ਕੀਤੀ, ਉਤਨੀ ਗੱਲ ਨਹੀਂ ਬਣੀ। ਔਰ ਇਸੇ ਤਰੀਕੇ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੀ ਪੈਰਾਂ ਨੂੰ ਆਦਿ ਕਾਲ ਤੋਂ ਉਖਾੜਨ ਦੀ ਕੋਸ਼ਿਸ਼ ਹੋਈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਇਹ ਗੱਲ ਵੱਖਰੀ ਹੈ, ਕੁਛ ਬਾਤ ਹੈ ਕਿ ਐਸੀ, ਹਸਤੀ ਮਿਟਤੀ ਨਹੀਂ ਹਮਾਰੀ, ਸਦੀਓਂ ਰਹਾ ਹੈ ਦੁਸ਼ਮਨ ਦੌਰੇ ਜ਼ਮਾਂ ਹਮਾਰਾ। ਵਰਨਾ ਸਿੱਖੀ ਦੇ ਆਦਿ ਕਾਲ ਤੋਂ ਐਸਾ ਹੋਇਆ। ਖੈਰ ਮੁਖਤਸਰ ਜੋ ਮੈਂ ਅਰਜ਼ ਕਰਾਂ, ਵਕਤ ਦੇ ਰਾਜਨੀਤਿਕਾਂ ਨਾਲ ਗੁਰੂ ਨਾਨਕ ਦੀ ਨਹੀਂ ਬਣੀ, ਗੁਰੂ ਅਰਜਨ ਦੇਵ ਜੀ ਦੀ ਨਹੀਂ ਬਣੀ, ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਬਣੀ। ਸੁਕਰਾਤ ਵਕਤ ਦੀ ਰਾਜਨੀਤੀ ਨਾਲ ਸਹਿਮਤ ਨਹੀਂ ਹੋਇਆ ਸੀ, ਈਸਾ ਸਹਿਮਤ ਨਹੀਂ ਹੋਇਆ, ਮੁਹੰਮਦ ਸਹਿਮਤ ਨਹੀਂ ਹੋਇਆ, ਸਾਰਾ ਇਤਿਹਾਸ ਪੜ੍ਹ ਕੇ ਵੇਖ ਲਓ। ਇਸ ਵਾਸਤੇ ਸਮਾਜ ਨੂੰ ਤੇ ਰਾਜਨੀਤੀ ਨੂੰ ਇਹ ਕਬੂਲ ਵੀ ਨਾ ਹੋਏ, ਔਰ ਕਿਧਰੇ ਕਿਧਰੇ ਕਹਿ ਦਿੱਤਾ ਗਿਆ ਇਹ ਪਾਗਲ ਨੇ, ਸਾਫ਼ ਕਹਿ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਉਤਨੇ ਚਮੜੇ ਨੇ, ਆਪ ਕਹਿੰਦੇ ਨੇ ਦੂਰ ਕਿਉਂ ਜਾਓ। ਗਾਲਬਨ ਸਨ ਦੂਰ ਕਿਉਂ ਜਾਓ, ਗਾਲਬਨ ਸਨ ਕੋਈ 40 ਦੇ ਚ ਮਹਾਤਮਾ ਗਾਂਧੀ ਦੇ ਮੂੰਹੋਂ ਵੀ ਨਿਕਲ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਭੁੱਲਾ ਹੋਇਆ ਰਹਿਬਰ ਹੈ। ਵਿਚਾਰ ਦੀ ਗੱਲ ਕਰਦਿਆਂ ਕਰਦਿਆਂ ਤਲਵਾਰ ਦੀ ਗੱਲ ਕਰਨ ਲੱਗ ਪਿਆ। ਸ਼ਾਂਤੀ ਨਾਲ ਪੇਸ਼ ਆਉਣ ਵਾਲਾ ਇਕਦਮ ਕ੍ਰਾਂਤੀ ਤੇ ਆ ਗਿਆ। ਬੜੋਦੇ ਦੇ ਬਹੁਤ ਵੱਡੇ ਜਲਸੇ ਦੇ ਚ ਉਹਨਾਂ ਦੇ ਇਹ ਬੋਲ ਸਨ। ਖੁਸ਼ਕਿਸਮਤੀ ਹੈ ਉਹਨਾਂ ਦਿਨਾਂ ਚ ਜ਼ਿੰਦਾ ਸਨ ਪ੍ਰਿੰਸੀਪਲ ਗੰਗਾ ਸਿੰਘ, ਬਹੁਤ ਸਿਆਣੇ, ਬੜੇ ਸੁਲਝੇ ਹੈ, ਬੜੇ ਆਲਾ ਦਿਮਾਗ ਦੇ ਮਾਲਕ। ਉਹ ਜਾ ਪਹੁੰਚੇ ਗੁਜਰਾਤ ਅਹਿਮਦਾਬਾਦ ਦੇ ਚ, ਉਦੋਂ ਮਹਾਤਮਾ ਗਾਂਧੀ ਅਹਿਮਦਾਬਾਦ ਦੇ ਸਨ। ਔਰ ਜਦ ਆਪਣਾ ਤਾਰਫ ਕਰਾਇਆ ਕਿ ਮੈਂ ਸਿੱਖ ਮਿਸ਼ਨਰੀ ਹਾਂ, ਸਿਰਫ ਇਸ ਵਿਸ਼ੇ ਤੇ ਤੁਹਾਡੇ ਨਾਲ ਵਿਚਾਰ ਕਰਨ ਲਈ ਆਇਆ ਕਿ ਗੁਰੂ ਗੋਬਿੰਦ ਸਿੰਘ ਇੱਕ ਭੁੱਲਾ ਹੋਇਆ ਰਹਿਬਰ ਹੈ। ਖੈਰ ਰਾਜ਼ੀ ਹੋ ਗਏ। ਪ੍ਰਿੰਸੀਪਲ ਗੰਗਾ ਸਿੰਘ ਨੇ ਕਿਹਾ, ਆਪ ਗੀਤਾ ਦਾ ਪਾਠ ਕਰਦੇ ਹੋ ਔਰ ਗੀਤਾ ਨੂੰ ਮਾਂ ਕਹਿੰਦੇ ਹੋ। ਹਾਂ, ਮਾਂ ਹੈ ਮੇਰੀ, ਸਵੇਰੇ ਸ਼ਾਮ ਇਹ ਗੀਤਾ ਦਾ ਪਾਠ ਕਰਦੇ ਸਨ। ਤੇ ਗੰਗਾ ਸਿੰਘ ਕਹਿਣ ਲੱਗੇ, ਤੁਹਾਨੂੰ ਪਤਾ ਹੈ ਇਸ ਮਾਂ ਕਰਕੇ ਮਹਾਭਾਰਤ ਦਾ ਯੁੱਧ ਹੋਇਆ ਸੀ, ਇਹ ਮਾਂ ਨਾ ਹੁੰਦੀ ਯੁੱਧ ਨਹੀਂ ਹੋਣਾ ਸੀ, ਇਸ ਮਾਂ ਨੇ ਯੁੱਧ ਕਰਾਇਆ, ਇਤਨਾ ਵੱਡਾ ਖੂਨ ਖਰਾਬਾ ਇਸ ਮਾਂ ਕਰਕੇ ਹੋਇਆ ਜਿਸ ਮਾਂ ਨੂੰ ਤੁਸੀਂ ਦਿਨ ਰਾਤ ਨਾਲ ਲਈ ਫਿਰਦੇ, ਗੀਤਾ ਕਰਕੇ ਹੋਇਆ। ਅਰਜਨ ਹਥਿਆਰ ਸੁੱਟ ਕੇ ਮੈਦਾਨ ਜੰਗ ਛੋੜ ਕੇ ਜਾ ਰਿਹਾ ਸੀ, ਉਹਨੇ ਸਾਫ਼ ਕਹਿ ਦਿੱਤਾ ਸੀ, ਇਹ ਭਗਵਾਨ ਮੈਂ ਨਹੀਂ ਲੜਨਾ, ਇਸ ਸਾਹਮਣੇ ਮੇਰਾ ਚਚੇਰਾ ਭਰਾ ਹੈ ਦੁਰਯੋਧਨ, ਇਸ ਸਾਹਮਣੇ ਮੇਰਾ ਪਿਤਾਮਾ ਖੜਾ ਹੈ ਭੀਸ਼ਮ, ਔਰ ਉਸ ਸਾਹਮਣੇ ਮੇਰਾ ਗੁਰੂ ਖੜਾ ਹੈ ਮੇਰੇ ਨਾਲ ਲੜਨ ਵਾਸਤੇ ਦਰੋਣਾਚਾਰਜ। ਆਪਣੇ ਗੁਰੂ ਨੂੰ ਮਾਰ ਕੇ, ਆਪਣੇ ਪਿਤਾਮੇ ਨੂੰ ਮਾਰ ਕੇ, ਆਪਣੇ ਭਰਾ ਨੂੰ ਮਾਰ ਕੇ ਅਗਰ ਮੈਨੂੰ ਜਿੱਤ ਮਿਲੀ ਵੀ, ਇਸ ਤਰ੍ਹਾਂ ਦੇ ਸਿੰਘਾਸਣ ਤੇ ਬੈਠ ਕੇ ਮੈਂ ਕੀ ਰਾਜ ਕਰਨਾ, ਸਵੈ ਰੋਣਾ ਹੀ ਹੋਵੇਗਾ। ਮੈਂ
ਮੈਨੂੰ ਇਸ ਤਰ੍ਹਾਂ ਦਾ ਰਾਜ ਨਹੀਂ ਚਾਹੀਦਾ ਜੋ ਆਪਣੇ ਭਰਾਵਾਂ ਨੂੰ ਮਾਰ ਕੇ ਮਿਲੇ, ਆਪਣੇ ਬਜ਼ੁਰਗਾਂ ਨੂੰ ਮਾਰ ਕੇ ਮਿਲੇ ਤੇ ਆਪਣੇ ਗੁਰੂ ਨੂੰ ਮਾਰ ਕੇ ਮਿਲੇ। ਇਹ ਅਰਜਨ ਦੀ ਸੋਚਣੀ ਬੜੀ ਗਜ਼ਬ ਦੀ। ਪਰ ਕ੍ਰਿਸ਼ਨ ਸਮਝਾਉਂਦੇ ਨੇ ਅਰਜਨ ਆਪਣੇ ਜਿਸਮ ਦੇ ਉੱਤੇ ਅਗਰ ਕੋਈ ਮਵਾਦੀ ਫੋੜਾ ਨਿਕਲ ਆਇਆ ਤੇ ਬੜੀ ਪੀੜਾ ਹੋਵੇ, ਬੜੀ ਦਰਦ ਹੋਵੇ, ਤੇ ਇਹ ਥੋੜੀ ਆਖੀਦਾ ਇਸ ਨੂੰ ਚੀਰਾ ਨਹੀਂ ਦੇਣਾ, ਮਵਾਦ ਨਹੀਂ ਕੱਢਣੀ। ਠੀਕ ਹੈ, ਫੋੜਾ ਆਪਣਾ ਹੈ, ਬਿਲਕੁਲ ਆਪਣਾ ਹੈ, ਤਾਂ ਵੀ ਜਰਾ ਦੇ ਹਵਾਲੇ ਅਸੀਂ ਕਰਾਂਗੇ, ਇਹਨੂੰ ਚੀਰ ਦੇਵੇ, ਮਵਾਦ ਕੱਢ ਦੇਵੇ, ਤਾਂ ਕਿ ਸਰੀਰ ਨੂੰ ਸ਼ਾਂਤੀ ਮਿਲੇ। ਇਹ ਸਭ ਤੇਰੇ ਆਪਣੇ ਨੇ, ਪਰ ਅਰਜਨ ਦੇਸ਼ ਧਰਮ ਨੂੰ ਤੇ ਮਨੁੱਖਤਾ ਨੂੰ ਚਮੜੇ ਮਵਾਦੀ ਫੋੜੇ ਨੇ, ਤੂੰ ਇਹਨਾਂ ਨੂੰ ਚੀਰ ਦੇ, ਤੈਨੂੰ ਕੋਈ ਪਾਪ ਨਹੀਂ ਲੱਗੇਗਾ। ਕਹਿੰਦੇ ਨੇ ਇਸ ਢੰਗ ਨਾਲ ਸਮਝਾਇਆ, ਅਰਜਨ ਨੇ ਸੁੱਟੇ ਹੋਏ ਸ਼ਸਤਰ ਫਿਰ ਚੁੱਕ ਲਏ। ਅਲਾ ਯਾਰ ਖਾਂ ਜੋਗੀ ਨੇ ਵੀ ਇਸ ਦਾ ਜ਼ਿਕਰ ਕੀਤਾ ਹੈ, ਔਰ ਬੜੇ ਸੋਹਣੇ ਅੰਦਾਜ਼ ਦੇ, ਕਟਵਾ ਦੀ ਏਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾ ਕਰ, ਗੀਤਾ ਦਾ ਫਿਲਸਫਾ ਸੁਣਾ ਕੇ ਸੁੱਟੇ ਉਥੋਂ ਹਥਿਆਰ ਚੁਕਵਾ ਦਿੱਤੇ ਸ੍ਰੀ ਕ੍ਰਿਸ਼ਨ ਨੇ, ਅਰਜਨ ਨੇ ਚੁੱਕ ਲਏ। ਅਲਾ ਯਾਰ ਖਾਂ ਕਹਿੰਦਾ ਗੀਤਾ ਦਾ ਫਿਲਸਫਾ ਸੁਣਾ ਕੇ ਕਿਸੇ ਦੇ ਅੰਦਰ ਬੀਰਸ ਭਰਨਾ ਇਹ ਗੱਲ ਕੁਛ ਹੋਰ ਹੈ, ਪਰ ਇਹ ਗੁਰੂ ਗੋਬਿੰਦ ਸਿੰਘ ਤੇਰੀ ਗੱਲ ਕੁਛ ਹੋਰ ਹੈ। ਕਿਉਂ? ਕਟਵਾ ਦੀਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾ ਕਰ, ਰੂਹ ਫੂਕ ਦੀ ਗੋਬਿੰਦ ਨੇ ਬੇਟੋਂ ਕੋ ਘਟਾ ਕਰ। ਗੀਤਾ ਦਾ ਫਿਲਸਫਾ ਸੁਣਾ ਕੇ ਕਿਸੇ ਅੰਦਰ ਜੋਸ਼ ਭਰਨਾ ਇਹ ਗੱਲ ਕੁਛ ਹੋਰ ਹੈ, ਪਰ ਆਪਣੇ ਹੀ ਬੱਚਿਆਂ ਨੂੰ ਸ਼ਹੀਦ ਕਰਾ ਕੇ ਕਿਸੇ ਅੰਦਰ ਮਰਨ ਦਾ ਚਾਅ ਪੈਦਾ ਕਰਨਾ ਇਹ ਗੱਲ ਕੁਛ ਹੋਰ ਹੈ। ਅਲਾ ਯਾਰ ਖਾਂ, ਕਿਸੇ ਨੂੰ ਪਾਣੀ ਵਿੱਚ ਤੈਰਨਾ ਸਿਖਾਉਣਾ ਹੋਵੇ ਪਹਿਲੇ ਆਪ ਤੈਰਨਾ ਪੈਂਦਾ, ਕਿਸੇ ਨੂੰ ਮਰਨ ਦੀ ਜਾਚ ਸਿਖਾਉਣੀ ਹੋਵੇ ਪਹਿਲੇ ਆਪ ਮਰਨਾ ਪੈਂਦਾ, ਨਹੀਂ ਤੇ ਮੁਸ਼ਕਿਲ ਹੋ ਜਾਂਦੀ ਇਹ ਗੱਲ। ਇਹ ਅਲਾ ਯਾਰ ਖਾਂ ਕਹਿੰਦਾ ਹੈ। ਖੈਰ, ਜਦ ਗੰਗਾ ਸਿੰਘ ਨੇ ਕਿਹਾ ਇਸ ਮਾਂ ਕਰਕੇ ਯੁੱਧ ਹੋਇਆ, ਜੰਗ ਹੋਈ ਹੈ, ਬੜਾ ਭਾਰੀ ਖੂਨ ਖਰਾਬਾ ਹੋਇਆ, ਇਹ ਮਾਂ ਵੀ ਭੁੱਲੀ ਹੋਈ ਰੈਬਰ ਹੋਈ, ਪਰ ਕ੍ਰਿਸ਼ਨ ਵੀ ਭੁੱਲੇ ਰੈਬਰ ਹੋਇਆ। ਅਰਜਨ ਤੇ ਜਾ ਰਿਹਾ ਸੀ, ਉਹ ਤੇ ਕਹਿੰਦਾ ਸੀ ਮੈਂ ਹਿਮਾਲਿਆ ਚਲੇ ਜਾਣਾ, ਮੈਂ ਉੱਤਰਾਖੰਡ ਜਾਣਾ, ਤਪ ਕਰਨਾ, ਜਪ ਕਰਨਾ, ਮੈਂ ਨਹੀਂ ਲੜਨਾ, ਇਹ ਰਾਜਪਾਠ ਮੈਨੂੰ ਨਹੀਂ ਚਾਹੀਦਾ, ਮੇਰੇ ਮਨ ਵਿੱਚ ਬੈਰਾਗ ਪੈਦਾ ਹੋ ਗਿਆ, ਲੜੇ ਬਿਨਾਂ ਬੈਰਾਗ ਪੈਦਾ ਹੋ ਗਿਆ, ਕਿਉਂਕਿ ਮੈਂ ਸੋਚਦਾ ਪਿਆ ਅਗਰ ਜਿੱਤ ਵੀ ਹੋ ਗਈ ਭਰਾਵਾਂ ਨੂੰ ਮਾਰਾਂਗਾ, ਗੁਰੂ ਨੂੰ ਮਾਰਾਂਗਾ, ਪਿਤਾਮੇ ਨੂੰ ਮਾਰਾਂਗਾ, ਤੇ ਫਿਰ ਰਾਜਪਾਠ ਮਿਲੇਗਾ, ਇਹ ਸਾਰੀ ਜ਼ਿੰਦਗੀ ਮੇਰੇ ਮਨ ਤੇ ਬੋਝ ਪਿਆ ਰਹੇਗਾ ਕਿ ਮੈਂ ਆਪਣੇ ਭਰਾ ਨੂੰ ਮਾਰ ਕੇ ਰਾਜ ਲਿਆ, ਮੈਂ ਆਪਣੇ ਗੁਰੂ ਨੂੰ ਮਾਰਿਆ, ਮੈਂ ਆਪਣੇ ਪਿਤਾਮੇ ਨੂੰ ਮਾਰਿਆ, ਮੈਂ ਨਹੀਂ ਲੜਨਾ। ਲੇਕਿਨ ਕ੍ਰਿਸ਼ਨ ਨੇ ਲੜਾਇਆ, ਆਖਿਆ ਨਹੀਂ, ਭਾਵੇਂ ਤੇਰਾ ਭਰਾ ਹੈ ਪਰ ਦੁਸ਼ਟ ਹੈ, ਦੇਸ਼ ਧਰਮ ਨੂੰ ਚੰਬੜੇ ਹੋਇਆ ਮਵਾਦੀ ਫੋੜ ਹੈ, ਗਲਤ ਹੈ, ਭਾਵੇਂ ਤੇਰਾ ਗੁਰੂ ਹੈ ਪਰ ਗਲਤ ਪੱਖ ਲੈ ਰਿਹਾ। ਵਾਕਈ ਇਸ ਗੁਰੂ ਨੇ ਗਲਤ ਪੱਖ ਲਿਆ। ਭਰੀ ਸਭਾ ਵਿੱਚ ਦ੍ਰੋਪਦੀ ਨਗਨ ਕੀਤੀ ਜਾ ਰਹੀ ਹੈ, ਗੁਰੂ ਬੋਲਦਾ ਨਹੀਂ, ਭਰੀ ਸਭਾ ਦੇ ਦ੍ਰੋਪਦੀ ਨਗਨ ਕੀਤੀ ਜਾ ਰਹੀ ਹੈ, ਭੀਸ਼ਮ ਪਿਤਾਮਾ ਬੋਲਦਾ ਨਹੀਂ। ਇਹ ਵਕਤ ਦੇ ਗੁਰੂਆਂ ਦਾ ਹਾਲ ਸੀ ਕਿ ਜਦ ਗੁਰੂ ਹੀ ਆਵਾਜ਼ ਨਹੀਂ ਉਠਾਉਂਦੇ ਪਏ ਜ਼ੁਲਮ ਦੇ ਖਿਲਾਫ਼, ਤੇ ਬਾਕੀਆਂ ਨੇ ਕੀ ਖਾਕ ਉਠਾਉਣੀ ਸੀ, ਕਿਸ ਤਰ੍ਹਾਂ ਉਠਾਉਣੀ ਸੀ। ਇਸ ਵਾਸਤੇ ਕ੍ਰਿਸ਼ਨ ਨੇ ਕਿਹਾ ਭਾਵੇਂ ਇਹ ਗੁਰੂ ਹੈ ਪਰ ਇਹ ਸੱਚ ਦੇ ਪੱਖ ਵਿੱਚ ਨਹੀਂ ਖੜਾ, ਭਾਵੇਂ ਤੇਰਾ ਪਿਤਾਮਾ ਹੈ ਪਰ ਇਹ ਵੀ ਝੂਠ ਦੀ ਮਦਦ ਤੇ ਖੜਾ ਹੈ, ਤੂੰ ਚੀਰ ਦੇ ਇਹਨਾਂ ਨੂੰ, ਪਾਪ ਸਾਰਾ ਮੇਰੇ ਜ਼ਿੰਮੇ, ਇਸ ਦਾ ਮੈਂ ਸੰਕਲਪ ਕਰਦਾ, ਤੂੰ ਲੜ। ਇਹ ਹੱਲਾ ਸ਼ੇਰੀ ਕ੍ਰਿਸ਼ਨ ਨੇ ਦਿੱਤੀ, ਸੁੱਟੇ ਸ਼ਸਤਰ ਚੁੱਕ ਲਏ। ਤੋ ਪ੍ਰਿੰਸੀਪਲ ਗੰਗਾ ਸਿੰਘ ਨੇ ਕਿਹਾ ਇਸ ਮਹਾਂਭਾਰਤ ਦੇ ਯੁੱਧ ਬਾਰੇ, ਇਸ ਖੂਨ ਖਰਾਬੇ ਬਾਰੇ, ਇਸ ਗੀਤਾ ਬਾਰੇ ਜਿਸ ਨੂੰ ਤੁਸੀਂ ਮਾਂ ਕਹਿੰਦੇ ਹੋ, ਇਸ ਬਾਰੇ ਆਪ ਦੀ ਕੀ ਰਾਏ ਹੈ? ਪਹਿਲੇ ਤੇ ਮਹਾਤਮਾ ਗਾਂਧੀ ਨੇ ਕਿਹਾ ਇਹ ਯੁੱਧ ਨਹੀਂ ਹੁਆ, ਇਹ ਮਾਨਸਿਕ ਯੁੱਧ ਕੀ ਬਾਤ ਹੈ, ਇਹ ਲੜਾਈ ਅੰਦਰ ਹੋਈ ਹੈ, ਬਾਹਰ ਨਹੀਂ ਹੋਈ। ਤੋ ਗੰਗਾ ਸਿੰਘ ਜੈਸਾ ਰੋਸ਼ਨ ਦਿਮਾਗ ਬੰਦਾ ਕਹਿਣ ਲੱਗਾ ਜੇ ਇਹ ਲੜਾਈ ਕੁਰੂਕਸ਼ੇਤਰ ਵਿੱਚ ਨਹੀਂ ਹੋਈ, ਸਿਰਫ ਅੰਦਰ ਹੀ ਹੋਈ ਹੈ,
तो फिर कृष्ण जी भी मथुरा दिच नहीं हुए, कोई अंदर ही हुए होंगे, वो भी कोई नहीं हुए। कहते ने महात्मा गांधी ने अपने बोल वापस ले, ए मैं समझदा उसकी बुजुर्गी सी कि उसने कबूल कर लिया, बोलो ये मैं तो जो उन्होंने हिंदी का गुजराती का पेपर निकलता से उसके उन्होंने तस्लीम किया भी मेरे को शब्द गलत निकले ने, मैं सिख जगत तो माफी मांगना। उसने अपने शब्द वापस ले सन, अपने बोल वापस ले सन, वरना भारत के तमाम प्राचीन अवतारी पुरश अपने हाथ शस्त्र रखते हैं, राम के कोल धनुषबाण है। यह गल वखरी है, महात्मा गांधी का धार्मिक तालमेल से बैठा कृष्ण नाल, लेकिन राजनीतिक तालमेल कृष्ण नाल नहीं बैठे, वह राम राज चाहते सन। कहते राज चाहिए राम का, कमाल की गल, धर्म चाहिए कृष्ण का, राज चाहिए राम का, कृष्ण का राज नहीं चाहिए। राम राज की वह गल करते रहे, रामायण एक दिन भी नहीं पढ़ते सन, पढ़ते गीता सन। कारण श्री कृष्ण वो उन्होंने सोच नहीं, किसी को खुलासा मैं थोड़े सामने रखांगा, वो कहते सन एक पासे मनुख है एक पासे कानून है, ते जे मेरे सामने मसला खड़ा हो जाए कानून नू बचाना है कि मनुख नू बचाना है, तो मैं मनुख नू बचावांगा, कानून रद्द होंदा है ते होण दे। मनुख कानून लई नहीं है, कानून मनुख लई है। मनुख मर्यादा लई नहीं है, मर्यादा मनुख लई है। राम दा फैसला यह सी जे मनुख सामने ते मर्यादा सामने ते दोहां दे च इक नू बचाना होवेगा, मनुख नू कुर्बान कर देंगे मर्यादा बचावांगे, इस वास्ते उन्होंने मर्यादा पुरुषोत्तम आख्या गया। मर्यादा बचावांगे, बंदे नू फांसी ते चाड़ना है तो चाड़ देंगे। ब्राह्मण की बनाई हुई मर्यादा सी कि शूदर वेद नहीं पढ़ सकता और शूदर वेद नहीं सुन सकता, अगर सुन लवे तो उहदे कन्न दे सिक्का डाल दो और उन्हें फांसी ते चाड़ दो। राम राज दे शंभूक नाम दे जीवन नू फांसी ते चाड़िया गया। मैं ते भारत दे ऐसा भी आख्या, राम राज चाहते हो जितने शूदर ने इन्हों फांसी ते चाड़ना पैगा, क्योंकि रामायण भी पढ़ते हैं, वेद भी हुण सुन लग पए ने, मंदिर च भी जान लग पए ने, किधरे तुसी नहीं भी इन्हों जान देंदे, इन्हां दे सारिआं दे कन्नां च शीशा ढालना पएगा, फांसी ते चाड़ना पएगा। राम राज दे च इही कुछ होया सी। और जे किधरे किसे धोबी ने किसी ने एवें खामा खा साडी पत्नी दे उत्ते शक कीता ते घरों भी कढ़ना पएगा, क्योंकि राम ने घरों कढ़ दित्ती सी धोबी दे कहने ते। फिर जिस किसी पड़ोसी ने उंगल उठाई कि स्त्री ठीक नहीं तो घरों कढ़ो। जिथे तक मर्यादा ते कानून दा सवाल है, कृष्ण दा यह कहना सी कि मैं फिर मनुख नू बचावांगा, मर्यादा कुर्बान होंदी ते होण दो। राम कहिंदे सन नहीं, मैं मर्यादा नू बचावांगा, मनुख कुर्बान होंदा ते होण दो। इस वास्ते गांधी ही राज ते चांदे सन राम दा, धर्म चांदे सन कृष्ण दा, क्योंकि कृष्ण दे धर्म दे च ज्ञान बड़ा सी, जो गीता दा फिलसफा है बड़ा ज्ञान है, बड़ी गहरियां गल्लां ने। अर्जन दे बहुत उच्चे उच्चे प्रश्न ने और कृष्ण दा बहुत बड़ा जवाब है, और गजब दी गल, जिसने शस्त्र चुके होवन ते अपने ज्ञान ते दलीलां दे नाल फिर शस्त्र चुकवा लवे, तो दलीलां ते बड़ियां प्रबल सन, समझाण दा ढंग ते बड़ा प्रबल सी, राम कोल नहीं सी, इह भी मैं अर्ज करदे आं। इस वास्ते हिंदू जगत 14 कला अवतार मनदा है राम नो, 16 कला मनदा है कृष्ण नो, उसनु वड्डा मनदा है, उसनु महान मनदा है। धन गुरु गोबिंद सिंह जी महाराज दा ए बोल, जद कुछ एहलकारा ने कहा तुसी फकीर हो, थोड़े हाथ देच माला चंगी लगदी है, थोड़ी जबान ते अल्लाह खुदा दा नां चंगा लगदा है, की तुसी किहड़े पासे पै गए। पता सतगुरु की कहंदे ने, श्री मुखवाग पातशाही दसवीं जफरनामा, बलाचार गई दरमिया आमदम, मैं ते लाचार हो गया, मजबूर हो गया, मेरी माला ने कम नहीं कीता, मेरी शांति ने भी कम नहीं कीता, मेरे ज्ञान का भी असर नहीं होया। पवन जब चल रही है, दरखत झूलते ने, पत्थर नहीं झूलते। और पत्थरों के उत्ते उस पवन का कोई असर नहीं पैंदा। मैं ज्ञान की हवा बड़ी चलाई, मैं शांति का वातावरण बड़ा बनाया, मैं मिठास की खुशबू बड़ी खिलेरी, पर पत्थरों ते कोई असर ही ना होया,
بلاچار بھی درمیان آمدم بتدبیر و تیر و توفنگ آمدم. میں تے لاچار ہو گیا, مجبور ہو گیا, توپ چک لئی, بندوق چک لئی, تلوار چک لئی, ورنہ اے میرے سبھاؤ دے انکول نہیں ہے. گرو گوبند سنگھ جی کہندے نے اے میرے سبھاؤ دے انکول نہیں ہے. ہیم کنڈ دا کتھے تپیشور ہوئے تے پرانے سنسکار رشی منیاں والے ہون, چکنی پہ جائے تلوار تو پھر کچھ نہ کچھ تے مجبوری ہوئی ہونی ہے. مجبوری آپ کہندے پے نے بلاچار دی درمیان آمدم بتدبیرو تیرو توفنگ آمدم چونکارز ہما ہیل تے درگوجست حلالست بردم بشمشیر دست. سری مکواک پادشاہی دسویں, اے اورنگزیب جد میری شانتی میرے وچار میرے گیان تیرے تے پربھاؤ نہ پاون تو تیرے جیسے دشٹ لئی تلوار چکنا بھی میں اپنا دھرم سمجھدا. چونکارز ہما ہیل تے درگوجست حلالست بردم بشمشیر دست. اس بلے کھچ نہ پئی کہ میں میرا سنت ہاں, اس سنت دے اندر کوئی سپاہی بھی بیٹھا ہے. کدھر ایسا نہ سمجھ لیں کہ صرف فقیر ہے, اس فقیر دے اندر کوئی کرانتیکاری بھی بیٹھا ہے. تال میل نہیں بیٹھے گرو گوبند سنگھ جی کا اورنگزیب نال. تمام ہندوستان دے فقیران نے سجدہ کر دیتا سی اورنگزیب نو, نہیں چکے گرو گوبند سنگھ. اور کدھر چک جاندے تو پتا ہے حالات کی ہونے سن. بھائی صاحب بھائی سنتوک سنگھ جی لکھتے ہیں چھائے جاتی ایکتا انیکتا بلائے جاتی ہووت کچیلتا کتیبن قرآن کی پاپ ہی پر پک جاتے دھرم دسک جاتے برن گرک جاتے سہت بدان کی دیوی دیو دہورے سنتوک سنگھ دور ہوتے ریت مٹ جاتی کتھا بیدن قرآن کی سری گرو گوبند سنگھ پاون پرم مسور مورت نہ ہوتی جو پہ کرنا ندھان کی. اے بخشش بھری مورتی جے نہ ہوندی بھارت وچ ایک مندر بھی نہیں ہونا سی, کدھرے بھی گیتا دی کتھا نہیں ہونی سی, کوئی وید پرانا دا نام و نشان نہیں ہونا سی. اس طرح دی ایک مورتی. پنڈت مدن موہن مالویا نے تے کہا سی جو گرو گوبند سنگھ جی دا احسان ہے بھارت واسیاں تے وہ اس ڈھنگ نال چکایا جا سکتا ہے کہ ہر بھارت واسی دے گھر وچ ایک سنگھ ہووے, گرو گوبند سنگھ دی تصویر ہووے, جیوندی جاگدی. صرف تصویر نہ ٹنگی کاغذ دی, جیوندی جاگدی تصویر ہر گھر وچ ہووے. اے پنڈت مدن موہن مالوی دے وچار سن مالویا دے. اے گل وکھری ہے کہ اس طرح دی سوچنی والے کھو گئے, اس طرح دے دور درشٹ جو ہے بندے کھو گئے. ایویں وچاراں دے چوں اے وچاراں آ گئیاں کہ جد بھی کوئی سمجھ جاندا ہے سمجھا نہیں سکدا, جد کوئی دیکھ لیندا ہے دکھا نہیں سکدا, جگت نال تال میل نہیں بیٹھتا. تو دنیا دے تمام اوتاری پرش پیغمبری پرشاں دی تسی جیون کتھا پڑھ لو, سنسار نے نہیں قبول کیتا. اور اقبال کہندے نے اے دو تے اپنے دیش دے وچ بھی قبول نہیں ہوئے. بالکل مہاتما بدھ گرو گوبند سنگھ اے دوویں نہیں قبول ہوئے. اتنے کرانتیکاری انہاں دے بول, اتنے اچے آدرش, اتنے باریک بینی, جگت دا تال میل نہیں بیٹھے. سنسار نہ سمجھ سکیا مہاتما بدھ نو, نہ گرو گوبند سنگھ جی نو. کدھرے مہاتما بدھ نو کہہ دیتا ہے ناستک ہے, اج تک بھی براہمن کہندے ناستک ہے. جے مہاتما بدھ ناستک ہے تو پھر کوئی آستک نہیں ہے. تے تھوڑے دن پہلے ہی چنگے چنگیاں دی زبان چو نکلیا سی اگر گنگا سنگھ تو سمادھان نہ کر دے تے سلسلہ چل دے ہی رہنا سی کہ گرو گوبند سنگھ بولا ہویا رہے. پر تے پرنسپل گنگا سنگھ جیسے سیانے موجود سن, انہوں نے سمادھان کیتا, انہوں نے سپشٹ کیتا, تسی اپنے دیش دے تمام پراچین اوتاری پرشاں دے تے نگاہ مار کے تے ذرا دیکھو. پر میں پھر بھی عرض کراں گرو گوبند سنگھ جی مہاراج اس ڈھنگ نال قبول نہیں ہوئے جیسے کہ ہونے چاہیے سن. حالانکہ الا یار خان کہندا ہے انصاف کرے جی میں زمانہ تو یقین ہے. اگر دنیا دے ودوان بیٹھ کے گرو گوبند سنگھ جی مہاراج نال انصاف کرن, انصاف کرے جی میں زمانہ تو یقین ہے کہہ دے گرو گوبند کا سامی ہی نہیں ہے, پھر اس نتیجے تے پہنچن گے. اے الا یار خان دے الفاظ نے. پر جب اس نو آکھیا گیا تو مسلمان ہو کے ایسا آکھدا ہے تو تینوں کوئی لوب دتا گیا ہوئے گا یا ڈردا مارا کہہ رہے ہیں,
ਗੁਜਰਾਤ ਦੇ ਇਲਾਕੇ ਦਾ ਰਹਿਣ ਵਾਲਾ ਸੀ, ਜ਼ਿਲ੍ਹਾ ਗੁਜਰਾਤ ਪੰਜਾਬ ਦੇ, ਜੋ ਰਹਿ ਗਿਆ ਲਾਹੌਰ ਤੋਂ ਪਰੇ। ਪੈਦਾ ਮਾਰਿਆ ਹੋਇਆ ਕਹਿ ਰਿਹਾ ਹੋਵੇਗਾ ਜਾਂ ਲੋਭ ਦਾ ਮਾਰਿਆ ਹੋਇਆ ਕਹਿ ਰਿਹਾ, ਤੂੰ ਗੁਰੂ ਗੋਬਿੰਦ ਸਿੰਘ ਬਾਰੇ ਕਹਿਣਾ ਕਿ ਰੂਹੇ ਜ਼ਮੀਨ ਤੇ ਇਸ ਤਰ੍ਹਾਂ ਦਾ ਪੁਰਸ਼ ਨਹੀਂ ਹੋਇਆ, ਔਰ ਮੁਸਲਮਾਨ ਹੋ ਕੇ ਲਾਜ਼ਮੀ ਹੈ ਕਿ ਤੂੰ ਖੁਸ਼ਾਮਦ ਕਰ ਰਹੇ ਹੈ ਲੋਭ ਵਸ ਹੋ ਕੇ। ਪਤਾ ਅੱਗੇ ਇਸ ਨੇ ਕੀ ਆਖਿਆ, ਅੱਲਾਹ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਵੋ ਕਮ ਹੈ। ਕਹਿੰਦਾ ਖੁਦਾ ਦੀ ਕਸਮ ਮੈਂ ਚੁੱਕਦਾ, ਮੈਂ ਜੋ ਕੁਛ ਕਹਿ ਰਿਹਾ ਇਹ ਮੇਰੇ ਫੋਕੇ ਜਜ਼ਬੇ ਨਹੀਂ ਹੈ, ਮੈਂ ਸਟੱਡੀ ਕੀਤੀ ਹੈ, ਗੁਰੂ ਗੋਬਿੰਦ ਸਿੰਘ ਨੂੰ ਪੜ੍ਹਿਆ, ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਬਾਤ ਕਿਹਾ। ਅੱਲਾਹ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਵੋ ਕਮ ਹੈ, ਹਰ ਚੰਦ ਮੇਰੇ ਹੱਥ ਮੇ ਪੁਰਜ਼ੋਰ ਕਲਮ ਹੈ। ਮੇਰੇ ਹੱਥ ਦੇ ਜਿਹੜੀ ਕਲਮ ਹੈ ਬਾਣੀਏ ਦੀ ਕਲਮ ਨਹੀਂ ਹੈ, ਹਿਸਾਬ ਕਿਤਾਬ ਲਿਖਣ ਵਾਲੀ ਸ਼ਾਇਰ ਦੀ ਕਲਮ ਹੈ, ਨਗਮੇ ਨਿਕਲਦੇ ਨੇ, ਫਿਲਸਫਾ ਨਿਕਲਦਾ, ਗੀਤ ਨਿਕਲਦਾ, ਗਹਿਰਾਈਆਂ ਨਿਕਲਦੀਆਂ ਨੇ। ਹਰ ਚੰਦ ਮੇਰੇ ਹੱਥ ਮੇ ਪੁਰਜ਼ੋਰ ਕਲਮ ਹੈ, ਸਤਿਗੁਰ ਕੇ ਲਿਖੋ ਵਸਫ ਕਹਾਂ ਤਾਬੇ ਰਕਮ ਹੈ। ਫਿਰ ਵੀ ਮੇਰੀ ਇਸ ਕਲਮ ਵਿੱਚ ਇਤਨੀ ਤਾਕਤ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਬਿਆਨ ਕਰ ਸਕੇ। ਇੱਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ, ਸਾਗਰ ਕੋ ਯਾ ਮੰਝਧਾਰ ਕੋ ਯਾ ਲਹਿਰ ਕੋ ਦੇਖੇ। ਐਵੇਂ ਵਿਚਕਾਰ ਗੱਲ ਆ ਗਈ, ਜਿਨ੍ਹਾਂ ਨੇ ਜਾਣਿਆ ਉਹ ਪੂਰਨ ਤੌਰ ਤੇ ਜਣਾ ਨਾ ਸਕੇ, ਜਿਨ੍ਹਾਂ ਨੇ ਵੇਖਿਆ ਉਹ ਪੂਰਨ ਤੌਰ ਤੇ ਵਿਖਾ ਨਾ ਸਕੇ। ਜਗਤ ਨੇ ਕਹਿ ਦਿੱਤਾ ਇਹ ਬੋਲੇ ਹੋਏ ਰਹਿਬਰ ਨੇ, ਪਾਗਲ ਨੇ, ਚਾਹੇ ਉਹ ਕਬੀਰ ਹੈ, ਚਾਹੇ ਗੁਰੂ ਨਾਨਕ, ਚਾਹੇ ਗੁਰੂ ਗੋਬਿੰਦ ਸਿੰਘ ਜੀ। ਕਿੱਥੇ ਕਬੂਲ ਹੋਏ ਗੁਰੂ ਅਰਜਨ ਦੇਵ ਜੀ? ਅਗਰ ਕਬੂਲ ਆਉਂਦੇ ਤਾਂ ਤੱਤੀ ਤਵੀ ਤੇ ਨਾ ਆਉਂਦੇ। ਕਿੱਥੇ ਕਬੂਲ ਹੋਏ ਗੁਰੂ ਤੇਗ ਬਹਾਦਰ ਸਾਹਿਬ? ਮੈਂ ਫਿਰ ਅਰਜ਼ ਕਰਾਂ, ਜੋ ਸੰਤ ਮਹੰਤ ਅਵਤਾਰ ਸਮੇਂ ਦੀ ਰਾਜਨੀਤੀ ਨੂੰ ਕਬੂਲ ਹੋ ਜਾਣ, ਉਸ ਰਾਜਨੀਤੀ ਤੋਂ ਉੱਚੇ ਨਹੀਂ ਨੇ। ਜਿਹੜੇ ਸੰਤ ਮਹੰਤ ਧਾਰਮਿਕ ਪੁਰਸ਼ ਉਸ ਸਮੇਂ ਦੇ ਸਮਾਜ ਹੈ ਕਬੂਲ ਹੋ ਜਾਣ, ਉਸ ਤਰ੍ਹਾਂ ਦੀ ਸਮਾਜਿਕ ਜ਼ਿੰਦਗੀ ਤੋਂ ਉੱਚੇ ਨਹੀਂ ਨੇ। ਬਸ ਇਤਨੀ ਇੱਕ ਪਹਿਚਾਣ ਹੈ, ਇੱਕ ਕਸਵੱਟੀ ਹੈ, ਇੱਕ ਪਹਿਚਾਣ ਹੈ। ਇਹ ਉੱਥੇ ਹੀ ਨੇ ਜਿੱਥੇ ਰਾਜਨੀਤੀ ਹੈ, ਉਸ ਤੋਂ ਉੱਚੇ ਨਹੀਂ ਨੇ। ਇਹ ਉੱਥੇ ਹੀ ਨੇ ਜਿੱਥੇ ਕਿ ਸਮਾਜ ਜੀ ਰਿਹਾ। ਜਦਕਿ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਤੋ ਮੈਂ ਅਰਜ਼ ਕਰ ਰਿਹਾ ਸੀ, ਇੱਕ ਬਿਰਤੀ ਪੈਦਾ ਹੁੰਦੀ ਹੈ ਜਿਸ ਨੂੰ ਕਹਿੰਦੇ ਨੇ ਉਦਾਸ ਬਿਰਤੀ। ਇਸ ਦਾ ਖੁਲਾਸਾ ਮੈਂ ਕੱਲ ਤੁਹਾਡੇ ਸਾਹਮਣੇ ਕਰਾਂਗਾ। ਮੈਂ ਵੇਖ ਲਿਆ ਵਕਤ ਕਾਫੀ ਹੋ ਗਿਆ ਤੇ ਤੁਹਾਨੂੰ ਬਹੁਤਾ ਲੇਟ ਨਾ ਕਰੀਏ। ਸਵੇਰੇ ਆਪਣੇ ਕੰਮ ਕਾਰਾਂ ਚ ਜਾਣਾ ਹੁੰਦਾ, ਆਪਾਂ ਤੇ ਇੱਕ ਘੰਟਾ ਕਥਾ ਕਰਨੀ ਹੈ ਤੇ ਫਿਰ ਵੇਲੇ ਫਿਰ ਖਾਮਾ ਕਰ ਤੁਹਾਨੂੰ ਸਾਰਿਆਂ ਨੂੰ ਜੋ ਹੈ ਐਵੇਂ ਨਾ ਵੇਲਾ ਕਰੀਏ। ਕੱਲ ਫਿਰ ਇਸ ਲੜੀ ਨੂੰ ਅਗਾਂਹ ਤੋਰਾਂਗੇ। ਉਦਾਸ ਹੋਏ ਬਿਨਾ ਪਰਮਾਤਮਾ ਦੀ ਤਲਾਸ਼ ਕਠਿਨ ਹੈ, ਔਖੀ ਹੈ, ਨਹੀਂ ਹੋ ਸਕਦੀ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਬੇਸੁਮਾਰ ਅਥਾ ਅਗਨ ਅਤੋਲੈ।

ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਆਪ ਵਿਚਾਰ ਸਰਵਣ ਕਰ ਰਹੇ ਹੋ ਸ਼ਾਮ ਦੇ ਦੀਵਾਨ ਵਿੱਚ। ਇਤਨੀ ਲੰਬੀ ਤੇ ਲੜੀ ਇਹ ਨਹੀਂ ਕਰਨੀ ਸੀ, ਪਰ ਹੋ ਗਈ। ਜਪ ਜਾਪ ਇਹ ਬੁਨਿਆਦੀ ਮੂਲ ਬਾਣੀ ਆ। ਅੱਜ ਭਾਈ ਹਰਚਰਨ ਸਿੰਘ ਜੀ ਵਿਚਾਰ ਕਰ ਰਹੇ ਸਨ ਕਿ ਬਹੁਤ ਸਾਰੇ ਐਸੇ ਸੱਜਣ ਨੇ ਜਿਨ੍ਹਾਂ ਨੂੰ ਜਾਪ ਸਾਹਿਬ ਕੰਠ ਨਹੀਂ ਪੜ੍ਹ ਨਹੀਂ ਸਕਦੇ। ਇਹਨਾਂ ਦੇ ਚ ਇੱਕ ਵਿਸ਼ੇਸ਼ਤਾ ਹੈ, ਇਹ ਵਾਜੇ ਜੋੜੀ ਨਾਲ ਜਾਪ ਸਾਹਿਬ ਪੜਾ ਕੇ ਕਰੀਬਨ ਕਰੀਬਨ ਕਈਆਂ ਨੂੰ ਕੰਠ ਕਰਾ ਦਿੰਦੇ ਨੇ, ਸ਼ੁੱਧ ਕਰਾ ਦਿੰਦੇ ਨੇ। ਸ਼ਾਇਦ ਇਹ 8 ਜਾਂ 9 ਤਰੀਕ ਤੋਂ ਅਗਲੇ ਵੀਕ ਤੁਹਾਡੇ ਸਾਹਮਣੇ ਇਸ ਤਰ੍ਹਾਂ ਰਾਤ ਨੂੰ ਕਰਿਆ ਕਰਨਗੇ। ਇਹ ਦਾਸ ਦੇ ਬਹੁਤ ਪੁਰਾਣੇ ਸਾਥੀ ਨੇ, ਗਾਲਬਨ ਸਨ 58-59 ਤੋਂ, ਬਹੁਤ ਪੁਰਾਣੇ ਸਾਥੀਆਂ ਦੇ ਚੋਂ ਗੁਰਮੁਖ ਸੱਜਣ ਨੇ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਜਪ ਮੂਲ ਹੈ, ਜਪ ਤੇ ਹੀ ਸਾਰੀ ਗੁਰਮਤ ਖੜੀ ਹੈ, ਜਪ ਤੇ ਹੀ ਸਾਰੀ ਸਿੱਖੀ ਖੜੀ ਹੈ। ਜਪ ਕੱਢਦੇ ਹੋ ਤੇ ਸਿੱਖ ਸਿੱਖ ਨਹੀਂ ਹੈ। ਗੁਰੂ ਦੀ ਮਤ ਸਾਰੀ ਜਪ ਦੀ ਵਿਆਖਿਆ ਹੈ, ਜਪ ਦੀ ਪ੍ਰੇਰਨਾ ਹੈ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਇਹੀ ਜਪ ਜਾਪ ਬਣ ਜਾਂਦਾ ਹੈ। ਨਿਰਮਾਣਤਾ ਦੀ ਮੂਰਤੀ ਸਜਦੇ ਅਨੰਤ ਰੂਪਾਂ ਨੂੰ ਸਜਦਾ। ਇਹ ਜਪ ਜਾਪ ਜਦ ਬਣਦਾ ਹੈ ਤਾਂ ਇਹੀ ਜਾਪ ਬੈਰਾਗ ਬਣ ਜਾਂਦਾ ਹੈ। ਜਪ ਜੋ ਰਸਨਾ ਦੁਆਰਾ ਹੈ, ਜਾਪ ਜੋ ਪ੍ਰਾਣਾ ਦੁਆਰਾ ਹੈ, ਬੈਰਾਗ, ਇਹ ਪੁਰਸ਼ ਹੁਣ ਸੰਸਾਰ ਤੋਂ ਉਖੜ ਗਿਆ ਹੈ। ਰਹਿੰਦਾ ਜਗਤ ਵਿੱਚ ਪਿਆ ਹੈ ਪਰ ਜਗਤ ਤੋਂ ਉਖੜ ਗਿਆ ਹੈ। ਰਹਿੰਦਾ ਪਰਿਵਾਰ ਵਿੱਚ ਪਿਆ ਹੈ ਪਰ ਪਰਿਵਾਰ ਤੋਂ ਉਖੜ ਗਿਆ ਹੈ। ਇਸ ਤਰ੍ਹਾਂ ਜੈਸੇ ਇੱਕ ਦਲੀਲ ਦਾਸ ਨੇ ਦਿੱਤੀ ਸੀ, ਪੱਕਾ ਨਾਰੀਅਲ ਹੌਲ ਦੇ ਅੰਦਰ ਹੀ ਹੈ ਅਜੇ ਗਿਰੀ, ਲੇਕਿਨ ਸੰਬੰਧ ਤੋੜ ਬੈਠੀ ਹੈ ਤੇ ਹੌਲ ਦੇ ਅੰਦਰ, ਪਰ ਹੁਣ ਹੌਲ ਨਾਲ ਕੋਈ ਰਿਸ਼ਤਾ ਨਹੀਂ ਰਿਹਾ। ਜਦ ਕੱਚੀ ਸੀ ਤੇ ਹੌਲ ਨਾਲ ਚੰਬੜੀ ਹੋਈ ਸੀ, ਹੁਣ ਨਹੀਂ। ਬੈਰਾਗ ਜੈਸੇ ਪੱਕਦਾ ਹੈ, ਮਨੁੱਖ ਇਸ ਸੰਸਾਰ ਦੇ ਖੋਲ ਨੂੰ, ਸਰੀਰ ਦੇ ਖੋਲ ਨੂੰ, ਪਰਿਵਾਰ ਦੇ ਖੋਲ ਨੂੰ ਛੋੜਦਾ ਹੈ। ਰਹਿੰਦਾ ਪਰਿਵਾਰ ਦੇ ਚ ਹੈ ਲੇਕਿਨ ਨਿਰਲੇ, ਰਹਿੰਦਾ ਸੰਸਾਰ ਦੇ ਚ ਹੈ ਨਿਰਲੇ, ਰਹਿੰਦੀ ਆਤਮਾ ਇਸ ਸਰੀਰ ਦੇ ਚ ਹੈ ਨਿਰਲੇ। ਇਸ ਤਰ੍ਹਾਂ ਦਾ ਪੁਰਸ਼ ਕਰੀਬਨ ਕਰੀਬਨ ਹਰ ਵਕਤ ਉਦਾਸ ਹੋਵੇਗਾ। ਜਗਤ ਦੇ ਚ ਸਮਝ ਆ ਜਾਏਗੀ ਉਸਨੂੰ, ਐਸਾ ਕੁਛ ਵੀ ਨਹੀਂ ਜਿਸ ਦੇ ਚ ਮੈਂ ਜੀ ਸਕਾਂ, ਬੈਰਾਗ। ਔਰ ਇਸੇ ਉਦਾਸ ਬਿਰਤੀ ਦੇ ਉੱਤੇ ਸੰਨਿਆਸ ਖੜਾ ਹੈ। ਜਿਸੇ ਕੱਲ ਦਾਸ ਨੇ ਅਰਜ਼ ਕੀਤੀ, ਰੇ ਮਨ ਐਸੋ ਕਰ ਸੰਨਿਆਸਾ, ਮਨ ਸੇ ਸਦਨ ਸਬੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਜੋ ਮਨ ਤੋਂ ਉਦਾਸ ਹੋ ਜਾਏ ਉਹ ਸੰਨਿਆਸੀ ਹੋ ਜਾਂਦਾ ਹੈ। ਉਦਾਸ ਮਨੁੱਖ ਹੈ 3-4 ਕਾਰਨਾਂ ਕਰਕੇ ਹੋ ਸਕਦਾ ਹੈ। ਗਿਆਨ ਕਰਕੇ, ਕਥਾ ਕੀਰਤਨ ਸੁਣਿਆ ਤੇ ਕਥਾ ਕੀਰਤਨ ਚੋਟ ਕਰ ਗਈ, ਉਦਾਸ ਹੋ ਗਏ, ਸਮਝ ਆ ਗਈ। ਦੂਸਰਾ ਤਾਰਕਿਕ ਹੈ, ਕਥਾ ਕੀਰਤਨ ਨੇ ਤੇ ਚੋਟ ਨਹੀਂ ਕੀਤੀ ਪਰ ਸੋਚਦਾ ਬਹੁਤ ਜ਼ਿਆਦਾ ਹੈ, ਵਿਚਾਰਦਾ ਬਹੁਤ ਜ਼ਿਆਦਾ ਹੈ, ਔਰ ਉਸਦੇ ਆਪਣੇ ਵਿਚਾਰ ਇਤਨੇ ਪ੍ਰਬਲ, ਇਤਨੀ ਸੋਚਣੀ ਪ੍ਰਬਲ ਹੋ ਗਈ ਕਿ ਸੰਸਾਰ ਤੁੱਛ ਮਹਿਸੂਸ ਹੁੰਦਾ ਹੈ। ਬੜੇ ਬੜੇ ਅਜ਼ੀਮ ਚਿੰਤਕ, ਦਾਰਸ਼ਨਿਕ, ਫਿਲਾਸਫਰ ਉਦਾਸ ਹੀ ਰਹਿੰਦੇ ਨੇ, ਔਰ ਮੈਂ ਅਰਜ਼ ਕਰਾਂ ਜਿਤਨੇ ਉਹ ਬੇਚੈਨ ਤੇ ਉਦਾਸ ਰਹਿੰਦੇ ਨੇ ਇਤਨਾ ਹੋਰ ਕੋਈ ਵੀ ਨਹੀਂ। ਜਿਤਨੇ ਉਹ ਜ਼ਿਆਦਾ ਸੋਚਦੇ ਨੇ ਉਤਨਾ ਸੰਸਾਰ ਆਸਾਰ ਪ੍ਰਤੀਤ ਆਉਂਦਾ ਹੈ। ਇਤਨੀ ਗੱਲ ਤੇ ਸਪਸ਼ਟ ਹੈ ਕਿ ਸੰਨਿਆਸ ਤੇ ਉਦਾਸ ਬਿਰਤੀ ਦਾ ਚੋਲੀ ਦਾਮਨ ਦਾ ਸਾਥ ਹੈ। ਜੋ ਇਸ ਜੀਵਨ ਤੋਂ ਉਦਾਸ ਨਹੀਂ ਉਹ ਪਰਮ ਜੀਵਨ ਦੀ ਤਲਾਸ਼ ਨਹੀਂ ਕਰੇਗਾ।
जो पदार्थां तो उदास नहीं वो परमात्मा की तलाश नहीं करेगा, या इंज कह लो परमात्मा की तलाश कौन कर रहा है जो पदार्थ तो उदास हो गया है। परम जीवन की खोज कौन कर रहा है जो इस जीवन तो उदास हो गया है। निरंकार की तलाश कौन कर रहा है जो संसार तो उदास हो गया है। संसार तो उदासी कुछ कारना करके होंगी है, प्रथम ज्ञान करके, दूसरी अपनी निजी सोचनी करके, तीसरा कोई चोट लग जाए बड़ी गहरी संसार तो उदास हो जाता है, चौथा इस संसार दिश जो कुछ प्राप्त करना चाहता है नहीं होया उदास हो जाता है। लेकिन फिर भी इस तरह के उदास बंदे की जिसकी संसार दे चजे पूर्ति नहीं हुई एक निक्की जी आसा बनी रहती है, चलो अज पूर्ति नहीं हुई कल हो जाएगी, ये पूर्ण तौर पर निराश नहीं होता। पर जो निजी सोचने करके है वो तो पूरा उदास हो जाता है। मैं पढ़ रहा एक दिन दीवाने गालिब, हालांकि संसारी पद्धर का शायर है इश्क मिजाजी, अजे हकीकी दे नेड़े नहीं गया, लेकिन कहिंदा है इस दुनिया च मैं जी के की करा, बाजी चाहे इतफाल है दुनिया मेरे आगे। कहिंदा सारा संसार बच्चियां दा तमाशा है, कुछ भी नहीं है, बिल्कुल कुछ भी नहीं है, नादान लोग, इन्हां नाल मैं किस तरह जीवां, सवेरे खा लेना शामी खा लेना कल फिर खाना, ए इसे तरीके नाल जिंदगी बतीत करी जाना। गालिब कहिंदे ने ते मैनू इंज लगदी है जिवें मशीनी जिंदगी है, मैं इस नाल जीवन नू राजी नहीं, ये ते बचकानी खेल है। बाजी चाहे इतफाल, इतफाल कहिंदे ने बच्चे, तिफल कहिंदे ने बच्चे नू, इतफाल बच्चियां दी जमा। बाजी चाहे इतफाल है दुनिया मेरे आ गए, होता है शबो रोज तमाशा मेरे आ गए। कहिंदा दिन रात ए बच्चियां दा खेल हो रहा है, एक खेल है औरंगे सुलेमा मेरे नजदीक। औरंग कहिंदे ने तख्त जिदे उते बादशाह बैठता है, तख्त सुलेमानी बच्चियां दा खेल प्रतीत होंदा है। जिस तख्त लई दुनिया इतना संघर्ष कर दी है, इतना लड़ दी है, गालिब कहिंदे ने इसते बैठ के मैं खुश नहीं हो सकता, इते बच्चियां दा खेल है, कुछ भी नहीं है। एक बात है अजाज मसीहा मेरे आ गए। गालिब कहिंदा हजरत ईसा दे मौजे भी बच्चियां दा तमाशा है, कुछ भी नहीं है। वो किसे अंधे दे सिर ते हथ रखदा है, उनू सुजाखा कर देंदा है, किसे बीमार दे सिर ते हथ रखदा है तंदुरुस्त कर देंदा है, किसे मुर्दे दे सिर ते हथ रख देंदा है तो जिवा देंदा है। गालिब कहिंदा है जिसनू जिवा दिता है क्या वह फिर नहीं मरिया, तो जे फिर मरिया तो बच्चियां दा तमाशा करदा रहा और की। कहिंदा मैं ईसा दे नाल भी जी नहीं सकदा, ये भी बचपना है, मैं तख्त सुलेमानी ते भी बैठ के जी नहीं सकता, ये भी बच्चियां दा खेल है, और मैं संसारी मनुखां दे नाल भी जी नहीं सकता, सब बच्चे ने। जद मनुख दी सोचनी बड़ी बुलंद हो जाए, यकीन जानो आम मनुख उस नूं बच्चे प्रतीत होण लग पैंदे, बिल्कुल बच्चे। गालिब कहिंदा मैं जीवां ते किस तरह जीवां, मेरे लिए जीवना बड़ा औखा है। हुण इस तरह का मनुख या तो जीवन शैली नूं बदले या इस जीवन नूं भुलाण की कोशिश करे या मिटाण की कोशिश करे, तीन तरीके ने, या तो जिंदगी नूं बदले या जिंदगी नूं मिटावे या जीवन नूं भुलाण की कोशिश करे, इसने तीसरा तरीका चुन लिया, शराब पी के अपने आप नूं भुलाण की कोशिश करता रहा। सवेरे पींदा है, दोपहरे पींदा है, नशा टुटन ही नहीं देंदा। इतना अजीम चिंतक,
इतना गहरा दार्शनिक हर वक्त नशे च रहिंदा है और हालात इत्थे तक पहुंच गए, बाल बाल करजाई हो गया। अंग्रेजां दी हकूमत हो चुकी सी, बहादुर शाह नूं रंगून दी जेल विच कैद कर दिता सी। इह दरबारी शायर भी सी बहादुर शाह दा, तो अंग्रेजां ने इस नूं सियाणा चिंतक दार्शनिक जान के उस जमाने च 84 रुपए इसकी माहवार पेंशन बन दी। और बहुत सन 84 रुपए उस जमाने दे, पर इस सारे दी शराब पी जांदा सी, सारा दिन पीनी, नशा टुटनी ना देना, पीनी पिलानी बस इसे चीज जो है हर वक्त गायब रहन लग पाया। हालात इत्थे तक पहुंचे है, मुफलसी, बाल बाल करजाई हो गया। अज बेगम आके अगों रोई भी अज मैं थोड़े लिए खाना भी नहीं बना सकती, घर विच कुछ भी नहीं है और कोई बाणिया कोई दुकानदार मैनू उधार देण नू तैयार नहीं, ते थानू जो कुछ मिलदा है पी लैंदे हो। अद्धा हिसाब किताब मेरे हवाले करो, अद्धी रकम ते मैं कम से कम घर ते चला सका, थोड़े लिए रोटी दी दिक्कत ते ना होवे। वक्त दा इतना अजीम मनुख रोटी तो भी आतर हो गया सी। घरवाली नूं रोंदे होया ते मजबूर हालत विच देख के गालिब कहिंदा, अच्छा खुदा दी कसम हुण जद पहली तरीक आवेगी 84 रुपए मिलणगे अद्धे तैनू दे दें, अद्धे तेरे। खुश हो गई बेगम, उसने कह दिता फिर मैं 2-3 महीने च सारा उधार भी ला देंगी, घर भी ठीक चलेगा, तुसी अद्धे मैनू दे दिता। खैर ज्यों द्यों करके इसने दिन टपाए, पहली तरीक आई, घरों बड़े सोहने ढंग नाल बेगम ने विदा कीता और उड़ीक देच घर दी चौखट ते ही बैठ गई। हुणे गालिब आएगा, दोपहर हो गई नहीं आया, दोपहर ढल गई नहीं आया, शाम पै गई नहीं आया। दुखत होई, मायूस होई बेगम। ज्यों सूरज टलिया थोड़ा जिहा हल्का हनेरा पैण लगा, लड़खड़ांदा होया गालिब आंदा होया दिखाई दिता है। 10 खचरां दे उत्ते शराब दियां बोतलां लदियां हुईयां, इस तरह ही करदा हुंदा सी, फिर दिन रात पींदा रहिंदा सी। घर दे खचरां बूए ते आ गईयां, शराब दियां लदियां हुईयां, आप भी लड़खड़ांदा होया जारो जार फुट के रो पई बेगम। और ए बेगम ने आख्या, तुसी खुदा दी कसम चुकी सी कि अद्धी माया दे देंगा, कि तुसी सारे दी शराब ले आए और मैं महीना किस तरह लगाऊंगी, तुसी खुदा दी कसम चुकी सी। गालिब कहिंदा है, उसे खुदा ने मेरी कसम तोड़ दित्ती। किस तरह? कहिंदा है, जद मैनू 84 रुपए मिले ना, मैं बिल्कुल घर दी तरफ आ रहा सी कि 84 दे 84 तैनू देने सन, पर करां की, रस्ते च खुदा दा घर पै गया, मस्जिद पै गई, मौलवी वाज दे रहा सी। असी कहिंदे आ कथा करनी, हो कहिंदे ने वाज देण, मौलवी वाज दे रहा सी, तो मैं सोचिया चलो खुदा दी गल भी अज सुन ली है की कहिंदा है। मौलवी सारे स्रोतियां नूं निमाजियां नूं मुतासर होके कह रहा सी, सारियां नूं मुखातब करके, कि रोजी दहिन खुदा है,
ਇਹਦੀ ਚਿੰਤਾ ਨਹੀਂ ਕਰਨੀ ਚਾਹੀਦੀ। ਰਾਜ਼ਕ ਰਹਿੰਦ ਖੁਦਾ ਹੈ, ਇਹਦੀ ਫਿਕਰ ਨਹੀਂ ਕਰਨੀ ਚਾਹੀਦੀ। ਕਹਿੰਦੇ ਬੇਗਮ ਜਦ ਮੈਂ ਇਹ ਸੁਣਿਆ ਰੋਜ਼ੀ ਦੇਹਿੰਦ ਰਾਜ਼ਕ ਰਹਿੰਦ ਖੁਦਾ ਹੈ, ਤਾਂ ਮੈਂ ਤੇ ਫਿਰ ਸ਼ਰਾਬਖਾਨੇ ਹੀ ਚਲਾ ਗਿਆ, ਸਾਰੀ ਸ਼ਰਾਬ ਖਰੀਦ ਕੇ ਲੈ ਆਇਆ। ਰਜ਼ਕ ਦੀ ਚਿੰਤਾ ਖੁਦਾ ਕਰੇਗਾ, ਸ਼ਰਾਬ ਦੀ ਚਿੰਤਾ ਮੈਂ ਆਪ ਕਰ ਲਈ ਹੈ, ਕਿਉਂਕਿ ਖੁਦਾ ਨੇ ਕਰਨਾ ਹੀ ਨਹੀਂ ਸੀ। ਔਰ ਜ਼ਾਰੋ ਜ਼ਾਰ ਗਾਲਬ ਵੀ ਰੋ ਪਿਆ, ਕਹਿਣ ਲੱਗਾ ਇਤਨੀ ਉਦਾਸੀ ਚ ਮੈਂ ਨਹੀਂ ਜੀ ਸਕਦਾ, ਤੂੰ ਬਹੁਤ ਮਜਬੂਰ ਕਰੇਗੀ ਮੈਂ ਖੁਦਕਸ਼ੀ ਕਰ ਲਵਾਂਗਾ, ਮੈਂ ਨਹੀਂ ਜੀ ਸਕਦਾ, ਉਦਾਸੀ ਦਾ ਇਤਨਾ ਬੋਝ ਮੈਂ ਨਹੀਂ ਚੁੱਕ ਸਕਦਾ। ਇਤਨਾ ਕਿਉਂ ਉਦਾਸ, ਬਹੁਤ ਸੋਚਿਆ, ਬਹੁਤ ਸੋਚਿਆ। ਔਰ ਜਿਤਨਾ ਸੋਚਣ ਵਾਲਾ ਮਨੁੱਖ ਹੋਵੇਗਾ, ਜੋ ਜਿਤਨਾ ਦਿਮਾਗੀ ਤਲ ਤੇ ਜੀਣ ਵਾਲਾ ਮਨੁੱਖ ਹੋਵੇਗਾ, ਸੰਸਾਰ ਨਾਲ ਤਾਲਮੇਲ ਨਹੀਂ ਬੈਠੇਗਾ, ਉਦਾਸ ਹੋ ਜਾਏਗਾ। ਕਹਿੰਦੇ ਪਸ਼ੂ ਉਦਾਸ ਨਹੀਂ ਆਉਂਦੇ, ਸੋਚਦੇ ਹੀ ਨਹੀਂ। ਬੱਚੇ ਉਦਾਸ ਨਹੀਂ ਆਉਂਦੇ, ਇਤਨੀ ਸੋਚ ਸਮਝ ਨਹੀਂ ਉਹਨਾਂ ਕੋਲ। ਮੂੜ ਬੰਦੇ ਉਦਾਸ ਨਹੀਂ ਆਉਂਦੇ, ਦਿਮਾਗ ਦੇ ਤਲ ਤੇ ਨਹੀਂ ਜੀਂਦੇ। ਜਿਤਨੀ ਸਿਆਣਪ ਦੀ ਮਿਕਦਾਰ ਜਿਸ ਕੋਲ ਜਿਤਨੀ

0: اداس تے ہو جائے گا. تو ہوں یہ کس طرح جیوے, کیویں جیوے؟ یہ تو خودکشی کرے گا, سوسائڈ کرے گا, ساری دنیا چاہے. یا تے کوئی سنسار تو چوٹ لگ گئی ہے, یا اپنی سوچنی بڑی پربل ہے, یا ستگر دے شبد نے چوٹ کر دیتی ہے, پرماتما دے نام نے چوٹ کر دیتی ہے. یہ الگ الگ چوٹاں دے نتیجے الگ الگ ہون گے. اگر شبد نے چوٹ کیتی ہے یہ سوسائڈ نہیں کرے گا, آتم ہتیا نہیں کرے گا, یہ خود نو بدلے گا. جس ڈھنگ نال میں جی رہا اس طرح نہیں جیونا, زندگی بدلنی ہے, جیون نو بدلنا ہے. پر سنسار تو چوٹ لگ گئی ہے, لازمی نہیں کہ جیون نو بدلے. ہو سکتا جیون نو ختم کرن دی کوشش کرے. سوچ سوچ کے اس نو چوٹ لگ گئی ہے, جگت کچھ بھی نہیں ہے. لازمی نہیں ہے جگت جو ہے جیون نو بدلے. ہو سکتا ہے جیون نو بلان دی کوشش کرے, شراب پی کے, کوئی بھی نشہ کر کے. نشے دنیا اس صدی تو نمے تو نمے پر چلتے ہوئے نے, کیونکہ صدی بڑی سیانی صدی ہے اور بڑی اداس صدی ہے. کس طرح جی ہے؟ جڑے منورنجن دے سادھن اج موجود نے پہلے نہیں سن, اور جتنا اداس اج دا منک ہے پہلے کدا ہی نہیں سی, کیونکہ جو کا منک سوچتا بہت ہے, وچارتا بہت ہے. میں پھر دہرا دیاں, آپ سارے سیانے بیٹھے ہو, اداس برتی تین کارنا کر کے پیدا ہو سکتی ہے. یا تو خود ہر وقت سوچ وچار دے تل تے جیے, اور بڑی گہری اس دی سوچنی ہوئے, اس جیون نال سہمت نہیں ہوئے گا وہ, نہ سنسار نال. یہ تو کچھ بھی نہیں ہے, کس طرح جیوی ہے؟ جیسے غالب نے کہہ دیتا, کس طرح میں جیوا, انہاں بچیاں وچ میں کس طرح جیوا, اس بچکانی زندگی نو میں کس طرح جیوا. ایک تے اپنی سوچنی تو اداس برتی دا جنم ہو سکتا ہے, دوسرا کوئی چوٹ لگ گئی ہے, بہت وڈی بےزتی ہو گئی ہے, بہت گہری چوٹ لگ گئی ہے, اور ایسا پرتیت ہو گیا ہے کہ کچھ بھی نہیں جگت, یہ جیون کچھ بھی نہیں, اداس ہو گیا. یا جپدیاں جپدیاں پرماتما نے نام نہیں چوٹ کر دیتی ہے, گرو دے شبد نہیں چوٹ کر دیتی ہے, کتھا کیرتن تو ہی چوٹ کھا گیا ہے, اداس ہو جائے گا. کتھا کیرتن نے اجے چوٹ نہیں کی تھی, دراصل کتھا کیرتن تو اس نے اپنے من نو بچایا, ایک پاسے کیتا ہے, اس واسطے چوٹ نہیں کی تھی. یہ اداس نہیں ہویا اجے سوچدا سمجھدا نہیں پیا, اجے سوچ وچار دے تل تے نہیں جی رہا, اجے جویں پشو جی رہے نے اس طرح ہی جی رہا ہے, شریر دے تل تے, دماغی تل تے نہیں جی رہا. یا اجے اس نو کوئی بہت وڈی چوٹ نہیں لگی, اس واسطے اداس نہیں. جو بھی تھانوں اداس نہ دکھائی دے وے, انہ تین کچھ نہ کچھ تو گل ہوئے گی. یا تو بالکل پشو کی طرح ہوئے گا, دماغ تو تھلے جی رہا ہوئے گا, شریر دے تل تے کوئی سوچنی وچارنا نہیں ہے. یا اس نو کوئی چوٹ نہیں لگی, یا جے کتھا کیرتن اس دے ہردے نو چھو نہیں گیا. سنسار تو جڑی چوٹ لگدی ہے, میں پھر دہرا دیاں, جد منک اداس ہوندا ہے لازمی نہیں یہ اپنے آپ نو بدلن دی کوشش کرے. ہو سکتا ہے اپنے آپ نو ختم کرن دی کوشش کرے. خطرہ ہے, بہت وڈا خطرہ ہے. ساری دنیا چ خودکشی موجود ہے, کون کر دین جو چوٹ کھا جاندے اور کہندے نہیں جیونا, کی کرنا ہے جی کے. اتنے نراش ہو جاندے نے, اتنے اداس ہو جاندے نے, جیونا اوکھا ہو جاندہ ہے انہاں لئی, اور خودکشی کر لیندے نے. ہاں 5% ایسے منک نے جو خودکشی نہیں کرتے, جگت تو چوٹ کھا کے اپنے آپ نو بدلن دی کوشش کرتے ہیں. جیسے کہ راج یوگی پرتری, یہ یوگی بنیا, یہ سنت بنیا کتھا کیرتن تو چوٹ کھا کے نہیں, اس طرح دے پرش نہیں سی. اور یہ بھی عرض کر دیا, اس نو چوٹ گھروں لگ گئی, اور اس نے گل نو چھپایا بھی نہیں. ویراگ شتک جو اس دا گرنتھ ہے, وہ دچ کہندا ہے میں سنت کیوں بنیا, انہیں کارن بھی دس دیتا ہے. جوگی میں کیوں بنیا, ਕੋਈ ਮੈਂ ਸਤਸੰਗੀ ਨਹੀਂ ਸੀ, ਕਥਾ ਕੀਰਤਨ ਜਾ ਕੇ ਨਹੀਂ ਸੁਣਦਾ ਸੀ ਤੇ ਮੇਰੇ ਉੱਪਰ ਅਸਰ ਪੈ ਗਿਆ ਤੇ ਮੈਂ ਉਦਾਸ ਹੋ ਗਿਆ, ਨਿਰਾਸ਼ ਹੋ ਗਿਆ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਫਿਰ ਜੋਗੀ ਕਿਉਂ ਬਣਿਆ? ਕਹਿੰਦਾ ਜਿਨ ਕੋ ਚਿਤ ਮੈਂ ਨਿਤ ਮੈਂ ਚਿਤ ਵੋ ਤਿਨ ਕੀ ਤਨ ਮੋਹ ਤਨ ਮਾਂ ਰਤੀ ਨਾ ਵੋ ਆਨ ਉਪਮਾਨ ਕੇ ਸੰਗ ਰਤੀ ਫੁਨ ਤਾ ਮਨ ਮੈਂ ਗਨ ਕਾ ਗ੍ਰਹਿ ਕੀ ਨਾ ਦ੍ਰਿਗ ਹੈ ਅਬ ਲਾਬ੍ਰਿਧ ਕੰਦਰਬ ਪੇ ਔਰ ਮੋਏ ਧਿਕਾਰ ਜੋ ਮਾਰ ਅਧੀਨਾ ਇਸ ਰੀਤ ਸਮੂਹ ਕੀ ਪ੍ਰੀਤ ਤਜੀ ਨਿਰਭ ਹੋਏ ਜੋਗੀਸ਼ਵਰ ਈਸ਼ਵਰ ਚੀਨਾ। ਇਹਨੂੰ ਘਰ ਤੋਂ ਚੋਟ ਲੱਗ ਗਈ ਘਰ ਵਾਲੀ ਤੋਂ। ਪਿੰਗਲਾ ਇਸਦੀ ਚਹੇਤੀ ਰਾਣੀ ਸੀ। ਇਹਦੇ ਤਿੰਨ ਗ੍ਰੰਥ ਨੇ, ਵੈਰਾਗ ਸ਼ਤਕ, ਨੀਤੀ ਸ਼ਤਕ, ਸ਼ਿੰਗਾਰ ਸ਼ਤਕ। ਵੈਰਾਗ ਸ਼ਤਕ ਇਸਦਾ ਬਹੁਤ ਕੀਮਤੀ ਗ੍ਰੰਥ ਹੈ ਔਰ ਗੁਰੂ ਨਾਨਕ ਦੀ ਕਿਰਪਾ ਵੀ ਭਰਤਰੀ ਤੇ ਬਹੁਤ ਜ਼ਿਆਦਾ ਸੀ। ਦੋ ਤਿੰਨ ਸ਼ਬਦ ਭਰਤਰੀ ਦੇ ਪ੍ਰਤੀ ਸਤਿਗੁਰ ਨੇ ਉਚਾਰਨ ਕੀਤੇ ਨੇ। ਸਿਫਤੀ ਰੱਤਾ ਸਦ ਬੈਰਾਗੀ ਜੂਏ ਜਨਮ ਨਹਾਰੇ ਕਹਿ ਨਾਨਕ ਸੁਣ ਭਰਤਰ ਜੋਗੀ ਖੀਵਾ ਅੰਮ੍ਰਿਤ ਧਾਰੇ। ਖੈਰ ਮੁਖਤਸਰ ਮੈਂ ਅਰਜ਼ ਕਰਾਂ। ਇਹ ਕਹਿੰਦਾ ਜਿਨ ਕੋ ਚਿਤ ਮੈਂ ਨਿਤ ਮੈਂ ਚਿਤ ਮੋ ਤਿਨ ਕੀ ਤਨ ਮੋ ਤਨ ਮਾਇ ਰਤੀਨਾ। ਜੋ ਮੇਰੇ ਚਿਤ ਦੇ ਚ ਹਰ ਵਕਤ ਸੀ, ਮੈਂ ਕਦੀ ਜਿਸ ਨੂੰ ਭੁਲਾਇਆ ਹੀ ਨਹੀਂ, ਉਸ ਦੇ ਚਿੱਤ ਦੇ ਚ ਮੈਂ ਨਹੀਂ ਸੀ। ਜਿਨ ਕੋ ਚਿਤ ਮੈਂ ਨੇ ਤਵੇਂ ਚਿਤ ਮੋ ਤਿਨ ਕੀ ਤਨ ਮੋ ਤਨ ਮਾਇ ਰਤੀਨਾ ਵੋ ਆਨ ਪੁਮਾਨ ਕੇ ਸੰਗ ਰਤੀ ਫੁਨ ਤਾ ਮਨ ਮੈਂ ਗਨ ਕਾ ਗ੍ਰਹਿ ਕੀਨਾ। ਮੇਰੇ ਚਿੱਤ ਦੇ ਚ ਪਿੰਗਲਾ ਸੀ, ਹਰ ਵਕਤ ਮੈਂ ਉਸ ਨੂੰ ਯਾਦ ਕੀਤਾ ਹੈ, ਪਰ ਪਿੰਗਲਾ ਦੇ ਚਿੱਤ ਦੇ ਚ ਮੈਂ ਨਹੀਂ ਸੀ। ਵੋ ਆਨ ਪੁਮਾਨ ਕੇ ਸੰਗ ਰਤੀ ਫੁਨ ਤਾ ਮਨ ਮੈਂ ਗਨ ਕਾ ਗ੍ਰਹਿ ਕੀਨਾ। ਉਤੇ ਗਨਕਾ ਬਣੀ ਹੋਈ, ਉਤੇ ਪਰਸ਼ ਪੁਰਸ਼ ਦਾ ਜੋ ਹੈ ਉਸਦੇ ਮਨ ਦੇ ਚਿੰਤਨ ਤੇ ਉਸਦਾ ਸੰਗ। ਭਰਤਰੀ ਕਹਿੰਦਾ ਜਿਸ ਦਿਨ ਮੈਨੂੰ ਪਤਾ ਚੱਲਿਆ ਕਿ ਜਿਸ ਨੂੰ ਮੈਂ ਪ੍ਰਾਣਾਂ ਤੋਂ ਵੀ ਜ਼ਿਆਦਾ ਪਿਆਰ ਕੀਤਾ, ਹਰ ਵਕਤ ਯਾਦ ਕੀਤਾ, ਉਸਦੇ ਚਿੱਤ ਦੇ ਚ ਮੈਂ ਨਹੀਂ ਹਾਂ। ਵੋ ਆਨ ਉਪਮਾਨ ਕੇ ਸੰਗ ਰਤੀ ਫੁਨ ਤਾ ਮਨ ਮੈਂ ਗਨ ਕਾ ਗ੍ਰਹਿ ਕੀਨਾ ਦ੍ਰਿਗ ਹੈ ਅਬਲਾ ਬ੍ਰਿਤ ਕੰਦਰਬ ਪੇ ਔਰ ਮੋਏ ਧਿਕਾਰ ਜੋ ਮਾਰ ਅਧੀਨਾ। ਐਸੀ ਇਸਤਰੀ ਤੇ ਲਾਨਤ ਜਿਸਦਾ ਪਤੀ ਛਤਰਪਤੀ ਰਾਜਾ ਹੋਵੇ ਔਰ ਉਹ ਆਪਣੇ ਚਿੱਤ ਦੇ ਚ ਉਸਨੂੰ ਥਾਂ ਨਾ ਦੇ। ਤੇ ਭਰਤਰੀ ਕਹਿੰਦਾ ਮੇਰੇ ਤੇ ਵੀ ਲਾਨਤ ਕਿ ਮੈਂ ਜ਼ਿੰਦਗੀ ਦਾ ਮਕਸਦ ਇੱਕ ਇਸਤਰੀ ਹੀ ਸਮਝ ਲਿਆ। ਇਹ ਕਹਿੰਦਾ ਮੇਰੇ ਤੇ ਉਹ ਮੋਹੇ ਦੇ ਕਾਰ, ਮੇਰੇ ਤੇ ਵੀ ਲਾਨਤ। ਉਹ ਮੋਹ ਦੇ ਕਾਰ ਜੋ ਮਾਰ ਅਧੀਨਾ ਇਸ ਰੀਤ ਸਮੂਹ ਕੀ ਪ੍ਰੀਤ ਤਜੀ ਨਿਰਭ ਹੋਏ ਜੋਗੀਸ਼ਵਰ ਈਸ਼ਵਰ ਚੀਨਾ। ਇਸ ਤਰ੍ਹਾਂ ਦੀ ਰੀਤ ਮੈਂ ਛੋੜ ਦਿੱਤੀ ਹੈ। ਰਾਜਾ ਹੁੰਦੇ ਹੋਇਆਂ ਜੋਗੀ ਹੋ ਗਏ, ਨਵੀਂ ਜ਼ਿੰਦਗੀ ਦੀ ਤਲਾਸ਼। ਇਹ ਜੀਵਨ ਨਹੀਂ ਚਾਹੀਦਾ, ਇਹ ਸੰਸਾਰ ਮੈਨੂੰ ਨਹੀਂ ਚਾਹੀਦਾ, ਕੁਝ ਹੋਰ ਦੁਨੀਆਂ ਦੀ ਤਲਾਸ਼। ਗੋਰਖ ਕਹਿੰਦਾ ਕੋਈ ਹੋਰ ਦੁਨੀਆਂ ਵੀ ਹੈ, ਤਾਂ ਉਸਦਾ ਚੇਲਾ ਬਣ ਗਿਆ। ਉਹ ਜਿਹੜੀ ਹੋਰ ਦੁਨੀਆਂ ਹੈ ਮੈਂ ਉੱਥੇ ਵਸਣਾ ਇਸ ਦੇ ਚ ਨਹੀਂ, ਉਹ ਜਿਹੜਾ ਹੋਰ ਜੀਵਨ ਹੈ ਮੈਨੂੰ ਉਹ ਚਾਹੀਦਾ ਹੈ, ਇਹ ਨਹੀਂ, ਮੈਂ ਉਸ ਦੇ ਚ ਜੀਵਣਾ ਹੈ। ਇਹ ਘਰ ਤੋਂ ਹੀ ਚੋਟ ਖਾ ਗਿਆ, ਭਾਵ ਸੰਸਾਰ ਤੋਂ ਹੀ ਚੋਟ ਖਾ ਗਿਆ। ਐਸਾ ਵੀ ਆਉਂਦਾ ਹੈ ਕਿ ਘਰ ਤੋਂ ਸੰਸਾਰ ਤੋਂ ਚੋਟ ਖਾ ਕੇ ਕੋਈ ਜੋਗੀ ਬਣ ਗਿਆ, ਸੰਤ ਬਣ ਗਿਆ, ਗੁਰਮੁਖ ਬਣ ਗਿਆ, ਭਗਤ ਬਣ ਗਿਆ, ਔਰ ਸ਼ਬਦ ਦਾ ਚੋਟ ਇਹ ਤੇ ਲਾਜ਼ਮੀ 100% ਉਹ ਸੰਤ ਬਣੇਗਾ, ਲੇਕਿਨ ਸੰਸਾਰ ਤੋਂ ਚੋਟ ਲੱਗੀ ਇਹ ਲਾਜ਼ਮੀ ਨਹੀਂ ਕਿ ਸੰਤ ਬਣੇ, ਭਗਤ ਬਣੇ, ਪ੍ਰਮਾਤਮਾ ਦੀ ਤਲਾਸ਼ ਕਰੇ, ਹੋ ਸਕਦਾ ਖੁਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇ। ਔਰ ਜੋ ਬਹੁਤ ਸੋਚ ਸੋਚ ਕੇ ਉਦਾਸ ਹੋ ਗਿਆ, ਬਹੁਤ ਉੱਚਾ ਸੋਚਿਆ, ਬਹੁਤ ਗਹਿਰਾ ਸੋਚਿਆ ਔਰ ਉਦਾਸ ਹੋ ਗਿਆ, ਲਾਜ਼ਮੀ ਨਹੀਂ ਇਹ ਵੀ ਸੰਤ ਤੇ ਭਗਤ ਬਣੇ, ਹੋ ਸਕਦਾ ਇਹ ਆਪਣੇ ਆਪ ਨੂੰ ਬੁਲਾਉਣ ਦੀ ਕੋਸ਼ਿਸ਼ ਕਰੇ। ਬੜੇ ਬੜੇ ਚਿੰਤਕ, ਬੜੇ ਬੜੇ ਦਾਰਸ਼ਨਿਕ, ਬੜੇ ਬੜੇ ਫਿਲਾਸਫਰ ਦਿਮਾਗੀ ਤਲ ਤੇ ਜੀਣ ਵਾਲੇ ਕਰੀਬਨ 99% ਸ਼ਰਾਬੀ ਨੇ, 1% ਨੂੰ ਛੋੜ ਕੇ ਔਰ ਰੱਜ ਕੇ ਪੀਂਦੇ ਨੇ। ਕਿਸੇ ਦੇ ਗਿਆਨ ਦੇ ਨਾਲ ਭਰੀ ਹੋਈ ਕੋਈ ਵੱਡੀ ਕਿਤਾਬ ਪੜ੍ਹ ਕੇ, ਉਹਦੀਆਂ ਕਵਿਤਾਵਾਂ ਨੂੰ ਪੜ੍ਹ ਕੇ, ਉਹਦਾ ਦਰਸ਼ਨ ਤੇ ਫਿਲਸਫਾ ਸੁਣ ਕੇ ਕਿਧਰ ਇਸ ਚੱਕਰ ਚ ਨਾ ਪੈ ਜਾਣਾ ਕਿ ਇਹ ਤੇ ਆਸਮਾਨ ਦਾ ਵਾਸੀ ਹੈ, ਇਹ ਤੇ 7ਵੇਂ ਆਸਮਾਨ ਤੇ ਰਹਿੰਦਾ ਹੋਵੇਗਾ। ਨਹੀਂ, ਕਦੀ ਖੋਜ ਕਰੋਗੇ ਤੇ ਕਿਸੇ ਪੱਬ ਵਿੱਚ ਮਿਲੇਗਾ, ਲੜਖੜਾਂਦਾ ਹੋਇਆ ਮਿਲੇਗਾ, میں ایک فیصدی دی جو ہے گل کرنے ہیں وہ شاید بچے ہوئے نے. ایک بڑا بلند پایا ہندوستان دے شاعر سی فراق گورکھپوری جنوں سارا مسلم جگت حضرت کر کے پوجدا سی انج ہندو سی رام نارائن فراق گورکھپوری 50-60 کتاباں دا لکھا رہی بڑا عظیم چنتک. دلی لال قلعے 26 جنوری والے دن پنجابی کوی سمیلن ہوندا ہے ہندی کوی دربار ہوندا ہے اور اردو دا مشاعرہ ہوندا ہے واری واری ایک ایک دن. اور جنیاں ساہتک رچیاں دے مالک لوگ نے وہ سارے پہنچ دن لکھاں دا اتھے اکٹھ پہنچدا ہے ہندی کوی سمیلن دے پنجابی کوی دربار دے اور اردو مشاعرے دے. شروعات اردو مشاعرے تو ہوندی ہے پہلے دن اردو مشاعرہ ہوندا ہے بڑی دنیا پہنچتی ہے یہ سارا پروگرام ٹیلی کاسٹ بھی ہوندا ہے. رات دے سمے وقت کٹ کے میں بھی ایک دن ٹی وی دے سامنے بیٹھا فراق گورکھپوری نو سنن لئی. یہ 50 کتاباں دا لکھاری اتنا گہرا سوچن والا اور اس دی سوچنی ستاں آسماناں نو پڑھ کے بھی اگے لنگ جاندی ہے کہ اج دے دن کی آکھے گا کوئی بڑی وڈی نظم سنائے گا بڑی قیمتی قیمتی بول. اور جد اناؤنسر نے فراق گورکھپوری دا نام لیا کوئی 11ویں 12ویں نمبر تے تو میرا پورا دھیان اکاگر ہو گیا بھائی اس نو سنیے ایک ایک لفظ اس دا سنیے. اداس ہوئے بنا نوے جیون دی تلاش کرنی بڑی اوکھی ہے. جو اس سنسار تو اداس ہی نہیں نرنکار دی کس طرح تلاش کرے گا مشکل ہے. اور جیسے شبد چوٹ کر گیا ہے اداس ہو گیا ہے یہ بندہ اگر مسلمان ہے تو شرع دا پورا پابند ہو جائے گا. اگر یہ بندہ گردوارے آ رہا ہے تو ساری رہت ویت دا دھارنی ہو جائے گا ایک دم. اور یہ بندہ اگر ہندو ہے تو پورا کرم کانڈ اپنا لے گا فوراً. شبد نے چوٹ کر دی سنگ نے چوٹ کر دیتی ہے تو جب ست سنگ نے چوٹ کی تھی ہے تو یہ اپنے اشٹ دا پورن طور تے بنن دی کوشش کرے گا. اگر کوئی ہندو پورن طور تے کرم کانڈی نہیں ہویا اجے ست سنگ نے چوٹ نہیں کی تھی. اگر کوئی مسلمان پورن طور تے شرع دا دھارنی نہیں ہویا یقین جانو اجے نماز نے چوٹ نہیں کی تھی. اجے قرآن دی تلاوت دا کوئی اثر نہیں ہویا کچھ بھی نہیں. کوئی پورن طور تے رہت بیت دا دھارنی نہیں ہویا اجے شبد نے چوٹ نہیں کی تھی. اجے کتھا کیرتن نے کدے ہی چوٹ نہیں کی تھی. اے من نو ایک پاسے کر جاندا رہیا شبد دا تیر لنگ جاندا رہیا نہیں لگے. اگر لگدا تو اے پورن طور تے رہت بیت دا دھارنی ہو جاندا. اگر ستسنگ نے چوٹ کی تھی تے پورا کرم کانڈی ہو جانا سی اس نے. اور جے مسلمان ہے تے پکا شرعی ہو جانا سی 5 وقت دا پکا نمازی اور پوری قرآن دی تلاوت کرن والا زکات دین والا روزے رکھن والا کسے بھی نیم نو چھوڑن والا نہیں پوری پختگی پکیا ہی. کہ ہن جو کچھ میں کہن لگا انہوں تھوڑی جہاں گہرائی نال سرون کرنا. سال 2 سال 5-7 سال شرع دے چ لنگے نے کرم کانڈ دے چ لنگے نے رہت بیت دے چ لنگے نے لیکن نوی زندگی پراپت نہیں ہوئی نواں جیون پراپت نہیں ہویا. تو دو شبد برداشت کرنے اے بندہ شرع تو بھی اداس ہو جائے گا اے بندہ کرم کانڈ تو بھی اداس ہو جائے گا. ہاتھ جوڑ کے میں معافی منگ لوا میں غلط ہوا تو میری سدائی بھی کر دینا اے بندہ رہت بیت تو بھی اداس ہو جائے گا. کیوں جس لئی شنگار کیتا ہے وہ دی جھلک نہیں ملی. 5-7 سال ہو گئے نے 10 سال ہو گئے نے کیونکہ سوچن والا بندہ تائیں تے شبد نے چوٹ کی تھی سوچدا نہ تے چوٹ لگنی نہیں سی. چوٹ تے سیانے نو لگے لازمی ہے. 90% خودکشی سیانے بندے کر دین, موڑ نہیں کر دے. اوکے نہ ہونا, اور اپنے آپ نو بھلان دی بھی کوشش ہوئی کر دینے جو بہتا سوچ دین تے بہتے سوچن کر کے گمگین ہو جاندے. اپنے آپ دے نال بیٹھنا بڑا اوکھا ہو جاندہ ہے, اپنے آپ نو بھلان دی کوشش کر دینے. منوخ پتر نال بیٹھ سکتا ہے, متر نال بیٹھ سکتا ہے, پتنی نال بیٹھ سکتا ہے, پتی نال بیٹھ سکتا ہے, کوئی کتاب چاہیے, ٹی وی نال بیٹھ سکتا ہے, ریڈیو نال بیٹھ سکتا ہے, منوخ اپنے آپ دے نال نہیں بیٹھ سکتا, کوئی بھی نہیں بیٹھ سکتا. کیوں؟ جیسے اپنے آپ دے نال بیٹھتا ہے سوائے بے چینی تو ہور کچھ بھی نہیں ہے. ہر منوخ دوڑ رہا ہے کتوں, اپنے آپ تو بجو, اپنے آپ تو بجو, دوسرے کول بیٹھو. پر کون دسے دوسرے کول بھی یہی سیا پے نے, یہی کچھ ہے, دوسرا بھی یہی کچھ. کس پہ کھولو گنٹھڑی دکھی بھرا آیا. مہاراج کہ میں گنڈ کے دے اگوں کھولنا جی اگوں کھولن لگنا اگے پہلے ہی کھول کے رکھ دینا. میں ایک دکھ دی گل کرنا, وہ دس دکھ دی گل کرنا. بس دو دکھی بیٹھ کے اپنے دکھ نو بلا سکتے ہیں, مٹتا کوئی نہیں. یہ بھی میرج کرتے ہیں وقتی طور پہ بلا ایک ڈنگ آتا ہے. اس واسطے کہندے نے اکلا تے رب بھی نہ ہوئے, اکل اکھر دیئے. تے جنوں اکل اکھر دی گل سپشٹ ہو گئی اپنے آپ دے نال نہیں رہ سکتا. اور کیوں نہیں رہ سکتا؟ یہ کچھ بھی نہیں ہے تا ہی نہیں رہ سکتا. جو اپنے آپ دے نال رہ سکتا ہے بڑا مہان منک ہے, بہت وڈا منک ہے. یہ بھی میں وہ کچھ ہے. رشی یاگ ولد گنگا دے تٹ تے بیٹھا سی, اس دے متر نے دیکھا کلا بیٹھا ہے رشی, چلو چل کے ساتھ دے دئیے. جا کے کول بیٹھے تے آخیا سنت جی تسی کلے بیٹھے سی نا, تے میں تھوڑا ساتھ دین لئی آ گیا. یاگ ولگ کہن لگا تینوں کس نے کہہ دیتا میں کلا بیٹھا سی؟ میں تے اپنے نال جڑے ہوا سی, ہن تو آیا مینو کلا کر دیتا, مینو اپنے نالوں توڑ دیتا, میرے تے رحم کھا, ترس کر, مینو اپنے آپ دے نال بیٹھن دے. ٹھیک ہے, ڈنگ ہے, ایک بھی طریقہ ہے. ورنہ اکلے پن نو عام دنیا تے سزا مندی ہے. پتہ ہے جیل دے جس نو سب تو کرڑی سزا دینی ہوئے انو کلا رکھ دینے تنہا, یا پہ ٹھیک ہو جائے گا. انو 5-7 دن کلے ہیں رکھو, تنہائی سزا ہے. کس لئی؟ جیدے کل کچھ بھی نہیں ہے, نہ کوئی امنگ, نہ کوئی ترنگ, نہ کوئی کھیڑا, نہ کوئی خوشی, نہ اندر ہلاس. کس طرح اپنے آپ دے نال بیٹھے؟ تو کی اپنے آپ دے نال نہیں بیٹھ سکتے سوائے دکھاں تو. رہے کہ ہر منک دکھاں دی پنڈ ہے, ہر منک دکھاں دی گٹھڑی چکی پھرتا ہے, ہر منک دے کول ہوکے ہی ہوکے نے. بس تسی تھوڑا جہا موقع دے, تسی اپنا ایک دکھ سناؤ, دیکھو کتنے سو دکھ سنا ہے کہ نہیں. گنڈ کھولنی اگلے دی کی ہے, بس تسی اپنا ایک دکھ سناؤ, باقی وہ سنا رہے گا, مشین کی طرح چلتا رہے گا, سنتے جانا, سب کچھ سنائی جائے گا, چپ ہی نہیں کرے گا. اور میری کوشش یہی ہوتی ہے, یقین جانو اوکھے نہ ہونا, بھی کسی دے سامنے کوئی اس طرح دی گل نہ کریے. نہیں گنڈ کھولی نہیں تو پھر خیر کوئی نہیں. یہ حقیقت ہے, بہت بڑی سچائی ہے کہ منک نو اپنے دکھ سنا دا بھی شوق آتا ہے, رس آتا ہے, بڑا سواد آتا ہے. اس طرح دی ایک عادت بھی بن جاتی ہے, اور ایسی عادت ہے منک نو اتنا وگاڑ دیں دی ہے کہ کدرے کدرے پھر سکھ نو بھی دکھ دے بدلتا ہے. یہ بھی میں عرض کرا, تسی آکو گے سکھ نو دکھ دے بدلتا ہے. ہاں میں پرتکش روپ وچ دیکھیا. بمبے تو میں اندور جانا سی, دادر سنگھ سبھا ایک اندور دا ہی سجن مل گیا. انہیں کہا گینے جی اسی بائی روڈ جا رہے ہیں, ساڈی کار, اسی 3 آدمی ڈرائیور ہاں, تے پتی پتنی تین, کسی نال چلو سڈے, رستہ چنگا پاس ہوئے گا, گلا باتاں کرتے جاواں گے. تو مینوں کہن لگا رستے چ بڑے پہاڑ پیندے نے, ہریاول بڑی ہے, ساگوان دا بڑا جنگلات آئے گا. میں تو پتا تے مینوں بھی ہے, پر چلو جس تسی کہیں دے اس طرح بنا لیندے ہیں پلان. اس دن دا میرا تلخ تجربہ ہے, جیوں بمبے شہر تو گڈی باہر نکلی انہیں ہوکے بھرنے شروع کیتے. ہوکے اگے میں ڈرائیور دے نال فرنٹ سیٹ تے بیٹھا, پیچھے دوویں پتی پتنی بیٹھے.
1: ਤੇ ਮੈਂ ਹੈਰਾਨ ਹੋਏ ਹੌਕੇ ਇੱਕ ਜਲਾ ਕੇ ਰੱਖ ਦੇਗਾ ਇੰਦੌਰ ਤੱਕ ਪਹੁੰਚਦੇ ਆ। ਇੱਕ ਬੇਚੈਨ ਬੰਦੇ ਕੋਲ ਬੈਠੋ ਉਹਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਨੇ, ਇੱਕ ਆਨੰਦ ਪ੍ਰਸੰਨ ਚਿਤ ਮਨੁੱਖ ਕੋਲ ਬੈਠੋ ਉਸਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਨੇ। ਤੇ ਬੜਾ ਬੇਚੈਨ ਬੰਦਾ ਇਸ ਤਰ੍ਹਾਂ ਹੀ ਹੌਕੇ ਭਰਦਾ ਹੈ ਇੰਦੌਰ ਤੱਕ ਗਿਆ, ਇੱਥੇ ਸਾਰੀ ਕਾਰ ਨੂੰ ਹੀ ਫੋਕੇ ਰੱਖ ਦੇਗਾ, ਇੰਨੇ ਹੌਕੇ, ਇੰਨੀ ਸੜਾਂਤ, ਇਤਨੀ ਜਲਨ, ਮੇਰੇ ਕੋਲ ਰਿਹਾ ਨਹੀਂ ਗਿਆ। ਜੈਸੇ ਜਲਗਾਓਂ ਦੇ ਨੇੜੇ ਪਹੁੰਚੇ ਤੇ ਮੈਂ ਪੁੱਛ ਲਿਆ, ਮੈਂ ਸਰਦਾਰ ਜੀ ਗੱਲ ਕੀ ਹੈ? ਮੈਂ ਕਿਹਾ ਮੈਨੂੰ ਤੁਹਾਡੀ ਪ੍ਰਾਈਵੇਟ ਜ਼ਿੰਦਗੀ 'ਤੇ ਮੁਦਾਖਲਤ ਕਰਨੀ ਨਹੀਂ ਚਾਹੀਦੀ, ਪਰ ਤੁਸੀਂ ਇਸ ਤਰ੍ਹਾਂ ਦੇ ਹੌਕੇ ਭਰਦੇ ਆ ਰਹੇ ਹੋ, ਮੈਂ ਬੇਚੈਨ ਹੋ ਗਿਆ ਔਰ ਮੈਂ ਸੋਚੀ ਪੈ ਗਿਆ ਕਿ ਮੈਂ ਇਹ ਸਫ਼ਰ ਕਿਉਂ ਚੁਣ ਲਿਆ ਤੁਹਾਡੇ ਨਾਲ। ਗੱਲ ਕੀ ਹੈ ਪਤਾ ਮੈਨੂੰ ਕੀ ਆਖਣ ਲੱਗੇ? ਗੈਨੀ ਜੀ, ਇੱਕੋ ਹੀ ਦਿਨ ਦੇ 6 ਲੱਖ ਦਾ ਘਾਟਾ ਪੈ ਗਿਆ, ਇੱਕੋ ਹੀ ਦਿਨ ਦੇ ਵਿੱਚ, ਕੱਲ੍ਹ ਤੋਂ। ਕੱਲ੍ਹ ਦਾ ਮੈਂ ਬੜਾ ਬੇਚੈਨ, ਬਹੁਤ ਪਰੇਸ਼ਾਨ। ਪਤਨੀ ਬੋਲ ਪਈ, ਕਹਿੰਦੀ ਗੈਨੀ ਜੀ ਇਹ ਗੱਲ ਨਹੀਂ ਹੈ, ਇਹ ਗਲਤ ਕਹਿੰਦੇ ਨੇ। ਔਰ ਉਹਨਾਂ ਨੂੰ ਸਮਝਾਉਣ ਲੱਗੀ ਕਮ ਸੇ ਕਮ ਗੈਨੀ ਉਹਨਾਂ ਦੇ ਨਾਲ ਤੇ ਝੂਠ ਨਾ ਬੋਲੋ। ਉਹ ਕਹਿਣ ਲੱਗੇ ਇਹਨਾਂ ਨੂੰ 4 ਲੱਖ ਦਾ ਨਫ਼ਾ ਹੋਇਆ, ਪਰ ਇਹਨਾਂ ਨੇ ਮਿਥਿਆ ਸੀ ਕਿ 10 ਲੱਖ ਮਿਲੇਗਾ, ਤਾਂ 10 ਤੇ ਮਿਲਿਆ ਨਹੀਂ, ਮਿਲਿਆ 4 ਹੈ। ਤਾਂ ਹੁਣ ਕੱਲ੍ਹ ਦਾ ਕਈ ਜਾਂਦੇ 6 ਲੱਖ ਦਾ ਘਾਟਾ ਪੈ ਗਿਆ, 6 ਲੱਖ ਦਾ ਘਾਟਾ ਪੈ ਗਿਆ। ਨਾ ਆਪ ਆਰਾਮ ਕਰਦੇ ਨਾ ਕਿਸੇ ਹੋਰ ਨੂੰ, ਰੋਈ ਜਾਂਦੇ ਨੇ ਦੁਖੀ। ਮੈਂ ਕਿਹਾ ਠੀਕ ਹੈ, ਦੁੱਖ ਦੁੱਖ ਪ੍ਰਤੀਤ ਹੋਵੇ, ਇਸ ਤਰ੍ਹਾਂ ਦੇ ਲੋਕ ਤਾਂ ਹੈ ਨਾ, ਪਰ ਕਈ ਨਫ਼ੇ ਨੂੰ ਵੀ ਨੁਕਸਾਨ ਵਿੱਚ ਬਦਲ ਦਿੰਦੇ ਨੇ, ਕਈ ਸੁੱਖਾਂ ਨੂੰ ਵੀ ਦੁੱਖ ਦੇ ਵਿੱਚ ਬਦਲ ਦਿੰਦੇ, ਜੀਵਣਾ ਨਹੀਂ ਆਉਂਦਾ। ਬਹੁਤ ਸਾਰੇ ਲੋਕ ਤੇ ਐਸੇ ਨੇ ਸੁੱਖ ਨੂੰ ਵੀ ਦੁੱਖ ਦੇ ਚ ਬਦਲ ਦਿੰਦੇ, ਨਫਿਆਂ ਨੂੰ ਵੀ ਨੁਕਸਾਨ ਦੇ ਜੋ ਹੈ ਬਦਲ ਕੇ ਰੱਖ ਦਿੰਦੇ ਨੇ, ਜੀਵਣਾ ਆਪਣਾ ਵੀ ਮਹੌਲ ਕਰਦੇ ਨੇ ਦੂਜਿਆਂ ਦਾ ਵੀ, ਆਦਤ ਹੋ ਜਾਂਦੀ ਹੈ। ਔਰ ਫਿਰ ਹੌਕੇ ਹੀ ਹੌਕੇ ਤੇ ਪੁੱਛੋ ਤੇ ਫਿਰ ਦੁੱਖਾਂ ਦੀ ਪੰਡ ਖੋਲ ਕੇ ਜੋ ਹੈ ਰੱਖਣਗੇ, ਵਿਸਤਾਰ ਸਹਿਤ ਜੋ ਹੈ ਬਿਆਨ ਕਰਨਗੇ। ਤਾਂ ਖੈਰ, ਮਨੁੱਖ ਦਾ ਆਪਣੇ ਆਪ ਦੇ ਨਾਲ ਜੀਵਣਾ ਬੜਾ ਔਖਾ ਹੈ, ਭੁਲਾਉਣ ਦੀ ਕੋਸ਼ਿਸ਼, ਇੱਥੋਂ ਹੀ ਜੋ ਹੈ ਸਿਲਸਿਲਾ ਆਰੰਭ ਹੁੰਦਾ ਹੈ। ਹੁਣ ਮੁਕਤਸਰ ਮੈਂ ਅਰਜ਼ ਕਰਾਂ, ਜੋ ਸ਼ਬਦ ਤੋਂ ਸਤਸੰਗ ਤੋਂ ਚੋਟ ਖਾ ਕੇ ਉਦਾਸ ਹੋਇਆ, ਲਾਜ਼ਮੀ ਅਗਰ ਇਹ ਸਿੱਖ ਹੈ ਤਾਂ ਪੂਰਾ ਰੈਤੀਆ ਬੈਤੀਆ ਹੋਵੇਗਾ। ਮੈਂ ਫਿਰ ਦੁਹਰਾਵਾਂ, ਅਗਰ ਇਹ ਮੁਸਲਮਾਨ ਹੈ ਤਾਂ ਪੱਕਾ ਸ਼ਰਈ ਹੋਵੇਗਾ, ਪੱਕਾ ਸ਼ਰਈ, ਹਜ ਤੇ ਵੀ ਜਾਏਗਾ, ਰੋਜ਼ੇ ਵੀ ਰੱਖੇਗਾ, 5 ਵਕਤ ਨਮਾਜ਼ ਵੀ ਪੜ੍ਹੇਗਾ, ਜ਼ਕਾਤ ਵੀ ਦੇਵੇਗਾ, ਤਲਾਵਤ ਵੀ ਕਰੇਗਾ, ਸਭ ਕੁਛ ਕਰੇਗਾ, ਸੁੰਨਤ ਵੀ ਰੱਖੇਗਾ। ਔਰ ਜੇ ਇਹ ਹਿੰਦੂ ਹੈ, ਪੱਕਾ ਕਰਮ ਕਾਂਡੀ ਹੋਵੇਗਾ, 68 ਤੀਰਥਾਂ ਦੇ ਚ ਇਸਨੇ ਇੱਕ ਵੀ ਨਹੀਂ ਛੱਡਣਾ, ਸਾਰਿਆਂ ਦਾ ਇਸ਼ਨਾਨ ਕਰਕੇ ਆਏਗਾ। ਇਹਨੇ ਮਾਘ ਦਾ ਵੀ ਇਸ਼ਨਾਨ ਕਰਨਾ ਹੈ, ਕੁੰਭ ਦਾ ਵੀ ਕਰਨਾ ਹੈ, ਇਹਨੇ ਸਵੇਰੇ ਸ਼ਾਮ ਗੀਤਾ ਦਾ ਪਾਠ ਵੀ ਕਰਨਾ ਹੈ, ਇਹਨੇ ਪੂਜਾ ਵੀ ਕਰਨੀ, ਇਹਨੇ ਅਰਚਾ ਵੀ ਕਰਨੀ, ਇਹਨੇ ਬੰਧਨ ਵੀ ਕਰਨਾ ਹੈ, ਇਹਨੇ ਤਿਲਕ ਵੀ ਪਹਿਨਣਾ, ਇਹਨੇ ਜਨੇਊ ਵੀ ਪਹਿਨਣਾ, ਇਹਨੇ ਧੋਤੀ ਵੀ ਪਹਿਨਣੀ ਹੈ। ਇਹ ਪੱਕਾ ਕਰਮ ਕਾਂਡੀ ਬਣੇਗਾ, ਇਹ ਪੱਕਾ ਰਹਿਤ ਬਹਿਤੀਆ ਬਣੇਗਾ, ਔਰ ਇਹ ਪੱਕਾ ਸ਼ਰਈ ਬਣੇਗਾ। ਲੇਕਿਨ ਦਿਨ ਬਹੁਤ ਹੋ ਜਾਣ ਤੇ ਬੰਦਾ ਸੋਚਣ ਸਮਝਣ ਵਾਲਾ ਹੋਵੇ, ਦਿਮਾਗੀ ਤਲ ਤੇ ਜੀਣ ਵਾਲਾ ਹੋਵੇ। ਸ਼ਬਦ ਚੋਟ ਕਰ ਗਿਆ ਸੀ, ਸਤਸੰਗ ਚੋਟ ਕਰ ਗਿਆ, ਉਦਾਸ ਹੋਇਆ, ਯਕੀਨ ਜਾਣੋ ਹੁਣ ਇਸ ਨੂੰ ਇੱਕ ਹੋਰ ਚੋਟ ਲੱਗੇਗੀ, ਜਿਸ ਲਈ ਇਹ ਸਾਰਾ ਸ਼ਿੰਗਾਰ ਉਸਦਾ ਤੇ ਕੋਈ ਪਤਾ ਨਹੀਂ, ਉਹ ਤੇ ਹੈ ਨਹੀਂ। ਇਹ ਸ਼ਰ੍ਹਾਂ ਤੋਂ ਉਦਾਸ ਹੋ ਜਾਏਗਾ, ਉਸਦਾ ਕੀ ਨਾਮ, ਇਹ ਕਰਮ ਕਾਂਡ ਤੋਂ ਉਦਾਸ ਹੋ ਜਾਏਗਾ। ਇਸ਼ਾਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜਾ ਸੋਹਣਾ ਕੀਤਾ ਹੈ, ਭਈ ਨਿਰਾਸੀ ਬਹੁਤ ਦਿਨ ਲਾ ਗਏ, ਦੇਸ਼ ਦੇ ਸੰਤਰ ਮੈਂ ਸਗਲੇ ਚ ਆ ਗਏ। ਬੜੇ ਡੇਰਿਆਂ ਚ ਗਏ, ਬੜੀ ਤੀਰਥ ਯਾਤਰਾ ਕੀਤੀ ਹੈ, ਬੜੇ ਸਾਧੂ ਸੰਤਾਂ ਕੋਲ ਗਿਆ, ਬੜਾ ਸਤਸੰਗ ਕੀਤਾ ਹੈ, ਦਿਨ ਬਹੁਤ ਲੰਘ ਗਏ ਨੇ, ਮੁੱਦਤ ਬਹੁਤ ਹੋ ਗਈ ਹੈ, ਪ੍ਰਾਪਤ ਕੁਛ ਨਹੀਂ ਹੋਇਆ, ਨਿਰਾਸ਼ਾ, ਬਈ ਨਿਰਾਸੀ। ਐਸਾ ਹੁੰਦਾ ਹੈ, ਕੋਈ ਮਨੁੱਖ ਪੁੱਤਰਾਂ ਤੋਂ ਨਿਰਾਸ਼ ਹੋ ਜਾਂਦਾ ਹੈ, ਕੋਈ ਮਿੱਤਰਾਂ ਤੋਂ ਨਿਰਾਸ਼ ਹੋ ਜਾਂਦਾ ਹੈ, ਕੋਈ ਪਤਨੀ ਤੋਂ ਨਿਰਾਸ਼ ਹੋ ਜਾਂਦਾ ਹੈ, ਕੋਈ ਪਤੀ ਤੋਂ ਨਿਰਾਸ਼ ਹੋ ਜਾਂਦੀ ਹੈ, ਐਸਾ ਹੁੰਦਾ ਹੈ ਜਗਤ ਵਿੱਚ। ਕੋਈ ਮਾਂ ਬਾਪ ਤੋਂ ਨਿਰਾਸ਼ ਹੋ ਜਾਂਦਾ ਹੈ, ਔਰ ਕੋਈ ਬੱਚਿਆਂ ਤੋਂ ਨਿਰਾਸ਼ ਹੋ ਜਾਂਦਾ, ਇਹਨਾਂ ਤੋਂ ਮੈਨੂੰ ਕੀ ਸੁੱਖ ਮਿਲਣਾ ਹੈ। ऐसा भी होंदा कोई गुरु तो निराश हो जाता है, परमात्मा तो निराश हो जाता है, पता नहीं है भी सही कि नहीं, और उसके मिलन नाल के मिल जाना है। गुरु तो निराश, परमात्मा तो निराश, और पक्के निराश बिरति दे ओ मिलणगे थानू जो बड़े चाव मलार नाल इस मालक पे चले सन। ये भी मैं अर्ज कर दूं, दूसरे की गल नहीं, दूसरा इतना उदास नहीं होगा, दूसरा तो इस मार्ग का जे पांदी ही नहीं, उदास हो गया भाई। निराशी बहुत दिन लगे, अगर ये उदास होया है तो इस रहत बहत का, इस शरा का, इस कर्म कांड का फिर सही इस्तेमाल करेगा, अगम्मी दुनिया की तलाश करेगा, परम प्रकाश की खोज करेगा, सिर्फ इस दे च नहीं जीवेगा। यह भी मैं अर्ज कर दिया, जिन्हों की जिंदगी का मकसद मंजिल सिर्फ कर्म कांड हो जाता है, सिर्फ शरा हो जाती है, वो जितने कठोर होते ने रूहे जमीन देते इतना सख्त कठोर होर कोई भी नहीं हो सकता। यह भी मैं अर्ज कर दिया, वो जितने कठोर हो जाएंगे, वो जितने जालिम हो जाएंगे, वो जितने सख्त दिल दे हो जाएंगे। एक उदाहरण तवारी ही मैं थोड़े सामने रखा, गल स्पष्ट हो जाएगी। सूबा सरहद की कचहरी रिच गुरु गोबिंद सिंह जी महाराज के मासूम लाडले पेश किए गए, जिन्हों पहले बुरज दे रखा गया, ठंडे बुरज दे अज पेश किए गए कचहरी रिच। सूबा सरहद कहिंदा ये मासूम अस्त, ये तो छोटे ने बहुत, इहदा मतलब उन्हें मुगलता सी, उन्हें नहीं देखे सन, ये मासूम अस्त, ये तो बहुत छोटे ने, ये तो बिल्कुल बच्चे ने, इहदा मतलब है उहदे दिल दे किसे कोने विच दया पैदा हो गई, ये बहुत छोटे ने, मासूम ने, ये मासूम अस्त। इसे ही सभा विच एक काजी बैठा है, इसे ही सभा विच दीवान सुचानंद भी बैठा है, नवाब मलेरकोटला भी बैठा है, आले दुआले दे होर नवाब ते जागीरदार भी बैठे ने, कुल मिला के 17 बंदे ने जिन्हां ने फैसला करना है इन्हां मासूम बच्चियां बारे, और फैसले ते मोर लानी है नवाब सूबा सरहंद वजीद खान, मुखी ओ है, पर इस मुखी दे मुंह बच्चियां नू वेखदे ही बोल निकल गए, मासूम अस्त, ये छोटे ने, बहुत मासूम। दीवान सुचानंद कहिंदा ही फरजंदे मार अस्त, ये मासूम नहीं, ये सब दे बच्चे ने। दीवान सुचानंद ई फरजंदे मार अस्त, मार कहिंदे ने सप नू, परशियन विच, अरबी विच, पश्तो विच सप नू कहिंदे ने मार, ई फरजंदे मार अस्त, फरजंद कहिंदे ने बच्चे नू, ये सप दे बच्चे ने, ये वड्डे होके डंग मारन इन्हों का सिर अज ही कुचल देना चाहिए। मार ई फरजंदे मार अस्त, ये बोल दीवान सुचानंद वकत पाके कलगीधर दे कन्ना तक भी पहुंचे सन। मेरे बच्चिया नो शहीद करन तो पहले मार आख्या गया है, सप आख्या गया, ई फरजंदे मार अस्त। जफरनामा जिहड़ा लिखिया है उहदे सतगुरु ने कबूल भी किया है, ठीक है असी मार ही हैं, असी सब पी हैं, पर जालम लई, दुष्ट लई, सतगुर दे बोल मैं थोड़े सामने रखा, चाहा शुद्ध के चू बच गां कुश्ता चार के बाकी बमांदस्त पेची दा मार। की होया तू मेरे चार बच्चे मार दिते, औरंगजेब पेची दा सप मौजूद है, पता नहीं इस तरह के कितने बच्चियां नू जन्म देवेगा, सप ते मौजूद है, की होया तू चार बच्चे मार दिते, चार सप दे बच्चे मार दिते, सप मौजूद है, चाहा शुद्ध के चू बच्चे गां कुश्ता चार के बाकी बमांदस्त पेचीदा मार। पेचीदा सप जो बच गया कौन है, कि हुण तुसी खुद अंदाजा लगाओ सतगुर किस नू कह रहे ने, अपने आप नू कह रहे ने, अपनी उम्मत खालसे नू कह रहे ने, कि बाकी बमांदस्त पेची दा मार, ऐ औरंगजेब सप मौजूद है, की होया तू चार सप दे बच्चे मार दिते, चाह शुद्ध के चू बच्चे गां कुश्ता चार। ये श्री मुखवाग पातशाही दसवें जफरनामा, जफरनामे दे अर्थ ने जित दियां चिट्ठियां,
0: चाह शुद्ध के चू बच्चे गां दुष्टाचार के बाकी बमान दस्त पेची दार चे मर्दी के अखगर खमोशा को नहीं के आतिश दमारा फिरोजा को नहीं। ये कोई मर्दानगी ते नहीं, अकलमंदी ते नहीं कि तू चार चिनगारियां बुझा देवे ते शोलियां नू भड़का देवे। भड़क गए ने शोले, तेरियां चार चिनगारियां बुझाण देना। ते चीदा सप मौजूद है, की होया तू चार सप दे बच्चे मार दिते। ये सतगुरु ऐसा कहिंदे ने, सप नू संस्कृत दे च भुजंग कहिंदे ने, परशियन दे च मार कहिंदे ने। भुजंग सप, और गजब की गल जिस दिन सतगुरु ने कबूल कर लिया सी भुजंग जालम लई दुष्ट लई, और कबूल उदों कीता जब दीवान सुचालम दी जबान तो निकलिया ई फरजंद दे मारस ए सप दे बच्चे ने। और फिर ते जिधर किधरे कोई सिख आ रहे होवे जा रहे होवे, पता मुगल की कहिंदे सन कि मार नहीं रफ्ती कि मार नहीं आमद, ए सप जा रहे है ए सप आ रहे, कोई सिख नहीं कहिंदा सी, मनुख भी नहीं कहिंदा सी कि मार में रफ्ती कि मार में आवत, ये सब आ रहे ये सब जा रहे। हालात ऐसे हो गए सर। साहबा ने क्या कबूल है, दुष्ट लई जालम लई जाबर लई असी जहर हां, मजलूम लई असी अमृत हां। और आज भी सिख अपने बच्चे बच्चिया के जब नाम रखाने तो ग्रंथी सिंह आज अरदास कर देने, हे सतगुर सचे पातशाह आपने जो भुजंगी की दात बख्शी है तो भुजंगी नु नाम बख्शो, भुजंगी तो मुराद की सब दे बच्चे नु नाम बख्शो, भुजंगण नु नाम बख्शो, सप दी बच्ची नु नाम बख्शो, भुजंग सप भुजंगी सप दा बच्चा। ये कबूल हो गया सी, ये शब्द कबूल हो गया, परवान है। दुष्ट लई सपां मजलूम लई अमृत, जफरनामे च सारा खुलासा किया। धन गुरु गोबिंद सिंह जी महाराज ने यह बोल कौन बोलदा है, दीवान सुचानंद ई फरजन दे मारस ए सप दे बच्चे ने। यह सुचानंद कौन है, सवेरे शाम पक्का नियम पूर्वक गीता का पाठी है, 68 तीर्थां का इशनान करके आया, जने उधारिया है खेलक ला के आंदा सवेरे, दोई दोती वस्त्र कपाटन, सवेरे इशनान करदा धोती होर पहनदा, शामी इशनान करदा धोती होर पहनदा, धोतियां दो रखदा बदलदा, सवेरे दी शामी नहीं शाम दी सवेरे नहीं। पूजा पाठ दे समय बस्तर नवे अलग तुले और पक्का कर्म कांडी, 33 करोड़ देवत्यां दा पुजारी, गीता दा पाठी, 68 तीर्थां दा इशनान करन वाला, पक्का कर्म कांडी। पर चूंकि कर्म कांड रुक गया, इतना कठोर इतना कठोर, मासूम बच्चों नू वेख के भी इस नू तरस नहीं आया। पता है सूबा सरन ने की आख्या, इस्लामी शरा ए कहिंदी है कि नाबालग दा खून जमीन ते नहीं डुलना चाहिए, शरा ए है ना मुसलमान की, इस्लामी जड़ी शरा है जो मोहम्मद साहब ने बनाई सी, औरत दा ते नाबालग दा खून जमीन ते नहीं डुलना चाहिए, थोड़े हथों इंज अपनी उम्मत नू उपदेश कीता, थोड़े हथों नाबालग दा ते औरत दा खून जमीन ते नहीं डुलना चाहिए। तो वजीद खां शरा दा ज्ञानी सी, ये सूबा सरहन कहन लगे ते नाबालग ने, बिल्कुल नाबालग, बहुत छोटे ने, शरा ए कहिंदी है कि खून जमीन ते नहीं डुलना चाहिए। बोल पिया काजी, खून डोलन की लोड़ की है नवाब साहब, इन्हां दोहां नूं दीवार ही चुन दो, गल खत्म, खून डोलन की की लोड़, खून नहीं डोलने, इन्हां नूं दीवार दे चिण दो। कि काजी कौन है, हथ दे तस्बी है अल्लाहू अल्लाहू जपदा पिया, बगल दे कुरान शरीफ है, पंज वक्त दा पक्का नमाजी है, हज करके आया है, कुरान दी तलावत करता है, और हाफिज भी है, कुरान दे अर्थ बोध भी जानता है, पर कहिंदा है खून डोलन दी की लोड़ है, दीवार दे चिण दो। हद हो गई दोवें शरे। सुचानंद कहिंदा ई फरजंदे मारस्त ਕਾਜ਼ੀ ਕਹਿੰਦਾ ਇਹਨਾਂ ਨੂੰ ਦੀਵਾਰ ਵਿੱਚ ਚਿਣ ਦਿਓ। ਇੱਕ ਗੀਤਾ ਦਾ ਪਾਠੀ, ਕੁਰਾਨ ਦੀ ਤਲਾਵਤ ਕਰਨ ਵਾਲਾ, ਇੱਕ ਤਿਲਕਧਾਰੀ, ਇੱਕ ਸੁਨਤਧਾਰੀ, ਇੱਕ ਦੇ ਬਗਲ ਵਿੱਚ ਗੀਤਾ, ਇੱਕ ਦੇ ਬਗਲ ਵਿੱਚ ਕੁਰਾਨ, ਇੱਕ ਹਜ ਕਰਕੇ ਆਇਆ, ਇੱਕ 68 ਤੀਰਥਾਂ ਦਾ ਇਸ਼ਨਾਨ ਕਰਕੇ ਆਇਆ, ਦੋਵੇਂ ਸ਼ਰਈ ਤੇ ਕਰਮਕਾਂਡੀ। ਬਸ ਕਰਮਕਾਂਡ ਨੂੰ ਹੀ ਜ਼ਿੰਦਗੀ ਦਾ ਮਕਸਦ ਸਮਝ ਲਿਆ, ਸ਼ਰ੍ਹਾਂ ਨੂੰ ਹੀ। ਇਸ ਤਰ੍ਹਾਂ ਦਾ ਬੰਦਾ ਕਠੋਰ ਹੋ ਜਾਂਦਾ ਕਿ ਖੁਦਾ ਤੱਕ ਪਹੁੰਚਣੀ ਇਹ ਤੇ ਉਹਨਾਂ ਦੀ ਬਿਰਤੀ ਨਹੀਂ ਆਉਂਦੀ, ਤੇ ਕੋਮਲਤਾ ਅੰਦਰ ਆਉਂਦੀ ਨਹੀਂ, ਇਹ ਵਗਦਾ ਹੋਇਆ ਵਹਿਣ ਪਾਣੀ ਦਾ ਰੁਕ ਜਾਂਦਾ, ਗੰਦਾ ਹੋ ਜਾਂਦਾ। ਕਿਸੇ ਦੀ ਚੱਲਦੀ ਹੋਈ ਸੁਰਤ ਅਗਰ ਕਰਮਕਾਂਡ ਤੇ ਹੀ ਰੁਕ ਗਈ ਹੈ, ਯਕੀਨ ਜਾਣੋ ਜਿਤਨਾ ਉਹ ਕਠੋਰ ਹੋਵੇਗਾ ਕੋਈ ਵੀ ਨਹੀਂ ਹੋਵੇਗਾ। ਔਰ ਜਿਤਨਾ ਸ਼ਰਈ ਕਠੋਰ ਹੋਵੇਗਾ ਇਤਨਾ ਹੋਰ ਕੋਈ ਵੀ ਨਹੀਂ ਹੋਵੇਗਾ। ਬਸ ਇਤਨਾ ਹੀ ਮੈਂ ਕਹਿ ਸਕਦਾ, ਕਿਉਂਕਿ ਬਾਅਦ ਸ਼ਾਇਦ ਤੁਸੀਂ ਮੈਨੂੰ ਮਾਫ਼ ਨਾ ਕਰੋ। ਮੈਂ ਇਤਨਾ ਹੀ ਆਖਾਂ, ਜਿਸ ਦੀ ਸੁਰਤ ਇੱਥੇ ਰੁਕ ਗਈ ਹੈ ਉਹ ਇਤਨਾ ਕਠੋਰ ਹੋਵੇਗਾ, ਇਤਨਾ ਕਠੋਰ ਹੋਵੇਗਾ, ਸ਼ਾਇਦ ਕੋਈ ਪੱਥਰ ਇਤਨਾ ਸਖ਼ਤ ਨਹੀਂ ਹੋ ਸਕਦਾ, ਲੋਹਾ ਵੀ ਇਤਨਾ ਸਖ਼ਤ ਨਹੀਂ ਹੋ ਸਕਦਾ, ਉਹਦਾ ਦਿਲ ਇਤਨਾ ਸਖ਼ਤ ਹੋਵੇਗਾ। ਕਿਸੇ ਲਈ ਰਹਿਮ ਨਹੀਂ, ਤਰਸ ਨਹੀਂ, ਇਤਨਾ ਠੋਸ ਹੋ ਜਾਏਗਾ, ਕੋਈ ਗਹਿਰਾਈ ਨਹੀਂ, ਕੋਈ ਬੁਲੰਦੀ ਨਹੀਂ, ਰੁਕ ਜੋ ਗਿਆ। ਪਰ ਜੋ ਰੁਕਿਆ ਨਹੀਂ, ਪਹਿਲੇ ਸੰਸਾਰ ਤੋਂ ਨਿਰਾਸ਼ ਹੋਇਆ ਸੀ, ਉਦਾਸ ਹੋਇਆ ਸੀ, ਤੇ ਪਰਮਾਤਮਾ ਦੀ ਤਲਾਸ਼ ਤੇ ਚੱਲ ਪਿਆ, ਅੱਜ ਕਰਮ ਕਾਂਡ ਤੋਂ ਵੀ ਉਦਾਸ ਹੋ ਗਿਆ, ਅੱਜ ਸ਼ਰ੍ਹਾ ਤੋਂ ਵੀ ਉਦਾਸ ਹੋ ਗਿਆ। ਸ਼ਮਸ ਤਬਰੇਜ਼ ਨੇ ਸਾਫ਼ ਕਹਿ ਦਿੱਤਾ ਸੀ, ਕਾਫਰੇ ਇਸ਼ਕਮ ਮੁਸਲਮਾਨੀ ਮਾਰਾ ਦਰਕਾਰ ਇਨੇਸ, ਇਹ ਸ਼ਰ੍ਹਾ ਮੈਨੂੰ ਨਹੀਂ ਚਾਹੀਦੀ ਅਗਰ ਮੈਨੂੰ ਖੁਦਾ ਨਹੀਂ ਮਿਲਦਾ। ਮੈਂ ਤਾਂ ਖੁਦਾ ਲਈ ਇਹ ਸ਼ਿੰਗਾਰ ਕੀਤਾ ਸੀ ਕਿ ਉਹ ਸ਼ਿੰਗਾਰ ਮਿਲਣ ਕੇ ਤਾਂ ਹੀ ਹਰ ਨਾ ਮਿਲੇ ਜਗ ਜੀਵਨ ਗੁਸਾਈ। ਸ਼ਿੰਗਾਰ ਤੇ ਪਰਮਾਤਮਾ ਦੇ ਵਾਸਤੇ ਸੀ। ਸਾਹਿਬ ਕਹਿੰਦੇ ਨੇ ਕਾਮਣ ਤੋ ਸ਼ਿੰਗਾਰ ਕਰ ਜਾਂ ਪਹਿਲਾ ਕੰਤ ਮਨਾਏ, ਮਤ ਸੇ ਜੇ ਕੰਤ ਨਾ ਆਵੇ ਐਵੇਂ ਬਿਰਥਾ ਜਾਏ। ਪੰਕਤੀਆਂ ਨੇ ਔਰ ਵਡਹੰਸ ਰਾਗ ਦਾ ਇੱਕ ਬੜਾ ਕੀਮਤੀ ਲੰਬਾ ਚੌੜਾ ਸ਼ਬਦ, ਸਮਾਂ ਨਹੀਂ ਇਜਾਜ਼ਤ ਦੇ ਤਾਂ ਮੁਖਤਸਰ ਮੈਂ ਅਰਜ਼ ਕਰਾਂ। ਨਿਰਾਸ਼ਾ ਜਾਗ ਪੈਂਦੀ ਹੈ, ਅੰਦਰੋਂ ਪ੍ਰਾਰਥਨਾ ਵੀ ਜਾਗਦੀ ਹੈ, ਹੇ ਪ੍ਰਭੂ ਤੇਰੇ ਲਈ ਰਹਿਤ ਬੈਤ ਧਾਰਨ ਕੀਤੀ ਤੇਰਾ ਕੋਈ ਪਤਾ ਨਹੀਂ, ਤੇਰੇ ਲਈ ਕਰਮ ਕਾਂਡ ਅਪਣਾਇਆ ਤੇਰਾ ਕੋਈ ਪਤਾ ਨਹੀਂ, ਤੇਰੇ ਲਈ ਸ਼ਰ੍ਹਾ ਧਾਰਨ ਕੀਤੀ ਤੇਰਾ ਕੋਈ ਸਰੂਰ ਨਹੀਂ। ਤੋ ਹਿਰਦਾ ਤੜਪਦਾ, ਪਹਿਲੇ ਉਦਾਸ ਹੋਇਆ ਸੀ ਸੰਸਾਰ ਤੋਂ, ਅੱਜ ਉਦਾਸ ਹੋ ਗਿਆ ਕਰਮ ਕਾਂਡ ਤੋਂ, ਅੱਜ ਉਦਾਸ ਹੋ ਗਿਆ ਸ਼ਰ੍ਹਾ। ਇਹ ਵੀ ਇੱਕ ਅਵਸਥਾ ਆਉਂਦੀ ਹੈ, ਭਾਈ ਨਿਰਾਸ਼ੀ ਬਹੁਤ ਦਿਨ ਲਾ ਗਏ, ਅਗਰ ਇੱਥੋਂ ਉਦਾਸ ਹੋਇਆ, ਨਿਰਾਸ਼ ਹੋਇਆ, ਅੰਦਰ ਬਹੁਤ ਵੱਡਾ ਬੈਰਾਗ ਜਾ ਗਿਆ ਹੈ ਔਰ ਸਭ ਕੁਝ ਆਸਾਰ ਪ੍ਰਤੀਤ ਹੋਇਆ, ਇਸ ਤੜਪੇ ਹੋਏ ਹਿਰਦੇ ਦਿਓ ਬਾਰ ਬਾਰ ਗਹਿਰੀ ਅਰਦਾਸ ਨਿਕਲਦੀ ਹੈ, ਹੇ ਪ੍ਰਭੂ ਤੇਰੇ ਲਈ ਇਹ ਸ਼ਿੰਗਾਰ ਧਾਰਨ ਕੀਤਾ ਸੀ ਤੇਰਾ ਕੋਈ ਪਤਾ ਨਹੀਂ, ਤੇਰੇ ਲਈ ਤਾਂ ਮੈਂ ਕਰਮਕਾਂਡੀ ਬਣਿਆ ਸੀ, ਇਹ ਸ਼ਰ੍ਹਾ ਤੇ ਤੇਰੇ ਲਈ ਸੀ, ਇਹ ਰਹਿਤ ਬਹਿਤ ਤੇ ਤੇਰੇ ਲਈ ਸੀ, ਇਹ ਮੇਰੇ ਲਈ ਤੇ ਨਹੀਂ, ਮੈਂ ਤੇਰੇ ਲਈ ਤੇਰੀ ਪ੍ਰਸੰਨਤਾ ਲਈ ਧਾਰਨ ਕੀਤੀ, ਪਰ ਤੇਰਾ ਕੋਈ ਪਤਾ ਨਹੀਂ, ਤੇਰੇ ਰਸ ਦਾ ਕੋਈ ਬੋਧ ਨਹੀਂ, ਅੰਦਰੋਂ ਅਰਦਾਸ ਨਿਕਲਦੀ ਹੈ। ਜਪਜੀ ਸਾਹਿਬ ਵਿੱਚ ਜਪ ਹੈ, ਦੂਜੀ ਬਾਣੀ ਜਾਪ ਹੈ, ਤੀਸਰੀ ਬਾਣੀ ਵਿੱਚ ਬੈਰਾਗ ਹੈ। ਮਾਥੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸਿਕੂਦਤ ਪਾਉਣ ਕੇ ਗੌਨ ਕੋ, ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਬਲੀਬਿਦ, ਨਿਆਵਤ ਸੀਸ ਨ ਜਾਤ ਵਿਚਾਰੇ, ਏ ਤੇ ਭਏ ਤੋ ਕਹਾਂ ਬਹਿ ਭੂਪਤ, ਅੰਤ ਕੋ ਨਾ ਗਏ ਹੀ ਪਾਏ ਪਧਾਰੇ। ਜਦ ਸਭ ਕੁਝ ਮੌਤ ਹੀ ਮੌਤ ਦਿਖਾਈ ਦੇਵੇ ਤੋ ਬੰਦਾ ਕਿਸ ਤਰ੍ਹਾਂ ਜੀਵੇਗਾ ਜਗਤ ਵਿੱਚ? ਬੈਰਾਗੀ, ਇਹ ਬੈਰਾਗੀ, ਇਹ ਉਦਾਸ ਮਨੁੱਖ ਲਾਜ਼ਮੀ ਕਰਮਕਾਂਡੀ ਹੋ ਜਾਏਗਾ, ਸ਼ਰਈ ਹੋ ਜਾਏਗਾ, ਰਹਿਤ ਬੈਤ ਦਾ ਧਾਰਨੀ ਹੋ ਜਾਏਗਾ। ਪਰ ਜੇ ਸੋਚਣ ਵਾਲਾ ਹੈ, ਅਕਲਮੰਦ ਹੈ ਤੇ ਦਿਨ ਬਹੁਤ ਹੋ ਜਾਣ ਤੋ ਇਸ ਦੇ ਅੰਦਰੋਂ ਪ੍ਰਾਰਥਨਾ ਵੀ ਜਾਗੇਗੀ, ਹੇ ਪ੍ਰਭੂ ਤੇਰਾ ਤੇ ਕੋਈ ਪਤਾ ਨਹੀਂ ਚੱਲਿਆ, ਮੈਂ ਤੇ ਇਤਨੀ ਸ਼ਰ੍ਹਾ ਧਾਰਨ ਕਰ ਲਈ, ਮੈਂ ਤੇ ਇਤਨਾ ਕਰਮਕਾਂਡੀ ਹੋ ਗਿਆ, ਕੋਮਾ ਆ 68 ਤੀਰਥਾਂ ਤੇ, ਬਹੁਤੇ ਚੰਦਨ ਰਗੜ ਲਏ ਨੇ ਮੈਂ, ਕਰ ਲਿਆ ਬਥੇਰਾ ਗੀਤਾ ਦਾ ਮੈਂ ਪਾਠ, ਸਵੇਰੇ ਸ਼ਾਮ ਬਥੇਰਾ ਇਸ਼ਨਾਨ ਕਰ ਲਿਆ, ਮੈਂ ਸਾਰੀ ਰਹਿਤ ਬਹਿਤ ਹੇ ਗੁਰੂ ਧਾਰਨ ਕੀਤੀ ਹੈ, ਬਖਸ਼ਿਸ਼ ਕਰ, ਤੂੰ ਰਹਿਮਤ ਕਰ। ਅਰਦਾਸ ਇਸ ਤੜਪੇ ਹਿਰਦੇ ਚੋਂ ਅੰਦਰੋਂ ਨਿਕਲੇ ਹੈ, ਅਰਦਾਸ ਕਬੂਲ ਹੋ ਜਾਂਦੀ ਹੈ। ਚੌਥੀ ਬਾਣੀ ਅਰਦਾਸ ਹੈ, ਚੌਪਈ ਹਮਰੀ ਕਰੋ ਹਾਥ ਦੇ ਰੱਛਾ, पूर्ण होए चित की इच्छा तो चर नन मन रहे हमारा अपना जान करो कृतपात। सारी अरदास है, बेनती है, तू हे प्रभु बख्शिश कर मेरा मन तेरे चरणा च रहे, बागी हो गया तेरा कुछ पता ही नहीं। जप जाप बन जाता है, जाप बैराग बन जाता है, बैराग अरदास बन जाता है, और बैरागी हिरदे तो जड़ी अरदास निकलती है कबूल हो जाती, कतई भी अर्थ नहीं जाती, बिरथी कदे न हो वही जन की अरदास आनंद की प्राप्ति हो जाती है, परमात्मा की प्राप्ति हो जाती है, और उदी जबान कह उठती है आनंद भया मेरी माए सत गुरु मैं पाया। आनंद की प्राप्ति हो गई, जप जाप हो गया, जाप बैराग हो गया, बैराग अरदास बन गया, अरदास आनंद की मूर्ति बन गया। ये इंज जोड़ है, ये अध्यात्मक मंडल दियां पंच स्टेजा ने जो तुच्छ बुद्धि अनुसार मैं अज ही समाप्ति करन दी कोशिश कीती, क्योंकि कई तरह के कई सजणा दे प्रश्न सन, ते मैं इसे इक्को लड़ी नूं चला रहा सी, ते बार बार ख्याल आया कि बाकी सब्जैक्ट कई मजमून ने, धर्म के कई विषय ने, वह रह जाणगे जो संगतां पुछना चाहुंदियां ने। कल शरीरक जो रह कलगीधर पिता ने सानू दित्ती पंज ककार, पंज बाणियां मानसिक रह, पंज ककार शरीरक रह, उहदी विचार करके फिर बहुत सारे प्रश्न ने वह मैं हर एक नाल वायदा किया है कि एक एक दे सामने मैं गल खोला, मैं भी थकांगा तो शायद इतना खोल भी ना सका, संगत जी सारी गल जो है खोलते जावांगे, और उम्मीद है माण ते नहीं हंकार ते नहीं, हो सकता है उन्हां सवालों के जवाब गुरबाणी दे चों आप नूं मिल जाए, क्योंकि दास ने एक पाठी दी रपण पढ़ के जो है उन्हें सरवण करा देनी है, बाकी विचार जो है कल सारिया का हार्दिक तौर पर।
2: एक ओंकार सतनाम करता पुरख निर्भो निर्वैर अकाल मूरत अजूनी सैभं गुरु प्रसाद सर्वशील ममं शीलं सर्व पावने मम पावनं सर्व कर्तव्ये ममं कर्ता नानक लेपछे पुनालिपियते बेसुमार अथा अगंत अतोलै

सन्मान योग गुरु रूप साध संग जीओ फतेह प्रवान करनी वाहिगुरु जी का खालसा वाहिगुरु जी की फतेह। धर्म दे अनंत पहलू ने अनंत रूप ने और हर पहलू दी अपनी अपनी विचार है। धर्म दी दुनिया विच कर्म दी बहुत वड्डी चर्चा है। अज आपां इसनू ही गुरबाणी दी रोशनी विच पढ़न दी समझण दी सोचण दी विचारण दी कोशिश करदे हां। करमे करमे होए विचार सच्चा आप सच्चा दरबार। वो प्रभु सच्चा है, उसका दरबार सच्चा है, उसका न्याय सच्चा है, उस तो कोई बेइंसाफी नहीं आती। कोई दबाव पा के उसका फैसला नहीं बदलाया जा सकता, कुछ लालच दे के उसकी कलम तोड़ी नहीं जा सकती, कोई होर किसी प्रकार का लोभ लालच रख के उसके फैसले नू उसके इरादे नू ना मोड़िया जा सकता है ना तोड़िया जा सकता है। इस वास्ते कहिंदे ने वो अटल है, उसका न्याय अटल है, वो आप सच है, उसका न्याय सच है। एक गल वखरी है कि दुनिया दे जिथे इंसाफ मिले है, सारे अरब दे ईरान अफगानिस्तान ते भारत दे उसनू अदालत कहिंदे ने। अदालत अदल कहिंदे ने इंसाफ नू, अदालत इंसाफ दा घर, अखरी अर्थ ये बनते हैं। अदल इंसाफ, अदालत इंसाफ दा घर। मुनसफ जिड़ा इंसाफ करे, मुनसफ जो इंसाफ करे, अदालत जिथे अदल होवे, जिथे इंसाफ होवे। बाकी दुनिया बारे ते शायद मेरी इतनी जानकारी ना होवे, पर भारत बारे मेरी जानकारी है। उत्थे ते अगर पैसे हैं ते इंसाफ खरीद लो, अगर ताकत है ते इंसाफ खो लो। जे ताकत नहीं है इंसाफ खोण दी, ते जे पैसा नहीं है इंसाफ खरीदण दी, तो इंसाफ मुफ्त दे चथे किसे नूं नहीं मिलदा है। ते बहुत सारे देशां च भी इस तरह नाम ही आउंदा है अदालत। अदल किथे मिलदा है, इंसाफ किथे मिलदा है? पर सच्चा आप सच्चा दरबार। परमात्मा सच्चा है, उसका दरबार सच्चा है, उसका न्याय भी सच्चा है। उसके दरबार विच की आता है? करमी करमी होए विचार सच्चा आप सच्चा दरबार। उसके दरबार विच कर्मां दी विचार आती है, मनुख की शकल सूरत की नहीं, मनुख दे कर्मां दी। इस नू खोलन तो पहले मैं अर्ज करा, इस पृथ्वी दे उत्ते जिस ते असी रहिंदे आ, दो तरह दी दुनिया धर्म ने मनी है, भोग भूमि कर्म भूमि। एक ओ जीव ने जो सिर्फ इंज कह लो जीवन बतीत करन लई आए ने, भोग भोगन लई आए ने, खा लेना है, पी लेना है, सो लेना है, ते शरीर दी जरूरतां दी पूर्ति कर लेनी है, बस पशु जगत भोग भूमि। मनुख नूं आख्या गया ये भोग भूमि दे नाल नाल कर्म भूमि है, ये कुछ भोगण दे नाल नाल करन लई आया है। इस वास्ते सिर्फ भोग भूमि नहीं है, भूमि कहिंदे धरती नूं, पशु की ने भोगां दी धरती, मनुख की है कर्म भूमि। इस वास्ते साहिब कहिंदे ने कर्म भूम में भोवो नाम, ये तो कर्म भूमि है। मनुख कर्म भूमि है, पशु भोग भूमि ने। पशु अपने कर्मा अनुसार विकास नहीं कर सकता, इस तरह दे ना उसके शरीर की बनतर है, ना ही इस तरह उसके मन की बनतर है। वो
ਵਿਕਾਸ ਕਰਮਾਂ ਦੇ ਉੱਤੇ ਅਸਵਾਰ ਹੋ ਕੇ ਨਹੀਂ ਕਰ ਸਕਦਾ, ਅਗਾਂਹ ਨਹੀਂ ਵੱਧ ਸਕਦਾ। ਪ੍ਰਕਿਰਤੀ ਆਪਣੇ ਸੁਭਾਅ ਦੇ ਮੁਤਾਬਕ ਉਸਨੂੰ ਅਗਾਂਹ ਤੋਰਦੀ ਹੈ। ਇੰਜ ਕਹਿ ਲਓ, ਪਸ਼ੂਆਂ ਦਾ ਵਿਕਾਸ ਪ੍ਰਾਕਿਰਤਿਕ ਹੈ, ਪਰਮਾਤਮਾ ਦੀ ਮਰਿਆਦਾ ਅਨੁਸਾਰ ਹੈ। ਉਹ ਮਰਿਆਦਾ ਕਿਆ ਮਨੁੱਖ ਨਾਲ ਕੰਮ ਨਹੀਂ ਕਰਦੀ, ਕੰਮ ਕਰਦੀ ਹੈ। ਮਨੁੱਖ ਨਾਲ ਪਰਮਾਤਮਾ ਦੀ ਸੁਤੰਤਰ ਮਰਿਆਦਾ ਕੰਮ ਕਰਦੀ ਹੈ ਵੀ ਇੱਥੇ ਇਸ ਨੂੰ ਸੁਤੰਤਰਤਾ ਦੇ ਦਈਏ, ਤੇਰੀ ਮਰਜ਼ੀ ਹੈ ਤੂੰ ਕੀ ਕਰਨਾ ਹੈ। ਮਨੁੱਖ ਨੂੰ ਕਰਮ ਦੀ ਛੋਟ ਦੇ ਦਿੱਤੀ ਗਈ, ਇਹ ਕਰਮ ਭੂਮੀ ਹੈ। ਇਸ ਧਰਤੀ ਵਿੱਚ ਜਿਹਾ ਬੀਜੇ ਸੋ ਲੁਣੇ ਕਰਮਾ ਸੰਦੜਾ ਖੇਤ, ਜੈਸਾ ਜੈਸਾ ਤੂੰ ਬੀਜ ਪਵੇਗਾ ਵੈਸਾ ਵੈਸਾ ਤੇਰੇ ਝੋਲੀ ਵਿੱਚ ਉਸਦਾ ਫਲ ਪਵੇਗਾ। ਇਹ ਕਰਮ ਭੂਮੀ ਹੈ। ਚੂੰਕਿ ਖੁੱਲ ਇਤਨੀ ਪਰਮਾਤਮਾ ਨੇ ਦੇ ਦਿੱਤੀ ਮਨੁੱਖ ਨੂੰ, ਤੂੰ ਸਤ ਪੁਰਸ਼ਾਂ ਨੇ ਬ੍ਰਹਮ ਗਿਆਨੀਆਂ ਨੇ ਕਿਹਾ ਇਹ ਖੁੱਲ ਵੀ ਤੇ ਤੇਰੀ ਦਿੱਤੀ ਹੋਈ ਹੈ, ਪਰ ਸਾਡਾ ਕੀ, ਸਾਡੇ ਕੋਲ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ ਸਾਡੇ ਕੋਲ। ਇਸ ਤੋਂ ਆਮ ਲੋਕਾਂ ਨੇ ਬੜੇ ਗਲਤ ਅੰਦਾਜ਼ੇ ਲਾਏ, ਸਾਡੇ ਕੋਲ ਕੀ ਹੈ, ਕਰਨ ਕਰਾਵਨ ਉਹ ਆਪੇ ਹੈ। ਜੇ ਸਾਡੇ ਕੋਲ ਸੁਤੰਤਰਤਾ ਵੀ ਹੈ ਤੇ ਉਸਦੀ ਦਿੱਤੀ ਹੋਈ ਇਸ ਹਿਸਾਬ ਨਾਲ ਠੀਕ ਹੈ, ਕਰਨ ਕਾਰਨ ਹੈ, ਸਭ ਕੁਛ ਉਹੀ ਕਰ ਰਿਹਾ ਹੈ, ਪਰ ਉਸਨੇ ਸਾਨੂੰ ਖੁੱਲ ਦਿੱਤੀ ਹੈ। ਤੂੰ ਸੱਚ ਵੀ ਬੋਲ ਸਕਦਾ ਹੈ, ਝੂਠ ਵੀ ਬੋਲ ਸਕਦਾ ਹੈ, ਅਗਾਂਹ ਵੀ ਜਾ ਸਕਦਾ ਹੈ, ਪਿੱਛੇ ਵੀ ਜਾ ਸਕਦਾ ਹੈ, ਉੱਪਰ ਵੀ ਉੱਠ ਸਕਦਾ ਹੈ, ਥੱਲੇ ਵੀ ਜਾ ਸਕਦਾ ਹੈ, ਇਤਨੀ ਖੁੱਲ ਦਿੱਤੀ ਹੈ। ਪਰ ਚੂੰਕਿ ਖੁੱਲ ਉਸੇ ਦੀ ਦਿੱਤੀ ਹੋਈ ਹੈ, ਜਿਨ੍ਹਾਂ ਦੇ ਅੰਦਰ ਬ੍ਰਹਮ ਗਿਆਨ ਘਟਿਤ ਹੋਇਆ ਉਹਨਾਂ ਨੇ ਕਿਹਾ ਵੀ ਠੀਕ ਹੈ, ਖੁੱਲ ਤੋਂ ਦਿੱਤੀ ਅੱਗੇ ਜਾਣ ਦੀ ਪਿੱਛੇ ਜਾਣ ਦੀ, ਸੱਚ ਵੀ ਬੋਲ ਸਕਦੇ ਹਾਂ, ਤੇਰੇ ਨਾਲ ਜੁੜ ਵੀ ਸਕਦੇ ਹਾਂ, ਤੈਥੋਂ ਦੂਰ ਵੀ ਹੋ ਸਕਦੇ ਹਾਂ, ਪਰ ਖੁੱਲ ਤੇ ਤੇਰੀ ਦਿੱਤੀ ਹੋਈ ਹੈ ਨਾ, ਤੇਰੀ ਖੁੱਲ ਕਰਕੇ ਤੇਰੇ ਤੱਕ ਪਹੁੰਚੇ ਤੇ ਤੇਰੀ ਖੁੱਲ ਕਰਕੇ ਦੂਰ ਹੋ ਗਏ ਤੈਥੋਂ। ਇਸ ਵਕਤ ਸਾਡੇ ਕੋਲ ਕੀ ਹੈ, ਕੁਛ ਵੀ ਨਹੀਂ। ਉਮੀਦ ਹੈ ਪਕੜ ਵਿੱਚ ਆਈ ਹੋਵੇ ਗੱਲ ਆਪਦੇ। ਕਈ ਦਫਾ ਸਤਪੁਰਸ਼ ਜਿਸ ਸ਼ਿਖਰ ਦੇ ਉੱਤੇ ਬੋਲਦੇ ਨੇ ਨਾ, ਆਮ ਲੋਕਾਂ ਦੀ ਉਹ ਸ਼ਿਖਰ ਨਹੀਂ ਆਉਂਦੀ, ਉਹਨਾਂ ਦੇ ਖੜੇ ਹੋਣ ਦਾ ਤਲ ਕੁਛ ਹੋਰ ਆਉਂਦਾ ਹੈ, ਔਰ ਉਹ ਜਿਸ ਤਲ ਤੋਂ ਬੋਲ ਰਹੇ ਆਉਂਦੇ ਨੇ ਉਹ ਤਲ ਕੁਛ ਹੋਰ ਹੈ। ਇਸ ਵਾਸਤੇ ਕਈ ਦਫਾ ਸਤਪੁਰਸ਼ ਕਹਿੰਦੇ ਕੁਛ ਨੇ, ਜਗਤ ਸਮਝਦਾ ਕੁਛ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਮਹਾਂਪੁਰਸ਼ ਨੇ ਆਖਿਆ ਕੁਛ ਹੈ, ਗੁਰੂਆਂ ਨੇ ਆਖਿਆ ਕੁਛ ਹੈ, ਜਗਤ ਨੇ ਸਮਝਿਆ ਕੁਛ ਹੈ। ਕਾਰਨ ਐਸਾ ਕਿਉਂ ਹੋਇਆ ਹੈ, ਤਾਲਮੇਲ ਨਹੀਂ ਬੈਠਿਆ। ਗੱਲ ਬਹੁਤ ਉੱਚੀ ਸੀ, ਬਹੁਤ ਉੱਚੀ ਸੀ, ਸਿਰ ਦੇ ਉੱਪਰੋਂ ਲੰਘ ਗਈ। ਜਦ ਇਹ ਆਖਿਆ ਜਾਂਦਾ ਹੈ ਕਰਮ ਕਰ, ਇਹ ਰਖਵਾਦ ਨਾ ਕੀਜੇ ਰੇ ਮਨ, ਸੁਕਰਤ ਕਰ ਕਰ ਲੀਜੇ ਰੇ ਮਨ, ਤੂੰ ਗਿਲਾ ਕਿਉਂ ਕਰਦਾ ਹੈ, ਸ਼ੁਭ ਕਰਮ ਕਰਕੇ ਸੁੱਖਾਂ ਨਾਲ ਆਪਣੀ ਝੋਲੀ ਭਰ ਲੈ, ਜੋ ਕੁਛ ਤੂੰ ਜਗਤ ਵਿੱਚ ਪ੍ਰਾਪਤ ਕਰਨਾ ਹੈ ਕਰ ਲੈ, ਤੈਨੂੰ ਖੁੱਲ ਹੈ, ਤੈਨੂੰ ਧਰਤੀ ਦਿੱਤੀ ਹੈ ਤੇ ਬੀਜ ਬਾਉਣ ਦੀ ਤੈਨੂੰ ਖੁੱਲ ਦੇ ਦਿੱਤੀ ਹੈ। ਤੂੰ ਕੇਸਰ ਬੀਜਣਾ ਕਿ ਨਿੰਮ ਬੀਜਣੀ ਹੈ, ਤੂੰ ਜੌ ਬੀਜਣੇ ਨੇ ਕਿ ਚਣੇ ਬੀਜਣੇ ਨੇ, ਤੂੰ ਅੰਗੂਰਾਂ ਦੀਆਂ ਬੇਲਾਂ ਲਾਣੀਆਂ ਨੇ ਕਿ ਕਿੱਕਰ ਦੇ ਹੈ ਬੀਜ ਬਾਉਣੇ ਨੇ, ਇਹ ਤੇਰੀ ਮਰਜ਼ੀ ਹੈ, ਖੁੱਲ ਹੈ। ਤੈਨੂੰ ਧਰਤੀ ਵੀ ਦੇ ਦਿੱਤੀ, ਤੈਨੂੰ ਬੀਜ ਬਾਉਣ ਦੀ ਖੁੱਲ ਵੀ ਦੇ ਦਿੱਤੀ, ਪਰ ਇੱਕ ਦਫਾ ਬੀਜ ਤੂੰ ਬੋ ਦਿੱਤਾ ਤੇ ਬੋਣ ਤੋਂ ਬਾਅਦ ਤੈਨੂੰ ਖਿਆਲ ਆਵੇ ਮੈਂ ਤੇ ਅੰਬਾਂ ਦੇ ਬੂਟੇ ਲਾਣੇ ਸਨ, ਲਾ ਬੈਠਾ ਕਿੱਕਰਾਂ ਦੇ, ਅੱਛਾ ਹੁਣ ਪ੍ਰਮਾਤਮਾ ਮੈਥੋਂ ਭੁੱਲ ਹੋਈ ਹੈ, ਇਹਨਾਂ ਕਿੱਕਰਾਂ ਨੂੰ ਹੀ ਅੰਬ ਲਾ ਦੇ, ਨਹੀਂ ਲੱਗਣਗੇ, ਐਸਾ ਨਹੀਂ ਹੋਵੇਗਾ, ਇਹ ਉਸਦਾ ਨਿਯਮ ਨਹੀਂ ਹੈ, ਇਹ ਉਸਦੀ ਮਰਿਆਦਾ ਨਹੀਂ ਹੈ। ਬਾਬਾ ਫਰੀਦ ਕਹਿੰਦੇ ਨੇ, ਲੋੜੇ ਦਾਖ ਬਿਜੋਰੀਆਂ ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ, ਲਾਂਦਾ ਬੂਟੇ ਕਿੱਕਰਾਂ ਦੇ ਮੰਗਦਾ ਅੰਬ, ਚਰਖੇ ਵਿੱਚ ਕੱਤਦਾ ਉਨ ਮੰਗਦਾ ਰੇਸ਼ਮ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਕੱਤਦਾ ਤੇ ਉਨ ਪਿਆ, ਬੁਣਦਾ ਤੇ ਉਨ ਪਿਆ ਤੇ ਮੰਗਦਾ ਰੇਸ਼ਮੀ ਕੱਪੜਾ ਖੱਡੀ ਤੋਂ, ਬੁਣਦਾ ਤੇ ਕਿੱਕਰ ਪਿਆ ਮੰਗਦਾ ਅੰਬ ਹੈ। ਐਸਾ ਹੋਇਆ, ਬੀਜ ਮਨੁੱਖ ਦੁੱਖਾਂ ਤੇ ਬੁੰਦਾ ਹੈ, ਮੰਗਦਾ ਸੁੱਖ ਹੈ।
اس طرح ہی رہا ہے. اور جد اس نو سکھ ملدا نہیں تو گلیاں نال پر جاندا ہے اور گلا اتنا ود جاندا ہے کہہ دیندا کوئی پرماتما نہیں کوئی ایشور نہیں. اے رکھواد نہ کیجے رے من سکرت کر کر لیجے رے من. لیکن دوجے طبقے دا منک ایسا کہہ دیندا ہے کرن کراون سرب کو ناتھ, وہ تے آپ ہی ناتھ ہے, مالک ہے, سب کچھ اس دے ہاتھ وچ ہے. اس کا بل نہیں اس ہاتھ کرن کراون سرب کو ناتھ. پھر وہ انج لے لیندا ہے منک دے ہاتھ وچ کی ہے, کچھ بھی نہیں ہے, واقعی کچھ نہیں ہے. تسی آکو گے ہونے تے میں کہہ رہا کہ تم ککر بھی بیج سکتا ہے, امب بھی بیج سکتا ہے, پر میں عرض کراں پھر بھی کچھ نہیں ہے منک دے ہاتھ وچ. کیوں؟ ککر بیجن دی کھل بھی پرماتما نے دتی ہے, امباں دے بوٹے لان دی کھل بھی اسے نے دتی ہے, کھل اس دی دتی ہوئی ہے. یہ ساری مرضی اسی کی بیجنا ہے, پر ساری مرضی دی یہ جڑی کھل ہے یہ بھی اس اکال پورکھ دی دتی ہوئی ہے. اس باریکی تے پہنچ کے بھگتاں نے کہہ دیتا سڈے کول کچھ بھی نہیں, جی کھل بھی ہے تے تیری دیتی ہو, سڈے کول اپنا کی ہوا کچھ بھی نہیں. اس روپ وچ آ کے جس روپ وچ اسی لے لینے آ, ایک شراب پی رہا کہندا جدو گرو چھڑاوے گا ادو چھڈ لیا گا, یہ مطلب گرو اجے تینوں یہی آخدا پی, سویرے بھی پی تے شامی بھی پی. لوکی کہہ دیں جدو پرماتما جگائے گا ادو امرت ویلے جاگ کے جپ کراں گے, اس دا مطلب ہے جی پرماتما نہیں چاہتا. جدو گرو چاہے گا ادو نیک کرم کراں گے.

ਇੱਥੇ ਤੱਕ ਐਲਾਨੀਆਂ ਕਹਿ ਦਿੱਤਾ, ਭਗਵਾਨ ਦੀ ਫਿਕਰ ਬਾਅਦ ਵਿੱਚ ਕਰੀ, ਕਰਮ ਦੀ ਫਿਕਰ ਪਹਿਲੇ ਕਰੀ। ਇੱਥੋਂ ਹਿੰਦੁਸਤਾਨ ਦੇ ਬ੍ਰਾਹਮਣਾਂ ਨੇ ਮਹਾਤਮਾ ਬੁੱਧ ਨੂੰ ਨਾਸਤਿਕ ਕਹਿ ਦਿੱਤਾ, ਇਹ ਨਾਸਤਿਕ ਹੈ। ਅਜੇ ਤੱਕ ਵੀ ਬ੍ਰਾਹਮਣੀ ਸਮਾਜ ਮਹਾਤਮਾ ਬੁੱਧ ਨੂੰ ਨਾਸਤਿਕ ਕਹਿੰਦਾ ਹੈ। ਪਟਨਾ ਜੰਕਸ਼ਨ ਦੇ ਬਾਹਰ ਇੱਕ ਬਹੁਤ ਵੱਡਾ ਮੰਦਰ ਬਣਿਆ ਹੈ, ਔਰ ਪਹਿਲੇ ਇਹ ਫੈਸਲਾ ਹੋਇਆ ਸੀ ਕਿ ਭਾਰਤ ਵਿੱਚ ਜਿਤਨੇ ਅਵਤਾਰੀ ਪੁਰਸ਼ ਹੋਏ ਨੇ ਉਹਨਾਂ ਸਾਰਿਆਂ ਦੇ ਵਿੱਚ ਮੂਰਤੀ ਸਥਾਪਨ ਕਰਨੀ ਹੈ। ਮੰਦਰ ਬੜਾ ਕਾਬਲੇ ਦੀਦ ਹੈ, ਬੜਾ ਖਰਚ ਕੀਤਾ, ਤਕਰੀਬਨ 15-20 ਸਾਲਾਂ ਚ ਤਾਮੀਰ ਹੋਇਆ ਹੈ, ਬਣ ਗਿਆ ਤੇ ਹੁਣ ਮੂਰਤੀਆਂ ਸਥਾਪਨਾ ਕਰਨੀਆਂ ਸਨ। ਕ੍ਰਿਸ਼ਨ ਦੀ ਕਰ ਦਿੱਤੀ, ਰਾਮ ਦੀ ਕਰ ਦਿੱਤੀ, ਸ਼ਿਵ ਜੀ ਦੀ ਹੋ ਗਈ, ਵਿਸ਼ਨੂੰ ਦੀ ਹੋ ਗਈ, ਬ੍ਰਹਮੇ ਦੀ ਹੋ ਗਈ, ਹਨੁਮਾਨ ਦੀ ਹੋ ਗਈ, ਬਹੁਤ ਸਾਰੇ ਦੇਵੀ ਦੇਵਤਾਵਾਂ ਦੀ ਅੰਦਰ ਮੂਰਤੀਆਂ ਉਹ ਜੋ ਹੈ ਸਜਾਉਂਦੇ ਗਏ। ਉਹਨਾਂ ਦੇ ਨਾ ਜਦ ਮੂਰਤੀਆਂ ਦਾ ਆਰਡਰ ਦਿੱਤਾ ਗਿਆ ਸੀ ਤੇ ਮਹਾਤਮਾ ਬੁੱਧ ਦੀ ਮੂਰਤੀ ਵੀ ਮੰਗਾਈ, ਅਜੇ ਤੱਕ ਬਾਹਰ ਪਈ ਹੈ, ਝਗੜਾ ਚੱਲ ਰਿਹਾ, ਇਹ ਨਹੀਂ ਸਥਾਪਨ ਕਰਨੀ, ਇਹ ਨਾਸਤਿਕ ਹੈ, ਇਹਨੂੰ ਅੰਦਰ ਨਹੀਂ ਟਿਕਾਣਾ। ਉਹ ਮੂਰਤੀ ਵੀ ਮੰਦਰ ਦੇ ਬਾਹਰ ਪਈ ਹੈ, ਝਗੜਾ ਚੱਲ ਰਿਹਾ, ਇਸ ਮੰਦਰ ਵਿੱਚ ਸਥਾਪਨ ਨਹੀਂ ਹੋ ਸਕਦਾ, ਇਹ ਨਾਸਤਿਕ ਹੈ, ਇਹ ਤੇ ਵਰਨ ਵੰਡ ਨੂੰ ਵੀ ਨਹੀਂ ਮੰਨਦਾ। ਇਤਨੇ ਵੱਡੇ ਵਕਤ ਦੇ ਅਵਤਾਰੀ ਪੁਰਸ਼ ਨੂੰ ਨਾਸਤਿਕ ਕਿਉਂ ਆਖਿਆ? ਉਸਨੇ ਆਪਣੇ ਭਿਕਸ਼ੂਆਂ ਨੂੰ ਕਿਹਾ ਰੱਬ ਦੀ ਫਿਕਰ ਬਾਅਦ ਵਿੱਚ ਕਰਨਾ, ਪਹਿਲੇ ਕਰਮ ਦੀ ਫਿਕਰ ਕਰਨਾ, ਕਿਉਂਕਿ ਉਸਨੇ ਵੀ ਫੈਸਲਾ ਕਰਮ ਦੇ ਮੁਤਾਬਕ ਕਰਨਾ ਹੈ, ਤੇ ਜਦ ਕਰਮ ਦੇ ਮੁਤਾਬਕ ਹੀ ਫੈਸਲਾ ਉਸਨੇ ਕਰਨਾ ਹੈ ਤਾਂ ਉਹਦੀ ਫਿਕਰ ਇਤਨੀ ਕਰਨ ਦੀ ਲੋੜ ਨਹੀਂ, ਤੂੰ ਕਰਮ ਦੀ ਫਿਕਰ ਕਰ, ਉਸਦੇ ਹੁਕਮ ਦੀ ਫਿਕਰ ਕਰ, ਉਸਦੇ ਵਿਧਾਨ ਦੀ ਫਿਕਰ ਕਰ, ਉਸਦੇ ਬਣਾਏ ਹੋਏ ਨਿਯਮ ਦੀ ਫਿਕਰ ਕਰ, ਤੂੰ ਕਰਮ ਦੀ ਫਿਕਰ ਕਰ। ਤੋ ਬੋਧ ਭਿਕਸ਼ੂਆਂ ਵਿੱਚ ਇੱਕ ਵਾਕ ਪ੍ਰਚਲਿਤ ਹੋ ਗਿਆ, ਕਰਮ ਹੀ ਭਗਵਾਨ ਹੈ, ਭਗਵਾਨ ਹੀ ਭਗਵਾਨ ਹੈ, ਐਸਾ ਨਹੀਂ, ਕਰਮ ਹੀ ਭਗਵਾਨ ਹੈ। ਤੋ ਇਸ ਤੋਂ ਕੀ ਹੋਇਆ, ਬ੍ਰਾਹਮਣਾਂ ਨੇ ਕਹਿ ਦਿੱਤਾ ਭਗਵਾਨ ਭਗਵਾਨ ਨਹੀਂ ਹੈ, ਕਰਮ ਭਗਵਾਨ ਹੈ, ਇਹ ਤੇ ਨਾਸਤਿਕ ਨੇ। ਅੱਜ ਤੱਕ ਸਨਾਤਨੀ ਜਗਤ ਵਿੱਚ ਮਹਾਤਮਾ ਬੁੱਧ ਦਾ ਸਨਮਾਨ ਨਹੀਂ ਬਣ ਸਕਿਆ, ਬੋਧ ਭਿਕਸ਼ੂਆਂ ਲਈ ਅੱਜ ਤੱਕ ਜਗ੍ਹਾ ਨਹੀਂ ਬਣ ਸਕੀ, ਇਹ ਤੇ ਨਾਸਤਿਕ ਹੈ। ਪਰ ਇੱਕ ਸੱਚਾਈ ਹੈ, ਅਗਰ ਉਹ ਨਾਸਤਿਕ ਹੈ ਤਾਂ ਫਿਰ ਦੁਨੀਆਂ ਚ ਕੋਈ ਵੀ ਆਸਤਿਕ ਨਹੀਂ ਹੈ। ਇਤਨੀ ਗਹਿਰੀ ਧਿਆਨ ਸਾਧਨਾ ਕਰਨ ਵਾਲਾ, ਇਤਨਾ ਭਰੋਸਾ ਰੱਖਣ ਵਾਲਾ, ਦੁਨੀਆਵੀ ਸਾਰੇ ਸੁੱਖਾਂ ਨੂੰ ਇੱਕ ਪਾਸੇ ਸੁੱਟ ਕੇ ਅਧਿਆਤਮਕ ਸੁੱਖ ਦੀ ਤਲਾਸ਼ ਕਰਨ ਵਾਲਾ, ਤੇ ਉਸ ਨੂੰ ਕਹਿ ਦੇਈਏ ਨਾਸਤਿਕ, ਕਿਉਂ ਕਿਹਾ ਗਿਆ? ਕਰਮ ਹੀ ਭਗਵਾਨ ਹੈ, ਭਗਵਾਨ ਹੀ ਭਗਵਾਨ ਹੈ। ਉਸਨੇ ਆਪਣੇ ਬੋਧ ਭਿਕਸ਼ੂਆਂ ਨੂੰ ਕਿਹਾ ਇਹ ਫਿਕਰ ਬਾਅਦ ਵਿੱਚ ਕਰਨਾ, ਕਰਮ ਹੀ ਭਗਵਾਨ ਹੈ, ਕਿਉਂਕਿ ਜੋ ਦੁੱਖ ਮਿਲਣਾ, ਜੋ ਸੁੱਖ ਮਿਲਣਾ ਤੁਹਾਨੂੰ ਕਰਮ ਨਾਲ ਮਿਲਣਾ ਹੈ, ਜੋ ਆਨੰਦ ਮਿਲਣਾ, ਜੋ ਖੇੜਾ ਮਿਲਣਾ ਤੁਹਾਨੂੰ ਕਰਮ ਨਾਲ ਮਿਲਣਾ ਹੈ, ਜੋ ਗਿਆਨ ਮਿਲੇਗਾ, ਜੋ ਸ਼ਾਂਤੀ ਮਿਲੇਗੀ ਤੁਹਾਨੂੰ ਕਰਮਾਂ ਨਾਲ ਮਿਲੇਗੀ। ਤੇ ਜਦ ਮਿਲਣਾ ਹੀ ਕਰਮਾਂ ਨਾਲ ਹੈ ਤਾਂ ਫਿਰ ਕਰਮ ਦੀ ਫਿਕਰ ਕਰੋ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿੱਤ ਕੀਤਾ ਪਾਈਏ ਆਪਣਾ ਸਾ ਗਾਲ ਬੁਰੀ ਕਿਉਂ ਗਾਲੀਏ। ਜੇ ਤੂੰ ਆਪਣਾ ਹੀ ਕੀਤਾ ਪਾਣਾ ਤਾਂ ਫਿਰ ਆਪਣੇ ਕਰਤੱਵ ਪ੍ਰਤੀ ਜ਼ਰਾ ਸੁਚੇਤ ਹੋ ਜਾ। ਕਹਿੰਦੇ ਨੇ ਮਨੁੱਖ ਹੋਵੇਗਾ ਸੁਚੇਤ, ਆਪਣੇ ਕਰਮਾਂ ਦੇ ਪ੍ਰਤੀ ਸੁਚੇਤ ਨਹੀਂ ਹੈ। ਅਗਰ ਕਿਧਰੇ ਕਰਮਾਂ ਦੇ ਪ੍ਰਤੀ ਸੁਚੇਤ ਆਉਂਦਾ ਤੇ ਦੁਨੀਆ ਇਤਨੀ ਦੁਖੀ ਨਹੀਂ ਆਉਣੀ ਸੀ। ਕਹਿੰਦੇ ਨੇ ਹਵਾ ਵਿਆਪਕ ਹੈ, ਆਕਾਸ਼ ਵਿਆਪਕ ਹੈ, ਦੁੱਖ ਵੀ ਵਿਆਪਕ ਹੈ। ਜਿੱਥੇ ਤੱਕ ਆਕਾਸ਼ ਪਸਰਿਆ ਹੈ ਉੱਥੇ ਤੱਕ ਹੀ ਦੁੱਖ ਹੈ, ਜਿੱਥੇ ਤੱਕ ਪਵਨ ਝੂਲਦੀ ਹੈ ਉੱਥੇ ਤੱਕ ਹੀ ਲੋਕਾਂ ਦੇ ਘਰਾਂ ਚ ਦੁੱਖ ਝੂਲਦੇ ਪਏ। ਮਨੁੱਖਤਾ ਦੁਖੀ ਹੈ, ਯਾਨੀ ਇਸਦਾ ਇਹ ਮਤਲਬ ਨਹੀਂ ਕਿ ਪਸ਼ੂ ਪੰਖੀ ਦੁਖੀ ਨੇ, ਕਦੇ ਹੀ ਦੁਖੀ ਨਹੀਂ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਕੋਈ ਪਸ਼ੂ ਦੁਖੀ ਨਹੀਂ, ਕੋਈ ਪਕਸ਼ੀ ਦੁਖੀ ਨਹੀਂ, ਕੋਈ ਕੀੜਾ ਮਕੌੜਾ ਦੁਖੀ ਨਹੀਂ, ਸਭ ਸੁੱਖ ਦੇ ਚ ਨੇ। ਪਸ਼ੂ ਸੁੱਖ ਦੇ ਚ ਜੀ ਰਹੇ ਨੇ, ਦੇਵਤੇ ਬ੍ਰਹਮ ਗਿਆਨੀ ਮਹਾਂਪੁਰਸ਼ ਆਨੰਦ ਦੇ ਚ ਜੀ ਰਹੇ ਨੇ, ਬਸ ਦੁੱਖ ਕੇਵਲ ਮਨੁੱਖ ਦੀ ਦੁਨੀਆਂ ਚ। ਔਰ ਸਾਹਿਬਾਂ ਨੂੰ ਇੱਥੇ ਤੱਕ ਕਹਿਣਾ ਪਿਆ, ਬਾਲੀ ਰੋਵੇ ਨਾਏ ਭਤਾਰ, ਨਾਨਕ ਦੁਖੀਆ ਸਭ ਸੰਸਾਰ। ਸਮੂਹ ਜਗਤ, ਮਨੁੱਖੀ ਜਗਤ, ਮੈਂ

ਹੋਇਆ ਸੀ ਤੇ ਪਰਮਾਤਮਾ ਦੀ ਤਲਾਸ਼ ਤੇ ਚੱਲ ਪਿਆ, ਅੱਜ ਕਰਮ ਕਾਂਡ ਤੋਂ ਵੀ ਉਦਾਸ ਹੋ ਗਿਆ, ਅੱਜ ਸ਼ਰ੍ਹਾਂ ਤੋਂ ਵੀ ਉਦਾਸ ਹੋ ਗਿਆ। ਸ਼ਮਸ ਤਬਰੇਜ਼ ਨੇ ਸਾਫ ਕਹਿ ਦਿੱਤਾ ਸੀ, ਕਾਫਰੇ ਇਸ਼ਕਮ ਮੁਸਲਮਾਨੀ ਮਰਾ ਦਰਕਾਰ ਇਨੇਸ, ਇਹ ਸ਼ਰ੍ਹਾਂ ਮੈਨੂੰ ਨਹੀਂ ਚਾਹੀਦੀ ਅਗਰ ਮੈਨੂੰ ਖੁਦਾ ਨਹੀਂ ਮਿਲਦਾ। ਮੈਂ ਤਾਂ ਖੁਦਾ ਲਈ ਇਹ ਸ਼ਿੰਗਾਰ ਕੀਤਾ ਸੀ ਕਿ ਉਹ ਸ਼ਿੰਗਾਰ ਮਿਲਣ ਕੇ ਤਾਂ ਹੀ ਹਰ ਨਾ ਮਿਲੇ ਜਗ ਜੀਵਨ ਗੁਸਾਈ। ਸ਼ਿੰਗਾਰ ਤੇ ਪਰਮਾਤਮਾ ਦੇ ਵਾਸਤੇ ਸੀ। ਸਾਹਿਬ ਕਹਿੰਦੇ ਨੇ ਕਾਮਣ ਤੋ ਸ਼ਿੰਗਾਰ ਕਰ ਜਾਂ ਪਹਿਲਾ ਕੰਤ ਮਨਾਏ, ਮਤ ਸੇ ਜੇ ਕੰਤ ਨਾ ਆਵੇ ਐਵੇਂ ਬਿਰਥਾ ਜਾਏ। ਪੰਕਤੀਆਂ ਨੇ ਔਰ ਵਡਹੰਸ ਰਾਗ ਦਾ ਤੇ ਬੜਾ ਕੀਮਤੀ ਲੰਬਾ ਚੌੜਾ ਸਮਾਂ ਨਹੀਂ ਇਜਾਜ਼ਤ ਦੇ ਤਾਂ ਮੁਖਤਸਰ ਮੈਂ ਅਰਜ਼ ਕਰਾਂ। ਨਿਰਾਸ਼ਾ ਜਾਗ ਪੈਂਦੀ ਹੈ ਅੰਦਰੋਂ, ਪ੍ਰਾਰਥਨਾ ਵੀ ਜਾਗ ਜਾਗਦੀ ਹੈ, ਹੇ ਪ੍ਰਭੂ ਤੇਰੇ ਲਈ ਰਹਿਤ ਬੈਤ ਧਾਰਨ ਕੀਤੀ ਤੇਰਾ ਕੋਈ ਪਤਾ ਨਹੀਂ, ਤੇਰੇ ਲਈ ਕਰਮ ਕਾਂਡ ਅਪਣਾਇਆ ਤੇਰਾ ਕੋਈ ਪਤਾ ਨਹੀਂ, ਤੇਰੇ ਲਈ ਸ਼ਰ੍ਹਾਂ ਧਾਰਨ ਕੀਤੀ ਤੇਰਾ ਕੋਈ ਸਰੂਰ ਨਹੀਂ। ਤੋ ਹਿਰਦਾ ਤੜਪਦਾ, ਪਹਿਲੇ ਉਦਾਸ ਹੋਇਆ ਸੀ ਸੰਸਾਰ ਤੋਂ, ਅੱਜ ਉਦਾਸ ਹੋ ਗਿਆ ਕਰਮ, ਅੱਜ ਉਦਾਸ ਹੋ ਗਿਆ ਸ਼ਰ੍ਹਾਂ। ਇਹ ਵੀ ਇੱਕ ਅਵਸਥਾ ਆਉਂਦੀ, ਅਵਸਥਾ ਆਉਂਦੀ ਹੈ ਭਾਈ ਨਿਰਾਸ਼ੀ, ਬਹੁਤ ਦਿਨ ਲਾ ਗਏ। ਅਗਰ ਇੱਥੋਂ ਉਦਾਸ ਹੋਇਆ, ਨਿਰਾਸ਼ ਹੋਇਆ, ਅੰਦਰ ਬਹੁਤ ਵੱਡਾ ਬੈਰਾਗ ਜਾ ਗਿਆ ਔਰ ਸਭ ਕੁਝ ਆਸਾਰ ਪ੍ਰਤੀਤ ਹੋਇਆ, ਇਸ ਤੜਪੇ ਹੋਏ ਹਿਰਦੇ ਦਿਓ ਬਾਰ ਬਾਰ ਗਹਿਰੀ ਅਰਦਾਸ ਨਿਕਲਦੀ ਹੈ, ਹੇ ਪ੍ਰਭੂ ਤੇਰੇ ਲਈ ਇਹ ਸ਼ਿੰਗਾਰ ਧਾਰਨ ਕੀਤਾ ਸੀ ਤੇਰਾ ਕੋਈ ਪਤਾ ਨਹੀਂ, ਤੇਰੇ ਲਈ ਤਾਂ ਮੈਂ ਕਰਮ ਕਾਂਡ ਹੀ ਬਣਿਆ ਸੀ, ਇਹ ਸ਼ਰ੍ਹਾਂ ਤੇ ਤੇਰੇ ਲਈ ਸੀ, ਇਹ ਰਹਿਤ ਬਹਿਤ ਤੇ ਤੇਰੇ ਲਈ ਸੀ, ਇਹ ਮੇਰੇ ਲਈ ਤੇ ਨਹੀਂ, ਮੈਂ ਤੇਰੇ ਲਈ ਤੇਰੀ ਪ੍ਰਸੰਨਤਾ ਲਈ ਧਾਰਨ ਕੀਤੀ ਪਰ ਤੇਰਾ ਕੋਈ ਪਤਾ ਨਹੀਂ, ਤੇਰੇ ਰਸ ਦਾ ਕੋਈ ਬੋਧ ਨਹੀਂ, ਅੰਦਰੋਂ ਅਰਦਾਸ ਨਿਕਲਦੀ ਹੈ। ਜਪਜੀ ਸਾਹਿਬ ਦੇ ਚ ਜਪ ਹੈ, ਦੂਜੀ ਬਾਣੀ ਜਾਪ ਹੈ, ਤੀਸਰੀ ਬਾਣੀ ਵਿਚ ਬੈਰਾਗ ਹੈ। ਮਾਥੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪੌਨ ਕੇ ਗੌਨ ਕੋ, ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਬਲੀ ਬਿਦ, ਨਿਆਵਤ ਸੀਸ ਨ ਜਾਤ ਵਿਚਾਰੇ, ਏ ਤੇ ਭਏ ਤੋ ਕਹਾਂ ਭੈ ਭੂਪਤ, ਅੰਤ ਕੋ ਨਾ ਗਏ ਹੀ ਪਾਏ ਪਧਾਰੇ। ਜਦ ਸਭ ਕੁਝ ਮੌਤ ਹੀ ਮੌਤ ਦਿਖਾਈ ਦੇਵੇ ਤਾਂ ਬੰਦਾ ਕਿਸ ਤਰ੍ਹਾਂ ਜੀਵੇਗਾ ਜਗਤ ਵਿਚ? ਬੈਰਾਗੀ, ਇਹ ਬੈਰਾਗੀ, ਇਹ ਉਦਾਸ ਮਨੁੱਖ ਲਾਜ਼ਮੀ ਕਰਮਕਾਂਡੀ ਹੋ ਜਾਏਗਾ, ਸ਼ਰਈ ਹੋ ਜਾਏਗਾ, ਰਹਿਤ ਬੈਤ ਦਾ ਧਾਰਨੀ ਹੋ ਜਾਏਗਾ। ਪਰ ਜੇ ਸੋਚਣ ਵਾਲਾ ਹੈ, ਅਕਲਮੰਦ ਹੈ ਤੇ ਦਿਨ ਬਹੁਤ ਹੋ ਜਾਣ ਤਾਂ ਇਸ ਦੇ ਅੰਦਰੋਂ ਪ੍ਰਾਰਥਨਾ ਵੀ ਜਾਗੇਗੀ, ਹੇ ਪ੍ਰਭੂ ਤੇਰਾ ਤਾਂ ਕੋਈ ਪਤਾ ਨਹੀਂ ਚੱਲਿਆ, ਮੈਂ ਤਾਂ ਇਤਨੀ ਸ਼ਰ੍ਹਾਂ ਧਾਰਨ ਕਰ ਲਈ, ਮੈਂ ਤਾਂ ਇਤਨਾ ਕਰਮਕਾਂਡੀ ਹੋ ਗਿਆ, ਕੋਮਾ ਆ 68 ਤੀਰਥਾਂ ਤੇ, ਬਹੁਤੇ ਚੰਦਨ ਰਗੜ ਲਏ ਨੇ ਮੈਂ, ਕਰ ਲਿਆ ਬਥੇਰਾ ਗੀਤਾ ਦਾ ਮੈਂ ਪਾਠ, ਸਵੇਰੇ ਸ਼ਾਮ ਬਥੇਰਾ ਇਸ਼ਨਾਨ ਕਰ ਲਿਆ, ਮੈਂ ਸਾਰੀ ਰਹਿਤ ਬਹਿਤ ਹੇ ਕੀਤੀ ਹੈ, ਬਖਸ਼ਿਸ਼ ਕਰ, ਤੂੰ ਰਹਿਮਤ ਕਰ। ਅਰਦਾਸ ਇਸ ਤੜਪੇ ਹਿਰਦੇ ਚੋਂ ਅੰਦਰੋਂ ਨਿਕਲੇ ਹੈ, ਅਰਦਾਸ ਕਬੂਲ ਹੋ ਜਾਂਦੀ ਹੈ। ਚੌਥੀ ਬਾਣੀ ਅਰਦਾਸ ਹੈ, ਚੌਪਈ ਹਮਰੀ ਕਰੋ ਹਾਥ ਦੇ ਰੱਛਾ, ਹੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ, ਤਉ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਿਤਪਾਰ। ਸਾਰੀ ਅਰਦਾਸ ਹੈ, ਬੇਨਤੀ ਹੈ, ਤੂੰ ਹੇ ਪ੍ਰਭੂ ਬਖਸ਼ਿਸ਼ ਕਰ, ਮੇਰਾ ਮਨ ਤੇਰੇ ਚਰਨਾਂ ਚ ਰਹਿ, ਬਾਗੀ ਹੋ ਗਿਆ ਤੇਰਾ ਕੁਝ ਪਤਾ ਹੀ ਨਹੀਂ। ਜਪ ਜਾਪ ਬਣ ਜਾਂਦਾ ਹੈ, ਜਾਪ ਬੈਰਾਗ ਬਣ ਜਾਂਦਾ ਹੈ, ਬੈਰਾਗ ਅਰਦਾਸ ਬਣ ਜਾਂਦਾ ਹੈ, ਔਰ ਬੈਰਾਗੀ ਹਿਰਦੇ ਤੋਂ ਜਿਹੜੀ ਅਰਦਾਸ ਨਿਕਲਦੀ ਹੈ ਕਬੂਲ ਹੋ ਜਾਂਦੀ, ਕਤਈ ਵੀ ਅਰਥ ਨਹੀਂ ਜਾਂਦੀ, ਬਿਰਥੀ ਕਦੇ ਨਾ ਹੋਵਈ, ਜਨ ਕੀ ਅਰਦਾਸ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ, ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਔਰ ਉਹਦੀ ਜ਼ਬਾਨ ਕਹਿ ਉੱਠਦੀ ਹੈ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਨੰਦ ਦੀ ਪ੍ਰਾਪਤੀ ਹੋ ਗਈ, ਜਪ ਜਾਪ ਹੋ ਗਿਆ, ਜਪ ਬੈਰਾਗ ਹੋ ਗਿਆ, ਬੈਰਾਗ ਅਰਦਾਸ ਬਣ ਗਿਆ, ਅਰਦਾਸ ਆਨੰਦ ਦੀ ਮੂਰਤੀ ਬਣ ਗਿਆ। ਇਹ ਇੰਜ ਜੋੜ ਹੈ, ਇਹ ਅਧਿਆਤਮਕ ਮੰਡਲ ਦੀਆਂ ਪੰਜ ਸਟੇਜਾਂ ਨੇ ਜੋ ਤੁਝ ਬੁੱਧੀ ਅਨੁਸਾਰ ਮੈਂ ਅੱਜ ਹੀ ਸਮਾਪਤੀ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਕਈ ਤਰ੍ਹਾਂ ਦੇ ਕਈ ਸੱਜਣਾਂ ਦੇ ਪ੍ਰਸ਼ਨ ਸਨ ਤੇ ਮੈਂ ਇਸੇ ਇੱਕੋ ਲੜੀ ਨੂੰ ਚਲਾ ਰਿਹਾ ਸੀ ਤੇ ਬਾਰ ਬਾਰ ਖਿਆਲ ਆਇਆ ਕਿ ਬਾਕੀ ਸਬਜੈਕਟ ਕਈ ਮਜ਼ਮੂਨ ਨੇ, ਧਰਮ ਦੇ ਕਈ ਵਿਸ਼ੇ ਨੇ, ਉਹ ਰਹਿ ਜਾਣਗੇ ਜੋ ਸੰਗਤਾਂ ਪੁੱਛਣਾ ਚਾਹੁੰਦੀਆਂ ਨੇ। ਕੱਲ ਸਰੀਰਕ ਜੋ ਰਹਿ ਕਲਗੀਧਰ ਪਿਤਾ ਨੇ ਸਾਨੂੰ ਦਿੱਤੀ ਪੰਜ ਕਕਾਰ, ਪੰਜ ਬਾਣੀਆਂ ਮਾਨਸਿਕ ਰਹਿ, ਪੰਜ ਕਕਾਰ ਸਰੀਰਕ ਰਹਿ, ਉਹਦੀ ਵਿਚਾਰ ਕਰਕੇ ਫਿਰ ਬਹੁਤ ਸਾਰੇ ਪ੍ਰਸ਼ਨ ਨੇ ਉਹ ਮੈਂ ਹਰ ਇੱਕ ਨਾਲ ਵਾਅਦਾ ਕੀਤਾ ਹੈ
ਇੱਕ ਇੱਕ ਦੇ ਸਾਹਮਣੇ ਮੈਂ ਗੱਲ ਖੋਲ

0: पद परिपूर्ण परमात्मा अनंत शक्तियां दा मालिक है, अनंत कला धारनी है और अनंत गुण उस तो प्रगट होंदे ने। जेड़ा जेड़ा गुण, जेड़ी जेड़ी कला और जेड़ी जेड़ी शक्ति दी झलक भगतां दी दृष्टि विच पई, भगतां ने उसे ढंग दे उस कला उस शक्ति दे गीत गाए ने। वेदांत आचार्य व्यास दा ते कहना है कि जैसी मनुख दी दृष्टि हुंदी है वैसी ही सृष्टि हो जांदी है। संसार दरअसल एक रूप नहीं, जैसी जैसी मनुख दियां नजरां ने वैसे वैसे संसार दे नजारे ने। जैसी जैसी बंदे दी दृष्टि है वैसी वैसी सृष्टि दा रूप हो जांदा है। एक खिड़िया होया गुलाब दा फुल, उसनू एक बिल्ली वेख रही है, उदे वेखण दा अपना ढंग है। पर उसे खिड़े हुए गुलाब दे फुल नू जद एक कुत्ता वेखदा है तां उदी दृष्टि अपनी है। जो रूप बिल्ली नू दिखाई दे रहा है जरूरी नहीं कि ओही रूप कुत्ते नू दिखाई दे रहे। उस खिड़े हुए गुलाब दे फुल नू जद एक बकरी वेखदी है ते कई दफा मुंह दे च पाण दी कोशिश करदी है, उनू एक घास ही दिखाई देंदा है और कुछ नहीं। उसे फुल नू एक सप वेखदा है, एक आम साधारण मनुख वेखदा है, वो किसे होर ढंग नाल वेखदा है। पर उसे फुल नू जद एक कवि वेखदा है, शायर वेखदा है, वो फुल दी सुंदरता कोमलता दे बहुत गहरे तल दे च खो जांदा है और कवि दे अंदरों अगम्मी गीत फुट पैंदा है। फुल ते होई है पर वेखण वेखण दी दृष्टि वख होण करके फुल दा रूप भी वख हो जांदा है। तो जितनियां दृष्टियां ने उतनियां ही सृष्टियां ने, जितनियां नजरां ने उतने ही नजारे ने। जे सृष्टि दे अनेकां रूप हो सकदे ने तो तकनी वख वख होण दे नाते परमात्मा दे भी वख वख रूप भगतां दे सामने आए ते भगतां ने परमात्मा दे वख वख रूपां दी चर्चा कीती। साहिब श्री गुरु नानक देव जी महाराज दा फरमान कि एक कथनियां इतनियां ने वख वख रूपां दे जिन्हां नूं पूर्ण रूप दे च बयान भी नहीं कीता जा सकदा। कथना कथी ना आवे तोट, कथ कथ कथी कोटी कोट कोट। करोड़ां तरां दे कथाकारां ने करोड़ां तरां दियां कथनियां करोड़ां वार कीतियां, लेकिन हे ईश्वर तेरी कथा अजे मुक्की नहीं, खत्म नहीं होई। कथा करन वाला ते खत्म हो जांदा है लेकिन तेरी गल मुकदी नहीं, तेरी कथा मुकदी नहीं, क्योंकि तू अनंत गुणा अनंत कला ते अनंत शक्तियां दा मालिक है। परिपूर्ण परमात्मा दी जिहड़ी जिहड़ी शक्ति जिहड़ी जिहड़ी कला और जिहड़ा जिहड़ा गुण सामने आया है, भगतां ने उस दा बड़े सुंदर ढंग नाल वर्णन कीता है। साहिब गुरु नानक देव जी महाराज ने अपनी जपजी साहिब दी उच्चारण कीती इस पौड़ी दे च उन्हां कुछ एक दृष्टियां दा जिक्र कीता है। गावे को तान होवै किसे तान, जे किसे कुल समझण दा तान है, कथन करण दा तान है, तां ओ कह रहा है हे परमात्मा तू एक तान है, तू एक शक्ति है। पर ये शक्ति कितनी है, केता तान सवालियो रूप। साहिब कहिंदे ने ये शक्ति कितनी है अंदाजे तो परे, किस दे कोल ए कुवत है, किस दे कोल ए शक्ति है कि उस शक्ति नू नाप सके तोल सके गिण सके। क्योंकि बंदे कोल पैमाने तिन ने, कुछ वस्तुआं ऐसियां ने जिन्हां नू बंदा तोल के अंदाजा ला लैंदा है इतनी है, कुछ ऐसा है जिस नू गिणना पैंदा है ते कुछ ऐसा है जिस नू नापना पैंदा है। गुरु नानक देव जी महाराज दा फरमान हे परमात्मा तू नापिया नहीं जा सकदा, क्योंकि पता ही नहीं चलदा कि तू कित्थों शुरू हुंदा है कित्थे खत्म हुंदा है। कोई न जाने तेरा केता केवड़ चीरा, जो तेरा चीरा जो तेरा चोला है ये नाप तोल दे च नहीं आउंदा। जो तेरे गुण ने ਉਹ ਗਿਣਤੀ ਵਿੱਚ ਨਹੀਂ ਆਉਂਦੇ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਔਰ ਜਿਤਨਾ ਕਿ ਤੂੰ ਹੈ ਤੋਲਿਆ ਵੀ ਨਹੀਂ ਜਾ ਸਕਦਾ। ਅਤੁਲ ਕਿਉਂ ਤੋਲਿਆ ਜਾਏ? ਤੂੰ ਜਿਹੜਾ ਤੋਲਿਆ ਨਾ ਜਾ ਸਕੇ, ਗਿਣਿਆ ਨਾ ਜਾ ਸਕੇ, ਨਾਪਿਆ ਨਾ ਜਾ ਸਕੇ, ਉਹ ਅਸੀਮ ਹੈ। ਉਸ ਦੀ ਸੀਮਾ ਬਣ ਜਾਂਦੀ ਹੈ ਜੋ ਸਾਡੀ ਤੋਲ ਵਿੱਚ ਆ ਜਾਏ, ਜੋ ਸਾਡੇ ਨਾਪ ਵਿੱਚ ਆ ਜਾਏ, ਜੋ ਸਾਡੀ ਗਿਣਤੀ ਵਿੱਚ ਆ ਜਾਏ, ਉਹ ਸਾਡੀ ਪਕੜ ਵਿੱਚ ਆ ਗਿਆ, ਉਹ ਸਾਡੇ ਕੋਲ ਹੈ। ਸਾਡੇ ਕੋਲ ਉਹੀ ਚੀਜ਼ ਹੈ ਜਿਸ ਨੂੰ ਅਸੀਂ ਗਿਣ ਲਿਆ, ਜਿਸ ਨੂੰ ਅਸੀਂ ਤੋਲ ਲਿਆ, ਜਿਸ ਨੂੰ ਅਸੀਂ ਨਾਪ ਲਿਆ। ਪਰਮਾਤਮਾ ਅੱਜ ਤੱਕ ਨਾ ਨਾਪਿਆ ਗਿਆ, ਨਾ ਤੋਲਿਆ ਗਿਆ, ਔਰ ਨਾ ਹੀ ਉਹਦੀ ਗਿਣਤੀ ਹੋ ਸਕੀ। ਸਾਹਿਬਾਂ ਦਾ ਫਰਮਾਨ, ਕੋਈ ਗਾ ਰਿਹਾ ਜਿਹਦੇ ਕੋਲ ਗਾਉਣ ਦੀ ਸ਼ਕਤੀ ਹੈ, ਸਮਝਣ ਦੀ ਸ਼ਕਤੀ ਹੈ, ਬੋਧਕ ਬਲ ਹੈ, ਉਹ ਕਹਿ ਰਿਹਾ ਹੇ ਪਰਮਾਤਮਾ, ਤੂੰ ਤੇ ਇੱਕ ਤਾਣ ਹੈ, ਤੂੰ ਤੇ ਇੱਕ ਸ਼ਕਤੀ ਹੈ, ਪਰਮ ਸ਼ਕਤੀ। ਪਰ ਕਿੰਨੀ ਕੁ ਸ਼ਕਤੀ ਹੈ, ਇਹ ਕਿੱਥੋਂ ਸ਼ੁਰੂ ਹੁੰਦੀ ਹੈ, ਕਿੱਥੇ ਖਤਮ ਹੁੰਦੀ ਹੈ? ਸਾਹਿਬ ਕਹਿੰਦੇ ਅਸੀਮ ਹੈ। ਤਿੰਨ ਦ੍ਰਿਸ਼ਟੀਆਂ ਪਰਮਾਤਮਾ ਦੀਆਂ ਸਾਡੇ ਦੇਸ਼ ਵਿੱਚ ਪ੍ਰਧਾਨ ਰਹੀਆਂ ਨੇ, ਸਿਰਮੌਰ ਰਹੀਆਂ ਨੇ। ਉਹਨਾਂ ਦਾ ਖਾਸ ਤੌਰ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ਼ਾਰਤਨ ਜ਼ਿਕਰ ਕੀਤਾ ਹੈ ਇਸ ਪੌੜੀ ਵਿੱਚ। ਔਰ ਉਹ ਤਿੰਨ ਦ੍ਰਿਸ਼ਟੀਆਂ ਰਹੀਆਂ ਨੇ ਬ੍ਰਹਮਾ, ਬਿਸ਼ਨ, ਮਹੇਸ਼ ਦੀਆਂ। ਸਾਡੇ ਦੇਸ਼ ਵਿੱਚ ਸਨਾਤਨ ਮਤ, ਪੁਰਾਣਾ ਮਤ, ਜੋ ਈਸ਼ਵਰ ਦੀ ਬੰਦਗੀ ਕਰਦਾ ਹੈ, ਉਸ ਬੰਦਗੀ ਵਿੱਚ ਜਾਂ ਵਿਸ਼ਨੂੰ ਦੀ ਦ੍ਰਿਸ਼ਟੀ ਹੋਵੇਗੀ, ਜਾਂ ਸ਼ੰਕਰ ਦੀ, ਜਾਂ ਬ੍ਰਹਮੇ ਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਨ੍ਹਾਂ ਤਿੰਨਾਂ ਦ੍ਰਿਸ਼ਟੀਆਂ ਨੂੰ ਸਾਹਮਣੇ ਰੱਖ ਕੇ ਆਪਣਾ ਇੱਕ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ ਹੈ, ਸੰਸਾਰ ਦੇ ਸਾਹਮਣੇ ਰੱਖਿਆ। ਵਿਸ਼ਨੂੰ ਦਾ ਦ੍ਰਿਸ਼ਟੀਕੋਣ ਇਹ ਸੀ, ਗਾਵੇ ਕੋ ਦਾਤ ਜਾਣੇ ਨਹੀਂ ਸਾਣ। ਸ੍ਰੀ ਵਿਸ਼ਨੂੰ ਦਾ ਇਹ ਕਹਿਣਾ ਸੀ ਕਿ ਜੋ ਦਾਤ ਹੈ, ਜੋ ਕੁਝ ਸਾਡੇ ਕੋਲ ਹੈ, ਇਹ ਸਾਨੂੰ ਦਾਨ ਵਿੱਚ ਮਿਲਿਆ, ਇਹ ਤਨ ਦਾਨ ਵਿੱਚ ਮਿਲਿਆ, ਇਹ ਮਨ ਦਾਨ ਵਿੱਚ ਮਿਲਿਆ, ਇਹ ਇੰਦਰੇ ਦਾਨ ਵਿੱਚ ਮਿਲੇ, ਦਿਮਾਗੀ ਸ਼ਕਤੀ ਸਾਨੂੰ ਦਾਨ ਵਿੱਚ ਮਿਲੀ ਹੈ, ਜਿਸ ਦਾ ਅਸੀਂ ਕੋਈ ਮੁੱਲ ਨਾ ਦਿੱਤਾ ਹੋਵੇ, ਔਰ ਜੋ ਅਸੀਂ ਬਣਾਈ ਨਹੀਂ ਉਹ ਸਾਨੂੰ ਦਾਨ ਵਿੱਚ ਮਿਲੀ ਹੈ। ਹਰ ਬੰਦੇ ਨੂੰ ਇਹ ਤਨ, ਮਾਂ ਬਾਪ, ਬੌਧਕ ਬਲ, ਇੰਦਰੇ, ਕਰਮ ਇੰਦਰੇ, ਗਿਆਨ ਇੰਦਰੇ, ਸਭ ਦਾਨ ਵਿੱਚ ਮਿਲੇ ਨੇ। ਸਭ ਤੋਂ ਮਹਾਨ ਚੀਜ਼ ਜੋ ਸਾਡੇ ਕੋਲ ਹੈ, ਇਹ ਤਨ ਤੇ ਮਨ ਔਰ ਆਤਮਾ, ਇਹ ਦਾਨ ਵਿੱਚ ਮਿਲੀ ਹੈ। ਤਨ ਮਨ ਦੇ ਆਸਰੇ ਤੇ ਅਸੀਂ ਜੋ ਕੁਛ ਵੀ ਇਕੱਠਾ ਕੀਤਾ ਹੈ ਉਹ ਸਭ ਕੁਛ ਦਾਨ ਹੈ, ਕਿਉਂਕਿ ਤਨ ਹੀ ਨਾ ਹੋਵੇ, ਮਨ ਹੀ ਨਾ ਹੋਵੇ ਤੇ ਅਸੀਂ ਕੀ ਕੁਛ ਇਕੱਠਾ ਕਰ ਸਕਦੇ ਹਾਂ। ਤਨ ਸਾਨੂੰ ਦਾਨ ਵਿੱਚ ਮਿਲਿਆ, ਮਨ ਸਾਨੂੰ ਦਾਨ ਵਿੱਚ ਮਿਲਿਆ। ਤੋ ਵਿਸ਼ਨੂੰ ਦਾ ਸਾਡੇ ਦੇਸ਼ ਤੇ ਬੜਾ ਭਾਰੀ ਪ੍ਰਭਾਵ ਪਿਆ। ਉਹਨੇ ਕਿਹਾ ਕਿ ਦਾਤ ਨੂੰ ਦਾਤੇ ਦੀ ਦਿੱਤੀ ਹੋਈ ਨਿਸ਼ਾਨੀ ਜਾਣੋ। ਜਿਸਨੇ ਕੋਈ ਨਿਸ਼ਾਨੀ ਦਿੱਤੀ ਹੋਵੇ ਉਸ ਨਿਸ਼ਾਨੀ ਨੂੰ ਵੇਖ ਕੇ ਨਿਸ਼ਾਨੀ ਦੇਣ ਵਾਲਾ ਬਾਰ ਬਾਰ ਚੇਤੇ ਆਉਂਦਾ। ਤੋ ਵਿਸ਼ਨੂੰ ਦਾ ਕਹਿਣਾ ਸੀ ਤਨ ਨੂੰ ਵੇਖੋ, ਪਰਮਾਤਮਾ ਨੂੰ ਚੇਤੇ ਕਰੋ, ਮਨ ਦੀ ਗਤੀ ਵੇਖੋ, ਈਸ਼ਵਰ ਦਾ ਚਿੰਤਨ ਕਰੋ, ਧੀਆਂ ਪੁੱਤਰਾਂ ਨੂੰ ਵੇਖੋ, ਪ੍ਰਭੂ ਨੂੰ ਯਾਦ ਕਰੋ, ਧਨ ਸੰਪਦਾ ਨੂੰ ਵੇਖੋ, ਆਪਣੀਆਂ ਮਹਿਲ ਮਾੜੀਆਂ ਨੂੰ ਵੇਖੋ ਤੇ ਪ੍ਰਭੂ ਦਾ ਧੰਨਵਾਦ ਕਰੋ, ਉਸ ਨੂੰ ਯਾਦ ਕਰੋ, ਕਿਉਂਕਿ ਸਭ ਕੁਛ ਉਸ ਦੀਆਂ ਦਿੱਤੀਆਂ ਹੋਈਆਂ ਨਿਸ਼ਾਨੀਆਂ ਨੇ। ਪੰਡਿਤ ਹਿਰਦੇ ਰਾਮ ਦਾ ਤੇ ਇੱਕ ਥਾਂ ਤੇ ਕਹਿਣਾ, ਹੇ ਪ੍ਰਭੂ, ਮੈਂ ਕੋਈ ਐਸੀ ਚੀਜ਼ ਤੇਰੇ ਕਦਮਾਂ ਵਿੱਚ ਭੇਟ ਕਰਨਾ ਚਾਹੁੰਦਾ ਜੋ ਮੇਰੀ ਹੋਵੇ, ਮੇਰੀ ਆਪਣੀ ਹੋਵੇ, ਕਿਉਂਕਿ ਤੇਰੀ ਚੀਜ਼ ਮੈਂ ਤੇਰੇ ਅੱਗੋਂ ਰੱਖਾਂ ਇਹ ਸ਼ੋਭਾ ਨਹੀਂ ਦਿੰਦੀ। ਤੇਰਾ ਦੀਆ ਤੁਝੇ ਕਿਆ ਅਰਪਾਂ, ਭਗਤ ਰਵਿਦਾਸ ਜੀ। ਮੈਂ ਕੋਈ ਆਪਣੀ ਚੀਜ਼ ਤੇਰੇ ਚਰਨਾਂ ਵਿੱਚ ਅਰਪਣ ਕਰਨਾ ਚਾਹੁੰਦਾ। ਤੋ ਹਿਰਦਾ ਰਾਮ ਕਹਿੰਦੇ ਨੇ, ਖਿਆਲ ਜਾਗਦਾ ਹੈ ਮੈਂ ਆਪਣਾ ਤਨ ਤੇਰੇ ਕਦਮਾਂ ਵਿੱਚ ਨਿਛਾਵਰ ਕਰਾਂ, ਤੋ ਜਿਸ ਵਕਤ ਮੈਂ ਅਰਪਣ ਕਰਨ ਲੱਗਦਾ ਪਤਾ ਚੱਲਦਾ ਹੈ ਤਨ ਤੇਰੀ ਦੇਣ ਹੈ, ਤੇਰੀ ਦਿੱਤੀ ਹੋਈ ਦਾਤ ਹੈ, ਕਿਉਂਕਿ ਤਨ ਨੂੰ ਮੈਂ ਬਣਾਇਆ ਨਹੀਂ ਔਰ ਮੈਂ ਬਾਜ਼ਾਰੋਂ ਖਰੀਦ ਕੇ ਨਹੀਂ ਲਿਆਂਦਾ, ਤੇਰੀ ਦਿੱਤੀ ਹੋਈ ਦਾਤ ਹੈ। ਸੋਚਦਾ ਮਨ ਤੇਰੇ ਕਦਮਾਂ ਵਿੱਚ ਭੇਟ ਕਰਾਂ, ਤੋ ਮਨ ਵੀ ਮੈਂ ਨਹੀਂ ਬਣਾਇਆ, ਤੂੰ ਬਣਾਇਆ ਔਰ ਤੂੰ ਦਿੱਤਾ ਹੈ। ਤੇ ਤਨ ਤੇ ਮਨ ਦੇ ਆਸਰੇ ਤੇ ਜੋ ਮੈਂ ਕਮਾਇਆ ਧਨ, ਇਹ ਵੀ ਤੇਰੇ ਵਸੀਲਿਆਂ ਦੇ ਨਾਲ ਮਿਲਿਆ। ਅਗਰ ਵਸੀਲਾ ਹੀ ਤੂੰ ਨਾ ਬਣੇ, ਤਨ ਤੇ ਮਨ ਹੀ ਨਾ ਹੋਵੇ, ਤੋ ਧਨ ਕਿੱਥੋਂ ਕਮਾਇਆ ਜਾ ਸਕਦਾ? ਤੋ ਧਨ ਵੀ ਮੈਂ ਤੇਰੇ ਕਦਮਾਂ ਵਿੱਚ ਕੀ ਰੱਖਾਂ? तन ते मन भी मैं तेरे कदमां दे च की रखा, इते सब कुछ तेरा दिता होया। दरअसल प्रभु वसीला ना बने तो संसार दे च ते कुछ भी मनुख नूं नहीं प्राप्त हो सकदा, ना तन ना मन ना धन। वसीला ही परमात्मा है, वसायल ही ईश्वर है। एक उर्दू दे शायर दा कहना है, दुनिया में कुछ ऐसे भी कंवल होते हैं, खिलते नहीं पर वक्ते उजल होते हैं। ये बात जुदा है कि वो तामीर ना हो, हर जहन में कुछ ताजे महल होते हैं। शाहजहां नूं मौका मिल गया, वसायल मिल गए, उन्हें जमीन दे उत्ते ताज महल खड़ा कर दिता। पर जिसनूं कोई मौके ते वसायल नहीं लभदे, ओदियां हसरतां अंदर ही रह जांदियां। लेकिन इसका यह मतलब नहीं कि वह ताजे महल तामीर नहीं कर सकता, वह भी तामीर कर सकता है। हर मनुख तामीर कर सकता है अगर उसनू मौका ते उसनू वसायल मिल जान। तो मौका ते वसीले ते परमात्मा आप ही है। इस वास्ते हिरदा राम कहंदे ने, ए तन ते मन ते धन तेरे वसीलिया नाल मिले, तू दिता है मैनू, ए मैं तेरे कदमां दे च की रखा, क्योंकि मैं चाहना कोई अपनी चीज तेरे कदमां दे च रखा। तो तन मेरा नहीं, धन मेरा नहीं, मन मेरा नहीं। हिरदा राम कहंदे ने, हां कुछ मेरा भी है, वह मैं तेरे कदमां दे च अर्पण करना चाहना। तो उन्हां दा फरमान है, जो कुछ मेरा है उहने मेरे गुनाह मेरियां भुल्लां मेरियां कमजोरियां हे परमात्मा जे तू कबूल करना चाहे मैं तेरे कदमां दे च रखदे आं, मैं तेरे अगों अर्पण करदे आं। गुरु नानक देव जी महाराज की बड़ी एक सुंदर पंक्ति है, दात जोत सब सूरत तेरी, ए शकल सूरत हे परमात्मा तेरी है। चल रही प्राणा की हरकत ए तेरी है, इहदे च आत्म प्रकाश तेरा है, पर हे ईश्वर कुछ मेरा भी है। तन मन स्वास ते आत्मा जे परमात्मा दे ही ने, तां फिर मनुख दा अपना की रहा। साहिब कहिंदे ने कुछ मेरा भी है, दात जोत सब सूरत तेरी, ए शकल सूरत तेरी बनाई। असी शकल सूरत दे च अपना कोई चुनाव नहीं कीता, परमात्मा दी देन है। प्राणा दी हरकत तेरी है, आत्म प्रकाश तेरा है, दात जोत सब सूरत तेरी, पर इस दे च कुछ मेरा भी है। की है? बहुत सियाणप होमे मेरी, अहंकार ते चतराई ए मेरी है, और इस मेरी चतराई ते होमे दे आसरे ते मैं तेरी चीज दे भी मेरे दी मोर ला छड़दा। तन तेरा दिता होया मैं कहना मेरा तन है, धन तेरा दिता होया मैं कह देना मेरा धन है, मन तेरा दिता होया मैं कह देना मेरा मन है। दित्ती हुई ये तेरी आत्मा मैं कह देना ये मेरी आत्मा है तेरा, लेकिन मैं मेरे दी मोर ला बैठा, मैं अपना दावा जता बैठा। और तेरी चीज ते उत्ते जिस दिन दा मैं अपना दावा कीता है, तैथों दूर हो गया, वित बहुत वध गई है। नेड़े आउण वास्ते इस मैं मेरे दी मोर नूं हटाना पएगा। तो विष्णु जी दा यह कहना सी, सब कुछ दात दे च मिले है, दान दे च मिले है, तन है मन है धन है। दात नाल नफरत नहीं, वड्डा दाता तिल न तमाए, परमात्मा दा सुभाव है दान देना। वो सब कुछ नूं दे रहा है, वो सूरज चंद तारियां नूं रोशनी दे रहा है, वो जमीन नूं तरह तरह दियां धातुआं ते होर अणगिणत भंडारे दे रहा है। उसने मनुखी तन दे अंदर स्वासां दी हरकत पाई, ज्ञान इंद्रे दिते, कर्म इंद्रे दिते, ये सब कुछ उसकी देन है, उसका सुभाव है देना। जो कुछ उसने दिता है उसकी देन नूं वेख के, उस देन नूं निशानी जान के दाते दा चिंतन करना है, ये विष्णु दा नजरिया सी। अगां चल के ख्याल ये प्रचलित हो गया कि विष्णु भंडारी है, संसार नूं रिजक देण वाला है, संसार नूं दाता देण वाला है। दरअसल दाता देण वाला नहीं, दाते दा ज्ञान कराण वाला है और बोध कराण वाला है कि दाता ओ है, ते जो कुछ साडे कोल है ये सब कुछ उसका दिता होया। विष्णु दी ए गल करीबन करीबन हर जेन दे समझ दे च आई। इस वास्ते साडे देश दे च ਵਿਸ਼ਨੂੰ ਦੇ ਬਹੁਤ ਮੰਦਰ ਬਣੇ ਔਰ ਵਿਸ਼ਨੂੰ ਦੇ ਅਨੇਕਾਂ ਅਵਤਾਰ ਮੰਨੇ ਗਏ। ਵਿਸ਼ਨੂੰ ਤੋਂ ਬਾਅਦ ਇੱਕ ਹੋਰ ਦ੍ਰਿਸ਼ਟੀਕੋਣ ਸਾਡੇ ਦੇਸ਼ ਵਿੱਚ ਪ੍ਰਚਲਿਤ ਹੋਇਆ, ਉਹ ਸੀ ਬ੍ਰਹਮੇ ਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਉਹਨਾਂ ਦਾ ਜ਼ਿਕਰ ਕਰਦੇ ਨੇ, ਗਾਵੇ ਕੋ ਗੁਣ ਵਡਿਆਈਆ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਬ੍ਰਹਮਾ ਵਿਸ਼ਨੂੰ ਦੇ ਨੁਕਤਾ ਨਿਗਾਹ ਨਾਲ ਸਹਿਮਤ ਹੁੰਦਾ ਨਹੀਂ ਦਿਸਦਾ। ਬੜੀ ਬਿਖੜੀ ਵਿਦਿਆ ਲੈ ਕੇ, ਬਹੁਤ ਬਾਰੀਕ ਪੇਚੀਦਾ ਵਿਦਿਆ ਲੈ ਕੇ ਉਹਨੇ ਪ੍ਰਭੂ ਦੇ ਗੀਤ ਗਾਣੇ ਸ਼ੁਰੂ ਕੀਤੇ। ਕਿਉਂਕਿ ਬ੍ਰਹਮੇ ਕੋਲ ਦਿਮਾਗ, ਇੱਕ ਦਾਰਸ਼ਨਿਕ ਦਾ ਦਿਮਾਗ ਸੀ, ਫਿਲੋਸਫਰ ਦਾ ਦਿਮਾਗ ਸੀ, ਉਹ ਛੇਤੀ ਮੋਟੀਆਂ ਗੱਲਾਂ ਨਾਲ ਸਹਿਮਤ ਹੋਣ ਵਾਲਾ ਨਹੀਂ ਸੀ। ਇਸ ਵਾਸਤੇ ਉਹ ਸੰਸਾਰ ਦੀ ਖੋਜ ਦੇ ਚੱਲ ਪਿਆ, ਬਈ ਪਹਿਲੇ ਮੈਂ ਇਹ ਵੇਖਣਾ ਸੰਸਾਰ ਕਿੱਥੋਂ ਹੈ, ਸੰਸਾਰ ਕਿਉਂ ਹੈ, ਇਹਦਾ ਮੂਲ ਕੀ ਹੈ, ਇਹਦਾ ਆਦਿ ਕੀ ਹੈ, ਇਹਦਾ ਮੱਧ ਕੀ ਹੈ, ਇਹਦਾ ਅੰਤ ਕੀ ਹੈ। ਤੋ ਸ੍ਰਿਸ਼ਟੀ ਦਾ ਮੂਲ ਲੱਭਣ ਵਾਸਤੇ ਬ੍ਰਹਮਾ ਚੱਲ ਪਿਆ, ਉਹਨੇ ਆਪਣੀ ਖੋਜ ਦੌੜਾਈ। ਬਨਸਪਤੀ ਦਾ ਮੂਲ, ਕੀੜੇ ਮਕੌੜਿਆਂ ਦਾ ਮੂਲ, ਪਸ਼ੂ ਪੰਖੀਆਂ ਦੀ ਹੋਂਦ, ਸੂਰਜ ਚੰਦ ਤਾਰਿਆਂ ਦੀ ਪਸਰੀ ਹੋਈ ਇਹ ਰੋਸ਼ਨੀ ਤੇ ਉਹਨਾਂ ਦੀ ਹੋਂਦ, ਔਰ ਮਨੁੱਖਤਾ ਦਾ ਇਤਨੇ ਗਹਿਰੇ ਰੂਪ ਦੇ ਚ ਬ੍ਰਹਮੇ ਨੇ ਅਧਿਐਨ ਕੀਤਾ ਹੈ, ਖੋਜ ਕੀਤੀ, ਜਿਸ ਤੋਂ ਸਪਸ਼ਟ ਆਉਂਦਾ ਹੈ ਕਿ ਇਸ ਤਰ੍ਹਾਂ ਦੀ ਖੋਜ ਕਰਨ ਵਾਲਾ ਪ੍ਰਿਥਵੀ ਦੇ ਉੱਤੇ ਇਹ ਪਹਿਲਾ ਹੀ ਮਨੁੱਖ ਹੈ। 84 ਲੱਖ ਜੂਨ ਦਾ ਬੋਧ ਇਸਨੇ ਦਿੱਤਾ। ਗ੍ਰਹਿ ਨਛੱਤਰਾਂ ਦੀ ਗਰਦਿਸ਼ ਦਾ ਮਨੁੱਖੀ ਮਨ ਦੇ ਉੱਤੇ ਜੋ ਕੁਝ ਅਸਰ ਪੈ ਸਕਦਾ ਹੈ, ਪ੍ਰਭਾਵ ਜੋ ਕੁਝ ਚੰਗਾ ਤੇ ਮਾੜਾ ਪੈਂਦਾ ਹੈ, ਇਹ ਵਿਚਾਰਾਂ ਵੀ ਬ੍ਰਹਮੇ ਨੇ ਜਗਤ ਦੇ ਸਾਹਮਣੇ ਰੱਖੀਆਂ। ਬਾਅਦ ਵਿੱਚ ਇਨ੍ਹਾਂ ਹੀ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਜੋਤਿਸ਼ ਵਿਦਿਆ ਦਾ ਜਨਮ ਸਾਡੇ ਦੇਸ਼ ਵਿੱਚ ਹੋਇਆ, ਜਿਸ ਨੂੰ ਅਸੀਂ ਆਯੁਰਵੇਦਕ ਤੌਰ ਤਰੀਕਾ ਇਲਾਜ ਦਾ ਦੱਸਦੇ ਹਾਂ। ਆਯੁਰਵੇਦਕ ਜੋ ਵੇਦਾਂ ਦੇ ਚੋਂ ਨਿਕਲਿਆ ਹੋਇਆ ਢੰਗ ਹੈ, ਉਹਨੇ ਜੜੀ ਬੂਟੀਆਂ ਦਾ ਵੀ ਬਹੁਤ ਗਹਿਰਾ ਅਧਿਐਨ ਕੀਤਾ, ਬਿਮਾਰੀਆਂ ਦੀ ਵੀ ਖੋਜ ਕੀਤੀ, ਇਹ ਕਿਉਂ ਨੇ, ਇਹ ਕਿੱਥੋਂ ਨੇ, ਇਹਨਾਂ ਦਾ ਮੂਲ ਕਾਰਨ ਕੀ ਹੈ ਤੇ ਇਹਨਾਂ ਬਿਮਾਰੀਆਂ ਦਾ ਅੰਤ ਕਿਸ ਤਰ੍ਹਾਂ ਹੋਵੇਗਾ। ਗਰਸ ਕੇ ਜ਼ਿੰਦਗੀ ਦੇ ਹਰ ਪਹਿਲੂ ਦੀ ਖੋਜ ਬ੍ਰਹਮੇ ਨੇ ਕੀਤੀ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਆਸਾ ਰਾਗ ਦੇ ਸ਼ਬਦ ਵਿੱਚ ਜ਼ਿਕਰ ਵੀ ਕਰਦੇ ਨੇ, ਨਾਲ ਕੁਟੰਬ ਸਾਥ ਵਰਦਾਤਾ, ਬ੍ਰਹਮਾ ਭਾਲਣ ਸ੍ਰਿਸ਼ਟ ਗਿਆ, ਆਗੇ ਅੰਤ ਨਾ ਪਾਇਓ ਤਾਂ ਕਾ, ਕੰਸ ਛੇਦ ਕਿਆ ਵੱਡਾ ਭਇਆ। ਤੋ ਬ੍ਰਹਮਾ ਸ੍ਰਿਸ਼ਟੀ ਦੀ ਟੋਲ ਵਿੱਚ ਚੱਲ ਪਿਆ, ਸ੍ਰਿਸ਼ਟੀ ਦੀ ਭਾਲ ਵਿੱਚ ਚੱਲ ਪਿਆ, ਸੰਸਾਰ ਕਿਵੇਂ ਬਣਿਆ ਇਸ ਦੀ ਖੋਜ ਵਿੱਚ ਚੱਲ ਪਿਆ। ਅਗਾਂਹ ਚੱਲ ਕੇ ਸਾਡੇ ਦੇਸ਼ ਵਿੱਚ ਇਹ ਗੱਲ ਪ੍ਰਚਲਿਤ ਹੋ ਗਈ ਕਿ ਬ੍ਰਹਮਾ ਸੰਸਾਰੀ ਹੈ, ਸੰਸਾਰ ਦੇ ਬਣਾਉਣ ਵਾਲਾ ਨਹੀਂ, ਸੰਸਾਰ ਦੇ ਬਣਾਉਣ ਵਾਲਾ ਨਹੀਂ ਹੈ, ਸੰਸਾਰ ਕਿਵੇਂ ਬਣਿਆ ਇਹਦਾ ਗਿਆਨ ਦੇਣ ਵਾਲਾ, ਸੰਸਾਰ ਕਿਵੇਂ ਆਲਮੇ ਵਜੂਦ ਵਿੱਚ ਆਇਆ, ਇਹਦੀ ਬਣਤਰ ਕੀ ਹੈ, ਔਰ ਇਹ ਕਿੱਥੇ ਤੱਕ ਪਸਰੇ ਹੋਇਆ, ਇਹਦਾ ਬਹੁਤ ਕੁਝ ਗਿਆਨ ਉਸਨੇ ਦਿੱਤਾ। ਕਿਉਂਕਿ ਸੰਸਾਰ ਦੇ ਗਿਆਨ ਦੇ ਉੱਤੇ ਹੀ ਵੇਦ ਖੜੇ ਨੇ, ਇਸ ਵਾਸਤੇ ਬ੍ਰਹਮੇ ਨੂੰ ਸੰਸਾਰੀ ਕਹਿ ਦਿੱਤਾ। ਸ੍ਰੀ ਕ੍ਰਿਸ਼ਨ ਨੇ ਇੱਥੇ ਆ ਕੇ ਅਰਜਨ ਨੂੰ ਕਿਹਾ, ਤ੍ਰੈ ਗੁਣੀ ਵੇਦ ਵਿਸ਼ਾ ਨਸਤ੍ਰੈ ਗੁਣੀ ਭਵਾਰਜਨ। ਹੇ ਅਰਜਨ, ਵੇਦ ਤਿੰਨ ਗੁਣਾਂ ਦੀ ਗੱਲ ਕਰਦੇ ਨੇ, ਸੰਸਾਰ ਦੀ ਗੱਲ ਕਰਦੇ ਨੇ, ਤੂੰ ਮੇਰੀ ਗੱਲ ਸੁਣ, ਜੋ ਮੈਂ ਕਹਿ ਰਿਹਾ ਇਸ ਨੂੰ ਮੰਨ, ਜੋ ਮੈਂ ਕਹਿ ਰਿਹਾ ਉਸ ਨਾਲ ਜੁੜੋ, ਕਿਉਂਕਿ ਵੇਦ ਸੰਸਾਰ ਦੀ ਗੱਲ ਕਰਦੇ ਨੇ। ਦਰਅਸਲ ਸੰਸਾਰ ਵੀ ਆਪਣੇ ਥਾਂ ਦੇ ਉੱਤੇ ਇਤਨਾ ਮਹਾਨ ਹੈ ਕਿ ਇਹਦੀ ਵੀ ਖੋਜ ਹੋਣੀ ਚਾਹੀਦੀ ਹੈ, ਔਰ ਖੋਜ ਕਰਨ ਦਿੱਤੇ ਬ੍ਰਹਮਾ ਚੱਲਿਆ, ਉਸਦਾ ਸ਼ੌਕ ਸੀ, ਉਸਦੀ ਇਹ ਬੁੱਕ ਸੀ। ਜੀਵਨ ਦੀ ਬਹੁ ਪੱਖੀ ਖੋਜ ਬ੍ਰਹਮੇ ਨੇ ਕੀਤੀ। ਸੰਗੀਤ ਦਾ ਜਨਮਦਾਤਾ ਬ੍ਰਹਮਾ ਹੈ, ਕਵਿਤਾ ਦਾ ਜਨਮਦਾਤਾ ਬ੍ਰਹਮਾ ਹੈ, ਆਯੁਰਵੇਦਿਕ ਦਾ ਜਨਮਦਾਤਾ ਬ੍ਰਹਮਾ ਹੈ, 84 ਲੱਖ ਜੂਨ ਦਾ ਗਿਆਨ ਦੇਣ ਵਾਲਾ ਬ੍ਰਹਮਾ ਹੈ। ਮਨ ਦੀਆਂ ਹਾਲਤਾਂ 9 ਨੇ, ਰੰਗ 9 ਨੇ, ਸੁਰਾਂ 7 ਨੇ, ਜ਼ਬਾਨ ਦੇ ਰਸ 6 ਨੇ, ਇਸ ਤਰੀਕੇ ਦੀ ਖੋਜ ਵੀ ਬ੍ਰਹਮਾ ਕਰਦਾ ਰਿਹਾ, ਔਰ ਬਹੁ ਪੱਖੀ ਖੋਜ ਉਸਨੇ ਜਗਤ ਦੇ ਸਾਹਮਣੇ ਰੱਖੀ। ਕਿਉਂਕਿ ਦਿਮਾਗ ਆਪਦੇ ਕੋਲ ਦਾਰਸ਼ਨਿਕ ਦਾ ਸੀ, ਫਿਲੋਸਫਰ ਦਾ ਸੀ, आप दिया बारीक गल्ला हर मनुख दी समझ देच ना आईया, इस वास्ते ब्रह्मे दी प्रतिष्ठा साडे देश देच कोई बहुत नहीं हो सकी। उदे कोई बहुते मंदर साडे देश देच नहीं बन सके। जिस तरह कदम कदम दे उत्ते विष्णु दे मंदर ने, इस तरह दे कदम कदम दे उत्ते ब्रह्मे दे मंदर नहीं ने। कारण की सी? ओ दार्शनिक सी, फिलासफर सी, इतनी गहरी गल करदा सी, गावे को विद्या विखम विचार, इतनी बिखड़ी विद्या अगों रखदा सी, लोगां दी समझ तो परे दी गल सी, संसार दी समझ तो परे दी गल सी। और परे दी गल इस वास्ते करदा सी कि मनुखां दे अंदर परे जान दी भुख पैदा कीती जा सके, दूर जान दी भुख पैदा कीती जा सके। मनुख दा दिमाग जिथे है उथे तक दी ही गल कीती जाए तां मनुख दा दिमाग अगे नहीं जा सकदा, अगे बारे नहीं सोचेगा। तो बहुत अगे दी गल ब्रह्मा करदा सी, इस वास्ते उसदे आले दुआले कोई बहुती मनुखता कठी नहीं हो सकी। उसकी पूजा भी साडे देश दे कोई बहुत वड्डे पद्धर ते नहीं हो सकी और उसके बहुत सारे मंदिर भी नहीं बन सके। इसका नुकता निगाह जो सी गुरु नानक देव जी महाराज इशारा करते ने, गावे को गुण वड़ियाईया चार, गावे को विद्या विखम विचार। तीसरा दृष्टिकोण जगत दे सामने रखा है शंकर ने। इन्हों का नुकता निगाह विष्णु ते ब्रह्मे नालों बिल्कुल न्यारा सी। उन्होंने जिस ढंग का ज्ञान जगत दे सामने रखा, गुरु नानक देव जी महाराज इशारतन उन्हां दा जिक्र करदे ने, गावे को साज करे तन खे, गावे को जी लै फिर दे। शिव जी दे गाण दा ढंग ए सी, गावे को साज करे तन खे, भी परमात्मा तन दी साजना करके फिर खे कर देंदा, जीवन बना के फिर ढा देंदा। मौत ही मौत है समगर जीवन विच, इत्थे सूरज बनदे ने बुझ जांदे ने, इत्थे धरतियां बनदियां ने मिट जांदे ने, इत्थे मौसमे बहार आंदा है खजां आ जांदी है, इत्थे मनुख जमदे ने मर जांदे ने। मौत ही मौत है, अंत ही अंत है। अंत दा दृश्य जगत दे सामने शंकर ने रखिया। कई दफा मुरदियां दी खोपड़ियां दी माला गल विच पा लैंदा सी, सिर्फ इस वास्ते लोगां नूं पता चले कि मनुख दा अंजाम एही है। वो अपने तन दे राख मल लैंदा सी, स्वास मल लैंदा सी, स्वा मल के भ्रमण करदा सी, सिर्फ इस वास्ते कि आखिर तन ने स्वा हो जाना है, राख हो जाना है, मिट्टी हो जाना है, धूड़ हो जाना है। गावे को साज करे तन खे, गावे को जी लै फिर दे। और शिव जी अक्सर अपनी समाधि शमशान घाट ते लांदा सी, उत्थे ही बैठता सी ताकि मौत चेते रहे। उन्हां दा कहना सी जिसनू अपना अंत चेते नहीं वो बेअंत तक नहीं जा सकेगा। बेअंत तक पहुंचन वास्ते मनुख नू अपना अंत दिखाई देना चाहिए। ये तीन दृष्टियां साडे देश देच प्रचलित होईयां। संसार देच फसे हुए रसक मनुखां नू विष्णु दी गल बहुत चंगी लगी और वह विष्णु दे आले दुआले कठे हो गए। अज भी असी देखते हैं कि बहुता व्यापारी तबका किसी हद तक लक्ष्मी नारायण की ही पूजा करता है। संसार तो उपराम बंदिया ने शिवजी का दामन पकड़िया और उन्होंने शिवजी की गल बहुत चंगी लगी कि मौत ही मौत है संसार दे, सब कुछ राख हो जाता है, सब कुछ मिट जाता है, सब कुछ दा अंत हो जाता है। गावे को साज करे तन खे, गावे को जी लै फिर दे। इस तरह दे उपराम बंदे जो संसार तो बिल्कुल बेजार सन वो शिव जी दे आले दुआले कठे हो गए। अवधूत लोग संसार तो बैरागी त्यागी मनुख सारे शिव जी दा दामन पकड़ के चलन लगे। संसार दे च रस माणन वाले, संसार दे च ही रहन वाले ऐसे मनुखां नूं विष्णु बहुत अच्छे लगे। लेकिन ब्रह्मे नाल कोई बहुती मनुखता ने साथ ना जोड़िया क्योंकि उहदी गल विद्या ते खड़ी सी, ज्ञान ते खड़ी सी, अकल दियां खोजां ते खड़ी सी। इस वास्ते आम साधारण मनुख ब्रह्मा दी पकड़ तो परे रहा। साहिब गुरु नानक देव जी महाराज ने जिहड़ा दृष्टिकोण जगत दे सामने रखिया है उन्हां दा फरमान है कि एक दृष्टि नाल गल नहीं बनेगी। ਕਿਉਂਕਿ ਪਰਮਾਤਮਾ ਅਨੰਤ ਗੁਣਾਂ ਦਾ ਮਾਲਕ ਹੈ, ਅਨੰਤ ਸ਼ਕਤੀਆਂ ਦਾ ਮਾਲਕ ਹੈ, ਅਨੰਤ ਕਲਾ ਦਾ ਮਾਲਕ ਹੈ। ਬਹੁ ਪੱਕੀ ਜਾਤ ਪਰਮਾਤਮਾ ਤੇ ਮਾਰਨੀ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰਥਮ ਜਿਹੜੀ ਪਹਿਲੀ ਗੱਲ ਕੀਤੀ ਉਹ ਤੇ ਹੈ ਇਹ, ਪਹਿਲਾ ਮਰਨ ਕਬੂਲ, ਜੀਵਨ ਕੀ ਛੜ ਆਸ, ਹੋਏ ਸਬਨ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਇਹ ਬੰਦੇ ਪਹਿਲੇ ਤੂੰ ਮੌਤ ਨੂੰ ਕਬੂਲ ਕਰ ਲੈ, ਆਪਣਾ ਅੰਤ ਕਬੂਲ ਕਰ, ਤਾਂ ਹੀ ਮੈਂ ਤੈਨੂੰ ਬੇਅੰਤ ਦੇ ਦੇਸ਼ ਲੈ ਜਾ ਸਕਾਂਗਾ। ਪਹਿਲਾ ਅੰਤ ਤੈਨੂੰ ਕਬੂਲ ਹੋਵੇ, ਪ੍ਰਥਮ ਮੌਤ ਤੈਨੂੰ ਕਬੂਲ ਹੋਵੇ, ਇੱਕ ਨਜ਼ਰੀਆ ਸਾਹਮਣੇ ਰੱਖ ਕੇ ਫਿਰ ਸਾਹਿਬ ਕਹਿੰਦੇ ਨੇ ਕਿ ਪਰਮਾਤਮਾ ਨਿਰਾ ਕਾਲ ਦਾ ਰੂਪ ਹੀ ਨਹੀਂ, ਨਿਰਾ ਮੌਤ ਦਾ ਰੂਪ ਹੀ ਨਹੀਂ, ਬਲਕਿ ਉਹ ਤੇ ਬਹੁਤ ਵੱਡਾ ਦਾਤਾ ਹੈ, ਬੜਾ ਦਿਆਲੂ ਹੈ, ਔਰ ਉਸਨੇ ਬਹੁਤ ਕੁਛ ਦਿੱਤਾ ਹੈ। ਕੀ ਕੁਛ ਦਿੱਤਾ ਹੈ? ਮਨ ਤਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ, ਇਹ ਸਭ ਕੁਛ ਤੇਰੀ ਦੇਣ ਹੈ, ਤੂੰ ਸਾਡੀ ਝੋਲੀ ਦੇ ਚ ਪਾਈ ਹੈ, ਤੂੰ ਤੇ ਬਹੁਤ ਵੱਡਾ ਦਾਤਾ ਹੈ, ਬਹੁਤ ਵੱਡਾ ਦਾਤਾ ਹੈ। ਪਰ ਸਾਹਿਬਾਂ ਦਾ ਐਸਾ ਕਹਿਣਾ ਹੈ ਕਿ ਦਾਤ ਦੇ ਚ ਬੰਦਾ ਫਸ ਨਾ ਜਾਏ, ਕਿਧਰੇ ਦਾਤਾਂ ਦੇ ਚ ਫਸ ਕੇ ਦਾਤੇ ਨੂੰ ਭੁੱਲ ਨਾ ਜਾਏ। ਵਲੀ ਨਿਆਮਤ ਬਿਰਾਦਰਾਂ ਦਰਬਾਰ ਮਿਲਖ ਖਾਨਾ ਹੈ, ਧਨ ਸੰਪਦਾ ਨੂੰ ਵੇਖ ਕੇ, ਧੀਆਂ ਪੁੱਤਰਾਂ ਨੂੰ ਵੇਖ ਕੇ, ਮਹਿਲ ਮਾੜੀਆਂ ਨੂੰ ਵੇਖ ਕੇ ਕਿਧਰੇ ਦਾਤੇ ਨੂੰ ਭੁੱਲ ਨਾ ਜਾਏ, ਤੋ ਉਸ ਨੂੰ ਆਪਣੀ ਮੌਤ ਚੇਤੇ ਰੱਖਣੀ ਚਾਹੀਦੀ। ਪਰ ਮੌਤ ਨੂੰ ਚੇਤੇ ਰੱਖ ਕੇ ਕਿਧਰੇ ਇਤਨਾ ਹੀ ਉਪਰਾਮ ਨਾ ਹੋ ਜਾਏ ਕਿ ਸੰਸਾਰ ਤੋਂ ਬਿਲਕੁਲ ਕਿਨਾਰਾ ਕਸ਼ ਹੋ ਜਾਏ, ਤੋ ਸਾਹਿਬ ਕਹਿੰਦੇ ਨਹੀਂ, ਆਪਣੀ ਅਕਲ ਦਾ ਵੀ ਪ੍ਰਯੋਗ ਕਰੇ, ਆਪਣੀ ਬੁੱਧੀ ਦਾ ਪ੍ਰਯੋਗ ਕਰੇ, ਬੁੱਧੀ ਦੇ ਆਸਰੇ ਵਿੱਚ ਸੰਸਾਰ ਵਿੱਚ ਰਹਿੰਦਾ ਹੋਇਆ ਸੰਸਾਰ ਤੋਂ ਉੱਚਾ ਹੋਵੇ। ਇਸ ਵਾਸਤੇ ਗੁਰੂ ਨਾਨਕ ਨੇ ਨਾਰਾ ਲਾਇਆ, ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਣ, ਜ਼ਿੰਦਗੀ ਦੇ ਹਰ ਪਹਿਲੂ ਵਿੱਚ ਤੂੰ ਅਕਲ ਦਾ ਪ੍ਰਯੋਗ ਕਰ, ਪਰ ਨਿਰੀ ਕੋਰੀ ਅਕਲ ਦਾ ਪ੍ਰਯੋਗ ਨਾ ਕਰ। ਐਸਾ ਨਾ ਹੋਵੇ ਕਿ ਅਕਲ ਬਾਰੀਕ ਹੋਈ ਜਾਤੀ ਹੈ, ਰੂਹ ਤਾਰੀਕ ਹੋਈ ਜਾਤੀ ਹੈ। ਕਈ ਦਫਾ ਮਨੁੱਖ ਫਿਲਸਫੇ ਦੀਆਂ ਗੁੰਝਲਦਾਰ ਗੱਲਾਂ ਵਿੱਚ ਐਸਾ ਫਸਦਾ ਕਿ ਜ਼ਿੰਦਗੀ ਦੀ ਹਕੀਕਤ ਨਾਲੋਂ ਸੰਬੰਧ ਟੁੱਟ ਜਾਂਦਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਇਹ ਤਿੰਨੇ ਹੀ ਗੱਲਾਂ ਇਕੱਠੀਆਂ ਹੀ ਤੈਨੂੰ ਚੇਤੇ ਹੋਣ, ਤੂੰ ਗਿਆਨੀ ਬਣ, ਬੁੱਧੀਮਾਨ ਬਣ, ਆਲਮ ਬਣ, ਲੇਕਿਨ ਇਲਮ ਵਿੱਚ ਖੋ ਨਾ ਜਾਵੇਂ, ਤੈਨੂੰ ਮੌਤ ਚੇਤੇ ਹੋਵੇ। ਪਰ ਮੌਤ ਚੇਤੇ ਹੋਵੇ ਕਿਧਰੇ ਤੂੰ ਇਤਨਾ ਉਪਰਾਮ ਨਾ ਹੋ ਜਾਵੇਂ ਕਿ ਸੰਸਾਰ ਤੋਂ ਕਿਨਾਰਾ ਕਸ਼ੀ ਕਰ ਲਵੇਂ, ਪਰਮਾਤਮਾ ਤੈਨੂੰ ਇੱਕ ਦਾਤੇ ਦੇ ਰੂਪ ਵਿੱਚ ਦਿਖਾਈ ਦੇਵੇ, ਔਰ ਜੋ ਕੁਛ ਤੇਰੇ ਕੋਲ ਹੈ ਇਹ ਉਸਦੀ ਦਿੱਤੀ ਹੋਈ ਤੈਨੂੰ ਨਿਸ਼ਾਨੀ ਪ੍ਰਤੀਤ ਹੋਵੇ, ਤੇ ਇਸ ਨਿਸ਼ਾਨੀ ਨੂੰ ਵੇਖ ਕੇ ਤੂੰ ਦਾਤੇ ਦਾ ਚਿੰਤਨ ਕਰ ਸਕੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਥਨ ਹੈ ਕਿ ਇਸ ਤਰ੍ਹਾਂ ਦੀਆਂ ਕਥਨੀਆਂ ਸੰਸਾਰ ਵਿੱਚ ਬਹੁਤ ਸਾਰੀਆਂ ਨੇ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਅਨੰਤ ਰੂਪ ਤੇ ਅਨੰਤ ਗੁਣਾਂ ਦਾ ਮਾਲਕ ਸਾਧਕਾਂ ਦੀ ਦ੍ਰਿਸ਼ਟੀ ਚ ਜਿਸ ਜਿਸ ਢੰਗ ਨਾਲ ਪ੍ਰਗਟ ਹੋਇਆ, ਸਾਧਕ ਲੋਕਾਂ ਨੇ ਉਸੇ ਉਸੇ ਢੰਗ ਨਾਲ ਉਸ ਪਰਮ ਸ਼ਕਤੀ ਦੇ ਗੀਤ ਗਾਏ, ਉਹਦੀ ਉਸਤਤੀ ਕੀਤੀ। ਚੂੰਕਿ ਉਹ ਹਰ ਪਲ ਹਰ ਛਿਨ ਨਵਾਂ ਹੈ ਔਰ ਅਨੇਕਾਂ ਰੂਪ ਨੇ, ਇਸ ਵਾਸਤੇ ਪਰਿਪੂਰਨ ਪਰਮਾਤਮਾ ਦੇ ਅਨੇਕਾਂ ਨਾਮ ਪੈ ਗਏ। ਸਾਹਿਬ ਫਰਮਾਨ ਕਰਦੇ ਨੇ, ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ। ਕਿਸੇ ਨੂੰ ਐਸਾ ਦਿਖਾਈ ਦਿੱਤਾ ਕਿ ਉਹ ਰਮਿਆ ਹੋਇਆ, ਜਦ ਐਸਾ ਦਿਖਾਈ ਦਿੱਤਾ ਤੋ ਰਸਨਾ ਤੋਂ ਨਿਕਲਿਆ ਰਾਮ। ਜਦ ਐਸਾ ਕਿਸੇ ਨੂੰ ਪ੍ਰਤੀਤ ਹੋਇਆ ਕਿ ਸੰਸਾਰ ਵਿੱਚ ਰਹਿੰਦਾ ਹੋਇਆ ਉਹ ਸੰਸਾਰ ਤੋਂ ਪਰੇ ਹੈ, ਤੋ ਨਿਰੰਜਨ ਸ਼ਬਦ ਰਸਨਾ ਤੇ ਆ ਗਏ। ਜਦ ਇਹ ਦੇਖਿਆ ਕਿ ਉਸ ਵਿੱਚ ਖਿੱਚੀ ਨਹੀਂ, ਕਸ਼ਿਸ਼ ਨਹੀਂ ਹੈ ਉਸ ਵਿੱਚ, ਸੰਸਾਰ ਦੀ ਪਕੜ ਉਸ ਵਿੱਚ ਨਹੀਂ ਹੈ, ਸੰਸਾਰ ਵਿੱਚ ਰਹਿੰਦਾ ਹੋਇਆ ਸੰਸਾਰ ਦੀ ਮੋਹ ਮਮਤਾ ਉਸ ਵਿੱਚ ਨਹੀਂ, ਤਾਂ ਸੁਭਾਵਿਕ ਸ਼ਬਦ ਨਿਕਲਿਆ ਕ੍ਰਿਸ਼ਨ। ਜਦ ਐਸਾ ਦਿਸਿਆ ਕਿ ਉਹ ਤੇ ਕਰਤਾ ਹੈ, ਕ੍ਰਿਤ ਨਹੀਂ ਹੈ, ਤੋ ਰਸਨਾ ਦੇ ਚੋਂ ਨਿਕਲਿਆ ਕਰਤਾਰ। ਜਦ ਐਸਾ ਪ੍ਰਤੀਤ ਹੋਇਆ ਉਸਦਾ ਕੋਈ ਆਕਾਰ ਹੀ ਨਹੀਂ ਹੈ, ਉਸਦਾ ਕੋਈ ਵਜੂਦ ਹੀ ਨਹੀਂ ਹੈ, ਉਹ ਤੇ ਇੱਕ ਪਰਮ ਸ਼ਕਤੀ ਹੈ, ਤੋ ਰਸਨਾ ਦੇ ਚੋਂ ਸੁਭਾਵਿਕ ਨਾਮ ਨਿਕਲਿਆ ਨਿਰੰਕਾਰ। ਤੇ ਜਦ ਐਸਾ ਮਹਿਸੂਸ ਹੋਇਆ ਕਿ ਉਹ ਤੇ ਇੱਕ ਅਸ਼ਚਰਜ ਰੂਪ ਹੈ, ਤੇ ਜਿਹੜਾ ਉਸਦੇ ਨੇੜੇ ਜਾਂਦਾ ਹੈ ਉਸਦਾ ਅੰਧਕਾਰ ਦੂਰ ਹੋ ਕੇ ਉਸ ਨੂੰ ਪ੍ਰਕਾਸ਼ ਮਿਲਦਾ ਹੈ, ਉਸ ਨੂੰ ਚਾਨਣਾ ਮਿਲਦਾ ਹੈ, ਤਾਂ ਸੁਭਾਵਿਕ ਸ਼ਬਦ ਨਿਕਲਿਆ ਵਾਹਿਗੁਰੂ। ਇਸੇ ਤਰੀਕੇ ਨਾਲ ਬੋਲੀ ਦੇ ਆਧਾਰ ਤੇ, ਮਜ਼ਹਬਾਂ ਦੇ ਆਧਾਰ ਤੇ, ਵੱਖ ਵੱਖ ਬਣੀ ਹੋਈ ਸੰਸਕ੍ਰਿਤੀ ਦੇ ਆਧਾਰ ਤੇ ਪਰਮਾਤਮਾ ਦੇ ਵੱਖ ਵੱਖ ਨਾਮ ਸੰਸਾਰ ਵਿਚ ਪ੍ਰਗਟ ਹੋਏ ਔਰ ਉਹਦੇ ਵੱਖ ਵੱਖ ਰੂਪ ਦੀ ਚਰਚਾ ਧਰਮ ਗ੍ਰੰਥਾਂ ਵਿਚ ਹੋਈ। ਇਤਨੀ ਗੱਲ ਸਪਸ਼ਟ ਹੈ ਕਿ ਹਰ ਬੰਦੇ ਕੋਲ ਦ੍ਰਿਸ਼ਟੀ ਵੱਖ ਵੱਖ ਹੈ ਔਰ ਆਪਣੀ ਦ੍ਰਿਸ਼ਟੀ ਦੇ ਮੁਤਾਬਕ ਹੀ ਮਨੁੱਖ ਸੰਸਾਰ ਨੂੰ ਵੇਖਦਾ ਨਿਰੰਕਾਰ ਨੂੰ ਵੇਖਦਾ। ਇੱਕ ਤਸਵੀਰ ਦੇ ਕੇ ਅਗਾਂਹ ਚਲਾਂਗੇ। ਇੱਕ ਦਰਖਤ ਦੇ ਥੱਲੇ ਪੰਜ ਸੱਤ ਮਨੁੱਖ ਵਿਸ਼ਰਾਮ ਕਰ ਰਹੇ ਨੇ ਦੁਪਹਿਰ ਦੇ ਵਕਤ। ਉਹਨਾਂ ਦੇ ਵਿੱਚੋਂ ਇੱਕ ਨਿਰਤਕਾਰ ਹੈ, ਇੱਕ ਸੰਗੀਤਕਾਰ ਹੈ, ਇੱਕ ਉਦਾਸੀ ਸੰਤ ਹੈ, ਇੱਕ ਨੌਜਵਾਨ ਹੈ ਜਿਹੜਾ ਹੁਣੇ ਕਿਧਰੇ ਘਰੋਂ ਲੜ ਕੇ ਆਇਆ ਹੈ, ਬੜਾ ਦੁਖੀ ਹੈ, ਬਹੁਤ ਬੇਚੈਨ ਹੈ। ਆਰਾਮ ਕਰ ਰਹੇ ਇਨ੍ਹਾਂ ਮਨੁੱਖਾਂ ਦੇ ਵਿੱਚੋਂ ਇੱਕ ਲੱਕੜ ਦਾ ਵਪਾਰੀ ਹੈ। ਹਵਾ ਦੇ ਤੇਜ਼ ਝੌਂਕੇ ਜਿਉਂ ਦਰਖਤ ਨਾਲ ਛੂੰਦੇ ਨੇ, ਦਰਖਤ ਦੀਆਂ ਟਹਿਣੀਆਂ ਝੂਲਦੀਆਂ ਨੇ, ਜਿਹੜਾ ਨਿਰਤਕਾਰ ਸੀ ਉਹ ਨਿਰਤ ਦੀ ਦੁਨੀਆਂ ਵਿੱਚ ਖੋ ਜਾਂਦਾ ਹੈ। ਉਹ ਕਹਿੰਦਾ ਹੈ ਕਿ ਮੈਥੋਂ ਵੀ ਜ਼ਿਆਦਾ ਇਹ ਸੁੰਦਰ ਦਰਖਤ ਨਿਰਤ ਕਰ ਰਿਹਾ ਹੈ। ਇਹਦੀ ਸ਼ਾਖਾਂ ਵਿੱਚ ਕਿਤਨੀ ਲਚਕ ਹੈ, ਇਹਦੇ ਪੱਤੇ ਕਿਸ ਢੰਗ ਨਾਲ ਝੂਮ ਰਹੇ ਨੇ। ਨਿਰਤ ਵੇਖ ਕੇ ਦਰਖਤ ਦਾ ਉਹ ਨਿਰਤਕਾਰ ਬਿਸਮਾਤ ਦੀ ਦੁਨੀਆਂ 'ਚ ਖੋ ਜਾਂਦਾ ਹੈ। ਉਹਨੂੰ ਦਰਖਤ ਨੱਚਦਾ ਹੋਇਆ ਪ੍ਰਤੀਤ ਹੁੰਦਾ ਹੈ। ਦੂਸਰਾ ਸੰਗੀਤਕਾਰ ਹੈ, ਜਦ ਪਵਨ ਦੇ ਤੇਜ਼ ਝੌਂਕੇ ਦਰਖਤ ਨਾਲ ਸਪਰਸ਼ ਕਰਦੇ ਨੇ, ਸ਼ਾਂ ਸ਼ਾਂ ਦੀ ਆਵਾਜ਼ ਬੁਲੰਦ ਹੁੰਦੀ ਹੈ, ਉਹ ਸੰਗੀਤਕਾਰ ਸਰਗਮ ਦੀ ਦੁਨੀਆਂ 'ਚ ਖੋ ਜਾਂਦਾ ਹੈ, ਸੁਰਾਂ ਦੀ ਦੁਨੀਆਂ 'ਚ ਖੋ ਜਾਂਦਾ ਹੈ, ਸੰਗੀਤ ਦੀ ਦੁਨੀਆਂ 'ਚ ਖੋ ਜਾਂਦਾ ਹੈ, ਬਿਸਮਾਦ ਹੋ ਜਾਂਦਾ ਹੈ। ਕਹਿੰਦਾ ਹੈ ਸਿਰਫ ਮੈਂ ਹੀ ਨਹੀਂ ਗਾਉਂਦਾ, ਇਹ ਦਰਖਤ ਵੀ ਗਾਉਂਦਾ ਹੈ। ਗੀਤ ਸੰਗੀਤ ਇਹਦੇ ਵਿੱਚੋਂ ਵੀ ਨਿਕਲਦਾ ਹੈ। ਨਿਰਤਕਾਰ ਨੂੰ ਐਸਾ ਪ੍ਰਤੀਤ ਹੋਇਆ ਦਰਖਤ ਨੱਚ ਰਿਹਾ, ਪਰ ਸੰਗੀਤਕਾਰ ਨੂੰ ਐਸਾ ਪ੍ਰਤੀਤ ਹੋਇਆ ਜੈਸੇ ਪੱਤੇ ਪੱਤੇ ਦੇ ਵਿੱਚੋਂ ਸੰਗੀਤ ਦਾ ਜਨਮ ਹੋ ਰਿਹਾ। ਉਦਾਸੀਨ ਮਹਾਤਮਾ ਲੇਟਿਆ ਹੋਇਆ, ਉਹ ਦੇਖਦਾ ਹੈ ਦਰਖਤ ਦੀ ਤਰਫ ਇੱਕ ਸੁੱਕਾ ਪੱਤਾ ਤੇਜ਼ ਹਵਾ ਦੇ ਝੌਂਕੇ ਨਾਲ ਟੁੱਟ ਕੇ ਜ਼ਮੀਨ ਤੇ ਆ ਗਿਰਦਾ ਹੈ। ਅੱਖਾਂ ਵਿੱਚ ਹੰਝੂ ਆ ਗਏ ਸੰਤ ਦੇ, ਔਰ ਕਹਿੰਦਾ ਇੱਕ ਦਿਨ ਸੰਸਾਰ ਦੇ ਦਰਖਤ ਨਾਲੋਂ ਮੈਂ ਇਸ ਤਰ੍ਹਾਂ ਟੁੱਟ ਜਾਵਾਂਗਾ ਜਿਵੇਂ ਕਿ ਪੱਤਾ ਟੁੱਟਿਆ। ਜਿਵੇਂ ਹੁਣ ਪੱਤੇ ਦਾ ਜੁੜਨਾ ਇਸ ਦਰਖਤ ਨਾਲ ਬੜਾ ਔਖਾ ਹੈ, ਤਿਵੇਂ ਮਰੇ ਹੋਏ ਮਨੁੱਖ ਦਾ ਮੁੜ ਕੇ ਕੁਟੰਬ ਸੰਬੰਧੀਆਂ ਨਾਲ ਸੰਸਾਰ ਨਾਲ ਜੁੜਨਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਹੋਰ ਬੈਰਾਗ ਦੀ ਦੁਨੀਆਂ 'ਚ ਖੋ ਗਿਆ, ਹੋਰ ਸੰਸਾਰ ਤੋਂ ਉਪਰਾਮ ਹੋ ਗਿਆ। ਬਈ ਇੱਥੇ ਤੇ ਸਾਰੇ ਪੱਤੇ ਝੜ ਜਾਂਦੇ ਨੇ, ਇੱਥੇ ਪੱਤੇ ਸਦੀਵੀ ਦਰਖਤ ਨਾਲ ਨਹੀਂ ਰਹਿੰਦੇ, ਇੱਕ ਇੱਕ ਕਰਕੇ ਸਾਰਿਆਂ ਨੂੰ ਝੜਨਾ ਪੈਣਾ ਹੈ। ਇਸ ਵਾਸਤੇ ਕਿਸੇ ਪਰਮ ਖੋਜ, ਕਿਸੇ ਪਰਮ ਦੇਸ਼ ਦੀ ਅੰਦਰ ਤਲਬ ਰੱਖ ਕੇ ਅਗੰਮੀ ਦੁਨੀਆਂ 'ਚ ਖੋ ਗਿਆ ਇਹ ਸੰਤ। ਚੌਥਾ ਜੋ ਲੇਟਿਆ ਹੋਇਆ ਆਰਾਮ ਕਰ ਰਿਹਾ ਇਸ ਦਰਖਤ ਦੇ ਥੱਲੇ, ਉਹ ਇੱਕ ਵਪਾਰੀ ਹੈ ਲੱਕੜ ਦਾ। ਉਹ ਇਸ ਸੋਚਾਂ ਵਿੱਚ ਗਲਤਾਨ ਹੋ ਗਿਆ ਕਿ ਇਸ ਦਰਖਤ ਨੂੰ ਅਗਰ ਮੈਂ ਖਰੀਦ ਲਵਾਂ, ਇਹਦੇ 'ਚ ਇਮਾਰਤੀ ਲੱਕੜ ਕਿਤਨੀ ਨਿਕਲੇਗੀ, ਇਸ ਦੇ 'ਚ ਜਲਾਊ ਲੱਕੜ ਕਿਤਨੀ ਹੋਵੇਗੀ, ਔਰ ਇਸ ਦੇ 'ਚ ਜਿਹੜਾ ਬਾਕੀ ਦਾ ਮਲਬਾ ਹੈ ਸ਼ਾਖਾਂ, ਇਹਦਾ ਕੋਲਾ ਬਣ ਸਕੇਗਾ ਕਿ ਨਹੀਂ, ਮੈਂ ਕਿੰਨੇ ਦਾ ਇਹ ਦਰਖਤ ਖਰੀਦਾਂ, ਇਹ ਕਿਤਨੇ ਦਾ ਵਿਕੇਗਾ, ਮੈਨੂੰ ਕੀ ਕੁਛ ਬਚੇਗਾ। ਦਰਖਤ ਨੂੰ ਵੇਖ ਕੇ ਵਪਾਰ ਦੀ ਦੁਨੀਆਂ 'ਚ ਖੋ ਕੇ। ਪੰਜਵਾਂ ਜੋ ਆਰਾਮ ਕਰ ਰਿਹਾ ਹੈ, ਇੱਕ ਨੌਜਵਾਨ ਹੈ, ਹੁਣੇ ਹੁਣੇ ਘਰੋਂ ਲੜ ਕੇ ਆਇਆ। ਹਵਾ ਦੇ ਤੇਜ਼ ਝੌਂਕਿਆਂ ਨਾਲ ਜਦ ਸ਼ਾਖਾਂ ਸ਼ਾਖਾਂ ਨਾਲ ਟਕਰਾਂਦੀਆਂ ਨੇ, ਪੱਤੇ ਪੱਤੇ ਨਾਲ ਟਕਰਾਂਦੇ ਨੇ, ਖੜਾਕ ਪੈਦਾ ਹੁੰਦਾ ਹੈ। ਕਹਿੰਦਾ ਝਗੜਾ ਤੇ ਇੱਥੇ ਵੀ ਸ਼ੁਰੂ ਹੈ, ਸ਼ਾਖਾਂ ਸ਼ਾਖਾਂ ਨਾਲ ਲੜ ਰਹੀਆਂ ਨੇ, ਪੱਤੇ ਪੱਤੇ ਨਾਲ ਲੜ ਰਹੇ ਨੇ, ਸਿਰਫ ਸਾਡੇ ਘਰ ਦੇ 'ਚ ਹੀ ਲੜਾਈ ਨਹੀਂ, ਇੱਥੇ ਦਰਖਤ ਦੇ 'ਚ ਵੀ ਬਹੁਤ ਵੱਡੀ ਲੜਾਈ ਹੈ। ਹੁਣ ਜੈਸੀ ਜੈਸੀ ਦ੍ਰਿਸ਼ਟੀ ਹੈ ਮਨੁੱਖ ਦੀ, ਵੈਸੀ ਵੈਸੀ ਸ੍ਰਿਸ਼ਟੀ ਦਿਖਾਈ ਦਿੰਦੀ ਹੈ। ਦਰਖਤ ਇੱਕੋ ਹੀ ਹੈ ਪਰ ਸਾਰਿਆਂ ਨੂੰ ਵੱਖ ਵੱਖ ਰੂਪ ਕਰਕੇ ਪ੍ਰਤੀਤ ਹੋ ਰਿਹਾ। ਸੰਸਾਰ ਤੇ ਇੱਕ ਹੈ ਲੇਕਿਨ ਨਜ਼ਰਾਂ ਵੱਖ ਵੱਖ ਹੋਣ ਕਰਕੇ ਨਜ਼ਾਰੇ ਵੱਖ ਵੱਖ ਦਿਖਾਈ ਦਿੰਦੇ ਨੇ। ਜੈਸੀ ਸ੍ਰਿਸ਼ਟੀ ਆਉਂਦੀ ਹੈ, ਜੈਸੀ ਦ੍ਰਿਸ਼ਟੀ ਆਉਂਦੀ ਹੈ, ਵੈਸੀ ਹੀ ਮਨੁੱਖ ਦੀ ਸ੍ਰਿਸ਼ਟੀ ਬਣ ਜਾਂਦੀ ਹੈ। ਵੱਖ ਵੱਖ ਸ੍ਰਿਸ਼ਟੀ ਕਰਕੇ ਪਰਮਾਤਮਾ ਦੇ ਅਨੇਕਾਂ ਰੂਪ ਜਗਤ ਵਿੱਚ ਪ੍ਰਚਲਿਤ ਹੋਏ। ਇਸਲਾਮ ਤੇ ਈਸਾਈਅਤ ਨੇ ਉਸ ਪਰਿਪੂਰਨ ਪਰਮਾਤਮਾ ਨੂੰ ਪਿਤਾ ਕਰਕੇ ਆਖਿਆ। ਫਾਦਰ ਕਹਿੰਦੇ ਨੇ, ਪਿਦਰ ਕਹਿੰਦੇ ਨੇ, ਸਮੁੱਚਾ ਇਸਲਾਮ ਕਹਿੰਦਾ ਉਹ ਜਿਹੜੀ ਪਰਮ ਸ਼ਕਤੀ ਹੈ ਉਹ ਪਿਦਰ ਹੈ, ਉਹ ਫਾਦਰ ਹੈ। ਦਰਅਸਲ ਅਗਰ ਅਸੀਂ ਪਰਮਾਤਮਾ ਨੂੰ ਸੰਬੰਧੀ ਬਣਾਉਣਾ ਚਾਹੀਏ, ਜੈਸੇ ਕਿ ਉਹ ਹੈ ਵੀ ਸਾਡਾ ਸੰਬੰਧੀ ਗੂੜ ਬੁਨਿਆਦੀ ਸੰਬੰਧੀ ਹੈ, ਤੇ ਕੋਈ ਸਾਡੇ ਕੋਲ ਪੁੱਛੇ ਤੁਸੀਂ ਪਰਮਾਤਮਾ ਨਾਲ ਸੰਬੰਧ ਸਥਾਪਨ ਕੀਤਾ ਹੈ, ਪਰ ਉਹ ਤੁਹਾਡਾ ਕਿਹੋ ਜਿਹਾ ਦਾ ਸੰਬੰਧੀ ਹੈ, ਕੌਣ ਲੱਗਦਾ ਹੈ, ਕੀ ਲੱਗਦਾ ਹੈ? ਜੈਸੇ ਨਾਲ ਚਲਦੇ ਹੋਏ ਮਨੁੱਖ ਬਾਰੇ ਕੋਈ ਪੁੱਛ ਲਵੇ ਕੌਣ ਹੈ, ਤੇ ਅਸੀਂ ਕਹਿ ਦਈਏ ਸੰਬੰਧੀ ਹੈ, ਪਰ ਇਹਦੇ ਨਾਲ ਸਵਾਲ ਦਾ ਸਹੀ ਮੈਨੇ ਜਵਾਬ ਨਹੀਂ ਮਿਲਦਾ। ਉਹ ਪੁੱਛ ਸਕਦਾ ਹੈ ਸੰਬੰਧੀ ਤੇ ਹੈ ਪਰ ਕੀ ਲੱਗਦਾ ਹੈ, ਪੁੱਤਰ ਲੱਗਦਾ ਹੈ, ਮਿੱਤਰ ਲੱਗਦਾ ਹੈ, ਭਰਾ ਲੱਗਦਾ ਹੈ, ਦੋਸਤ ਲੱਗਦਾ ਹੈ, ਆਇਆ ਕੀ ਲੱਗਦਾ? ਰਿਸ਼ਤੇ ਦਾ ਜ਼ਿਕਰ ਕਰਨਾ ਪੈਂਦਾ, ਸੰਬੰਧੀ ਦਾ ਜ਼ਿਕਰ ਕਰਨਾ ਪੈਂਦਾ, ਕੈਸਾ ਸੰਬੰਧ ਹੈ, ਸੰਬੰਧੀ ਚਰਚਾ ਕਰਨੀ ਪੈਂਦੀ ਹੈ। ਉਹ ਜੋ ਪਰਮ ਸ਼ਕਤੀ ਹੈ, ਉਹ ਜੋ ਪਰਮਾਤਮਾ ਹੈ, ਉਹਦੇ ਨਾਲ ਸੰਬੰਧ ਜੋੜਨਾ ਹੈ, ਪਰ ਇਹ ਸੰਬੰਧ ਕੈਸਾ ਹੋਵੇਗਾ? ਕਿਉਂਕਿ ਮਨੁੱਖ ਦੀ ਦੁਨੀਆਂ ਦੇ ਜਿਹੜੇ ਸੰਬੰਧ ਨੇ, ਉਹਦੇ ਚ ਮਾਂ ਹੈ, ਬਾਪ ਹੈ, ਪਤਨੀ ਹੈ, ਬੱਚੇ ਨੇ, ਵਿਆਹ ਨੇ, ਦੋਸਤ ਨੇ, ਪੜੋਸੀ ਨੇ, ਬਸ ਇਹੀ ਸੰਬੰਧ ਹੀ ਨੇ। ਉਸ ਪਰਿਪੂਰਨ ਪਰਮਾਤਮਾ ਨਾਲ ਕੈਸਾ ਸੰਬੰਧ ਜੋੜੀਏ? ਤੋ ਇਸਲਾਮ ਕਹਿੰਦੇ ਨੇ ਪਿਤਾ ਦਾ ਸੰਬੰਧ ਜੋੜੋ, ਈਸਾਈਅਤ ਵੀ ਕਹਿੰਦੀ ਉਹ ਫਾਦਰ ਹੈ। ਪ੍ਰਾਰਥਨਾ ਕਰਨਗੇ, ਪ੍ਰੇਰ ਕਰਨਗੇ, ਇਬਾਦਤ ਕਰਨਗੇ, ਉਹ ਪਿਤਾ ਦੇ ਅੱਗੋਂ ਝੁਕਣਗੇ, ਔਰ ਉਸ ਪਿਤਾ ਦੇ ਕੋਲੋਂ ਇੰਜ ਯਾਚਨਾ ਕਰਨਗੇ ਜੈਸੇ ਕਿ ਇੱਕ ਮਾਸੂਮ ਬੱਚਾ ਪਿਓ ਕੋਲ ਮੰਗਦਾ। ਇਸਲਾਮ ਈਸਾਈਅਤ ਦੀ ਸਮੁੱਚੀ ਇਬਾਦਤ ਪਿਤਾ ਪੁੱਤਰ ਦੇ ਆਲੇ ਦੁਆਲੇ ਘੁੰਮਦੀ ਹੈ। ਇੱਕ ਪੁੱਤਰ ਪਿਓ ਦੀ ਪੂਜਾ ਕਰ ਰਿਹਾ, ਇੱਕ ਪੁੱਤਰ ਪਿਤਾ ਦੀ ਪਰਿਕਰਮਾ ਕਰ ਰਿਹਾ, ਇੱਕ ਪੁੱਤਰ ਪਿਤਾ ਨੂੰ ਮਹਾਨ ਜਾਣ ਕੇ ਉਹਦੇ ਅੱਗੋਂ ਯਾਚਨਾ ਕਰ ਰਿਹਾ ਹੈ। ਇਹ ਬੰਦਗੀ, ਇਹ ਇਬਾਦਤ ਇਸ ਰਿਸ਼ਤੇ ਦੇ ਉੱਤੇ ਖੜੀ ਹੈ। ਪਰ ਹੋਰ ਥੋੜਾ ਜਿਹਾ ਅਗਾਂਹ ਜਾਈਏ, ਭਾਰਤ ਦਾ ਪੁਰਾਣਾ ਸਨਾਤਨ ਮਤ ਉਸਦਾ ਇੱਕ ਅੰਗ ਉਸ ਪਰਮ ਸ਼ਕਤੀ ਨੂੰ, ਪਰਮਾਤਮਾ ਨੂੰ ਮਾਂ ਕਰਕੇ ਪੂਜਦਾ ਹੈ, ਮਾਤਾ ਕਰਕੇ ਪੂਜਦਾ ਹੈ। ਜਿੱਥੇ ਇਸਲਾਮ ਕਹਿੰਦਾ ਹੈ ਉਹ ਪਿਤਾ ਹੈ, ਈਸਾਈਅਤ ਕਹਿੰਦੀ ਹੈ ਉਹ ਫਾਦਰ ਹੈ, ਉਹ ਬਾਪ ਹੈ, ਉੱਥੇ ਭਾਰਤ ਦਾ ਇੱਕ ਤਬਕਾ ਕਹਿੰਦਾ ਨਹੀਂ, ਉਹ ਮਾਂ ਹੈ। ਲਿਹਾਜ਼ਾ ਮਾਤਾ ਮਾਤਾ ਦੀ ਚਰਚਾ ਤੇ ਗੀਤ ਚੱਲਦੇ ਨੇ। ਮਾਤਾ ਦੇ ਬਹੁਤ ਸਾਰੇ ਮੰਦਰ ਵੀ ਸਾਡੇ ਦੇਸ਼ ਵਿਚ ਮੌਜੂਦ ਨੇ, ਜੈਸੇ ਕਿ ਵੈਸ਼ਨੋ ਦੇਵੀ, ਨੈਣਾ ਦੇਵੀ, ਕਾਲੀ ਦੇਵੀ, ਸੁਰਸਤੀ ਦੇਵੀ, ਦੁਰਗਾ ਦੇਵੀ ਇਤਿਆਦਿਕ ਅਨੰਤ ਦੇਵੀਆਂ ਸਾਡੇ ਦੇਸ਼ ਵਿਚ ਇਸ ਭਾਵਨਾ ਕਰਕੇ ਉਜਾਗਰ ਹੋਈਆਂ ਕਿ ਮਨੁੱਖ ਨੇ ਮੰਨਿਆ ਉਹ ਪਰਮਾਤਮਾ ਮਾਤਾ ਹੈ, ਮਾਂ ਹੈ। ਤੋ ਮਾਂ ਜਾਣ ਕੇ ਪੂਜਾ ਸ਼ੁਰੂ ਹੋਈ, ਮਾਂ ਜਾਣ ਕੇ ਪ੍ਰਤਿਸ਼ਠਾ ਸ਼ੁਰੂ ਹੋਈ, ਔਰ ਮਾਂ ਜਾਣ ਕੇ ਬੰਦਗੀ, ਪਰਿਕਰਮਾ, ਇਬਾਦਤ, ਇਹ ਸਭ ਕੁਝ ਅਰਚਾ ਬੰਧਨ ਚੱਲ ਪਿਆ। ਇੱਕ ਤਬਕੇ ਨੇ ਇਸ ਢੰਗ ਨਾਲ ਪਰਮਾਤਮਾ ਨੂੰ ਮੰਨਿਆ। ਅਗਾਂਹ ਚਲੀਏ, ਸੂਫੀ ਸੰਤ ਜਿਹੜੇ ਨੇ ਪਰਿਪੂਰਨ ਪਰਮਾਤਮਾ ਨਾਲ ਜੋ ਰਿਸ਼ਤਾ ਸਥਾਪਨ ਕਰਦੇ ਨੇ ਉਹ ਹੈ ਮਹਿਬੂਬ ਤੇ ਮਹਿਬੂਬਾ ਦਾ। ਇਸ ਵਾਸਤੇ ਸਭੇ ਮੁਸਲਮਾਨ ਸੂਫੀ ਕਲਾਮ ਨੂੰ ਪਸੰਦ ਨਹੀਂ ਕਰਦੇ। ਮੁਤਸਬੀ ਮੁਸਲਮਾਨਾਂ ਨੇ ਤੇ ਸੂਫੀਆਂ ਨੂੰ ਕਿਸੇ ਹੱਦ ਤੱਕ ਕਤਲ ਵੀ ਕੀਤਾ। ਔਰੰਗਜ਼ੇਬ ਨੇ ਸਰਮਦ ਨੂੰ ਕਤਲ ਕੀਤਾ। ਮੁਲਤਾਨ ਦੇ ਮੁਸਲਿਮ ਹੁਕਮਰਾਨ ਨੇ ਸ਼ਮਸ ਤਬਰੇਜ਼ ਦੀ ਪੁੱਠੀ ਖੱਲ ਲਵਾ ਦਿੱਤੀ। ਕਰੀਬਨ ਕਰੀਬਨ ਜਿਤਨੇ ਵੀ ਸੂਫੀ ਪੈਦਾ ਹੋਏ ਮੁਤਸਬੀ ਮੁਸਲਮਾਨਾਂ ਦੇ ਮਾਰ ਦੀ ਸ਼ਿਕਾਰ ਹੁੰਦੇ ਰਹੇ। ਜੈਸੇ ਕਿ ਸਰਮਦ ਦੀ ਕਬਰ ਅਸੀਂ ਜਾਮਾ ਮਸਜਿਦ ਦੇ ਕੋਲ ਵੇਖਦੇ ਹਾਂ, ਇਸ ਨੂੰ ਔਰੰਗਜ਼ੇਬ ਨੇ ਕਤਲ ਕਰ ਦਿੱਤਾ ਸੀ। ਇਹ ਖੁੱਲੇ ਖਿਆਲਾਂ ਦਾ ਮਾਲਕ। ਸੂਫੀ ਕਲਾਮ ਦੇ ਅੰਦਰ ਜੋ ਰਿਸ਼ਤਾ ਪਰਮਾਤਮਾ ਦਾ ਮਿਲਦਾ ਉਹ ਹੈ ਮਹਿਬੂਬ ਤੇ ਮਹਿਬੂਬਾ ਦਾ। ਕਿਸੇ ਥਾਂ ਉਹ ਪਰਮਾਤਮਾ ਨੂੰ ਮਹਿਬੂਬ ਬਣਾਉਂਦੇ ਨੇ, ਖੁਦ ਮਹਿਬੂਬਾ ਬਣਦੇ ਨੇ, ਕਿਸੇ ਥਾਂ ਪਰਮਾਤਮਾ ਨੂੰ ਮਹਿਬੂਬਾ ਸਮਝਦੇ ਨੇ, ਖੁਦ ਮਹਿਬੂਬ ਬਣਦੇ ਨੇ। ਇਸ ਰਿਸ਼ਤੇ ਦੇ ਆਲੇ ਦੁਆਲੇ ਉਹਨਾਂ ਦੀ ਬੰਦਗੀ, ਉਹਨਾਂ ਦੀ ਇਬਾਦਤ ਘੁੰਮਦੀ ਹੈ। ਥੋੜਾ ਜਿਹਾ ਹੋਰ ਅਗਾਂਹ ਚਲੀਏ, ਕੁਛ ਹੋਰ ਵੀ ਸੰਬੰਧ ਮਿਲਦੇ ਨੇ। ਭਗਤ ਕਬੀਰ ਜੀ ਮਹਾਰਾਜ ਨੇ ਪਰਿਪੂਰਨ ਪਰਮਾਤਮਾ ਨਾਲ ਜੋ ਸੰਬੰਧ ਜੋੜਿਆ ਉਹ ਹੈ ਇਹ ਕਿ ਮੈਂ ਦਾਸ ਹਾਂ, ਤੂੰ ਮਾਲਕ ਹੈ। ਭਗਤ ਲੋਕ ਜਿੰਨੇ ਵੀ ਹੋਏ ਨੇ ਸਾਡੇ ਦੇਸ਼ ਵਿਚ, ਕਰੀਬਨ ਕਰੀਬਨ ਉਹ ਆਪਣੇ ਆਪ ਨੂੰ ਦਾਸ ਕਹਿੰਦੇ ਰਹੇ ਨੇ, ਪਰਮਾਤਮਾ ਨੂੰ ਮਾਲਕ ਕਹਿੰਦੇ ਰਹੇ ਨੇ। ਅਸੀਂ ਤੇਰੇ ਜ਼ਰ ਖਰੀਦ ਗੁਲਾਮ ਹਾਂ, कहो कबीर कबीर गुलाम घर का जीवाए पावे मार। जितने भी भगत होए ने सब अपने आप नो गुलाम आखदे रहने, दास आखदे रहने, तू मालिक है असी तेरे गुलाम। गरज के इना रिश्तियां दे आले दुआले परिपूर्ण परमात्मा दा संबंध चलदा रहे। कुछ ऐसे भी भगत होए जिन्होंने कह दिता तू राजा है असी तेरी परजा। हे परमात्मा तू राजा है, राजा जान के उसकी पूजा हुई और निःकलंक राजा करके आख्या तू निष्कलंक राजा है, तेरे ते कोई कलंक नहीं, तू राजा है असी तेरी रईयत हां असी तेरी परजा हां। तो बंदगी करदे ने इबादत करदे ने इस ढंग नाल जैसे कोई परजा राजा दे अगों सजदा कर रही होवे बंदगी कर रही होवे। कुछ ऐसे भी महापुरुष होए ने जिन्होंने रिश्ता जोड़िया बई तू गुरु है असी तेरे शिष्य। तू गुरु है समग्र संसार नू चानना देन वाला है, प्रकाश देन वाला है असी तेरे शिष्य। तो शिष्य जान के ते उनू गुरु समझ के ए संबंध जोड़िया गया बंदगी द्वारा प्रस्तिश द्वारा। कुछ ऐसे भी ने जिन्होंने संबंध जोड़िया उस परिपूर्ण परमात्मा दे नाल मित्रता दा। तू भाई साडा मित्र है, तू साडा दोस्त है। वख वख रिश्तियां दे ते समुचे संसार दे च वख वख मजहब ते संप्रदावां मौजूद ने। जैसे कि मैं अर्ज कर चुके हां कि इस्लाम ते ईसाईयत दा रिश्ता प्यो पुत्र दे रिश्ते ते खड़ा है। सनातन मत दे एक धड़े दा परमात्मा नाल रिश्ता मां ते पुत्र दा रिश्ता है। सूफियां दा रिश्ता महबूब ते महबूबा दा रिश्ता है। और भगतां दा जो बहुत तादाद दे साडे देश दे च पैदा होए दास ते मालिक दा रिश्ता है। तू मालिक है असी तेरे गुलाम हां असी तेरे दास। इना दे चों मीरां भी है जो थां थां ते अपने आप नूं दासी कहिंदी है गुलाम कहिंदी है। तू मालिक है माने चाकर राखो जी। ए गीत मीरां दा बड़ा प्रचलित है। हे प्रभु मैनू चाकर रख ले, गुलाम रख ले, दास रख ले, तू मालिक है मालिक है मैं तेरी चाकर हूं। गरज के समुचा भगती जीवन दास ते मालिक दे रिश्ते दे आले दुआले घूमदा है। कुछ ऐसे भी ने जो कहिंदन तू साडा मित्र है। चीन दा प्रसिद्ध संत लाओत्से वो कहिंदा हे ईश्वर जिस धातु तो तू बनया है उसे धातु तो मेरा जन्म है। फर्क सिर्फ ए है तू पहले है अनादि है मैं बाद दे चां। एक कोई धातु एक कोई अनसोन करके तू मेरा वड्डा भरा है मैं छोटा। तो भ्राता दे रिश्ते दे आले दुआले लाओत्से दी बंदगी घूमदी है, लाओत्से दी इबादत घूमदी है। वख वख संसार दे भगतां ने संतां ने रिश्ते परिपूर्ण परमात्मा दे नाल वख वख स्थापन कीते ने। गुरु ग्रंथ साहिब जी महाराज दी बाणी दा अध्ययन करिए ते साहिब गुरु नानक देव जी महाराज तो पुछिए कि वो अकाल पुरख थोड़ा की लगदा है, परमात्मा दे नाल तुसी केड़ा रिश्ता स्थापन कीता है। तो बाणी पढ़न तो पता चलदा है एक रिश्ता गुरु नानक ने नहीं मनिया बल्कि सारे ही रिश्ते परिपूर्ण परमात्मा दे च निरूपण कर दिते ने। उन्हां दा फरमान है तू मेरा पिता तू है मेरा माता तू मेरा बंधक तू मेरा भ्राता तू मेरा राखा सबनी थाई तांबो के आ काड़ा जी। विज्ञानिक तत्व भी साडे सामने है। अगर किसे बच्चे दी मां होवे ते प्यो ना होवे ओ एहसासे कमतरी दा शिकार हो जांदा है और उसनू जगत यतीम कहण लग पैंदा प्यो ही कोई नहीं मां है। ते जे हुण प्यो होवे ते मां ना होवे ऐसा बच्चा ममता ते प्यार तो वांझा रह जांदा है। जीवन दी परवरिश दे च काफी खामियां रह जांदियां ने। और इस गल नू हुण मनोविज्ञानियां ने मन लिया ਕਿ ਜਿਸ ਬੱਚੇ ਨੂੰ ਮਾਂ ਦੀ ਮਮਤਾ ਨਹੀਂ ਮਿਲੀ ਵੱਡਾ ਹੋ ਕੇ ਇਹ ਕਠੋਰ ਹੋਵੇਗਾ, ਇਹ ਸਖ਼ਤ ਦਿਲ ਦਾ ਹੋਵੇਗਾ। ਇਹ ਗੱਲ ਵੱਖਰੀ ਹੈ ਕਿ ਉਸਦੇ ਪੂਰਬਲੇ ਸੰਸਕਾਰ ਕੁਝ ਪਵਿੱਤਰ ਹੋਵਣ ਤੇ ਉਹਦੇ ਅੰਦਰ ਕੋਮਲਤਾ ਬਣੀ ਰਹੇ, ਇਹ ਗੱਲ ਵੱਖਰੀ ਹੈ। ਵਰਨਾ ਮਾਂ ਦੀ ਮਮਤਾ ਅਗਰ ਨਹੀਂ ਮਿਲੀ, ਪਿਆਰ ਅਗਰ ਨਹੀਂ ਮਿਲਿਆ, ਤਾਂ ਬੱਚੇ ਦਾ ਹਿਰਦਾ ਕਠੋਰ ਹੋ ਜਾਏਗਾ, ਸਖ਼ਤ ਹੋ ਜਾਏਗਾ। ਮਾਂ ਦੀ ਲੋੜ ਹੈ, ਪਿਤਾ ਦੀ ਲੋੜ ਹੈ। ਹੁਣ ਮਾਂ ਹੋਵੇ, ਬਾਪ ਹੋਵੇ, ਪਰ ਭਰਾ ਨਾ ਹੋਵੇ, ਬੜੀ ਘਾਟ ਮਹਿਸੂਸ ਹੁੰਦੀ ਹੈ। ਭਰਾ ਨੂੰ ਤੇ ਆਖਦੇ ਨੇ ਇਹ ਤੇ ਬਾਵਾਂ ਹੈ, ਇਹ ਤੇ ਸਾਡੀਆਂ ਬਾਵਾਂ ਨੇ। ਹੁਣ ਮਾਂ ਬਾਪ ਤੇ ਹੋਵੇ ਪਰ ਭਰਾ ਨਾ ਹੋਵੇ ਤਾਂ ਬਹੁਤ ਵੱਡੀ ਘਾਟ ਮਹਿਸੂਸ ਹੁੰਦੀ ਹੈ, ਬਹੁਤ ਵੱਡੀ ਘਾਟ। ਭਰਾ ਹੋਵੇ, ਮਾਂ ਬਾਪ ਵੀ ਹੋਵਣ, ਪਰ ਦੋਸਤ ਨਾ ਹੋਵੇ, ਮਿੱਤਰ ਨਾ ਹੋਵੇ ਜਿਹਨੂੰ ਬੰਦਾ ਰਾਜ਼ ਦੀ ਗੱਲ ਦੱਸ ਸਕੇ। ਕਿਉਂਕਿ ਕੁਝ ਐਸੇ ਵੀ ਰਾਜ਼ ਹੁੰਦੇ ਨੇ ਵਿਅਕਤੀਗਤ ਜੋ ਬੰਦਾ ਮਾਂ ਨੂੰ ਨਹੀਂ ਦੱਸ ਸਕਦਾ, ਪਿਓ ਨੂੰ ਨਹੀਂ ਦੱਸ ਸਕਦਾ, ਭਰਾ ਨੂੰ ਵੀ ਨਹੀਂ ਕਹਿ ਸਕਦਾ, ਉਹ ਸਿਰਫ ਮਿੱਤਰ ਨੂੰ ਹੀ ਕਹਿ ਸਕਦਾ, ਦੋਸਤ ਨੂੰ ਕਹਿ ਸਕਦਾ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਪਰਿਪੂਰਨ ਪਰਮਾਤਮਾ ਨੂੰ ਦੋਸਤ ਵੀ ਕਹਿੰਦੇ ਨੇ। ਕਿਉਂਕਿ ਜਿਹੜੀ ਗੱਲ ਮੇਰੇ ਅੰਦਰ ਗੁੱਝੀ ਹੈ, ਇਹ ਅਕਾਲ ਪੁਰਖ ਮੈਂ ਤੇਰੇ ਅੱਗੋਂ ਪ੍ਰਗਟ ਕਰਨੀ ਹੈ, ਇਸ ਢੰਗ ਨਾਲ ਜੈਸੇ ਕਿ ਇੱਕ ਮਿੱਤਰ ਮਿੱਤਰ ਦੇ ਅੱਗੋਂ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਮਿੱਤਰਤਾ ਦਾ ਰਿਸ਼ਤਾ ਵੀ ਮੌਜੂਦ ਹੈ। ਸਾਹਿਬ ਕਹਿੰਦੇ ਨੇ, ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀ ਯਾਰ, ਤਿਸ ਮੋਹਨ ਲਾਲ ਪਿਆਰੇ ਕੇ ਹਉ ਫਿਰੋ ਖੋਜੰਤੀ। ਸਾਹਿਬ ਉਸ ਪਰਮ ਸ਼ਕਤੀ ਨੂੰ ਯਾਰ ਕਹਿੰਦੇ ਨੇ, ਤੂੰ ਸਖਾ ਹੈ ਸਾਡਾ, ਤੂੰ ਮਿੱਤਰ ਹੈ ਸਾਡਾ, ਤੂੰ ਯਾਰ ਹੈ ਸਾਡਾ, ਅਸੀਂ ਤੈਥੋਂ ਕੋਈ ਗੱਲ ਛੁਪਾ ਕੇ ਨਹੀਂ ਰੱਖਣੀ ਔਰ ਛੁਪਾ ਕੇ ਰੱਖ ਵੀ ਨਹੀਂ ਸਕਦੇ, ਤੇਰੇ ਅੱਗੋਂ ਸਭ ਕੁਝ ਪ੍ਰਗਟ ਕਰ ਦੇਣਾ। ਪਰ ਤੂੰ ਨਿਰਾ ਯਾਰ ਨਹੀਂ, ਤੂੰ ਤੇ ਭਰਾਤਾ ਵੀ ਹੈ, ਜੈਸੇ ਰਣ ਮੈਂ ਸਖਾ ਬਰਾਤ, ਤੂੰ ਸਾਡੀ ਬਾਵਾਂ ਹੈ। ਨਿਰੀ ਤੂੰ ਸਾਡੀਆਂ ਬਾਵਾਂ ਹੀ ਨਹੀਂ ਰਕਸ਼ਾ ਕਰਨ ਵਾਸਤੇ, ਬਲਕਿ ਤੂੰ ਪਿਤਾ ਹੈ, ਤੇ ਪਿਤਾ ਦੀ ਸੋਚਣੀ ਇਹ ਆਉਂਦੀ ਹੈ ਬੱਚਾ ਅਜ਼ੀਮ ਬਣੇ, ਤੂੰ ਸਾਨੂੰ ਮਹਾਨ ਬਣਾਉਣ ਦੀ ਵੀ ਸੋਚਦਾ। ਤੂੰ ਨਿਰਾ ਪਿਤਾ ਨਹੀਂ, ਤੂੰ ਮਾਂ ਵੀ ਹੈ, ਮਮਤਾ ਤੈਥੋਂ ਡੁੱਲ ਡੁੱਲ ਕੇ ਪੈਂਦੀ ਹੈ, ਤੇਰਾ ਪਿਆਰ ਸਮਗਰ ਜੀਵਨ ਦੇ ਉੱਤੇ ਬਰਸਦਾ, ਤੂੰ ਸਾਰਿਆਂ ਨਾਲ ਪਿਆਰ ਪਾਉਂਦਾ। ਅਗਾਹੋਂ ਚਲੀਏ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਮਹਿਬੂਬ ਤੇ ਮਹਿਬੂਬਾ ਦੇ ਰਿਸ਼ਤੇ ਨੂੰ ਵੀ ਜੁਟਲਾਉਂਦੀ ਨਹੀਂ, ਨਜ਼ਰ ਅੰਦਾਜ਼ ਨਹੀਂ ਕਰਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਐਸਾ ਸੰਬੰਧ ਵੀ ਪਰਮਾਤਮਾ ਦੇ ਨਾਲ ਜੋੜਿਆ। ਵਡਹੰਸ ਰਾਗ ਦਾ ਇੱਕ ਸ਼ਬਦ ਮੈਂ ਆਪ ਜੀ ਦੇ ਸਮਕਸ਼ ਭੇਟ ਕਰਾਂ। ਮੋਹਰੀ ਰੁਣ ਝੁਣ ਲਾਇਆ, ਭੈਣੇ ਸਾਵਣ ਆਇਆ, ਤੇਰੇ ਮੁੰਦ ਕਟਾਰੇ ਜੇਵੜਾ, ਤਿੰਨ ਲੋਭੀ ਲੋਭ ਲੁਭਾਇਆ, ਤੇਰੇ ਦਰਸ਼ਨ ਵਿੱਚੋਂ ਖਨੀਏ ਮਨਾ, ਤੇਰੇ ਨਾਮ ਵਿੱਚੋਂ ਕੁਰਬਾਨੋ, ਜਾਂ ਤੂੰ ਤਾਂ ਮੈਂ ਮਾਣ ਕੀਆ ਹੈ, ਤੁਧ ਬਿਨ ਕਿਹਾ ਮੇਰਾ ਮਾਣੋ, ਚੂੜਾ ਭੰਨ ਪਲੰਗ ਸਿਉ ਮੁੰਦੇ, ਸਣ ਬਾਈ ਸਣ ਬਾਹਾ, ਏਤੇ ਵੇਸ ਕਰੇਂਦੀਏ ਮੁੰਦੇ, ਸੌਰਾ ਤੋ ਅਵਰਾਹਾ, ਨਾ ਮਨਿਆਰ ਨਾ ਚੂੜੀਆਂ, ਨਾ ਸੇ ਵੰਗਣੀਆਂ, ਜੋ ਸਹਿ ਕੰਠ ਨਾ ਲਗੀਆਂ, ਜਲਨ ਸੇ ਬਾਹੜੀਆਂ। ਇਸ ਸ਼ਬਦ ਵਿੱਚ ਜਿਸ ਰਿਸ਼ਤੇ ਦਾ ਜ਼ਿਕਰ ਹੈ, ਉਹ ਤੇ ਉਹੀ ਸੰਬੰਧ ਮੇਰੇ ਪਾਤਸ਼ਾਹ ਅਸਥਾਪਨ ਕਰ ਰਹੇ ਨੇ ਜੋ ਸੂਫੀਆਂ ਨੇ ਈਸ਼ਵਰ ਦੇ ਨਾਲ ਅਸਥਾਪਨ ਕੀਤਾ। ਦਰਅਸਲ ਮਾਂ ਬਾਪ ਹੋਵਨ, ਭਰਾ ਵੀ ਹੋਵੇ, ਦੋਸਤ ਵੀ ਹੋਵਨ, ਪਤੀ ਨਾ ਹੋਵੇ, ਪਤਨੀ ਨਾ ਹੋਵੇ, ਤਾਂ ਇੱਕ ਬਹੁਤ ਵੱਡੀ ਘਾਟ ਪਰਿਵਾਰ ਵਿੱਚ ਮਹਿਸੂਸ ਹੁੰਦੀ ਹੈ। ਇਹ ਰਿਸ਼ਤਾ ਵੀ ਪਰਿਪੂਰਨ ਪਰਮਾਤਮਾ ਦੇ ਨਾਲ ਸਤਿਗੁਰਦੇਵ ਜੀ ਮਹਾਰਾਜ ਨੇ ਜੋੜੇ। ਫਿਰ ਗੁਰਬਾਣੀ ਉਸ ਪਰਮ ਸ਼ਕਤੀ ਨੂੰ ਗੁਰੂ ਵੀ ਕਹਿੰਦੀ ਹੈ। ਗੁਰੂ ਗੁਰੂ ਗੁਰੂ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ, ਤੂੰ ਗੁਰੂ ਹੈ ਆਦ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਤੂੰ ਸਾਡਾ ਗੁਰੂ ਹੈ, ਅਸੀਂ ਤੈਥੋਂ ਪ੍ਰੇਰਨਾ ਲੈਣ ਵਾਲੇ, ਤੂੰ ਸਮਗਰ ਜੀਵਨ ਨੂੰ ਗਿਆਨ ਦਾਨ ਦੇਣ ਵਾਲਾ, ਸਾਰੇ ਜਗਤ ਨੂੰ ਚਾਨਣਾ ਦੇਣ ਵਾਲਾ। ਜਿੱਥੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸਦੇ ਨਾਲ ਗੁਰੂ ਤੇ ਸ਼ਿਸ਼ ਦਾ ਰਿਸ਼ਤਾ ਜੋੜਦੇ ਨੇ, ਉੱਥੇ ਗੁਰਬਾਣੀ ਉਸ ਨੂੰ ਰਾਜਾ ਵੀ ਕਹਿੰਦੀ ਏ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਇਹ ਪਰਿਪੂਰਨ ਪਰਮਾਤਮਾ, ਤੇਰੇ ਸਮਾਨ ਕੋਈ ਹੋਰ ਰਾਜਾ ਨਹੀਂ ਹੈ, ਤੇਰੇ ਸਮਾਨ ਕੋਈ ਹੋਰ ਪਿਤਾ ਨਹੀਂ ਹੈ, ਤੇਰੇ ਸਮਾਨ ਕੋਈ ਹੋਰ ਮਾਂ ਨਹੀਂ ਹੈ, ਤੇਰੇ ਸਮਾਨ ਕੋਈ ਹੋਰ ਮਿੱਤਰ ਦੋਸਤ ਨਹੀਂ ਹੋ ਸਕਦਾ, ਤੇਰੇ ਸਮਾਨ ਕੋਈ ਹੋਰ ਮਹਾਨ ਮਾਲਕ ਨਹੀਂ ਹੋ ਸਕਦਾ। ਸਾਰੇ ਜਗਤ ਦੇ ਰਿਸ਼ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਰਮਾਤਮਾ ਦੇ ਨਿਰੂਪਣ ਕੀਤੇ ਨੇ।
1: भाई साहब भाई गुरदास जी का कथन है कि जिन्ने साडे संबंध ने इन्हां संबंधां दे विचों ही परमात्मा की झलक वेखनी है। मां दे अंदर दुल रही ममता नूं परमात्मा की दित्ती हुई ममता समझना है। पिता का दित्ता होया प्यार ऐसा समझना है कि परमात्मा ही यह प्यार दे रहा है, ईश्वर ही यह प्यार दे रहा है। मां नूं ठुकरा के पिता का दिल तोड़ के अगर कोई बंदा तीर्थां ते भ्रमण करे, दान करे, पुन करे, भाई साहब भाई गुरदास जी ने इस नूं कोई महानता नहीं दित्ती। आप कहिंदे ने मां प्यो पर हर सुने वेद, भेद न जाने कथा कहानी, मां प्यो पर हर करे तीर्थ, 68 तीर्थ घूमण वाणी। मां दा दिल तोड़ के प्यो दी बेदबी करके अगर कोई बंदा कथा सुनन वास्ते जाए, भाई साहब कहिंदे ने कथा दे भेद नूं नहीं समझ सकेगा, इह ते भुल गया। यह जो मां तेनू मिली है यह मां नहीं, यह परमात्मा ही मां दे रूप च तेनू मिले है। परमात्मा ही ममता लुटा रहा है, परमात्मा ही प्यार दे रहा है। अगर परमात्मा ने प्यार देना है, ममता करनी है, तो किस रूप च करे? वह मां दे रूप च कर रहा है। परमात्मा ने हमदर्दी जतानी है तो किस रूप दे जतावे? वह पिता दे रूप च जता रहा है, वह पिता दे रूप च प्यार दे रहा है। इस वास्ते भाई साहब कह रहे ने कि पिता दा दिल तोड़ के जो तीर्थां ते भ्रमण पिया करदा है, मां नूं ठोकर मार के जो कथा सुनन दी कोशिश पिया करदा है, भाई साहब कहिंदे रब्बी राज नूं ओह नहीं समझ सकेगा। मां प्यो पर हर करे तीर्थ, 68 तीर्थ घूमण वाणी। ते हुण ऐसा होवे कि माता दे तन दे कपड़े ना आउण, पिता दे पैरां दी जुत्ती ना आवे, ते ए बहुत वड्डा दानी बनिया फिरे। भाई साहब कहिंदे ने मां प्यो पर हर करे दान, बेईमान अज्ञान पराणी। मां नूं ठुकरा के प्यो दीआं जरूरतां नूं ठुकरा के जिहड़ा बहुत वड्डा दानी बनन दी कोशिश कर रहा है, भाई साहब कहिंदे ने परले दर्जे दा अज्ञानी पुरुष है और बेईमान बंदा है। कारण कि इन्हां तमाम रिश्तियां दे चों ही ते परमात्मा दा रिश्ता लभना सी, ईश्वर दा रिश्ता लभना सी। इस वास्ते साडे देश दे च कोशिश कीती गई कि पहले घर नूं मंदर बनाया जाए, घर मंदर, घर घर अंदर धर्मशाल होवे, कीर्तन सदा वसोआ। घर नूं ही मंदर बनाना है, तो घर मंदर तां बन सकदा है कि मां दे च परमात्मा दी झलक मिले, पिता दे च परमात्मा दा स्वरूप दिखाई देवे, भरावां दे च अकाल पुरख दी हमदर्दी दिखाई देवे, मित्रां दे च परमात्मा दी नेड़ दिखाई देवे, और पत्नी दे च परमात्मा दी पत ते शफकत दिखाई देवे, तां ही घर मंदर बन सकदा है। बड़ी कोशिश कीती साडे देश दे ऋषि मुनिया ने कि जिहड़ी पत्नी है इह पति नूं परमात्मा आखे, ते जो पति है इह पत्नी नूं देवी आखे। हुण इक नूं देवी दिखाई देवे ते इक नूं परमात्मा दिखाई देवे, घर ते मंदर ही बन गया। आखिर मंदर दे च की हुंदा है? देवते हुंदे ने, देवियां हुंदियां ने। पति नूं पत्नी देवी दिखाई देवे और पत्नी नूं पति देवता दिखाई देवे, एक परमात्मा करके बुलावे, एक देवी करके बुलावे, घर मंदर बन गया। पर जे इस तों उल्ट गल होवे, पति पत्नी नूं भूत दिखाई देवे और पत्नी पति नूं डायन दिखाई देवे, घर ते नरक बन गया। होर किहड़े नरक दे जाणा है? घर ही दुखां दा अखाड़ा बन गया। घर नूं मंदर बनाउण दी प्राचीन समय तो एक कोशिश सी, परमात्मा पहले घर दे च दिखाई देवे तां ही बार दिखाई दे सकेगा। जिन्हों घर दे च नहीं दिखाई दिता, उन्हों बार किस तरह दिखाई देवेगा? तमाम रिश्तियां दे चों परमात्मा दी झलक वेखनी है, इस तरह की कोशिश भारत दे ऋषि मुनिया ने की थी। और जोर दिता

ਹੋ ਜਾਇਆ, ਉਹ ਗੁੱਡ ਮਾਰਨਿੰਗ ਕਰ ਛੱਡਦੇ ਨੇ, ਸ਼ਾਮ ਨੂੰ ਗੁੱਡ ਈਵਨਿੰਗ ਕਹਿ ਦਿੰਦੇ ਨੇ, ਗੁੱਡ ਨਾਈਟ ਕਹਿ ਦਿੰਦੇ ਨੇ, ਪਰ ਕੌਣ ਪੁੱਛੇ? ਇਸ ਵਿਚ ਕੋਈ ਧਾਰਮਿਕਤਾ ਨਹੀਂ ਹੈ, ਇਸ ਵਿਚ ਕੋਈ ਰੱਬੀ ਰਸ ਨਹੀਂ ਹੈ, ਉਹਦੇ ਚ ਕੋਈ ਹਕੀਕੀ ਆਨੰਦ ਨਹੀਂ ਹੈ, ਇਹਦੇ ਚ ਕੋਈ ਪਰਮਾਤਮਾ ਦੀ ਝਲਕ ਨਹੀਂ ਹੈ। ਹੇ ਮਨੁੱਖ, ਤੂੰ ਉਸ ਪਰਮ ਸ਼ਕਤੀ ਨੂੰ ਅਜਨਬੀ ਦੇ ਚ ਵੀ ਦੇਖ, ਰਾਹੀ ਦੇ ਚ ਵੀ ਦੇਖ, ਪਰਿਵਾਰ ਦੇ ਚ ਵੀ ਦੇਖ, ਸੰਸਾਰ ਦੇ ਚ ਵੀ ਦੇਖ, ਤਾਂ ਹੀ ਤੂੰ ਉਸ ਪਰਮਾਤਮਾ ਨੂੰ ਹਰ ਪਹਿਲੂ ਦੇ ਚ ਦੇਖ ਸਕੇਗਾ, ਹਰ ਪਾਸਿਓ ਦੇਖ ਸਕੇਗਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਕਥਨ ਕਿ ਪਰਮਾਤਮਾ ਦਾ ਇੱਕ ਰੂਪ ਨੇ, ਕਿਧਰੇ ਤੈਨੂੰ ਮਾਂ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਪਿਤਾ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਭਰਾਵਾਂ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਮਿੱਤਰਾਂ ਦੇ ਰੂਪ ਵਿਚ ਮਿਲਿਆ, ਔਰ ਰਸਤੇ ਵਿਚ ਕੋਈ ਅਜਨਬੀ ਜਾ ਰਿਹਾ, ਇਹ ਵੀ ਅਜਨਬੀ ਨਹੀਂ, ਇਹਦੇ ਅੰਦਰ ਵੀ ਰਾਮ ਦੀ ਝਲਕ ਨੂੰ ਵੇਖਣ ਦੀ ਕੋਸ਼ਿਸ਼ ਕਰ, ਇਹਦੇ ਅੰਦਰ ਵੀ ਖੁਦਾ ਦੀ ਝਲਕ ਨੂੰ ਵੇਖਣ ਦੀ ਕੋਸ਼ਿਸ਼ ਕਰ। ਇਸ ਵਾਸਤੇ ਇਸਲਾਮ ਦੇ ਅੰਦਰ ਵੀ ਇਹ ਰਿਵਾਜ ਪ੍ਰਚਲਿਤ ਸੀ, ਸਲਾਮ ਅਲੈਕਮ, ਸਲਾਮ ਹੈ, ਸਜਦਾ ਹੈ, ਨਮਸਕਾਰ ਹੈ ਉਸ ਅੱਲਾ ਨੂੰ, ਉਸ ਪਰਮਾਤਮਾ ਨੂੰ। ਬਹੁਤ ਕੀਮਤੀ ਇਹ ਗੱਲਾਂ ਸਨ, ਸਮੇਂ ਦੀ ਧਾਰਾ ਨੇ ਖੋ ਦਿੱਤੀਆਂ ਨੇ, ਬਰਬਾਦ ਕਰ ਦਿੱਤੀਆਂ ਨੇ। ਇਸ ਵਾਸਤੇ ਘਰ ਦਾ ਮੰਦਰ ਬਣਨਾ ਔਖਾ ਹੋ ਗਿਆ, ਤੇ ਜੇ ਘਰ ਮੰਦਰ ਨਹੀਂ ਬਣਿਆ ਤਾਂ ਸੰਸਾਰ ਦਾ ਮੰਦਰ ਦਿਖਾਈ ਦੇਣਾ ਬੜਾ ਔਖਾ ਹੈ, ਬਹੁਤ ਔਖਾ ਹੈ। ਜੇ ਘਰ ਮੰਦਰ ਬਣ ਗਿਆ ਤਾਂ ਫਿਰ ਸਮੁੱਚਾ ਸੰਸਾਰ ਵੀ ਮੰਦਰ ਬਣ ਜਾਏਗਾ, ਔਰ ਸਮੁੱਚੇ ਸੰਸਾਰ ਦੇ ਅੰਦਰ ਨਿਰੰਕਾਰ ਦਿਖਾਈ ਦੇਵੇਗਾ, ਅਨੇਕਾਂ ਰੂਪਾਂ ਵਿਚ, ਅਨੇਕਾਂ ਕਲਾ ਵਿਚ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਐਸਾ ਹੀ ਕਹਿਣਾ ਸੀ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਚੋਂ ਇੱਕ ਨੂੰ ਵੇਖਣਾ ਹੈ ਔਰ ਉਸੇ ਇੱਕ ਨੂੰ ਅਨੇਕਤਾ ਵਿਚ ਨਿਰੂਪਣ ਕਰ ਦੇਣਾ ਹੈ। ਸਮਗਰ ਦ੍ਰਿਸ਼ਟੀ ਇਹ ਮਨੁੱਖ ਆਪਣੇ ਅੰਦਰ ਪੈਦਾ ਕਰ ਤਾਂ ਕਿ ਪਰਮਾਤਮਾ ਦੇ ਤਮਾਮ ਰੂਪ, ਸਾਰੇ ਰੂਪ ਤੇਰੇ ਸਾਹਮਣੇ ਪ੍ਰਗਟ ਹੋ ਜਾਣ, ਔਰ ਉਸਦੇ ਹੈਨ ਵੀ ਅਨੇਕਾਂ ਰੂਪ, ਅਨੇਕ ਰੂਪ ਤੇਰੇ ਨਾਰਾਇਣਾ, ਹੇ ਨਾਰਾਇਣ ਤੇਰੇ ਅਨੇਕਾਂ ਰੂਪ ਨੇ, ਤੂੰ ਬਖਸ਼ਿਸ਼ ਕਰ ਤੇਰੇ ਸਾਰੇ ਰੂਪ ਸਾਡੇ ਸਾਹਮਣੇ ਪ੍ਰਗਟ ਹੋਵਣ, ਤਾਂ ਕਿ ਤੇਰੇ ਸਾਰੇ ਰੂਪਾਂ ਦੀ ਝਲਕ ਅਸੀਂ ਵੇਖ ਸਕੀਏ ਤੇ ਸਾਰੇ ਰੂਪਾਂ ਨੂੰ ਅਸੀਂ ਸਜਦਾ ਕਰ ਸਕੀਏ, ਸਾਰੇ ਸਰੂਪ ਵੇਖ ਕੇ ਅਸੀਂ ਆਨੰਦ ਮਾਣ ਸਕੀਏ।

ਜ਼ਿੰਦਗੀ ਦਾ ਲਕਸ਼ ਅਗਰ ਅਸੀਂ ਲੱਭੀਏ ਆਮ ਦੁਨਿਆਵੀ ਮਨੁੱਖ ਦਾ, ਆਮ ਸੰਸਾਰਿਕ ਇਨਸਾਨ ਦਾ, ਲਕਸ਼ ਕੀ ਹੈ? ਮਨੁੱਖ ਕਿਉਂ ਜੀ ਰਿਹਾ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੁਨਿਆਵੀ ਮਨੁੱਖ ਦੇ ਲਕਸ਼ ਦਾ ਇਸ ਪਾਵਨ ਪਵਿੱਤਰ ਵਾਕ ਵਿਚ ਬੜਾ ਸੁੰਦਰ ਚਿਤਰਨ ਕੀਤਾ ਹੈ, ਤਸਵੀਰਕਸ਼ੀ ਕੀਤੀ ਹੈ। ਆਪ ਫਰਮਾਨ ਕਰਦੇ ਨੇ, ਦੁਨਿਆਵੀ ਮਨੁੱਖ, ਸੰਸਾਰਿਕ ਮਨੁੱਖ, ਆਮ ਇਨਸਾਨ ਆਦਿ ਆਦਮੀ ਖਾਣ ਲਈ ਜੀ ਰਿਹਾ ਹੈ, ਪੀਣ ਲਈ ਜੀ ਰਿਹਾ ਹੈ, ਪਹਿਨਣ ਲਈ ਜੀ ਰਿਹਾ ਹੈ, ਮਨੋਰੰਜਨ ਲਈ ਜੀ ਰਿਹਾ ਹੈ, ਪਰਿਵਾਰ ਲਈ ਜੀ ਰਿਹਾ ਹੈ, ਪਰਿਵਾਰਕ ਖੁਸ਼ੀਆਂ ਲਈ ਜੀ ਰਿਹਾ ਹੈ, ਔਰ ਫਿਰ ਜੀ ਰਿਹਾ ਹੈ ਸੌਣ ਲਈ, ਨੀਂਦ। ਜੀਵਨ ਦਾ ਆਖਿਰ ਲਕਸ਼ ਕੀ ਹੈ? ਇਸ ਤੋਂ ਬਿਨਾਂ ਹੋਰ ਕੁਝ ਲੱਭਣਾ ਵੀ ਨਹੀਂ। ਖਾਣਾ, ਪੀਣਾ, ਪਹਿਨਣ ਜ਼ਿੰਦਗੀ ਦੇ ਚੋਂ ਕੱਢ ਦਈਏ। ਮਨੋਰੰਜਨ ਦਾ ਸਾਰਾ ਸਮਾਨ ਇੱਕ ਪਾਸੇ ਕਰ ਦਈਏ, ਪਰਿਵਾਰਕ ਖੁਸ਼ੀਆਂ ਨੂੰ

0: ਆਏ ਤਾਕ ਤੇ ਰੱਖ ਦਈਏ ਤੇ ਨੀਂਦ ਨੂੰ ਵੀ ਇੱਕ ਪਾਸੇ ਕਰ ਦਈਏ, ਸ਼ਾਇਦ ਮਨੁੱਖ ਅੱਜ ਹੀ ਖੁਦਕਸ਼ੀ ਕਰ ਲਵੇ। ਆਤਮ ਹੱਤਿਆ ਦੀ ਸੋਚੇ, ਫਿਰ ਮੈਂ ਜੀਵਾਂ ਹੀ ਕਿਉਂ, ਕਿਸ ਲਈ ਜੀਵਾਂ? ਜੀਵਣਾ ਆਮ ਦੁਨਿਆਵੀ ਮਨੁੱਖ ਦਾ ਬਸ ਇਸੇ ਲਈ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜ਼ਿੰਦਗੀ ਵਿਚ ਇਨ੍ਹਾਂ ਤਮਾਮ ਵਸਤੂਆਂ ਦੀ ਪ੍ਰਧਾਨਤਾ ਨਹੀਂ ਸੀ, ਨਾ ਖਾਣ ਦੀ, ਨਾ ਪੀਣ ਦੀ, ਨਾ ਪਹਿਨਣ ਦੀ। ਪਰਿਵਾਰਕ ਕਸ਼ਿਸ਼ ਵੀ ਨਹੀਂ ਸੀ, ਘਰੋਂ ਨਿਕਲੇ 12-12 ਸਾਲ ਦੀ ਉਦਾਸੀ। ਜੰਗਲ ਦੇ ਰੁੱਖਾਂ ਥੱਲੇ ਹੋਰ ਮਨੋਰੰਜਨ ਵੀ ਕੀ ਹੋ ਸਕਦਾ ਸੀ? ਇੰਜ ਕਹਿ ਲੋ, ਸਾਰੇ ਮਨੋਰੰਜਨ ਨੂੰ ਬਲਾਏ ਤਾਕ ਤੇ ਰੱਖਿਆ। ਕਿਧਰੇ ਮਰੂਥਲ ਦਾ ਪੇਂਡਾ, ਕਿਧਰੇ ਪਹਾੜਾਂ ਤੇ ਭਰਮਨ ਸੁਮੇਰ ਜੋਗੀਆਂ ਕੋਲ, ਕਿਧਰੇ ਤਨਹਾ ਬਿਆਬਾਨ ਜੰਗਲਾਂ ਵਿਚ ਰੁੱਖਾਂ ਦੇ ਥੱਲੇ ਵਾਸਾ, ਜਿਸ ਨੂੰ ਆਮ ਦੁਨਿਆਵੀ ਮਨੁੱਖ ਮਨੋਰੰਜਨ ਕਹਿੰਦਾ ਹੈ, ਇਹ ਤੇ ਗੁਰੂ ਨਾਨਕ ਦੇ ਨੇੜੇ ਹੀ ਨਹੀਂ ਗਏ। ਪਰਿਵਾਰਕ ਖੁਸ਼ੀਆਂ ਤੇ ਨੀਂਦ, ਇਸ ਸਭ ਕੁਝ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਲਾਏ ਤਾਕ ਤੇ ਰੱਖ ਕੇ ਦੱਸ ਦਿੱਤਾ ਹੈ, ਜੀਵਨ ਦਾ ਲਕਸ਼ ਸਿਰਫ ਇਹੀ ਨਹੀਂ ਹੈ, ਜ਼ਿੰਦਗੀ ਦਾ ਮਨੋਰਥ ਸਿਰਫ ਇਹੀ ਨਹੀਂ ਹੈ, ਕੁਝ ਹੋਰ ਵੀ ਹੈ। ਇਹ ਠੀਕ ਹੈ ਕਿ ਇਸ ਸਭ ਕੁਝ ਤੋਂ ਬਿਨਾਂ ਵੀ ਜੀਵਣਾ ਬੜਾ ਔਖਾ ਹੈ, ਪਰ ਇਸ ਸਭ ਕੁਝ ਵਾਸਤੇ ਜੀਵਣਾ ਵੀ ਕੋਈ ਜੀਵਣਾ ਨਹੀਂ, ਇਹ ਜ਼ਿੰਦਗੀ ਵੀ ਕੋਈ ਜ਼ਿੰਦਗੀ ਨਹੀਂ। ਪਾਵਨ ਪਵਿੱਤਰ ਸ੍ਰੀ ਰਾਗ ਦਾ ਇਹ ਵਾਕ, ਇਸ ਦੇ ਚਾਰ ਪਹਿਰੇ ਨੇ, ਚਾਰ ਪਦੇ ਨੇ, ਇੰਜ ਕਹਿ ਲੋ ਚਾਰ ਪੱਖ ਨੇ। ਜੀਵਨ ਇਨ੍ਹਾਂ ਚਾਰਾਂ ਲਈ ਹੀ ਬਤੀਤ ਹੋ ਰਿਹਾ ਹੈ। ਪ੍ਰਥਮ ਖਾਣਾ, ਔਰ ਖਾਣਾ ਦੁਨਿਆਵੀ ਮਨੁੱਖ ਦੀ ਸਿਰਫ ਸਰੀਰਕ ਲੋੜ ਨਹੀਂ, ਮਨ ਦੀ ਸੋਚ ਨਹੀਂ ਹੈ, ਮਨ ਦਾ ਚਿੰਤਨ ਹੈ, ਵਿਚਾਰਾਂ ਵਿਚ ਖਾਣਾ ਹੈ, ਸੋਚਣੀ ਵਿਚ ਭੋਜਨ ਹੈ। ਉੱਠਦਾ ਬੈਠਦਾ ਪਿਆ ਯਾਦ ਭੋਜਨ ਦੀ ਚੱਲ ਰਹੀ ਹੈ, ਖਾਣ ਦੀ ਚੱਲ ਰਹੀ ਹੈ, ਲੋੜ ਹੈ ਜਾਂ ਨਹੀਂ, ਸਵੇਰੇ ਤੋਂ ਸ਼ਾਮ ਤੱਕ ਚਿੰਤਨ ਇਸੇ ਲਈ ਚੱਲਦਾ ਹੈ। ਔਰ ਚਿੰਤਨ ਕਰ ਕਰਕੇ ਜਦ ਮਨੁੱਖ ਥੱਕੇ, ਫਿਰ ਪਹਿਨਣ ਦੀ ਸੋਚਣੀ, ਤੇ ਪਹਿਨਣ ਦੀ ਵਕਤੀ ਪੂਰਤੀ ਤੋਂ ਬਾਅਦ ਫਿਰ ਮਨੋਰੰਜਨ ਚਾਹੀਦਾ ਹੈ, ਕੋਈ ਨਾ ਕੋਈ ਦੁਨਿਆਵੀ ਮਨੋਰੰਜਨ ਜਿਸ ਨਾਲ ਮਨ ਪਰਚੇ। ਔਰ ਫਿਰ ਪਰਿਵਾਰਕ ਖੁਸ਼ੀਆਂ ਚਾਹੀਦੀਆਂ ਨੇ, ਪਰਿਵਾਰਕ ਸਹਿਮਤੀ ਚਾਹੀਦੀ ਏ, ਔਰ ਪਰਿਵਾਰ ਵਿਚ ਆਪਣਾ ਹੋਣਾ ਇੰਜ ਸਮਝੇ ਜਿਸੇ ਪਰਿਵਾਰ ਦੀ ਲੋੜ ਹੈ, ਔਰ ਪਰਿਵਾਰਕ ਖੁਸ਼ੀਆਂ ਮੇਰੇ ਨਾਲ ਜੋ ਹੈ ਸੰਬੰਧਿਤ ਨੇ। ਔਰ ਫਿਰ ਇਸ ਸਭ ਕੁਝ ਨੂੰ ਹੰਡਾਂਦਾ ਭੋਗਦਿਆਂ ਹੋਇਆ ਮਨੁੱਖ ਚਾਹੁੰਦਾ, ਹੁਣ ਮੈਂ ਸੌ ਜਾਵਾਂ, ਹੁਣ ਮੈਨੂੰ ਚੰਗੀ ਨੀਂਦ ਆਵੇ, ਹੁਣ ਮੈਨੂੰ ਗੂੜੀ ਨੀਂਦ ਆਵੇ। ਵਾਕਈ ਸਭ ਕੁਝ ਨੂੰ ਮਨੁੱਖ ਦੀ ਜ਼ਿੰਦਗੀ ਚੋਂ ਕੱਢ ਦਈਏ ਤੋ ਆਮ ਦੁਨੀਆਦਾਰ ਦੀ ਮਨੁੱਖ ਦੀ ਜ਼ਿੰਦਗੀ ਚ ਕੁਝ ਰਹਿ ਵੀ ਨਹੀਂ ਜਾਂਦਾ, ਕੁਝ ਬਚਦਾ ਵੀ ਨਹੀਂ। ਇਸ ਸਭ ਕੁਝ ਦੀ ਕਸ਼ਿਸ਼ ਨਾ ਦੇਖ ਕੇ ਮਾਤਾ ਤ੍ਰਿਪਤਾ ਜੀ ਨੇ ਇਕ ਦਿਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਾਫ਼ ਕਹਿ ਦਿੱਤਾ, ਐ ਮੇਰੇ ਪੁੱਤਰ ਨਾਨਕ, ਜੇ ਤੁਸੀਂ ਕਿਧਰੇ ਘਰ ਰਹੋ ਤਾਂ ਮੈਂ ਸੋਹਣੇ ਸੋਹਣੇ ਪਕਵਾਨ ਬਣਾ ਕੇ ਤੁਹਾਨੂੰ ਖਿਲਾਵਾਂ, ਔਰ ਤੁਹਾਨੂੰ ਖਾਂਦਿਆਂ ਹੋਇਆ ਵੇਖ ਕੇ ਮੈਨੂੰ ਖੁਸ਼ੀ ਹੋਵੇ, ਮੈਨੂੰ ਪ੍ਰਸੰਨਤਾ ਹੋਵੇ। ਸਿਰਫ ਖਾਣ ਦੀ ਹੀ ਗੱਲ ਕਿਉਂ, ਮੈਂ ਕੀਮਤੀ ਤੋਂ ਕੀਮਤੀ ਕੱਪੜੇ ਲਿਆਵਾਂ ਔਰ ਖੁਦ ਸਿਲਾ ਕੇ ਤੁਹਾਨੂੰ ਪਹਿਨਾਵਾਂ। ਸਿਰਫ ਇਤਨਾ ਹੀ ਕਿਉਂ, ਸੁੰਦਰ ਘੋੜੀ, ਉਸ ਦੇ ਉੱਤੇ ਮੈਂ ਚਾਂਦੀ ਦੀ ਕਾਠੀ ਪਾਵਾਂ, ਲਗਾਮ ਦੇ ਸੋਨਾ ਜੁੜਿਆ ਹੋਵੇ, ਔਰ ਐਸੀ ਸੁੰਦਰ ਘੋੜੀ ਅਸਵਾਰੀ ਲਈ। ਹੋਰ ਤਰ੍ਹਾਂ ਦੇ ਮਨੋਰੰਜਨ ਦੇ ਸਾਧਨ ਤਰ੍ਹਾਂ ਤਰ੍ਹਾਂ ਦੇ ਮੈਂ ਤੁਹਾਡੇ ਲਈ ਮੁਹੱਈਆ ਕਰਾਂ। फिर थोड़ा एक परिवार है, परिवारिक खुशियां माणो, फिर सुख दी नींद सोवो। ए उसनु आखिया जा रहा है जो हर वक्त सुख दी नींद देच है, हर वक्त आनंदी से जाते, हर वक्त खेड़े ते खुशियां दे माहौल दे जो जी रहा है, और जिसनु केंद्र ब्रह्मानंद, जो हर वक्त ब्रह्मानंद दे माहौल दे जी रहा है, ये सारा सलाह मशवरा उसनु दिता जा रहा है। अक्सर ऐसा होया है कि जद किसी मनुख की शिखर ते पहुंची है सुरत, तो शिखर ते पहुंच के जो कुछ ओ बोले है ओ दुनियादार दे कन्ना तक नहीं पहुंचे है। थले खड़े च खड़े हुए मनुख ने जो कुछ आखे है ओनू अनसुना कीता है उसने, जो शिखर ते खड़ा है, जो बुलंदियां ते खड़ा है, तो तालमेल नहीं बैठे। बहुत सारे अवतारी पुरुषां दा संसार दे च आगमन अजाई चला गया, अकारत चला गया। वो इतनी शिखर तो बोले, इतनी बुलंदी तो बोले, जो थले खड़ विच खड़ा सी उसने सुनिया ही नहीं, उदे सिर दे उपरों लंघिया, उसका तालमेल ही ना बैठिया। उन्हें शायद एवं कोई गूंजदी हुई आवाज महसूस कर ली, खास नहीं है, और जो दो खड़ विच बैठ के खड़ भरे बोल बोलदा रहे, उदे बोलां विच भी खड़ सी, जिथे उसका तन खड़ विच खड़ा सी, उसकी बोलनी भी खड़ नुमा सी, बोल भी बड़े नीवे, बोल भी बिल्कुल ही खड़, और उन्हां बोलां नूं कोई मन लवे तो इंज है जिवें जिंदगी नूं किसे खड़ दे गिराणा होवे, किसे गड्ढे दे सुटना होवे। तो इस तरह दे बोलां नूं परम पुरखां ने अनसुणा कर दिता, वांझी रह गई ए दुनिया उस महान बोलां तों, और इस तरह जगत दा पूर्ण तौर ते कल्याण आज तक नहीं हो सकया। नहीं ते कितने महापुरुष आए, कितने अवतार आए, लक्ष्य ते उन्हां दा एही सी कल्याण करना है, कल्याण करना है। खड़ दे च जिंदगी बतीत करन वाला मनुख खड़ नाली मोह पा बैठा सी, गहरे गड्ढियां दे च ही जीवन दा आदि हो गया सी, उन्हें शिखरां नूं छूणा ही और शिखरां तक पहुंचना ही ए सुपना ही मन लिया, हकीकत नहीं हो सकता, ए वास्तविक नहीं हो सकता, इस वास्ते सोचना ही बंद कर दिता। माता तृप्ता जी ने जद आख्या है, लाल जी कितने तरह तरह दे पदार्थ ने, मैं बनावा तुसी खाओ, मैनू खुशी होवे तुसी आनंद माणो। तो सतगुरु कहंदे ने मां जी फिर थानू आनंद ही माणना चाहिदा है, ऐसा केड़ा पदार्थ है कि मैं नहीं छकदा। तृप्ता जी कहण लगिया, मैं ते मरदाने तो सुनया है कई कई दिन तक बार भोजन नसीब नहीं होंदा, कई कई दिन बिना खाणियां दे लंघ जांदे ने, और खाना पहल है, खाना अवल है। इतनी गल स्पष्ट है कि चार दिन दा जो भुखा मनुख है उसका मनोरंजन नाल संबंध टूट जाएगा, परिवारिक खुशियां नाल संबंध टूट जाएगा, की पहनना है और किस ढंग नाल पहनना है इसकी चाहत भी मिट जाएगी। हर तरह की चाहत नूं भुख खत्म कर देंदी है, भुख इक्को ही चाहत रखती है कि सिर्फ भुख मिटे, मेरी पूर्ति होवे। तो ए सब तो प्रथम है, भुखे मनुख लई मनोरंजन बेमैनी है, परिवार खुशियां बेमैनी ने, तरह तरह दे वस्त्रां दा पहनना बिल्कुल बेमैनी है। तो खाना पहले है, और ए गल स्पष्ट है कि बहुत सारी दुनिया खाण लई जी रही है, सारे दा सारा पशु उन्हां दी जिंदगी दे पहनना है ही नहीं, उन्हां दी जिंदगी दे इत्थे परिवार खुशियां है ही नहीं, सारे पशु खाण लई जी रहे ने, और की है, पशु जगत सिर्फ खाण लई जी रहे है, पंछियां दा जगत सिर्फ खाण लई जी रहे है, चौपाए जानवरां दा जगत सिर्फ खाण लई जी रहे है, अगर उन्हां दी कोई सोचनी है ते कम करदी है तो सिर्फ खाण लई कम करदी है और सारी भज दौड़ खाने दी तलाश है, रिजक दी तलाश है, खुराक दी तलाश है और कुछ नहीं। और गजब दी गल है कि पशु खांदियां खांदियां रजदा भी नहीं, खाई जांदा है, खाई जांदा है, क्योंकि होर कोई लक्ष्य ही नहीं कि थोड़ा जिहा लक्ष्य नूं बदले। मनुख दे खाण दे नाल नाल कुछ पहनना भी है, पहनण दे नाल नाल कुछ मनोरंजन भी है, मनोरंजन दे नाल नाल कुछ परिवारक खुशियां भी ने। तो इस तरीके नाल मनुख दी जिंदगी थोड़ी वंडी जांदी है, बिखर जांदी है। पशु कोल सिवाए खाने तो होर कुछ नहीं, तो चूंके खाना ही लक्ष्य है ते खाण तो इलावा होर कुछ है नहीं, इस वास्ते पशु अक्सर अदक खा जांदे ने, ज्यादा खा जांदे ने, बहुत खा जांदे ने। धन गुरु नानक देव जी महाराज माता तृप्ता जी नूं समझांदे ने, मां जी मैं तरह तरह दे पकवान रोज खाना, केड़े? तो आप कहंदे ने सब रस मिठे मनिए, सुनिए सालोणे। मां जो मैं परमात्मा दा नाम मन लिया और मेरा भरोसा जो उस ईश्वर दे नाम विच जम गया है, बैठ गया, ए मानो मैं सारी मिठास दा आनंद माण लिया। ऐसा केड़ा मिठा पदार्थ है जिसका रस मैं नहीं माणिया? हकीकत है, एक सच्चाई है, जदों भी कोई मनुख इस मिठास दा आनंद जिंदगी च पहली दफा माणदा है सब कुछ भिखा हो जांदा है। दिखे मन फीका त्यागरी सखिए, नाम महा रस पियो। इस वास्ते परमात्मा दे नाम नूं रस नहीं आख्या, महारस, सारी मिठास जिस दे च है। और ऐसी मिठास जिस नूं किसी भी बैरूनी मिठास नाल तशबीह दे के समझाया भी नहीं जा सकता, प्रगट भी नहीं कीता जा सकता। महाराज कहने जो मैं मन लिया है, मन दियां ही सारी मिठास अंदर प्रवेश कर गई है। कदी बगौर मुताला कर लिये, कथा दा सुनना, कीर्तन दा सुनना, धर्म मंदरां दे जाना, ध्यान साधना करनी, सारा धर्म कर्म कांड अपनाना मैं इस वास्ते ही है कि किसे तरीके नाल मन परमात्मा नूं परमात्मा करके मन लवे, और ते कोई मतलब ही नहीं है। और जिसदा मन जितना मनदा जाएगा अध्यात्मक तल ते उतना ही उन्नत होंदा जाएगा, उतना ही महान होंदा जाएगा, उतना ही अग्रसर होंदा जाएगा। तो साहिब कहंदे ने सब रस मिठे मनिए, सुनिए सालोणे। सलूणा नमकीन ए भी रसां दे चाह एक महान रस है। गुरु घर दे नियम संग इस नूं सर्व रस कहंदे ने। दाल दे च पाईए होर रस, सब्जियां दे च पाईए होर रस। वख वख सब्जियां दे जिस ढंग नाल पांदे जा रहे हैं लून अपना रस बनाई जांदा है, और इसे ही लून नूं इक पासे कर दो, हर सब्जी बेस्वाद, हर दाल बेस्वाद, हर पकवान बेस्वाद। ठीक ही नाम दिता है सर्व रस। बहुत सारे रसां दी खाण है ए नमक। महाराज कहते जो उसकी उस्तत में सुनना और सुन सुन के जो आनंदित होना और जेड़ा रस अंदर पैंदा है, मनो जगत दे जितने सलोने पदार्थ ने मैं सारे खा ले, मैं सारे चक ले, सारे पदार्थां दा आनंद माण लिया। सब रस मिठे मनिए, सुनिए सालोणे। जबान दे अनेका मुख्तलिफ रस मन्ने गए ने, उदे च खट्टा है तुरशीन, खट मिठड़ा है, करकरा है। सतगुरु उसका भी जिक्र करदे ने, खट तुरसी मुख बोलना, ਮਾਰਨ ਨਾਦ ਕੀਏ। ਖੱਟੇ ਤੁਰਸ਼ੀਮ ਖੱਟ ਮਿਠੜੇ ਇਹ ਸਾਰੇ ਦੇ ਸਾਰੇ ਉਹ ਰਸ ਨੇ ਜੋ ਮੈਂ ਆਪਣੇ ਮੂੰਹ ਨਾਲ ਪਰਿਪੂਰਨ ਪਰਮਾਤਮਾ ਦੇ ਨਾਮ ਦਾ ਉਚਾਰਨ ਕਰਦਾ। ਜਿਤਨੇ ਖੱਟ ਮਿਠੜੇ ਰਸ ਨੇ, ਜਿਤਨੇ ਤੁਰਸ਼ੀਮ ਰਸ ਨੇ, ਸਾਰੇ ਦੇ ਸਾਰੇ ਰਸਾਂ ਦਾ ਮੈਂ ਆਨੰਦ ਉਦੋਂ ਮਾਣ ਲੈਂਦਾ ਜਦ ਰਸਨਾ ਉਸ ਦੇ ਬੋਲ ਬੋਲ ਦੀਏ, ਜਦ ਰਸਨਾ ਉਸ ਦਾ ਜਪ ਜਪ ਦੀਏ। ਔਰ ਇਨ੍ਹਾਂ ਸਾਰੇ ਪਦਾਰਥਾਂ ਵਿਚ ਮੈਂ ਮਸਾਲੇ ਕਿਹੜੇ ਪਾਏ ਨੇ? ਨਾਦ ਸੰਗੀਤ ਦਾ ਮੈਂ ਮਸਾਲਾ ਪਾਇਆ, ਸੁਣਦਾ ਸੰਗੀਤ ਵਿਚ, ਬੋਲਦਾ ਸੰਗੀਤ ਵਿਚ। ਤੂੰ ਜਦ ਬੋਲਦਾ ਤੇ ਸੁਣਦਾ ਮੈਂ ਸੰਗੀਤ ਦੇ ਚਾਂ, ਸੁਣਨਾ ਹੋਰ ਰਸਦਾਇਕ ਹੋ ਜਾਂਦਾ, ਬੋਲਣਾ ਹੋਰ ਰਸਦਾਇਕ ਹੋ ਜਾਂਦਾ। ਗੁਰੂ ਨਾਨਕ ਦੀ ਇਹ ਗੱਲ ਅੱਜ ਦੇ ਯੁਗ ਦੇ ਤੇ ਬੜੀ ਸਾਰਥਿਕ ਆਉਂਦੀ ਜਾ ਰਹੀ ਹੈ ਕਿ ਕਲ ਯੁਗ ਮੇਂ ਕੀਰਤਨ ਪ੍ਰਧਾਨਾ। ਹਰੀ ਦੀ ਕੀਰਤੀ ਰਾਗਾ ਨਾਲ ਗਾਇਨ ਕਰਨੇ ਔਰ ਸੁਣਨੇ, ਜਿੱਥੇ ਸਤਿਗੁਰ ਨੇ ਕਹਿ ਦਿੱਤਾ ਸੀ ਕਲ ਯੁਗ ਦੇ ਚ ਈਸ਼ਵਰ ਪ੍ਰਾਪਤੀ ਦਾ ਇਹ ਪ੍ਰਧਾਨ ਸਾਧਨ ਹੈ, ਅੱਜ ਅਸੀਂ ਦੇਖਦੇ ਪਏ ਹਾਂ। ਥੱਕਿਆ ਹੋਇਆ ਮਨੁੱਖ ਜ਼ਿਹਨੀ ਤੌਰ ਤੇ, ਸਰੀਰਕ ਤੌਰ ਤੇ, ਔਰ ਬਹੁਤ ਸਾਰੇ ਫਿਲਸਫੇ ਇਹ ਪੜਿਆ ਹੋਇਆ ਔਰ ਅਜੋਕੇ ਗਿਆਨ ਵਿਗਿਆਨ ਨੂੰ ਇਹ ਸਮਝਦਾ ਹੋਇਆ, ਕਾਲਜ ਤੇ ਬੜੀਆਂ ਬੜੀਆਂ ਯੂਨੀਵਰਸਿਟੀਆਂ ਤੋਂ ਨਿਕਲਿਆ ਹੋਇਆ, ਵਿਸ਼ਵ ਵਿਦਿਆਲਿਆਂ ਤੋਂ ਨਿਕਲਿਆ ਹੋਇਆ ਇਹ ਮਨੁੱਖ, ਅੱਜ ਇਸ ਨੂੰ ਅਗਰ ਕੀਰਤਨ ਦੀ ਖੁਰਾਕ ਨਾ ਮਿਲੇ, ਨਾ ਦਿੱਤੀ ਗਈ, ਤਾਂ ਇਸ ਦੇ ਪਾਗਲ ਹੋਣ ਵਿਚ ਕੋਈ ਦੇਰ ਨਹੀਂ ਹੈ। ਇਹ ਪ੍ਰਧਾਨ ਸਾਧਨ ਹੈ, ਸੰਸਾਰ ਨੂੰ ਇਸ ਨੇ ਬਹੁਤ ਕੁਝ ਜਾਣ ਲਿਆ, ਇਹਨੂੰ ਕਥਾ ਰਾਹੀਂ ਜਾਣਨ ਦੀ ਹੁਣ ਕੋਈ ਲੋੜ ਨਹੀਂ ਹੈ ਕਿ ਸੰਸਾਰ ਕੀ ਹੈ। ਇਹ ਤੇ ਵਿਦਿਆਲਿਆਂ ਚ ਸਿੱਖ ਕੇ ਆ ਗਿਆ, ਪਦਾਰਥ ਕੀ ਨੇ, ਸੰਸਾਰ ਕੀ ਹੈ, ਇਹਦੇ ਚ ਹੁਣ ਵਕਤ ਜ਼ਾਇਆ ਕਰਨਾ ਬਿਲਕੁਲ ਬੇਮੈਨੀ ਹੈ। ਹੁਣ ਤੇ ਇਹ ਦੱਸਣਾ ਚਾਹੀਦਾ ਉਸ ਪਰਿਪੂਰਨ ਪ੍ਰਮਾਤਮਾ ਦੇ ਗੁਣ ਕੀ ਨੇ ਤੇ ਉਨ੍ਹਾਂ ਗੁਣਾਂ ਨੂੰ ਪ੍ਰਾਪਤ ਕਿਵੇਂ ਕਰੀਏ, ਤੇ ਜੇ ਕਿਧਰੇ ਉਹਦੇ ਗੁਣਾਂ ਨੂੰ ਰਾਗਾਂ ਵਿਚ ਮਿਸ਼ਰਿਤ ਕਰਕੇ ਗਾ ਕੇ ਪ੍ਰਗਟ ਕੀਤਾ ਜਾਏ ਤਾਂ ਉਹਦੇ ਗੁਣ ਤੇ ਰਸਦਾਇਕ ਨੇ, ਰਾਗ ਹੋਰ ਰਸਦਾਇਕ ਕਰ ਦਿੰਦੇ ਨੇ, ਸੰਗੀਤ ਐਸਾ ਕੰਮ ਕਰਦੇ ਨੇ ਜੈਸੇ ਕੁਝ ਮਸਾਲੇ ਪਾ ਦਿੱਤੇ ਗਏ ਨੇ ਤੇ ਭੋਜਨ ਹੋਰ ਸੁਆਦੀ ਹੋ ਗਿਆ। ਤੋ ਅੱਜ ਦੇ ਇਸ ਕਲ ਯੁਗ ਦੇ ਦੌਰ ਵਿਚ ਗੁਰੂ ਨਾਨਕ ਦੀ ਇਹ ਗੱਲ ਵਿਸ਼ਵ ਵਿਆਪੀ ਸਾਰਥਿਕ ਆਉਂਦੀ ਜਾ ਰਹੀ ਏ ਕਿ ਕਲ ਯੁਗ ਮੇਂ ਕੀਰਤਨ ਪ੍ਰਧਾਨਾ। ਜੋਗੀ ਵੀ ਕੀਰਤਨ ਕਰਨ ਲੱਗ ਪਏ ਨੇ, ਸੰਨਿਆਸੀ ਵੀ ਕੀਰਤਨ ਕਰਨ ਲੱਗ ਪਏ ਨੇ, ਸਾਜ਼ਾਂ ਦੀਆਂ ਧੁਨਾਂ ਚਰਚ ਦੇ ਚ ਵੀ ਵੱਜਣ ਲੱਗ ਪਈਆਂ ਨੇ, ਕਵਾਲੀ ਸੰਗੀਤ ਮਸਜਿਦਾਂ ਵਿਚ ਵੀ ਆ ਗਿਆ, ਦਰਗਾਹਾਂ ਵਿਚ ਵੀ ਆ ਗਿਆ, ਕਾਬਿਆਂ ਵਿਚ ਵੀ ਆ ਗਿਆ। ਤੋ ਇਕ ਗੱਲ ਤੇ ਸਪਸ਼ਟ ਹੋ ਗਈ ਕਿ ਗਾਉਣ ਨਾਲ ਪਰਿਪੂਰਨ ਪ੍ਰਮਾਤਮਾ ਖੁਦਾਵੰਦ ਤਾਲਾ ਦੇ ਜਿਹੜੇ ਗੀਤ ਨੇ ਇਹਨੂੰ ਸੰਗੀਤ ਦੇ ਢਾਲ ਕੇ ਗਾਇਣ ਕਰਨ ਨਾਲ ਮਨ ਤੇ ਛੇਤੀ ਅਸਰ ਪੈਂਦਾ ਔਰ ਜਲਦੀ ਸਕੂਨ ਮਿਲਦਾ ਹੈ। ਤੋ ਜਿੱਥੇ ਗੁਰੂ ਨਾਨਕ ਦੇ ਕੋਲੋਂ ਇਹ ਰਬਾਬ ਦੀ ਧੁਨ ਛਿੜੀ ਸੀ, ਗੁਰਦੁਆਰਿਆਂ ਤੋਂ ਉੱਠ ਕੇ ਅੱਜ ਮੰਦਰ ਮਸਜਿਦ ਤੇ ਚਰਚਾਂ ਤੱਕ ਵੀ ਪਹੁੰਚੀ ਏ ਔਰ ਸੰਗੀਤ ਦੇ ਆਸਰੇ ਤੇ ਪਰਿਪੂਰਨ ਪ੍ਰਮਾਤਮਾ ਦੇ ਗੀਤ ਗੁਣ ਗਾਇਨ ਕਰਕੇ ਪਰਮਾਤਮਾ ਨਾਲ ਜੁੜਨ ਦੇ ਵਸੀਲੇ ਲੱਭ ਰਹੇ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਤੇ ਮਸਾਲਾ ਹੈ, ਸੰਗੀਤ ਭੋਜਨ ਨੂੰ ਹੋਰ ਸੁਆਦੀ ਬਣਾ ਦਿੰਦਾ, ਹੋਰ ਰਸਦਾਇਕ ਜੋ ਹੈ ਬਣਾ ਦਿੰਦਾ ਹੈ। ਮਾਰਨ ਨਾਦ ਕੀ ਹੈ, ਛੱਤੀ ਅੰਮ੍ਰਿਤ ਭਾਉ ਏਕ ਜਾਂ ਕੋ ਨਦਰ ਕਰੇ। ਉਸ ਇੱਕ ਦਾ ਭਾਵ, ਉਸ ਇੱਕ ਦੀ ਭਾਵਨਾ, ਉਸ ਇੱਕ ਦੀ ਸ਼ਰਧਾ ਜੋ ਅੰਦਰ ਪੈਦਾ ਹੋਈ ਹੈ, ਮਨ ਮੇ 36 ਪ੍ਰਕਾਰ ਦੇ ਭੋਜਨ ਛਕ ਲਏ ਨੇ। ਭੋਜਨ 36 ਪ੍ਰਕਾਰ ਦਾ ਅਕਸਰ ਮੰਨਿਆ ਜਾਂਦਾ, ਸ਼ਿੰਗਾਰ 16 ਪ੍ਰਕਾਰ ਦਾ ਗਿਣਨ ਦੇ ਜੋ ਹੈ ਆਇਆ। ਮਨ ਦੀਆਂ ਹਾਲਤਾਂ ਵਿਦਵਾਨ 9 ਮੰਨਦੇ ਨੇ, ਜਿਨੂੰ 9 ਰਸ ਵੀ ਕਹਿ ਦਿੰਦੇ ਨੇ। ਮਨ ਦੇ ਵੱਖ ਵੱਖ ਇਸ ਢੰਗ ਦੀਆਂ ਜੋ ਹੈ ਗਿਣਤੀਆਂ ਨੇ। ਸਾਹਿਬ ਕਹਿੰਦੇ 36 ਪ੍ਰਕਾਰ ਦਾ ਜੋ ਖਾਣਾ ਹੈ, ਮਨੋ ਮੈਂ ਛਕ ਲਿਆ, ਮਨੋ ਮੈਂ ਰਸ ਮਾਣ ਲਿਆ। ਜਿਹੜੀ ਉਸਦੀ ਭਾਵਨਾ ਅੰਦਰ ਉਜਾਗਰ ਹੋ ਗਈ ਏ, ਅੰਦਰ ਜੋ ਹੈ ਪੈਦਾ ਹੋ ਗਈ ਏ। ਇਸ ਵਾਸਤੇ ਬਾਬਾ ਹੋਰ ਖਾਣਾ ਖੁਸ਼ੀ ਖੁਆਰੇ ਜਿਤ ਖਾ ਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ ਮਨੁੱਖ ਜ਼ਿੰਦਾ ਰਹਿੰਦਾ ਅਗਰ ਹੁਣ ਚੱਲਦਾ ਰਹੇ ਔਰ ਹੁਣ ਤਾਂ ਚੱਲਦਾ ਰਹਿ ਸਕਦਾ ਹੈ ਅਗਰ ਮੂੰਹ ਵਿਚ ਭੋਜਨ ਚੱਲਦਾ ਰਹੇ ਖੁਰਾਕ ਚੱਲਦੀ ਰਹੇ ਖੁਰਾਕ ਹੁਣ ਹੈ ਹੁਣ ਜ਼ਿੰਦਗੀ ਹੈ ਔਰ ਹੁਣ ਚੱਲਦੇ ਨੇ ਤੋ ਮਨ ਚੱਲਦਾ ਹੈ ਵਿਚਾਰ ਚੱਲਦੇ ਨੇ ਤੋ ਮੁੱਖ ਗੱਲ ਤੇ ਆ ਗਈ ਭੋਜਨ ਤੇ ਤੋ ਸਾਹਿਬ ਇਸ ਨੂੰ ਇੰਜ ਤਸਲੀਮ ਕਰਦੇ ਨੇ ਕਿ ਹੈ ਕੁਛ ਐਸਾ ਭੋਜਨ ਜੋ ਹੁਣ ਦੇ ਚ ਵਿਕਾਰ ਪੈਦਾ ਕਰਦਾ ਹੈ ਐਸਾ ਕੁਛ ਭੋਜਨ ਜੋ ਸਰੀਰ ਦੇ ਚ ਰੋਗ ਪੈਦਾ ਕਰਦਾ ਹੈ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾ ਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ ਵੈਸੇ ਤੇ ਇਕ ਦਿਨ ਦਾ ਖਾਣਾ ਵੀ ਦੱਸ ਸਕਦਾ ਹੈ ਕਿ ਜੋ ਕੁਛ ਮੈਂ ਖਾਦਾ ਹੈ ਸਰੀਰ ਦੇ ਅਨੁਕੂਲ ਹੈ ਕਿ ਨਹੀਂ ਮਨ ਦੇ ਅਨੁਕੂਲ ਹੈ ਕਿ ਨਹੀਂ ਅਗਰ ਕੋਈ ਸਰੀਰ ਸ਼ਾਸਤਰੀ ਹੋਵੇ ਅਗਰ ਕੋਈ ਆਪਣੇ ਮਨ ਨੂੰ ਪੜਨ ਵਾਲਾ ਹੋਵੇ ਤੇ ਉਹਨੂੰ ਇਹ ਦੇਖਣਾ ਚਾਹੀਦਾ ਅੱਜ ਮੈਂ ਖਾਦਾ ਕੀ ਹੈ ਕਿਉਂਕਿ ਖੂਨ ਦੀ ਗਰਜਿਸ਼ ਤੇ ਖਾਣ ਨਾਲ ਹੈ ਵਿਚਾਰਾਂ ਦਾ ਦੌਰ ਤੇ ਖਾਣ ਨਾਲ ਹੈ ਮਨ ਦੇ ਚ ਵਿਕਾਰ ਆ ਗਏ ਨੇ ਤਨ ਦੇ ਚ ਪੀੜਾ ਆ ਗਈ ਹੈ ਇਹ ਤੇ ਖਾਣਾ ਦੋਸ਼ੀ ਹੈ ਔਰ ਜੇ ਖਾਣਾ ਦੋਸ਼ੀ ਹੈ ਤਾਂ ਮਨੁੱਖ ਦੋਸ਼ੀ ਹੋ ਜਾਂਦਾ ਵਿਚਾਰ ਦੋਸ਼ੀ ਹੋ ਜਾਂਦੇ ਨੇ ਸਰੀਰ ਰੋਗੀ ਹੋ ਜਾਂਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਮਨੋਤ ਹੈ ਕਿ ਬੇਸ਼ਤਰ ਸਰੀਰਕ ਰੋਗ ਔਰ ਮਾਨਸਿਕ ਵਿਕਾਰ ਇਨ੍ਹਾਂ ਦਾ ਮੂਲ ਕਾਰਨ ਹੈ ਆਹਾਰ ਅਗਰ ਕੋਈ ਮਨੁੱਖ ਆਪਣੇ ਆਹਾਰ ਦੇ ਪ੍ਰਤੀ ਸੁਚੇਤ ਨਹੀਂ ਹੈ ਸਾਵਧਾਨ ਨਹੀਂ ਹੈ ਤਾਂ ਸਪਸ਼ਟ ਹੈ ਆਪਣੇ ਰੋਗਾਂ ਪ੍ਰਤੀ ਔਰ ਮਾਨਸਿਕ ਵਿਕਾਰਾਂ ਪ੍ਰਤੀ ਸੁਚੇਤ ਨਹੀਂ ਹੈ ਇਸ ਵਾਸਤੇ ਫੈਸਲਾ ਕਰ ਦਿੱਤਾ ਹੈ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾ ਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ ਇਹ ਠੀਕ ਹੈ ਕਿ ਜੀਵਨ ਵਿਆਪਕ ਹੈ ਬਨਸਪਤੀ ਦੇ ਚ ਹੈ ਪਸ਼ੂ ਪਕਸ਼ੀਆਂ ਦੇ ਚ ਹੈ ਆਦਿ ਮਨੁੱਖ ਪ੍ਰਕਿਰਤੀ ਦੇ ਹਵਾਲੇ ਸੀ ਪਹਾੜਾਂ ਦੀਆਂ ਕੰਧਰਾਂ ਚ ਰਹਿੰਦਾ ਸੀ ਰੁੱਖਾਂ ਤਲੇ ਰਹਿੰਦਾ ਸੀ ਔਰ ਪ੍ਰਕਿਰਤੀ ਹੀ ਜੋ ਉਸ ਨੂੰ ਖਾਣ ਨੂੰ ਦੇਵੇ ਉਹੀ ਖਾਂਦਾ ਸੀ ਇਸਦਾ ਸਵੈਮ ਦਾ ਕੋਈ ਚੁਣਾਵ ਨਹੀਂ ਸੀ ਕਿਉਂਕਿ ਮਨੁੱਖ ਅਜੇ ਸੱਭੇ ਨਹੀਂ ਹੋਇਆ ਸੀ ਪ੍ਰਕਿਰਤੀ ਨੇ ਜੋ ਫੁੱਲ ਦੇ ਦਿੱਤੇ ਫਲ ਦੇ ਦਿੱਤੇ ਉਹ ਖਾ ਲਿਆ ਪਰ ਜਦ ਫੁੱਲ ਨਾ ਮਿਲੇ ਫਲ ਨਾ ਮਿਲੇ ਤਾਂ ਫਿਰ ਪਸ਼ੂਆਂ ਦਾ ਸ਼ਿਕਾਰ ਇਸ ਤੇ ਜੀਵਨ ਬਤੀਤ ਹੁੰਦਾ ਰਿਹਾ ਜ਼ਿੰਦਗੀ ਇਸ ਤਰ੍ਹਾਂ ਲੰਘਦੀ ਗਈ ਆਖਿਰ ਸਹਿਜੇ ਸਹਿਜੇ ਮਨੁੱਖ ਸੱਭੇ ਹੋਇਆ ਸੱਭੇ ਤੋਂ ਮੁਰਾਦ ਸਭਾ ਵਿਚ ਬੈਠਣ ਦੀ ਜਾਚ ਆਈ ਸਭਾ ਨੂੰ ਸਮਝਣ ਦੀ ਜਾਚ ਆਈ ਸਭਾ ਵਿਚ ਆਪਣੇ ਆਪ ਨੂੰ ਪੇਸ਼ ਕਰਨ ਦਾ ਢੰਗ ਇਸ ਨੂੰ ਆਇਆ ਔਰ ਜੋ ਵਿਚਾਰ ਮੈਨੂੰ ਨਹੀਂ ਚੰਗੇ ਲੱਗਦੇ ਉਹ ਸਭਾ ਨੂੰ ਵੀ ਨਹੀਂ ਚੰਗੇ ਲੱਗਦੇ ਸਭਾ ਮੈਨੂੰ ਕੈਸੀ ਚੰਗੀ ਲੱਗਦੀ ਹੈ ਔਰ ਸਭਾ ਨੂੰ ਮੈਂ ਕਿਸ ਢੰਗ ਨਾਲ ਚੰਗਾ ਲੱਗ ਸਕਦਾ ਇਸ ਸੋਚਣੀ ਦਾ ਜਦੋਂ ਜਨਮ ਹੋਇਆ ਔਰ ਇਸ ਸੋਚਣੀ ਦੇ ਅਨੁਕੂਲ ਜਦ ਮਨੁੱਖ ਨੇ ਆਪਣੇ ਆਪ ਨੂੰ ਢਾ ਲਿਆ ਤਾਂ ਉਸ ਨੂੰ ਆਖਿਆ ਗਿਆ ਸੱਭੇ ਤੇ ਇਸ ਦੀ ਸੋਚ ਦੇ ਚ ਇਹ ਵੀ ਗੱਲ ਆਈ ਕਿ ਮੈਥੋਂ ਘੱਟ ਤੋਂ ਘੱਟ ਕਿਸੇ ਨੂੰ ਦੁੱਖ ਪਹੁੰਚੇ ਚੋਟ ਪਹੁੰਚੇ ਤੋ ਮੇਰੇ ਆਹਾਰ ਦੇ ਚ ਵੀ ਕਿਸੇ ਨੂੰ ਚੋਟ ਨਾ ਪਹੁੰਚੇ ਮੇਰੀ ਖੁਰਾਕ ਦੇ ਚ ਵੀ ਕਿਸੇ ਨੂੰ ਚੋਟ ਨਾ ਪਹੁੰਚੇ ਵੈਸੇ ਤੇ ਬਨਸਪਤੀ ਦੇ ਚ ਵੀ ਜੀ ਦਾਣਿਆਂ ਦੇ ਚ ਵੀ ਜੀ ਔਰ ਪਹਿਲਾ ਸਮਗਰ ਵਿਆਪਕ ਜੀਵਨ ਪਾਣੀ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਏ ਅਹਿੰਸਕ ਤੇ ਮਨੁੱਖ ਹੋ ਨਹੀਂ ਸਕਦਾ ਨਹੀਂ ਤੇ ਪਾਣੀ ਦਾ ਤਿਆਗ ਕਰਨਾ ਪਏਗਾ ਬਨਸਪਤੀ ਦਾ ਵੀ ਤਿਆਗ ਕਰਨਾ ਪਏਗਾ ਦਾਣਿਆਂ ਦਾ ਵੀ ਤਿਆਗ ਕਰਨਾ ਪਏਗਾ ਕਿਉਂਕਿ ਜੇ ਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ ਬਸ ਇਤਨੀ ਸੋਚਣੀ ਅੰਦਰ ਜਨਮ ਲਵੇ ਕਿ ਮੇਰੇ ਆਹਾਰ ਤੋਂ ਦੂਸਰੇ ਨੂੰ ਚੋਟ ਘੱਟ ਪਹੁੰਚੇ ਪਸ਼ੂਆਂ ਦਾ ਕੁਛ ਐਸਾ ਜਗਤ ਵੀ ਹੈ ਜਿੱਥੇ ਮਨ ਵਿਕਸਿਤ ਹੋ ਗਿਆ ਔਰ ਮਾਨਸਿਕ ਪੀੜਾ ਮਹਿਸੂਸ ਹੁੰਦੀ ਹੈ ਔਰ ਜਿੱਥੇ ਮਾਨਸਿਕ ਪੀੜਾ ਜ਼ਿਆਦਾ ਮਹਿਸੂਸ ਹੋਵੇ ਉਸ ਪਸ਼ੂ ਨੂੰ ਵੀ मनुष्य जैसा समझना चाहिदा है, मनुख जैसा समझना चाहिदा है। पर जिथे मानसिक सोचनी नहीं, मानसिक पीड़ा नहीं, सिर्फ शरीरक ही पीड़ा है, तो वह बनस्पति जैसे ने, वह दाणिया जैसे ने, क्योंकि दाणिया नू भी जद बुनदे आ तड़पदे वह भी ने, दाणिया नू भी जद बुनदे आ उछलदे ने, तड़पदे ने, आवाज भी करदे ने, तिड़ तिड़ करदे ने, इह इना दे चीखण दी आवाज है। तड़पदे हुए किसी पशु नू वेख के अगर मानसिक पीड़ा महसूस होवे तो उस नू तड़पदे हुए दाणिया नू वेख के भी पीड़ा महसूस होनी चाहिए, दर्द महसूस होना चाहिए। फिर भी खुराक खान लगियां उदी ए सोचनी होवे कि मेरे आहार तो दूसरे नू घट तो घट ही चोट पहुंचे, ताकि ऐसा आहार मेनू चोट ना पहुंचावे। जिस आहार ने दूजियां नू चोट पहुंचाई है, ए आहार इस नू भी चोट पहुंचाएगा, एदे तन नू रोगी करेगा, एदे मन नू पीड़त करेगा। करीबन करीबन 90% मनुख दी अज खुराक ऐसी है दूजियां नू चोट पहुंचा के हासिल कीती जा रही है, तो चोट पहुंचा के हासिल कीती गई खुराक, खुराक भी चोट पहुंचाएगी, खुराक भी जरब करेगी। इस वास्ते गुरु नानक दा ए फैसला, बाबा होर खाना खुशी खुआर, जित खा दे तन पीड़िए, मन में चले विकार, हे बाबा हे मेरे मित्र हे सियाने, सुचेत रह तेरे शरीरक रोगां लई, तेरी मानसिक पीड़ा लई 90% ते जिम्मेवार है तेरा आहार, तो जो आहार दे प्रति सुचेत नहीं वो विचार दे प्रति सुचेत नहीं हो सकदा, जो आहार दे प्रति सुचेत नहीं वो अपने शरीर दे प्रति भी सुचेत नहीं हो सकदा, और जो शरीर ते मन दे प्रति सुचेत नहीं ओनु सभ्य नहीं कहा जा सकदा, असभ्य मनुख है। अजे उसनु सभा विच बैठने दी जाच नहीं आई, अजे उस दे अंदर पूर्ण तौर ते मनुखता प्रगट नहीं हुई, तो प्रथम गुरु नानक देव जी महाराज अपना उपदेश अपना संदेश खाने तो आरंभ करदे ने, फिर दूसरा आप पहनने दा उपदेश देंदे ने।
1: रता पहनण मनुरता सुपे दी सतदान, नीली सिहाही कदा करनी पहरण पैर ध्यान, कमर बंद संतोख का धन जो बन तेरा नाम, बाबा होर पैनन खुशी खुआर, जित पैदे तन पीड़िए, मन में चले विकार।
0: खान पीन तो बाद पहनन दी मनुख सोचदा है, और यह सिर्फ मनुख ही सोचदा है, या इंज कह लो पहनन तो ही मनुखता आरंभ आउंदी है। पहनन बारे पशुआं ने नहीं सोचे, पंछियां ने नहीं सोचे। धन गुरु नानक देव जी महाराज ते कहंदे ने, विस्माद नांगे फिरे जंत, इन्ना नंगे पशुआं नू देख के मैं ते विस्मादमई हो जांदा, विस्मय हो जांदा है। इन्हां दे अंदर पहनन दा ख्याल नहीं पैदा होया, ये इस तरह दे नाल नग्नता दी प्रदर्शनी कर रहे ने। एक मासूम बच्चा, नवजायद बच्चा, उस दे अंदर भी अजे पहनन दा भाव नहीं पैदा होया। एक गल वखरी कि चीथड़िया विच कपड़िया विच मां बाप उस नू लपेट के रखदे ने, पर पहनन दा भाव अजे उस दे अंदर नहीं पैदा होया। इस वास्ते कह देंदे ने, ये मासूम बच्चा अजे असभ्य है। सभ्यता ते बुद्धि दे विकास दे नाल नाल ही हुंदी है, तो अजे बौद्धक विकास नहीं होया। ए बच्चा मासूम इस तरह नगन निर्दोष है जिस तरह के पशु नगन निर्दोष ने। मनुखता नहीं आरंभ हो सकी, मनुखता सोचण नाल आरंभ हुंदी है, और पशु सोच दे तो लाजमी वो पहनण लई भी सोच दे, और नगनता उन्हां नूं महसूस आउंदी। या इंज कह लो मनुखता इत्थों ही आरंभ आउंदी है जद नगनता महसूस होण लग पे। यही कारण है कि जिस दे अंदर मनुखता ना आवे साडी ਭਾਰਤੀ ਪਰੰਪਰਾ ਦੇ ਮੁਤਾਬਕ ਕਹਿ ਦਿੰਦੇ ਨੇ ਇਹ ਮਨੁੱਖ ਬਹੁਤ ਨੰਗਾ ਹੈ, ਬਿਲਕੁਲ ਨੰਗਾ। ਨੰਗੇ ਤੋਂ ਮੁਰਾਦ ਅਜੇ ਇਸ ਦੇ ਅੰਦਰ ਤੇ ਪਹਿਨਣ ਦਾ ਖਿਆਲ ਵੀ ਨਹੀਂ। ਇਸ ਖਿਆਲ ਦੇ ਨਾਲ ਹੀ ਮਨੁੱਖਤਾ ਦਾ ਜਨਮ ਹੈ, ਵਰਨਾ ਖਾਣ ਪੀਣ ਦਾ ਖਿਆਲ ਤੇ ਪਸ਼ੂਆਂ ਦੇ ਅੰਦਰ ਵੀ ਹੈ। ਇਹ ਕੋਈ ਬਹੁਤ ਵੱਡੀ ਗੱਲ ਨਹੀਂ ਅਗਰ ਮਨੁੱਖ ਦੇ ਅੰਦਰ ਹੈ। ਮਨੁੱਖਤਾ ਆਰੰਭ ਹੋਈ ਪਹਿਨਣਾ ਹੈ, ਢਕਣਾ ਹੈ, ਕੁਛ ਆਜ਼ਾ ਢਕਣੇ ਨੇ, ਮਹਿਜ਼ ਇਸ ਲਈ ਢਕੜੇ ਨੇ ਕਿ ਮਨੁੱਖ ਦਾ ਸ਼ੀਲ ਸੰਜਮ ਦੇ ਚ ਰਹੇ। ਮਨੁੱਖ ਦੀਆਂ ਵਾਸ਼ਨਾਵਾਂ ਸ਼ੀਲ ਸੰਜਮ ਦੇ ਚ ਰਹਿਣ, ਮਨੁੱਖ ਦੇ ਮਾਨਸਿਕ ਵੇਗ ਮਰਿਆਦਾ ਦੇ ਜਹਿਨ ਨਗਨਤਾ ਉਤੇਜਨਾ ਪੈਦਾ ਕਰ ਸਕਦੀ ਹੈ, ਨਗਨਤਾ ਭੜਕਾਊ ਹੋ ਸਕਦੀ ਹੈ। ਇਹੀ ਕਾਰਨ ਹੈ ਭੜਕੇ ਹੋਏ ਮਨੁੱਖ ਨੂੰ, ਔਰ ਜਿਸ ਨੇ ਆਪਣੀ ਵਾਸ਼ਨਾ ਉਜਾਗਰ ਕਰ ਰੱਖੀ ਹੋਵੇ ਆਲੇ ਦੁਆਲੇ ਕਹਿ ਦਿੱਤਾ ਜਾਂਦਾ ਹੈ ਨਗਨ ਹੈ, ਨਗਨ ਹੈ। ਪਹਿਨਣਾ ਤੇ ਇਸ ਵਾਸਤੇ ਸੀ ਕਿ ਨਗਨਤਾ ਨੂੰ ਢਕਣਾ ਹੈ, ਤੇ ਨਗਨਤਾ ਨੂੰ ਇਸ ਵਾਸਤੇ ਢਕਣਾ ਹੈ ਕਿ ਭੜਕੀਆਂ ਹੋਈਆਂ ਵਾਸ਼ਨਾਵਾਂ ਨੂੰ ਜੋ ਹੈ ਢਕਣਾ ਹੈ, ਮਨੋਬਿਰਤੀਆਂ ਨੂੰ ਢਕਣਾ ਹੈ। ਲੇਕਿਨ ਕੱਪੜਿਆਂ ਦੇ ਰਾਹੀਂ ਵਾਸ਼ਨਾ ਨੂੰ ਉਜਾਗਰ ਕਰਨ ਦਾ ਖਿਆਲ ਪੈਦਾ ਹੋ ਜਾਏ, ਕੱਪੜੇ ਹੀ ਵਾਸ਼ਨਾ ਦੀ ਪ੍ਰਦਰਸ਼ਨੀ ਕਰਨ ਲੱਗ ਪੈਣ, ਇਹ ਕੱਪੜਿਆਂ ਦਾ ਗਲਤ ਇਸਤੇਮਾਲ ਹੈ। ਜੈਸੇ ਖਾਣਾ ਪੀਣਾ ਤੇ ਇਸ ਵਾਸਤੇ ਸੀ ਕਿ ਸਰੀਰ ਦੀ ਭੁੱਖ ਮਿਟੇ ਤੇ ਤੰਦਰੁਸਤੀ ਮਿਲੇ, ਪਰ ਖਾਣਾ ਪੀਣਾ ਹੀ ਰੋਗੀ ਕਰ ਦੇਵੇ, ਵਿਕਾਰੀ ਕਰ ਦੇਵੇ, ਇਹ ਮਕਸਦ ਦਾ ਹੱਲ ਨਾ ਹੋਇਆ। ਇਹ ਖਾਣੇ ਤੇ ਜੋ ਲਕਸ਼ ਦੀ ਪੂਰਤੀ ਹੋਣੀ ਸੀ ਭੁੱਖ ਮਿਟੇ ਤੇ ਸਰੀਰਕ ਤਵਾਨਾਈ ਦੀ ਪ੍ਰਾਪਤੀ ਹੋਵੇ, ਭੁੱਖ ਜ਼ਰੂਰ ਮਿੱਟੀ ਹੈ ਲੇਕਿਨ ਤੰਦਰੁਸਤੀ ਨਹੀਂ ਮਿਲੀ, ਬਿਮਾਰੀ ਮਿਲੀ ਹੈ, ਮਾਨਸਿਕ ਵਿਕਾਰ ਮਿਲੇ ਨੇ, ਖਾਣੇ ਦਾ ਲਕਸ਼ ਪੂਰਾ ਨਹੀਂ ਹੋਇਆ। ਪਹਿਨਣ ਦਾ ਤਾਂ ਲਕਸ਼ ਇਹ ਸੀ ਵਾਸ਼ਨਾ ਨਾ ਭੜਕੇ, ਔਰ ਦੂਜਿਆਂ ਦੀਆਂ ਵਾਸ਼ਨਾਵਾਂ ਵੀ ਸੀਮਾ ਵਿਚ ਰਹਿਣ, ਨਗਨਤਾ ਪ੍ਰਗਟ ਨਾ ਹੋਵੇ, ਖਾਸ ਕਰਕੇ ਵਿਪਰੀਤ ਨਗਨਤਾ ਤਾਂ ਬਿਲਕੁਲ ਪ੍ਰਗਟ ਨਹੀਂ ਹੋਣੀ ਚਾਹੀਦੀ, ਮਨਜ਼ਰ ਆਮ ਤੇ ਨਹੀਂ ਆਉਣੀ ਚਾਹੀਦੀ, ਪਰ ਕੱਪੜਿਆਂ ਦੇ ਚੋਂ ਨਗਨਤਾ ਪ੍ਰਗਟ ਹੋਵੇ। ਕੱਪੜੇ ਹੀ ਵਾਸ਼ਨਾ ਦੀ ਪ੍ਰਦਰਸ਼ਨੀ ਕਰਨ, ਐਸਾ ਹੋ ਸਕਦਾ ਅਗਰ ਕੁਝ ਖਾਣਾ ਪੀਣਾ ਰੋਗ ਪੈਦਾ ਕਰ ਸਕਦਾ ਹੈ, ਜਦਕਿ ਖਾਣਾ ਪੀਣਾ ਰੋਗ ਲਈ ਨਹੀਂ, ਤਾਂ ਕੁਝ ਪਹਿਨਣਾ ਵੀ ਵਿਕਾਰ ਪੈਦਾ ਕਰ ਸਕਦਾ ਹੈ, ਜਦਕਿ ਪਹਿਨਣਾ ਵਿਕਾਰਾਂ ਲਈ ਨਹੀਂ ਹੈ। ਇਸ ਵਾਸਤੇ ਇਸ ਪਹਿਰੇ ਦੀ ਵੀ ਮੁੱਖ ਪੰਕਤੀ ਵਿਚ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈ ਦੇ ਤਨ ਪੀੜੀ ਏ, ਮਨ ਮੇ ਚਲੇ ਵਿਕਾਰ। ਹੇ ਸਿਆਣੇ, ਉਹ ਪਹਿਨਣਾ ਜੋ ਤਨ ਵਿਚ ਖੁਆਰੀ ਪੈਦਾ ਕਰੇ, ਮਨ ਵਿਚ ਵਿਕਾਰ ਪੈਦਾ ਕਰੇ। ਇਸ ਸੰਬੰਧ ਵਿਚ ਇੰਜ ਕਹਿ ਲੋ, ਜਬ ਦੇ ਵਿਚ ਇਹ ਪਹਿਲੇ ਵਿਚਾਰਕ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਸੋਚ ਰਿਹਾ ਕਿ ਕੁਝ ਪਹਿਨਣਾ ਵੀ ਵਿਕਾਰਾਂ ਨੂੰ ਜਨਮ ਦਿੰਦਾ ਹੈ, ਕੁਝ ਪਹਿਨਣਾ ਵੀ ਖੁਆਰੀ ਨੂੰ ਜਨਮ ਦਿੰਦਾ, ਪੈਗੰਬਰੀ ਪੁਰਸ਼ਾਂ ਦੇ ਚੋਂ, ਅਵਤਾਰੀ ਪੁਰਸ਼ਾਂ ਦੇ ਚੋਂ, ਚੋਟੀ ਦੇ ਸਿਰਮੌਰ ਸੰਤਾਂ ਦੇ ਚੋਂ, ਇਹ ਪਹਿਲਾ ਉਪਦੇਸ਼ਕ ਹੈ ਜੋ ਪਹਿਨਣ ਵਾਲੇ ਵੀ ਕਹਿੰਦਾ ਸੰਜਮ ਚਾਹੀਦਾ ਹੈ, ਜਿੱਥੇ ਖਾਣ ਪੀਣ ਬਾਰੇ ਸੰਜਮ ਚਾਹੀਦਾ ਹੈ, ਸੋਚ ਚਾਹੀਦੀ ਹੈ, ਮਰਿਆਦਾ ਚਾਹੀਦੀ ਹੈ, ਉਥੇ ਪਹਿਨਣ ਬਾਰੇ ਵੀ ਆਪਨੇ ਸਿਕਸ਼ਾ ਦਿੱਤੀ ਹੈ। ਕੁਝ ਐਸਾ ਪਹਿਨਣਾ ਜੋ ਸਰੀਰਕ ਰੋਗਾਂ ਨੂੰ ਜਨਮ ਦੇ ਸਕਦਾ ਹੈ, ਕੁਝ ਐਸਾ ਪਹਿਨਣਾ ਜੋ ਮਨ ਵਿਚ ਵਿਕਾਰਾਂ ਨੂੰ ਜੋ ਹੈ ਜਨਮ ਦੇ ਸਕਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਅਗਰ ਇਸ ਤਰ੍ਹਾਂ ਦੀਆਂ ਮਨੋਬਿਰਤੀਆਂ ਆਵਣ ਤਾਂ ਮਨੁੱਖ ਐਸੇ ਸਾਦੇ ਕੱਪੜੇ ਪਹਿਨਣੇਗਾ, ਉਹ ਲਿਬਾਸ ਨਹੀਂ ਜੋ ਦੂਜਿਆਂ ਦੀ ਵਾਸ਼ਨਾਵਾਂ ਵਿਚ ਉਤੇਜਨਾ ਪੈਦਾ ਕਰਨ ਤੇ ਆਪਣੇ ਮਨ ਨੂੰ ਭੜਕਾਉਣ। ਪਹਿਨਣਾ ਤੇ ਇਸ ਵਾਸਤੇ ਸੀ ਕਿ ਮੈਂ ਢਕਿਆ ਜਾਵਾਂ, ਤੇ ਜੇ ਪਹਿਨਣਾ ਇਸ ਵਾਸਤੇ ਹੋਵੇ ਕਿ ਮੈਂ ਪ੍ਰਦਰਸ਼ਿਤ ਹੋਵਾਂ, ਮੈਂ ਪ੍ਰਗਟ ਹੋਵਾਂ, ਮੈਂ ਦਿਸਾਂ, ਇਹ ਤੇ ਇਸ ਤਰ੍ਹਾਂ ਹੈ ਜਿਵੇਂ ਕਿਸੇ ਔਸ਼ਧੀ ਤੋਂ ਬਿਮਾਰੀ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ, ਕਿਸੇ ਦਵਾਈ ਤੋਂ ਰੋਗ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ। ਪਹਿਨਣਾ ਸੀ ਆਪਣੇ ਆਪ ਨੂੰ ਢਕਣ ਲਈ, ਲੇਕਿਨ ਅਜੋਕੇ ਯੁੱਗ ਵਿਚ ਪਹਿਨਣਾ ਹੋ ਗਿਆ ਆਪਣੇ ਆਪ ਨੂੰ ਪ੍ਰਗਟ ਕਰਨ ਲਈ। ਬਹੁਤੇ ਮਨੁੱਖ ਅੱਜ ਕੱਪੜਿਆਂ ਦੇ ਰਾਹੀਂ ਆਪਣੇ ਆਪ ਨੂੰ ਪ੍ਰਗਟ ਕਰਦੇ ਨੇ, ਬਾਕੀ ਤੇ ਉਨ੍ਹਾਂ ਕੋਲ ਕੁਛ ਹੈ ਨਹੀਂ। ਪਹਿਨਣਾ ਹੀ ਪਹਿਨਣਾ ਹੈ। ਪਹਿਰਾਵਾ ਦੱਸਦਾ ਹੈ, ਕੱਪੜਾ ਢੱਕਣ ਲਈ ਸੀ। ਇਸਲਾਮ ਨੇ ਐਸਾ ਪਰਦਾ ਦੇ ਦਿੱਤਾ, ਐਸਾ ਢਕਿਆ, ਮਨੁੱਖ ਗਾਇਬ ਹੋ ਗਿਆ। ਪਰਦਾ ਹੀ ਪਰਦਾ ਰਹਿ ਗਿਆ, ਕੱਪੜਾ ਹੀ ਕੱਪੜਾ ਰਹਿ ਗਿਆ, ਮਨੁੱਖ ਨਾ ਦਿਸਿਆ। ਈਸਾਈਅਤ ਨੇ ਇਤਨੀ ਨਗਨਤਾ ਦੇ ਦਿੱਤੀ, ਇਤਨੀ ਨਗਨਤਾ ਦੇ ਦਿੱਤੀ, ਤੂੰ ਨਗਨਤਾ ਹੀ ਨਗਨਤਾ ਰਹਿ ਗਈ, ਕੱਪੜਾ ਓਲੇ ਹੋ ਗਿਆ। ਦਰਮਿਆਨਾ ਢੰਗ, ਦਰਮਿਆਨੀ ਅਵਸਥਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚੁਣੀ। ਉਹ ਕੱਪੜਾ ਹੀ ਨਹੀਂ ਕਿ ਮਨੁੱਖ ਨੂੰ ਬਿਲਕੁਲ ਢੱਕ ਦੇਵੇ, ਕੱਪੜਾ ਹੀ ਦਿਖਾਈ ਦੇਵੇ, ਮਨੁੱਖ ਨਾ ਦਿਖਾਈ ਦੇਵੇ। ਪਰ ਉਹ ਨਗਨਤਾ ਵੀ ਨਹੀਂ ਕਿ ਨਗਨਤਾ ਦਿਖਾਈ ਦੇਵੇ, ਕੱਪੜਾ ਹੋਵੇ ਹੀ ਨਾ। ਦੇਖਦੇ ਹਾਂ ਅਸੀਂ ਕਿਧਰੇ ਮਨੁੱਖ ਨੂੰ ਦੇਖੀਏ ਤਾਂ ਕੱਪੜੇ ਦੇ ਦਰਸ਼ਨ ਹੁੰਦੇ, ਮਨੁੱਖ ਦੇ ਨਹੀਂ। ਚਾਦਰ ਹੈ, ਬੁਰਕਾ ਹੈ, ਹੋਰ ਅਨੇਕਾਂ ਤਰ੍ਹਾਂ ਦੇ ਪਰਦੇ ਨੇ, ਤਾਂ ਕੱਪੜਾ ਦਿਖਾਈ ਦਿੰਦਾ ਹੈ, ਮਨੁੱਖ ਨਹੀਂ। ਪਰ ਹੈ ਕਿਧਰੇ ਐਸੀ ਨਗਨਤਾ, ਉਸ ਨਗਨਤਾ ਦੇ ਚ ਭੜਕਾਉ ਵਾਸ਼ਨਾਵਾਂ ਹੀ ਦਿਖਾਈ ਦਿੰਦੀਆਂ ਨੇ। ਭੜਕਿਆ ਹੋਇਆ ਮਨ ਹੀ ਦਿਖਾਈ ਦਿੰਦਾ, ਭੜਕਿਆ ਹੋਇਆ ਤਨ ਹੀ ਦਿਖਾਈ ਦਿੰਦਾ ਹੈ, ਲਿਬਾਸ ਨਹੀਂ, ਕੱਪੜੇ ਨਹੀਂ। ਇੱਕ ਬੜੀ ਸੁੰਦਰ ਗਾਥਾ ਹੈ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਸੁਪਤਨੀ ਸਾਡੀ ਜਗਤ ਮਾਤਾ ਗੰਗਾ ਉਨ੍ਹਾਂ ਨੂੰ ਕਿਹਾ, ਜੇ ਤੁਹਾਨੂੰ ਸੰਤਾਨ ਚਾਹੀਦੀ ਹੈ ਤਾਂ ਇਸ ਦਾ ਆਸ਼ੀਰਵਾਦ ਤੁਸੀਂ ਬਾਬੇ ਬੁੱਢੇ ਤੋਂ ਪ੍ਰਾਪਤ ਕਰੋ। ਸਿੱਖ ਨੂੰ ਮਾਣ ਦਿੰਦੇ ਨੇ ਗੁਰਦੇਵ, ਅਸੀਸ ਲਓ, ਆਸ਼ੀਰਵਾਦ ਲਓ। ਬਾਬਾ ਬੁੱਢਾ ਸਾਹਿਬ ਨੂੰ ਮਿਲਣ ਲਈ ਤਿਆਰ ਹੋਈਆਂ ਮਾਤਾ ਗੰਗਾ ਜੀ, ਤਨ ਸਜਾਇਆ ਬਸਤਰਿਆਂ ਨਾਲ, ਗਹਿਣਿਆਂ ਨਾਲ, ਫਿਰ ਆਪਣੇ ਰੱਥ ਨੂੰ ਸਜਾਇਆ, ਫਿਰ ਸਜੀਆਂ ਧਜੀਆਂ ਨਾਲ ਸਹੇਲੀਆਂ ਲਈਆਂ, ਸਖੀਆਂ ਲਈਆਂ, ਨੌਕਰਾਣੀਆਂ ਦਾਸੀਆਂ ਲਈਆਂ, ਚੱਲ ਪਏ ਬਾਬਾ ਬੁੱਢਾ ਜੀ ਦੇ ਦਰਸ਼ਨ ਕਰਨ ਲਈ। ਅਕਸਰ ਐਸਾ ਹੁੰਦਾ ਹੈ ਕਿ ਬਹੁਤ ਇਸ ਤਰ੍ਹਾਂ ਦਾ ਸ਼ਿੰਗਾਰ ਮਨੁੱਖ ਕਰ ਲਵੇ, ਲਿਬਾਸ ਪਹਿਨ ਲਵੇ, ਤੋ ਅੰਦਰ ਭਾਵ ਪੈਦਾ ਹੋ ਜਾਂਦਾ, ਜਿਸ ਸਮੇਂ ਦਰਸ਼ਨ ਕਰਨ ਲਈ ਨਹੀਂ ਜਾ ਰਿਹਾ, ਦਰਸ਼ਨ ਦੇਣ ਲਈ ਜਾ ਰਿਹਾ। ਲਿਬਾਸ ਇਹ ਭਾਵ ਪੈਦਾ ਕਰ ਸਕਦਾ, ਲਿਬਾਸ ਇਹ ਖਿਆਲ ਪੈਦਾ ਕਰ ਸਕਦਾ ਮੈਂ ਦਰਸ਼ਨ ਦੇਣੇ ਨੇ। ਔਰ ਜਿਨ੍ਹਾਂ ਜਿਨ੍ਹਾਂ ਦੇ ਅੰਦਰ ਇਹ ਬੁੱਖ ਜਿਤਨੀ ਜ਼ਿਆਦਾ ਹੋਵੇਗੀ, ਉਤਨਾ ਭੜਕਾਊ ਲਿਬਾਸ ਪੈਦਾ ਹੁੰਦਾ ਜਾਏਗਾ, ਉਤਨਾ ਹੀ ਭੜਕੀਲੇ ਲਿਬਾਸ ਦਾ ਜਨਮ ਹੋਵੇਗਾ ਕਿ ਮੈਂ ਦਰਸ਼ਨ ਦੇਣੇ ਨੇ, ਮੈਂ ਦਿਖਾਉਣਾ ਹੈ, ਮੈਂ ਜਗਤ ਨੂੰ ਦੱਸਣਾ ਹੈ। ਭਾਵੇਂ ਮਾਤਾ ਜੀ ਦੀ ਇਹ ਭਾਵਨਾ ਨਹੀਂ ਸੀ, ਪਰ ਸੰਸਾਰਿਕ ਰੋ ਰੀਤੀ ਦੇ ਮੁਤਾਬਕ ਆਪਨੇ ਬੜੇ ਸੁੰਦਰ ਵਸਤਰ ਪਹਿਨੇ, ਸੁੰਦਰ ਗਹਿਣਿਆਂ ਨਾਲ ਆਪਣਾ ਤਨ ਸਜਾਇਆ, ਰੱਥ ਸਜਾਇਆ, ਸਜੀਆਂ ਧਜੀਆਂ ਦਾਸੀਆਂ ਤੇ ਸਹੇਲੀਆਂ ਨਾਲ ਥਾਲ ਦੇ 36 ਪ੍ਰਕਾਰ ਦਾ ਪਕਵਾਨ ਲੈ ਕੇ ਆਪ ਚੱਲੀਆਂ ਨੇ। ਦੂਰੋਂ ਰੱਥ ਜਦ ਬਾਬਾ ਜੀ ਨੇ ਵੇਖਿਆ, ਧੂੜ ਉੱਡਦੀ ਹੋਈ, ਪੁੱਛ ਲਿਆ ਕਾਮੇ ਤੋਂ ਸੇਵਕ ਤੋਂ, ਇਹ ਕੌਣ ਆ ਰਹੇ ਨੇ? ਤਾਂ ਸੇਵਕ ਨੇ ਦੱਸ ਦਿੱਤਾ, ਗੁਰੂ ਕੇ ਮਹਿਲ ਜਾਪਦੇ ਨੇ। ਰਸਨਾ ਤੋਂ ਸੁਭਾਵਕ ਨਿਕਲਿਆ, ਇਹ ਗੁਰੂ ਕੇ ਮਹਿਲਾਂ ਨੂੰ ਕੀ ਬਾਜੜ ਪੈ ਗਈ ਹੈ? ਇਹ ਬੋਲ ਮਾਤਾ ਗੰਗਾ ਜੀ ਦੇ ਵੀ ਕੰਨੀ ਪੈ, ਵਾਪਸ ਹੋ ਗਈਆਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਿਕਾਇਤ ਕੀਤੀ, ਜਿਨ੍ਹਾਂ ਨੂੰ ਆਪ ਮਾਣ ਦਿੰਦੇ ਹੋ, ਪ੍ਰਤਿਸ਼ਠਾ ਦਿੰਦੇ ਹੋ, ਉਹ ਇਸ ਤਰ੍ਹਾਂ ਸਾਡਾ ਅਪਮਾਨ ਕਰਦੇ ਨੇ। ਔਰ ਬਾਬਾ ਜੀ ਦੀ ਰਸਨਾ ਤੋਂ ਨਿਕਲਿਆ, ਗੁਰੂ ਕੇ ਮਹਿਲਾਂ ਨੂੰ ਕੀ ਬਾਜੜ ਪੈ ਗਈ ਹੈ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਕਿਸੇ ਸਾਧੂ ਕੋਲ ਜਾਈਦਾ ਦਰਸ਼ਨ ਕਰਨ ਲਈ, ਦਰਸ਼ਨ ਦੇਣ ਲਈ ਨਹੀਂ। ਤੁਹਾਡਾ ਜਾਣ ਦਾ ਢੰਗ, ਤੁਹਾਡੇ ਕੱਪੜੇ, ਤੁਹਾਡੇ ਗਹਿਣੇ, ਇਹ ਭਾਵ ਵੀ ਨਹੀਂ ਪੈਦਾ ਕਰ ਸਕਦੇ ਕਿ ਮੈਂ ਦਰਸ਼ਨ ਕਰਨ ਲਈ ਜਾਣਾ। ਇਸ ਵਾਸਤੇ ਜੇ ਹਰ ਥਾਂ ਦੀ ਜਾਣ ਦੀ ਆਪਣੀ ਇਕ ਲਿਬਾਸ ਹੈ, ਆਪਣਾ ਇਕ ਪੁਸ਼ਾਕ ਹੈ, ਤੋ ਸਤਸੰਗ ਵਿਚ ਜਾਣ ਦਾ ਵੀ ਆਪਣਾ ਇਕ ਲਿਬਾਸ ਹੈ, ਆਪਣੀ ਇਕ ਪੁਸ਼ਾਕ ਹੈ। ਔਰ ਉਹ ਪੁਸ਼ਾਕ ਬਾਰ ਬਾਰ ਇਹ ਭਾਵਨਾ ਪੈਦਾ ਕਰੇ ਕਿ ਮੈਂ ਦਰਸ਼ਨ ਕਰਨ ਲਈ ਆਇਆ ਸੰਗਤ ਦੇ, ਮੈਂ ਦਰਸ਼ਨ ਕਰਨ ਲਈ ਆਇਆ ਗੁਰੂ ਦੇ, ਮੈਂ ਦਰਸ਼ਨ ਕਰਨ ਲਈ ਆਇਆ ਇਕ ਪਾਵਨ ਪਵਿੱਤਰ ਮਾਹੌਲ ਦੇ। ਪਰ ਜੇ ਕੱਪੜੇ ਐਸੇ ਹੋਣ ਤੇ ਸਾਰਿਆਂ ਦੀ ਨਿਗਾਹ ਉਸ ਦੇ ਕੱਪੜਿਆਂ ਤੇ ਪਏ, ਤੋ ਇਕ ਤੇ ਸਾਰਿਆਂ ਦਾ ਧਿਆਨ ਉਖੜਿਆ ਤੇ ਦੂਜਾ ਆਪਣੇ ਮਨ ਵਿਚ ਭਾਵ ਪੈਦਾ ਹੋਇਆ ਦਰਸ਼ਨ ਦੇਣ ਦਾ, ਦਿਖਾਉਣ ਦਾ। ਇਹੀ ਕਾਰਨ ਹੈ ਕਿ ਬਹੁਤ ਸਾਰੀ ਮਨੁੱਖਤਾ ਧਾਰਮਿਕ ਲਾਭ ਤੋਂ ਵਾਂਝੀ ਰਹਿ ਜਾਂਦੀ ਏ, ਕਿਉਂਕਿ ਆਪਣੇ ਵਸਤਰਾਂ ਦੀ ਤਰਫ਼ ਖਿਆਲ ਨਹੀਂ ਰੱਖਦੀ। ਖਾਸ ਕਰਕੇ ਇਸ ਦੇ ਚ ਇਸਤਰੀ ਜ਼ਾਤ ਕਿਸੇ ਹੱਦ ਤੱਕ ਬਹੁਤ ਜ਼ਿੰਮੇਵਾਰ ਹੈ, ਕਿਉਂਕਿ ਉਸਦਾ ਲਿਬਾਸ ਕਈ ਦਫ਼ਾ ਦੇਖਣ ਦੇ ਚਾਇਆ ਸਤਸੰਗ ਦੇ ਚ ਐਸਾ ਹੁੰਦਾ ਹੈ ਜੋ ਸਤਸੰਗ ਦੇ ਮਿਆਰ ਤੇ ਪੂਰਾ ਨਹੀਂ ਉਤਰਦਾ। ਕਹਿੰਦੇ ਦੂਸਰੇ ਦਿਨ ਜਦ ਸਾਦਾ ਲਿਬਾਸ ਪਹਿਨ ਕੇ ਦੋ ਮਿੱਸੇ ਪ੍ਰਸ਼ਾਦੇ ਔਰ ਪਿਆਜ਼ ਦਾ ਗੰਡਾ ਥਾਲ ਦੇ ਚ ਰੱਖ ਕੇ ਬਿਨਾਂ ਦਾਸੀਆਂ ਤੋਂ ਬਿਨਾਂ ਰਥ ਤੋਂ ਪੈਦਲ ਜਦ ਜਗਤ ਮਾਤਾ ਗੰਗਾ ਜੀ ਪਹੁੰਚੀਆਂ ਨੇ, ਅਜੇ 20 ਕਦਮਾਂ ਦੀ ਦੂਰੀ ਹੈ, ਬਾਬਾ ਬੁੱਢਾ ਜੀ ਦੀ ਰਸਨਾ ਤੋਂ ਨਿਕਲਿਆ। ਮਾਂ ਨੂੰ ਵਾਕਈ ਫਿਕਰ ਆਉਂਦੀ ਏ, ਬੱਚੇ ਨੂੰ ਭੁੱਖ ਲੱਗੀ ਏ। ਕੱਲ ਕੁਝ ਹੋਰ ਆਖਿਆ ਸੀ, ਅੱਜ ਕੁਝ ਹੋਰ ਆਖ ਰਹੇ ਨੇ। ਇਕਦਮ ਭੱਜੇ ਹੋਏ ਗਏ, ਥਲ ਲੈ ਲਿਆ ਮਾਤਾ ਜੀ ਤੋਂ, ਮੰਜੇ ਤੇ ਬੈਠ ਗਏ ਨੇ। ਮਿੱਸਾ ਪ੍ਰਸ਼ਾਦਾ ਤੋੜਿਆ, ਬੁਰਕੀ ਮੂੰਹ ਚ ਪਾਈ ਏ, ਪਿਆਜ਼ ਦਾ ਗੰਡਾ ਮੰਜੇ ਦੇ ਪਾਵੇ ਦੇ ਉਤੇ ਰੱਖ ਕੇ ਜਿਉ ਮੁੱਠ ਨਾਲ ਤੋੜਿਆ, ਆਖੇ ਉਹ ਲਾਲ ਮਾਂ ਤੇਰੀ ਕੁੱਖ ਤੋਂ ਜਨਮ ਲਵੇਗਾ ਜੋ ਦੁਸ਼ਟਾਂ ਦੇ ਸਿਰ ਇੰਜ ਬੰਨੇਗਾ ਜਿਵੇਂ ਮੈਂ ਇਸ ਪਿਆਜ਼ ਨੂੰ ਤੋੜਿਆ। ਇਹ ਵਾਕ ਪ੍ਰਗਟ ਹੋਇਆ, ਦਲ ਭੰਜਨ ਗੁਰ ਸੂਰਮਾ ਵਡ ਯੋਧਾ ਬਹੁ ਪਰਉਪਕਾਰੀ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਜਨਮ ਆਪ ਦੀ ਕੁੱਖੋਂ ਹੋਇਆ। ਮੀਰੀ ਪੀਰੀ ਦੇ ਮਾਲਕ, ਤਲਵਾਰ ਦੇ ਧਨੀ ਔਰ ਸ਼ਸਤਰਾਂ ਦੇ ਧਨੀ, ਸੂਰ ਵੀਰਤਾ ਜਿਨ੍ਹਾਂ ਦੇ ਰੋਮ ਰੋਮ ਦੇ ਚੋਂ ਜੋ ਹੈ ਪ੍ਰਗਟ ਆਉਂਦੀ ਸੀ ਔਰ ਜਿਨ੍ਹਾਂ ਦੇ ਚਿਹਰੇ ਤੋਂ ਭਗਤੀ ਭਾਵ ਹਰ ਵਕਤ ਪ੍ਰਦਰਸ਼ਿਤ ਹੁੰਦਾ ਸੀ, ਐਸੇ ਮੀਰੀ ਪੀਰੀ ਦੇ ਮਾਲਕ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਜਨਮ ਵਕਤ ਦੇ ਇਕ ਮਹਾਨ ਫਕੀਰ, ਗੁਰੂ ਘਰ ਦੇ ਇਕ ਮਹਾਨ ਆਸ਼ਿਕ ਸੰਤ ਬਾਬਾ ਬੁੱਢਾ ਜੀ ਦੇ ਆਸ਼ੀਰਵਾਦ ਨਾਲ ਹੋਇਆ। ਪਰ ਇਸ ਆਸ਼ੀਰਵਾਦ ਦੇ ਪਿੱਛੇ ਇਕ ਬਹੁਤ ਵੱਡੀ ਕਹਾਣੀ ਛੁਪੀ ਹੋਈ ਏ ਕਿ ਕਿਸੇ ਵੀ ਸੰਤ ਕੋਲ ਆਉਣਾ ਹੈ ਦਰਸ਼ਨ ਦੇਣ ਲਈ ਨਹੀਂ, ਦਰਸ਼ਨ ਕਰਨ ਲਈ। ਇਹਦੇ ਚ ਕੱਪੜਿਆਂ ਦਾ ਬਹੁਤ ਵੱਡਾ ਯੋਗਦਾਨ ਹੈ। ਕੱਪੜੇ ਕੁਝ ਐਸੇ ਹੁੰਦੇ ਨੇ ਜੋ ਮਨ ਦੇ ਅੰਦਰ ਖਿਆਲ ਪੈਦਾ ਕਰਦੇ ਨੇ ਮੈਂ ਦਰਸ਼ਨ ਦੇਣੇ ਨੇ, ਔਰ ਕੱਪੜੇ ਕੁਝ ਐਸੇ ਨੇ ਜੋ ਪੈਦਾ ਕਰਦੇ ਨੇ ਖਿਆਲ ਮੈਂ ਕੁਝ ਵੀ ਨਹੀਂ, ਮੈਂ ਤੇ ਦਰਸ਼ਨ ਕਰਨੇ ਨੇ, ਮੈਂ ਤੇ ਦੂਜੇ ਦੇ ਜੋ ਹੈ ਦਰਸ਼ਨ ਕਰਨੇ ਨੇ। ਇਸ ਸੰਬੰਧ ਚ ਇਕ ਹੋਰ ਵੀ ਬੜੀ ਸੁੰਦਰ ਗਾਥਾ ਹੈ ਭਗਤ ਕਬੀਰ ਜੀ ਦੇ ਡੇਰੇ। ਇਕ ਐਸੀ ਪਨਹਾਰੀ ਸੀ ਜੋ ਗੰਗਾ ਤੋਂ ਰੋਜ਼ ਪਾਣੀ ਭਰ ਕੇ ਲਿਆਂਦੀ ਏ ਮਟਕਿਆਂ ਦੇ ਰਾਹੀਂ, ਔਰ ਸਾਰਾ ਦਿਨ ਪਿਆਸਿਆਂ ਦੀ ਪਿਆਸ ਬੁਝਾਉਂਦੀ ਏ ਠੰਡੇ ਜਲ ਨਾਲ, ਰਸਨਾ ਨਾਲ ਪਰਮਾਤਮਾ ਦਾ ਨਾਮ ਜਪਦੀ ਏ, ਆਪਣੇ ਮਨ ਨੂੰ ਸੀਤਲ ਕਰਦੀ ਏ ਤੇ ਦੂਜਿਆਂ ਨੂੰ ਸੀਤਲ ਪਾਣੀ ਪਿਲਾ ਪਿਲਾ ਕੇ ਪਿਆਸ ਬੁਝਾਉਂਦੀ ਏ, ਅਗਲਿਆਂ ਦੇ ਤਨ ਸੀਤਲ ਕਰਦੀ ਏ। ਇਸ ਤਰ੍ਹਾਂ ਮਨ ਦੇ ਤਲ ਤੇ ਉਸ ਦੇ ਸਿਮਰਨ ਚੱਲਦਾ ਰਹਿੰਦਾ ਹੈ, ਤਨ ਦੇ ਤਲ ਤੇ ਉਸ ਦੀ ਸੇਵਾ ਚੱਲਦੀ ਰਹਿੰਦੀ ਏ। ਸੇਵਾ ਸਿਮਰਨ ਦੀ ਇਹ ਮੂਰਤੀ ਆਪਣਾ ਜੀਵਨ ਕਬੀਰ ਜੀ ਦੇ ਡੇਰੇ ਚ ਇਸ ਢੰਗ ਨਾਲ ਬਤੀਤ ਕਰ ਰਹੀ ਏ। ਲੇਕਿਨ ਇਕ ਐਸੀ ਘਟਨਾ ਘਟ ਗਈ, ਕਬੀਰ ਜੀ ਦੇ ਕੁਝ ਚੇਲੇ ਸ਼ਿਵਰਾਤਰੀ ਵਾਲੇ ਦਿਨ ਗੰਗਾ ਤਟ ਤੇ ਕੀ ਦੇਖਦੇ ਨੇ ਕਿ ਵਕਤ ਦੇ ਬਾਦਸ਼ਾਹ ਦੀ ਬੇਗਮ ਸਿਕੰਦਰ ਲੋਧੀ ਦੀ ਬੇਗਮ ਹਿੰਦੂ ਯਾਤਰੀਆਂ ਨੂੰ ਦੇਖਣ ਲਈ ਆਈ ਏ ਕਿ ਉਹ ਇੱਥੇ ਆ ਕੇ ਕੀ ਕਰਦੇ ਨੇ, ਕਿਸ ਤਰ੍ਹਾਂ ਦੇ ਧਾਰਮਿਕ ਰਸਮੋ ਰਿਵਾਜ ਨੂੰ ਇਹ ਪ੍ਰਚਲਨ ਕਰਦੇ ਨੇ, ਇਹ ਅਪਣਾਉਂਦੇ ਨੇ, ਇਹ ਦੇਖ ਰਹੀ ਸੀ। ਜਿੱਥੇ ਉਹ ਧਾਰਮਿਕ ਰਸਮੋ ਰਿਵਾਜ ਲੋਕੀ ਨਿਭਾ ਰਹੇ ਨੇ, ਕਰ ਰਹੇ ਨੇ, ਦੇਖ ਰਹੀ ਏ, ਉਥੇ ਕਬੀਰ ਦੇ ਚੇਲੇ ਸਿਕੰਦਰ ਲੋਧੀ ਦੀ ਬੇਗਮ ਨੂੰ ਦੇਖਦੇ ਨੇ ਔਰ ਮੈਜ਼ ਇਸ ਵਾਸਤੇ ਦੇਖਦੇ ਨੇ ਕਿ ਇਤਨੇ ਕੀਮਤੀ ਕੱਪੜੇ ਔਰ ਜ਼ਰੀ ਦਾ ਕੰਮ ਹੈ, ਮੋਤੀ ਜੜਤ ਨੇ, ਕਿਧਰੇ ਕਿਧਰੇ ਨੀਲਮ ਵੀ ਚਮਕਦੇ ਪਏ ਨੇ ਬਸਤਰਾਂ ਦੇ ਚੋਂ, ਕੱਪੜਿਆਂ ਦੇ ਚੋਂ। ਇਕਦਮ ਖਿਆਲ ਆਇਆ ਉਸ ਪਨਹਾਰੀ ਦਾ ਜੋ ਸਾਰਾ ਦਿਨ ਡੇਰੇ ਦੇ ਪਿਆਸਿਆਂ ਦੀ ਪਿਆਸ ਬੁਝਾਉਂਦੀ ਏ ਠੰਡੇ ਜਲ ਨਾਲ, ਗੰਗਾ ਤੋਂ ਭਰ ਕੇ ਲੈ ਜਾਂਦੀ ਏ। ਸਾਰਾ ਦਿਨ ਜਿਸ ਦੀ ਰਸਨਾ ਤੇ ਸਤਨਾਮ ਦੀ ਧੁਨੀ ਚੱਲਦੀ ਏ, ਕਬੀਰ ਪੰਥੀਆਂ ਨੂੰ ਸਤਨਾਮੀ ਕਹਿੰਦੇ ਨੇ। ਪਰ ਉਸਦੇ ਬਸਤਰ ਲੀਰਾਂ ਲੀਰਾਂ ਨੇ, ਉਸਦੇ ਕੱਪੜੇ ਤੇ ਬਿਲਕੁਲ ਫਟੇ ਹੋਏ ਨੇ, ਮਨ ਦੇ ਉੱਤੇ ਇੱਕ ਸ਼ੱਕ ਦਾ ਬੋਝ ਪੈ ਗਿਆ ਤੇ ਸ਼ੱਕ ਹੀ ਸਭ ਤੋਂ ਵੱਡੀ ਮੈਲ ਹੈ। ਸੰਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮੈਲਾ ਹਿਰਦਾ ਕੌਣ ਜੋ ਪਰਮਾਤਮਾ ਦੇ ਪ੍ਰਤੀ ਸ਼ੱਕ ਨਾਲ ਭਰਿਆ ਹੋਇਆ ਹੈ, ਨਿਰਮਲ ਹਿਰਦਾ ਕੌਣ ਜੋ ਪਰਮਾਤਮਾ ਦੇ ਪ੍ਰਤੀ ਵਿਸ਼ਵਾਸ ਨਾਲ ਭਰਿਆ ਹੋਇਆ ਹੈ। ਜਿਤਨਾ ਕਿਸ ਦਾ ਵਿਸ਼ਵਾਸ ਵਧਦਾ ਜਾ ਰਿਹਾ ਹੈ ਉਤਨੀ ਨਿਰਮਲਤਾ ਵਧਦੀ ਜਾ ਰਹੀ ਹੈ, ਔਰ ਜਿਤਨਾ ਕਿਸੇ ਦਾ ਸੰਦੇਹ ਵਧਦਾ ਜਾ ਰਿਹਾ ਹੈ ਮੈਲ ਵਧਦੀ ਜਾ ਰਹੀ ਹੈ, ਔਰ ਸੰਦੇਹ ਹੀ ਸੰਦੇਹ ਰਹਿ ਜਾਏ, ਵਿਸ਼ਵਾਸ ਰਹਿ ਹੀ ਨਾ, ਐਸਾ ਮਨੁੱਖ ਦੁਸ਼ਟ ਹੋ ਜਾਂਦਾ ਹੈ, ਐਸਾ ਹੀ ਮਨੁੱਖ ਜ਼ਾਲਮ ਹੋ ਜਾਂਦਾ ਹੈ, ਐਸਾ ਹੀ ਮਨੁੱਖ ਚੋਰ ਹੋ ਜਾਂਦਾ ਹੈ, ਐਸਾ ਹੀ ਮਨੁੱਖ ਦੁਰਾਚਾਰੀ ਹੋ ਜਾਂਦਾ ਹੈ, ਐਸਾ ਮਨੁੱਖ ਮਹਾਨ ਜ਼ਾਲਮ ਹੋ ਜਾਂਦਾ, ਕਿਉਂਕਿ ਪਰਮਾਤਮਾ ਦੇ ਪ੍ਰਤੀ ਸੰਦੇਹ ਹੀ ਸੰਦੇਹ ਹੈ, ਔਰ ਐਸਾ ਮਨੁੱਖ ਪੁਨੀਤ ਹੋ ਜਾਂਦਾ ਹੈ, ਭਗਵੰਤ ਦਾ ਰੂਪ ਹੋ ਜਾਂਦਾ ਹੈ, ਭਰੋਸਾ ਹੀ ਭਰੋਸਾ ਹੈ, ਸੰਦੇਹ ਤੇ ਹੈ ਹੀ ਨਹੀਂ, ਕੇਵਲ ਭਰੋਸਾ ਹੈ। ਐਸਾ ਮਨੁੱਖ ਅੱਠੇ ਪੈਰ ਸਮਾਧੀ ਲੀਨ ਆਉਂਦਾ, ਜਾਂ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਆਇਆ। ਐਸਾ ਮਨੁੱਖ ਜੋ ਭਰੋਸੇ ਤੇ ਭਾਵਨਾ ਨਾਲ ਭਰਿਆ ਹੋਇਆ ਹੈ ਅੱਠੇ ਪੈਰ ਸਮਾਧਮਈ ਹੁੰਦਾ ਹੈ, ਸਮਾਧੀ ਲੀਨ ਆਉਂਦਾ, ਅੱਠੇ ਪੈਰ ਪ੍ਰਭੂ ਨਾਲ ਜੁੜਿਆ ਹੁੰਦਾ, ਨਿਰਮਲਤਾ ਦੀ ਖਾਣ ਆਉਂਦਾ। ਉਹ ਨਿਰਮਲਤਾ ਦੀ ਮੂਰਤੀ ਕਬੀਰ ਦੇ ਚੇਲੇ ਕਬੀਰ ਦੇ ਅੱਗੋਂ ਫਰਿਆਦ ਕਰਦੇ ਨੇ, ਸਾਡੇ ਅੰਦਰ ਸੰਦੇਹ ਪੈਦਾ ਹੋ ਗਿਆ, ਕੀ ਕਰੀਏ, ਇਸ ਪਨਹਾਰੀ ਨੂੰ ਵੇਖ ਕੇ ਔਰ ਸਿਕੰਦਰ ਲੋਧੀ ਦੀ ਬੇਗਮ ਨੂੰ ਵੇਖ ਕੇ, ਇੰਨੇ ਕੀਮਤੀ ਕੱਪੜੇ, ਇਤਨਾ ਕੀਮਤੀ ਲਿਬਾਸ, ਪਤਾ ਨੀ ਉਸਦੀ ਜ਼ਬਾਨ ਚੋਂ ਕਦੀ ਪਰਮਾਤਮਾ ਦਾ ਨਾਮ ਨਿਕਲਿਆ ਵੀ ਹੈ ਕਿ ਨਹੀਂ। ਤੋ ਕਬੀਰ ਦੇ ਬੜੇ ਦੋ ਕੀਮਤੀ ਸਲੋਕ ਨੇ ਇਸ ਸੰਬੰਧਿਤ, ਕਬੀਰ ਦੇ ਸਲੋਕਾਂ ਦੀ ਬਾਣੀ ਆਪ ਕਹਿੰਦੇ ਨੇ, ਕਬੀਰ ਹੈਂਗੇ ਬਾਹਨ ਸਘਨ ਗਨ ਛਤਰਪਤੀ ਕੀ ਨਾਰ ਤਾਸੋ ਪਟੰਤਰ ਨਾ ਪੁਜੇ ਹਰ ਜਨ ਕੀ ਪਨਿਹਾਰ। ਜੋ ਹਰੀ ਜਨ ਦੀ ਪਨਹਾਰੀ ਹੈ, ਸਾਰਾ ਦਿਨ ਹਰੀ ਦੇ ਜਨਾਂ ਨੂੰ ਪਾਣੀ ਪਿਲਾਉਂਦੀ ਹੈ, ਸੇਵਾ ਕਰਦੀ ਹੈ, ਇਸ ਦੇ ਕੱਪੜੇ ਇਤਨੇ ਮਹਾਨ ਨੇ ਕਿ ਉਸ ਬਾਦਸ਼ਾਹ ਦੀ ਬੇਗਮ ਦੇ ਕੱਪੜੇ ਇਸ ਕੱਪੜਿਆਂ ਦੇ ਸਾਹਮਣੇ ਤੁੱਛ ਨੇ। ਤਾਸੋ ਪਟੰਤਰ ਨਾ ਪੁਜੇ ਹਰ ਜਨ ਕੀ ਪਨਹਾਰ। ਤਰਕ ਖੜੀ ਹੋ ਗਈ, ਭਗਤ ਜੀ ਉਹ ਕੱਪੜੇ ਮਖਮਲੀ ਨੇ, ਨੀਲਮ ਜੜਤ ਨੇ, ਜ਼ਰੀ ਦਾ ਕੰਮ ਹੋਇਆ ਉਨ੍ਹਾਂ ਤੇ, ਇਹ ਕੱਪੜੇ ਖੱਦੜ ਦੇ ਨੇ, ਲੀਰਾਂ ਲੀਰਾਂ ਨੇ, ਟਾਕੀਆਂ ਨੇ, ਥਾਂ ਥਾਂ ਤੋਂ ਪਾਟੇ ਹੋਏ ਨੇ, ਸਿਲੇ ਹੋਏ ਨੇ, ਇਹ ਤੇ ਚੀਥੜੇ ਨੇ। ਇਨ੍ਹਾਂ ਨੂੰ ਆਪ ਕਹਿੰਦੇ ਹੋ ਇਤਨੇ ਮਹਾਨ ਨੇ ਕਿ ਉਸ ਬਾਦਸ਼ਾਹ ਦੀ ਬੇਗਮ ਦੇ ਜਿਹੜੇ ਬਸਤਰ ਨੇ ਬਿਲਕੁਲ ਤੁੱਛ, ਬਿਲਕੁਲ ਮਾਮੂਲੀ। ਤੋ ਕਬੀਰ ਇਸ ਦਾ ਬੜਾ ਸੁੰਦਰ ਜੋ ਹੈ ਜਵਾਬ ਦਿੰਦੇ ਨੇ, ਕਬੀਰ ਨਿਰਪ ਨਾਰੀ ਕਿਉਂ ਨਿੰਦੀਏ ਕਿਉਂ ਹਰ ਚੇਰੀ ਕੋ ਮਾਨ। ਮੈਂ ਹਰੀ ਦੀ ਚੇਰੀ ਨੂੰ ਮਾਣ ਕਿਉਂ ਦੇ ਦਿੱਤਾ, ਮੈਂ ਇਨ੍ਹਾਂ ਚੀਥੜਿਆਂ ਦੀ ਇਤਨੀ ਉਪਮਾ ਕਿਉਂ ਕਰ ਦਿੱਤੀ, ਮੈਂ ਇਸਨੇ ਸਾਦੇ ਲਿਬਾਸ ਦੀ ਇਤਨੀ ਮਹਿਮਾ ਗਾਇਨ ਕਿਉਂ ਕਰ ਦਿੱਤੀ, ਔਰ ਇਤਨਾ ਕੀਮਤੀ ਲਿਬਾਸ, ਜ਼ਰੀ ਨੀਲਮ ਦਾ ਕੰਮ ਜਿਸ ਵਿਚ, ਮੈਂ ਉਸ ਨੂੰ ਭੰਡਿਆ ਕਿਉਂ, ਮੈਂ ਉਸਦੀ ਨਿੰਦਾ ਕਿਉਂ ਕੀਤੀ, ਦੂਜਿਆਂ ਦੇ ਤਰਕ ਅਜੇ ਜ਼ਬਾਨ ਤੇ ਨਹੀਂ ਆਏ ਲੇਕਿਨ ਫਿਰ ਵੀ ਕਬੀਰ ਜਵਾਬ ਦੇ ਰਹੇ ਨੇ ਸਮਝਾ ਰਹੇ ਨੇ ਕਬੀਰ ਨਿਰਪ ਨਾਰੀ ਕਿਉਂ ਨਿੰਦੀ ਏ ਕਿਉਂ ਹਰ ਚੇਰੀ ਕੋ ਮਾਨ ਉਹ ਮਾਂਗ ਸਵਾਰੇ ਵਿਖੇ ਕੋ ਏ ਸਿਮਰੇ ਹਰੀ ਨਾਮ ਇਹਦੇ ਸਾਦੇ ਕੱਪੜਿਆਂ ਵਿਚ ਹਰੀ ਦਾ ਨਾਮ ਹੈ ਉਹਦੇ ਭੜਕੀਲੇ ਲਿਬਾਸ ਵਿਚ ਪ੍ਰਦਰਸ਼ਨੀ ਹੈ ਵਾਸ਼ਨਾ ਦੀ ਨੁਮਾਇਸ਼ ਹੈ ਉਹਦੇ ਕੱਪੜਿਆਂ ਨੂੰ ਦੇਖ ਕੇ ਦੂਜਿਆਂ ਦੀਆਂ ਵਾਸ਼ਨਾਵਾਂ ਭਟਕਦੀਆਂ ਨੇ ਭੜਕਦੀਆਂ ਨੇ ਪ੍ਰਗਟ ਹੁੰਦੀਆਂ ਨੇ ਇਹਦੇ ਸਾਦੇ ਲਿਬਾਸ ਨੂੰ ਵੇਖ ਕੇ ਲੋਕਾਂ ਦੀ ਜ਼ਬਾਨ ਤੇ ਸਤਨਾਮ ਦਾ ਜਪ ਚੱਲਦਾ ਜਿਨ੍ਹਾਂ ਕੱਪੜਿਆਂ ਨੂੰ ਦੇਖ ਕੇ ਭਗਵਾਨ ਚੇਤੇ ਆਵੇ ਮੈਂ ਉਸ ਦੀ ਉਪਮਾ ਕਰਾਂ ਜਾਂ ਜਿਨ੍ਹਾਂ ਕੱਪੜਿਆਂ ਨੂੰ ਦੇਖ ਕੇ ਸ਼ੈਤਾਨ ਦਾ ਜੋ ਹੈ ਚੇਤਾ ਚੱਲੇ ਮੈਂ ਉਹਦੀ ਮਹਿਮਾ ਗਾਇਨ ਕਰਾਂ ਵਾਕਈ ਐਸਾ ਹੈ ਲਿਬਾਸ ਜਿਹਨੂੰ ਵੇਖਦਿਆਂ ਹੀ ਸ਼ੈਤਾਨੀਅਤ ਪ੍ਰਗਟ ਹੁੰਦੀ ਹੈ ਸ਼ੈਤਾਨ ਦੇ ਦਰਸ਼ਨ ਹੁੰਦੇ ਨੇ ਔਰ ਹੈ ਐਸਾ ਲਿਬਾਸ ਜਿਹਨੂੰ ਵੇਖਦਿਆਂ ਹੀ ਭਗਵਾਨ ਦੇ ਦਰਸ਼ਨ ਹੁੰਦੇ ਨੇ ਪ੍ਰਭੂ ਦੇ ਦਰਸ਼ਨ ਹੁੰਦੇ ਨੇ ਖਾਣ ਪੀਣ ਦੀ ਸਾਵਧਾਨੀ ਤੋਂ ਬਾਅਦ ਜੋ ਮਨੁੱਖ ਆਪਣੇ ਵਸਤਰਾਂ ਦੇ ਪ੍ਰਤੀ ਸਾਵਧਾਨ ਨਹੀਂ ਧਰਮ ਦੀ ਚਰਮ ਸੀਮਾ ਨੂੰ ਛੂਹ ਨਹੀਂ ਸਕੇਗਾ ਬੁਲੰਦੀਆਂ ਨੂੰ ਛੂਹ ਨਹੀਂ ਸਕੇਗਾ ਜਾਂ ਇੰਜ ਕਹਿ ਲੋ ਜਦ ਵੀ ਕਿਸੇ ਦੇ ਪੈਰ ਬੁਲੰਦੀਆਂ ਦੀ ਤਰਫ ਰਾਗਬ ਆਉਂਦੇ ਨੇ ਉਹਦੇ ਪਹਿਰਾਵੇ ਦੀ ਸਾਦਗੀ ਆਉਣੀ ਆਰੰਭ ਹੋ ਜਾਂਦੀ ਹੈ ਉਸ ਦੇ ਪਹਿਰਾਵੇ ਵਿਚ ਕੋਮਲਤਾ ਆਉਣੀ ਜੋ ਹੈ ਸ਼ੁਰੂ ਹੋ ਜਾਂਦੀ ਹੈ ਮਨੁੱਖ ਦੀ ਖਾਣ ਪੀਣ ਦੀ ਕਮਜ਼ੋਰੀ ਤੋਂ ਬਾਅਦ ਇਹ ਦੂਸਰੀ ਕਮਜ਼ੋਰੀ ਹੈ ਖਾਣਾ ਪੀਣਾ ਜ਼ਬਾਨ ਦੇ ਰਸ ਕਰਕੇ ਬੇਮਰਿਆਦਾ ਚਲਾ ਜਾਂਦਾ ਹੈ ਪਹਿਨਣਾ ਵਾਸ਼ਨਾ ਕਰਕੇ ਔਰ ਹੰਕਾਰ ਕਰਕੇ ਆਪਣੇ ਆਪ ਨੂੰ ਪ੍ਰਗਟ ਕਰਨਾ ਔਰ ਜੈਸੇ ਕੋਈ ਕੱਪੜਿਆਂ ਦੇ ਰਾਹੀਂ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ ਉਸੇ ਤਰੀਕੇ ਨਾਲ ਦੂਸਰਿਆਂ ਦੀਆਂ ਵਾਸ਼ਨਾਵਾਂ ਜੋ ਹੈ ਪ੍ਰਗਟ ਆਉਂਦੀਆਂ ਨੇ ਔਰ ਇਹ ਪਹਿਨਣਾ ਧਰਮ ਦੀ ਦੁਨੀਆਂ ਵਿਚ ਜੁਰਮ ਹੋ ਜਾਂਦਾ ਹੈ ਜਗਤ ਦਾ ਤਮਾਮ ਫਕੀਰੀ ਸਮਾਜ ਸਾਧੂ ਸਮਾਜ ਸੰਤ ਸਮਾਜ ਜੇ ਸਾਦੇ ਕੱਪੜਿਆਂ ਵਿਚ ਲਿਪਟਿਆ ਹੋਇਆ ਹੈ ਤਾਂ ਇਸ ਦੇ ਪਿੱਛੇ ਕੋਈ ਫੋਕਾ ਕਰਮ ਕਾਂਡ ਨਹੀਂ ਇਸ ਦੇ ਪਿੱਛੇ ਇੱਕ ਬਹੁਤ ਗਹਿਰੀ ਸੋਚਣੀ ਹੈ ਇੱਕ ਲੰਬੀ ਵਿਚਾਰਧਾਰਾ ਹੈ ਕਿ ਮੈਂ ਐਸਾ ਪਹਿਣਾ ਕਿ ਮੈਂ ਛੁਪ ਜਾਵਾਂ ਔਰ ਮੈਂ ਐਸਾ ਪਹਿਣਾ ਕਿ ਮੈਂ ਪ੍ਰਦਰਸ਼ਿਤ ਨਾ ਹੋਵਾਂ ਮੈਂ ਐਸਾ ਪਹਿਣਾ ਕਿ ਦੂਸਰੇ ਦੀਆਂ ਵਾਸ਼ਨਾਵਾਂ ਵੀ ਪ੍ਰਦਰਸ਼ਿਤ ਨਾ ਹੋਣ ਅਗਰ ਕਿਸੇ ਦੇ ਕੱਪੜਿਆਂ ਦੇ ਰਾਹੀਂ ਕਿਸੇ ਦੀ ਵਾਸ਼ਨਾ ਪ੍ਰਗਟ ਹੋ ਰਹੀ ਹੈ ਤਾਂ ਉਹਦਾ ਪਹਿਨਣਾ ਬਿਲਕੁਲ ਧਰਮ ਦੀ ਦੁਨੀਆਂ ਚ ਜੁਰਮ ਹੈ ਪਾਪ ਹੈ ਭਾਵੇਂ ਕਾਨੂੰਨ ਦੀ ਦੁਨੀਆਂ ਜੁਰਮ ਨਾ ਹੋਵੇ ਲੇਕਿਨ ਧਰਮ ਦੀ ਦੁਨੀਆਂ ਵਿਚ ਇਹ ਪਾਪ ਹੈ ਇਹ ਤੇ ਗੁਨਾਹ ਹੈ ਇਹਦਾ ਪਹਿਨਣਾ ਹੀ ਦੂਜਿਆਂ ਦੀ ਵਾਸ਼ਨਾਵਾਂ ਨੂੰ ਭੜਕਾ ਰਿਹਾ ਤੇ ਭੜਕੀਆਂ ਹੋਈਆਂ ਵਾਸ਼ਨਾਵਾਂ ਕਿਸੇ ਵਕਤ ਵੀ ਕਿਸੇ ਦੀ ਇੱਜ਼ਤ ਕਿਸੇ ਦੀ ਅਸਮਤ ਲੁੱਟ ਸਕਦੀਆਂ ਨੇ ਮੌਜੂਦਾ ਦੌਰ ਦਾ ਮਾਹੌਲ ਐਸਾ ਹੈ ਕਿ ਚਾਰੋਂ ਪਾਰੇ ਪਾਸੇ ਨਗਨਤਾ ਔਰ ਅਰਧ ਨਗਨਤਾ ਦੇ ਰਾਹੀਂ ਵਾਸ਼ਨਾਵਾਂ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਮਹਾਨ ਪ੍ਰਗਟਾਵਾ ਜੋ ਹੈ ਚੱਲ ਰਿਹਾ ਚਾਰੋਂ ਪਾਸੇ ਔਰ ਇਸੇ ਨੂੰ ਦੇਖ ਕੇ ਹੀ ਗੁਰੂ ਨਾਨਕ ਦੀ ਜੋ ਹੈ ਰਸਨਾ ਤੋਂ ਨਿਕਲ ਗਿਆ ਸੀ ਇਹ ਤੇ ਕਲ ਯੁਗ ਦਾ ਭਾਵ ਹੈ ਨਾਰਦ ਨਾਚੇ ਕਲ ਕਾ ਭਾਵ ਜਤੀ ਸਤੀ ਕਹੇ ਰਾਖੇ ਮਨ ਨਾਰਦ ਹੋਵੇ ਤੇ ਚਾਰੋਂ ਪਾਸੇ ਨਗਨਤਾ ਦੀ ਪ੍ਰਦਰਸ਼ਨੀ ਹੋਵੇ ਤਾਂ ਫਿਰ ਜਤੀ ਤੇ ਸਤੀ ਲਈ ਥਾਂ ਬਣਾਉਣੀ ਬਹੁਤ ਔਖੀ ਹੈ ਆਪਣੇ ਪੈਰ ਟਿਕਾਣੇ ਬੜੇ ਔਖੇ ਨੇ ਪਹਿਨਣ ਦੇ ਸੰਬੰਧ ਵਿਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਮਹਾਨ ਉਪਦੇਸ਼ ਇਸ ਪ੍ਰਕਾਰ ਹੈ ਰੱਤਾ ਪਹਿਨਣ ਮਨ ਰੱਤਾ ਸੁੱਪੇ ਦੀ ਸਤਦਾਨ ਇਹ ਜੋ ਮਨ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਗਿਆ ਰੱਤਾ ਗਿਆ ਮਾਨੋ ਮੈਂ ਇਹੀ ਲਾਲ ਰੰਗ ਦੀ ਪੋਸ਼ਾਕ ਪਹਿਨੀ ਹੈ ਔਰ ਲਾਲ ਰੰਗ ਦੇ ਗੂੜੇ ਕੱਪੜੇ ਪਹਿਨਣ ਦਾ ਹੁਣ ਚਾਅ ਨਹੀਂ ਰਿਹਾ ਸੁੱਪੇ ਦੀ ਸਤਦਾਨ ਔਰ ਇਹੀ ਮੈਂ ਸਫੈਦ ਰੰਗ ਦੇ ਕੱਪੜੇ ਪਾ ਲਏ ਨੇ ਜੋ ਦਾਨੀ ਬਿਰਤੀਆਂ ਪੈਦਾ ਹੋ ਗਈਆਂ ਨੇ ਪਰਉਪਕਾਰ ਦਾ ਮਾਦਾ ਪੈਦਾ ਹੋ ਗਿਆ ਨੀਲੀ ਸਿਆਹੀ ਕਦਾ ਕਰਨੀ ਪੈਰਣ ਪੈਰ ਧਿਆਨ ਜੋ ਮਨ ਵਿਚ ਆਪਣੇ ਵਿਕਾਰਾਂ ਦੇ ਪ੍ਰਤੀ ਰੋਸ ਪੈਦਾ ਹੋ ਗਿਆ ਇਹੀ ਮੈਂ ਕਾਲੇ ਰੰਗ ਦੇ ਕੱਪੜੇ ਪਹਿਨੇ ਨੇ ਸਾਰੀ ਦੁਨੀਆਂ ਵਿਚ ਅੱਜ ਵੀ ਰੋਸ ਦਾ ਰੰਗ ਕਾਲਾ ਮੰਨਿਆ ਜਾਂਦਾ ਔਰ ਵਾਕਈ ਜਦ ਕਿਸੇ ਨੂੰ ਆਪਣੇ ਗੁਨਾਹ ਆਪਣੇ ਵਿਕਾਰਾਂ ਤੇ ਰੋਸ ਪੈਦਾ ਆਉਂਦਾ ਹੈ ਅੰਦਰ ਕਾਲੇ ਰੰਗ ਦੀ ਧਾਰੀ ਜੋ ਹੈ ਬਣਦੀ ਹੈ ਮਹਾਰਾਜ ਕਹਿੰਦੇ ਮੈਂ ਇਹੀ ਕਾਲੇ ਰੰਗ ਦੇ ਕੱਪੜੇ ਪਹਿਨੇ ਨੇ

ਤੇ ਮੈਂ ਜੋ ਚੱਲ ਰਿਹਾ ਇਹੀ ਮੈਂ ਸੋਹਣੇ ਤਿੱਲੇਦਾਰ ਪੈਰਾਂ ਵਿਚ ਜੁੱਤੀ ਪਹਿਨੀ ਹੋਈ ਏ ਕਮਰ ਬੰਦ ਸੰਤੋਖ ਕਾ ਧਨ ਜੋ ਬਨ ਤੇਰਾ ਨਾਮ ਕਮਰ ਕੱਸਾ ਮੈਂ ਸੰਤੋਖ ਦਾ ਕੀਤਾ ਹੋਇਆ ਤੇ ਹੁਣ ਸਭ ਤੋਂ ਵੱਡੀ ਪ੍ਰਦਰਸ਼ਨੀ ਦੀ ਜਿਹੜੀ ਵਸਤੂ ਹੈ ਉਹ ਹੈ ਧਨ ਉਹ ਹੈ ਜੋਬਨ ਮਹਾਰਾਜ ਕਹਿੰਦੇ ਮੇਰੇ ਕੋਲ ਤੇਰੇ ਨਾਮ ਤੋਂ ਬਿਨਾਂ ਹੋਰ ਕੁਛ ਨਹੀਂ ਤੇਰਾ ਨਾਮ ਹੀ ਮੇਰਾ ਜੋਬਨ ਹੈ ਔਰ ਤੇਰਾ ਨਾਮ ਹੀ ਮੇਰਾ ਧਨ ਹੈ ਵਾਕਈ ਨਾਮ ਦੇ ਮਿਲਦੇ ਹਾਂ ਜੋ ਇੱਕ ਸਵਪਨ ਉਜਾਗਰ ਆਉਂਦਾ ਹੈ ਔਰ ਨਾਮ ਦੇ ਮਿਲਦੇ ਹਾਂ ਜੋ ਅੰਦਰੋਂ ਇੱਕ ਬਾਦਸ਼ਾਹਤ ਪੈਦਾ ਹੁੰਦੀ ਹੈ ਉਸੇ ਦਿਨ ਹੀ ਪਤਾ ਚੱਲਦਾ ਹੈ ਧਨ ਕਿਸ ਨੂੰ ਕਹਿੰਦੇ ਨੇ ਜੋਬਨ ਕਿਸ ਨੂੰ ਕਹਿੰਦੇ ਨੇ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਸਾਰਾ ਜੋਬਨ ਤੇ ਸਾਰੀ ਧਨ ਸੰਪਦਾ ਫਿੱਕੇ ਪੈ ਜਾਂਦੀ ਏ ਜਿਸ ਦਿਨ ਇਹ ਅਸਲੀ ਧਨ ਮਨੁੱਖ ਨੂੰ ਜੋ ਹੈ ਪ੍ਰਾਪਤ ਹੁੰਦਾ ਹੈ ਧਨ ਜੋਬਨ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈ ਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ ਏ ਸਿਆਣੇ ਮਨੁੱਖ ਉਹ ਪਹਿਨਣਾ ਜੋ ਖੁਆਰੀਆਂ ਨੂੰ ਜਨਮ ਦੇਵੇ ਮਨ ਵਿਚ ਵਿਕਾਰਾਂ ਨੂੰ ਜਨਮ ਦੇਵੇ ਐਸੇ ਪਹਿਨਣੇ ਨੂੰ ਇਕ ਪਾਸੇ ਕਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਮੂਲ ਸੰਦੇਸ਼ ਉਪਦੇਸ਼ ਖਾਣ ਪੀਣ ਪਹਿਨਣ ਦੇ ਬਾਰੇ ਜਿਸ ਵਿਚ ਬਹੁਤ ਵੱਡੀ ਸਚਾਈ ਏ ਜੋ ਇਸ ਤਲ ਤੇ ਸੰਜਮੀ ਨਹੀਂ ਉਹ ਪ੍ਰਮਾਤਮਾ ਦੇ ਮਾਰਗ ਦਾ ਪਾਉਂਦੀ ਵੀ ਨਹੀਂ।

ঘোড়ে পাখর সোয়নে সাখতে বুঝন তেরি বাট তর্কস তীর কমান সাঙ্গ তেগ বন্দ গুণ ধাত বাজা নেজা পতসম পরগট করম তেরা মেরি জাত বাবা হোর চড়না খুশি খুয়ার জিত চড়িয়ে তন পিড়িয়ে মন মেঁ চলে বিকার। এক এসা পাবন পবিত্র গুরু নানক দেবজি মহারাজ দা মহাবাক হ্যায় জিস বিচ জীবন নু বুলন্দিয়াঁ তে কিমে লে যাইয়ে ওর জীবন দে বিচকার রুকাবটাঁ কেড়িয়াঁ কেড়িয়াঁ নে এদি পূর্ণ তৌর তে সূজ সমঝ ਵਕਤ ਦੇ ਅਵਤਾਰੀ ਪੁਰਸ਼ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਰਾਈ ਹੈ। ਇਤਨੀ ਗੱਲ ਤੇ ਸਪਸ਼ਟ ਹੈ, ਪ੍ਰਥਮ ਸਰੀਰ ਹੈ, ਫਿਰ ਮਨ ਹੈ, ਫਿਰ ਆਤਮਾ ਹੈ। ਸਾਰੇ ਦਾ ਸਾਰਾ ਪਸ਼ੂ ਜਗਤ ਸਰੀਰਕ ਤਲ ਤੇ ਜੀ ਰਿਹਾ, ਲੋੜਾਂ ਦੇ ਤਲ ਤੇ ਜੀ ਰਿਹਾ, ਪਰ ਮਨੁੱਖ ਲੋੜਾਂ ਦੇ ਨਾਲ ਨਾਲ ਸਰੀਰ ਦੇ ਨਾਲ ਨਾਲ ਮਾਨਸਿਕ ਤਲ ਤੇ ਜੀ ਰਿਹਾ ਤੇ ਮਨ ਦੀਆਂ ਆਪਣੀਆਂ ਕੁਝ ਕਾਮਨਾਵਾਂ ਨੇ, ਮਨ ਦੀਆਂ ਆਪਣੀਆਂ ਕੁਝ ਇੱਛਾਵਾਂ ਨੇ ਔਰ ਇਨ੍ਹਾਂ ਕਾਮਨਾਵਾਂ ਨੇ ਬਹੁਤ ਵੱਡੇ ਪਸਾਰੇ ਨੂੰ ਜਨਮ ਦਿੱਤਾ ਹੈ। ਇਤਨਾ ਜੀਵਨ ਵੱਡਾ ਨੇ, ਜਿਤਨਾ ਪਸਾਰਾ ਵੱਡਾ ਹੋ ਜਾਂਦਾ ਹੈ ਔਰ ਇਸ ਨਾਲ ਮਾਨਸਿਕ ਤਣਾਅ ਵੱਧ ਜਾਂਦਾ ਹੈ। ਇਸ ਵਾਸਤੇ ਮਨੁੱਖ ਸਿਰਫ ਸਰੀਰਕ ਤਲ ਤੇ ਹੀ ਰੋਗੀ ਨਹੀਂ, ਮਾਨਸਿਕ ਤਲ ਤੇ ਰੋਗੀ ਹੈ। ਸਰੀਰਕ ਤਲ ਤੇ ਤੇ ਸ਼ਾਇਦ ਕੋਈ ਕੋਈ ਰੋਗੀ ਹੋਵੇ, ਪਰ ਮਾਨਸਿਕ ਤਲ ਤੇ ਤੇ ਸਤਿਗੁਰੂ ਕਹਿੰਦੇ ਨੇ ਜੋ ਜੋ ਦੀਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਤੋ ਪ੍ਰਥਮ ਸਰੀਰ ਦੇ ਤਲ ਤੇ ਮਨੁੱਖ ਸਾਵਧਾਨ ਹੋਵੇ। ਸਤਿਗੁਰਦੇਵ ਜੀ ਮਹਾਰਾਜ ਖਾਣ ਪੀਣ ਦਾ ਸੰਜਮ ਦੱਸਦੇ ਨੇ ਔਰ ਸਾਫ ਕਹਿੰਦੇ ਨੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾ ਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ। ਉਹ ਖਾਣਾ ਜੋ ਵਕਤੀ ਤੌਰ ਤੇ ਖੁਸ਼ੀ ਦੇਵੇ ਤੇ ਬਾਅਦ ਵਿਚ ਵਿਕਾਰ ਪੈਦਾ ਕਰੇ, ਉਹ ਖਾਣਾ ਜੋ ਵਕਤੀ ਤੌਰ ਤੇ ਰਸ ਦੇਵੇ ਪਰ ਬਾਅਦ ਵਿਚ ਬੇਰਸੀ ਨੂੰ ਪੈਦਾ ਕਰ ਦੇਵੇ ਔਰ ਸਰੀਰ ਨੂੰ ਰੋਗੀ ਕਰ ਦੇਵੇ, ਸਤਿਗੁਰ ਉਸ ਤੋਂ ਜੋ ਹੈ ਵਰਜਦੇ ਨੇ। ਇਹ ਗੱਲ ਵੱਖਰੀ ਏ ਕਿ ਸਰੀਰ ਅਲੱਗ ਅਲੱਗ ਨੇ। ਕੋਈ ਵਾਯੂ ਪ੍ਰਧਾਨ ਸਰੀਰ ਹੈ, ਕੋਈ ਕਫ

0: प्रधान शरीर है और कोई पित्त प्रधान। अपने शरीरक स्वभाव नू वेख के खानिया प्रति जो सुचेत हो जाता है वो शरीरक पीड़ा तो बच जाता है, मानसिक विकार तो बच जाता है। और जैसे शरीर दे खान पीण दा मसला हल होवे, एकदम पहनण दी दुनिया आरंभ हो जाती है। पर पहनना सिर्फ प्रदर्शनी वास्ते होवे, पहनना सिर्फ नुमाइश होवे, पहनना अपनी बिरती नू भी बार मुखी करे ते दूजियां दी बिरती नू भी अपनी तरफ खिंचे, ऐसा पहनना भी मानसिक विकारां नू जन्म देंदा है। तो सतगुरु उस तों भी सानू वरजदे ने, बाबा होर पहनन खुशी खुआर, जित पैदे तन पीड़िए मन में चले विकार। अगां चल के मेरे पातशाह मन दी उस अवस्था दा जिक्र करदे ने, जद तन तो मनुख निश्चिंत हो जाए ते मन बड़े पुरजोर ढंग नाल मंग करन लग पैंदा है। और यही एक ऐसा शब्द है जिस दे चार रहाव ने, चार ठहराव ने, ए अपनी तरह दा इंज कह लो एक महान शब्द है, जिस दे एक नहीं, दो नहीं, तीन नहीं, चार रहाव ने। चार रहावां विच भाव, चार भाव सतगुरां ने साडे सामने रखे ने। प्रथम शरीर, और शरीर दे खाण पीण दा मसला हल होवे तो फिर पहनना, और पहनना भी ऐसा हो जाए कि अपने आप नूं नुमाइश करन दा चाव पैदा होवे ते दूजियां दी बिरकती नूं भड़काण दा मसला खड़ा होवे। साहिब कहिंदे नहीं, ਇਹ ਵੀ ਖੁਆਰੀਆਂ ਨੂੰ ਜਨਮ ਦਿੰਦਾ। ਖਾਣ ਪੀਣ ਪਹਿਨਣ ਦੇ ਮਸਲੇ ਤੋਂ ਜੈਸੇ ਮਨੁੱਖ ਨਿਸ਼ਚਿੰਤ ਹੁੰਦਾ ਹੈ ਤਾਂ ਫਿਰ ਮਨ ਦੀ ਦੁਨੀਆ ਸਾਹਮਣੇ ਆਉਂਦੀ ਹੈ। ਕਹਿੰਦੇ ਨੇ ਪਸ਼ੂ ਸੁਖੀ ਨੇ ਕਿਉਂਕਿ ਅਕਸਰ ਪ੍ਰਕਿਰਤੀ ਉਨ੍ਹਾਂ ਦੀਆਂ ਸਰੀਰਕ ਲੋੜਾਂ ਦੀ ਪੂਰਤੀ ਕਰ ਦਿੰਦੀ ਹੈ। ਪਰ ਇਹ ਜੋ ਮਨ ਹੈ ਮਨੁੱਖ ਦਾ, ਇਹ ਐਸਾ ਹੈ कि शरीरिक लोड़ां दी पूर्ती हो जाए और जितनी ज्यादा हो जाए यह उतना ही भयंकर रूप विच मंग करन लग पैंदा है। इत्थे मनुखी मन ने बड़े भुलेखे खादे ने और मनुख ने बड़े संपन्न तरह दे मनोरंजन दे साधनां नूं जन्म दिता है। जिहड़े जिहड़े देश जितने अमीर ने, जिहड़े जिहड़े घराने जितने ज्यादा संपन्न ने, देखे उथे मानसिक बेचैनी उतनी ज्यादा है। सतगुरु आप भी कहने ने कि वडे वडे जो दीसे लोग, तिनको व्यापे चिंता रोग। महाराज कहने ने दुनिया दे तमाम वडे मनुखां ते निगाह मारनी। वडे मनुख कौन? जिन्हां कोल धन संपदा ज्यादा है। को ना वडा माया वड्याई, गुरबाणी दी व्याख्या गुरबाणी जो है कर दी है, ए मनुख वड्डा नहीं, ए वडपणा धन ते खड़ा है, ए वडपणा संपदा ते खड़ा है, ए वडपणा प्रभुता ते खड़ा है, सता ते खड़ा है। और जितनी ज्यादा धन संपदा है उतनी ज्यादा प्रभुता है, जितनी ज्यादा सता है उतनी ज्यादा प्रभुता है, और जितनी ज्यादा प्रभुता है महाराज कहने ने उतना ही वड्डा है, और जितना ज्यादा वड्डा है उतनी ही ज्यादा चिंता है। बड़े बड़े जो दीसे लोग, तिनको व्यापे चिंता रोग। इसनु एक होर ढंग नाल भी धन गुरु नानक देव जी महाराज ने खोले है, जिस ग्रह बहुती तिस ग्रह चिंता, जिस ग्रह थोरी सो फिरे भरमंता। जिसको ले धन संपदा ज्यादा है उथे अधिक चिंता है, पर जिथे लोड़ जोगा भी नहीं उथे भटकना है, उथे मन विच भरम ने और उथे बहुत धावना है, उथे बहुत भटकना है। एक थां ते भटकना है और उस भटकन विच भुलना ने। इस वास्ते आम कह दिता है कि गुनाह गरीबी तो जन्म लेंदे ने, गरीबी मुफलसी गुनाहां दी जननी है, गुनाहां दी मां है। मजबूरियां मनुख नूं रसातल विच ले जांदियां, धरातल दे जहल लै जांदियां ने। इस वास्ते साहिब कहिंदे ने ਜਿੱਥੇ ਲੋੜਾਂ ਦੀ ਪੂਰਤੀ ਨਹੀਂ ਹੋ ਰਹੀ ਉਥੇ ਤਾਂ ਭਟਕਣਾ ਹੈ, ਔਰ ਜਿੱਥੇ ਲੋੜਾਂ ਦੀ ਪੂਰਤੀ ਤਾਂ ਵੀ ਅਧਕ ਹੈ ਉਥੇ ਚਿੰਤਾ ਹੈ। ਬੜੀ ਭਿਅੰਕਰ ਜੋ ਹੈ ਚਿੰਤਾ ਹੈ। ਜਿਤਨੇ ਸੰਪੰਨ ਦੇਸ਼ ਨੇ ਉਤਨੇ ਜ਼ਿਆਦਾ ਚਿੰਤਾਤੁਰ ਨੇ, ਔਰ ਜਿਤਨੇ ਸੰਪੰਨ ਘਰਾਨੇ ਨੇ ਉਤਨੇ ਜ਼ਿਆਦਾ ਚਿੰਤਾਤੁਰ ਨੇ, ਔਰ ਜਿਤਨੇ ਜ਼ਿਆਦਾ ਚਿੰਤਾਤੁਰ ਨੇ ਉਥੇ ਉਤਨੇ ਜ਼ਿਆਦਾ ਮਨੋਰੰਜਨ ਦੇ ਸਾਧਨ ਮੁਹੱਈਆ ਕੀਤੇ ਜਾਂਦੇ ਨੇ, ਉਪਲਬਧ ਕੀਤੇ ਜਾਂਦੇ ਨੇ ਮਨੋਰੰਜਨ। ਗਰੀਬ ਅਜੇ ਜਿਸ ਦੀਆਂ ਧਨ ਦੀਆਂ ਹੀ ਲੋੜਾਂ ਦੀ ਪੂਰਤੀ ਨਹੀਂ ਹੋਈ, ਅਜੇ ਧਨ ਦਾ ਹੀ ਮਸਲਾ ਹੱਲ ਨਹੀਂ ਹੋਇਆ, ਅਜੇ ਤਨ ਤੇ ਚੀਥੜਾ ਨਹੀਂ ਹੈ, ਅਜੇ ਪੇਟ ਦੇ ਚ ਰੋਟੀ ਨਹੀਂ ਹੈ, ਇਹਨੂੰ ਮਨੋਰੰਜਨ ਨਹੀਂ ਚਾਹੀਦੇ। ਸਰੀਰ ਸਭ ਤੋਂ ਅੱਗੇ ਹੈ, ਅਜੇ ਸਰੀਰ ਦਾ ਮਸਲਾ ਹੱਲ ਨਹੀਂ ਹੋਇਆ ਤੋ ਮਨ ਪਿੱਛੇ ਖੜਾ ਹੈ, ਮਨ ਨੰਬਰ 2 ਤੇ ਖੜਾ ਹੈ। ਜਿਸ ਵਕਤ ਭਾਰਤ ਸੰਪੰਨ ਸੀ ਔਰ ਇਰਾਨੀਆਂ ਅਫਗਾਨੀਆਂ ਨੇ ਤੁਰਕੀ ਲੋਕਾਂ ਨੇ ਇਹਨੂੰ ਸੋਨੇ ਦੀ ਚਿੜੀਆ ਆਖਿਆ, ਉਸ ਜ਼ਮਾਨੇ ਚ ਇਸ ਦੇਸ਼ ਦੇ ਘਰ ਘਰ ਦੇ ਸੰਤ ਪੈਦਾ ਹੋ ਰਹੇ ਸਨ, ਦੇਵਤੇ ਪੈਦਾ ਹੋ ਰਹੇ ਸਨ, ਦੇਵੀਆਂ ਪੈਦਾ ਹੋ ਰਹੀਆਂ ਸਨ, ਧਨ ਸੰਪਦਾ ਬਹੁਤ ਸੀ, ਸਰੀਰ ਦਾ ਮਸਲਾ ਹੱਲ ਹੋ ਗਿਆ ਸੀ, ਮਨ ਦੇ ਮਸਲੇ ਨੂੰ ਉਹ ਪਰਮਾਤਮਾ ਦੇ ਨਾਮ ਨਾਲ ਹੱਲ ਕਰ ਰਹੇ ਸਨ, ਪ੍ਰਭੂ ਚਿੰਤਨ ਨਾਲ ਹੱਲ ਕਰ ਰਹੇ ਸਨ, ਚਾਹੇ ਇੱਥੇ ਰਾਜਕੁਮਾਰ ਸਿਧਾਰਥ ਹੋਵੇ ਚਾਹੇ ਮਹਾਵੀਰ ਹੋਣ, ਆਖਿਰ ਰਾਜ ਘਰਾਨਿਆਂ ਦੇ ਫਰਜ਼ੰਦ ਸਨ, ਇਨ੍ਹਾਂ ਨੇ ਵੀ ਆਪਣੇ ਮਾਨਸਿਕ ਮਸਲੇ ਪ੍ਰਭੂ ਚਿੰਤਨ ਨਾਲ ਹੱਲ ਕੀਤੇ, ਆਤਮ ਅਭਿਆਸ ਨਾਲ ਜੋ ਹੈ ਹੱਲ ਕੀਤੇ। ਕਰੀਬਨ ਕਰੀਬਨ ਇਸ ਦੇਸ਼ ਦੇ ਰਾਜ ਘਰਾਨਿਆਂ ਦੇ ਚੋਂ ਧਰਮ ਦੀ ਸੁਗੰਧ ਫੈਲੀ, ਧਨਾੜ ਮਨੁੱਖ ਪ੍ਰਭੂ ਦੇ ਮਾਰਗ ਤੇ ਚਲੇ, ਔਰ ਜਦ ਧਨਾੜ ਚੱਲ ਪੈਣ ਸਤਾਧਾਰੀ ਚੱਲ ਪੈਣ ਤਾਂ ਦੂਸਰਾ ਵਰਗ ਉਨ੍ਹਾਂ ਦੇ ਪਿੱਛੇ ਚੱਲ ਪੈਂਦਾ ਹੈ, ਸੁਭਾਵਕ ਹੈ। ਅਕਸਰ ਛੋਟਾ ਵੱਡੇ ਦੀ ਨਕਲ ਕਰਦਾ ਹੈ, ਨਿਰਧਨ ਧਨਵਾਨ ਦੀ ਰੀਸ ਕਰਦਾ ਹੈ। ਤੇ ਜੋ ਥੋੜੇ ਜਿਹਾ ਵੀ ਤਲ ਤੇ ਪਛੜੇ ਸਨ, ਦਰਮਿਆਨੇ ਸਨ, ਉਨ੍ਹਾਂ ਨੇ ਰਾਜ ਘਰਾਨਿਆਂ ਦੇ ਇਹ ਜੋ ਰਾਜਕੁਮਾਰ ਸਨ ਇਨ੍ਹਾਂ ਦੀ ਨਕਲ ਕੀਤੀ, ਰਾਜਿਆਂ ਦੀ ਨਕਲ ਕੀਤੀ, ਰਾਜੇ ਜੋਗੀ ਬਣ ਰਹੇ ਨੇ, ਰਾਜਕੁਮਾਰ ਸੰਤ ਬਣ ਰਹੇ ਨੇ। ਤੇ ਇਸ ਦੇਸ਼ ਵਿਚ ਐਸੀ ਹਵਾ ਚਲੀ, ਘਰ ਘਰ ਵਿਚ ਦੇਵੀ, ਘਰ ਘਰ ਵਿਚ ਦੇਵਤਾ, ਗਲੀ ਗਲੀ ਦੇ ਸੰਤ, ਔਰ ਅੱਜ ਤੱਕ ਉਹ ਪੁਰਾਣੀ ਹਵਾ ਦੇ ਕੁਝ ਝੌਂਕੇ ਮੌਜੂਦ ਨੇ ਕਿ ਸਾਰੀ ਦੁਨੀਆਂ ਚ ਅੱਜ ਵੀ ਕਹਿੰਦੇ ਨੇ ਹਿੰਦੁਸਤਾਨ ਇਕ ਧਾਰਮਿਕ ਦੇਸ਼ ਹੈ, ਹਿੰਦੁਸਤਾਨ ਦੇਵੀ ਦੇਵਤਾਵਾਂ ਦਾ ਦੇਸ਼ ਹੈ, ਹਿੰਦੁਸਤਾਨ ਗੁਰੂ ਪੀਰ ਪੈਗੰਬਰਾਂ ਦਾ ਦੇਸ਼ ਹੈ, ਜੋਗੀਆਂ ਦਾ ਦੇਸ਼ ਹੈ, ਆਤਮ ਗਿਆਨੀਆਂ ਦਾ ਦੇਸ਼ ਹੈ। ਪਰ ਇਹ ਆਤਮ ਗਿਆਨੀਆਂ ਦਾ ਦੇਸ਼ ਸੀ, ਅੱਜ ਨਹੀਂ। ਇਹ ਰਿਸ਼ੀ ਮੁਨੀਆਂ ਦਾ ਘਰਾਨਾ ਸੀ, ਅੱਜ ਨਹੀਂ। ਸੰਪੰਨ ਲੋਕਾਂ ਨੇ ਆਪਣਾ ਪੂਰਾ ਸਮਾਂ, ਆਪਣੀ ਪੂਰੀ ਸ਼ਕਤੀ ਆਤਮ ਅਭਿਆਸ ਵਿਚ ਖਰਚ ਕੀਤੀ, ਤੋ ਸਹਿਜੇ ਸਹਿਜੇ ਕੀ ਹੋਇਆ, ਧਨ ਦੀ ਫਿਕਰ ਨਾ ਕੀਤੀ, ਸੰਪਦਾ ਦੀ ਫਿਕਰ ਨਾ ਕੀਤੀ। ਸੰਤ ਪੈਦਾ ਹੁੰਦੇ ਗਏ, ਰਿਸ਼ੀ ਮੁਨੀ ਪੈਦਾ ਹੁੰਦੇ ਗਏ, ਅਵਤਾਰ ਪੀਰ ਪੈਗੰਬਰ ਪੈਦਾ ਹੁੰਦੇ ਗਏ, ਤੋ ਧਨ ਸੰਪਦਾ ਦੀ ਤੇ ਫਿਕਰ ਨਾ ਕੀਤੀ, ਮੁਫਲਸੀ ਵੀ ਪੈਦਾ ਹੁੰਦੀ ਗਈ, ਔਰ ਮੁਫਲਸੀ ਚਰਮ ਸੀਮਾ ਤੇ ਪਹੁੰਚ ਗਈ। ਔਰ ਅੱਜ ਅਸੀਂ ਦੇਖਦੇ ਹਾਂ ਕਿ ਹਿੰਦੁਸਤਾਨ ਅੱਜ ਉਨ੍ਹਾਂ ਦੇਸ਼ਾਂ ਦੀ ਤਰਫ਼ ਨਿਗਾਹ ਕਰਦਾ ਹੈ ਜਿੱਥੇ ਸੰਪੰਨਤਾ ਹੈ, ਤੇ ਜਿੱਥੇ ਸੰਪੰਨਤਾ ਆ ਗਈ ਹੈ ਉਹ ਆਤਮ ਅਭਿਆਸ ਲਈ ਹਿੰਦੁਸਤਾਨ ਦੇ ਦਰਵਾਜ਼ੇ ਖਟਖਟਾ ਰਹੇ ਨੇ, ਉਹ ਯੋਗੀਆਂ ਦੇ ਆਸ਼ਰਮ ਲੱਭ ਰਹੇ ਨੇ, ਉਹ ਆਤਮ ਅਭਿਆਸ ਦੇ ਕੇਂਦਰ ਲੱਭ ਰਹੇ ਨੇ। ਸੰਪੰਨ ਹੋ ਗਿਆ ਅਮੈਰੀਕਾ, ਯੋਗੀ ਸ਼ਬਦ ਦੀ ਉਥੇ ਮਹਿਮਾ ਵਧ ਗਈ ਹੈ, ਯੋਗ ਦੀ ਮਹਾਨਤਾ ਵਧ ਗਈ ਹੈ, ਆਤਮ ਅਭਿਆਸ ਦੀ ਉਮੰਗ ਤੇ ਤਰੰਗ ਵਧ ਗਈ ਹੈ, ਲੇਕਿਨ ਧਨ ਸੰਪਦਾ ਦੀ ਤਰੰਗ ਤੇ ਉਮੰਗ ਹਿੰਦੁਸਤਾਨ ਵਿਚ ਵਧ ਗਈ ਹੈ। ਅੱਜ ਧਨ ਦੀ ਖਾਤਰ ਇਸ ਦੇਸ਼ ਵਿਚ ਧਰਮ ਨੂੰ ਛੋੜਿਆ ਜਾ ਸਕਦਾ ਹੈ, ਪਰ ਉਸ ਦੇਸ਼ ਵਿਚ ਐਸਾ ਹੈ ਕਿ ਧਰਮ ਦੀ ਖਾਤਰ ਧਨ ਨੂੰ ਛੋੜਿਆ ਜਾ ਸਕਦਾ ਹੈ। ਸੰਪੰਨ ਘਰਾਨਿਆਂ ਦੇ ਬੱਚੇ ਹਿੱਪੀ ਬਣ ਗਏ, ਛੋੜ ਗਏ ਸਾਰੇ ਐਸ਼ੋ ਆਰਾਮ ਨੂੰ, ਹਰ ਤਰ੍ਹਾਂ ਦੇ ਸੁੱਖ ਨੂੰ, ਔਰ ਉਨ੍ਹਾਂ ਨੇ ਬੁਲੰਦ ਬਾਂਗ ਕਹਿ ਦਿੱਤਾ ਆਤਮਕ ਚੈਨ ਚਾਹੀਦੀ ਹੈ, ਸਕੂਨ ਚਾਹੀਦਾ, ਸ਼ਾਂਤੀ ਚਾਹੀਦੀ ਹੈ। प्रभु चाहिदा है, आत्म प्रकाश चाहिदा है। तो खैर जैसे जैसे शरीर दा मसला हल होवे मन बड़े भयंकर रूप दे सामने आउंदा है और शरीर पहले इदा मसला पहले हल करना पैंदा है और इदा मसला है खाना पीना पहनना। पर ए संजम दे च ना होवे तो खाना पीना भी तन नू रोगी कर देगा मन नू विकारी कर देगा। ए पहनना अगर संजम दे च ना होवे मर्यादा दे च ना होवे तो ए भी तन नू रोगी कर देगा मन नू विकारी कर देगा। और तन दियां सारियां लोड़ां पूरियां हो जान ते मन जद बड़े भयंकर रूप दे सामने आवे तो हुण इस मन दी वास्तविक लोड़ की है। करीबन करीबन दुनिया दे अजोके सियाने मनुखा ने ऐसा समझ लिया मनोरंजन मन दी लोड़ है। नाटक चेटक तरह तरह दे रंग तमाशे रंगीनिया इस तरह दे मनोरंजन दे साधन संपन्न घरानिया दे नवे तो नवे पैदा हो रहे ने। लेकिन मन दी एक अपनी एक अवस्था है जिस चीज नू एक दफा वेख लवे ओनू पुराना कर देंदा है ते पुराने दी मन परिक्रमा नहीं करता मन अग्गे जांदा है। मन गतिमान है इदी गति बड़ी तीक्ष्ण है और ये रुकदा नहीं ये लंघ जांदा है और लंघ के हर चीज नू पुराना कर देंदा है हर वस्तु नू पुराना कर देंदा है। रंग पुराने हो जांदे ने रूप पुराने हो जांदे ने महफिलां पुरानियां हो जांदियां ने तस्वीरां पुरानियां हो जांदियां ने कहानियां पुरानियां हो जांदियां ने संगीत दियां धुनां पुरानियां हो जांदियां ने माहौल पुराना हो जांदा है। अज देखदे हां संपन्न घर जो है देशां विच ते कोई वध तों वध दो साल ही मकान विच रहिंदा है तीजे साल मकान बदल देंदा है। नौबत इत्थे तक आ गई परिवार बदलने ने पति बदलना है पत्नी बदलनी है। पर हुण कौन दसे ए जो मनोरंजन है ए मन दी मंग नहीं ए ते इस तरह है जैसे रोंदे हुए बच्चे नू छणकणा दे के वक्ती तौर ते बुलाया जा सकदा है पर उते दूध लई रो रहा है उते मां लई रो रहा है। वक्ती तौर ते ए छणकणा दे के बुलाया जा सकदा है परचाया जा सकदा है लेकिन फिर भी उसने छणकणा सुट देना है हथ मां दी तरफ पसारने ने दुध दी मंग करनी है। हू बहु देखदे पया संपन्न घरानिया दे लोग इना छणकणिया ने सुट रहे ने और कहने नहीं अस्थाई सुकून चाहिदा है मसनोई नहीं दायमी आनंद चाहिदा है अस्थाई आनंद चाहिदा है अस्थाई खेड़ा चाहिदा है। तो ओ जड़ा अस्थाई खेड़ा है ओ ते जो अस्थाई है जो टिकिया होया है जो दायमी है जो हमेशा है उस तो ही प्राप्त हो सकदा है और ओ ते केवल परमात्मा है ओ ते केवल ईश्वर है उस तो ही लभ सकदा है। तो मनोरंजन दे जेड़े जेड़े साधन उस दौर दे विकसित होए सन सतगुरुदेव जी महाराज उस दा जिक्र करदे ने। सुंदर घोड़ा होवे सोने दी काठी होवे लगाम भी जर्रीदार होवे और कृपान तलवार गात्रे वाली पहनी होवे तीर कोल होवन पत्था होवे और तरह तरह दियां खुशबुआं होवन और इस सब कुछ ला के घोड़े ते असवार होके निकलना एक मनोरंजन सी एक मन दी लोड़ सी। नेजेबाजी एक खेडां इस तरह दे मनोरंजन वक्ती तौर ते मन दा बहलावा सी उस दौर विच विकसित होए सन। धन गुरु नानक देव जी महाराज कहंदे ने नहीं मन दी ए लोड़ नहीं और इस लोड़ नू किवें पूरा करना है धन गुरु नानक देव जी महाराज दसदे ने घोड़े पाखर सोयने साखत बूझण तेरी वाट। हे परमात्मा जो मैं तेरा रस्ता जान लिया है जो मैं तेरे रस्ते नू समझ लिया है मानो ए मेनू घोड़े दी प्राप्ति हो गई है और ऐसा घोड़ा जिदे ते जतसत दी काठी पई हुई है सोने दी काठी पई हुई है। कहिंदे ने ए कोई लाजमी नहीं कि मनुख नू अपने घर दे ही रस्ते दा पता होवे जो इट्टां ते पत्थरां दा बने होया मकान है और उस दे च आ गया है। अगर यही उसका घर है तो एक दिन इसे ही घर चो चार मनुख चुक के ले जाते ने और काडो काडो हुई सतगुरु की बाणी कहती कड्डो कड्डो। तो एक गल स्पष्ट हो गई, इत घर घर नहीं सी सरां सी, इत्थे ते सी प्राउणे सी मेहमान, घर ते कोई होर है। बाबा फरीद उसका जिक्र कर देने, गोर निमाणी सड करे निघरिया घर आओ, सर पर मैथे आवना मरनो ना डरियाओ, तन दा घर शमशान है मन दा घर भगवान है, तन दा घर कब्र है मन दा घर खुदा है। तो बाबा फरीद कहने घर ते आवाजा पे मारदा है, ऐ तन कब्र आवाजा पे मारदा है, कब्र तेनू बुला रही है, गोर निमाणी सड करे, गोर कब्र नू कहंदे ने, गोर निमाणी सड करे निघरिया घर आओ, सर पर मैथे आवना मरनो ना डरिया, मौत दा भय दूर कर, ऐ तन तेरा घर शमशान ही है, ऐ तन तेरा घर कबरी है, पर मन तेरा घर खुदा है, तेरा घर शमशान नहीं है, तेरा घर भगवान है, अपने घर दी चिंता कर, और उस घर दे रस्ते दा नहीं पता। और असी देखदे हां सारी जिंदगी लोग कई दफा धर्म दे मार्ग भी बदलते रहिंदे ने, रस्ते बदलते रहिंदे ने। इस नूं इक उर्दू दा महान शायर ने अपने आलमाना ढंग नाल बयान कीता है, वो कहिंदा है सोते में कट गई कुछ गुनाहों में कट गई, रोते में कट गई कुछ आहों में कट गई, मंजिल पे चलने वाले मंजिल पे जा लगे, राहें बदलने वालों की राहों में कट गई। जिंदगी बड़ी थोड़ी है और रस्ते ही कोई मनुख बदलता रहे तो जिंदगी रस्तिया च ही खत्म हो जाती है, मंजिल तक पहुंचना औखा हो जाता है। ये छोटी जी जिंदगी कोई एक रस्ता चुन लेना चाहिए और बड़े प्रमाणिक रस्ते जगत दे च बने शाहरा। साडे देश दे चार वड़ियां शाहराहां बनिया, बौद्ध धर्म जैन धर्म सनातन मत गुरु मत सिख मत। इस तरह इस देश तो बाहर भी चार वड्डे शाहराह बने, शाही रस्ते सरकारी रस्ते बहुत वड्डे महान और खूबसूरत रस्ते, इस्लाम ईसाइयत यहूदी पारसी। पर कई दफा मनुख की अपनी आदत आंदी है विंगे टेढ़े रस्ते ते चलना, कदी कदी शाहराह ते चलन वाले उकता जांदे ने मंजिल नू दूर समझ के, तो विंगा टेढ़ा चलन लग पैंदे ने और विंगा टेढ़ा चल के भटक जांदे ने, पर कदमां दे निशान ते बन जांदे ने उन्हां दे कदमां दे निशानां दे उत्ते दुनिया होर चलन लग पैंदी है, और इस तरह विंगे टेढ़े रस्ते बन जांदे ने, ओ पहुंचदे किधरे भी नहीं, सहरा दे ची भटका के रख देंदे ने। इस तरह दे मार्ग इस्लाम दे च बने, इस तरह दे मार्ग यहूदियां ते ईसाइयां दे च बने, इस तरह दे मार्ग हिंदू मत सनातन मत जैन मत बौद्ध मत ते सिख मत दे च बने, निकले छोटे छोटे रस्ते। पर ए किसे दी बेडंगी चाल ने शाहरा नू छड़िया और एक पासे भटकया, ओदे कदमां दे निशान भटकण दे निशान जमीन ते रह गए, और उन्हां निशानियां नूं कईआं ने मार्ग समझ के चलना शुरू कीता तो भटके हुए रस्तियां दे चलण वाले भटक गए। शाहरा अज भी असीं देखदे हां उन्हां ते कोई बहुत भीड़ नहीं है। बकौले भगत कबीर, जह मार्ग पंडित गए पाछे परी बहीर, इक औघट घाटी राम की ते चढ़ रहो कबीर। जिस रस्ते ते चतर चलाक मनुख चल पे बड़ी भीड़ चल पई, तार्किक बंदा तर्क करने वाला जैसे रस्ते च औगट घाटी आई पहाड़ आया उन्हें किनारा कशी की थी, और किनारा कशी करदिया ही भटक गया। और ए पहाड़ जिन्होंने अबूर नहीं करना सी उन्हें ये भटकन चंगी लगी, तो उसके पिछे चलन वाले भी भटके, और इस तरह दे ਭਟਕਣ ਵਾਲਿਆਂ ਦੇ ਕਰਕੇ ਚਲਣ ਕਰਕੇ ਰਸਤੇ ਬਣੇ। ਇਹ ਭਟਕੇ ਹੋਏ ਰਸਤੇ ਕਰੀਬਨ ਕਰੀਬਨ ਸਾਰੀ ਦੁਨੀਆਂ ਦੇ ਜੋ ਹੈ ਮੌਜੂਦ ਨੇ, ਜਿਨ੍ਹਾਂ ਦੇ ਉਤੇ ਚੱਲ ਕੇ ਮਨੁੱਖ ਪ੍ਰਭੂ ਤੱਕ ਤੇ ਨਹੀਂ ਪਹੁੰਚਦਾ, ਭਗਵਾਨ ਤੱਕ ਤੇ ਨਹੀਂ ਪਹੁੰਚਦਾ, ਪਰ ਹਾਂ ਰਸਤਿਆਂ ਦੇ ਭਟਕ ਕੇ ਰਹਿ ਜਾਂਦਾ। ਔਰ ਇਹ ਸਾਫ਼ ਦਿਖਾਈ ਦਿੰਦਾ। ਇਸ ਵਾਸਤੇ ਇੱਕ ਆਲਮ ਨੂੰ ਕਹਿਣਾ ਪਿਆ, ਮੰਜ਼ਿਲ ਪੇ ਚੱਲਣੇ ਵਾਲੇ ਮੰਜ਼ਿਲ ਪੇ ਜਾ ਲਗੇ, ਰਾਹੇ ਬਦਲਨੇ ਵਾਲੋਂ ਕੀ ਰਾਹੋਂ ਮੇਂ ਕਟ ਗਈ। ਜਿੱਥੇ ਰਾਸਤਾ ਕਠਿਨ ਦਿਖਾਈ ਦੇਵੇ ਮਨੁੱਖ ਉਥੇ ਰਾਸਤਾ ਬਦਲਣ ਦੀ ਜੋ ਹੈ ਕੋਸ਼ਿਸ਼ ਕਰਦਾ ਹੈ। ਤੇ ਪ੍ਰਭੂ ਦਾ ਮਾਰਗ ਮੈਦਾਨੀ ਰਸਤਾ ਨਹੀਂ ਹੈ, ਪਹਾੜੀ ਰਸਤਾ ਹੈ। ਇੱਕ ਔਘਟ ਘਾਟੀ ਰਾਮ ਕੀ ਤਹੀਂ ਚੜ ਰਹੋ ਕਬੀਰ, ਇਸੇ ਨੂੰ ਰਵਿਦਾਸ ਕਹਿੰਦੇ ਨੇ, ਘਟ ਔਘਟ ਡੂੰਗਰ ਘਣਾ ਇੱਕ ਨਿਰਗੁਣ ਬੈਲ ਹਮਾਰ, ਰਮਈਏ ਸਿੰਘ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੋਗੜਾ। ਔਘਟ ਘਾਟ ਉਸ ਨੂੰ ਕਹਿੰਦੇ ਨੇ ਜਿਸ ਦੇ ਤੇ ਚੜਨਾ ਬਹੁਤ ਕਠਿਨ ਹੋਵੇ, ਜਿਸ ਤੋਂ ਲੰਘਣਾ ਬਹੁਤ ਕਠਿਨ ਹੋਵੇ, ਔਰ ਚੜਾਈਆਂ ਤੇ ਦਮ ਫੁੱਲ ਜਾਏ। ਇਸ ਤਰ੍ਹਾਂ ਦਾ ਹੀ ਪਰਿਪੂਰਨ ਪਰਮਾਤਮਾ ਦਾ ਮਾਰਗ ਹੈ, ਕਿਉਂਕਿ ਸੁਰਤ ਨੂੰ ਬੁਲੰਦੀਆਂ ਤੇ ਲੈ ਜਾਣਾ, ਉਚਾਈਆਂ ਤੇ ਲੈ ਜਾਣਾ। ਇਨ੍ਹਾਂ ਉਚਾਈਆਂ ਤੋਂ ਜੋ ਵੀ ਘਬਰਾਉਂਦੇ ਨੇ ਰਸਤਾ ਬਦਲਦੇ ਨੇ, ਔਰ ਪਹਿਲੀ ਦਫ਼ਾ ਜੋ ਰਸਤਾ ਬਦਲਦਾ ਉਹ ਭਟਕਿਆ ਹੋਇਆ ਇਨਸਾਨ ਉਹਦੇ ਕਦਮਾਂ ਦੇ ਨਿਸ਼ਾਨ ਪੱਕੇ ਰਸਤੇ ਬਣਾ ਦਿੰਦੇ ਨੇ, ਔਰ ਉਸ ਇੱਕ ਦੇ ਭਟਕਣ ਕਰਕੇ ਬੜੀ ਦੁਨੀਆਂ ਭਟਕਦੀ ਏ। ਔਰ ਇਸ ਤਰ੍ਹਾਂ ਦੀ ਭਟਕਣ ਕਰੀਬਨ ਕਰੀਬਨ ਸਾਰੇ ਜਗਤ ਦੇ ਜੋ ਹੈ ਮੌਜੂਦ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਇਹੀ ਮੇਰੀ ਘੋੜੇ ਦੀ ਅਸਵਾਰੀ ਏ, ਇਹੀ ਸੋਨੇ ਦੀ ਕਾਠੀ ਏ, ਹੇ ਪ੍ਰਭੂ ਜਿਹੜਾ ਮੈਂ ਤੇਰੇ ਰਸਤੇ ਨੂੰ ਜਾਣ ਲਿਆ, ਤੇਰੇ ਮਾਰਗ ਨੂੰ ਜਾਣ ਲਿਆ। ਘੋੜੇ ਪਾਖਰ ਸੋਏਨੇ ਸਾਖਤ ਬੂਝਣ ਤੇਰੀ ਵਾੜ, ਮੈਂ ਜਾਣ ਲਿਆ ਤੇਰਾ ਰਸਤਾ ਕੀ ਹੈ। ਉਸਦਾ ਰਸਤਾ ਕੀ ਹੈ? ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਤੇਰਾ ਨਾਮ ਜਪਣਾ ਹੀ ਤੇਰੇ ਰਾਹ ਤੇ ਚੱਲਣਾ, ਤੇਰੇ ਮਾਰਗ ਤੇ ਚੱਲਣਾ, ਬਾਕੀ ਸਭ ਭਟਕਣਾ। ਨਾਮ ਬਿਨਾ ਜੇ ਤਾ ਵਿਵਹਾਰ ਜੋ ਮਿਰਤਕ ਮਿਥਿਆ ਸਿੰਗਾਰ, ਨਾਨਕ ਕੇ ਘਰ ਕੇਵਲ ਨਾਮ। ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ, ਸਾਡੇ ਘਰ ਵਿਚ ਤੇ ਕੇਵਲ ਨਾਮ ਦਾ ਹੀ ਜਪ ਹੈ, ਹੋਰ ਕੁਛ ਵੀ ਨਹੀਂ। ਔਰ ਇਹੀ ਇਕ ਮਾਰਗ ਹੈ, ਇਹੀ ਇਕ ਸਹੀ ਮਾਰਗ ਹੈ, ਬਾਕੀ ਸਾਰੀ ਦੀ ਸਾਰੀ ਜੋ ਹੈ ਭਟਕਣਾ ਹੈ। ਉਹਦੇ ਰਸਤੇ ਨੂੰ ਬੁਝਣਾ ਕੀ ਹੈ? ਉਹਦੇ ਨਾਮ ਨੂੰ ਜਪਣਾ, ਔਰ ਨਾਮ ਜਪਣ ਵਿਚ ਪੂਰਾ ਭਰੋਸਾ ਹੋਣਾ ਕਿ ਪਰਮਾਤਮਾ ਤੱਕ ਪਹੁੰਚਣ ਦਾ ਇਹੀ ਮਾਰਗ ਹੈ, ਇਹੀ ਰਸਤਾ ਹੈ। ਤੋ ਸਾਹਿਬ ਕਹਿੰਦੇ ਨੇ, ਜਿਹੜਾ ਤੇਰੇ ਰਸਤੇ ਨੂੰ ਜਾਣ ਲਿਆ, ਤੇਰੇ ਵਾਟ ਨੂੰ ਸਮਝ ਲਿਆ, ਬਸ ਇਹੀ ਸਾਡੇ ਵਾਸਤੇ ਘੋੜਿਆਂ ਦੀ ਅਸਵਾਰੀ ਹੈ। ਘੋੜੇ ਪਾਖਰ ਸੋਏਨੇ ਸਾਖਤ ਬੂਝਣ ਤੇਰੀ ਵਾਟ, ਤਰਕਸ ਤੀਰ ਕਮਾਣ ਸਾਂਗ ਤੇਗ ਬਨ ਗੁਣ ਧਾਤ। ਹੇ ਪਰਿਪੂਰਨ ਪਰਮਾਤਮਾ, ਤੇਰੇ ਅਨੰਤ ਗੁਣਾਂ ਨੂੰ ਜੋ ਧਾਰਨ ਕਰ ਲਿਆ ਹੈ, ਇਹੀ ਸਾਡੇ ਕੋਲ ਭੱਥਾ ਹੈ, ਉਸ ਦੇ ਚ ਤੀਰ ਨੇ, ਇਹੀ ਸਾਡੇ ਕੋਲ ਕਮਾਨ ਹੈ, ਔਰ ਇਹੀ ਤੇਗ ਬੰਦ ਜਿਸ ਦੇ ਚ ਤਲਵਾਰ ਰੱਖੀ ਦੀ ਏ, ਉਹਨੂੰ ਕਹਿੰਦੇ ਨੇ ਤੇਗ ਬੰਦ ਗਾਤਰਾ। ਇਹੀ ਸਾਡੇ ਕੋਲ ਉਹ ਗਾਤਰਾ ਹੈ, ਔਰ ਇਹੀ ਸਾਡੇ ਕੋਲ ਤਲਵਾਰ ਹੈ, ਕਿਹੜਾ? ਜੋ ਤੇਰੇ ਗੁਣ ਸਾਡੇ ਕੋਲ ਨੇ, ਇਹ ਜੋ ਗਿਆਨ ਆ ਗਿਆ, ਇਹ ਜੋ ਸ਼ੀਲ ਆ ਗਿਆ, ਇਹ ਜੋ ਸੰਜਮ ਆ ਗਿਆ, ਇਹ ਜੋ ਪ੍ਰੇਮ ਆ ਗਿਆ, ਇਹ ਜੋ ਸਮਦ੍ਰਿਸ਼ਟੀ ਆ ਗਈ ਏ, ਇਹ ਜੋ ਹਿਰਦਾ ਨਿਰਵੈਰ ਹੋ ਗਿਆ, ਨਿਰਭੈ ਹੋ ਗਿਆ, ਇਹੀ ਤੇ ਸਾਡੇ ਸ਼ਸਤਰ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਇਸ ਦਾ ਬੜੇ ਸੁੰਦਰ ਢੰਗ ਨਾਲ ਜ਼ਿਕਰ ਕਰਦੇ ਨੇ। ਆਮ ਕਿਹਾ ਜਾਂਦਾ ਹੈ ਅਵਤਾਰੀ ਪੁਰਸ਼ਾਂ ਕੋਲ ਕੁਝ ਨਾ ਕੋਈ ਸ਼ਸਤਰ ਰਹੇ ਨੇ। ਮੁਹੰਮਦ ਸਾਹਿਬ ਦੇ ਹੱਥ ਦੇ ਤਲਵਾਰ ਸੀ। ਆਪਣੇ ਦੇਸ਼ ਨੂੰ ਦੇਖੀਏ, ਸ੍ਰੀ ਰਾਮ ਦੇ ਕੋਲ ਧਨੁਸ਼ਬਾਣ ਸੀ, ਦੁਆਪੁਰ ਯੁੱਗ ਦੇ ਅਵਤਾਰੀ ਪੁਰਸ਼ ਸ੍ਰੀ ਕ੍ਰਿਸ਼ਨ ਜੀ ਕੋਲ ਸੁਦਰਸ਼ਨ ਚੱਕਰ ਸੀ। ਕਿਸੇ ਤਾਰਕਿਕ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਹਿ ਦਿੱਤਾ, ਤੁਸੀਂ ਪੰਜਵੇਂ ਗੁਰੂ ਨਾਨਕ, ਗੁਰੂ ਨਾਨਕ ਦੀ ਗੱਦੀ ਦੇ ਵਾਰਸ, ਕਲਯੁਗ ਦੇ ਅਵਤਾਰੀ ਪੁਰਸ਼, ਤੁਹਾਡੇ ਕੋਲ ਕੋਈ ਸ਼ਸਤਰ ਨਹੀਂ ਹੈ। ਤੋ ਮਹਾਰਾਜ ਕਹਿਣ ਲੱਗੇ, ਹੈ ਵੇਖੋ, ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਣ ਛਾਰੀ, ਇਸ ਆਗੇ ਟਿਕੇ ਨਾ ਕੋ ਵਿਕਾਰੀ ਗੁਰਪੂਰੇ ਇਹ ਗੱਲ ਸਾਰੀ। ਸਾਡੇ ਕੋਲ ਗਦਾ ਹੈ ਗਰੀਬੀ ਦੀ, ਵਿਨਿਮਰਤਾ ਦੀ, ਨਿਰਮਾਣਤਾ ਦੀ। ਸਾਡੇ ਕੋਲ ਖੰਡਾ ਵੀ ਹੈ ਦੁਧਾਰੀ, ਕਿਹੜਾ? ਜੋ ਸਾਰਿਆਂ ਦੇ ਚਰਨਾਂ ਦੀ ਖਾਕ ਬਣ ਗਏ, ਹਰ ਇਕ ਦੇ ਪੈਰਾਂ ਦੇ ਥੱਲੇ ਹੋ ਗਏ। ਸਾਨੂੰ ਕਿਸੇ ਦੇ ਸਿਰ ਦੇ ਉੱਪਰ ਬੈਠਣ ਦਾ ਸ਼ੌਕ ਨਹੀਂ, ਸਾਨੂੰ ਤੇ ਕਦਮਾਂ ਵਿਚ ਬੈਠਣ ਦਾ ਸ਼ੌਕ ਹੈ। ਸਾਨੂੰ ਤੇ ਚਰਨਾਂ ਦੇ ਥੱਲੇ ਬੈਠਣ ਦਾ ਸ਼ੌਕ ਹੈ। ਚੋਟੀ ਦੇ ਧਾਰਮਿਕ ਮਨੁੱਖ ਦੀ ਇਹ ਚਾਹਤ ਆਉਂਦੀ ਹੈ ਸਾਰਿਆਂ ਦੇ ਕਦਮਾਂ ਦੇ ਥੱਲੇ ਬੈਠਣਾ। ਚੋਟੀ ਦੇ ਰਾਜਨੀਤਕ ਦੀ ਇਹ ਚਾਹਤ ਆਉਂਦੀ ਹੈ ਕਿ ਸਾਰਿਆਂ ਦੇ ਸਿਰ ਤੇ ਬੈਠਣਾ। ਰਾਜਨੀਤੀ ਸਿਰ ਤੇ ਬੈਠਣਾ, ਧਰਮ ਨੀਤੀ ਕਦਮਾਂ ਦੇ ਜੋ ਹੈ ਬੈਠਣਾ। ਤੋ ਮਹਾਰਾਜ ਕਹਿੰਦੇ ਨੇ ਇਹ ਜੋ ਸਾਰੇ ਗੁਣ ਤੇਰੇ ਪ੍ਰਾਪਤ ਹੋ ਗਏ ਨੇ ਇਹ ਸਾਡੇ ਕੋਲ ਸ਼ਸਤਰ ਨੇ, ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਵਿਨਿਮਰਤਾ ਸਾਡੇ ਕੋਲ ਗਦਾ ਹੈ, ਸਾਰਿਆਂ ਦੇ ਚਰਨਾਂ ਦੀ ਜੋ ਖਾਕ ਬਣ ਗਏ ਆ ਇਹ ਸਾਡੇ ਕੋਲ ਖੰਡਾ ਹੈ। ਤਰਕਸ ਤੀਰ ਕਮਾਣ ਸਾਂਗ ਤੇਗ ਬੰਦ ਗੁਣ ਦਾਤ ਵਾਜਾ ਨੇਜਾ ਪਤ ਸਿਉ ਪ੍ਰਗਟ ਕਰਮ ਤੇਰਾ ਮੇਰੀ ਜ਼ਾਤ। ਸਾਡੀ ਇੱਜ਼ਤ ਸਾਡੀ ਮਾਣ ਮਰਿਆਦਾ ਸਾਡੀ ਜ਼ਾਤ ਸਾਡੀ ਪਾਤ ਇਹ ਕੀ ਹੈ? ਤੇਰੀ ਬਖਸ਼ਿਸ਼। ਇਹ ਜੋ ਤੇਰੀ ਰਹਿਮਤ ਹੋ ਗਈ ਹੈ, ਇਹ ਜੋ ਤੇਰੀ ਬਖਸ਼ਿਸ਼ ਹੈ, ਤੇਰੀ ਬਖਸ਼ਿਸ਼ ਹੀ ਸਾਡੀ ਜ਼ਾਤ ਹੈ, ਤੇਰੀ ਬਖਸ਼ਿਸ਼ ਹੀ ਸਾਡੀ ਇੱਜ਼ਤ ਹੈ, ਤੇਰੀ ਬਖਸ਼ਿਸ਼ ਹੀ ਸਾਡੀ ਮਾਣ ਮਰਿਆਦਾ ਹੈ। ਬਾਬਾ ਹੋਰ ਚੜਨਾ ਖੁਸ਼ੀ ਖੁਆਰ ਜਿਤ ਚੜੀਏ ਤਨ ਪੀੜੀਏ ਮਨ ਮੇ ਚਲੇ ਵਿਕਾਰ ਹੋਰ ਅਸਵਾਰੀਆਂ ਹੋਰ ਮਨੋਰੰਜਨ ਦੇ ਸਾਧਨ। ਸਾਹਿਬ ਕਹਿੰਦੇ ਨੇ ਹੇ ਸਿਆਣੇ ਮਨੁੱਖ ਸਭ ਖੁਆਰੀਆਂ ਨੂੰ ਜਨਮ ਦਿੰਦੇ ਨੇ, ਸਭ ਦੁੱਖ ਸੰਤਾਪ ਨੂੰ ਜੋ ਹੈ ਜਨਮ ਦਿੰਦੇ ਨੇ, ਮਨ ਵਿਕਾਰੀ ਹੋ ਜਾਂਦਾ ਤਨ ਰੋਗੀ ਹੋ ਜਾਂਦਾ। ਐਸੇ ਮਨੋਰੰਜਨਾਂ ਨੂੰ ਇਕ ਪਾਸੇ ਕਰਨਾ, ਐਸੀਆਂ ਅਸਵਾਰੀਆਂ ਨੂੰ ਇਕ ਪਾਸੇ ਕਰਨਾ। ਬਾਬਾ ਹੋਰ ਚੜਨਾ ਖੁਸ਼ੀ ਖੁਆਰ ਜਿਤ ਚੜੀਏ ਤਨ ਪੀੜੀਏ ਮਨ ਮੇ ਚਲੇ ਵਿਕਾਰ।
1: ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਹੁਕਮ ਸੋਈ ਤੁਧ ਭਾਵਸੀ ਹੋਰ ਆਖਣ ਬਹੁਤ ਅਪਾਰੇ ਨਾਨਕ ਸੱਚਾ ਪਾਤਸ਼ਾਹ ਪੁੱਛ ਨਾ ਸਕਰੇ ਵਿਚਾਰੇ। ਬਾਬਾ ਹੋਰ ਸੋਹਣਾ ਖੁਸ਼ੀ ਖੁਆਰੇ ਜਿਤ

0: ਕਿਸੇ ਮਨੁੱਖ ਕੋਲ ਪਵਨ ਪੁੱਛਦੀ ਨਹੀਂ ਤੈਨੂੰ ਛੂਆ ਕਿ ਨਾ ਛੂਆ। ਮਹਾਰਾਜ ਕਹਿੰਦੇ ਇਸ ਤਰ੍ਹਾਂ ਪਰਮਾਤਮਾ ਪੁੱਛਦਾ ਨਹੀਂ, ਬਿਨਾਂ ਪੁੱਛਿਆ ਹੀ ਸਭ ਕੁਛ ਦੇਈ ਜਾਂਦਾ ਹੈ, ਬਿਨਾਂ ਪੁੱਛਿਆ ਹੀ ਸਭ ਕੁਛ ਵੰਡੀ ਜਾਂਦਾ ਹੈ, ਬਿਨਾਂ ਪੁੱਛਿਆ ਹੀ ਸਾਰੀਆਂ ਨਿਆਮਤਾਂ ਝੋਲੀ ਦੇ ਜੋ ਹੈ ਪਾਈ ਜਾਂਦਾ ਹੈ। ਆਖਰੀ ਰਹਾਓ, ਚੌਥਾ ਰਹਾਓ, ਬਾਬਾ ਹੋਰ ਸੋਣਾ ਖੁਸ਼ੀ ਖੁਆਰ, ਜਿਤ ਸੁੱਤੇ ਤਨ ਪੀੜੀ ਹੈ ਮਨ ਮੈਂ ਚਲੇ ਵਿਕਾਰ। ਗੁਰਬਾਣੀ ਗ੍ਰੈਮਰ ਦੇ ਮੁਤਾਬਕ ਇੱਥੇ ਸੌਣ ਦੇ ਅਰਥ ਨੇ ਐਸ਼ੋ ਇਸ਼ਰਤ, ਪਰਿਵਾਰਕ ਐਸ਼ੋ ਇਸ਼ਰਤ, ਪਰਿਵਾਰਕ ਸੁਖ ਸਾਧਨ, ਪਰਿਵਾਰ ਦਾ ਸਾਰਾ ਸੁਖ ਦਾ ਮਾਹੌਲ। ਬਾਬਾ ਹੋਰ ਸੋਹਣਾ ਖੁਸ਼ੀ ਖੁਆਰ, ਜਿਤ ਸੁੱਤੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ। ਹੋਰ ਸੋਹਣਾ, ਹੋਰ ਐਸ਼ੋ ਇਸ਼ਰਤ, ਇਸ ਤੋਂ ਇਲਾਵਾ ਜੋ ਸਤਿਗੁਰਦੇਵ ਜੀ ਮਹਾਰਾਜ ਨੇ ਸਵਾਗ ਵਿੱਚ ਦੱਸੀ, ਇਸ ਤੋਂ ਇਲਾਵਾ ਜਿਹੜੀ ਐਸ਼ੋ ਇਸ਼ਰਤ ਹੈ ਮਹਾਰਾਜ ਕਹਿੰਦੇ ਤਨ ਨੂੰ ਪੀੜਿਤ ਕਰ ਦਿੰਦੀ ਹੈ, ਮਨ ਨੂੰ ਰੋਗੀ ਕਰ ਦਿੰਦੀ ਹੈ। ਇਹ ਪਾਵਨ ਪਵਿੱਤਰ ਵਾਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਐਸਾ ਹੈ, ਚਾਰ ਰਹਾਵਾਂ ਦੇ ਵਿੱਚ ਜ਼ਿੰਦਗੀ ਦੇ ਮੂਲ ਸਿਧਾਂਤ ਸਾਰੇ ਦੇ ਸਾਰੇ ਬਿਆਨ ਕਰ ਦਿੱਤੇ ਨੇ। ਔਰ ਤੈ ਦਿਲ ਨਾਲ ਜੋ ਇਨ੍ਹਾਂ ਨੂੰ ਹਿਰਦੇ ਵਿੱਚ ਵਸਾ ਲਵੇ, ਲੋਕ ਪਰਲੋਕ ਉਸਦਾ ਸੁਹਿਲਾ ਹੋ ਜਾਂਦਾ, ਤਨ ਦੇ ਤਲ ਤੇ ਅਰੋਗ ਰਹਿੰਦਾ ਹੈ ਔਰ ਮਨ ਦੇ ਤਲ ਤੇ ਆਨੰਦਿਤ ਆਉਂਦਾ ਹੈ। ਇਸ ਤਰ੍ਹਾਂ ਉਸਦਾ ਲੋਕ ਪਰਲੋਕ ਸੁਹਿਲਾ ਹੋ ਜਾਂਦਾ। ਔਰ ਇਹ ਪੰਕਤੀ ਉਸ ਦੇ ਤੇ ਪੂਰੀ ਉਤਰਦੀ ਏ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ।
1: ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰਪ੍ਰਸਾਦ, ਬੇਸੁਮਾਰ ਅਥਾ ਅਗੰਤ ਅਤੋਲੇ।

ਸਨਮਾਨਯੋਗ ਗੁਰੂ ਰੁਖਸਾਤ ਸਿੰਘ ਜੀਓ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਦੇ ਪ੍ਰਾਣਾਂ ਵਿੱਚ ਜੋ ਪਿਆਸ ਹੈ, ਤੜਪ ਹੈ, ਖਿੱਚ ਹੈ, ਉਹ ਆਨੰਦ ਵਿੱਚ ਸਭ ਕੁਛ ਆ ਜਾਂਦਾ ਹੈ। ਅਧਿਆਤਮਕ ਬਲ, ਸਮਾਧੀ, ਪਰਮ ਰਸ, ਪਰਮ ਸ਼ਾਂਤੀ, ਨਿਰਵੈਰਤਾ, ਨਿਰਭੈਤਾ, ਤਮਾਮ ਦੈਵੀ ਗੁਣ, ਇੰਜ ਕਹਿ ਲਓ ਸਾਰੇ ਰੱਬੀ ਗੁਣਾਂ ਨੂੰ ਜੇ ਕਿਧਰੇ ਇੱਕ ਸ਼ਬਦ ਵਿੱਚ ਬਿਆਨ ਕਰਨਾ ਹੋਵੇ ਤੇ ਇਤਨਾ ਹੀ ਕਹਿ ਦੇਣਾ ਕਾਫੀ ਹੈ, ਆਨੰਦ। ਇਹਦੇ ਵਿੱਚ ਸਭ ਕੁਛ ਆ ਗਿਆ। ਤੇ ਮੈਂ ਇਹ ਵੀ ਅਰਥ ਕਰਦਿਆਂ, ਆਨੰਦ ਨੂੰ ਕਿਧਰੇ ਸੁੱਖ ਨਾ ਸਮਝ ਲੈਣਾ। ਸੁੱਖ ਸੀਮਤ ਆਉਂਦਾ ਹੈ ਔਰ ਸੁੱਖ ਨੂੰ ਦੁੱਖ ਵਿੱਚ ਬਦਲਦਿਆਂ ਦੇਰ ਨਹੀਂ ਲੱਗਦੀ। ਸਾਰਿਆਂ ਦੀ ਜ਼ਿੰਦਗੀ ਦਾ ਇਹ ਅਨੁਭਵ ਹੋਵੇਗਾ, ਕੱਲ ਤੱਕ ਜੋ ਸੁੱਖ ਸੀ ਉਹ ਅੱਜ ਦੁੱਖ ਬਣ ਗਿਆ। ਹਰ ਉਹ ਵਸਤੂ ਜੋ ਕਿਸੇ ਵਕਤ ਸੁੱਖ ਪ੍ਰਤੀਤ ਆਉਂਦੀ ਹੈ, ਲਾਜ਼ਮੀ ਨਹੀਂ ਉਹ ਸੁੱਖ ਹਮੇਸ਼ਾ ਹੀ ਹੋਵੇ, ਉਹ ਦੁੱਖ ਵਿੱਚ ਬਦਲ ਜਾਂਦਾ ਹੈ। ਲੇਕਿਨ ਆਨੰਦ ਆਪਣੀ ਇੱਕ ਥਾਂ ਤੇ ਹੈ। ਆਨੰਦ ਸਿੱਧਾ ਪਰਮਾਤਮਾ ਤੋਂ ਮਿਲਦਾ ਹੈ, ਸੁੱਖ ਪਦਾਰਥਾਂ ਤੋਂ ਮਿਲਦਾ ਹੈ। ਤੇ ਪਦਾਰਥ ਪਰਮਾਤਮਾ ਦੀ ਛਾਇਆ ਨੇ। ਮਹਾਮਾਈ ਤਾਂ ਕੀ ਹੈ ਛਾਇਆ, ਦਰਖਤ ਦੀ ਛਾਇਆ ਲਈ ਸਾਨੂੰ ਕੋਈ ਉੱਪਰ ਉੱਠਣ ਦੀ ਲੋੜ ਨਹੀਂ ਹੈ, ਛਾਇਆ ਜ਼ਮੀਨ ਤੇ ਵੀ ਮਿਲ ਜਾਂਦੀ ਹੈ। ਪਦਾਰਥਾਂ ਨੂੰ ਪ੍ਰਾਪਤ ਕਰਨ ਲਈ, ਧੀਆਂ ਪੁੱਤਰਾਂ ਦੀ ਪੂਰਤੀ ਕਰਨ ਲਈ, ਸੰਸਾਰਿਕ ਜਸ ਪ੍ਰਭਤਾ ਹਾਸਲ ਕਰਨ ਲਈ ਕੋਈ ਸੁਰਤ ਉੱਚੀ ਕਰਨ ਦੀ ਲੋੜ ਨਹੀਂ ਹੈ। ਨਿਰਵੈਰ ਬਣਨ ਦੀ, ਨਿਰਭੈ ਬਣਨ ਦੀ, ਦਿਆਲੂ ਬਣਨ ਦੀ, ਇਸ ਤਰ੍ਹਾਂ ਦੀ ਕੋਈ ਲੋੜ ਨਹੀਂ ਹੈ। ਬੜੇ ਬੜੇ ਕਠੋਰ ਬੰਦਿਆਂ ਦੇ ਵੀ ਧੀਆਂ ਪੁੱਤਰ ਹੈਗੇ ਨੇ ਔਰ ਬੜੇ ਬੜੇ ਜ਼ਾਲਮ ਲੋਕਾਂ ਕੋਲ ਵੀ ਸਤਾ ਹੈ ਸੀ, ਬੜੇ ਬੜੇ ਦੁਸ਼ਟ ਮਨੁੱਖਾਂ ਕੋਲ ਵੀ ਸੰਸਾਰ ਦੇ ਸੁੱਖ ਹੈ ਸਨ। ਸੁੱਖ ਦੀ ਪ੍ਰਾਪਤੀ ਲਈ

सुरत उची करन दी लोड़ नहीं। इस वास्ते मैं अर्ज करा बड़े बड़े नीवे मनुखां कोल भी थानू दुनियावी सुख मिलणगे, बड़े बड़े दुष्ट बंदियां कोल भी थानू संसार दा सुख मिलेगा। क्योंकि सुख की है, संसार एक पदार्थ, ये दरखत दी छाया है, परमात्मा रूपी दरखत दी छाया है, ते छाया बदलती रहती है, अज इस पासे कल उस पासे, छाया दे च पलटा है। छाया जमीन ते मिल जाती है, जमीन तो उपर उठन की लोड़ नहीं है, पर फल चाहिदा है। हो सकता है दरख्तां दे फल जमीन दे ते गिरे भी मिल जान, मिलते हैं। नाम दा फल, आनंद दा फल जमीन ते गिरिया होया नहीं मिलेगा, सुरत उची करनी पेगी, बहुत उची करनी पेगी। वो चढ़ाइया दा मार्ग है, जिसनु भगत कबीर ने कहा है कि जह मार्ग पंडित गए पाछे परी बहीर, एक औघट घाटी राम की ते चढ़ रहे हो कबीर। जिस रस्ते ते चतर चलाग ते कर्म कांडी मनुख चल पे ने, दुनिया बहुत उन्हां दे पिछे है, बहुत। जो कह दिन 10 मिनट दे समाधि लग जाएगी, असी थोड़ी मनोकामना दी पूर्ति कर देंगे। ऐ तवीज ले जाओ, फलाना काम थोड़ा हो जाएगा। इस तरह दे लोगां दे पिछे बड़ी भीड़ है, क्योंकि इस तरह दे लोगां दे पिछे चलन लई कोई उच्चा नहीं उठना पैंदा। ए भी मैर्स कर दे, कतई उच्चा नहीं उठना पैंदा। पर जे कबीर दे पिछे चलना होवे, कबीर ते घाटी दा मार्ग है, पहाड़ी रस्ता है। कबीर दा ज्ञान किसी महान अवतारी पुरुष कोल घट नहीं है, पर कबीर दे पिछे कोई भीड़ नहीं है। कबीर निवाण दा रस्ता नहीं चुनदे, इत चढ़ाइया दा मार्ग है। एक औघट घाटी राम की ते चढ़ रहे हो कबीर, एक बिखड़ी घाटी ते मैं चल रहा। कबीर कहिंदे मेरे अगे कोई नहीं कि मेरी ढारस बजे कि मैं इथों अगे भी कोई जा रहा है, पर मेरे पिछे भी कोई नहीं। पता है उस रस्ते नो उजड़िया होया रस्ता कहिंदे ने जिस ते कोई चले ना। कहिंदे रस्ता उजड़ गया, क्यों? कोई चलदा ही नहीं। पता नहीं दो शब्द बर्दाश्त करोगे कि नहीं। सारे रस्तियां दे ते वसेबे बड़े ने, बड़िया रौनकां ने, एक धर्म दा मार्ग ही मैनू उजड़िया होया दिखाई देंदा है। इस वास्ते बेशतर चर्च सुन्ने हो गए ने, उजड़ गए ने, बेशतर मस्जिदां बिल्कुल सुनिया हो गई, सन्नाटा छाया है, और बेशतर गुरुद्वारे खाली। कोई अमृत वेले उमंग ते तरंग लेके आए होवन, इस तरह दुनिया दे सारे गुरुद्वारे च इस तरीके दे नाल गल नहीं है। इसनो एक महान शायर इंज कहिंदा है, काफले या बढ़ गए या मिट गए, रास्ते सुनसान नजर आते हैं। कहिंदा है रब दे मार्ग ते जड़े चले सन कुछ ते पहुंच गए, कुछ रस्ते च ही खप गए। एक कहिंदा हुण ते रस्ता उजड़िया होया दिखाई देंदा है, उजड़िया होया। चलिया सी किसे वक्त रविदास, जुतियां गंढण वाले ते जुतियां बनाण वाले मोची थानू सारी दुनिया च मिलणगे। मजा ले इन्हां च कोई रविदास बैठा होवे नहीं है। कपड़े बुणन वाले ते कपड़िया नू छिंबण वाले, कपड़िया नू रंग देण वाले छिंबे थानू सारी दुनिया च मिलणगे। पर इस तरह दा नाम देव जो कपड़िया नू रंग चाड़द्या चाड़द्या अपने मन नू भी रंग चाड़ देवे, ते जिहड़ा कपड़े रंगाण लई आवे उहनू भी रंग देवे। रंगन रंगो सीवन सीवो, राम नाम बिन घरी न जीवो, श्री नाम देव।
ਕਹਿੰਦੇ ਨਿਰਾ ਕੱਪੜੇ ਮੈਂ ਨਹੀਂ ਰੰਗਦਾ, ਮਨ ਵੀ ਰੰਗਦਾ। ਔਰ ਜਿਹੜੇ ਕੱਪੜੇ ਰੰਗਾਉਣ ਲਈ ਆਉਂਦੇ ਨੇ ਨਿਰੇ, ਉਹਨਾਂ ਦੇ ਕੱਪੜੇ ਨਹੀਂ ਰੰਗਦਾ, ਉਹਨਾਂ ਦੇ ਮਨ ਵੀ ਰੰਗ ਦਿੰਦਾ। ਰਵਿਦਾਸ ਨਿਰੀਆਂ ਜੁੱਤੀਆਂ ਨਹੀਂ ਗੰਢਦਾ, ਇੱਧਰ ਜੁੱਤੀ ਗੰਢੀ ਜਾ ਰਿਹਾ, ਇਤਰਾ ਮਨ ਆਪਣਾ ਮਨ ਪ੍ਰਭੂ ਨਾਲ ਗੰਢੀ ਜਾ ਰਿਹਾ, ਤੇ ਜਿਹੜਾ ਜੁੱਤੀ ਗੰਢਾਉਣ ਲਈ ਆਇਆ ਕੋਸ਼ਿਸ਼ ਕਰ ਰਿਹਾ ਇਹਦਾ ਮਨ ਵੀ ਗੰਢਾ। ਇਹ ਦੋ ਤਰ੍ਹਾਂ ਦਾ ਮੋਚੀ ਹੈ, ਐਸਾ ਚਮਾਰ, ਅਗਲੇ ਦੀ ਜੁੱਤੀ ਵੀ ਗੰਢ ਰਿਹਾ, ਅਗਲੇ ਦਾ ਮਨ ਵੀ ਗੰਢ ਰਿਹਾ। ਜੁੱਤੀ ਗੰਢਦਿਆਂ ਗੰਢਦਿਆਂ ਰੱਬ ਦੀ ਗੱਲ ਸੁਣਾਈ ਜਾਂਦਾ, ਜੁੱਤੀਆਂ ਗੰਢਦਿਆਂ ਗੰਢਦਿਆਂ ਪਰਮਾਤਮਾ ਦੀ ਲਗਨ ਪੈਦਾ ਹੋ ਸਕੇ ਐਸੀ ਗੱਲ ਕਰੀ ਜਾਂਦਾ। ਕੱਪੜਿਆਂ ਨੂੰ ਰੰਗਦਿਆਂ ਰੰਗਦਿਆਂ ਦੂਜਿਆਂ ਦੇ ਦਿਲ ਦਿਮਾਗ ਨੂੰ ਰੰਗਣ ਦੀ ਕੋਸ਼ਿਸ਼ ਕਰ ਰਿਹਾ ਨਾਮ ਦੇ। ਸਿਰਫ ਤਾਣਾ ਪੇਟਾ ਇੱਕ ਕਰਕੇ ਕਬੀਰ ਕੱਪੜੇ ਨਹੀਂ ਬੁਣਦਾ, ਬਲਕਿ ਸੁਰਤ ਤੇ ਸ਼ਬਦ ਨੂੰ ਵੀ ਇੱਕ ਕਰਦਾ, ਜੀਵ ਤੇ ਬ੍ਰਹਮ ਨੂੰ ਵੀ ਇੱਕ ਕਰਦਾ। ਉਹ ਐਸਾ ਜੁਲਾਹਾ ਹੈ, ਨਮਾਜ਼ੀ ਤੇ ਬੜੇ ਨੇ ਪਰ ਫਰੀਦ ਜੈਸਾ ਨਮਾਜ਼ੀ ਲੱਭਣਾ ਬਹੁਤ ਔਖਾ ਹੈ, ਬਹੁਤ ਕਠਿਨ ਹੈ। ਕਾਫਲੇ ਯਾ ਬੜ ਗਏ ਯਾ ਮਿਟ ਗਏ, ਰਾਸਤੇ ਸੁਨਸਾਨ ਨਜ਼ਰ ਆਤੇ ਹੈਂ। ਇਕਬਾਲ ਕਹਿੰਦਾ, ਚਲੇ ਸਨ ਖੁਦਾ ਦੇ ਰਸਤੇ ਤੇ ਜੋ, ਕੁਛ ਤੇ ਪਹੁੰਚ ਗਏ, ਕੁਛ ਰਸਤੇ ਚ ਹੀ ਦਮ ਤੋੜ ਗਏ, ਰਸਤੇ ਸੁਣਨੇ ਪਏ ਨੇ, ਉਜੜੇ ਹੋਏ ਨੇ। ਇਸ ਸਦੀ ਦੇ ਚ ਅਗਰ ਕੋਈ ਮਾਰਗ ਉਜੜਿਆ ਹੈ ਤਾਂ ਸਿਰਫ ਧਰਮ ਦਾ। ਬੜੀ ਰੌਣਕ ਹੈ ਥੀਏਟਰਾਂ ਦੇ ਚ, ਕਲੱਬਾਂ ਦੇ ਚ, ਅਯਾਸ਼ੀ ਦੇ ਅੱਡਿਆਂ ਦੇ ਚ, ਜੂਏ ਖਾਨਿਆਂ ਦੇ ਚ, ਮਹਿਖਾਨਿਆਂ ਦੇ ਚ ਬੜੀ ਰੌਣਕ। ਰਾਸਤੇ ਸੁਨਸਾਨ ਨਜ਼ਰ ਆਤੇ ਹੈ, ਕਾਰਨ ਇਹ ਰਸਤਾ ਪਹਾੜੀ ਰਸਤਾ ਹੈ, ਚੜਾਈ ਦਾ ਰਸਤਾ ਹੈ ਤੇ ਹਰ ਬੰਦਾ ਚੜਾਈਆਂ ਤੇ ਨਹੀਂ ਚੜ ਸਕਦਾ। ਚਾਹੇ ਸਰੀਰ ਕਰਕੇ ਚੜਨਾ ਹੋਵੇ ਤਾਂ ਵੀ ਕਠਿਨ ਹੈ, ਚਾਹੇ ਸੁਰਤ ਕਰਕੇ ਚੜਨਾ ਹੋਵੇ ਤਾਂ ਵੀ ਕਠਿਨ ਹੈ। ਧਰਮ ਦਾ ਮਾਰਗ ਹੈ ਸੁਰਤ ਨੂੰ ਉੱਚਾ ਕਰਨਾ। ਛਾਇਆ ਦੁਨਿਆਵੀ ਸੁੱਖ ਤੇ ਜ਼ਮੀਨ ਤੇ ਵੀ ਮਿਲ ਜਾਣਗੇ, ਕਿਉਂਕਿ ਦਰਖਤ ਦੀ ਛਾਂ ਜ਼ਮੀਨ ਤੇ, ਉੱਚਾ ਉੱਠਣ ਦੀ ਲੋੜ ਨਹੀਂ। ਧਨਵਾਨ ਬਣਨ ਲਈ ਲਾਜ਼ਮੀ ਨਹੀਂ ਹੈ ਕਿ ਕੋਈ ਸੰਤੋਖੀ ਵੀ ਬਣੇ। ਧੀਆਂ ਪੁੱਤਰ ਦੀ ਪ੍ਰਾਪਤੀ ਕਰਨ ਲਈ ਲਾਜ਼ਮੀ ਨਹੀਂ ਕਿ ਕੋਈ ਜਪ ਤਪ ਵੀ ਕਰੇ। ਧੀਆਂ ਪੁੱਤਰ ਤੇ ਪਸ਼ੂ ਪੰਖੀਆਂ ਦੇ ਵੀ ਆਉਂਦੇ ਨੇ, ਔਲਾਦ ਤੇ ਉਹਨਾਂ ਦੀ ਵੀ ਆਉਂਦੀ ਹੈ। ਸਾਰ ਕਿਤਾਬਲੀ ਦਾ ਕਰਤਾ ਕਹਿੰਦਾ, ਨਿੰਦਰਾ ਆਲਸ ਭੋਗ ਭੈ ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾ ਪਸ਼ੂ ਜਾਨ। ਰੱਬੀ ਗਿਆਨ ਤੋਂ ਬਿਨਾਂ ਮਨੁੱਖ ਦੀ ਕੀ ਬੁਕਤ ਹੈ? ਕੁਛ ਵੀ ਨਹੀਂ। ਤਾਂ ਖੈਰ ਮੈਂ ਅਰਜ਼ ਕਰਾਂ, ਮਨੁੱਖ ਦੇ ਪ੍ਰਾਣਾਂ ਵਿੱਚ ਪਿਆਸ ਤੇ ਐਸੀ ਹੈ ਕਿ ਐਸਾ ਸੁੱਖ ਮਿਲੇ ਜਿਹੜਾ ਦੁੱਖ ਦੇ ਚ ਨਾ ਬਦਲੇ, ਉਸੇ ਨੂੰ ਆਨੰਦ ਕਹਿੰਦੇ ਨੇ। ਐਸਾ ਜੀਵਨ ਮਿਲੇ ਜੋ ਮੌਤ ਦੇ ਚ ਨਾ ਬਦਲੇ, ਉਸੇ ਨੂੰ ਆਨੰਦ ਕਹਿੰਦੇ ਨੇ। ਐਸਾ ਸੁਹੱਪਣ ਮਿਲੇ ਜੋ ਕਰੂਪਤਾ ਦੇ ਚ ਨਾ ਬਦਲੇ, ਉਸੇ ਨੂੰ ਆਨੰਦ ਕਹਿੰਦੇ ਨੇ। ਔਰ ਐਸਾ ਨਫਾ ਝੋਲੀ ਵਿੱਚ ਪਵੇ ਜੋ ਨੁਕਸਾਨ ਵਿੱਚ ਨਾ ਬਦਲੇ, ਉਸੇ ਨੂੰ ਆਨੰਦ ਕਹਿੰਦੇ ਨੇ। ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ। ਮੈਂ ਫਿਰ ਅਰਜ਼ ਕਰਾਂ, ਸੁੱਖ ਪਦਾਰਥਾਂ ਤੋਂ ਵੀ ਮਿਲ ਜਾਂਦਾ ਹੈ, ਆਨੰਦ ਪਰਮਾਤਮਾ ਤੋਂ ਮਿਲੇਗਾ। ਸੁੱਖ ਪਰਿਵਾਰ ਤੋਂ ਵੀ ਮਿਲ ਸਕਦਾ ਹੈ, ਆਨੰਦ ਨਿਰੰਕਾਰ ਤੋਂ ਮਿਲੇਗਾ। ਔਰ ਆਨੰਦ ਕੀ ਹੈ? ਇਹ ਜੋ ਮਨੁੱਖ ਦੇ ਪ੍ਰਾਣਾਂ ਵਿੱਚ ਪਿਆਸ ਹੈ, ਐਸੀ ਜ਼ਿੰਦਗੀ ਮਿਲੇ ਜੋ ਮੌਤ ਦੇ ਚ ਨਾ ਬਦਲੇ, ਐਸੀ ਜਵਾਨੀ ਮਿਲੇ ਜੋ ਬੁਢੇਪੇ ਦੇ ਚ ਨਾ ਬਦਲੇ, ਐਸਾ ਸੁੱਖ ਮਿਲੇ ਜੋ ਦੁੱਖ ਦੇ ਚ ਨਾ ਬਦਲੇ, ਐਸੀ ਇੱਜ਼ਤ ਮਿਲੇ ਜਿਹਦੇ ਥੱਲੇ ਬੇਇੱਜ਼ਤੀ ਬਿਲਕੁਲ ਨਾ ਹੋਵੇ, ਐਸੀਆਂ ਖੁਸ਼ੀਆਂ ਮਿਲਣ ਜਿਹਦੇ ਪਿੱਛੇ ਗਮ ਬਿਲਕੁਲ ਨਾ ਹੋਵੇ। ਬਸ ਇਸੇ ਨੂੰ ਆਨੰਦ ਕਹਿੰਦੇ ਨੇ। ਆਨੰਦ ਦੇ ਚ ਕੀ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਨਾਨਕ ਬੱਧਾ ਘਰ ਤਾਂ ਜਿੱਥੇ ਮਿਰਤ ਨਾ ਜਨਮ ਜਰਾ, ਜੰਮਣਾ ਨਹੀਂ ਹੈ, ਮਰਨਾ ਨਹੀਂ ਹੈ, ਬੁਢੇਪਾ ਨਹੀਂ ਹੈ, ਇਸ ਤਰ੍ਹਾਂ ਦੀ ਤਰਜ਼ੇ ਜ਼ਿੰਦਗੀ ਨਹੀਂ ਹੈ ਉੱਥੇ। ਖੈਰ ਮੁਕਤਸਰ ਹੁਣ ਅਰਜ਼ ਕਰਾਂ,
आनंद दी प्राप्ति दा वसीला जप, ते जप उसनू कहिंदे ने ए रसना किसे एक शब्द नू बार बार रटन करे, बार बार वाहिगुरु वाहिगुरु वाहिगुरु, ए मंत्र उतना ही आउंदा है करीबन करीबन जितनी देर दे असी श्वास विरास लेंदे हैं बस उतनी इसकी जो है गति है, उतनी ची अपने आप पूरा हो जाता है। इनू श्वास विरास दे पूरा नहीं करना, ये आपे ही पूरा हो जाता है उतने ची। वाहे गुरु वाहे गुरु, इस्लामी मंत्र भी ऐसा है अल्लाह हो अल्लाह हो, इसे ची पूरा हो जाता है। मैं देख रहा सूफी मुसलमान फकीर ऐसा ही जपते हैं अल्लाह हो अल्लाह हो, बिल्कुल गति यही रहती है। और सहजे सरलता दे नाल मनुख जितनी देर दे श्वास ग्रास लेंदा है ते वाहे गुरु पूरा हो जाता है। इसनू रटी जाना है, एक गल वखरी है कि तार्किक बंदा कह देगा ते पुनरुक्ति है, इति रिपीटेशन है, एवें बार बार दुराई जाओ बच्चों की तरह। मैनू एक बड़े सियाने बंदे ने ते दिल्ली कह भी दिता सी, कहने लगा गैनी जी गुरु ग्रंथ साहब दे च रेपिटेशन है पुनरुक्ति है, ते मैनू कहन लगे मैं थोड़िया दो चार नजमां पंजाबी दियां उर्दू दियां सुनिया ने किसे कोल, ते तुसी कवि दिमाग रखदे हो तो इतना ते थोनू पता होवेगा कि पुनरुक्ति दोष है, रेपिटेशन साहित्यिक दुनिया दिच दोष है। मैं कहा होवेगी दोष, साहित्य ने मन लिया होवेगा, साहित्यकारा ने मन लिया होवेगा, परमात्मा नहीं मनता, प्रकृति नहीं मनती, मैं भी नहीं मनता कि पुनरुक्ति दोष है। अजे ते मैं कुछ होर कहना सी, वो कहन लगा गैनी जी थोड़ी कथा च भी मैनू पुनरुक्ति दिखाई देंदी है, रेपिटेशन। और कहन लगा एक शब्द दे गुरु ग्रंथ साहब दे एक शब्द दे जेड़ी गल है दूजे तीजे च भी होई है, चौथे पंजवें च भी होई है। और मैनू कहन लगा मुदतां तो थानू सुन रहे हैं, तुसी भी घूम फिर के उत्थे ही आ जांदे हो, पुनरुक्ति रिपीटेशन इति दोष है। मैं कह दोष तू मंदा होवेगा, साहित्यकार मनते होंगे, प्रकृति नहीं मनती, परमात्मा नहीं मनता, मैं नहीं मनता। मैं कह पुनरुक्ति ते ही जीवन है। कहन लगे किस तरह जीवन है, जिंदगी किस तरह पुनरुक्त हो गई। मैं कह देखो एक श्वास हुण तू अंदर लै गया है, ते हुण एक बार आया, हुण मुड़ के अंदर ना ले जाई नहीं ते रिपीट हो जाएगा, ये तो पुनरुक्ति हो जाएगी, ये दोष है। बार बार श्वास क्यों लेना, एक कोई दफा ले। नबज बार बार चल रही है, दिल बार बार धड़कता है, श्वास ग्रास बार बार चल रहे ने, पृथ्वी दे उते दिन बार बार आउंदा है, रात बार बार आउंदी है, पानी बार बार पीने हैं, रोटी बार बार खाने, एक कोई दफा जिंदगी च खानी चाहिए है। बार बार क्यों खाना है, सवेरे खा ली, दोपहरे खा ली, शामी फिर खा रहे हैं, क्यों पुनरुक्त क्यों कर रहे हैं, ये रिपीट क्यों कर रहे हैं, बार बार पानी पी रहे हैं, बार बार भोजन छक रहे हैं, बार बार श्वास ले रहे हैं, बार बार दिल धड़क रहे हैं, बार बार नबज चल रही है, पृथ्वी ते बार बार दिन आ रहे हैं, बार बार रात आ रही है। कहने लगा है इतनी पुनरुक्ति है, कहने लगे मैं इस ढंग नाल सोचिया नहीं सी। बार बार हर के गुण गाओ, पातशाह दी बाणी कहती है बार बार रटी जा वाहेगुरु वाहेगुरु, उतने चिर तक करी जा जितने चिर तक तो वाहेगुरु दा रूप नहीं हो जाता, दोनों रटन करी जा। भारत देश ते भारत तो बार इस्लामी दुनिया जितने गुरमंत्र ने करीबन करीबन उस श्वास विरास दे पूरे हो जाते, राम पूरा हो जाता है, ओम पूरा हो जाता है, वाहे गुरु पूरा हो जाता है, अल्लाह हो इसे ची पूरा हो जाता है।
ਇਹ ਆਪਣੇ ਆਪਣੇ ਜਪ ਕਰਨ ਵਾਲਿਆਂ ਦੇ ਮੰਤਰ ਨੇ। ਜਗਤਗੁਰੂ ਬਾਬਾ ਕਹਿੰਦੇ ਵੀ ਨੇ ਕੋਈ ਬੋਲੇ ਰਾਮ ਰਾਮ ਕੋਈ ਖੁਦਾ, ਕੋਈ ਸੇਵੇ ਗੁਸਈਆ ਕੋਈ ਅੱਲਾਹ, ਕੋਈ ਅੱਲਾਹ ਅੱਲਾਹ ਕਹਿੰਦਾ। ਮੰਤਰ ਨੇ ਭੁੱਖ ਤੇ ਸਾਰਿਆਂ ਦੇ ਅੰਦਰ ਇੱਕੋ ਹੈ, ਭੋਜਨ ਸਾਰਿਆਂ ਦਾ ਇੱਕ ਨਹੀਂ ਹੈ। ਇੱਕ ਕੌਮ ਦਾ ਭੋਜਨ ਵੀ ਇੱਕ ਨਹੀਂ, ਸਾਰੀ ਦੁਨੀਆਂ ਦਾ ਭੋਜਨ ਤੇ ਇੱਕ ਹੈ ਹੀ ਨਹੀਂ, ਖੁਰਾਕ ਅਲੱਗ ਅਲੱਗ ਹੈ। ਜੇ ਸਿਰਫ ਭਾਰਤ ਨੂੰ ਹੀ ਲਓ ਤਾਂ ਬੰਗਾਲੀਆਂ ਦਾ ਖਾਣਾ ਕੁਛ ਹੋਰ ਹੈ ਤੇ ਕਰਨਾਟਕੀਆਂ ਦਾ ਕੁਛ ਹੋਰ ਹੈ, ਮਹਾਰਾਸ਼ਟਰੀਅਨ ਕੁਛ ਹੋਰ ਢੰਗ ਨਾਲ ਖਾਂਦੇ ਨੇ, ਆਂਧਰਾ ਪ੍ਰਦੇਸ਼ ਦੀ ਖੁਰਾਕ ਕੁਛ ਹੋਰ ਹੈ, ਤਮਿਲ ਕੇਰਲਾ ਦੀ ਖੁਰਾਕ ਅਲੱਗ ਹੈ, ਪਹਿਰਾਵੇ ਵੀ ਅਲੱਗ ਨੇ, ਗੁਜਰਾਤੀਆਂ ਦਾ ਖਾਣਾ ਕੁਝ ਹੋਰ ਹੈ, ਰਾਜਸਥਾਨੀਆਂ ਦਾ ਕੁਛ ਹੋਰ ਹੈ, ਪੰਜਾਬੀਆਂ ਦੀ ਖੁਰਾਕ ਕੁਛ ਹੋਰ ਹੈ। ਲੇਕਿਨ ਭੁੱਖ ਕੁਝ ਹੋਰ ਨਹੀਂ, ਭੁੱਖ ਸਾਰਿਆਂ ਦੀ ਇੱਕੋ ਹੈ, ਭੋਜਨ ਇੱਕ ਨਹੀਂ ਹੈ, ਭੁੱਖ ਇੱਕੋ ਹੈ, ਔਰ ਖਾਣ ਦਾ ਮਕਸਦ ਵੀ ਇੱਕੋ ਹੀ ਹੈ ਕਿ ਭੁੱਖ ਮਿੱਟੇ, ਰਸ ਆਵੇ ਭੁੱਖ ਮਿੱਟੇ। ਲੇਕਿਨ ਭੋਜਨ ਇੱਕ ਨਹੀਂ ਹੈ, ਅੰਦਰ ਤੇ ਤੜਪ ਸਾਰਿਆਂ ਦੇ ਇੱਕੋ ਹੈ, ਪ੍ਰਭੂ ਮਿਲੇ, ਪਰਮਾਤਮਾ ਮਿਲੇ, ਪਰਮ ਆਨੰਦ ਮਿਲੇ, ਸਕੂਨ ਮਿਲੇ, ਸ਼ਾਂਤੀ ਮਿਲੇ, ਚੈਨ ਮਿਲੇ, ਆਨੰਦ ਮਿਲੇ। ਜਿਸ ਤਰ੍ਹਾਂ ਭੋਜਨ ਇੱਕ ਨਹੀਂ ਹੈ, ਭਜਨ ਵੀ ਇੱਕ ਨਹੀਂ ਹੈ, ਅਲੱਗ ਅਲੱਗ ਹੈ। ਭੋਜਨ ਕੋਈ ਵੱਖ ਵੱਖ ਖਾਇਆ ਅਸੀਂ ਨਹੀਂ ਲੜਦੇ ਕਿ ਤੂੰ ਸਾਡੇ ਢੰਗ ਨਾਲ ਕਿਉਂ ਨਹੀਂ ਖਾ ਰਿਹਾ, ਆਪਣੇ ਢੰਗ ਨਾਲ ਕਿਉਂ ਖਾਂਦਾ ਪਿਆ, ਝਗੜਾ ਨਹੀਂ ਹੈ। ਭੋਜਨ ਦੀ ਦੁਨੀਆਂ ਦੇ ਚ ਆਪਸ ਦੇ ਝਗੜਾ ਨਹੀਂ ਹੈ, ਭਜਨ ਦੀ ਦੁਨੀਆਂ ਝਗੜਾ ਹੈ, ਤੂੰ ਰਾਮ ਰਾਮ ਕਿਉਂ ਆਖਦਾ ਪਿਆ, ਅੱਲਾਹ ਕਿਉਂ ਨਹੀਂ ਕਹਿੰਦਾ, ਤੇ ਤੂੰ ਅੱਲਾਹ ਕਿਉਂ ਕਹਿ ਰਿਹਾ, ਵਾਹਿਗੁਰੂ ਕਿਉਂ ਨਹੀਂ ਕਹਿੰਦਾ, ਇਹ ਝਗੜੇ ਹਨ। ਔਰ ਬੜੇ ਵਿਆਪਕ ਝਗੜੇ ਨੇ, ਬੜੇ ਭਾਰੀ ਖੂਨ ਖਰਾਬੇ ਨੇ। ਭੁੱਖ ਸਾਰਿਆਂ ਚ ਇੱਕੋ ਹੈ, ਭੋਜਨ ਇੱਕ ਨਹੀਂ ਹੈ, ਪਰਮ ਆਨੰਦ ਦੀ ਤੜਪ ਸਾਰਿਆਂ ਚ ਇੱਕੋ ਹੈ, ਭਜਨ ਇੱਕ ਨਹੀਂ ਹੈ, ਅਲੱਗ ਅਲੱਗ ਹੈ। ਪਰ ਇਹ ਅਲੱਗ ਅਲੱਗ ਭਜਨ ਦਾ ਹੋਣਾ ਉਹਨਾਂ ਲੋਕਾਂ ਨੂੰ ਪ੍ਰਵਾਨ ਨਹੀਂ ਜਿਨ੍ਹਾਂ ਨੂੰ ਕਦੀ ਭਜਨ ਦਾ ਰਸ ਆਇਆ ਹੀ ਨਹੀਂ। ਜਿਨ੍ਹਾਂ ਨੂੰ ਰਸ ਆ ਗਿਆ ਉਹਨਾਂ ਦੀ ਗੱਲ ਕੁਛ ਹੋਰ ਹੋ ਜਾਂਦੀ ਹੈ, ਉਹ ਤੇ ਕਹਿ ਦਿੰਦੇ ਨੇ ਕੋਈ ਬੋਲੇ ਰਾਮ ਰਾਮ ਕੋਈ ਖੁਦਾ, ਕੋਈ ਸੇਵੇ ਗੁਸਈਆ ਕੋਈ ਅੱਲਾ, ਉਹ ਤੇ ਇੰਜ ਕਹਿ ਦਿੰਦਾ। ਔਰ ਹਾਫਿਜ਼ ਕਹਿੰਦਾ, ਹਾਫਿਜ਼ਾ ਗਰ ਵਸਲ ਖਵਾਹੀ ਸੁਲਾ ਕੁੰਨ ਬਾ ਖਾਸ ਆਮ, ਕਹਿੰਦਾ ਰੱਬ ਦਾ ਵਿਸਾਲ ਚਾਹੁੰਦਾ, ਰੱਬ ਦਾ ਮਿਲਾਪ ਚਾਹੁੰਦਾ, ਹਰ ਇੱਕ ਨਾਲ ਸੁਲਾ ਕਰ ਲੈ, ਹਰ ਇੱਕ ਨਾਲ। ਔਰ ਹਾਫਿਜ਼ ਤੇ ਕਹਿੰਦੇ ਸਨ ਉਹੀ ਰੱਬ ਦੇ ਨੇੜੇ ਹੈ ਜੋ ਸੰਸਾਰ ਦੇ ਨੇੜੇ ਹੈ, ਉਹੀ ਖੁਦਾ ਦੇ ਨੇੜੇ ਹੈ ਜੋ ਮਖਲੂਕ ਦੇ ਨੇੜੇ ਹੈ, ਜੋ ਮਖਲੂਕ ਤੋਂ ਦੂਰ ਹੈ ਖੁਦਾ ਤੋਂ ਵੀ ਦੂਰ ਹੈ, ਜੋ ਬੰਦਿਆਂ ਤੋਂ ਦੂਰ ਹੈ ਹੋ ਨਹੀਂ ਸਕਦਾ ਉਹ ਰੱਬ ਦੇ ਨੇੜੇ ਹੋਵੇ। ਜਿਹੜੇ ਵਿਚਾਰ ਬੰਦੇ ਨੂੰ ਬੰਦੇ ਨਾਲ ਨਾ ਮਿਲਣ ਦੇਣ, ਯਕੀਨ ਜਾਣਨਾ ਉਹ ਵਿਚਾਰ ਬੰਦੇ ਨੂੰ ਰੱਬ ਨਾਲ ਵੀ ਨਹੀਂ ਜੁੜਨ ਦੇਣਗੇ, ਪੱਕੀ ਗੱਲ। ਜਿਹੜੇ ਵਿਚਾਰ ਮਨੁੱਖ ਤੇ ਮਨੁੱਖ ਦੇ ਵਿਚਕਾਰ ਦੀਵਾਰ ਖੜੀ ਕਰ ਦੇਣ, ਉਹ ਵਿਚਾਰ ਮਨੁੱਖ ਤੇ ਖੁਦਾ ਦੇ ਵਿਚਕਾਰ ਵੀ ਦੀਵਾਰ ਸਮਝ ਲੈਣੇ ਚਾਹੀਦੇ ਨੇ, ਮਨੁੱਖ ਤੇ ਪਰਮਾਤਮਾ ਦੇ ਵਿਚਕਾਰ ਵੀ ਦੀਵਾਰ ਸਮਝ ਲੈਣੇ ਚਾਹੀਦੇ ਨੇ। ਮਨੁੱਖ ਤੇ ਮੈਂ ਸਮਝਦਾ ਸਦੀਆਂ ਤੋਂ, ਅਨੰਤ ਕਾਲ ਤੋਂ ਦੀਵਾਰਾਂ ਹੀ ਖੜੀ ਕਰੀ ਜਾ ਰਿਹਾ, ਨਵੀਆਂ ਤੋਂ ਨਵੀਆਂ, ਪੁਰਾਣੀਆਂ ਟੁੱਟਦੀਆਂ ਨਹੀਂ ਪਈਆਂ, ਨਵੀਆਂ ਹੋਰ ਖੜੀਆਂ ਹੋ ਰਹੀਆਂ, ਪੁਰਾਣੇ ਮਸਲੇ ਹੱਲ ਨਹੀਂ ਆਉਂਦੇ ਨਵੇਂ ਹੋਰ, ਬੰਦਾ ਬੰਦੇ ਤੋਂ ਦੂਰ ਹੁੰਦਾ ਗਿਆ, ਬਹੁਤ ਦੂਰ। ਭਾਵੇਂ ਸਾਇੰਸ ਬੜੀ ਨੇੜੇ ਲਿਆਈ ਹੈ, ਅੱਜ ਕੋਈ ਦੂਰੀ ਜ਼ਮੀਨ ਦੀ ਦੂਰੀ ਤੇ ਨਹੀਂ ਰਹੀ, ਪਰ ਬੰਦਾ ਬੰਦੇ ਤੋਂ ਬਹੁਤ ਦੂਰ ਹੋ ਗਿਆ, ਮਨੁੱਖ ਮਨੁੱਖ ਤੋਂ ਬਹੁਤ ਦੂਰ ਹੈ, ਪਾਕਿਸਤਾਨ ਤੇ ਪੜੋਸ ਦੇ ਚ ਹੈ, ਹਿੰਦੁਸਤਾਨ ਤੋਂ ਬਹੁਤ ਦੂਰ ਹੈ, ਬੜਾ ਦੂਰ ਹੈ। ਜ਼ਮੀਨ ਦੇ ਤਲ ਤੇ ਨਹੀਂ, ਹਿਰਦੇ ਦੇ ਤਲ ਤੇ ਬੜੀਆਂ ਦੀਵਾਰਾਂ ਖੜੀਆਂ ਨੇ, ਬੜੀਆਂ ਦੀਵਾਰਾਂ ਖੜੀਆਂ ਨੇ, ਮਿਲਣਾ ਹੀ ਔਖਾ ਹੈ। ਤੇ ਪਾਕਿਸਤਾਨ ਦੀ ਤੇ ਗੱਲ ਛੱਡੋ, ਹਿੰਦੁਸਤਾਨ ਵਿਚ ਰਹਿਣ ਵਾਲੇ ਹਿੰਦੂ ਤੇ ਮੁਸਲਮਾਨ ਬਹੁਤ ਦੂਰ ਨੇ, ਬਹੁਤ ਦੂਰ ਨੇ, ਬੜੀ ਭਿਅੰਕਰ ਦੂਰੀ ਹੈ। ਰਾਮ ਤੇ ਖੁਦਾ ਦੀ ਬਹੁਤ ਵੱਡੀ ਦੂਰੀ ਹੈ, ਭਾਵੇਂ ਦੂਰੀ ਨਹੀਂ ਹੈ ਪਰ ਮਨੁੱਖ ਨੇ ਕਰ ਦਿੱਤੀ ਹੈ।
رام خدا دے نیڑے نہیں ہے، خدا رام دے نیڑے نہیں ہے۔ اس واسطے سارے ہندو سماج دا زور سی مسجد گرا دئیے، ایتھے خدا دی گونج آندی ہے۔ اور سارے مسلمانوں دی کوشش سی مسجد نو بچائیے، یا کسے وقت بابر نے مندر گرایا، بابر کول طاقت آئی، اس نے مندر گرا کے مسجد کھڑی کی تھی، اجوکے ستہ دھاریاں کول ستہ آئی، انہوں نے مسجد گرا کے مندر کھڑا کر دیتا۔ ایک نے مندر گرایا، ایک نے مسجد گرائی، میرے سامنے ہے۔ جد مندر گریا سی ہزارہ ہندو زارو زار روئے سن، جد مسجد گری سی تڑپے سن مسلمان اس طرح جویں جل تو بنا مچھلی تڑپ دی، تو بڑی افراتفری مچی سی۔ سابقہ اپ پردھان منتری چودھری دیوی لال ہریانے تو، اس نے پارلیمنٹ دے وچ آواز اٹھائی، مسئلہ حل ہو سکتا ہے، انہوں گردوارا بنا دیو، رام دی دھن بھی گونجدی رہے گی، اللہ بھی گونجدا رہے گا، گرو گرنتھ صاحب دا پرکاش کر دیو۔ انہیں پارلیمنٹ دے وچ بول بولے سن، اخباراں چھپے سن، اس نو گردوارا بنا دیو، مسجد ڈھان دی لوڑ نہیں پے گی، مندر نال نفرت نہیں ہوئے گی، کیونکہ اللہ دی دھن بھی گونج دی رہے گی، رام دی دھنی بھی گونج دی رہے گی۔ پر ہر ایک کول اتنی عقل تھوڑی ہوندی ہے، ہر ایک کول اتنی سیانپ تھوڑی ہوندی ہے۔ ستا دی طاقت وچ بابر آیا، انہیں مندر گرا دیتا، ستا دی طاقت وچ اجوکے آئے، انہوں نے مسجد گرا دیتی۔ جد مندر گریا سی ہندو زارو زار رویا سی، جد مسجد گری مسلمان زارو زار رویا تڑپے۔ مسجد دیوار بن گئی، مندر دیوار بن گئے، بندے بندے دا ملنا اوکھا۔ اور جو مسجد دیوار بن جائے، یقین جانو خدا دا گھر نہیں ہے۔ جو مندر دیوار بن جائے، اوکھے نہ ہونا بھگوان دا گھر نہیں ہے۔ اور جڑا گردوارا دیوار بن جائے، سکھ دا سکھ نال ملنا ہی اوکھا ہو جائے۔ لوگاں نے ونڈے ہوئے نے، میں تے دیکھ کے دنگ رہ گیا۔ ادھر ملیشیا سنگاپور دے ملوئیاں دا گردوارا ہے، یہ دوابیاں دا ہے، یہ جٹاں دا ہے، یہ مذہبیاں دا ہے، یہ رام گڑیاں دا ہے۔ گرو دا گردوارا کیڑا ہے؟ گرو دا دوار کیڑا ہے؟ کوئی رام گڑیاں دا، کوئی جٹاں دا، کوئی ملوئیاں دا، کوئی دوابیاں دا۔ اور ایک گردوارے دا نام انہوں نے رکھا ہے پاپیاں دا گردوارا، ملیشیا دے تے سنگاپور دے وچ، یہ پاپیاں دا گردوارا ہے۔ پھر گرو دا در کیڑا ہویا؟ کوئی پاپیاں دا ہو گیا، کوئی جٹاں دا ہو گیا، کوئی ملوئیاں دا ہو گیا، کوئی دوابیاں دا ہو گیا، کوئی رام گڑیاں دا ہو گیا۔ اور حیرانگی دی گل، انگلینڈ دے وچ مذہبیاں دا بھی بن گیا، مذہبیاں دا ہے، اور سنگاپور دے وچ بھی ہے، یہ مذہبیاں دا گردوارا۔ پھر گرو دا دوار کیڑا ہویا؟ میں عرض کراں، جڑا گردوارا بھی بندے تے بندے دے چکار دیوار بن جائے، وہ کسی بندے دا گھر ہو سکتا ہے، ٹھیک ہے، رام گڑیاں دا ہو سکتا ہے، جٹاں دا ہو سکتا ہے، پاپیاں دا ہو سکتا ہے، دوابیاں دا ہو سکتا ہے، ملوئیاں دا ہو سکتا ہے، گرو دا نہیں۔ گرو دا دوار تے ساریاں دیواراں نو توڑدا ہے، وہ تے ساری دنیا دی دیواراں نو توڑدا ہے۔ اور گردوارے چ کوئی دیوار کھڑی کر دے، اس دی کھڑی کیتی ہوئے گی، گرو نے نہیں کھڑی کیتی۔ اتنی میں عرض کر دیا، یہ گل وکری۔ اس تو اگے میں کہاں، پتہ نہیں شبد تھانوں ہزم ہوندے نے کہ نہیں، پر اتنی گل تے سپشٹ ہے کہ جڑے وچار منک دے وچکار دیوار کھڑی کر دین، وہ وچار پرماتما نال بھی نہیں جڑن دین گے، وہ پرماتما دے نیڑے بھی نہیں ہون دین گے۔ حافظ مسلمان ہے، یہ کہندا ہے، حافظ اگر وصل خواہی صلح کن با خاص و عام، با مسلمہ اللہ اللہ با ہنوداں رام رام۔ کہندا مسلمان ملے تینوں اللہ ہو کر دیں، ہندو ملے رام رام کر دیں۔ مسلمان فقیر مسلمان ہے، کہندا مینوں رام آکھن دے کوئی اعتراض نہیں، مینوں اللہ کہن دے کوئی سنکوچ نہیں۔ ایک بندہ اڈلی ڈوسا کھا رہے ہے،
تمل ناڈ، کرناٹکی لوگ، کیرلا دے لوگ، انہاں دا کھانا اے ہی ہے. تے کوئی پنجابی لڑ پوے کی کھا رہے ہیں، یہ کوئی خوراک ہوندی ہے؟ پر یقین جانو، آلواں دا پراٹھا تسی کھاؤ تے تمل لوگ بھی اوکھے ہو جانے کی کھا رہے ہیں، یہ کھاندا کی پیا تو. وہ بھی اپنے ڈھنگ نال لوگ ہیں، انہاں دی اپنی خوراک. بھوجن وکھ وکھ ہو سکتا ہے، بھوک وکھ وکھ نہیں ہے. منتر الگ الگ ہو سکتے ہیں، بھجن الگ الگ ہو سکتا ہے. یہی گرو نانک دا سدھانتک نقطہ ہے. جد بھرتری نے کہا کہ میں آئی پنتھ دا جوگی ہاں اور میں جوگیاں دے بارہ پنتھ مندا، گرو نانک کہنے لگے میں بھی آئی پنتھ دا جوگی ہاں، میں دنیا دے سارے پنتھ مندا، تو صرف بارہ مندا، آپ سارے ہی مندے ہیں. آئی پنتھی سگل جماعتی من جیتے جگ جی. سگل جماعتی، جتنیا دنیا دے جماعتاں نے پرماتما دے مارگ تے چلن والیاں، آپ سارے دے نال ہاں، سارے سڈے نال نے. گرو نانک، سگلی جوت ہماری سمیا نانا ورن انیکن، کہ نانک سن بھرتر جوگی پار برہم لیو ایکن. یہ جتنے ورن نے، جتنے پیک نے، جتنے مذہب نے، جتنیا جماعتاں نے، گرو نانک دیو جی مہاراج کہندے نے میرا اپنا ہی روپ نے، وہ میرا روپ نے، میں انہاں دا روپ، کوئی فرق نہیں. گرو نانک ہر دیوار نو توڑ دینے. یہ دنیا دا ایسا جو ہے سدھانتک نقطہ دھرم دا سی، جدی لپیٹ دے سارے آ سکتے سن. بدقسمتی ہے ایسے ایسے اوکھے طریقے کری جا رہے ہیں، امرت بھی اتنا بکھم کری جانے ہیں، ہر ایک چھاکی نہ سکے. اپنی اپنی مریادا، اپنی اپنی گلاں، اپنی اپنی تنگ دلیاں، اینی جوڑی جاندے ہیں دوجا بھوجن چھک ہی نہ سکے، بھوکا ہی مرے. کسے نو بھوکا مارنا پاپ ہے، کسے نو دھرم کرم تے امرت نو وانجا رکھنا اے بھی مہا پاپ ہے اور ہوندا ہے. اور یقین جانو، راجنیتی دے نام دے اتے اتنے پاپ نہیں ہوئے دنیا دے چ، جتنے دھرم دے نام دے اتے ہوئے نے اور ہو رہے نے. اے بھی میں عرض کر دیا، کسے وقت خلاصہ کرانگا. راجنیتی کر کے زمین اتنی دفعہ خون نال نہیں رنگی گئی جتنی دفعہ دھرم دے نام تے رنگی گئی ہے. 60 لاکھ یہودی ہٹلر نے موت دے گھاٹ اتارے دھرم دا نام لے کے. یہ یہودی نے، انہوں نے عیسیٰ نو سولی تے چاڑیا سی، قتل کر دو، مار دو، زندہ رہن دا کوئی حق نہیں، قصور ایک دا ہوئے سارے نو چاڑو پھانسی تے. مذہب دے ناں تے، دھرم دے ناں تے اکسایا، تے دھرم دے ناں دے تے کوئی دوسرے دا قتل کرن نو جو ہے تیار ہو گیا ہے، انہوں دھرم کہن دی لوڑ نہیں ہے، راجنیتی ہے، دھرم نہیں ہے. دھرم دچ آ جاندا ہے پریم، دھرم دچ آ جاندا ہے دیا، دھرم دچ آ جاندی ہے سمدرشٹی، دھرم دچ آ جاندے نے نروائر جذبے، دھرم دچ آ جاندی ہے نربھیتا. سارے دیوی گناں نو کٹھا کرنا ہوئے تے کہہ دو دھرم، کہہ دو آنند، کہہ دو پرماتما، اور کی ہوندا ہے پرماتما. دھارمک بندے دی کس طرح پہچان کرو گے؟ گناہ کر کے. اور کس طرح پہچان کرو گے؟ اور یہ پراپت ہوندے نے جپ نال، اور کوئی طریقہ نہیں، بازار دچ نہیں بکتے، اس کتھا نال بھی تھانو نہیں ملن لگے. سن لو بھاوے کتنے، جپ کے ہی ملن گے، انج نہیں ملن گے، سنتے رہو ساری زندگی. یہ بھی میں عرض کر دیا، دان نال بھی نہیں ملن گے، پاوے کروڑوں روپے کا بھی دان کر دو، کچھ بھی نہیں ہوئے گا. برلے نے جتنے مندر کھڑے کیتے نے ہندوستان دے، کبیر اتنا نہیں کھڑا کر سکیا، کبیر نے تو ایک بھی نہیں بنایا. بچارا بنا ہی نہیں سکتا سی، وہ پیسے ہی نہیں سن، وہ دو ٹائم دی روٹی بڑی مشکل نال چلتی سی. ایک دوئے مندر، ایک دوئے باٹ، ہم کو ساتھر ان کو کھاٹ، ماروں دی کبیر دی. یہ میرے پوترے کیویں پلن گئے؟ کبیر کام بہت تھوڑا کرتا ہے، گھر دی اپجیوکا نہیں چلتی پی، مندر اس بچارے نے کتوں بنانا ہے؟ برلے نے ہر وڈے شہر دے مندر بنایا ہے ہندوستان دے، پر سارے مندروں کہندے نے برلے دا مندر، بھگوان دا مندر نہیں، سب برلے دے ہی مندر نے. یہ بھی میں عرض کر دیا، مینوں کسی نے کہہ دیتا سی بڑا دھارمک پرش ہے، دلی دے مندر ہے، ہردوار دے مندر ہے، جے پور دے مندر ہے،
ਬੰਬੇ ਦੇ ਚ ਹੈ, ਕਲਕੱਤੇ ਦੇ ਚ ਹੈ, ਬ੍ਰਿਜਨਾਲ ਰਗੜ ਦੇ ਚ ਹੈ, ਗਿਣਤੀ ਕਰਦੇ ਜਾਓ। ਹਰ ਤੀਰਥ ਦੇ ਉੱਤੇ ਇਸਨੇ ਮੰਦਰ ਖੜਾ ਕੀਤਾ ਹੈ, ਬਿਰਲੇ ਮੰਦਰ। ਮੈਂ ਕਿਹਾ ਬਿਰਲੇ ਦੇ ਮੰਦਰ ਨੇ, ਰੱਬ ਦੇ ਮੰਦਰ ਥੋੜੀ ਨੇ, ਪੈਸੇ ਦੇ ਮੰਦਰ ਨੇ, ਧਨ ਦੇ ਮੰਦਰ ਨੇ। ਉਹਨੇ ਆਪਣਾ ਨਾਂ ਹੀ ਠੋਕਿਆ ਹੋਇਆ, ਪਰਮਾਤਮਾ ਦੇ ਮੰਦਰ ਨਹੀਂ ਨੇ, ਬਿਰਲਾ ਮੰਦਰ। ਤੇ ਜੇ ਹੁਣ ਤੁਸੀਂ ਆਖੋ ਇਹਨਾਂ ਮੰਦਰਾਂ ਦੇ ਬਣਾਉਣ ਕਰਕੇ ਤੇ ਇਹਨਾਂ ਕਰੋੜਾਂ ਅਰਬਾਂ ਰੁਪਏ ਦੇ ਦਾਨ ਦੇਣ ਦੇ ਨਾਲ ਇਹ ਮਹਾਨ ਹੋ ਗਿਆ, ਨਹੀਂ, ਇਸ ਤਰ੍ਹਾਂ ਦੇ ਕਰੋੜਾਂ ਬਿਰਲੇ ਇਕੱਠੇ ਕਰੀਏ, ਕਬੀਰ ਦੇ ਚਰਨਾਂ ਦੀ ਖਾਕ ਵੀ ਨਹੀਂ ਹੈ, ਕਬੀਰ ਦੇ ਪੈਰਾਂ ਦੀ ਦੌੜ ਵੀ ਨਹੀਂ ਹੈ। ਕਬੀਰ ਦੇ ਕੋਲ ਜੀਵਦਾ ਜਾਗਦਾ ਧਰਮ ਹੈ, ਔਰ ਉਸੇ ਧਰਮ ਨੂੰ ਬਿਰਲਾ ਪੈਸੇ ਦੇ ਜ਼ੋਰ ਨਾਲ ਖਰੀਦਣਾ ਚਾਹੁੰਦਾ, ਨਹੀਂ, ਨਹੀਂ ਮਿਲ ਸਕਦਾ। ਸੰਮਨ ਜੋ ਇਸ ਪ੍ਰੇਮ ਕੀ ਦਮਕੇ ਹੋਤੀ ਸਾਠ, ਰਾਵਣ ਹੋਤੇ ਸੋਰੰਕ ਨੇ ਜਿਨ ਸਿਰ ਦੀਨੇ ਕਾਠ। ਇੱਕ ਬੜੀ ਕੀਮਤੀ ਗੱਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਰ ਦਿੱਤੀ ਹੈ, ਔਰ ਮੈਂ ਇਹ ਵੀ ਅਰਜ਼ ਕਰਾਂ, ਸ਼ਾਇਦ ਇੱਕੋ ਇੱਕ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਜਿਨ੍ਹਾਂ ਨੇ ਕੁਛ ਇਨਸਾਫ਼ ਰਾਵਣ ਨਾਲ ਕੀਤਾ, ਵਰਨਾ ਕਿਸੇ ਨੇ ਵੀ ਨਹੀਂ ਕੀਤਾ। ਭਾਰਤ ਦੇ ਸਾਰੇ ਰਾਵਣ ਨੂੰ ਦੁਸ਼ਟ ਕਹਿੰਦੇ ਨੇ, ਸਾਰੇ ਉਸ ਨੂੰ ਜ਼ਾਲਮ ਕਹਿੰਦੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਨਸਾਫ਼ ਕੀਤਾ ਇਸ ਮਹਾਂਪੁਰਸ਼ ਨੇ, ਪੂਰਨ ਤੌਰ ਤੇ ਜ਼ਾਲਮ ਨਹੀਂ ਸੀ, ਹਰ ਇਹਦੇ ਚ ਕੋਈ ਖੂਬੀ ਨਹੀਂ ਸੀ, ਐਸਾ ਨਹੀਂ ਹੈ। ਹਰ ਮਨੁੱਖ ਦੇ ਚ ਕੁਝ ਗੁਣ ਆਉਂਦੇ ਨੇ, ਕੁਝ ਔਗਣ ਵੀ ਆਉਂਦੇ ਨੇ, ਤੇ ਇਸ ਪੁਰਸ਼ ਦੇ ਚ ਕੁਝ ਗੁਣ ਵੀ ਸਨ, ਔਰ ਗੁਣਾਂ ਦੇ ਉੱਤੇ ਬਿਲਕੁਲ ਪਰਦਾ ਪਾ ਦਿੱਤਾ ਗਿਆ, ਪਾ ਦਿੱਤਾ ਜਾਂਦਾ ਹੈ। ਕਾਰਨ ਹਾਰ ਗਿਆ ਸੀ ਵਿਚਾਰਾ, ਹਾਰੇ ਹੋਏ ਦੇ ਨਾਲ ਕਲਮ ਦੇ ਧਨੀ ਨਹੀਂ ਚੱਲਦੇ, ਹਾਰੇ ਹੋਏ ਦੇ ਨਾਲ ਜ਼ਬਾਨ ਦੇ ਧਨੀ ਨਹੀਂ ਚੱਲਦੇ, ਹਾਰੇ ਹੋਏ ਮਨੁੱਖ ਦੇ ਨਾਲ ਦਿਮਾਗੀ ਬੰਦੇ ਨਹੀਂ ਚੱਲਦੇ ਹੁੰਦੇ। ਜੋ ਜਿੱਤ ਜਾਏ ਉਹ ਕਾਲਕਾ ਹੋ ਜਾਂਦੀ ਹੈ, ਉਹ ਮਹਾਕਾਲੀ ਹੋ ਜਾਂਦੀ ਹੈ, ਉਹ ਦੇਵੀ ਹੋ ਜਾਂਦੀ ਹੈ। ਤੇ ਸ਼ਾਇਦ ਕਿਧਰੇ ਹਾਰ ਜਾਏ ਤਾਂ ਫਿਰ ਡਾਇਣ ਹੈ, ਪੁਰਸ਼ ਹੈ। ਜਿੱਤ ਗਿਆ ਤਾਂ ਭਗਵਾਨ ਹੋ ਗਿਆ, ਹਾਰ ਗਿਆ ਤਾਂ ਸ਼ੈਤਾਨ। ਇਹ ਤੇ ਜਿੱਤ ਹਾਰ ਦੇ ਉੱਤੇ ਖੜੀ ਹੈ, ਦੁਨੀਆਂ ਜੇਤੂ ਦੇ ਪਿੱਛੇ ਚੱਲਦੀ ਹੈ, ਇਹ ਨਹੀਂ ਦੇਖਦੀ ਕਿ ਇਹ ਜੋ ਜਿੱਤ ਰਿਹਾ ਹੈ ਕੌਣ ਹੈ, ਇਸ ਨੂੰ ਨਹੀਂ ਦੇਖਦੀ। ਜਿੱਤ ਗਿਆ ਇਸ ਵਾਸਤੇ ਭਗਵਾਨ ਹੈ, ਰਾਮ ਜਿੱਤ ਗਏ ਸਨ, ਰਾਵਣ ਹਾਰ ਗਏ ਸਨ। ਅਗਰ ਦੇਖਿਆ ਜਾਏ ਇਨਸਾਫ ਦੀ ਕਸੌਟੀ ਨਾਲ ਦੇਖੋਗੇ, ਇੰਨਾ ਕਸੂਰ ਰਾਵਣ ਦਾ ਨਹੀਂ ਹੈ, ਰਾਮ ਦੇ ਭਰਾ ਦਾ ਹੀ ਹੈ। ਉਸ ਜ਼ਮਾਨੇ ਚ ਸਵੰਬਰ ਦੀ ਪ੍ਰਥਾ ਆਮ ਸੀ, ਵਰ ਚੁਣਨਾ ਸਵੈਮ ਵਰ। ਕੋਈ ਲੜਕੀ ਲੜਕੇ ਦੇ ਗਲ ਦੇ ਚ ਮਾਲਾ ਪਾ ਦਿੰਦੀ ਸੀ, ਇਹਨੂੰ ਕਹਿੰਦੇ ਨੇ ਸਨ ਸਵੈਮ ਵਰ, ਖੁਦ ਵਰ ਚੁਣ ਲਿਆ। ਇਹ ਸਮਾਜ ਨੇ ਖੁੱਲ ਦਿੱਤੀ ਹੋਈ ਜੀ, ਪ੍ਰਤਿਸ਼ਠਿਤ ਜਿਹੜੀਆਂ ਇਸਤਰੀਆਂ ਇਤਿਹਾਸ ਦੇ ਚ ਬਣੀਆਂ ਹੋਈਆਂ ਨੇ, ਸਵੰਬਰ ਹੋਇਆ ਵੈਸੇ ਸਾਰਿਆਂ ਦਾ ਸੀ, ਇੱਕ ਪ੍ਰਥਾ ਸੀ ਜੋ ਬਾਅਦ ਵਿਚ ਖਤਮ ਕੀਤੀ ਗਈ। ਇਸ ਵਾਸਤੇ ਖਤਮ ਕੀਤੀ ਗਈ ਕਿ ਅਕਸਰ ਲੜਕੀ ਜਜ਼ਬੇ ਦੇ ਤਹਿਤ, ਭਾਵਨਾਵਾਂ ਦੇ ਤਹਿਤ ਚੋਣ ਕਰ ਲੈਂਦੀ ਸੀ, ਰਿਸ਼ਤਾ ਨਿਭਾਉਣਾ ਸੀ, ਅੱਗੇ ਨੌਬਤ ਤਲਾਕ ਤੱਕ ਪਹੁੰਚਦੀ ਸੀ, ਬੱਚੇ ਰੁਲਦੇ ਸਨ। ਸਮਾਜ ਅੱਗੇ ਆ ਗਿਆ, ਸਵੰਬਰ ਦੀ ਪ੍ਰਥਾ ਖਤਮ ਕਰਨੀ ਪਈ। ਧਾਰਮਿਕ ਮੁਖੀ ਅੱਗੇ ਆ ਗਏ, ਉਹਨਾਂ ਨੇ ਸਵੰਬਰ ਦੀ ਪ੍ਰਥਾ ਨੂੰ ਖਤਮ ਕੀਤਾ। ਇਹ ਸਰੂਪ ਨਖਾ ਵਰਮਾਲਾ ਲਕਸ਼ਮਣ ਦੇ ਗੱਲ ਦੇ ਚ ਪਾਉਣ ਲੱਗੀ ਹੈ। ਲਕਸ਼ਮਣ ਕਹਿੰਦਾ, ਨਹੀਂ, ਮੈਂ ਤਾਂ ਜ਼ਿੰਦਗੀ ਕੁਆਰਾ ਰਹਿਣ ਦਾ ਪ੍ਰਣ ਕੀਤਾ ਹੈ, ਔਰ ਮੈਂ ਆਪਣੇ ਭਰਾ ਦੇ ਨਾਲ ਰਹਿਣਾ ਹੈ, ਤੂੰ ਮੇਰੇ ਭਰਾ ਨਾਲ ਗੱਲ ਕਰ ਲੈ। ਇਹਦਾ ਮਤਲਬ ਹੈ ਦੂਜੀ ਤੀਜੀ ਸ਼ਾਦੀ ਦੀ ਪ੍ਰਥਾ ਸੀ ਉਸ ਜ਼ਮਾਨੇ ਚ, ਕਿਉਂਕਿ ਰਾਮ ਦੇ ਨਾਲ ਤੇ ਸੀਤਾ ਸੀ, ਫਿਰ ਵੀ ਲਕਸ਼ਮਣ ਕਹਿੰਦਾ ਮੇਰੇ ਭਰਾ ਨਾਲ ਗੱਲ ਕਰ ਲੈ। ਇਹ ਇਤਿਹਾਸਕ ਪਹਿਲੂ ਨੇ, ਇਹ ਇਤਿਹਾਸ ਹੈ। ਰਾਮ ਦੇ ਪਿਤਾ ਦੀ ਚਾਰ ਪਤਨੀਆਂ ਸਨ, ਦਸ਼ਰਥ ਦੀਆਂ, ਇਹ ਪ੍ਰਥਾ ਸੀ, ਤੂੰ ਮੇਰੇ ਭਰਾ ਨਾਲ ਗੱਲ ਕਰਦਾ। ਦੋਵੇਂ ਸੁਨੱਖੇ ਸਨ, ਦੋਵਾਂ ਦਾ ਰੰਗ ਰੂਪ ਮਹਾਨ ਸੀ, ਦੋਵਾਂ ਦਾ ਤਨ ਪ੍ਰਭਾਵਿਤ ਕਰਦਾ ਸੀ, ਦੋਵੇਂ ਸੁਸ਼ੀਲ ਸਨ, ਦੋਵੇਂ ਗੁਣਵਾਨ ਸਨ, ਔਰ ਦੋਵੇਂ ਰਿਸ਼ੀ ਵਿਸ਼ਿਸ਼ਟ ਤੋਂ ਧਰਮ ਦੀ ਸਿੱਖਿਆ ਪੜ੍ਹੇ ਹੋਏ ਸਨ। ਰਾਮ ਕੋਲ ਚਲੀ ਗਈ, ਰਾਮ ਨੇ ਭੇਜਿਆ, ਨਹੀਂ, ਮੇਰੇ ਨਾਲ ਮੇਰੀ ਪਤਨੀ ਹੈ, ਤੂੰ ਮੇਰੇ ਭਰਾ ਨਾਲ ਗੱਲ ਕਰ ਲੈ। ਗੁੱਸੇ ਚ ਆ ਕੇ ਲਕਸ਼ਮਣ ਨੇ ਨੱਕ ਕੱਢ ਦਿੱਤੀ। ਹੁਣ ਕਿਸੇ ਇਸਤਰੀ ਦੀ ਨੱਕ ਕੱਟ ਦੇਣੀ, ਇਹ ਤੇ ਸਾਰੀ ਜ਼ਿੰਦਗੀ ਲਈ ਉਸਨੂੰ ਮੁਥਾਜ ਕਰ ਦੇਣਾ, ਕਰੂਪ ਕਰ ਦੇਣਾ। ਇਹ ਪਹਿਲ ਲਕਸ਼ਮਣ ਤੋਂ ਹੋਈ ਹੈ, ਰਾਵਣ ਤੋਂ ਨਹੀਂ ਹੋਈ। ਕਿਸੇ ਆਮ ਸਾਧਾਰਨ ਮਨੁੱਖ ਦੇ ਭੈਣ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋਵੇ, ਸ਼ਾਇਦ ਉਹ ਵੀ ਬਦਲੇ ਦੀ ਭਾਵਨਾ ਚ ਆ ਜਾਏਗਾ, ਪਰ ਉਹ ਤੇ ਰਾਜੇ ਦੀ ਭੈਣ ਸੀ, ਰਾਵਣ ਦੀ।
लंकेश दी, बड़ा शक्तिशाली, बड़ा ताकतवर। महाराज की बाणी कहती है, चंद सूरज जाके तपद रसोई। अज सूरज दियां किरणां नाल चुल्ले जलन लगे ने, पर रावण के जमाने उदों इस तरह से, चंद सूरज जाके तपत रसोई, रसोई दे चुल्ले जलदे सन सूरज दियां किरणां नाल, लकड़ां नहीं बलदियां सन। पता नहीं किस ढंग नाल उसने चुल्ले बनाए। उस जमाने सौर ऊर्जा, सूरज की रोशनी, सूरज की अग्नि तो कम लिया इस रावण ने। इहदा मतलब है लंका इतनी उन्नत सी, रावण इतना अगे वध गया सी, और उसने महल दे उते सोना चाड़िया होया सी, कहिंदे ने सोने की लंका। शिवजी का उपाशक सी पक्का, चारे वेद उसनू जबानी कंठ सन, और बिना मन की एकाग्रता तो कंठ नहीं हो सकते। कई लोग मेरे को पुछते ने, ज्ञानी जी कोई खुराक ऐसी होवे जिहदे नाल बाणी कंठ होवे? मैं कोई खुराक नहीं है, मन की एकाग्रता नाल कंठ होंदी है, किसी खुराक नाल नहीं होंदी। हो सकता है कोई डॉक्टर मेरे नाल सहमत होवे भावे ना होवे, वह गल वक्री। यादाश्त शक्ति का तल्लुक मन की एकाग्रता नाल है, किसी भी खुराक नाल नहीं है। यह भी मैरस कर रही, मन की एकाग्रता नाल है। सारी जिंदगी जाप साहब पे पढ़ देन, बुढ़े हो गए जबानी कंठ कोई नहीं। उन्हों चारे वेद जबानी कंठ सन, जबानी पाठ करता सी रावण। इहदा मतलब बिना मन की एकाग्रता तो यह नहीं हो सकता, उसका मन एकाग्र सी। शिवजी का उपाशक सी, और मामूली उपाशक नहीं सी। एक दिन उसने कह दिता, ऐ भगवान, इस सिर दे ते आशीर्वाद का हाथ रखो, नहीं तो इस शीस की मैनू लोड़ नहीं है। शीस कट के अगों रख दिता है। गुरु गोबिंद सिंह जी महाराज ने पांच सिरां दी मंग कीती है, और जैसे मंग कीती अद्धे तो उंज भज गए सन, भी ये गुरु नूं की हो गया। अद्धियां विच अद्धे माता जी कोल चले गए, भी लाल जी नूं की हो गया, सिर मंगण लग पैन बंदियां दे। और जिहड़े उत्थे बैठे हुए सन सहमे हुए सन, ये तो खुशकिस्मती पंज तैयार हो गए वारी वारी। पर सतगुरु ने मंग कीती है, तां शिव जी ने मंग नहीं कीती। राम शीस जो है, रावण शीस वेट करता है, हद हो गई। इन्ना प्यार शिव जी नाल, इतना कुर्बान जा रहा है शिव जी तो, इतना सदके जा रहा है, और इतनी उसकी भक्ति। शीस कट के अगों रखता है। धन गुरु अर्जन देव जी महाराज उस दे इस त्याग नूं, इस बलिदान नूं अपनी दो पंक्तियां विच बयान कर दें। चौ बोले महला पंजवा, सम्मन जो इस प्रेम की, दम के होती साठ, रावण होते सो रंक ने, जिन सिर दीने काट। ए धन संपदा दे मालिक, जी प्रेम दा सौदा, आशीर्वाद दा सौदा माया दी दमणिया नाल आउंदा, तो रावण कोई भिखारी नहीं सी, राजा सी। अथा सोना रख के आशीर्वाद ले सकदा सी, पर उसने शीस भेट कीता है। सम्मन जो इस प्रेम की, चौबोले मल्ला पंजवा, ये बाणी है, उस बाणी का नाम है चौबोले। सम्मन जो इस प्रेम की, दम के होती साठ, रावण होते सो रंक ने, जिन सिर दीने काट। रावण कोई भिखारी नहीं सी, उन्हें अपना शीस कट के अगों रखे। उन्हों पता सी कि रब्बी पुरशां दा आशीर्वाद माया दी दमड़िया नाल नहीं मिलता, ते जे माया दी दमड़िया नाल जो आशीर्वाद दे देंदा है, उहदी आशीर्वाद दी भी उतनी कीमत है जितनी उस माया दी, इस तों ज्यादा कुछ भी नहीं है। यह भी मैं अर्ज करते हैं, वो आशीर्वाद उतना ही है जितनी माया है, बाकी कुछ भी नहीं है, कुछ भी नहीं है। सम्मन जो इस प्रेम की, दम के होती साठ, रावण होते सो रंक ने, जिन सिर दीने काट। हुण शिवजी का आशीर्वाद प्राप्त, चार वेद जबानी कंठ ने, महाशक्तिशाली है, बड़ा ताकतवर है, हारिया क्यों, हारदा की कारण? कहिंदन भरा बागी हो गया, भरा ने सारे भेद दस दिते रावण नूं।
ਵਿਵੇਕ ਸ਼ਰਨ ਹੈ, ਬਿਰਾਹ ਬਾਗੀ ਹੋ ਗਿਆ, ਬਿਰਾਹ ਗੱਦਾਰ ਹੋ ਗਿਆ। ਜਦ ਵੀ ਕੋਈ ਕੌਮ ਹਾਰਦੀ ਹੈ ਭਰਾਵਾਂ ਕਰਕੇ ਹਾਰਦੀ ਹੈ, ਜਦ ਵੀ ਕੋਈ ਦੇਸ਼ ਹਾਰਦਾ ਹੈ ਯਕੀਨ ਜਾਣੋ ਆਪਣਿਆਂ ਕਰਕੇ ਹਾਰਦਾ ਹੈ। ਅਕਸਰ ਸਾਰੀ ਦੁਨੀਆਂ ਦੇ ਇਤਿਹਾਸ ਪੜ੍ਹ ਕੇ ਦੇਖ ਲੈਣਾ, ਕੋਈ ਨਾ ਕੋਈ ਆਪਣੇ ਵਿੱਚੋਂ ਰਸਤਾ ਦੱਸ ਦਿੰਦਾ ਹੈ, ਇੰਜ ਹੋ ਜਾਂਦਾ ਹੈ। ਹਿੰਦੁਸਤਾਨ ਵਿੱਚ ਇੱਕ ਕਹਾਵਤ ਮਸ਼ਹੂਰ ਹੋ ਗਈ, ਘਰ ਕਾ ਬੇਦੀ ਲੰਕਾ ਡਾਲੇ, ਸਾਰੀ ਲੰਕਾ ਤਬਾਹ ਹੋ ਗਈ ਸਿਰਫ ਵਿਭੀਸ਼ਣ ਕਰਕੇ। ਰਾਵਣ ਹਾਰ ਜਾਏ ਸਵਾਲ ਹੀ ਨਹੀਂ ਪੈਦਾ ਹੁੰਦਾ, ਸਾਰੇ ਰਾਜ ਦੱਸ ਦਿੱਤੇ ਵਿਭੀਸ਼ਣ ਨੇ ਰਾਵਣ, ਇੰਜ ਜਿੱਤ ਸਕਦਾ ਹੈ ਤੂੰ, ਹੋ ਗਈ ਜਿੱਤ। ਮੂਰਛਤ ਹੋ ਕੇ ਰਾਵਣ ਗਿਰਿਆ, ਸੈਕੜੇ ਬਾਣ ਉਸਨੂੰ ਸਰੀਰ ਵਿੱਚ ਲੱਗੇ ਨੇ, ਖੂਨ ਵਗ ਰਿਹਾ। ਕਹਿੰਦੇ ਨੇ ਰਾਮ ਦੇ ਮੂੰਹੋਂ ਆਹ ਨਿਕਲ ਗਈ ਜੈਸੇ ਪਸ਼ਚਾਤਾਪ, ਔਰ ਪਤਾ ਉਸਨੇ ਲਕਸ਼ਮਣ ਨੂੰ ਕੀ ਆਖਿਆ, ਲਕਸ਼ਮਣ ਇੱਕ ਬਹੁਤ ਕੀਮਤੀ ਮਨੁੱਖ ਉਸਨੂੰ ਅਸੀਂ ਜ਼ਮੀਨ ਤੇ ਗਿਰਾ ਦਿੱਤਾ ਹੈ। ਮੈਂ ਤੁਹਾਡੇ ਸਾਹਮਣੇ ਇਤਿਹਾਸ ਦੇ ਪੰਨੇ ਪਿਆ ਰੱਖਦਾ, ਇਹ ਲਕਸ਼ਮਣ ਇੱਕ ਬਹੁਤ ਕੀਮਤੀ ਮਨੁੱਖ ਅਸੀਂ ਜ਼ਮੀਨ ਤੇ ਗਿਰਾ ਦਿੱਤਾ ਹੈ। ਔਰ ਇਸ ਦੇ ਆਖਰੀ ਪ੍ਰਾਣ ਨਿਕਲਣ, ਇਹ ਲਕਸ਼ਮਣ ਤੂੰ ਜਾ ਇਸ ਦੇ ਕੋਲ ਕੋਈ ਕੀਮਤੀ ਗਿਆਨ ਦੀ ਗੱਲ ਸਿੱਖ ਲੈ। ਮੈਂ ਇਹਨਾਂ 10-15 ਸਾਲਾਂ ਚ ਦੇਖੇ ਨੇ ਸਿੱਖਾਂ ਨੇ ਪਤਾ ਨਹੀਂ ਕਿਤਨੇ ਗਿਰਾ ਦਿੱਤੇ ਮਨੁੱਖ, ਜਿਨ੍ਹਾਂ ਕੋਲ ਦਿਲ ਦਿਮਾਗ ਸੀ, ਜਿਨ੍ਹਾਂ ਕੋਲ ਸੁੱਖ ਸਖਤੀ ਸੀ, ਕਿਸੇ ਤੇ ਇਲਜ਼ਾਮ ਲਾ ਕੇ ਗਿਰਾ ਦੋ, ਕਿਸੇ ਨੂੰ ਗਿਰਾ ਦੋ, ਗਿਰਾਉਣਾ ਤੇ ਆਸਾਨ ਹੈ। ਇੱਕ ਦਰਖਤ ਨੂੰ ਪੈਦਾ ਕਰਨ ਵਿੱਚ, ਫੁੱਲ ਫਲ ਤੱਕ ਅਪਣਾਉਣ ਵਿੱਚ 35-40 ਸਾਲ ਲੱਗ ਜਾਂਦੇ ਨੇ, ਉਹਨੂੰ ਕੱਟਦਿਆਂ ਕਿੰਨੀ ਦੇਰ ਲੱਗਦੀ ਹੈ, ਗੰਢੇਂਦਿਆਂ 6 ਮਾਹ, ਤੁਣੇਂਦਿਆਂ 1 ਖਿਨ। ਰਾਮ ਕਹਿੰਦੇ ਨੇ ਲਕਸ਼ਮਣ ਇੱਕ ਬਹੁਤ ਕੀਮਤੀ ਮਨੁੱਖ ਜ਼ਮੀਨ ਤੇ ਗਿਰ ਗਿਆ, ਔਰ ਇਹ ਵਾਕਈ ਖਾਕ ਵਿੱਚ ਖਾਕ ਹੋ ਜਾਏ, ਇਸ ਤੋਂ ਪਹਿਲੇ ਇਹਦੇ ਤਨ ਦੇ ਜੋ ਚਾਨਣਾ ਹੈ, ਜੋ ਪ੍ਰਕਾਸ਼ ਹੈ, ਜੋ ਨੂਰ ਹੈ, ਜਾਂ ਤੂੰ ਭੱਜ ਕੇ ਜਾ ਇਹਦੇ ਕੋਲ ਲੈ। ਹੁਣ ਜਿਸ ਨਾਲ ਇਤਨਾ ਵੱਡਾ ਯੁੱਧ ਹੋਇਆ ਹੋਵੇ, ਔਰ ਰਾਵਣ ਦੀ ਪਵਿੱਤਰਤਾ ਦੇ ਉੱਤੇ ਇੱਕ ਵੀ ਧੱਬਾ ਨਹੀਂ ਹੈ, ਸੀਤਾ ਨੂੰ ਉਸਨੇ ਸਿਰਫ ਕੈਦ ਰੱਖਿਆ, ਆਪਣੇ ਮਹਿਲਾਂ ਵਿੱਚ ਕੈਦ ਨਹੀਂ ਰੱਖਿਆ, ਅਸ਼ੋਕ ਵਾਟਕਾ ਵਿੱਚ ਆਪਣੇ ਮਹਿਲਾਂ ਤੋਂ ਬਹੁਤ ਦੂਰ ਬਾਹਰ। ਇਹ ਉਸਦੇ ਉੱਚੇ ਇਖਲਾਕ ਦੀ ਨਿਸ਼ਾਨੀ ਹੈ, ਇਸਦੇ ਬ੍ਰਾਹਮਣ ਹੋਣ ਦੀ ਨਿਸ਼ਾਨੀ। ਚੁੱਕ ਕੇ ਕਿਉਂ ਲਿਆਇਆ? ਉਹਨੇ ਐਲਾਨੀਆ ਕਿਹਾ ਸੀ ਇਹ ਮੇਰੀ ਭੈਣ ਦੀ ਨੱਕ ਨਹੀਂ ਕੱਟੀ, ਮੇਰੀ ਨੱਕ ਕੱਟੀ ਗਈ ਹੈ ਤੇ ਮੈਂ ਹੁਣ ਰਾਮ ਦੀ ਨੱਕ ਕੱਟਾਂਗਾ। ਕਿਸੇ ਦੀ ਪਤਨੀ ਚੁੱਕ ਕੇ ਲਿਆਉਣਾ, ਅਗਲੇ ਦੀ ਨੱਕ ਕੱਟਣੀ, ਹੋਰ ਕੀ। ਇਸ ਤਰ੍ਹਾਂ ਦੀ ਗੱਲ। ਔਰ ਲਾਲਾ ਦੌਲਤ ਰਾਏ ਕਹਿੰਦਾ ਹੈ ਇਸ ਬਹੁਤ ਵੱਡੀ ਜੰਗ ਭਯੰਕਰ ਯੁੱਧ ਦਾ ਕਾਰਨ ਦੋ ਇਸਤਰੀਆਂ ਨੇ, ਇੱਕ ਸਰੂਪ ਨੱਖਾ ਇੱਕ ਸੀਤਾ, ਇਹਨਾਂ ਦੋਵਾਂ ਨੂੰ ਇੱਕ ਪਾਸੇ ਕਰਦੇ ਯੁੱਧ ਨਹੀਂ ਹੋਣਾ ਸੀ, ਇਹ ਜੰਗ ਨਹੀਂ ਹੋਣਾ ਸੀ। ਰਾਮ ਨੂੰ ਕੋਈ ਲੋੜ ਨਹੀਂ ਸੀ ਰਾਵਣ ਨਾਲ ਲੜਨ ਦੀ, ਤੇ ਰਾਵਣ ਕੋਈ ਦੁਸ਼ਟ ਨਹੀਂ ਸੀ, ਇਸ ਵਾਸਤੇ ਦੁਸ਼ਟ ਹੋ ਗਿਆ, ਉਹ ਸੀਤਾ ਨੂੰ ਚੁੱਕ ਲੈ ਗਿਆ। ਕੋਈ ਇਹ ਨਹੀਂ ਕਹਿੰਦਾ ਲਕਸ਼ਮਣ ਨੇ ਕੀ ਕੀਤਾ, ਇੱਕ ਇਸਤਰੀ ਦੀ ਨੱਕ ਕੱਟੀ, ਕਿਆ ਉਹ ਇਸ ਇਲਜ਼ਾਮ ਦੇ ਚ ਨਹੀਂ ਆਉਂਦਾ ਜਿਹੜਾ ਇਲਜ਼ਾਮ ਰਾਵਣ ਤੇ ਲਾਇਆ ਜਾ ਰਿਹਾ? ਪਰ ਉਹ ਤੇ ਜਿੱਤ ਗਿਆ, ਜਿੱਤਿਆ ਭਗਵਾਨ ਹੋ ਜਾਂਦਾ, ਹਾਰਿਆ ਸ਼ੈਤਾਨ ਹੋ ਜਾਂਦਾ, ਹੋਰ ਕੀ। ਇਹ ਤੇ ਸਾਫ਼ ਹੈ, ਜਿੱਤਿਆ ਭਗਵਾਨ ਹੋ ਜਾਂਦਾ, ਹਾਰਿਆ ਸ਼ੈਤਾਨ ਹੋ ਜਾਂਦਾ। ਔਰ ਜਿੱਤੇ ਹੋਏ ਦੇ ਨਾਲ ਕਲਮ ਦੇ ਧਨੀ ਤੁਲਸੀ ਜੈਸੇ, ਕਲਮ ਦੇ ਧਨੀ, ਦਿਮਾਗ ਦੇ ਧਨੀ, ਜ਼ਬਾਨ ਦੇ ਧਨੀ ਚੱਲ ਪੈਂਦੇ ਨੇ, ਹਾਰੇ ਹੋਏ ਦੇ ਨਾਲ ਕੋਈ ਨਹੀਂ ਚੱਲਦਾ। ਹਾਰੇ ਕੋ ਹਰੀ ਨਾਮ। ਯਕੀਨ ਜਾਣੋ ਜਦ ਜ਼ਿੰਦਗੀ ਦੇ ਹਰ ਪਹਿਲੂ ਚ ਹਾਰ ਜਾਓਗੇ ਨਾ ਤੁਸੀਂ, ਕੋਈ ਵਿਅਕਤੀ ਚਿਰਾਗ ਲੈ ਕੇ ਵੀ ਦੋਸਤ ਲੱਭੋਗੇ ਨਹੀਂ ਮਿਲਣਗੇ। ਔਰ ਜੇ ਜਿੱਤ ਰਹੇ ਹੋ ਤੇ ਦੋਸਤਾਂ ਦੀ ਲੋੜ ਵੀ ਨਹੀਂ ਹੋਵੇਗੀ ਤੇ ਭੀੜ ਹੋਵੇਗੀ। ਇਹ ਵੀ ਮੈਂ ਅਰਜ਼ ਕਰਦੇ ਹਾਂ, ਬਹੁਤ ਸੁੰਦਰ ਵਾਕ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਤੂੰ ਕਹਿੰਦਾ ਫਲਾਣਾ ਮੇਰਾ ਸਾਥੀ, ਫਲਾਣਾ ਮੇਰਾ ਸਾਥੀ ਗਲਤ ਕਹਿ ਰਹੇ ਹੈ। ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਈ, ਸਭ ਸੁਖ ਦੇ ਸਾਥੀ। ਜਿਸ ਦਿਨ ਤੇਰੇ ਕੋਲ ਦੁੱਖ ਹੋਵੇਗਾ ਤੂੰ ਚਿਰਾਗ ਲੈ ਕੇ ਵੀ ਸਾਥੀ ਲੱਭੇਗਾ, ਤੈਨੂੰ ਨਹੀਂ ਲੱਭਣੇ, ਨਹੀਂ ਮਿਲਣਗੇ। ਦਰਬਾਰ ਏ ਅਕਬਰੀ ਦੇ 9 ਰਤਨਾਂ ਦੇ ਚੁੱਕ ਰਤਨ ਜਨਾਬ ਕਵੀ ਰਹੀਮ ਕਹਿੰਦਾ ਰਹਿਮਨ ਵਿਪਤਾ ਹੂੰ ਭਲੀ, ਕਹਿੰਦਾ ਵਿਪਤਾ ਚੰਗੀ ਹੈ, ਦੁੱਖ ਚੰਗਾ ਹੈ। ਰਹਿਮਨ ਵਿਪਤਾ ਹੂੰ ਭਲੀ ਜੋ ਥੋਰੇ ਦਿਨ ਹੋਏ,
ਵਿਪਤਾ ਵੀ ਚੰਗੀ ਹੈ, ਦੋ ਚਾਰ ਦਿਨਾਂ ਲਈ ਆਉਣੀ ਚਾਹੀਦੀ ਹੈ, ਮਹੀਨੇ ਦੋ ਮਹੀਨੇ ਲਈ ਆਉਣੀ ਚਾਹੀਦੀ ਹੈ। ਇਹ ਮਾਮੂਲੀ ਪੱਧਰ ਦਾ ਮਨੁੱਖ ਨਹੀਂ ਹੈ ਰਹੀਮ, ਆਮ ਕਵੀਆਂ ਦੇ ਚ ਤੁਕਬੰਦੀ ਕਵੀ ਨਹੀਂ, ਐਵੇਂ ਦੋ ਤੁੱਕਾਂ ਮਿਲਾ ਦਿੱਤੀਆਂ ਤੇ ਕਵੀ ਬਣ ਗਏ, ਇਸ ਤਰ੍ਹਾਂ ਦਾ ਕਵੀ ਨਹੀਂ ਹੈ। ਉਹਦੀ ਜ਼ਿੰਦਗੀ ਦਾ ਅਨੁਭਵ ਹੈ, ਉਹਦੀ ਜ਼ਿੰਦਗੀ ਦੀ ਸਾਧਨਾ ਹੈ, ਉਹਦੀ ਗਹਿਰੀ ਤਪੱਸਿਆ ਹੈ। ਸਿਆਣਾ ਤੇ ਸੀ, ਭਜਨੀਕ ਸੀ ਔਰ ਬਹੁਤ ਵੱਡਾ ਦਾਨੀ ਹੈ। ਕਹਿੰਦੇ ਨੇ ਜਦ ਅਕਬਰ ਨੂੰ ਇਹ ਅਵਤਾਰ ਮੰਨਣ ਤੋਂ ਇਨਕਾਰੀ ਹੋਇਆ ਤੇ ਅਕਬਰ ਤੇ ਚਲਾਣਾ ਕਰ ਗਿਆ, ਜਹਾਂਗੀਰ ਦਾ ਜ਼ਮਾਨਾ ਆਇਆ, ਜਹਾਂਗੀਰ ਨੇ ਰਹੀਮ ਨੂੰ ਜੇਲ੍ਹ ਵਿੱਚ ਪਾ ਦਿੱਤਾ, ਇਸਦਾ ਘਰ ਘਾਟ ਤਬਾਹ ਕਰ ਦਿੱਤਾ, ਇਸਦੀ ਸਾਰੀ ਜਾਇਦਾਦ ਖੋਹ ਲਈ, ਜੋ ਕੁਛ ਵੀ ਇਸਦੇ ਕੋਲ ਸੀ ਖੋਹ ਲਿਆ। ਇੱਕ ਤੇ ਇਹ ਖਿਆਲ ਸੀ ਕਿ ਇਸਨੇ ਮੇਰੇ ਪਿਤਾ ਦੀ ਤੋਹੀਨ ਕੀਤੀ ਹੈ, ਅਕਬਰ ਦੀ, ਉਸਨੇ ਜੋ ਦੀਨ ਇਲਾਹੀ ਚਲਾਇਆ ਇਸਨੇ ਨਹੀਂ ਮੰਨਿਆ, ਇਹ ਇਨਕਾਰੀ ਹੋ ਗਿਆ ਸੀ। ਇਹ ਕਹਿੰਦਾ ਸੀ ਨਹੀਂ, ਤੁਸੀਂ ਪੈਗੰਬਰ ਨਹੀਂ ਹੋ, ਰਾਜੇ ਹੋ, ਬਾਦਸ਼ਾਹ ਹੋ, ਬਾਦਸ਼ਾਹ ਕਰਕੇ ਮੈਂ ਸਲਾਮ ਕਰ ਸਕਦਾ, ਪੈਗੰਬਰ ਕਰਕੇ ਨਹੀਂ। ਇਸਨੇ ਮੇਰੇ ਪਿਓ ਦੀ ਤੋਹੀਨ ਕੀਤੀ। ਦੂਸਰਾ, ਇਹ ਸਾਂਝੇ ਖਿਆਲਾਂ ਦਾ ਬੰਦਾ ਹੈ। ਪਠਾਨ ਆਉਂਦੇ ਹੋਇਆ ਸ਼ੇਰੋ ਸ਼ਾਇਰੀ ਕਰਦਾ ਸੰਸਕ੍ਰਿਤ ਦੇ ਚ, ਬ੍ਰਿਜ ਭਾਸ਼ਾ ਦੇ ਚ, ਪਰਸ਼ੀਅਨ ਦੇ ਚ ਨਹੀਂ, ਅਰਬੀ ਦੇ ਚ ਨਹੀਂ, ਉਰਦੂ ਦੇ ਚ ਨਹੀਂ। ਇਹ ਤੇ ਜੋ ਕੁਛ ਕਹਿੰਦਾ ਹੈ ਸੰਸਕ੍ਰਿਤ ਦੇ ਚ ਕਹਿੰਦਾ ਹੈ, ਬ੍ਰਿਜ ਦੇ ਚ ਕਹਿੰਦਾ ਹੈ। ਉਂਝ ਅਫਗਾਨੀ ਪਠਾਨ ਸੀ, ਕਾਬਲ ਦਾ ਸੀ। ਸਾਂਝੇ ਖਿਆਲਾਂ ਕਰਕੇ ਘਿਰਣਾ ਹੋ ਗਈ, ਸਭ ਕੁਝ ਤਬਾਹ ਹੋ ਗਿਆ। ਸੂਫੀ ਫਕੀਰਾਂ ਦੀ ਮਦਾਖਲਤ ਦੇ ਨਾਲ ਇਹਨੂੰ ਰਿਹਾਈ ਤੇ ਮਿਲੀ, ਪਰ ਤਿੰਨ ਕੱਪੜਿਆਂ ਚ, ਕੁਛ ਵੀ ਨਹੀਂ ਸੀ। ਔਰ ਜਦ ਬਾਹਰ ਨਿਕਲਿਆ, ਕੁਛ ਲੋੜਵੰਦਾਂ ਨੇ ਘੇਰ ਲਿਆ, ਦੋਸਤ ਸਨ ਪੁਰਾਣੇ। ਪਤਾ ਰਹੀਮ ਨੇ ਕੀ ਆਖਿਆ, ਯਾ ਰਹੀਮ ਦਰ ਦਰ ਫਿਰੇ, ਮਾਂਗ ਮਧੂਖਰੀ ਖਾਏ, ਯਾਰੋ ਯਾਰੀ ਛੋੜ ਦੋ, ਅਬ ਰਹੀਮ ਵੋ ਨਾ ਹੈ। ਮੈਂ ਉਹ ਨਹੀਂ ਹਾਂ, ਹੁਣ ਮੈਂ ਕੁਛ ਦੇ ਨਹੀਂ ਸਕਦਾ, ਮੇਰੇ ਹੱਥ ਤੇ ਖੁਦ ਮੰਗਦੇ ਪਏ ਨੇ। ਜੋ ਮੇਰੇ ਕੋਲ ਲੈਣ ਦੀ ਇੱਛਾ ਨੂੰ ਮੁੱਖ ਰੱਖ ਕੇ ਮੇਰੇ ਦੋਸਤ ਬਣੇ ਹੋਏ ਸਨ, ਮੈਂ ਹੱਥ ਜੋੜ ਕੇ ਕਹਿੰਦਾ ਮੇਰੀ ਦੋਸਤੀ ਛੋੜ ਦਿਓ। ਯਾਰੋ ਯਾਰੀ ਛੋੜ ਦੋ, ਅਬ ਰਹੀਮ ਵੋ ਨਾ ਹੈ। ਮੈਂ ਉਹ ਨਹੀਂ ਹਾਂ, ਹੁਣ ਮੇਰੇ ਕੋਲ ਕੁਛ ਵੀ ਨਹੀਂ ਹੈ, ਮੈਂ ਇਹਨਾਂ ਹੱਥਾਂ ਨਾਲ ਕੁਛ ਵੀ ਨਹੀਂ ਦੇ ਸਕਦਾ। ਇੰਜ ਜਦ ਹੱਥ ਕੀਤੇ ਤੇ ਉਂਗਲ ਦੇ ਚ ਅੰਗੂਠੀ ਪੈਣੀ ਹੋਈ ਸੀ। ਇੱਕ ਸਾਧੂ ਬੋਲ ਪਿਆ, ਰਹੀਮ ਜਦ ਨਦੀ ਦੇ ਚ ਪਾਣੀ ਸੁੱਕ ਜਾਂਦਾ ਹੈ ਤੇ ਲੋਕੀ ਖੂਹ ਖੱਟ ਕੇ ਵੀ ਤੇ ਪਾਣੀ ਕੱਢ ਲੈਂਦੇ ਨੇ। ਇਸ਼ਾਰਾ ਸਮਝ ਗਿਆ ਰਹੀਮ, ਇੱਕ ਅੰਗੂਠੀ ਪਹਿਨੀ ਹੋਈ ਸੀ, ਕਹਿਣ ਲੱਗਿਆ ਖੂਹ ਦੇ ਤੈ ਪਾਣੀ ਹੈ ਲੈ। ਇਸ ਤਰ੍ਹਾਂ ਦਾ ਦਾਨੀ ਬੰਦਾ, ਕੋਲ ਕੁਛ ਵੀ ਨਹੀਂ, ਖੂਹ ਦੇ ਤੇ ਇਹ ਪਾਣੀ ਹੈ ਲੈ। ਉਹ ਅੰਗੂਠੀ ਵੀ ਦੇ ਦਿੱਤੀ, ਮਧੂਖੜੀ ਮੰਗਦਾ ਰਿਹਾ। ਇਸ ਤਰ੍ਹਾਂ ਉਸਨੇ ਆਪਣੀ ਜੋ ਹੈ ਜ਼ਿੰਦਗੀ ਬਤੀਤ ਕੀਤੀ। ਔਰ ਇਸਨੇ ਕਿਹਾ, ਹਜ਼ਾਰਾਂ ਦੀ ਭੀੜ ਜੋ ਮੇਰੇ ਕੋਲ ਆਉਂਦੀ ਸੀ, ਮੇਰੇ ਦੋਸਤ, ਮੇਰੇ ਹਮਸਾਏ, ਮੇਰੇ ਰਿਸ਼ਤੇਦਾਰ, ਮੇਰੇ ਸੰਬੰਧੀ, ਅੱਜ ਚਿਰਾਗ ਲੈ ਕੇ ਵੀ ਨਹੀਂ ਲੱਭਦੇ। ਤੇ ਇਸਦੇ ਮੂੰਹ ਇਹ ਬੋਲ ਨਿਕਲੇ ਨੇ, ਰਹਿਮਨ ਵਿਪਤਾ ਹੂੰ ਭਲੀ, ਜੋ ਥੋਰੇ ਦਿਨ ਹੋਏ, ਹਿਤ ਅਨਹਿਤ ਸਭ ਜਗਤ ਮੈਂ, ਜਾਨ ਪਰਤ ਸਭ ਕੋਏ। ਕਹਿੰਦਾ ਵਿਪਤਾ ਚੰਗੀ ਏ, ਬਸ਼ਰਤੇ ਥੋੜੇ ਦਿਨਾਂ ਲਈ ਆਵੇ, ਉਦੋਂ ਪਤਾ ਚੱਲ ਜਾਂਦਾ ਆਪਣਾ ਕੌਣ ਹੈ ਤੇ ਪਰਾਇਆ ਕੌਣ ਹੈ, ਪਤਾ ਚੱਲ ਜਾਂਦਾ ਦੋਸਤ ਕੌਣ ਹੈ ਤੇ ਦੁਸ਼ਮਣ ਕੌਣ ਹੈ। ਔਰ ਉਦੋਂ ਹੀ ਪਤਾ ਚੱਲ ਜਾਂਦਾ ਹੈ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਸੰਗੀ ਬਣਨ ਨੂੰ ਤਿਆਰ ਨਹੀਂ, ਈਸ਼ਵਰ ਤੋਂ ਬਿਨਾਂ ਹੋਰ ਕੋਈ ਸਾਥੀ ਬਣਨ ਨੂੰ ਤਿਆਰ ਨਹੀਂ, ਉਹੀ ਸਾਥੀ ਹੈ, ਉਹੀ ਰਹਿੰਦਾ ਹੈ। ਇਸ ਵਾਸਤੇ ਹੀ ਸ਼ਾਇਦ ਉਸਨੂੰ ਆਖਿਆ ਗਿਆ ਬੇਆਸਰਿਆਂ ਦਾ ਆਸਰਾ, ਜਦ ਸਾਰੇ ਹੀ ਆਸਰੇ ਟੁੱਟ ਜਾਂਦੇ ਨੇ ਤਾਂ ਫਿਰ ਇੱਕ ਆਸਰਾ ਹੀ ਹੈ। ਇਸ ਵਾਸਤੇ ਸਿਆਣੇ ਕਹਿੰਦੇ ਨੇ ਪਹਿਲੇ ਤੋਂ ਹੀ ਉਸਦਾ ਆਸਰਾ ਪਕੜ, ਤਾਂ ਕਿ ਜ਼ਿੰਦਗੀ ਚ ਕਦੀ ਬੇਆਸਰਾ ਹੋਵੇ ਹੀ ਨਾ। ਉਸਦੀ ਟੇਕ ਪਕੜ, ਉਸਦਾ ਜੋ ਹੈ ਆਸਰਾ ਪਕੜ। ਤੋ ਮੈਂ ਸਕਰਾਂ ਹਾਰ ਗਿਆ ਰਾਵਣ, ਕੌਣ ਸਾਥ ਦੇ, ਕਲਮ ਦੇ ਧਨੀ, ਦਿਮਾਗ ਦੇ ਧਨੀ, ਜ਼ਬਾਨ ਦੇ ਧਨੀ, ਸੋਚਣ ਵਾਲੇ, ਦਾਰਸ਼ਨਿਕ, ਫਿਲਾਸਫਰ, ਚਿੰਤਕ, ਕਵੀ, ਸਭ ਹਟ ਗਏ। ਕਿਸੇ ਨੇ ਇਸਦੇ ਹੱਕ ਚ ਨਹੀਂ ਲਿਖਿਆ, ਦੁਸ਼ਟ ਹੈ, ਸ਼ੈਤਾਨ ਹੈ। ਪਰ ਸੋਚਣਾ ਚਾਹੀਦਾ ਹੈ ਇਸਨੇ ਕਿਉਂ ਕੀਤਾ, ਇਸਦੀ ਭੈਣ ਦੀ ਵੀ ਤੇ ਨੱਕ ਕੱਟੀ ਹੈ, ਤੋ ਨੱਕ ਕੱਟਣ ਵਾਲਾ ਕੌਣ ਹੈ? ਅਗਰ ਸੀਤਾ ਨੂੰ ਚੁੱਕ ਕੇ ਲਿਆਉਣ ਵਾਲਾ ਸ਼ੈਤਾਨ ਹੈ,
तो नक कटण वाला कौन है? और वो भी किसी स्त्री दी अबला दी, और वो भी कोई बहुत बड़ा कसूर नहीं, कोई कसूर नहीं। उस जमाने दी प्रथा सी, उस जमाने दा रिवाज सी स्वयंवर दा, उते वरमाला पहनाण लगी उदी नक कट ली। इते बहुत बड़ा द्रोह है, इते बहुत बड़ा जुलम है। पर नहीं आखांगे जालम, क्योंकि जित गए ने। जो जित जाए वो भगवान हो जाता है, जो हार जाए वो शैतान हो जाता है। एक सही है, जेड़े गुण राम दे चने उतने गुण रावण दे च भी ने। धार्मिक है राम, धार्मिक है रावण। विशिष्ट कोल पड़े ने राम, पाठी ने अच्छे, नाम जपण वाले ने, रसिक ने, ईश्वर नु मनण वाले ने, पर ये भी नास्तिक नहीं है। शिवजी दा उपासक है, चारे वेद उसनु जबानी कंट ने। धार्मिक तौर ते दोहां दा कोई मतभेद भी नहीं, घरेलू झगड़ा है, ये भी मैं अर्ज करते हैं। दो स्त्रियां ने एक पासे करते हुए जंग नहीं होनी सी, लाला दौलत राय ने ऐसा ही लिखे है। तो खैर मुख्तसर मैं अर्ज करा, राम कहिंदे ने ऐ लक्ष्मण बड़ा कीमती मनुख जा रहा है, गिर गया है। असी जिस इंसान नु जमीन ते गिराया है, ये मामूली पद्धर दा नहीं है, बहुत महान इंसान है। जा इस दे प्राण निकलन, इस तो पहले इस दी कुछ महानता अपनी झोली च पा ले, तू भज के जा। लक्ष्मण गया, राम जिथे निर्माणता दी मूर्ति सन, हलेम सन, उथे लक्ष्मण दी तबीयत बिल्कुल इस तो उल्ट सी, बिल्कुल राम तो उल्ट। वो जिथे शांतमई सन, बिल्कुल क्रोधी सुभा दे। वो जिथे दूरदृष्ट सन, इतनी गल लक्ष्मण दे च नहीं सी, ये भी मैं अर्ज कर दिया। सिर दे भार खड़े हो गए ते कहन लगे, ब्राह्मण देवता सुने है, थोड़े कोल बड़ा ज्ञान है, बड़ी समझ है, कोई कीमती गल साडी झोली च भी पाओ जो साडी जिंदगी च कम आवे। अखां खोलियां ने इस तड़प दे रावण ने, और इंज मुस्कुराया है जिवें किसे बच्चे ते किसे नादान ते। अखां मीट लईयां, तड़प रहा सी विचारा, प्राण निकल रहे सन, नहीं कुछ बोलेगा। लक्ष्मण वापस आ गया, कहिंदा भगवान उते बोलदा ही नहीं, ते जद बोलदा ही नहीं उहदे कोल की ज्ञान लईए। राम कहिंदे ने, पुरखा तेरे कोल ओ वसफ नहीं है ज्ञान लैण दा, जिस दे कोल ज्ञान लईदा है उहदे सिर दे भार नहीं खड़े होईदा, जा उस दे कदमां विच खड़ा हो ते हथ जोड़ के ज्ञान दी मंग कर। हुण जिस दे कदमां विच राम अपने भरा नूं खड़ा करना चाहते ने, यकीन जानो मनुख कोई मामूली पद्धर दा नहीं हो सकता, बड़ा कीमती मनुख, वकत दा कीमती इंसान है। कदमां विच खड़ा होया लक्ष्मण, और कहिंदा है हथ जोड़ के, ऐ ब्राह्मण देवता, जो जिंदगी दा कीमती अनुभव है इस आखिरी समय साडी झोली च पाओ। रावण दे नेत्र खुले ने, बोले ऐ लक्ष्मण हुण तैनू लैण दी ढंग आया, हुण तैनू प्राप्त करन दा ढंग आया। सुन, मनुख दी जिंदगी दे कल कतई नहीं आउंदा, जो जरूरी काम होवे उसनू हमेशा ही अज कर लेना चाहिदा है, मुलतवी नहीं करना चाहिदा, कल ते नहीं सुटना चाहिदा, पोस्टपोन नहीं करना चाहिदा, उन्हूं मुलतवी नहीं करना चाहिदा, अज ही करना चाहिदा। जैसे गुरु अर्जन देव जी महाराज कहिंदे, नै बिलंब धर्मं बिलंब पापं, जो किसे जरूरी काम नूं कल ते सुट रहा है वह जरूरी काम हो ही नहीं सकेगा, रह जाएगा। मनुख बहुत कुछ जरूरी कल ते सुटदा पे, इस तो ही पता चलता है कि बंदा खुद गैर जरूरी हो गया, कुछ भी नहीं है। यह अमृत छकण नूं कल ते सुटदा है, यह शराब पीण अज ही पीनी है, हुण ही पीनी है। यह सच बोलण नूं कल ते सुटदा है, झूठ बोलना है अज ही बोलना है, हुण ही बोलना है। यह किसे ते दया करन नूं कल ते सुटदा है, कठोरता नाल पेश आना है अज ही आना है, हुणे ही आना है। मनुख अक्सर जब चंगियाईयां नूं कल ते सुट देंदा है, उहदी जिंदगी च कदी चंगियाई फलीभूत भी नहीं हो सकदी, नेकियां फलीभूत भी नहीं हो सकदियां।
اتنا قیمتی گیان مردیاں آیا بھی دے رہے ہیں رامن ہندوستانیاں دے اچیتن من دے چ اے

जीवन का देवता लक्ष्मी नाल पदार्थां नाल संबंधित है, एक प्रतीक है। लालसा परबल जीवन दी है, भय परबल मौत दा है। जीवन दे देवते दी पूजा इस वास्ते जीवन बने आ रहे, बने आ रहे, बने आ रहे। मौत दे देवते दी पूजा इस वास्ते कि कम से कम मौत साडे घर ना आवे। एक दी पूजा इस वास्ते तू साडे घर आ, क्योंकि उस नाल लक्ष्मी है। एक दी पूजा इस वास्ते कम से कम तू साडा घर छोड़ दें, क्योंकि तेरे गले विच सप ने, मुर्दियां दी खोपड़ी है और तेरा वसेबा शमशान है। बहुत सुंदर ये प्रतीक चुने है। मनुख दी कमजोरियां नू खूब समझे है ते नापिया गया है। लालसा जीवन दी है और भय केवल मौत दा है। मनुख कितना जीवना चाहता है, कितनी जीवन दी लालसा है। गुरु नानक देव जी महाराज ने बड़ा सुंदर चित्रण कीता है। जे जुग चारे आर जा होर दसोनी हो, जे किधरे उम्र चार जुगां दी हो जाए, लखों साल दी हो जाए, ते फिर होर दस गुणा वध हो जाए, होर दसोनी होए। सिर्फ जीवन ही इतना लंबा ना होवे, नवा खंडा विच जानिए नाल चले सब को। नौ खंड पृथ्वी विच पूजा ते प्रतिष्ठा होवे, प्रतिभाशाली होवे, जानिया जाए, समझिया जाए, पूजिया जाए, सत्कार लई सारे प्रतिष्ठित लोग नाल चलन ते सन्मान देन। महाराज ने मनुख दी इस मंग नो बड़े सोने ढंग नाल समझे ते बयान कीता है। नवा खंडा विच जानिए नाल चले सब कोए, चंगा नाव रखाए के जस की रथ जगले। प्राणा दे होर भी प्यास है, सारे मैनू चंगा चंगा करके आखन, महान आखन, पूजन। पर जे तिस नदर ना आवई तावाद ना पुछे के। जे नौ खंड पृथ्वी दे मनुखां दी निगाह दे थल्ले भी कोई आ जाए, लखां साल दी उसकी आयु हो जाए, जे परमात्मा दी निगाह दे थल्ले नहीं आया तां कुछ भी नहीं, कुछ भी नहीं, कुछ भी नहीं। दरअसल लंबे जीवन दी लालसा ते भय मौत दा बस इन्हां ही दोहां उलझना विच मनुख दा जीवन बतीत होंदा है और बार बार बतीत होंदा है। बार बार जमदा है जीवन दी लालसा ते मरण दे भय विच, एक दिन मर जांदा है, खत्म हो जांदा है। आदि काल तो मनुख दी तलाश रही है अमृत दी, अमृत मृत्यु तो रहे जिस विच मौत नहीं। कोई ऐसी औषधि, कोई ऐसा जल, कोई ऐसी जड़ी बूटी, कोई ऐसी सौगात किधरों प्राप्त होवे जिस नाल मौत ना आवे। अमृत जीवन मृत्यु तो रहित हो जाए, जीवन अमृत हो जाए। हर मनुख जीवन नु अमृत बनाना चाहता है और हर मनुख ही क्यों, मौत ते पशु पक्षियां नु भी नहीं चाहिए। उन्हें दे अंदर भी भय ते सिर्फ इसे दा ही है। जीवन दी लालसा जीवां दे च बड़ी प्रबल दिखाई देंदी है, बड़ी प्रबल दिखाई देंदी है। अमृत दी चाहत, अमृत दी मंग प्रथम मंग है, सिरमौर मंग है, प्रबल मंग है। सतगुरु दी बाणी दा फरमान, घर ही में अमृत भरपूर है, मन मुखा साद न पाया, ज्यों कस्तूरी मृग न जाने, भ्रम दा भरम भुलाया।
वो अमृत दा कुंड इसे जीवन सागर दे अंदर है और इसे जीवन दा रेड़ का पाना पेगा। जप तप द्वारा इसे ही अमृत दे कुंभ नो बाहर प्रगट करना पेगा। इस अमृत दे कुंभ नो कोई प्रगट कर सके इहदे लई एक प्रेरणा चाहिए, जिम्मेवारी चाहिए, इस दे लई एक तड़प चाहिए है, इस दे लई साधना चाहिए है। तो जैसे असी देखते हैं हैंड पंप ना जद गेड़न दे नाल पानी ना निकले उपरों पानी पाते हैं फिर पानी निकलना आरंभ होता है। आदि काल तो महापुरुष कोशिश करते रहने बारों अमृत पिलाण दी ताकि अंदर दा अमृत प्रगट हो जाए बाहर आ जाए। एक विधि रही है बारों अमृत दा संबंध स्थापन करके जीवन दे अंदरों अमृत नू प्रगट करना। यह साधना धार्मिक जगत विच आदि काल तो चली आ रही है। आबे हयात अमृत इसकी तलाश आदि काल तो चली आ रही है और यही प्यास मनुख दे प्राणा विच है। वख वख रहबरी पुरुषां ने अपने ढंग नाल जरूर ऐसा जल जिस विच उन्होंने मंत्र पढ़े, जिस विच उन्होंने अपनी अध्यात्मक तरंगा प्रवेश कीतियां, आबे हयात चरणामृत इस तरह की प्रथा बहुत लंबे समय तो चली आ रही है। आबे जमजम कह दईए या चरणामृत कह दईए ये बहुत पुराने समय तो चले आ रहे हैं। कहिंदे जप तप का असर पानी से बहुत ज्यादा पैंदा है, पानी सारियां दी प्यास बुझांदा है, पीण दे काम आउंदा है, लेकिन पानी वाइब्रेशन नू अध्यात्मक तरंगा नू खुद पी जांदा है। ऐसा बहुत लंबे समय तो जपीश्वर अध्यात्मी लोगां दी समझ दे ते पकड़ विच आया। फिर ए भी देखा गया कि जिस मनुख दा जीवन अमृतमय हो गया है वो जिथे कदम रखता है वो धूड़ भी अक्सीर हो जाती है, वो चरण धूड़ भी महान हो जाती है, उसते भी असर पैंदा है। भारत विच चरणामृत दी रसम बहुत पुरानी है, बहुत पुरानी है। सनातनी मंदिरां विच ते प्रसाद भी चरणामृत चरण अमृत, चरणा दा धोता होया जल केड़े चरणा दा जो जीवन अमृतमयी हो गया उसके पैर अमृतमयी ने, उसके हथ अमृतमयी ने, क्यों कि उसका जीवन अमृतमयी है, उसकी सोचनी अमृतमयी है, उसकी दृष्टि अमृतमयी है, उसके बचन अमृतमयी ने। इस वास्ते उसके बचना दियां लहरां जल नो छो जान तो जल अमृतमयी है और वो जल किधरे अमृतमयी जिसका जीवन हो गया उसके चरणा नो छो जान तो वो जल चरण अमृत है, चरणामृत है, चरण अमृत। तो बहुत पुराने समय तो चरणामृत दी प्रथा भारत विच प्रचलित सी और अजे भी सनातन जगत विच है। गुरु घर विच भी यही प्रथा सी, चरण धोए रह रास कर चरणामृत सिखा पिलाया, भाई साहब भाई गुरदास जी ऐसा बयान करते हैं। सिखी दा दायरा वधन लग पिया तो चरणामृत देण वाले कुछ होर प्रतिष्ठित लोग लभणे सन तो धरन गुरु अमरदास जी महाराज ने 22 मंजियां बख्शिश कीतियां। मंजी नो छोटे तख्त नो परशियन विच मसनद कहिंदे ने ते मसनद दा ही पंजाबी उच्चारण हो गया मसंद।
ਪਾਈ ਮਸੰਦਾਂ ਦੀ ਪ੍ਰਥਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਚਲਾਈ। ਇਹਨਾਂ ਵਿੱਚ ਤਿੰਨ ਬੀਬੀਆਂ ਸਨ, 19 ਪੁਰਸ਼ ਸਨ। ਵੱਖ ਵੱਖ ਇਲਾਕਿਆਂ ਵਿੱਚ ਇਹ ਸਿੱਖੀ ਦਾ ਪ੍ਰਚਾਰ ਕਰਕੇ ਚਰਨਾਮ੍ਰਿਤ ਪਿਲਾ ਕੇ ਗੁਰੂ ਘਰ ਨਾਲ ਜੋੜੀ ਗਏ ਔਰ ਇਸ ਤਰ੍ਹਾਂ ਸਿੱਖੀ ਦਾ ਵਾਧਾ ਹੁੰਦਾ ਗਿਆ। ਮਨੁੱਖ ਦੀ ਕਮਜ਼ੋਰੀ ਸਹਿਜੇ ਸਹਿਜੇ ਇਹਨਾਂ ਮਸੰਦਾਂ ਦਾ ਕੁਝ ਜਪ ਤਪ ਘਟਿਆ, ਕਿਉਂਕਿ ਬਾਹਰੋਂ ਪੂਜਾ ਪ੍ਰਤਿਸ਼ਠਾ ਵਧੀ, ਅੰਦਰੋਂ ਜਪ ਤਪ ਘਟਦਾ ਗਿਆ। ਇਹ ਕੋਈ ਵਿਰਲਾ ਹੀ ਹੈ ਕਿ ਜਿਤਨੀ ਪੂਜਾ ਪ੍ਰਤਿਸ਼ਠਾ ਵਧੇ, ਧਨ ਸੰਪਦਾ ਵਧੇ, ਉਤਨਾ ਹੀ ਉਸਦੇ ਹਿਰਦੇ ਵਿੱਚ ਧਰਮ ਵਧੇ, ਜਪ ਤਪ ਵਧੇ, ਬੰਦਗੀ ਵਧੇ, ਤਾਂ ਕਿ ਸੰਤੁਲਨ ਕਾਇਮ ਰਹੇ। ਐਸਾ ਅਕਸਰ ਘੱਟ ਹੁੰਦਾ ਹੈ। ਜੈਸੇ ਧਨ ਵਧਦਾ ਹੈ ਧਰਮ ਘਟਦਾ ਹੈ, ਜੈਸੇ ਬਾਹਰ ਦੇ ਸੁੱਖ ਵਧਦੇ ਨੇ ਅੰਦਰੂਨੀ ਸੁੱਖਾਂ ਨਾਲ ਸਹਿਜੇ ਸਹਿਜੇ ਮਨੁੱਖ ਸੰਬੰਧ ਤੋੜਦਾ ਹੈ। ਮਸੰਦਾ ਨੇ ਵੀ ਐਸਾ ਹੀ ਕੀਤਾ। ਧਨ ਦੇ ਘਰ ਵਿੱਚ ਅੰਬਾਰ ਲੱਗ ਗਏ, ਪੂਜਾ ਪ੍ਰਤਿਸ਼ਠਾ ਚਾਰ ਕੁੰਟਾਂ ਚ ਹੋਣ ਲੱਗ ਪਈ। ਸਹਿਜੇ ਸਹਿਜੇ ਗੁਰੂ ਦੇ ਸਿੱਖ ਬਣਾਉਣ ਦੀ ਥਾਂ ਤੇ ਇਹਨਾਂ ਦੇ ਅੰਦਰ ਇਹ ਲਾਲਸਾ ਜਾਗੀ, ਆਪਣੇ ਸਿੱਖ ਬਣਾਈ ਹੈ, ਆਪਣੇ ਸਿੱਖ ਬਣਾਈ ਹੈ, ਆਪਣੀ ਸਿੱਖੀ ਦਾ ਵਾਧਾ ਕਰੀਏ। ਲਿਹਾਜ਼ਾ ਕਾਰ ਭੇਟ ਜੋ ਮਿਲਦੀ ਸੀ ਗੁਰਦੁਆਰੇ ਬਣਾਉਣ ਲਈ, ਸਰੋਵਰ ਬਣਾਉਣ ਲਈ, ਧਰਮਸ਼ਾਲਾਵਾਂ ਬਣਾਉਣ ਲਈ, ਲੰਗਰ ਚਲਾਉਣ ਲਈ, ਉਸ ਕਾਰ ਭੇਟ ਨੂੰ ਵੀ ਇਹ ਪੂਰੇ ਦਾ ਪੂਰਾ ਖੁਦ ਆਪਣੇ ਕੋਲ ਰੱਖਣ ਲੱਗ ਪਏ, ਗੁਰੂ ਤੱਕ ਨਹੀਂ ਪਹੁੰਚਾਉਂਦੇ ਸਨ। ਇਹਨਾਂ ਵਿੱਚ ਕੁਛ ਕੁ ਨੇ ਤੇ ਗੁਰੂ ਹੋਣ ਦੇ ਦਾਅਵੇ ਵੀ ਕਰ ਦਿੱਤੇ, ਸਹਿਜੇ ਸਹਿਜੇ ਭ੍ਰਸ਼ਟ ਹੁੰਦੇ ਗਏ, ਲੋਭ ਦੇ ਮਾਰੇ ਹੋਏ ਵਾਸ਼ਨਾ ਵਿੱਚ ਗ੍ਰਸੇ ਗਏ ਔਰ ਵਾਸ਼ਨਾ ਦੇ ਗ੍ਰਸੇ ਹੋਏ ਪ੍ਰਬਲ ਹੰਕਾਰ ਵਿੱਚ ਡੁੱਬਦੇ ਗਏ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਪਹੁੰਚ ਕੇ ਇਹ ਮਸੰਦ, ਜ਼ੁਲਮ ਤੇ ਦੁਰਾਚਾਰ ਦੀ ਇੰਤਹਾ ਤੱਕ ਪਹੁੰਚ ਗਏ ਸਨ। ਲਿਹਾਜ਼ਾ ਇਸ ਪ੍ਰਥਾ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਤਮ ਕਰ ਦਿੱਤਾ। ਆਖਿਆ ਨਹੀਂ, ਕੱਲਾ ਮਨੁੱਖ ਚਾਹੇ ਰਸਕ ਹੈ, ਅਨੁਭਵੀ ਹੈ, ਗਿਆਨੀ ਹੈ, ਕਈ ਦਫਾ ਹੋ ਸਕਦਾ ਉਸਦਾ ਹਾਜ਼ਮਾ ਕਮਜ਼ੋਰ ਹੋਵੇ ਪਰ ਉਹ ਪੂਜਾ ਪ੍ਰਤਿਸ਼ਠਾ ਨੂੰ ਹਜ਼ਮ ਨਾ ਕਰ ਸਕੇ, ਬਾਹਰ ਦੀ ਧਨ ਸੰਪਦਾ ਨੂੰ ਹਜ਼ਮ ਨਾ ਕਰ ਸਕੇ। ਅਸੀਂ ਹੁਣ ਵੀ ਦੇਖਦੇ ਹਾਂ ਜਗਤ ਵਿੱਚ ਕੋਈ ਮਨੁੱਖ ਮਿਹਨਤ ਕਰਕੇ ਧਨ ਕਮਾ ਤੇ ਲੈਂਦਾ ਹੈ, ਲੇਕਿਨ ਧਨ ਦੀ ਸਹੀ ਵਰਤੋਂ, ਧਨ ਦੀ ਹਿਫਾਜ਼ਤ ਔਰ ਧਨ ਦਾ ਵਿਸਤਾਰ, ਧਨ ਦੀ ਵਰਤੋਂ ਕਿਸੇ ਕਿਸੇ ਨੂੰ ਜੋ ਹੈ ਆਉਂਦੀ ਹੈ। ਅਧਿਆਤਮਕ ਆਨੰਦ ਥੋੜਾ ਬਹੁਤ ਪ੍ਰਾਪਤ ਕਰਕੇ ਜਦ ਇਹ ਮਸੰਦ ਚੋਟੀ ਦੇ ਧਨਾੜ ਹੋ ਗਏ, ਹੰਕਾਰੀ ਹੋ ਗਏ, ਦੁਰਾਚਾਰੀ ਹੋ ਗਏ, ਅਤਿਅੰਤ ਲੋਭੀ ਹੋ ਗਏ, ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇਹ ਪ੍ਰਥਾ ਖਤਮ ਕਰਨੀ ਪਈ। ਚਰਨਾਮ੍ਰਿਤ ਦੀ ਥਾਂ ਤੇ ਖੰਡੇ ਬਾਟੇ ਦਾ ਅੰਮ੍ਰਿਤ ਔਰ ਬਾਣੀ ਦਾ ਅੰਮ੍ਰਿਤ ਇਹ ਪ੍ਰਚਲਿਤ ਆਪਨੇ ਕੀਤਾ ਔਰ ਇਹ ਅਧਿਕਾਰ ਇੱਕ ਨੂੰ ਨਹੀਂ ਪੰਜਾਂ ਨੂੰ ਦਿੱਤਾ। ਪੰਜ ਆਇੰਦਾ ਅੰਮ੍ਰਿਤ ਛਕਾਇਆ ਕਰਨਗੇ। ਕਿਹੜੇ ਪੰਜ? ਜੋ ਗੁਰੂ ਨੂੰ ਪਿਆਰੇ ਨੇ ਤੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਹੈ, ਰੋਮ ਰੋਮ ਵਿੱਚ ਗੁਰੂ ਦਾ ਪਿਆਰ ਹੈ। ਐਸੇ ਪੰਜ ਜੋ ਗੁਰੂ ਨੂੰ ਪਿਆਰੇ ਨੇ ਤੇ ਗੁਰੂ ਦਾ ਪਿਆਰ ਜਿਨ੍ਹਾਂ ਦੇ ਅੰਦਰ ਹੈ, ਉਹ ਵਾਰੀ ਵਾਰੀ ਪੰਜ ਬਾਣੀਆਂ ਪੜ੍ਹਨ। ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਤੇ ਆਨੰਦ ਸਾਹਿਬ। ਪੰਜ ਆਪਣੀ ਦ੍ਰਿਸ਼ਟੀ ਨੂੰ ਬਾਟੇ ਦੇ ਜੋ ਪਾਣੀ ਹੈ ਉਸ ਦੇ ਚ ਰੱਖਣ, ਤਾਂ ਕਿ ਹਿਰਦੇ ਨੂੰ ਜੋੜ ਕੇ ਪੜੀ ਹੋਈ ਇਹ ਬਾਣੀ ਦ੍ਰਿਸ਼ਟੀ ਦੇ ਰਾਹੀਂ ਉਸ ਬਾਣੀ ਦਾ ਪਾਣੀ ਵਿੱਚ ਪ੍ਰਵੇਸ਼ ਕਰਨ, ਤਾਂ ਕਿ ਉਹ ਪਾਣੀ ਪਾਣੀ ਨਾ ਰਹੇ, ਉਹ ਪਾਣੀ ਅੰਮ੍ਰਿਤ ਬਣ ਜਾਏ। ਹਕੀਕਤ ਹੈ, ਹਿਰਦੇ ਵਿੱਚ ਲੋਭ ਹੈ, ਅੱਖਾਂ ਦੇ ਰਾਹੀਂ ਪ੍ਰਗਟ ਹੁੰਦਾ ਹੈ। ਹਿਰਦੇ ਵਿੱਚ ਵਾਸ਼ਨਾ ਹੈ, ਅੱਖਾਂ ਦੇ ਰਾਹੀਂ ਪ੍ਰਗਟ ਹੁੰਦਾ ਹੈ। ਹਿਰਦੇ ਵਿੱਚ ਪ੍ਰਬਲ ਹੰਕਾਰ ਹੈ, ਅੱਖਾਂ ਰਾਹੀਂ ਪ੍ਰਗਟ ਆਉਂਦਾ ਹੈ। ਪਰ ਹਿਰਦੇ ਵਿੱਚ ਵਸੀ ਹੋਈ ਬਾਣੀ ਹੋਵੇ ਤਾਂ ਇਹ ਬਾਣੀ ਦਾ ਅੰਮ੍ਰਿਤ ਅੱਖਾਂ ਦੇ ਰਾਹੀਂ ਬਾਹਰ ਪ੍ਰਗਟ ਆਉਂਦਾ ਹੈ ਔਰ ਉਸ ਅੱਖ ਨੂੰ ਅਗਰ ਇੱਕ ਟਿੱਕ ਪਾਣੀ ਵਿੱਚ ਰੱਖਿਆ ਜਾਏ
तो बाणी दा वो अमृत अखां दे राही पानी विच प्रवेश कर जांदा है। इस तरह पंज प्यारे पंज बाणियां नूं पढ़ के अमृत नूं गुरु विधि अनुसार तैयार करदे ने। ਇਹ ਪ੍ਰਥਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਲਾਈ। ਵਿੱਚ ਖੰਡਾ ਨਾਲ ਫੇਰੀ ਜਾਣਾ, ਖੰਡਾ ਸ਼ਕਤੀ ਦਾ ਪ੍ਰਤੀਕ ਹੈ। ਜਿਸ ਸ਼ਕਤੀ ਤੋਂ ਹੀ ਸਾਰਾ ਸੰਸਾਰ ਪੈਦਾ ਹੋਇਆ, ਖੰਡਾ ਪ੍ਰਥਮੇ ਸਾਜ ਕੇ ਜਿਨ ਸਭ ਸੰਸਾਰ ਉਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ ਉਤਪਤੀ ਦਾ ਖੇਲ ਰਚਾਏ ਬਣਾਇਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ, ਇਹ ਸਭ ਕੁਝ ਪਸਾਰਾ ਖੰਡੇ ਤੋਂ ਹੋਇਆ, ਸ਼ਕਤੀ ਤੋਂ ਹੋਇਆ। ਖੰਡਾ ਸ਼ਕਤੀ ਦਾ ਪ੍ਰਤੀਕ, ਉਸੇ ਤੋਂ ਬਾਣੀ ਆਈ ਹੈ, ਉਸੇ ਤੋਂ ਸੰਸਾਰ ਆਇਆ, ਉਸੇ ਤੋਂ ਅੰਮ੍ਰਿਤ ਆਇਆ। ਇਸ ਤਰ੍ਹਾਂ ਬਾਣੀ ਦੇ ਰਾਹੀਂ ਪਾਣੀ ਵਿੱਚ ਸ਼ਕਤੀ ਦਾ ਪ੍ਰਵੇਸ਼, ਪਰਮਾਤਮਾ ਦਾ ਪ੍ਰਵੇਸ਼, ਉਸਦੇ ਰਸ ਦਾ ਪ੍ਰਵੇਸ਼। ਪੰਜ ਪਿਆਰੇ ਫਿਰ ਅਗਾਂਹ ਚੱਲ ਕੇ ਇਸ ਨੂੰ ਛਕਾਉਂਦੇ ਨੇ, ਜੋ ਅਭਿਲਾਸ਼ੀ ਨੇ, ਜਿਨ੍ਹਾਂ ਦੇ ਅੰਦਰ ਅੰਮ੍ਰਿਤ ਦੀ ਤੜਪ ਪੈਦਾ ਹੋਈ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਕਿਸੇ ਬੱਚੇ ਨੇ ਸਕੂਲ ਵਿੱਚ ਦਾਖਲਾ ਲੈਣਾ ਹੈ ਤਾਂ ਉਸਨੂੰ ਸਕੂਲ ਦੀ ਯੂਨੀਫਾਰਮ ਪਹਿਨਣੀ ਪੈਂਦੀ ਹੈ, ਦਾਖਲਾ ਲੈਣਾ ਪੈਂਦਾ, ਐਡਮਿਸ਼ਨ ਫੀਸ ਵੀ ਦੇਣੀ ਪੈਂਦੀ ਹੈ, ਦਾਖਲਾ ਫੀਸ ਵੀ ਦੇਣਾ ਪੈਂਦਾ। ਸ਼ੁਰੂਆਤ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫੀਸ ਸੀਸ ਦੀ ਮੰਗੀ ਸੀ, ਸਿਰ ਦੀ। ਵਿਸਾਖੀ ਵਾਲੇ ਦਿਨ ਖੁਸ਼ਕਿਸਮਤੀ ਸਹਿਜੇ ਸਹਿਜੇ ਪੰਜ ਤਿਆਰ ਹੋ ਗਏ ਇਹ ਫੀਸ ਦੇਣ ਨੂੰ। ਇਹ ਸੀਸ ਹੇ ਗੁਰਦੇਵ ਜਿਸ ਦਿਨ ਤੁਹਾਡੇ ਚਰਨਾਂ ਤੇ ਰੱਖਿਆ ਸੀ, ਅਸੀਂ ਉਸ ਦਿਨ ਦਾ ਹੀ ਸਮਝ ਲਿਆ ਸੀ ਤੁਹਾਡਾ ਹੈ, ਤੁਹਾਡਾ ਹੈ, ਤੁਹਾਡਾ ਹੈ। ਇਸ ਤੋਂ ਬਾਅਦ ਜਦ ਪੰਜ ਪਿਆਰਿਆਂ ਨੇ ਇਹ ਪ੍ਰਥਾ ਚਲਾਈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੁਕਮ ਦੇ ਮੁਤਾਬਕ, ਇੱਥੇ ਵੀ ਭਾਵ ਉਹੀ ਰੱਖਣਾ ਹੈ ਸੀਸ ਗੁਰੂ ਦਾ ਹੈ, ਇੱਥੇ ਵੀ ਭਾਵ ਉਹੀ ਰੱਖਣਾ ਹੈ ਸੀਸ ਗੁਰੂ ਦਾ ਹੈ। ਇਸ ਵਾਸਤੇ ਜਦ ਸੀਸ ਗੁਰੂ ਦਾ ਹੈ ਤਾਂ ਸੀਸ ਗੁਰੂ ਵਰਗਾ ਹੋਵੇ, ਇਸ ਵਿੱਚ ਸੋਚਣੀ ਪਰਮਾਤਮਾ ਦੀ, ਇਹਦਾ ਸਰੂਪ ਗੁਰੂ ਵਰਗਾ। ਇਸ ਤਰ੍ਹਾਂ ਗੁਰੂ ਘਰ ਵਿੱਚ ਚਰਨਾਮਰਤ ਦੀ ਥਾਂ ਤੇ ਖੰਡੇ ਬਾਠੇ ਦੀ ਅੰਮ੍ਰਿਤ ਦੀ ਜੋ ਹੈ ਪ੍ਰਥਾ ਚਲੀ, ਔਰ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਹੈ ਚਲਾਈ। ਲੇਕਿਨ ਜਦੋਂ ਆਪਨੇ ਇਹ ਪ੍ਰਥਾ ਤਿਆਰ ਕੀਤੀ ਤਾਂ ਦੇਖਣਾ ਵੀ ਚਾਹਿਆ ਕਿ ਵਾਕਈ ਇਹ ਹੁਣ ਸਿੰਘ ਅੱਗੇ ਸਿੰਘ ਸਜਾ ਸਕਣਗੇ, ਅੰਮ੍ਰਿਤ ਛਕਾ ਸਕਣਗੇ। ਤੋ ਜੈਸੇ ਇੱਕ ਉਸਤਾਦ ਬੱਚਿਆਂ ਨੂੰ ਪੜ੍ਹਾਉਣ ਲਈ ਖੁਦ ਪੜ੍ਹਦਾ ਹੈ, ਪਹਿਲੇ ਖੁਦ ਪਹਾੜੇ ਪੜ੍ਹਦਾ, ਨਾਲ ਬੱਚਿਆਂ ਨੂੰ ਪੜ੍ਹਾਈ ਜਾਂਦਾ, ਫਿਰ ਐਸਾ ਹੈ ਬੱਚਿਆਂ ਨੂੰ ਕਹਿੰਦਾ ਹੁਣ ਤੁਸੀਂ ਸੁਣਾਓ, ਮੈਂ ਸੁਣਨਾ। ਪਹਿਲੇ ਆਪ ਵਕਤਾ ਆਉਂਦਾ, ਬੱਚੇ ਸਰੋਤਾ ਆਉਂਦੇ ਨੇ, ਫਿਰ ਬੱਚੇ ਵਕਤਾ ਬਣਦੇ ਨੇ, ਉਸਤਾਦ ਸਰੋਤਾ ਬਣਦਾ, ਇਹ ਦੇਖਣ ਲਈ ਕਿ ਵਾਕਈ ਬੱਚਾ ਨਿਪੁੰਨ ਹੋ ਗਿਆ, ਛਕਾਇਆ ਪਹਿਲੇ ਅੰਮ੍ਰਿਤਮਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਮ੍ਰਿਤ। ਔਰ ਇਸ ਤਰ੍ਹਾਂ ਪੰਜ ਪਿਆਰੇ ਤਿਆਰ ਕੀਤੇ, ਫਿਰ ਦੇਖਣਾ ਚਾਹਿਆ ਵਾਕਈ ਇਹ ਪਿਆਰ ਨਾਲ ਭਰ ਗਏ ਨੇ, ਇਹ ਮਹਾਨ ਹੋ ਗਏ ਨੇ, ਔਰ ਜੋ ਕਾਰਜ ਮੈਂ ਚਾਹੁੰਦਾ ਇਸ ਨੂੰ ਇਹ ਕਰ ਸਕਣਗੇ। ਤੋ ਆਖਿਆ ਹੁਣ ਮੈਨੂੰ ਅੰਮ੍ਰਿਤ ਛਕਾਓ, ਤੁਸੀਂ ਮੈਨੂੰ ਸੀਸ ਵੇਟ ਕੀਤਾ ਸੀ, ਮੈਂ ਸਰਬੰਸ ਵੇਟ ਕਰਾਂਗਾ, ਮੈਂ ਸਭ ਕੁਛ ਵੇਟ ਕਰਾਂਗਾ। ਮੋਹ ਗ੍ਰਹਿ ਮੈਂ ਮਨ ਤੇ ਤਨ ਤੇ ਧਨ ਲੋ ਸਿਰ ਹੈ, ਸਭ ਹੀ ਇਨ ਹੀ ਕੋ। ਮੇਰੇ ਘਰ ਵਿੱਚ ਮਨ ਕਰਕੇ, ਤਨ ਕਰਕੇ, ਧਨ ਕਰਕੇ ਜੋ ਕੁਛ ਵੀ ਹੈ, ਸਭ ਕੁਛ ਤੁਹਾਡਾ, ਸਭ ਕੁਛ ਤੁਹਾਡਾ। ਔਰ ਜਦ ਪੰਜਾਂ ਨੇ ਅੰਮ੍ਰਿਤ ਛਕਾਇਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮੰਗ ਬੜੇ ਸੁੰਦਰ ਬੋਲ ਨੇ ਸਰਵਲੋਕ ਗ੍ਰੰਥ ਦੇ ਵਿੱਚ। ਸਤਿਗੁਰ ਇਹਨਾਂ ਪੰਜਾਂ ਕੋਲ ਅੰਮ੍ਰਿਤ ਦੀ ਦਾਤ ਮੰਗਦੇ ਨੇ।
ਪੰਜਾਂ ਨੂੰ ਸਾਫ ਕਹਿੰਦੇ ਨੇ ਸਿੱਖ ਸੋ ਰਹਿਤ ਪੰਜ ਜੋ ਮਿਲੇ ਮਮ ਸਰੂਪ ਸੋ ਜਾਣੋ ਭਲੇ ਸਿੱਖ ਪੰਚੋ ਮੇ ਮੇਰੋ ਵਾਸਾ ਪੂਰਨ ਕਰੋ ਧਰੋ ਜੈ ਆਸਾ। ਇਹਨਾਂ ਪੰਜਾਂ ਵਿੱਚ ਮੇਰੀ ਝਲਕ ਹੈ, ਇਹ ਪੰਜਾਂ ਦਾ ਸਰੂਪ ਮੇਰਾ ਹੀ ਸਰੂਪ ਹੈ, ਇਹਨਾਂ ਵਿੱਚ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਪੰਜਾਂ ਕੋਲ ਅੰਮ੍ਰਿਤ ਦੀ ਦਾਤ ਮੰਗਦੇ ਨੇ। ਅਬ ਅੰਮ੍ਰਿਤ ਛਕਾਓ ਜੈਸੇ ਤੁਮ ਲੀਨੇ, ਜਿਸ ਤਰ੍ਹਾਂ ਇਹ ਅੰਮ੍ਰਿਤ ਲੈਣੇ ਨੇ ਗੁਰੂ ਨਾਨਕ ਪਾਸੋਂ ਪ੍ਰਾਪਤ ਕੀਤਾ ਸੀ, ਇਸ ਤਰ੍ਹਾਂ ਮੈਂ ਤੁਹਾਡੇ ਕੋਲੋਂ ਪ੍ਰਾਪਤ ਕਰਨਾ ਹੈ। ਔਰ ਵਾਕਈ ਜਦ ਪੰਜਾਂ ਨੇ ਛਕਾਇਆ ਸਤਿਗੁਰ ਪ੍ਰਸੰਨ ਹੋਏ, ਹਾਂ ਤੁਸੀਂ ਸੰਪੰਨ ਹੋ ਗਏ, ਵਾਕਈ ਤਿਆਰ ਹੋ ਗਏ ਔਰ ਤੁਸੀਂ ਸਿੱਖੀ ਦਾ ਸਹੀ ਪ੍ਰਚਾਰ ਕਰ ਸਕੋਗੇ। ਵਾਕਈ ਜੋ ਗੁਰੂ ਨੂੰ ਪਿਆਰੇ ਨੇ ਤੇ ਗੁਰੂ ਦਾ ਪਿਆਰ ਜਿਨ੍ਹਾਂ ਦੇ ਰੋਮ ਰੋਮ ਦੇ ਚ ਹੈ ਉਹੀ ਅੰਮ੍ਰਿਤ ਛਕਾ ਸਕਦੇ ਨੇ ਔਰ ਉਹੀ ਵਿਧੀ ਪੂਰਵਕ ਗੁਰੂ ਨਾਲ ਜੋ ਹੈ ਜੋੜ ਸਕਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿਸ ਤੇ ਬਖਸ਼ਿਸ਼ ਹੈ, ਪਿਆਰ ਨਾਲ ਭਰਿਆ ਹੋਇਆ ਹਿਰਦਾ ਹੈ, ਉਹ ਗੁਰੂ ਦਾ ਪਿਆਰਾ ਹੈ। ਅੰਮ੍ਰਿਤ ਛਕ ਕੇ ਉਹਦੀ ਦ੍ਰਿਸ਼ਟੀ ਅੰਮ੍ਰਿਤਮਈ ਹੋ ਜਾਂਦੀ ਹੈ, ਉਸਦੇ ਬੋਲ ਅੰਮ੍ਰਿਤਮਈ ਹੋ ਜਾਂਦੇ ਨੇ, ਉਸਦਾ ਜੀਵਨ ਅੰਮ੍ਰਿਤਮਈ ਹੋ ਜਾਂਦਾ ਹੈ, ਕਿਉਂਕਿ ਅੰਮ੍ਰਿਤ ਛਕਦਿਆਂ ਉਸ ਨੂੰ ਰਹਿਤ ਬਹਿਤ ਧਾਰਨ ਕਰਨੀ ਪੈਂਦੀ ਹੈ। ਉਸ ਰਹਿਤ ਦੀ ਜੋ ਵਿਆਖਿਆ ਹੈ ਉਹ ਇਸ ਪ੍ਰਕਾਰ ਹੈ। ਰਹਿਣੀ ਰਹੇ ਸੋਈ ਸਿੱਖ ਮੇਰਾ ਓ ਸਾਹਿਬ

صاحب بھائی نند لال جی فارسی دے ہی عالم فاضل غزنی تو آئے، لہذا انہاں دے بول انہاں دی بانی ساری دی ساری فارسی دے چا. آپ فرمان کر دینے نشانے سکھیں این پنج حرف کاف، سکھی دیاں پنج نشانیاں پنج کاف دے حرفان دے چ بند نے. نشانے سکھیں این پنج حرف کاف کہ ہرگز نہ باشد این پنج ماف، اینا پنجاں دے چوں ایک بھی نشانی نہیں. سکھ ہرگز معافی دا خواستگار نہیں بن سکتا، اس نو معاف نہیں کیتا جا سکتا. کیڑیاں پنج نشانیاں، کڑا کار دو کاچ کنگا بدان، بنا کیس ہیچ است این جملہ نشان. کڑا کار دو کرپان، کاچ کچہرا، کنگا بدان، بنا کیس ہیچ است این جملہ نشان. پر کیسا تو بنا باقی چار نشانیاں پروان نہیں، جیسے لاڑے تو بنا برات نہیں شوبھا پاندی، کیسا تو بنا کڑا کچہرا کنگا کڑا یہ شوبھا نہیں پاندا. انہاں دی شوبھا کرپان دی شوبھا، کڑے دی شوبھا، کچہرے دی شوبھا، کنگے دی شوبھا کیسا کر کے کیس مول نے. چونکہ راجے پریچھت تو سڑے دیش دیچ کیساں دا منڈن عام چل پیا سی، پاوے سب تو پرتھم اس نے کیساں دا منڈن انہاں براہمناں دا کرایا سی جنہاں براہمناں نے راجے جنمیجے دی مہارانی دی ہس کے بے پتی کیتی. او کدرے زور دی ہوا نال نگن ہوئی تے سارے دے سارے ہس پئے. جنمیجے نے انہاں دے سر من دیتے، کچھ قتل کیتے، بتھیریاں دے سر منے. اس طرح سر نو مننا منڈن کرنا ایک بہت وڈی سزا سی، بہت وڈی سزا. اس وقت جنمیجے نے اس سزا ہی دیتی. کلگیدر پتا نے سارا پرسنگ دسم گرنتھ وچ لکھیا ہے. پرتھم باندھ کے سب کے مونڈ مڑائے، پنر اے ڈوا سی ستا کے لگائے، انہاں براہمنا نو بن کے انہاں دے سیس من دیتے، منڈن کر دیتا کہ انہاں نے گھور بے ادبی کیتی سی. پھر انہاں نو چھوڑ دیتا اتنی وڈی سزا دے کے. جنہاں نو چھوٹی سزا دیتی انہاں نو تو سزا موت دیتی، پر جنہاں نو وڈی سزا دیتی انہاں دا منڈن کیتا، جیمدیاں ہی مار دیتا. یہ براہمن جدر جدر گئے لوگاں نے پوچھیا تھوڑا جوڑا، تھوڑا داڑا، تھوڑے کیس. تو انہاں نے کیا پتا گزر گیا، کسی نے کیا ماں گزر گئی، تا ایسا کرنا پیا، یہ سوگ دھارن کرنا پیا. اج بھی بالکل صفا چٹ منڈن کرا کے کوئی باہر آ گیا بازار وچ، ایسا سمجھا جاندا ہے یا ماں گزر گئی ہے یا پتا گزر گیا ہے. یہ منڈن سوگ دی نشانی سی، دکھ دی نشانی سی، موت دا پرتیک سی. سہجے سہجے جد ادھیاتمک جیون رہا نا تے منڈن عام ہو گیا. جنمیجے نے کچھ براہمنا دا منڈن کیتا سی، انہاں کر کے انج کہہ لو سارے دیش دا منڈن ہو گیا. کیس ایک ایسی سرکشا نے، جد کوئی نام جپدا ہے، بانی پڑھدا ہے تو مستک دیچ جو شکتی جمع ہوندی ہے، رس جمع ہوندا ہے، وہ چھتی خارج نہ ہو جائے، چلا نہ جائے، کیس مدد کر دیں. کیساں دے چوں بھی نکلے نا، جلدی نہ خارج ہوئے تو دستار مدد کر دیے. اس واسطے باقی پہراوا جو اسی تن تے پہن دے ہاں سماجک ہے، دستار دھارمک ہے، دھارمک ہے. کیس رہت دیچ سرمور نے رشی منیاں دا روپ نے، مکھڑے دا داڑا پرکرتی دا دتا ہویا پرش نو شنگار ہے. جیسے اسی دیکھ رہے ہیں شیرنی دے گل دیچ، اے لمبے لمبے وال نہیں، ببر شیر دے جو ہے گردن دچنے. جتنا خوبصورت مور ہے
मोरनी उतनी खूबसूरत नहीं, ये लंबे लंबे पंख प्रकृति दा दित्ता होया शिंगार है। इसी तरीके दे नाल नर मुर्गा तोता कबूतर मदेन नालों ज्यादा खूबसूरत ने, प्रकृति ने शिंगारे है। दाड़ा कुदरत दा दित्ता होया एक शिंगार है। इस वास्ते आदि काल तो पुरुष दी शिंगार विच रुचि नहीं रही, स्त्री दी ही शिंगार विच रुचि रही, क्योंकि उसने पुरुष दा मुखड़ा शिंगारिया होया वेख्या तो इत्थों प्रेरित होके उसने अपना मुखड़ा भी अपने ढंग नाल संवारना शिंगारना आरंभ किया। इसनों ते मनो विज्ञानिक भी तस्लीम कर देने, खैर दुनिया का सब तो खूबसूरत पुरुष अगर कोई है तो दाड़े केस वाला है, ऐसा आज दे कुछ विचारक भी मन देने। तो सीस दे ए केस रहता देच सिरमौर रहत ने ऋषि मुनिया दी रूप रेखा, कड़ा सर्वलो हर वक्त बदन नु छूंदा रहे, इस नाल शरीर दी आरोगता ते रहिंदी है, लेकिन खला विच जो अनंत बेशुमार मलीन रूहां घुम रही ने उन्हां तो भी बचाव होंदा है। कई कोट भूत प्रेत सूकर मिर्गाज तांत्रिक योगा खास करके काला तांत्रिक, इसका उस पुरुष दे कोई असर नहीं जिसने अपने हाथ विच कड़ा पहने आया है। अज ते असी देखते हैं अनुमति भी है अपने छोटे छोटे बच्चों कड़ा पहनांदे ने ताकि किसी तंत्र विधि का या किसी रूह का परछावा इन्हां ते ना पवे। अज ते नवजायद बच्चे नवे जन्मे बच्चों लई मावां कड़े मंगदियां ने, अनुमति है। ऐसा दिखाई दे रहा है कि सहजे सहजे शायद सारी दुनिया इस कड़े नो धारण कर लवे। कड़ा दाएं हाथ विच पाया जांदा है, किसी भी काम नु करन लगे आ दाया हाथ अगे आंदा है, एक कड़ा प्रतीक है तू गुरु दा सिख है और तेरे हाथ विच गुरु दी दित्ती हुई ये निशानी है। इस वास्ते तेरे हाथ कदी गलत काम नु नहीं पहने चाहिए। तो अमृत पीता है अमृत छकया है, लिहाजा तेरे इस हाथ दे शराब दी बोतल ना हो, तेरे हाथ किसी दे जबर ना करन, तेरे हाथ किसी दा हक ना खोवन, तो गुरु दी निशानी हाथ दे पहनी हुई है। कछहरा एक ऐसा पर्दा और इसका इतना मनोविज्ञानक मन दे असर है कि सहजे सहजे अज ते सारी दुनिया ने धारण कर लिया है। भावे ओ रूप ना होवे जो कलगीधर ने सानो दिता है, पर कुछ ना कुछ कछहरे दी बनावट जैसा ही कछहरा सारी दुनिया ने आज धारण कर लिया है और इसनु शरीर दी और मन दी एक खास लोड़ समझ लिया गया है। कंगा केसां दी सफाई लई ते है, लेकिन इस दे नाल जप तप करन तो बाद जो थोड़ी जिया दिमागी थकावट या शरीरक थकावट हो सकती है, इस कंगे दे बार बार सिर ते फेरन नाल मस्तक हौला हो जाता है और थकावट दूर हो जाती है और नाले केस समर जाते हैं। किरपान ठीक है, अज हाइड्रोजन बम तो भी मनुख अगे लंगे और कुछ तर्कशील ऐसा कहते ने कि इस एटम बम हाइड्रोजन बम दे समाने विच ये निक्की जी किरपान की मैंने रख दी है जो सिख जगत ने पहनी हुई है, जो कलगीधर ने दिती है और पहनना लाजमी करार देता है। दरअसल ये किरपान एक प्रतीक है, मन दे ते इसका असर है कि तू केवल संत नहीं सिपाही भी है। केस संत दा स्वरूप पेश कर देने, किरपान सिपाही दा रूप पेश कर दिए। इस तरह धन गुरु गोविंद सिंह जी महाराज ने मनुख नो संत सिपाही बनाया।
ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੱਕ ਯਤਨਸ਼ੀਲ ਰਹਿ ਮਨੁੱਖ ਨੂੰ ਸੰਤ ਬਣਾਉਣ ਵਿੱਚ। ਇਸੇ ਸੰਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿਪਾਹੀ ਬਣਾਇਆ। ਜਦ ਕੋਈ ਸੰਤ ਸਿਪਾਹੀ ਬਣਦਾ ਹੈ ਉਸਦੇ ਹੱਥੋਂ ਮਜ਼ਲੂਮ ਦੀ ਰਕਸ਼ਾ ਹੁੰਦੀ ਹੈ, ਮੁਲਕ ਦੀ ਤਾਮੀਰ ਹੁੰਦੀ ਹੈ, ਕਮਜ਼ੋਰਾਂ ਦੀ ਉਸਾਰੀ ਹੁੰਦੀ ਹੈ। ਔਰ ਜਦ ਕੋਈ ਕੇਵਲ ਸਿਪਾਹੀ ਹੈ, ਸੰਤ ਨਹੀਂ, ਉਸਦੇ ਹੱਥ ਮਜ਼ਲੂਮਾਂ ਦੀ ਗਰਦਨ ਕੱਟਦੇ ਨੇ। ਚੀਨ ਦੇ ਇੱਕ ਪ੍ਰਸਿੱਧ ਸੰਤ ਨੇ ਕਿਹਾ, ਸਿਪਾਹੀ ਦੇ ਸੈਨਿਕ ਦੇ ਜਿੱਥੇ ਪੈਰ ਜੰਮ ਜਾਂਦੇ ਨੇ, ਟਿਕ ਜਾਂਦੇ ਨੇ, ਜ਼ਮੀਨਾਂ ਉੱਥੇ ਉਜੜ ਜਾਂਦੀਆਂ ਨੇ, ਬਰਬਾਦ ਹੋ ਜਾਂਦੀਆਂ ਨੇ। ਸਿਪਾਹੀ ਦੇ ਕਦਮ ਬਰਬਾਦੀਆਂ ਨੂੰ ਜਨਮ ਦਿੰਦੇ ਨੇ, ਜਨਮ ਦਿੰਦੇ ਨੇ ਬਰਬਾਦੀਆਂ ਨੂੰ। ਅਗਰ ਸਿਪਾਹੀ ਸੰਤ ਪਹਿਲੇ ਹੈ ਤਾਂ ਉਹਦੇ ਕਦਮਾਂ ਨਾਲ ਤਾਮੀਰ ਹੁੰਦੀ ਹੈ ਮਨੁੱਖਤਾ ਦੀ, ਉਹਦੇ ਕਦਮਾਂ ਨਾਲ ਧਰਤੀ ਜ਼ਰਖੈਜ਼ ਆਉਂਦੀ ਹੈ। ਠੀਕ ਆਖਿਆ ਹੈ ਚੀਨੀ ਸੰਤ ਕਨਫਿਊਸ਼ਸ ਨੇ ਕਿ ਜਿੱਥੇ ਰੁਕ ਜਾਂਦੇ ਨੇ ਸੈਨਿਕ ਦੇ ਪੈਰ, ਸਿਪਾਹੀ ਦੇ ਪੈਰ, ਉੱਥੇ ਕੰਡੇ ਹੀ ਕੰਡੇ ਰਹਿ ਜਾਂਦੇ ਨੇ, ਉਜਾੜ ਹੀ ਉਜਾੜ ਰਹਿ ਜਾਂਦਾ, ਬਰਬਾਦੀਆਂ ਹੀ ਬਰਬਾਦੀਆਂ ਜਨਮ ਲੈਂਦੀਆਂ ਨੇ। ਪਰ ਜਿੱਥੇ ਉਹ ਸਿਪਾਹੀ ਜੋ ਸੰਤ ਪਹਿਲੇ ਹੈ ਉਹਦੇ ਕਦਮਾਂ ਦੇ ਰਾਹੀਂ ਤਾਮੀਰ ਆਉਂਦੀ ਹੈ, ਉਹਦੇ ਹੱਥਾਂ ਦੇ ਰਾਹੀਂ ਉਸਾਰੀ ਆਉਂਦੀ ਹੈ ਔਰ ਧਰਤੀ ਹਰੀ ਭਰੀ ਆਉਂਦੀ ਹੈ, ਮਨੁੱਖ ਨੂੰ ਇਨਸਾਫ ਮਿਲਦਾ ਹੈ, ਕਮਜ਼ੋਰ ਦੀ ਰਕਸ਼ਾ ਆਉਂਦੀ ਹੈ ਔਰ ਜ਼ਾਲਮ ਦੇ ਪੈਰ ਰੁਕਦੇ ਨੇ। ਤਾਂ ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਤ ਨੂੰ ਸਿਪਾਹੀ ਬਣਾਇਆ ਔਰ ਸਿਪਾਹੀ ਦਾ ਪ੍ਰਤੀਕ ਹੈ ਸ਼ਸਤਰ, ਤੋ ਸ਼ਸਤਰ ਪਹਿਨਾ ਦਿੱਤਾ। ਕਿਰਪਾਨ ਇਸ ਵਾਸਤੇ ਪਹਿਨਣੀ ਹੈ, ਕਿਸ ਛੋਟੀ ਜਿਹੀ ਕਿਰਪਾਨ ਨਾਲ ਕੋਈ ਮੈਦਾਨੀ ਜੰਗ ਵਿੱਚ ਲੜਨਾ ਨਹੀਂ, ਪਰ ਇਹ ਛੋਟੀ ਜਿਹੀ ਕਿਰਪਾਨ ਅਹਿਸਾਸ ਕਰਾਉਂਦੀ ਰਹੇ ਕਿ ਅਸੀਂ ਸਿਪਾਹੀ ਹਾਂ, ਸਿਪਾਹੀ ਹਾਂ। ਔਰ ਇਸ ਤਰ੍ਹਾਂ ਦਾ ਅੰਦਰ ਵੀਰ ਰਸ ਬਣਿਆ ਰਹੇ ਤਾਂ ਫਿਰ ਮਨੁੱਖ ਆਪਣੀ ਵੀ ਰਕਸ਼ਾ ਕਰ ਸਕਦਾ ਹੈ, ਕੌਮ ਦੀ ਵੀ ਰਕਸ਼ਾ ਕਰ ਸਕਦਾ ਹੈ, ਦੇਸ਼ ਦੀ ਵੀ ਰਕਸ਼ਾ ਕਰ ਸਕਦਾ ਹੈ ਔਰ ਕਿਸੇ ਤਰ੍ਹਾਂ ਦਾ ਵੀ ਕੋਈ ਹਥਿਆਰ ਹੋਵੇ ਉਸ ਨਾਲ ਰਕਸ਼ਾ ਕਰੇਗਾ। ਲੇਕਿਨ ਸਿਪਾਹੀ ਹੋਣ ਦਾ ਭਾਵ ਤੇ ਬਣਿਆ ਰਹੇ, ਅੰਦਰ ਵੀਰ ਰਸ ਤੇ ਬਣਿਆ ਰਹੇ, ਉਹ ਤੇ ਤਾਂ ਹੀ ਹੋ ਸਕਦਾ ਹੈ ਕਿ ਹਰ ਵਕਤ ਮਨੁੱਖ ਨੇ ਕੋਈ ਸ਼ਸਤਰ ਪਹਿਨਿਆ ਹੋਵੇ। ਤਾਂ ਇਸ ਤਰ੍ਹਾਂ ਕਿਰਪਾਨ ਪਹਿਨਣ ਦੀ, ਧਾਰਨ ਕਰਨ ਦੀ ਸਾਨੂੰ ਤਾਕੀਦ ਕੀਤੀ ਗਈ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ, ਨਿਸ਼ਾਨੇ ਸਿੱਖੀ ਈ ਪੰਜ ਹਰਫ ਕਾਫ ਕਿ ਹਰ ਗਿਜ ਨਾ ਬਾਸ਼ਦ ਈ ਪੰਜ ਮਾਫ ਕਲਾਕਾਰ ਦੋ ਕਾਚ ਕੰਗਾ ਬਿਨਾ ਬਿਨਾ ਕੇਸ ਹੇਚ ਅਸਤ ਈ ਜੁਮਲਾ ਨਿਸ਼ਾਨ। ਅੱਜ ਦੇ ਸਾਇੰਸ ਯੁੱਗ ਦੇ ਵਿੱਚ, ਵਿਗਿਆਨਿਕ ਯੁੱਗ ਦੇ ਵਿੱਚ ਤਰਕ ਖੜੀ ਆਉਂਦੀ ਹੈ ਕਿ ਨਾਖੁਨ ਕੱਟਦੇ ਹੋ, ਇਹ ਵੀ ਪ੍ਰਾਕਿਰਤਿਕ ਨੇ ਤੇ ਕੀ ਹੋਇਆ ਅਗਰ ਕੇਸ ਕੱਟੇ ਜਾ ਰਹੇ ਨੇ, ਕੀ ਹੋਇਆ ਅਗਰ ਕੇਸਾਂ ਦਾ ਮੁੰਡਨ ਹੈ, ਆਖਿਰ ਨਾਖੁਨਾਂ ਦਾ ਵੀ ਤੇ ਮੁੰਡਨ ਕਰਦੇ ਹੀ ਆ। ਨਾਖੁਨਾਂ ਦਾ ਉਹ ਹਿੱਸਾ ਕੱਟਿਆ ਜਾਂਦਾ ਜੋ ਮੁਰਦਾ ਨੇ, ਮਰ ਚੁੱਕੇ ਨੇ। ਜਿਵੇਂ ਘਰ ਵਿੱਚ ਕੋਈ ਪ੍ਰਾਣੀ ਮਰ ਗਿਆ, ਚਲਾਣਾ ਕਰ ਗਿਆ, ਹੁਣ ਮੁਰਦੇ ਨੂੰ ਘਰ ਵਿੱਚ ਤੇ ਨਹੀਂ ਰੱਖਦੇ, ਪਰ ਘਰ ਵਿੱਚ ਰੱਖਾਂਗੇ ਤਾਂ ਬਦਬ, ਘਰ ਵਿੱਚ ਰੱਖਾਂਗੇ ਤਾਂ ਗਲਾਜ਼ਤ, ਘਰ ਵਿੱਚ ਰੱਖਾਂਗੇ ਤਾਂ ਸਾਰਾ ਘਰ ਮਰਗਟ ਬਣੇਗਾ। ਇਸ ਵਾਸਤੇ ਮੁਰਦੇ ਨੂੰ ਮਰਗਟ ਘਾਟ ਲੈ ਜਾਂਦੇ ਹਾਂ ਔਰ ਜਲਾ ਕੇ ਖਾਕ ਕਰਦੇ ਹਾਂ। ਨਾਖੁਨ ਜੋ ਮੁਰਦਾ ਹੋ ਜਾਂਦੇ ਨੇ ਮਹਿਲ ਨਾਲ ਭਰ ਜਾਂਦੇ ਨੇ ਔਰ ਬਿਮਾਰੀਆਂ ਦੇ ਉਹ ਜਨਮਦਾਤੇ ਬਣਦੇ ਨੇ। ਜ਼ਿੰਦਾ ਨਾਖੁਨ ਉਹ ਜੋ ਮਾਸ ਦੇ ਨਾਲ ਜੁੜਿਆ ਹੋਇਆ ਹੈ, ਜ਼ਿੰਦਾ ਹੈ, ਉਸਨੂੰ ਕਟਾਂਗੇ ਤਾਂ ਖੂਨ ਨਿਕਲੇਗਾ, ਉਸਨੂੰ ਕਟਾਂਗੇ ਤਾਂ ਪੀੜ ਹੋਵੇਗੀ। ਪਰ ਜੋ ਅੱਗੇ ਵੱਧ ਚੁੱਕਿਆ ਹੈ, ਮਹਿਲ ਨਾਲ ਭਰ ਗਿਆ ਹੈ, ਇਹ ਤੇ ਮੁਰਦਾ ਹੈ। ਇਸ ਨਾਖੁਨ ਨੂੰ ਕੱਟਣਾ, ਮਹਿਲ ਨੂੰ ਕੱਟਣਾ ਹੈ, ਪਰੇ ਸੁੱਟਣਾ ਹੈ। ਪ੍ਰਕਿਰਤੀ ਨੇ ਜਦ ਉਸਨੂੰ ਖਤਮ ਕਰ ਦਿੱਤਾ ਹੈ, ਮੁਰਦਾ ਕਰ ਦਿੱਤਾ ਹੈ, ਤਾਂ ਮੁਰਦਾ ਤੇ ਸਰੀਰ ਤੋਂ, ਅੰਗ ਤੋਂ ਇੱਕ ਪਾਸੇ ਕਰਨਾ ਪਏਗਾ, ਜੈਸੇ ਘਰ ਦੇ ਵਿਹੜੇ ਤੋਂ ਮੁਰਦੇ ਨੂੰ ਇੱਕ ਪਾਸੇ ਕਰਦੇ ਹਾਂ। ਹਾਂ, ਕੇਸ ਵੀ ਕੁਝ ਮਰਦੇ ਨੇ, ਪਰ ਸਾਨੂੰ ਕਿਸ ਤਰ੍ਹਾਂ ਪਤਾ ਚੱਲੇਗਾ ਕਿਹੜੇ ਕੇਸ ਮੁਰਦਾ ਹੋ ਚੁੱਕੇ ਨੇ, ਦਾੜੇ ਦੇ ਕਿਹੜੇ ਵਾਲ ਮੁਰਦਾ ਹੋ ਚੁੱਕੇ ਨੇ,
ਸਿਰ ਦੇ ਕਿਹੜੇ ਕੇਸ ਮੁਰਦਾ ਹੋ ਚੁੱਕੇ ਨੇ ਵੀ ਸਾਡੇ ਹੱਥਾਂ ਨੂੰ ਨਹੀਂ ਪਤਾ ਚੱਲਦਾ, ਇਹ ਕੰਘੇ ਨੂੰ ਪਤਾ ਚੱਲਦਾ। ਜੈਸੇ ਜੈਸੇ ਅਸੀਂ ਕੰਘਾ ਫੇਰਦੇ ਹਾਂ ਮੁਰਦਾ ਕੇਸ ਝੜ ਜਾਂਦੇ ਨੇ, ਨਿਕਲ ਜਾਂਦੇ ਨੇ। ਜੈਸੇ ਨਾਖੁਨ ਰੋਜ਼ ਵੱਧਦੇ ਨੇ ਰੋਜ਼ ਨਵੇਂ ਕੇਸ ਪੈਦਾ ਹੁੰਦੇ ਨੇ ਔਰ ਪੁਰਾਣੇ ਝੜਦੇ ਨੇ। ਇਹ ਕੇਸਾਂ ਦਾ ਜਨਮ ਤੇ ਮਰਨ ਜੀਵਨ ਭਰ ਚੱਲਦਾ ਰਹਿੰਦਾ ਹੈ। ਕੁਝ ਤੇ ਸਿਆਣੇ ਕਹਿੰਦੇ ਨੇ ਕਿ ਮੁਰਦੇ ਦੇ ਵੀ ਕੇਸ ਵੱਧਦੇ ਨੇ ਔਰ ਨਾਖੁਨ ਵੱਧਦੇ ਨੇ। ਖੈਰ ਜੋ ਕੁਛ ਵੀ ਹੈ, ਜੋ ਕੇਸ ਮੁਰਦਾ ਨੇ ਕੰਘੇ ਦੇ ਰਾਹੀਂ ਝੜ ਜਾਂਦੇ ਨੇ, ਨਿਕਲ ਜਾਂਦੇ ਨੇ, ਔਰ ਜੋ ਜ਼ਿੰਦਾ ਨੇ ਉਹ ਸਵਰ ਜਾਂਦੇ ਨੇ, ਸਵਰ ਜਾਂਦੇ ਨੇ। ਪ੍ਰਕਿਰਤੀ ਕੇਸਾਂ ਨੂੰ ਇੱਕ ਸੀਮਾ ਤੱਕ ਰੱਖਦੀ ਹੈ, ਚਾਹੇ ਉਹ ਮੁਖੜੇ ਦੇ ਨੇ, ਚਾਹੇ ਉਹ ਸਿਰ ਦੇ ਨੇ। ਅਸੀਂ ਦੇਖਦੇ ਹਾਂ ਜੋ ਕੇਸਾਂ ਦਾ ਮੁੰਡਨ ਕਰਦੇ ਨੇ ਆਖਰੀ ਦਮਾਂ ਤੱਕ ਕੇਸ ਉਹਨਾਂ ਦੇ ਵੱਧਦੇ ਨੇ। ਦਾੜਾ ਮੁਨਿਆ ਚੌਥੇ ਪੰਜਵੇਂ ਦਿਨ ਫਿਰ ਦਾੜਾ ਆ ਗਿਆ, ਫਿਰ ਮੁਨਿਆ ਚੌਥੇ ਪੰਜਵੇਂ ਦਿਨ ਫਿਰ ਆ ਗਿਆ। ਲੇਕਿਨ ਇਸ ਮੁੰਡਨ ਨੂੰ, ਇਸ ਮੁੰਡਨ ਨੂੰ ਕੋਈ ਛੋੜ ਦੇਵੇ ਤਾਂ ਦਾੜੀ ਇੱਕ ਸੀਮਾ ਤੇ ਆ ਕੇ ਰੁਕ ਜਾਂਦੀ ਹੈ ਔਰ ਜੀਵਨ ਭਰ ਉੱਥੇ ਹੀ ਜੋ ਹੈ ਰੁਕੀ ਰਹਿੰਦੀ ਹੈ, ਉਸ ਤੋਂ ਅੱਗੇ ਜੋ ਹੈ ਨਹੀਂ ਜਾਂਦੀ। ਕੇਸ ਭਾਵੇਂ ਨਵੇਂ ਜਨਮ ਦੇ ਰਹਿੰਦੇ ਨੇ, ਮੁਰਦਾ ਝੜਦੇ ਰਹਿੰਦੇ ਨੇ, ਲੇਕਿਨ ਲੰਬਾਈ ਇੱਕ ਸੀਮਾ ਤੱਕ ਹੀ ਆਖਰੀ ਦਮਾਂ ਤੱਕ ਜੋ ਹੈ ਰਹਿੰਦੀ ਹੈ। ਪ੍ਰਕਿਰਤੀ ਨੇ ਇਸ ਤਰ੍ਹਾਂ ਨਾਪ ਤੋਲ ਕੇ ਹਰ ਇੱਕ ਨੂੰ ਜੋ ਹੈ ਕੇਸ ਦਿੱਤੇ ਹੋਏ ਨੇ। ਕੇਸਾਂ ਦਾ ਮੁੰਡਨ ਪ੍ਰਕਿਰਤੀ ਨਾਲ ਜੰਗ ਹੈ ਔਰ ਇਸ ਜੰਗ ਵਿੱਚ ਹਾਰ ਹੀ ਆਉਂਦੀ ਹੈ, ਜਿੱਤ ਨਹੀਂ ਆਉਂਦੀ, ਕਿਉਂਕਿ ਆਖਰੀ ਦਮਾਂ ਤੱਕ ਕੇਸ ਨਿਕਲਦੇ ਰਹਿੰਦੇ ਨੇ, ਵੱਧਦੇ ਰਹਿੰਦੇ ਨੇ। ਜੈਸੇ ਜੈਸੇ ਸਿਰ ਵਿੱਚ ਆਤਮ ਜੋਤੀ ਖਤਮ ਆਉਂਦੀ ਗਈ, ਨਾਮ ਅਭਿਆਸ ਖਤਮ ਆਉਂਦਾ ਗਿਆ, ਕੇਸਾਂ ਦੀ ਕਦਰ ਵੀ ਘਟਦੀ ਗਈ। ਅੱਜ ਵੀ ਅਸੀਂ ਦੇਖਦੇ ਹਾਂ ਕਿ ਰਾਮਲੀਲਾ ਵਿੱਚ ਰਾਮ ਪੇਸ਼ ਕਰਨਾ ਹੈ ਸਟੇਜ ਤੇ, ਵਿਸ਼ਵਾਮਿੱਤਰ ਨੂੰ ਪੇਸ਼ ਕਰਨਾ ਹੈ, ਵਿਸ਼ਿਸ਼ਟ ਜੀ ਨੂੰ ਪੇਸ਼ ਕਰਨਾ ਹੈ, ਤਾਂ ਜੋੜੇ ਵੀ ਚਾਹੀਦੇ ਨੇ, ਦਾੜੀਆਂ ਵੀ ਚਾਹੀਦੀਆਂ ਨੇ। ਔਰ ਅਕਸਰ ਬਾਜ਼ਾਰ ਤੋਂ ਨਕਲੀ ਜੋੜੇ, ਨਕਲੀ ਦਾੜੀਆਂ ਖਰੀਦ ਕੇ ਲਿਆਈਆਂ ਜਾਂਦੀਆਂ ਨੇ। ਅਸੀਂ ਇਸ ਗੱਲ ਦਾ ਮਾਣ ਕਰ ਸਕਦੇ ਹਾਂ ਕਿ ਸਾਡੇ ਸਿਰ ਤੇ ਜੋੜਾ ਅਸਲੀ ਹੈ ਰਾਮ ਵਰਗਾ, ਸਾਡੇ ਮੁਖੜੇ ਤੇ ਦਾੜਾ ਅਸਲੀ ਹੈ ਵਿਸ਼ਵਾਮਿੱਤਰ ਜੈਸਾ, ਵਿਸ਼ਿਸ਼ਟ ਜੈਸਾ, ਅਵਤਾਰਾਂ ਦਾ ਸਰੂਪ, ਰਿਸ਼ੀ ਮੁਨੀਆਂ ਦਾ ਸਰੂਪ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਡੀ ਝੋਲੀ ਵਿੱਚ ਪਾਇਆ ਹੈ। ਹਾਂ, ਜਦ ਕੋਈ ਰਿਸ਼ੀ ਹੋਣ ਤੋਂ, ਮੁਨੀ ਹੋਣ ਤੋਂ, ਸੰਤ ਹੋਣ ਤੋਂ ਥੱਲੇ ਜਾਂਦਾ ਹੈ, ਮਨੁੱਖਤਾ ਤੋਂ ਥੱਲੇ ਗਿਰਦਾ ਹੈ, ਤੇ ਜਦ ਥੱਲੇ ਹੀ ਗਿਰ ਗਿਆ ਤਾਂ ਫਿਰ ਹੁਣ ਕੇਸਾਂ ਦੀ ਲੋੜ ਵੀ ਨਹੀਂ। ਅੱਜ ਸਾਰੀ ਦੁਨੀਆਂ ਵਿੱਚ ਕੇਸਾਂ ਦਾ ਮੁੰਡਨ ਹੈ। ਥੋੜੀ ਜਿਹੀਆਂ ਕੌਮ ਜਿਸ ਨੂੰ ਅਸੀਂ ਸਿੱਖ ਕਹਿੰਦੇ ਹਾਂ, ਕੇਸ ਇਸ ਕੋਲੇ ਦਿਖਾਈ ਦਿੰਦੇ ਨੇ, ਜਾਂ ਕੋਈ ਥੋੜਾ ਜਿਹਾ ਸਾਧੂ ਸਮਾਜ। ਵੈਸੇ ਬਗੌਰ ਮੁਤਾਲਾ ਕਰੀਏ, ਮੁਹੰਮਦ ਸਾਹਿਬ ਕੇਸਾਧਾਰੀ ਸਨ, ਹਜ਼ਰਤ ਈਸਾ ਕੇਸਾਧਾਰੀ ਸਨ, ਔਰ ਇਸੇ ਤਰੀਕੇ ਨਾਲ ਭਾਰਤ ਦੇ ਤਮਾਮ ਰਿਸ਼ੀ ਮੁਨੀ ਅਵਤਾਰੀ ਪੁਰਸ਼ ਕੇਸਾਧਾਰੀ ਸਨ। ਔਰ ਸਿਰਫ ਕੇਸਾਧਾਰੀ ਨਹੀਂ, ਬਹੁਤੇ ਅਵਤਾਰੀ ਪੁਰਸ਼ ਸ਼ਸਤਰਧਾਰੀ ਵੀ ਸਨ, ਜੈਸੇ ਧਨੁਸ਼ਬਾਣ ਸ਼੍ਰੀ ਰਾਮ ਕੋਲ ਹੈ, ਜੈਸੇ ਸੁਦਰਸ਼ਨ ਚੱਕਰ ਸ਼੍ਰੀ ਕ੍ਰਿਸ਼ਨ ਕੋਲ ਹੈ, ਜੈਸੇ ਤਲਵਾਰ ਮੁਹੰਮਦ ਸਾਹਿਬ ਦੇ ਜੋ ਹੈ ਹੱਥ ਵਿੱਚ ਹੈ, ਔਰ ਇਸੇ ਤਰੀਕੇ ਨਾਲ ਪਰਸ਼ੂਰਾਮ ਕੋਲ ਕੁਲਾੜਾ ਹੈ, ਬਰਛਾ ਹੈ, ਹਨੂਮਾਨ ਦੇ ਕੋਲ ਗਦਾ ਹੈ, ਗਦਾ ਵਿਸ਼ਨੂੰ ਜੀ ਕੋਲ ਵੀ ਹੈ। ਔਰ ਇਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਬਹੁਤੇ ਅਵਤਾਰੀ ਪੁਰਸ਼, ਪੈਗੰਬਰੀ ਪੁਰਸ਼, ਸ਼ਸਤਰਧਾਰੀ ਨੇ, ਕੇਸਾਧਾਰੀ ਨੇ। ਜੈਸੇ ਜੈਸੇ ਪੈਗੰਬਰਾਂ ਨੂੰ, ਅਵਤਾਰਾਂ ਨੂੰ ਮੰਨਣਾ ਘਟਦਾ ਗਿਆ, ਉਹਨਾਂ ਦਾ ਸਤਿਕਾਰ ਸਨਮਾਨ ਘਟਦਾ ਗਿਆ, ਕਿਉਂਕਿ ਜਿਤਨੀ ਮਿਕਦਾਰ ਵਿੱਚ ਮਨੁੱਖ ਦਾ ਅਹੰਕਾਰ ਵੱਧਦਾ ਹੈ, ਉਤਨੀ ਹੀ ਮਿਕਦਾਰ ਵਿੱਚ ਅਵਤਾਰ ਦਾ ਸਤਿਕਾਰ ਘਟਦਾ ਹੈ। ਤੇ ਜਿਸ ਦੇ ਲਈ ਕੋਈ ਸਤਿਕਾਰ ਨਹੀਂ ਰਿਹਾ, ਆਦਰ ਨਹੀਂ ਰਿਹਾ, ਉਸ ਦੇ ਪਿੱਛੇ ਚੱਲਣ ਦੀ ਲੋੜ ਕੀ ਹੈ? ਹਾਂ, ਕਦੀ ਕਦੀ ਨਕਲੀ ਰਾਮ ਬਣ ਕੇ ਚਲੋ ਸਾਹਮਣੇ ਇੱਕ ਤਮਾਸ਼ਾ ਕਰ ਦਿੱਤਾ, ਨਕਲੀ ਜੂੜਾ ਸਿਰ ਤੇ ਰੱਖ ਕੇ, ਨਕਲੀ ਦਾੜਾ ਮੁਖੜੇ ਤੇ ਲਗਾ ਕੇ ਇਸ ਤਰ੍ਹਾਂ ਨਕਲ ਪੇਸ਼ ਕਰ ਦਿੱਤੀ। ਲੇਕਿਨ ਇਹ ਪੇਸ਼ ਕਰਨਾ ਵੀ ਇਸ ਗੱਲ ਦਾ ਸਬੂਤ ਹੈ ਕਿ ਜੂੜਾ ਕੇਸ ਇਹਨਾਂ ਅਵਤਾਰੀ ਪੁਰਸ਼ਾਂ ਨੇ ਧਾਰਨ ਕੀਤੇ ਹੋਏ ਸਨ, ਔਰ ਜੇ ਇਹਨਾਂ ਦੀ ਉਸ ਜ਼ਮਾਨੇ ਵਿੱਚ ਲੋੜ ਸੀ
تو اج بھی لوڑ ہے. اگر اج لوڑ نہیں ہے تو پھر جوڑے تو بنا ہی رام پیش کرنا چاہیے ہے. داڑے تو بنا وشوامتر تے وششت نو سٹیج تے پیش کرنا چاہیے ہے. رشی منیاں دا سروپ, پیغمبراں دا سروپ, گرو اوتاراں دا سروپ دھن گرو گوبند سنگھ جی مہاراج نے سانو پردان کیتا, اور پردان کر کے صاف آگ دیتا خالصا میرو روپ ہے خاص, خالصے میں ہوں کرو نواس. جویں چنگی اولاد ماں باپ دے نام نو روشن کر دیے تیویں دھن گرو گوبند سنگھ جی مہاراج کہندے اے خالصا تیرا جیون اتنا اچھا ہے اور تو ایسا سنت سروپ بنیا ہے, تو مینو چار چند لا دیتے نے, تو مینو سجا دیتا ہے مان نال ستگر اتھے تک کہندے نے انہی کی کرپا کے سجے ہم ہیں, نہیں تو مو سے غریب کروڑ پرے ہیں. کسی نو شک نہ پوے کہ خوشامد کیتی جا رہی ہے یا گل ودھا کے آکھی جا رہی ہے, تو مہاراج کہندے یا میں رنج نہ متھیا باقی پار برہم گرو نانک ساکھی.

0: पग धरे गुरु पंथ प्रात, ताहूं ताहूं मार्ग में भस्म को डारिए। जिधर किरे किसे भी शहर देच, किसे भी कस्बेच, किसे भी थां ते सिख अमृत वेले उठ के सत्संग दी तरफ चल पे है। पमन राणी नु कहना, मेरी मांस दी खाक ते हड्डियां दे चूरे नु उस दे कदमां दे च विछावे, उस दे रस्ते दे च विछावे। जत कत सिख पग धरे गुरु पंथ प्राप्त, ताहूं ताहूं मार्ग में भस्म को डारिए। तह पद पावकत चरण लिव लागी रहे, दया के दयाल मोहे पतत उधारिए। हे परिपूर्ण परमात्मा, स्त्री के नाल मैं पतत दावी उधार हो जाएगा। दरअसल अमृत वेले गुरु दी दिशा और जान वाले मनुख दे कदम अत्यंत पावन ने महान है। चाहो नाल उमंग नाल जो समय सत्संग दी तरफ चल पे है, जुड़ के कीर्तन सुन रहे है या बैठ के वाहिगुरु मंत्र दा जप कर रहे है, देवी देवते उस तों फिदा जांदे ने, कुर्बान जांदे ने, सदके जांदे ने। भाई गुरदास जी ने इस संबंध च जो एक पौड़ी दी रचना कीती है, बेशकीमत है और बेमिसाल है। आप कहंदे ने, चरणों दुख होए सुरसरी, तज बैकुंठ जगत विच आई। सुरसरी गंगा मिथ ए कह रही है कि गंगा ब्रह्मे दे करमंडल दा जल है, विष्णु दे चरणा दा जल है, शंकर दिया जटावा दा जल है। ऐसा साडे देश दे प्रचलन है इस मिथ दा। करमंडल दा पानी विष्णु दे चरणा ते डोले है ब्रह्मे ने, ए जल आण के गिरे है शंकर दिया जटावां च और उस दे चों ए निकली गंगा दी धार। ठीक जैसे गंगोत्री बहुत उच्ची एक चोटी जद निकल दी है, धारा छोटियां छोटियां जी लग दिया ने, वाकई जैसे शंकर दिया जटावां और उना दे चों टपकदा होया ए बूंद बूंद गंगा दा जल। खैर इस मिथ नूं जो रूप देता है भाई साहब भाई गुरदास जी ने, वो काबले शुनीद है। चरणों दुख होए सुरसरी, तज बैकुंठ जगत विच आई। 900 नदी 99 68 तीरथ अंग समाई। इस पृथ्वी देते 12 मास वगण वालियां नदियां भाई गुरदास जी की गिनती के मुताबिक 999 ने, एक घट 1000 जो 12 मास दरिया बगदे ने। भाई जी कहने ने 999 नदियां दे चों गंगा सिरमौर है, उसदे जल दी अपनी खूबी है। हर नदी दा जल अलग अलग है, हर थां दी वायु अलग अलग है, हर जगह रेत दे जर्रे अलग तासीर रखदे ने। यही कारण है कि जद कदी किसे दा कोई रोग औषधियां नाल ठीक ना होवे तो पुराने हकीम कह दिता करदे सन, पानी बदल ले, हवा बदल ले, टिकाणा बदल ले। और ऐसा देखण विच आया है वाकई टिकाणे दे बदलदियां, आब हवा दे बदलदियां वो तंदुरुस्त होया है, वो ठीक होया है। हवा किसे शरीर लई अमृतमई हो सकती है, जल किसे शरीर लई अमृतमई हो सकता है। गंगा दा जल शरीर लई इतना लाभकारी मनिया गया कि प्राचीन जो वैद सन, हकीम सन, शरीर शास्त्री सन, उन्हां दी रसना तो निकलिया ते अमृत है। ये ते शरीर लई लाभकारी है। दरअसल आत्म चिंतन कर लई अगर शरीर ठीक नहीं तो फिर मन दा आत्म चिंतन करना भी कठिन है, औखा है। शरीर दा स्वस्थ होना लाजमी एक शर्त है। ती शरीर नूं स्वस्थ रखण देच गंगा दा जल वाकई अमृत दा ही कम करदा सी, एक महान औषधि दा कम करदा सी। बहुत सारियां खूबियां इस विच देखियां गईयां। جڑی بوٹیاں نال سپرش کردی ہوئی اے دھارا جد میدانی علاقے وچ آؤندی ہے تو جڑی بوٹیاں دا رس تے انہاں دی تاثیر وی لے کے آؤندی ہے۔ جد اس دا کوئی پان کردا ہے اس جل دا تو شریر نواں نروا ہوندا ہے، شریر دے تے اس جل دا امرتمئی پربھاؤ پیندا ہے۔ اے گل وکھری ہے، اس زمانے وچ کہا گیا سی اس دے وچ کپڑا نچوڑنا اور تھک سٹنا مہا پاپ ہے، جدکہ اب بڑے بڑے شہراں دے گٹر اس گنگا دے پہ رہنے مہا پاپ ویاپک پدر تے ہو رہے ہیں، مہان گناہ ویاپک پدر تے ہو رہے ہیں۔ امرتمئی جل نو کسے حد تک وش بنایا جا رہا ہے، منک نے جیسے اپنا جیون وش بنا لیا ہے، یہ امرتمئی ہوا نو امرتمئی جل نو تھان تھان تے وش بنان دے جو ہے تلیا ہویا ہے، کدرے دی ہوا خراب کی تھی اور کدرے ندی نالیاں دے جل دے پرواہ نو اس نے خراب کیتا ہے، گندا کیتا ہے، ملین کیتا ہے۔ خیر اے ایک الگ وشا ہے، اے جل امرتمئی ہے۔ اس واسطے بھائی صاحب بھائی گرداس جی کہندے نے 999 ندیاں دے چوں گنگا سرمور ہے، 900 ندی 99 68 تیرتھ انگ سمائی، 68 تیرتھ اس دے کنارے تے بنے ہوئے نے، دیو پریاگ، رودر پریاگ، کرن پریاگ، رشی کیش، ہردوار، بنارس، پریاگ راگ دا سنگم، اتیادک چھوٹے وڈے تیرتھ اس دے تٹ تے بنے ہوئے نے، تیرتھاں دی شوبھائے بنی ہوئی ہے، تیرتھ گنگا دے تٹ تے سبھائے مان دس رہے نے، تھان تھان تے تیرتھاں تے جا کے لوکی اپنا تن من اشنان دوارا صحیح کرن دی کوشش دے لگے رہندے نے۔ تو بھائی جی کہنن 68 تیرتھ گنگا دے تٹ تے بنے ہوئے نے، 68 تیرتھ انگ سمائی، تہلو کی پروان ہے مہا دیو لے سیس چڑھائی، اس دی مہما تین لوکاں دے چھے اور شیو جی نے اس نو اپنے مستک دے تھان دیتی۔ دیوی دیو سریوڑے جے جے کار بڑی بڑی آئی، بڑی مہما ہے، بڑی اپما ہے، دیوی دیوتے تک اپاشنا کردے نے، نمسکار کردے نے۔ جد وگدا ہویا اتنا امرتمئی جل، اتنی وڈی دھارا، تو دس پیندا ہے پربھو دی بہت وڈی بخشش، بہت وڈی رحمت۔ کہندے نے سالاں بدی وی گنگا دا جل بوتلاں چ رکھ دئیے گندا نہیں ہوندا، بدبودار نہیں ہوندا، وہ اپنی اصلیت گواندا نہیں، ایسی ایک اوشتی ہے، جیسے جیسے پرانا ہوندا جائے وہدے وچ نوینتا نکھار آندا جاندا ہے۔ تو واقعی اے جل جل نہ ہو کے امرت ہے۔ لیکن ہن بھائی صاحب بھائی گرداس جی جو اپنا نظریہ انکت کرتے ہیں، وہ بھی اپنی مہانتا رکھتا ہے۔ سن گنگا بیکنٹھ لکھ، لکھ بیکنٹھ ناتھ لیولائی، ایک گنگا نہیں لکھاں، اور ایک برہمے دے کرمنڈل دا جل نہیں لکھاں برہمن ہے کرمنڈل دا جل جو برہمے دے ہاتھ وچ ہوئے، ایک شیو جی نہیں لکھاں ہی شیو جی دے مستک دا جل، اور ایک بشنو نہیں لکھاں ہی بشنو دے چرناں دا جل۔ سن گنگا بیکنٹھ لکھ، اور ایک بیکنٹھ نہیں لکھاں بیکنٹھ، لکھاں گنگا، لکھاں بشنو دے چرناں دا جل، لکھاں ہی شیو جی دے مستک دا جل، اور لکھاں ہی برہمیاں دے کرمنڈلاں دا جل۔ سن گنگا بیکنٹھ لکھ، لکھ بیکنٹھ ناتھ لولائی، سادھو دھور نہ پوجنی سادھ سنگت ستگر شرنائی۔ امرت ویلے ستسنگ دے چ بیٹھ کے جو اپنے من دی سادھنا کر رہے ہے اور سرت شبد دے جوڑ کے بیٹھا ہے، بھائی گرداس جی کہندے اس دے قدماں تو لکھاں گنگا قربان کیتیاں جا سکدیاں، صدقے کیتیاں جا سکدیاں۔ وہ اتنا مہان ہے، ستگر دی بانی تے کھل کے کہندی ہے، جن کے چرن تیرتھ کوٹ گنگا، ऐसा जो पुरुष है उदे चरणा दी जड़ी धूल है मानो करोड़ा गंगा दा इशनान है। उसका आत्म चिंतन अमृत वेले दा चरण जिथे रखेगा रेत दे सरिया नूं अक्सीर बना देगा। इतनी महानता है उस समय साधना करन दी। देखिया जाए पंछियां दे खूबसूरत नगमे हैं उसे समय सुनन नूं मिलदे ने, चहचहाट कलोल खेड़ा ते खुशी। ऐसे समय अगर कोई सुत्ता रह गया तो उस तो ज्यादा होर कोई बदकिस्मत नहीं है। और उस समय जो उठ बैठा है आत्म चिंतन लई रूहे जमीन देच उस तो ज्यादा खुशकिस्मत लभना भी औखा है। वह महान खुशकिस्मत मनुख है। धन गुरु नानक देव जी महाराज का फरमान, परिपूर्ण परमात्मा दे चरणा दे सब तो वड्डी जिहड़ी भेट है वह भेट अमृत वेला ही है। बस उस समय नूं तू परमात्मा दे अगों रख भाव, उस समा परमात्मा लई है। धन कमाण दा अलग वक्त, भोजन छकण दा अलग, शरीरक क्रियावां दे अलग समय, और समाजिक संबंध, आर्थिक रिश्ते, राजनीति दा वेला, इस दे लई अपने अपने समय ने। पर रात दा चौथा पैर प्रभु नाल मिलन दा समय, ईश्वर नाल जुड़न दा समय। इस समय नूं तू ईश्वर दे ही अर्पण कर, प्रभु दे अर्पण कर। ए समा अपने कोल ना रखी, सुता ना रह जाए, उठ उस समय। और ए उठना एक बंदगी है, उठना एक इबादत है। यही कारण है कह दिता गया ए सुबह सुबह अल्लाह दी है, ए सुबह ए सवेर ए महूरत ब्रह्म है, ए समा अमृत वेला है, अमृत दी बरखा हुई है। दरअसल कहने ने उस समय माया सुती पई होंदी है। माया दे सुते रहन तो मुराद ए है, अक्सर लोग सुते पए ने तो दुनिया जे सुती पई है तो बोल भी बंद ने। करीबन करीबन 90% जो मनुख दे बोल होंदे ने समाजिक होंदे ने, आर्थिक होंदे ने, राजनीतिक होंदे ने, और उन्हां बोलां दे नाल वातावरण मलीन होंदा है। उन्हां बोलां दियां तरंगां चारों पासे छा जांदियां ने। नवे नवे इबादत करन वाले बंदे नूं, ध्यान साधना करन वाले बंदे नूं ए बोल और उन्हां बोलां दियां तरंगां प्रभावित करदियां ने, नाम जुड़न दे च बाधा खड़ी कर देंदियां ने। तो जगत ते सुत्ता पे है, ए तरंगां पैदा नहीं हो रहियां। ए मनुख तू उठ बैठ, अपने अंदरों अध्यात्मक तरंगां पैदा कर, ताकि परमात्मा दी बख्शिश जो बरस रही है उहदा तू पात्र बन सके और अपनी झोली दे जो है पा सके। धन गुरु नानक देव जी महाराज ने इसनु ऐसा कह, अमृत वेला सच नाम वड़े आई विचार। अमृत वेले उठ के सच्चे नाम दा चिंतन ते उस वड़े दिया वड़ियाईयां दी विचार तो कर। एक गल वखरी है कि दिन भर भी तो विचार कर सकदा है, पर ओ तरंगा उस विचार नु गहरा नहीं जान देणगियां जो चारों पासे फैलियां होईयां ने। रात नूं शरीर विश्राम दे जाना चाहुंदा है तो शरीर दी चेतना शरीर दी शक्ति सारी सुकड़ रही है, मुश्किल है। उस समय तू संघर्ष करके प्रभु दा जो है चिंतन कर सके। ए समा ए वक्त मदद करदा है। जैसे पहाड़ ते एक मनुख निर्भर होके चल रहे है, पर एक ने सिर ते एक मन दा वजन रखिया होया है तो कठिन होवेगा उसनूं जो है चढ़ना। अमृत वेले मनुख निर्भर होंदा, दिल दिमाग ते कोई बोझ नहीं होंदा, ओ समा मदद करदा है। धन गुरु नानक देव जी महाराज ने इस दी महिमा गायन करदे होयां कहा है, दुनिया दियां सारियां बरकतां उस मनुख दे झोली दे च आण पैंदियां ने जो उस समय उठ के वाहिगुरु नाम दा अभ्यास करदा है, वाहिगुरु नाम दा चिंतन करदा है। इस चिंतन द्वारा उस दा प्रभु नाल संबंध जुड़दा है। ते प्रभु नाल संबंध जुड़न दा मतलब की है, महाशक्ति नाल संबंध। और जैसे महाशक्ति नाल संबंध जुड़दा है महाशक्ति उस दे अंदर प्रवेश होनी शुरू हो जांदी है। ईश्वर नाल जुड़िया होया मनुख कमजोर नहीं हो सकदा। तिथे जोद महाबल सूर तिन में राम रहा भरपूर, जिन्हां दे अंदर राम भरपूर होके समा जांदा है महाबली आउंदे ने, योद्धा आउंदे ने, सूरबीर आउंदे ने। और ਅੰਮ੍ਰਿਤ ਵੇਲੇ ਦੀ ਇਸ ਬਰਕਤ ਨੂੰ ਪ੍ਰਾਪਤ ਕਰਕੇ ਮਹਾਨ ਯੋਧੇ ਉਹ ਬਣ ਜਾਂਦੇ ਨੇ। ਚੌਥੇ ਪੈਰੇ ਸੁਭਾ ਕੇ ਸੁਰਤਿਆਂ ਉਪਜੇ ਚਾਉ, ਤਿੰਨ ਦਰਿਆ ਵਾਸਿਉ ਦੋਸਤੀ ਮਨ ਮੁਖ ਸੱਚਾ ਨਾਉ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਜੋ ਗਹਿਰੇ ਤਲ ਦੇ ਪ੍ਰਭੂ ਚਿੰਤਨ ਕਰਨ ਵਾਲੇ ਨੇ, ਵਿਚਾਰਕ ਨੇ, ਦਾਰਸ਼ਕ ਨੇ, ਰਾਤ ਦੇ ਚੌਥੇ ਪੈਰ ਉਹਨਾਂ ਦੇ ਅੰਦਰ ਉਮੰਗ ਪੈਦਾ ਹੋ ਜਾਂਦੀ ਹੈ, ਤਰੰਗ ਪੈਦਾ ਹੋ ਜਾਂਦੀ ਹੈ। ਚੌਥੇ ਪੈਰੇ ਸੁਭਾ ਕੇ ਸੁਰਤਿਆਂ ਉਪਜੇ ਚਾਉ, ਤਿੰਨ ਦਰਿਆ ਵਾਸਿਉ ਦੋਸਤੀ ਮਨ ਮੁਖ ਸੱਚਾ ਨਾ। ਉਹਨਾਂ ਦੀ ਦੋਸਤੀ ਇਸ਼ਨਾਨ ਨਾਲ ਹੋ ਜਾਂਦੀ ਹੈ, ਉਹਨਾਂ ਦੇ ਮਨ ਵਿੱਚ ਔਰ ਉਹਨਾਂ ਦੀ ਰਸਨਾ ਵਿੱਚ, ਮੁਖ ਵਿੱਚ ਪਰਮਾਤਮਾ ਦਾ ਨਾਮ ਹੁੰਦਾ ਹੈ, ਸੱਚ ਨਾਮ ਹੁੰਦਾ ਹੈ। ਇਸ ਨਾਲ ਉਹ ਆਪਣੇ ਮਨ ਨਾਲ ਸੰਘਰਸ਼ ਕਰਦੇ ਨੇ। ਦਰਅਸਲ ਪਰਮ ਪਦ ਦੀ ਪ੍ਰਾਪਤੀ ਮਨ ਨਾਲ ਸੰਘਰਸ਼ ਕਰਕੇ ਜਿੱਤਣ ਤੋਂ ਬਾਅਦ ਹੀ ਪ੍ਰਾਪਤ ਹੁੰਦੀ ਹੈ। ਜੋ ਲੋਕ ਐਸਾ ਨਹੀਂ ਕਰਦੇ, ਸੰਘਰਸ਼ਮਈ ਬਿਰਤੀਆਂ ਵਿਪਰੀਤ ਦਿਸ਼ਾ ਦੀ ਓਰ ਚੱਲ ਪੈਂਦੀਆਂ ਨੇ। ਜੋ ਇਸ ਸਮੇਂ ਤੋਂ ਲਾਭ ਨਹੀਂ ਉਠਾਉਂਦੇ ਔਰ ਮਨ ਤੋਂ ਪਾਰ ਹੋ ਕੇ ਪਰਮਾਤਮਾ ਦੇ ਅਸਥਾਨ ਤੇ ਨਹੀਂ ਪਹੁੰਚਣਾ ਚਾਹੁੰਦੇ, ਤਾਂ ਬਿਰਤੀ ਦਾ ਪ੍ਰਵਾਹ, ਜੀਵਨ ਸ਼ਕਤੀ ਦਾ ਪ੍ਰਵਾਹ ਵਿਪਰੀਤ ਦਿਸ਼ਾ ਦੀ ਓਰ ਚੱਲ ਪੈਂਦਾ ਹੈ। ਐਸੇ ਮਨੁੱਖ ਮਨ ਨਾਲ ਸੰਘਰਸ਼ ਨਾ ਕਰਦੇ ਹੋਏ ਸਮਾਜ ਨਾਲ ਸੰਘਰਸ਼ ਕਰਨ ਲੱਗ ਪੈਂਦੇ ਨੇ, ਕਾਨੂੰਨ ਨਾਲ ਸੰਘਰਸ਼ ਕਰਨ ਲੱਗ ਪੈਂਦੇ ਨੇ। ਸੰਘਰਸ਼ ਕਰਨ ਦੀ ਬਿਰਤੀ ਤੇ ਮਨੁੱਖ ਦੇ ਅੰਦਰ ਹੈ। ਸਮਾਜ ਨਾਲ ਸੰਘਰਸ਼ ਕਰਨਾ ਹੈ, ਸੰਸਾਰ ਨਾਲ ਸੰਘਰਸ਼ ਕਰਨਾ ਹੈ। ਅਕਸਰ ਐਸੇ ਲੋਕਾਂ ਨੂੰ ਰਾਤ ਚਾਹੀਦੀ ਹੈ, ਰਾਤ ਦੀ ਤਾਰੀਕੀ ਚਾਹੀਦੀ ਹੈ, ਪਰ ਮਨ ਨਾਲ ਸੰਘਰਸ਼ ਕਰਨਾ ਹੈ, ਉਜਾਲਾ ਚਾਹੀਦਾ ਹੈ। ਅੰਮ੍ਰਿਤ ਵੇਲਾ ਦਿਨ ਦੀ ਸ਼ੁਰੂਆਤ ਹੈ ਔਰ ਸੰਧਿਆ ਸ਼ਾਮ ਦੀ ਰਾਤ ਦੀ ਸ਼ੁਰੂਆਤ ਹੈ। ਕਦੀ ਗੌਰ ਨਾਲ ਦੇਖੀਏ, ਜਿੱਥੇ ਮਨੁੱਖ ਆਪਣੀ ਜ਼ਿੰਦਗੀ ਦੇ ਸਵੇਰ ਲਿਆਉਣਾ ਚਾਹੁੰਦਾ ਹੈ, ਚਾਨਣਾ ਲਿਆਉਣਾ ਚਾਹੁੰਦਾ ਹੈ, ਧਾਰਮਿਕ ਮੰਦਰਾਂ ਦੇ ਬੂਹੇ ਅੰਮ੍ਰਿਤ ਵੇਲੇ ਖੁੱਲ੍ਹਦੇ ਨੇ। ਮਸਜਿਦਾਂ ਦੇ ਦਰਵਾਜ਼ੇ, ਮੰਦਰਾਂ ਦੇ ਦਰਵਾਜ਼ੇ, ਗੁਰਦੁਆਰਿਆਂ ਦੇ ਬੂਹੇ ਅੰਮ੍ਰਿਤ ਵੇਲੇ ਖੁੱਲ੍ਹਦੇ ਨੇ। ਪਰ ਜੋ ਆਪਣੀ ਜ਼ਿੰਦਗੀ ਨੂੰ ਤਾਰੀਕੀ ਨਾਲ ਭਰਦੇ ਨੇ, ਅਚੇਤਪਣਾ ਆਪਣਾ ਵਧਾਉਂਦੇ ਨੇ, ਮਨ ਨੂੰ ਬੇਹੋਸ਼ੀ ਦੀ ਦੁਨੀਆਂ ਚ ਲੈ ਜਾ ਕੇ ਤਾਰੀਕ ਮੰਡਲਾਂ ਵਿਚ ਪਹੁੰਚਦੇ ਨੇ, ਐਸੇ ਸਥਲਾਂ ਦੇ ਬੂਹੇ ਦਰਵਾਜ਼ੇ ਅਕਸਰ ਰਾਤ ਨੂੰ ਖੁੱਲ੍ਹਦੇ ਨੇ। ਸ਼ਰਾਬਖਾਨੇ ਨੇ, ਜੂਏ ਘਰ ਨੇ, ਵੈਸ਼ਿਆਲੇ ਨੇ, ਕਲੱਬ ਥੀਏਟਰ ਨੇ, ਇਹਨਾਂ ਦੀ ਰੌਣਕ ਰਾਤ ਦੀ ਹੈ, ਰਾਤ ਦੀ ਤਾਰੀਕੀ ਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਸਾਰੇ ਜੀਵਨ ਨੂੰ ਮੰਡਿਆ ਹੈ ਔਰ ਆਪ ਕਹਿੰਦੇ ਨੇ ਕੁਛ ਤਾਰੀਕਮਈ ਹੈ, ਕੁਛ ਪ੍ਰਕਾਸ਼ਮਈ ਹੈ। ਕੁਛ ਪ੍ਰਕਾਸ਼ ਦੀ ਓਰ ਜਾ ਰਿਹਾ ਹੈ, ਕੁਛ ਅੰਧਕਾਰ ਦੀ ਓਰ ਜਾ ਰਿਹਾ ਹੈ। ਕੋਈ ਪ੍ਰਕਾਸ਼ ਦਾ ਪ੍ਰੇਮੀ ਹੈ, ਕੋਈ ਅੰਧਕਾਰ ਦਾ ਪ੍ਰੇਮੀ ਹੈ। ਐਸਾ ਸਿਰਫ ਮਨੁੱਖੀ ਦੁਨੀਆਂ ਚ ਹੀ ਨਹੀਂ, ਪਸ਼ੂ ਪੰਖੀਆਂ ਵਿਚ ਵੀ ਹੈ। ਬਹੁਤ ਸਾਰੀ ਬਨਸਪਤੀ ਹੈ, ਰਾਤ ਨੂੰ ਖਿੜਦੀ ਹੈ, ਦਿਨ ਦੇ ਉਜਾਲੇ ਵਿਚ, ਸੂਰਜ ਦੀਆਂ ਕਿਰਨਾਂ ਵਿਚ ਮੁਰਝਾਈ ਰਹਿੰਦੀ ਹੈ, ਕੁਮਲਾਈ ਰਹਿੰਦੀ ਹੈ। ਰਾਤ ਕੀ ਰਾਣੀ, ਰਾਤ ਕਾ ਰਾਜਾ, ਹਿਮਾਲਿਆ ਦੇ ਬੇਸ਼ਤਰ ਫੁੱਲ ਔਰ ਇਧਰ ਆਸਾਮ ਦੀਆਂ ਪਹਾੜੀਆਂ ਤੇ ਬਹੁਤ ਸਾਰੇ ਫੁੱਲ ਰਾਤ ਨੂੰ ਖਿੜਦੇ ਨੇ ਔਰ ਦੁਨੀਆ ਉਹਨਾਂ ਫੁੱਲਾਂ ਨੂੰ ਵੇਖਣ ਵਾਸਤੇ ਜਾਂਦੀ ਹੈ ਜੋ ਰਾਤ ਦੀ ਤਾਰੀਕੀ ਵਿਚ ਖਿੜਦੇ ਨੇ ਔਰ ਦਿਨ ਦੇ ਉਜਾਲੇ ਵਿਚ ਕੁਮਲਾ ਕੇ ਝੜ ਜਾਂਦੇ ਨੇ। ਪਰ ਫੁੱਲ ਉਹ ਵੀ ਨੇ ਜੋ ਸਵੇਰ ਹੁੰਦਿਆਂ ਹੀ ਖਿੜਦੇ ਨੇ ਔਰ ਪੂਰਨ ਉਜਾਲਾ ਹੁੰਦਿਆਂ ਪੂਰਨ ਜੋਬਨ ਤੇ ਆਉਂਦੇ ਨੇ। ਦਿਨ ਨਾਲ ਸੰਬੰਧ ਹੈ, ਪ੍ਰਕਾਸ਼ ਨਾਲ ਸੰਬੰਧ ਹੈ। ਤੋ ਬਨਸਪਤੀ ਕਰੀਬਨ ਕਰੀਬਨ ਇਹ ਦੋ ਹਿੱਸਿਆਂ ਵਿਚ ਵੰਡੀ ਹੋਈ ਹੈ, ਕੁਛ ਪ੍ਰਕਾਸ਼ ਨਾਲ ਖਿੜਦੀ ਹੈ, ਕੁਛ ਅੰਧਕਾਰ ਨਾਲ ਖਿੜਦੀ ਹੈ। ਅਗਾਂਹ ਚਲੀਏ, ਪਸ਼ੂਆਂ ਦਾ ਜਗਤ ਦੇਖੀਏ, ਪੰਛੀਆਂ ਦਾ ਜਗਤ ਦੇਖੀਏ, ਉੱਲੂ ਦੀ ਜ਼ਿੰਦਗੀ ਰਾਤ ਦੀ ਹੈ, ਚਮਗਾਦੜ ਦੀ ਉਡਾਰੀ ਰਾਤ ਦੀ ਹੈ, ਬੇਸ਼ਤਰ ਮੱਛਰ ਇਹਨਾਂ ਦੀ ਜ਼ਿੰਦਗੀ ਰਾਤ ਦੀ ਹੈ। ਬਿਮਾਰੀ ਦੇ ਕੀਟਾਣੂ ਇਨ੍ਹਾਂ ਦਾ ਜੀਵਨ ਰਾਤ ਦਾ ਹੈ। ਰਾਤ ਨੂੰ ਪ੍ਰਸੰਨ ਹੁੰਦੇ ਨੇ, ਰਾਤ ਨੂੰ ਉਡਾਰੀਆਂ ਲਾਉਂਦੇ ਨੇ। ਔਰ ਅਕਸਰ ਜਿਹੜੇ ਪਸ਼ੂ ਪੱਖੀ ਰਾਤ ਨਾਲ ਆਪਣਾ ਸੰਬੰਧ ਜੋੜਦੇ ਨੇ, ਦੇਖਣ ਦੇ ਚਾਇਆ ਹਿੰਸਕ ਨੇ। ਮੱਛਰ ਜੀਵ ਜੰਤੂਆਂ ਦਾ ਖੂਨ ਪੀਂਦੇ ਨੇ। ਬੇਸ਼ਤਰ ਦਰਿੰਦੇ ਰਾਤ ਨੂੰ ਆਪਣੀ ਸ਼ਿਕਾਰ ਤੇ ਜੋ ਹੈ ਚੱਲਦੇ ਨੇ। ਸੱਪ ਰਾਤ ਨੂੰ ਖੁੱਡ ਦੇ ਚੋਂ ਨਿਕਲ ਕੇ ਭਰਮਣ ਕਰਦਾ ਹੈ। ਠੂਵੇਂ ਰਾਤ ਨੂੰ ਹੀ ਭਰਮਣ ਕਰਦੇ ਨੇ। ਔਰ ਦਰਿੰਦੇ ਰਾਤ ਨੂੰ ਹੀ ਜਾਨਵਰਾਂ ਤੇ ਹਮਲਾ ਕਰਕੇ ਉਨ੍ਹਾਂ ਨੂੰ ਚੀਰਦੇ ਨੇ, ਫਾੜਦੇ ਨੇ। ਲੇਕਿਨ ਐਸਾ ਵੀ ਹੈ, ਕੁਛ ਪਸ਼ੂ ਜਗਤ ਪੰਛੀ ਪੋ ਫੁੱਟਦਿਆਂ ਉੱਠਦੇ ਨੇ ਔਰ ਦਿਨ ਭਰ ਆਪਣੀ ਚਰਿਆ ਵਿਚ ਲੀਨ ਹੋ ਕੇ ਜੀਵਨ ਨੂੰ ਪ੍ਰਕਾਸ਼ ਵਿਚ ਬਤੀਤ ਕਰਦੇ ਨੇ। ਸਭ ਕੁਛ ਪ੍ਰਕਾਸ਼ ਦੇ ਜੋ ਹੈ ਕਰਕੇ ਪ੍ਰਸੰਨ ਹੁੰਦੇ ਨੇ, ਖੁਸ਼ ਹੁੰਦੇ ਨੇ। ਚਿੜੀ ਚਵੱਗੀ ਪੋ ਫੁੱਟੀ ਵਗਨ ਬਹੁਤ ਤਰੰਗ ਅਚਰਚ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ। ਇਧਰ ਪੋ ਫੁੱਟੀ, ਇਧਰ ਚਿੜੀ ਨੇ ਚਹਿ ਚਹਾਣਾ ਸ਼ੁਰੂ ਕੀਤਾ, ਇਧਰ ਪੋ ਫੁੱਟੀ, ਇਧਰ ਸੰਤ ਦੇ ਮਨ ਨੇ ਵੀ ਚਹਿ ਚਹਾਣਾ ਸ਼ੁਰੂ ਕੀਤਾ। ਇਧਰ ਚਿੜੀਆਂ ਨੇ ਸੰਗੀਤ ਛੇੜਿਆ, ਇਧਰ ਸੰਤ ਨੇ ਵਾਹਿਗੁਰੂ ਦੀ ਧੁਨੀ ਛੇੜੀ। ਇਧਰ ਚਿੜੀ ਬ੍ਰਹਮ ਚਿੰਤਨ ਦੇ ਚਲੀਨ ਹੋਈ, ਰੋਜ਼ ਦੀ ਕਿਰਿਆ ਦੇ ਚਲੀਨ ਹੋਈ। ਇਧਰ ਸੰਤ ਪਰਮ ਆਨੰਦ ਸਮਾਧੀ ਦੇ ਚਲੀਨ ਹੋਇਆ ਔਰ ਪਰਮ ਆਨੰਦ ਮਾਣਦਾ ਹੋਇਆ ਪ੍ਰਭੂ ਦੀ ਪ੍ਰਸੰਨਤਾ ਦਾ ਪਾਤਰ ਬਣਿਆ। ਅੰਮ੍ਰਿਤ ਵੇਲੇ ਦੀ ਸਵੇਰ ਨਾਲ ਜਿਨ੍ਹਾਂ ਦਾ ਜੀਵਨ ਆਰੰਭ ਆਉਂਦਾ ਹੈ, ਮਾਨੋ ਸਵੇਰ ਦੇ ਉਜਾਲੇ ਦੇ ਪ੍ਰੇਮੀ ਨੇ, ਉਜਾਲੇ ਦੇ ਜੋ ਹੈ ਪੁਜਾਰੀ ਨੇ, ਉਜਾਰੇ ਨੂੰ ਸਜਦਾ ਕਰਦੇ ਨੇ, ਪਰਿਕਰਮਾ ਕਰਦੇ ਨੇ ਔਰ ਝੁਕੇ ਰਹਿੰਦੇ ਨੇ ਉਜਾਲੇ ਦੇ ਅੱਗੋਂ, ਪ੍ਰਕਾਸ਼ ਦੇ ਅੱਗੋਂ। ਤੋ ਬੇਸ਼ਤਰ ਪਸ਼ੂ ਨੇ, ਪਕਸ਼ੀ ਨੇ, ਜੋ ਦਿਨ ਨਾਲ ਆਪਣਾ ਸੰਬੰਧ ਜੋੜਦੇ ਨੇ। ਜਿੱਥੇ ਪਸ਼ੂ ਜਗਤ, ਕੀੜੇ ਮਕੌੜਿਆਂ ਦਾ ਜਗਤ, ਪੰਛੀਆਂ ਦਾ ਜਗਤ ਇਸ ਤਰ੍ਹਾਂ ਵੰਡਿਆ ਹੋਇਆ, ਮਨੁੱਖੀ ਦੁਨੀਆਂ ਵੀ ਵੰਡੀ ਹੋਈ ਹੈ। ਜਿਹੜੇ ਜੀਵਨ ਪ੍ਰਕਾਸ਼ਮਈ ਨੇ, ਪ੍ਰਕਾਸ਼ ਨਾਲ ਪ੍ਰੇਮ ਕਰਦੇ ਨੇ, ਇਹ ਅਕਸਰ ਸਵੇਰੇ ਹੀ ਖਿੜਦੇ ਨੇ ਔਰ ਸਵੇਰ ਇਹਨਾਂ ਨੂੰ ਖੇੜਾ ਦਿੰਦੀ ਹੈ। ਪਰ ਜਿਹੜੇ ਜੀਵਨ ਤਾਰੀਖਮਈ ਨੇ, ਪੁਰਬਲੇ ਸੰਸਕਾਰਾਂ ਕਰਕੇ, ਇਹ ਰਾਤ ਨੂੰ ਹੀ ਖਿੜਦੇ ਨੇ, ਦਿਨ ਨੂੰ ਕੁਮਲਾਏ ਰਹਿੰਦੇ ਨੇ, ਮੁਰਝਾਏ ਰਹਿੰਦੇ ਨੇ, ਇਹ ਰਾਤ ਨੂੰ ਹੀ ਖਿੜਦੇ ਨੇ। ਰਾਤ ਇਹਨਾਂ ਨੂੰ ਖੇੜਾ ਦਿੰਦੀ ਹੈ, ਰਾਤ ਇਹਨਾਂ ਨੂੰ ਹੁਲਾਸ ਦਿੰਦੀ ਹੈ। ਔਰ ਇਸ ਤਰ੍ਹਾਂ ਦੇ ਲੋਕਾਂ ਨੇ ਕਲੱਬ, ਥੀਏਟਰ, ਜੂਏ ਖਾਨੇ, ਵੈਸ਼ਿਆਲੇ ਤੇ ਸ਼ਰਾਬਖਾਨਿਆਂ ਨੂੰ ਜਨਮ ਦਿੱਤਾ। ਇਹ ਲੋਕ ਹੀ ਇਹਨਾਂ ਦੀ ਰੌਣਕ ਨੇ ਔਰ ਇਹ ਰੌਣਕ ਰਾਤ ਨੂੰ ਬਣਦੀ ਹੈ। ਸਾਰਾ ਜੀਵਨ ਇਸੇ ਤਰੀਕੇ ਦੇ ਨਾਲ ਜੋ ਹੈ ਆਪਸ ਦੇ ਜੋ ਹੈ ਵੰਡਿਆ ਹੋਇਆ, ਇੱਕ ਦਿਨ ਦੀ ਸਵੇਰ ਨਾਲ, ਇੱਕ ਰਾਤ ਦੀ ਤਾਰੀਕੀ ਨਾਲ ਜੋ ਹੈ ਜੁੜਿਆ ਹੋਇਆ। ਤੋ ਇੱਕ ਗੱਲ ਸਪਸ਼ਟ ਹੋ ਗਈ, ਛੋਟੀਆਂ ਛੋਟੀਆਂ ਘਟਨਾਵਾਂ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਪਲਟੇ ਲਿਆਉਂਦੀਆਂ ਨੇ। ਇਹ ਸਵੇਰ ਦਾ ਥੋੜਾ ਜਿਹਾ ਆਨੰਦ, ਥੋੜੀ ਜਿਹੀ ਆਨੰਦ ਦੀ ਝਲਕ ਵੀ ਜਿਸ ਦੇ ਅੰਦਰ ਪੈਦਾ ਹੋ ਜਾਂਦੀ ਹੈ, ਉਹ ਪੂਰਨ ਪ੍ਰਾਪਤੀ ਦੇ ਮਾਰਗ ਤੇ ਚੱਲ ਪੈਂਦਾ ਹੈ। ਤੇ ਉਸ ਨੂੰ ਇੱਕ ਗੱਲ ਦੀ ਸਮਝ ਆ ਜਾਂਦੀ ਹੈ, ਮਨ ਨਾਲ ਸੰਘਰਸ਼ ਕੀਤੇ ਬਿਨਾਂ ਉਸ ਪਰਮ ਆਨੰਦ ਦੀ ਪ੍ਰਾਪਤੀ ਕਰਨੀ ਬਹੁਤ ਔਖੀ ਹੈ। ਬਾਧਾ ਮਨ ਦੀ ਹੈ, ਰਸਤੇ 'ਚ ਰੁਕਾਵਟ ਮਨ ਦੀ ਹੈ, ਹੋਰ ਕੁਛ ਵੀ ਨਹੀਂ। ਰਾਤ ਦੀ ਤਾਰੀਖੀ ਦਾ ਜਿਨ੍ਹਾਂ ਦਾ ਜੀਵਨ ਹੈ, ਕਈ ਦਫ਼ਾ ਇਹਨਾਂ ਦੇ ਮਨ ਇਤਨੇ ਤਾਰੀਖਮਈ ਹੋ ਜਾਂਦੇ ਨੇ, ਪਸ਼ੂ ਪਕਸ਼ੀਆਂ ਦੀ ਤਰ੍ਹਾਂ ਹਿੰਸਕ ਹੋ ਜਾਂਦੇ ਨੇ। ਜੈਸੇ ਉੱਲੂ ਰਾਤ ਨੂੰ ਸੁੱਤੇ ਪੰਛੀਆਂ ਦੇ ਆਲਣੇ 'ਚ ਜਾ ਕੇ ਅੰਡੇ ਚੁੱਕ ਲੈਂਦਾ ਹੈ, ਛੋਟੇ ਛੋਟੇ ਉਹਨਾਂ ਦੇ ਬੱਚੇ ਚੁੱਕ ਲੈਂਦਾ ਹੈ, ਖਾਂਦਾ ਹੈ। ਹੂ ਬਹੂ ਡਾਕੂ, ਕਾਤਲ, ਦੁਰਾਚਾਰੀ, ਇਹਨਾਂ ਸਾਰਿਆਂ ਦਾ ਕਰਮ ਰਾਤ ਦੀ ਤਾਰੀਕੀ ਦੇ ਵਿੱਚ ਹੈ। ਇਹਨਾਂ ਨੂੰ ਸਫਲਤਾ ਵੀ ਰਾਤ ਦੀ ਤਾਰੀਕੀ ਦਿੰਦੀ ਹੈ, ਅੰਧਕਾਰ ਦਿੰਦੀ ਹੈ। ਇਹਨਾਂ ਨੂੰ ਆਪਣੇ ਕੰਮ ਦੀ ਪੂਰਤੀ ਲਈ, ਪਾਇਆ ਤਕਮੀਲ ਤੱਕ ਕੰਮ ਨੂੰ ਲੈ ਜਾਣ ਲਈ ਅੰਧਕਾਰ ਚਾਹੀਦਾ ਹੈ, ਹਨੇਰਾ ਚਾਹੀਦਾ ਹੈ, ਰਾਤ ਚਾਹੀਦੀ ਹੈ। ਪਰ ਮਨ ਨਾਲ ਸੰਘਰਸ਼ ਕਰਕੇ ਪਰਮ ਆਨੰਦ ਦੀ ਪ੍ਰਾਪਤੀ ਲਈ ਇਸ ਤਰ੍ਹਾਂ ਦੇ ਪੁਰਸ਼ਾਂ ਨੂੰ ਸਵੇਰ ਚਾਹੀਦੀ ਹੈ, ਉਜਾਲਾ ਚਾਹੀਦਾ ਹੈ। ਭਾਵੇਂ ਸਵੇਰ ਪੋ ਫੁੱਟੀ ਹੈ, ਤਾਂ ਮੰਦਰ ਵਿੱਚ ਦੀਪਕ ਜਲਾ ਕੇ ਬੈਠਣਗੇ, ਬੱਤੀ ਜਲਾ ਕੇ ਬੈਠਣਗੇ, ਰੋਸ਼ਨੀ ਦੇ ਉਪਾਸ਼ਕ, ਰੋਸ਼ਨੀ ਦੇ ਮੁਤਲਾਸ਼ੀ, ਰੋਸ਼ਨੀ ਦੇ ਜੋ ਹੈ ਪੁਜਾਰੀ। तो दो ही तरह दा मनुखी दुनिया दे कह लईए संघर्ष है, जो अपने मन नाल संघर्ष करके परम आनंद ते परम पद दी प्राप्ति नहीं कर सके उस समाज नाल संघर्ष करदे ने, कानून नाल संघर्ष करदे ने, जगत नाल संघर्ष करदे ने। और इस संघर्ष दे च जगत नूं चोट पहुंचती है, जगत नूं हानि पहुंचती है, लेकिन संघर्ष में बिरतियां ते मनुख दे अंदर हैं। जो अपने मन नाल संघर्ष करन नूं राजी हो जाए साधु, और जो समाज दे नाल संघर्ष करन नूं अपने आप नूं समझा लवे मना लवे दुष्ट है। इंज कह लो पृथ्वी ते या ते साधु ने या दुष्ट ने, क्योंकि संघर्ष में ही बिरतियां ते मनुख दे अंदर है कियां ने। तो जो समाज नाल संघर्ष करदा है समाज दे नियम तोड़दा है, कानून नूं तोड़दा है, मर्यादावां तोड़दा है, और तोड़ के अपना मतलब हल करदा है। दूसरे पासे जो साधु है साधना विच लीन है, मन नाल संघर्ष करदा है, तो मन नाल संघर्ष की है, लोभ नाल संघर्ष, काम नाल संघर्ष, हंकार नाल संघर्ष। और ये देखण विच आया है यह संघर्ष मनुख कल्या ही करदा है, इस विच दूजा तीजा चौथा पंजवां सहायक नहीं आउंदा, बल्कि बाधक ही बनदा है। तनहाई चाहीदी है, एकांत चाहीदा है, रहे एकांत एको मन वसिया आसा माए निरासो। जो समाज नाल संघर्ष करदा है इनू दूजे तीजे की लोड़ आउंदी है, जो कानून नाल संघर्ष करदा है संसार नाल संघर्ष करदा है यह अपना संगठन बना लैंदा है, अपनी जमात बना लैंदा है, ग्रोह बना लैंदा है। पर एक गल सच्चाई है, दुष्टां दे ग्रोह होए ने, संतां दे संगठन नहीं होए, अवतारां दे संगठन नहीं होए, परम पुरखां दे संगठन नहीं होए। कल्ली जिंदगी, तनहा जिंदगी। इस वास्ते मैं अक्सर कहिंदा हुंदा कोई देश पूर्ण तौर ते राजनीतिक हो सकदा है, पर कोई देश पूर्ण तौर ते धार्मिक नहीं हो सकदा। कोई देश पूर्ण तौर ते धनवान हो सकदा है, पर कोई देश मुकम्मल तौर ते धार्मिक नहीं हो सकदा। और कोई देश मुकम्मल तौर ते समाजिक हो सकदा है, कोई देश पूर्ण तौर ते व्यापक तौर ते धार्मिक नहीं हो सकदा। देश दी ते गल छड्डो, कोई पूरे दा पूरा प्रांत भी धार्मिक नहीं हो सकदा, कोई पूरी दी पूरी कौम भी धार्मिक नहीं हो सकदी। ते कौम दी गल बहुत वड्डी है, कोई पूरे दा पूरा परिवार भी धार्मिक नहीं आउंदा। ऐसा देखण विच आया है, बड़े बड़े अवतारी पुरुषां दे घर विच परिवार विच भी बहुत वड्डे अधार्मिक पुरुष पैदा होए। कंस अधार्मिक है, पर वकत दे अवतारी पुरुष द्वापर युग दे अवतारी पुरुष श्री कृष्ण दे उमामा ने। लेकिन समय दा अधार्मिक पुरुष प्रहलाद दे पिता ने हरनाकश, अधार्मिक पुरुष धन गुरु अर्जन देव जी महाराज दे वड्डे भराता ने बाबा पृथ्वी चंद गुरमत तो बिल्कुल उल्ट, गुरु अर्जन देव जी दे विरोधी, सच दे विरोधी, कोमल हुनरां दे विरोधी, धर्म दे विरोधी। पूरे दा पूरा परिवार भी धार्मिक होवे इतिहास दे च ऐसा देखण नूं नहीं मिलदा। मीरा धार्मिक है, उसका पति नहीं है, सुकरात धार्मिक है, उसकी पत्नी नहीं है। पर हां, पति धनवान है, पत्नी धनवान है, पिता धनवान है, पुत्र धनवान है, सारा परिवार धनवान हो सकता है, सारी कौम धनवान हो सकती है। जैसे कहिंदे ने रूहे जमीन दे जिथे जिथे यहूदी वस रहे ने धनवान ने, चोटी दे धनवान ने। तो कोई उम्मत पूरी दी पूरी धनवान हो सकती है, गुणवान हो सकती है। कोई देश पूरे दा पूरा संपन्न हो सकता है, शक्तिशाली हो सकता है, धनवान हो सकता है। रूहे जमीन ते अज तक एक घाट बनी हुई है, कोई पूरे दा पूरा देश धार्मिक नहीं होया, कोई पूरे दा पूरा परिवार धार्मिक नहीं होया। धर्म व्यक्तिगत है, निजी है। प्यो नूं धन मिल जांदा है तो समझ लो पुत्र नूं मिल गया है, पर पिता समाधि लीन हो गया है, लाजमी नहीं पुत्र समाधि लीन हो गया। पुत्र समाधि लीन हो गया है, तू लाजमी नहीं कहे परम आनंद पिता दी झोली दे भी जो है पै जाएगा। तो ए निजी है और यही कारण है कि मन नल जद कोई संघर्ष करन नू चलदा है तो पिता सहायक नहीं हुंदा, ना पत्नी सहायक बनदी है, ना भरा सहायक बनदा है, ना पुत्र सहायक बनदे, बन ही नहीं सकदे। अंदर दी दुनिया, अंदर दी दुनिया विच ए सारा परिवार ए कौम ए देश प्रवेश ही नहीं कर सकदा। मन नाल संघर्ष कल्या ही करना पएगा। इस वास्ते सत्तवादियां दे टोले नहीं आउंदे, डाकुआं दे टोले आउंदे ने, दुष्टां दे ग्रोह हुंदे ने, चोरां दे ग्रोह हुंदे ने, संतां दे नहीं, तनहा कल्ले टावा टावा। कहिंदे ने चंदन तर न बन बन साधना पुर पुर माए, हर जंगल विच चंदन दा वृक्ष नहीं है, हर गांव विच हर शहर विच कोई पूर्ण संत नहीं है। किधरे किधरे जंगल विच चंदन है, किसे किसे शहर विच कोई एक अद संत है, बैठा है अपने मन नाल संघर्ष करके परम आनंद दी प्राप्ति विच लीन है, परमात्मा तक पहुंचने दी जो है कोशिश विच लीन है। तो जिहड़े जिहड़े लोग मन नाल संघर्ष ना कर सके वो संसार नाल संघर्ष करन नू तत्पर हो गए है, और उन्हां लई समा मददगार बनिया रात दी तारीकी। रात दी तारीकी तो जो डर पैदा हो गया, जो खौफ पैदा हो गया, दरअसल रात खौफनाक नहीं है। रात दी तारीकी विच डाकू दुराचारी चोर उस तारीकी दा लाभ उठा के अपना काम कर देने, यही कारण है रात डरावनी बन गई, रात भयानक बन गई। रात दी तन्हाई विच किसे एक पासे जाना कोमल लोगां लई औखा हो गया, कठिन हो गया। क्यों? रात दी तारीकी दे चोरां दे ग्रोह हो सकदे ने, डाकुआं दे ग्रोह हो सकदे ने, दुराचारियां दे ग्रोह हो सकदे ने। रात भयानक हो गई, रात डरावनी हो गई। जिन्हां जिन्हां ने भी समाज नाल संघर्ष कीता, कानून नाल संघर्ष कीता और दुनिया नूं दुखद कीता, उन्हां ने रात दी तारीकी नूं वरतिया। जिन्हां ने अपने मन नाल संघर्ष कीता ते परम आनंद दी प्राप्ति कीती, उन्होंने अमृत वेले तो मदद ली, सुबह तो मदद ली, अल्लाह दी सुबह ब्रह्म मुहूर्त तो मदद ली, अमृत वेले तो मदद ली, और वाकई उस समय ने मदद कीती, बड़ी भारी मदद कीती, और बहुत वड्डी सौगात उस पुरुष दी झोली च पा दित्ती। उस समय ने सहायक बनके मददगार करके बनके तो होया कि जीवन अमृतमयी हो गया, बोल अमृतमयी हो गए, दृष्टि अमृतमयी हो गई। अमृत वेले ने रोम रोम नु अमृत कर दिता, अमृत वेले ने दृष्टि नु अमृत कर दिता, अमृत वेले ने स्रोत नु अमृत कर दिता, अमृत वेले ने रसना नु अमृतमयी कर दिता, अमृत वेले ने दिल दिमाग नु अमृतमयी कर दिता। सोचनी अमृतमयी हो गई, बोलनी अमृतमयी हो गई, वेखनी अमृतमयी हो गई। भावे प्रभु चिंतन नाल ए सब कुछ होया, पर मदद अमृत वेले दी, ब्रह्म मुहूर्त दी, अलल सुबह दी। किन्ने खुशकिस्मत लोग ने ओ जो इस समय तो लाभ उठा के अपने मन नाल संघर्ष करन नू जुट पैंदे ने। धन गुरु नानक देव जी महाराज कहिंदे ने, हां संसारिक कामना मन विच रखण वाले किसे वक्त भी इबादत कर सकदे ने, उन्हां दा अपने मन नाल संघर्ष नहीं आउंदा, बल्कि प्रभु दे कोलों कोई मंग आउंदी है, कोई चाहत आउंदी है। वो चाहत अपनी शक्ति नाल अपने परिवारिक बल नाल उस वस्तु नूं पा नहीं सकदे, तो प्रार्थना दे अगों परमात्मा दे अगों प्रार्थना है। कहिंदे ने जद भी मनुख असफल हो जाए और सफलता उसनूं बहुत कोसों दूर दिखाई देवे और अपना बल कम करदा या ना दिखाई देवे, तो फिर वो ईश्वर दे अगों हथ जोड़दा है, हे परिपूर्ण परमात्मा तू मेरी ए इच्छा पूरी कर, तू मेरी ए इच्छा पूरी कर। पर अमृत वेले जो उठ के नाम जप रहा है वो परमात्मा नूं इंज नहीं कहिंदा मेरी ए इच्छा पूरी कर, मेरी ए इच्छा पूरी कर, वो इंज कहिंदा हे प्रभु जो तेरी इच्छा होवे اس وچ میں راضی ہواں، جو تیری رضا ہوئے اس وچ میں راضی ہواں۔ بس یہی فرق ہے ایک سچے عبادت گزار منکھ دے اور ایک دنیا دار منکھ دے، یہ فرق ہے۔ ایک کہہ رہے ہے اے پربھو میں سجدہ کر رہا ہوں، میں جودڑی کر رہا ہوں، میں تیری عبادت کر رہا ہوں، تو میری اے اچھا پوری کر، تو میری اے کامنا پوری کر، تو میری اے کامنا پوری کر۔ کریبن کریبن اسی دیکھتے ہاں ایک پتا بھی سیاح ہے، کس دو تین سال دے بچے دی لوڑ کی ہے، ایک سال دے بچے دی لوڑ کی ہے۔ اگر ماں نو پتا ہی نہیں، پیو نو پتا ہی نہیں، تو شاید ماں باپ ایویں بن گئے نے، اے ماں باپ ہیں نہیں۔ اس دو تین سال دے معصوم بچے دی واسطوک لوڑاں کی نے ماں سمجھ دی ہے، پیو سمجھدا ہے، اور اس بچے نو منگ نہیں کرنی پیندی، کیونکہ اجے وچارا منگن جوگا بھی نہیں، ماں پوری کر دی ہے اس دی منگاں نو۔ پتا پورا کر رہا ہے اس دی جو ہے لوڑاں نو۔ جگت پتا پرماتما نو کیا واقعی نہیں پتا کہ ساڈی لوڑاں کی نے، ساڈی چاہت کی ہے، اور سمے دے مطابق، عمر دے مطابق، جیون دے مطابق ساڈیاں لوڑاں کی ہو سکدیاں نے۔ اگر اے سب کچھ پرماتما نو پتا ہی نہیں، تو جیسے او پتا پتا نہیں کہلا سکدا جو دو تین سال دے بچے دیاں لوڑاں نو نہیں سمجھدا، او پرماتما بھی کیسا پرماتما ہوئے گا؟ اور کیوں کر اس نو پرماتما آکھیا جائے جس نو جیواں دی لوڑاں دا ہی نہ پتا ہوئے؟ دراصل سب دیاں لوڑاں دا اس نو پتا ہے، سب دا اس نو پتا ہے، اور سب دی جھولی چ لوڑاں دے مطابق، اس دی لوڑاں دے مطابق وہ وستواں پاندا ہے۔ اور اے گرو نانک دی سوچنی بڑی عظیم، واقعی کسے دی جھولی چ دکھ بھی پاندا ہے، یہ دکھ اس دی لوڑ ہوندی، اس تو بنا وہ سنبھلے گا نہیں، اس تو بنا شاید وہ سچیت نہ ہو سکے، اس تو بنا شاید اس دے قدم صحیح مارگ تے جو ہے نہ ہو سکن۔ اس واسطے آتم چنتن کرن والے پرشاں دی بہت پرانے سمے تو یہ سوج سمجھ بنی کہ ہے پری پورن پرماتما، جو تیری اچھا ہے وہ پوری ہوئے۔ من نال سنگرش کردے آیا پہلی اوستھا انہاں دی اے بندی ہے، اگر واقعی انہاں نو جت پراپت ہو رہی ہے تے میں پھر عرض کراں، من نال سنگرش کی ہے لوب نال سنگرش، من نال سنگرش کی ہے کام نال سنگرش، من نال سنگرش کی ہے ہنکار نال سنگرش۔ پتھر نال سر مار کے اودے سوراخ کر دینا، رستہ بنا دینا آسان ہے، اہنکار نال سر ٹکرا کے تے اہنکار نو چکنا چور کرنا کٹھن ہے، اوکھا ہے۔ اہنکار نو چور کر کے جنہاں نے نرنکار دا مارگ بنایا، لوب نو مٹی دے ملا کے جنہاں نے سنتوخ دا دیوا جلایا، کام نو شانت کر کے جنہاں نے اپنے اندر رام نو پرگٹ کیتا، اے بہت وڈے مہابلی لوگ نے، جن مل مارے پنچ سور بیر، ایسو کون بلی رے؟ کون ہے ایسا ویاپک مہابلی جو انہاں پنجاں نال سنگرش کر کے جتنو جو ہے پراپت ہویا ہوئے؟ تو جد کوئی کام نو جت لیندا ہے رام میں ہی ہو جاندا ہے، لوب نو جت لیندا ہے سنتوک میں ہی ہو جاندا ہے، ہنکار نو جت لیندا ہے نرنکار دی شکل صورت جو ہے دارن کر لیندا ہے، ایسا سنگرش اس نو مہان بنا دیندا ہے، اتی جو ہے اتم بنا دیندا ہے۔ تو مارگ زندگی دے وچ اے دو نے، اکثر ایسا دیکھیا جاندا ہے جیسے پانی نیوان دی طرف اپنے آپ چلدا ہے، منک کھڈ دی طرف نیوان دی طرف اپنے آپ چل پیندا ہے، کسے سہارے دی لوڑ نہیں، کسے سہائک دی لوڑ نہیں، کسے مددگار دی لوڑ نہیں، جیون دا ویگ اپنے آپ نیوان دی طرف جاندا ہے۔ پر جیون نو بلندیاں تے لے جانا ہے، چڑھائیاں تے لے جانا ہے، سہارے دی لوڑ ہے، آسرا چاہیدا ہے، ایک سمے دا آسرا، وقت دا آسرا، ایک پربھو دا آسرا، پرماتما دا آسرا۔ ایک امرت ویلے جاگنا تے ایک پرماتما دا آسرا مل سکے، ارداس جودڑی تسے اگے نانکا کھلے کیجے ارداس، کھڑے ہو کے اس دے اگوں تم ارداس کر، جودڑی کر، ہے پربھو آور پنچ ہم ایک جنا، کیوں راکھیں گھر بار منا، اے پربھو او پنج نے میں کلنا۔ तू मेरा सहायक बन, तू मेरे नाल हो, ता मैं इना पंजा नाल मत्था मार सकदा, मैं कल्या नहीं। इस वास्ते कहंदे ने कीती हुई बंदगी ओ सफल समझ लो अगर अंदरों अरदास पैदा हो गई। ए तीन पड़ाव ने प्रयास अरदास प्रसाद। प्रथम ते प्रयास ही है मन नाल संघर्ष करने दा, अमृत वेले उठना है, जप है, तप है, सत्संग है, बाणी दा पाठ है, सतपुरुषां दी सोबस्त है, ए प्रयास है। लेकिन ये प्रयास लंबे समय तक चलदा रहे ते प्राप्ति कुछ भी ना होवे तो कहंदे ऐसी हालत विच अंदरों अरदास पैदा होंदी, मेरा प्रयास अगर मैनू सफलता दिला सकदा है अध्यात्मक, तो फिर परमात्मा दा मुल पै गया, मेरा प्रयास ईश्वर दा मुल है, इतना मैं प्रयास करांगा तो परमात्मा दी प्राप्ति हो जाएगी। नहीं, जद भी किसे नूं परमात्मा मिले है, परम आनंद मिले है, जगत दे तमाम श्रेष्ठ पुरुषां ने कहा है वो मिले है प्रसाद है, प्रसाद बख्शिश है, रहमत है, साडा प्रयास कुछ भी नहीं, उहदा प्रसाद है, उहदी बख्शिश है। इहदी बैरूनी रूपरेखा गुरु घर विच बड़ी सोहनी देखण नूं मिलदी है, पहले कथा कीर्तन दा सुनना है, सेवा करनी है, दान पुन करना है, ये सारे दा सारा प्रयास है। ये फिर प्रयास ले जांदा है अरदास तक, और अरदास तो बाद की है हत्थां च पै जांदा है प्रसाद, प्रसाद तो बाद फिर कुछ नहीं, प्रसाद लेके जाओ अपने घर नू, प्रसाद अखी है, प्रसाद दे अखरी अर्थ बख्शिश रहमत। जद भी कोई समाधि लीन होया, जद भी किसी दी जिंदगी दे च मिठास भरी है, उसने यही आख्या है प्रसाद बख्शिश रहमत। तो पहले ते प्रयास है, उद्यम है, और जब मनुख थकदा है, टूटदा है, इस प्रयास दी सफलता नहीं मिलदी, अंदरों अरदास जागदी है, हे परिपूर्ण परमात्मा तू रहमत कर, बख्शिश कर। जैसे ए अरदास निकलदी है जिंदगी च इक्को ही दफा निकलदी है, क्योंकि पूर्ण हो जांदी है, बिरथी कदे ना हो वही जन की अरदास, रोम रोम उसका अमृत नाल भर जांदा है, और वो कह उठदा है तेरा प्रसाद तव प्रसाद, तव प्रसाद, गुर प्रसाद, गुर प्रसाद, हे गुरु ये तेरा प्रसाद है, तेरी बख्शिश है, हे प्रभु तव प्रसाद ये तेरी रहमत है, तेरी बख्शिश है। धन ने ओ पुरुष जो समय अनुसार अमृत वेले नु समझ के उस वक्त उठ बैठते ने ते मन नाल संघर्ष करन लई राजी हो जांदे ने, वाहिगुरु मंत्र दे जप द्वारा अपने आप नु अरदास तक लै जांदे ने ते परमात्मा दे प्रसाद दे पात्र बन जांदे ने। सतगुरु ए प्रसाद सारिआं दी झोली च पावे और सारिआं दी जिंदगी नूं अमृतमई बनावे।
1: एक ओंकार सतनाम करता पुरख निर्भव निर्वैर अकाल मूरति आजूनी सैभ गुर प्रसाद। परिपूर्ण परमात्मा अनंत शक्तियां का मालिक है, अनंत कला धारनी है, और अनंत गुण उस तो प्रगट होंदे ने। जेड़ा जेड़ा गुण, जेड़ी जेड़ी कला और जेड़ी जेड़ी शक्ति दी झलक भगतां दी दृष्टि विच पई, भगतां ने उसी ढंग दे उस कला उस शक्ति दे गीत गाए ने। वेदांत आचार्य व्यास दा ते कहना है कि जैसी मनुख दी दृष्टि हुंदी है वैसी ही सृष्टि हो जांदी है। संसार दरअसल एक रूप नहीं, जैसी जैसी मनुख दियां नजरां ने वैसे वैसे संसार दे नजारे ने। जैसी जैसी बंदे दी दृष्टि है वैसी वैसी सृष्टि का रूप हो जाता है। एक खिड़िया होया गुलाब का फूल उसनू एक बिल्ली वेख रही है, उदे वेखण दा अपना ढंग है, पर उसे खिड़े हुए गुलाब के फूल नू जब एक कुत्ता वेखदा है तां उदी दृष्टि अपनी है, جو روپ بلی نو دکھائی دے رہا ہے ضروری نہیں کہ اوہی روپ کتے نو دکھائی دے رہے. اس کھڑے ہوئے گلاب دے پھل نو جب ایک بکری ویکھدی ہے تے کئی دفعہ منہ وچ پان دی کوشش کردی ہے اونوں ایک گھاس ہی دکھائی دیندا ہے اور کچھ نہیں. اسے پھل نو ایک سپ ویکھدا ہے, ایک عام سادھارن منکھ ویکھدا ہے, وہ کسی ہور ڈھنگ نال ویکھدا ہے. پر اسے پھل نو جد ایک کوی ویکھدا ہے, شاعر ویکھدا ہے, وہ پھل دی سندرتا کوملتا دے بہت گہرے تل وچ کھو جاندا ہے اور کوی دے اندروں اگمے گیت پھٹ پیندا ہے. پھل تے آئی ہے پر ویکھن ویکھن دی درشٹی وکھ ہون کر کے پھل دا روپ بھی وکھ ہو جاندا ہے. تو جتنی درشٹیاں نے اتنی ہی سرشٹیاں نے, جتنی نظراں نے اتنے ہی نظارے نے. جی سرشٹی دے انیکاں روپ ہو سکدے نے تو تکنی وکھ وکھ ہون دے ناتے پرماتما دے وی وکھ وکھ روپ بھگتاں دے سامنے آئے تے بھگتاں نے پرماتما دے وکھ وکھ روپاں دی چرچا کیتی. صاحب شری گرو نانک دیو جی مہاراج دا فرمان کہ اے کتھنیاں اتنیاں نے وکھ وکھ روپاں دے جنہاں نوں پورن روپ دے بیان وی نہیں کیتا جا سکدا. کتھنا کتھی نہ آوے توٹ, کتھ کتھ کتھی کوٹی کوٹ کوٹ. کروڑاں طرح دے کتھاکاراں نے کروڑاں طرح دیاں کتھنیاں کروڑاں وار کیتیاں, لیکن ہے ایشور تیری کتھا اجے مکی نہیں, ختم نہیں ہوئی. کتھا کرن والا تے ختم ہو جاندا ہے لیکن تیری گل مکدی نہیں, تیری کتھا مکدی نہیں, کیونکہ تو انت گنا انت کلا تے انت شکتیاں دا مالک ہے. پریپورن پرماتما دی جڑی جڑی شکتی, جڑی جڑی کلا اور جڑا جڑا گن سامنے آیا ہے بھگتاں نے اس دا بڑے سندر ڈھنگ نال ورنن کیتا ہے. سب گرو نانک دیو جی مہاراج نے اپنی جب جی صاحب دی اچارن کیتی سپوری وچ انہاں کچھ ایک درشٹیاں دا ذکر کیتا ہے. گاوے کو تان ہوئے کسے تان, جے کسے کول سمجھن دا تان ہے کتھن کرن دا تان ہے تاں او کہہ رہے ہے ہے پرماتما توں ایک تان ہے, توں ایک شکتی ہے. پر یہ شکتی کتنی ہے کیتا تان سوالیو روپ, صاحب کہندے نے یہ شکتی کتنی ہے اندازے تو پرے, کس دے کول یہ قوت ہے, کس دے کول یہ شکتی ہے کہ اس شکتی نو ناپ سکے تول سکے گن سکے. کیونکہ بندے کول پیمانے تن نے, کچھ وستواں ایسیاں نے جنہوں نو بندہ تول کے اندازہ لا لیندا ہے اتنی ہے, کچھ ایسا ہے جس نو گننا پیندا ہے تے کچھ ایسا ہے جس نو ناپنا پیندا ہے. گرو نانک دیو جی مہاراج دا فرمان ہے پرماتما تو ناپیا نہیں جا سکدا, کیونکہ پتہ ہی نہیں چلدا کہ تو کتھوں شروع ہوندا ہے کتھے ختم ہوندا ہے. کوئی نہ جانے تیرا کیتا کیوڑ چیرا, جو تیرا چیرا جو تیرا چولا ہے یہ ناپ تول وچ نہیں آندا, جو تیرے گن نے وہ گنتی وچ نہیں آندے, انت نہ صفتی کہن نہ آند. اور جتنا کہ تم ہے تولیا بھی نہیں جا سکتا, اتول کیوں تولیا جائے. تو جڑا تولیا نہ جا سکے, گنیا نہ جا سکے, ناپیا نہ جا سکے وہ اسیم ہے. اس دی سیما بن جاندی ہے جو ساڈی تول وچ آ جائے, جو ساڈے ناپ وچ آ جائے, جو ساڈی گنتی وچ آ جائے, وہ ساڈی پکڑ وچ آ گئے, وہ ساڈے کول ہے. ساڈے کول اوہی چیز ہے جس نوں اسی گن لیا ہے, جس نوں اسی تول لیا ہے, جس نوں اسی ناپ لیا ہے. پرماتما اج تک نہ ناپیا گیا ہے, نہ تولیا گیا ہے, اور نہ ہی اودی گنتی ہو سکی. ساڈاں دا فرمان کوئی گا رہا ہے جدے کول گاؤن دی شکتی ہے, سمجھن دی شکتی ہے, بودک بل ہے, وہ کہہ رہا ہے ہے پرماتما تو تے ایک تان ہے, تو تے ایک شکتی ہے, پرم شکتی. پر کتنی ایک شکتی ہے, یہ کتھوں شروع ہوندی ہے, کتھے ختم ہوندی ہے, سب کرن اسیم ہے. تین درشٹیاں پرماتما دیاں ساڈے دیش دے پردھان رہیاں نے, سرمور رہیاں نے. ਉਹਨਾਂ ਦਾ ਖਾਸ ਤੌਰ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ਼ਾਰਤਨ ਜ਼ਿਕਰ ਕੀਤਾ ਹੈ ਇਸ ਪੌੜੀ ਵਿਚ, ਔਰ ਤਿੰਨ ਦ੍ਰਿਸ਼ਟੀਆਂ ਰਹੀਆਂ ਨੇ ਬ੍ਰਹਮਾ ਵਿਸ਼ਨ ਮਹੇਸ਼ ਦੀ। ਸਾਡੇ ਦੇਸ਼ ਵਿਚ ਸਨਾਤਨ ਮਤ, ਪੁਰਾਣਾ ਮਤ ਜੋ ਈਸ਼ਵਰ ਦੀ ਬੰਦਗੀ ਕਰਦਾ ਹੈ, ਉਸ ਬੰਦਗੀ ਵਿਚ ਜਾਂ ਵਿਸ਼ਨੂੰ ਦੀ ਦ੍ਰਿਸ਼ਟੀ ਹੋਵੇਗੀ ਜਾਂ ਸ਼ੰਕਰ ਦੀ ਜਾਂ ਬ੍ਰਹਮੇ ਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਨ੍ਹਾਂ ਤਿੰਨਾਂ ਦ੍ਰਿਸ਼ਟੀਆਂ ਨੂੰ ਸਾਹਮਣੇ ਰੱਖ ਕੇ ਆਪਣਾ ਇਕ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ ਹੈ, ਸੰਸਾਰ ਦੇ ਸਾਹਮਣੇ ਰੱਖਿਆ। ਵਿਸ਼ਨੂੰ ਦਾ ਦ੍ਰਿਸ਼ਟੀਕੋਣ ਇਹ ਸੀ, ਗਾਵੇ ਕੋ ਦਾਤ ਜਾਣੇ ਨਹੀਂ ਸਾਨ। ਸ੍ਰੀ ਵਿਸ਼ਨੂੰ ਦਾ ਇਹ ਕਹਿਣਾ ਸੀ ਕਿ ਜੋ ਦਾਤ ਹੈ, ਜੋ ਕੁਛ ਸਾਡੇ ਕੋਲ ਹੈ, ਇਹ ਸਾਨੂੰ ਦਾਨ ਵਿਚ ਮਿਲਿਆ ਹੈ, ਇਹ ਤਨ ਦਾਨ ਵਿਚ ਮਿਲਿਆ, ਇਹ ਮਨ ਦਾਨ ਵਿਚ ਮਿਲਿਆ, ਇਹ ਇੰਦਰੇ ਦਾਨ ਵਿਚ ਮਿਲੇ, ਦਿਮਾਗੀ ਸ਼ਕਤੀ ਸਾਨੂੰ ਦਾਨ ਵਿਚ ਮਿਲੀ ਹੈ, ਜਿਸ ਦਾ ਅਸੀਂ ਕੋਈ ਮੁੱਲ ਨਾ ਦਿੱਤਾ ਹੋਵੇ, ਔਰ ਜੋ ਅਸੀਂ ਬਣਾਈ ਨਹੀਂ ਉਹ ਸਾਨੂੰ ਦਾਨ ਵਿਚ ਮਿਲੀ ਹੈ। ਹਰ ਬੰਦੇ ਨੂੰ ਇਹ ਤਨ, ਮਾਂ ਬਾਪ, ਬੌਧਕ ਬਲ, ਇੰਦਰੇ, ਕਰਮ ਇੰਦਰੇ, ਗਿਆਨ ਇੰਦਰੇ, ਸਭ ਦਾਨ ਵਿਚ ਮਿਲੇ ਨੇ। ਸਭ ਤੋਂ ਮਹਾਨ ਚੀਜ਼ ਜੋ ਸਾਡੇ ਕੋਲ ਹੈ, ਇਹ ਤਨ ਤੇ ਮਨ ਔਰ ਆਤਮਾ, ਇਹ ਦਾਨ ਵਿਚ ਮਿਲੀ ਹੈ। ਤਨ ਮਨ ਦੇ ਆਸਰੇ ਤੇ ਅਸੀਂ ਜੋ ਕੁਛ ਵੀ ਇਕੱਠਾ ਕੀਤਾ ਹੈ ਉਹ ਸਭ ਕੁਛ ਦਾਨ ਹੈ, ਕਿਉਂਕਿ ਤਨ ਹੀ ਨਾ ਹੋਵੇ, ਮਨ ਹੀ ਨਾ ਹੋਵੇ ਤੇ ਅਸੀਂ ਕੀ ਕੁਛ ਇਕੱਠਾ ਕਰ ਸਕਦੇ ਹਾਂ। ਤਨ ਸਾਨੂੰ ਦਾਨ ਵਿਚ ਮਿਲਿਆ, ਮਨ ਸਾਨੂੰ ਦਾਨ ਵਿਚ ਮਿਲਿਆ। ਤੋ ਵਿਸ਼ਨੂੰ ਦਾ ਸਾਡੇ ਦੇਸ਼ ਤੇ ਬੜਾ ਭਾਰੀ ਪ੍ਰਭਾਵ ਪਿਆ। ਉਹਨੇ ਕਿਹਾ ਕਿ ਦਾਤ ਨੂੰ ਦਾਤੇ ਦੀ ਦਿੱਤੀ ਹੋਈ ਨਿਸ਼ਾਨੀ ਜਾਣੋ। ਜਿਸ ਨੇ ਕੋਈ ਨਿਸ਼ਾਨੀ ਦਿੱਤੀ ਹੋਵੇ ਉਸ ਨਿਸ਼ਾਨੀ ਨੂੰ ਵੇਖ ਕੇ ਨਿਸ਼ਾਨੀ ਦੇਣ ਵਾਲਾ ਬਾਰ ਬਾਰ ਚੇਤੇ ਆਉਂਦਾ। ਤੋ ਵਿਸ਼ਨੂੰ ਦਾ ਕਹਿਣਾ ਸੀ ਤਨ ਨੂੰ ਵੇਖੋ, ਪਰਮਾਤਮਾ ਨੂੰ ਚੇਤੇ ਕਰੋ, ਮਨ ਦੀ ਗਤੀ ਵੇਖੋ, ਈਸ਼ਵਰ ਦਾ ਚਿੰਤਨ ਕਰੋ, ਧੀਆਂ ਪੁੱਤਰਾਂ ਨੂੰ ਵੇਖੋ, ਪ੍ਰਭੂ ਨੂੰ ਯਾਦ ਕਰੋ, ਧਨ ਸੰਪਦਾ ਨੂੰ ਵੇਖੋ, ਆਪਣੀਆਂ ਮਹਿਲ ਮਾੜੀਆਂ ਨੂੰ ਵੇਖੋ ਤੇ ਪ੍ਰਭੂ ਦਾ ਧੰਨਵਾਦ ਕਰੋ, ਉਸ ਨੂੰ ਯਾਦ ਕਰੋ, ਕਿਉਂਕਿ ਸਭ ਕੁਛ ਉਸ ਦੀਆਂ ਦਿੱਤੀਆਂ ਹੋਈਆਂ ਨਿਸ਼ਾਨੀਆਂ ਨੇ। ਪੰਡਿਤ ਹਿਰਦੇ ਰਾਮ ਦਾ ਤੇ ਇੱਕ ਥਾਂ ਤੇ ਕਹਿਣਾ, ਹੇ ਪ੍ਰਭੂ, ਮੈਂ ਕੋਈ ਐਸੀ ਚੀਜ਼ ਤੇਰੇ ਕਦਮਾਂ ਵਿਚ ਭੇਟ ਕਰਨਾ ਚਾਹੁੰਦਾ ਜੋ ਮੇਰੀ ਹੋਵੇ, ਮੇਰੀ ਆਪਣੀ ਹੋਵੇ, ਕਿਉਂਕਿ ਤੇਰੀ ਚੀਜ਼ ਮੈਂ ਤੇਰੇ ਅੱਗੋਂ ਰੱਖਾਂ ਇਹ ਸ਼ੋਭਾ ਨਹੀਂ ਦਿੰਦੀ। ਤੇਰਾ ਦੀਆ ਤੁਝੇ ਕਿਆ ਅਰਪਾਉ, ਭਗਤ ਰਵਿਦਾਸ ਜੀ। ਮੈਂ ਕੋਈ ਆਪਣੀ ਚੀਜ਼ ਤੇਰੇ ਚਰਨਾਂ ਦੇ ਵਿਚ ਅਰਪਣ ਕਰਨਾ ਚਾਹੁੰਦਾ। ਤੋ ਹਿਰਦਾ ਰਾਮ ਕਹਿੰਦੇ ਨੇ, ਖਿਆਲ ਜਾਗਦਾ ਹੈ ਮੈਂ ਆਪਣਾ ਤਨ ਤੇਰੇ ਕਦਮਾਂ ਵਿਚ ਨਿਛਾਵਰ ਕਰਾਂ, ਤੋ ਜਿਸ ਵਕਤ ਮੈਂ ਅਰਪਣ ਕਰਨ ਲੱਗਦਾ ਪਤਾ ਚੱਲਦਾ ਹੈ ਤਨ ਤੇਰੀ ਦੇਣ ਹੈ, ਤੇਰੀ ਦਿੱਤੀ ਹੋਈ ਦਾਤ ਹੈ, ਕਿਉਂਕਿ ਤਨ ਨੂੰ ਮੈਂ ਬਣਾਇਆ ਨਹੀਂ ਔਰ ਮੈਂ ਬਾਜ਼ਾਰੋਂ ਖਰੀਦ ਕੇ ਨਹੀਂ ਲਿਆਂਦਾ, ਤੇਰੀ ਦਿੱਤੀ ਹੋਈ ਦਾਤ ਹੈ। ਸੋਚਦਾ ਮਨ ਤੇਰੇ ਕਦਮਾਂ ਵਿਚ ਭੇਟ ਕਰਾਂ, ਤੋ ਮਨ ਵੀ ਮੈਂ ਨਹੀਂ ਬਣਾਇਆ, ਤੂੰ ਬਣਾਇਆ ਹੈ ਔਰ ਤੂੰ ਦਿੱਤਾ ਹੈ। ਤੇ ਤਨ ਤੇ ਮਨ ਦੇ ਆਸਰੇ ਤੇ ਜੋ ਮੈਂ ਕਮਾਇਆ ਧਨ, ਇਹ ਵੀ ਤੇਰੇ ਵਸੀਲਿਆਂ ਦੇ ਨਾਲ ਮਿਲਿਆ ਹੈ। ਅਗਰ ਵਸੀਲਾ ਹੀ ਤੂੰ ਨਾ ਬਣੇ, ਤਨ ਤੇ ਮਨ ਹੀ ਨਾ ਹੋਵੇ, ਤੋ ਧਨ ਕਿੱਥੋਂ ਕਮਾਇਆ ਜਾ ਸਕਦਾ ਹੈ? ਤੋ ਧਨ ਵੀ ਮੈਂ ਤੇਰੇ ਕਦਮਾਂ ਵਿਚ ਕੀ ਰੱਖਾਂ, ਤਨ ਤੇ ਮਨ ਵੀ ਮੈਂ ਤੇਰੇ ਕਦਮਾਂ ਵਿਚ ਕੀ ਰੱਖਾਂ? ਇਹ ਤੇ ਸਭ ਕੁਛ ਤੇਰਾ ਦਿੱਤਾ ਹੋਇਆ। ਦਰਅਸਲ ਪ੍ਰਭੂ ਵਸੀਲਾ ਨਾ ਬਣੇ ਤੋ ਸੰਸਾਰ ਵਿਚ ਤੇ ਕੁਛ ਵੀ ਮਨੁੱਖ ਨੂੰ ਨਹੀਂ ਪ੍ਰਾਪਤ ਹੋ ਸਕਦਾ, ਨਾ ਤਨ, ਨਾ ਮਨ, ਨਾ ਧਨ। ਵਸੀਲਾ ਹੀ ਪਰਮਾਤਮਾ ਹੈ, ਵਸਾਇਲ ਹੀ ਈਸ਼ਵਰ ਹੈ। ਇੱਕ ਉਰਦੂ ਦੇ ਸ਼ਾਇਰ ਦਾ ਕਹਿਣਾ ਹੈ, ਦੁਨੀਆ ਮੇਂ ਕੁਛ ਐਸੇ ਵੀ ਕਮਲ ਹੋਤੇ ਹੈ, ਖਿਲਤੇ ਨਹੀਂ ਪਰ ਵਕਤੇ ਉਜਲ ਹੋਤੇ ਹੈ, ਯੇ ਬਾਤ ਜੁਦਾ ਹੈ ਕਿ ਵੋ ਤਾਮੀਰ ਨਾ ਹੋ, ਹਰ ਜ਼ਹਿਨ ਮੇਂ ਕੁਛ ਤਾਜੇ ਮਹਿਲ ਹੋਤੇ ਹੈ। ਸ਼ਾਹਜਹਾਂ ਨੂੰ ਮੌਕਾ ਮਿਲ ਗਿਆ, ਵਸਾਇਲ ਮਿਲ ਗਏ, ਉਹਨੇ ਜ਼ਮੀਨ ਦਿੱਤੇ, ਤਾਜ ਮਹਿਲ ਖੜਾ ਕਰ ਦਿੱਤਾ, ਪਰ ਜਿਸ ਨੂੰ ਕੋਈ ਮੌਕੇ ਤੇ ਵਸਾਇਲ ਨਹੀਂ ਲੱਭਦੇ ਉਹਦੀਆਂ ਹਸਰਤਾਂ ਅੰਦਰ ਹੀ ਰਹਿ ਜਾਂਦੀਆਂ ਹਨ। ਲੇਕਿਨ ਇਸ ਦਾ ਇਹ ਮਤਲਬ ਨਹੀਂ ਕਿ ਉਹ ਤਾਜੇ ਮਹਿਲ ਤਾਮੀਰ ਨਹੀਂ ਕਰ ਸਕਦਾ, ਉਹ ਵੀ ਤਾਮੀਰ ਕਰ ਸਕਦਾ ਹੈ, ਹਰ ਮਨੁੱਖ ਤਾਮੀਰ ਕਰ ਸਕਦਾ ਹੈ ਅਗਰ ਉਸਨੂੰ ਮੌਕਾ ਤੇ ਉਸਨੂੰ ਵਸਾਇਲ ਮਿਲ ਜਾਣ। ਤੋ ਮੌਕਾ ਤੇ ਵਸੀਲੇ ਤੇ ਪ੍ਰਮਾਤਮਾ ਆਪ ਹੀ ਹੈ। ਇਸ ਵਾਸਤੇ ਹਿਰਦਾ ਰਾਮ ਕਹਿੰਦੇ ਨੇ, ਇਹ ਤਨ ਤੇ ਮਨ ਤੇ ਧਨ ਤੇਰੇ ਵਸੀਲਿਆਂ ਨਾਲ ਮਿਲਿਆ, ਤੂੰ ਦਿੱਤਾ ਮੈਨੂੰ, ਇਹ ਮੈਂ ਤੇਰੇ ਕਦਮਾਂ ਵਿੱਚ ਕੀ ਰੱਖਾਂ, ਕਿਉਂਕਿ ਮੈਂ ਚਾਹੁੰਦਾ ਕੋਈ

ਸ਼ਕਲ ਸੂਰਤ ਹੈ ਪਰਮਾਤਮਾ ਤੇਰੀ ਹੈ। ਚੱਲ ਰਹੀ ਪ੍ਰਾਣਾਂ ਦੀ ਹਰਕਤ ਇਹ ਤੇਰੀ ਹੈ, ਇਹਦੇ ਚ ਆਤਮ ਪ੍ਰਕਾਸ਼ ਤੇਰਾ ਹੈ, ਪਰ ਹੇ ਈਸ਼ਵਰ ਕੁਛ ਮੇਰਾ ਵੀ ਹੈ। ਤਨ ਮਨ ਸਵਾਸ ਤੇ ਆਤਮਾ ਜੇ ਪਰਮਾਤਮਾ ਦੇ ਹੀ ਨੇ ਤਾਂ ਫਿਰ ਮਨੁੱਖ ਦਾ ਆਪਣਾ ਕੀ ਰਿਹਾ। ਸਾਹਿਬ ਕਹਿੰਦੇ ਕੁਛ ਮੇਰਾ ਵੀ ਹੈ। ਦਾਤ ਜੋਤ ਸਭ ਸੂਰਤ ਤੇਰੀ, ਇਹ ਸ਼ਕਲ ਸੂਰਤ ਤੇਰੀ ਬਣਾਈ। ਅਸੀਂ ਸ਼ਕਲ ਸੂਰਤ ਵਿਚ ਆਪਣਾ ਕੋਈ ਚੁਣਾਵ ਨਹੀਂ ਕੀਤਾ, ਪਰਮਾਤਮਾ ਦੀ ਦੇਣ ਹੈ। ਪ੍ਰਾਣਾਂ ਦੀ ਹਰਕਤ ਤੇਰੀ ਹੈ, ਆਤਮ ਪ੍ਰਕਾਸ਼ ਤੇਰਾ ਹੈ। ਦਾਤ ਜੋਤ ਸਭ ਸੂਰਤ ਤੇਰੀ, ਪਰ ਇਸ ਦੇ ਵਿਚ ਕੁਛ ਮੇਰਾ ਵੀ ਹੈ। ਕੀ ਹੈ? ਬਹੁਤ ਸਿਆਣਪ ਹਉਮੈ ਮੇਰੀ, ਅਹੰਕਾਰ ਤੇ ਚਤੁਰਾਈ ਇਹ ਮੇਰੀ ਹੈ, ਔਰ ਇਸ ਮੇਰੀ ਚਤੁਰਾਈ ਤੇ ਹਉਮੈ ਦੇ ਆਸਰੇ ਤੇ ਮੈਂ ਤੇਰੀ ਚੀਜ਼ ਦਿੱਤੇ ਵੀ ਮੇਰੇ ਦੀ ਮੋਹਰ ਲਾ ਛੱਡਦਾ। ਤਨ ਤੇਰਾ ਦਿੱਤਾ ਹੋਇਆ ਮੈਂ ਕਹਿਣਾ ਮੇਰਾ ਤਨ ਹੈ, ਧਨ ਤੇਰਾ ਦਿੱਤਾ ਹੋਇਆ ਮੈਂ ਕਹਿ ਦੇਣਾ ਮੇਰਾ ਧਨ ਹੈ, ਮਨ ਤੇਰਾ ਦਿੱਤਾ ਹੋਇਆ ਮੈਂ ਕਹਿ ਦੇਣਾ ਮੇਰਾ ਮਨ ਹੈ। ਦਿੱਤੀ ਹੋਈ ਇਹ ਤੇਰੀ ਆਤਮਾ ਮੈਂ ਕਹਿ ਦੇਣਾ ਇਹ ਮੇਰੀ ਆਤਮਾ ਹੈ ਤੇਰਾ, ਲੇਕਿਨ ਮੈਂ ਮੇਰੇ ਦੀ ਮੋਹਰ ਲਾ ਬੈਠਾ, ਮੈਂ ਆਪਣਾ ਦਾਅਵਾ ਜਿਤਾ ਬੈਠਾ। ਔਰ ਤੇਰੀ ਚੀਜ਼ ਦੇ ਉੱਤੇ ਜਿਸ ਦਿਨ ਦਾ ਮੈਂ ਆਪਣਾ ਦਾਅਵਾ ਕੀਤਾ ਹੈ ਤੈਥੋਂ ਦੂਰ ਹੋ ਗਿਆ, ਵਿੱਤ ਬਹੁਤ ਵੱਧ ਗਈ ਹੈ। ਨੇੜੇ ਆਉਣ ਵਾਸਤੇ ਇਸ ਮੈਂ ਮੇਰੇ ਦੀ ਮੋਹਰ ਨੂੰ ਹਟਾਉਣਾ ਪਏਗਾ। ਤੋ ਵਿਸ਼ਨੂੰ ਜੀ ਦਾ ਇਹ ਕਹਿਣਾ ਸੀ, ਸਭ ਕੁਛ ਦਾਤ ਵਿੱਚ ਮਿਲਿਆ, ਦਾਨ ਵਿੱਚ ਮਿਲਿਆ। ਤਨ ਹੈ, ਮਨ ਹੈ, ਧਨ ਹੈ, ਦਾਤ ਨਾਲ ਨਫ਼ਰਤ ਨਹੀਂ। ਵੱਡਾ ਦਾਤਾ ਤਿਲ ਨਾ ਤਮਾਏ, ਪਰਮਾਤਮਾ ਦਾ ਸੁਭਾਅ ਹੈ ਦਾਨ ਦੇਣਾ। ਉਹ ਸਭ ਕੁਛ ਨੂੰ ਦੇ ਰਿਹਾ, ਉਹ ਸੂਰਜ ਚੰਦ ਤਾਰਿਆਂ ਨੂੰ ਰੋਸ਼ਨੀ ਦੇ ਰਿਹਾ, ਉਹ ਜ਼ਮੀਨ ਨੂੰ ਤਰ੍ਹਾਂ ਤਰ੍ਹਾਂ ਦੀਆਂ ਧਾਤੂਆਂ ਤੇ ਹੋਰ ਅਣਗਿਣਤ ਭੰਡਾਰੇ ਦੇ ਰਿਹਾ। ਉਸਨੇ ਮਨੁੱਖੀ ਤਨ ਦੇ ਅੰਦਰ ਸਵਾਸਾਂ ਦੀ ਹਰਕਤ ਪਾਈ, ਗਿਆਨ ਇੰਦਰੇ ਦਿੱਤੇ, ਕਰਮ ਇੰਦਰੇ ਦਿੱਤੇ, ਇਹ ਸਭ ਕੁਛ ਉਸਦੀ ਦੇਣ ਹੈ, ਉਸਦਾ ਸੁਭਾਅ ਹੈ ਦੇਣਾ। ਜੋ ਕੁਛ ਉਸਨੇ ਦਿੱਤਾ ਹੈ ਉਸਦੀ ਦੇਣ ਨੂੰ ਵੇਖ ਕੇ, ਉਸ ਦੇਣ ਨੂੰ ਨਿਸ਼ਾਨੀ ਜਾਣ ਕੇ ਦਾਤੇ ਦਾ ਚਿੰਤਨ ਕਰਨਾ ਹੈ, ਇਹ ਵਿਸ਼ਨੂੰ ਦਾ ਨਜ਼ਰੀਆ ਸੀ। ਅਗਾਂਹ ਚੱਲ ਕੇ ਖਿਆਲ ਇਹ ਪ੍ਰਚਲਿਤ ਹੋ ਗਿਆ ਕਿ ਵਿਸ਼ਨੂੰ ਭੰਡਾਰੀ ਹੈ, ਸੰਸਾਰ ਨੂੰ ਰਿਜ਼ਕ ਦੇਣ ਵਾਲਾ ਹੈ, ਸੰਸਾਰ ਨੂੰ ਦਾਤਾ ਦੇਣ ਵਾਲਾ ਹੈ। ਦਰਅਸਲ ਦਾਤਾ ਦੇਣ ਵਾਲਾ ਨਹੀਂ, ਦਾਤੇ ਦਾ ਗਿਆਨ ਕਰਾਉਣ ਵਾਲਾ ਹੈ, ਔਰ ਬੋਧ ਕਰਾਉਣ ਵਾਲਾ ਹੈ ਕਿ ਦਾਤਾ ਉਹ ਹੈ ਤੇ ਜੋ ਕੁਛ ਸਾਡੇ ਕੋਲ ਹੈ ਇਹ ਸਭ ਕੁਛ ਉਸਦਾ ਦਿੱਤਾ ਹੋਇਆ। ਵਿਸ਼ਨੂੰ ਦੀ ਇਹ ਗੱਲ ਕਰੀਬਨ ਕਰੀਬਨ ਹਰ ਜ਼ੇਨ ਦੇ ਸਮਝ ਵਿਚ ਆਈ। ਇਸ ਵਾਸਤੇ ਸਾਡੇ ਦੇਸ਼ ਵਿਚ ਵਿਸ਼ਨੂੰ ਦੇ ਬਹੁਤ ਮੰਦਰ ਬਣੇ ਔਰ ਵਿਸ਼ਨੂੰ ਦੇ ਅਨੇਕਾਂ ਅਵਤਾਰ ਮੰਨੇ ਗਏ। ਵਿਸ਼ਨੂੰ ਤੋਂ ਬਾਅਦ ਇੱਕ ਹੋਰ ਦ੍ਰਿਸ਼ਟੀਕੋਣ ਸਾਡੇ ਦੇਸ਼ ਵਿਚ ਪ੍ਰਚਲਿਤ ਹੋਇਆ, ਉਹ ਸੀ ਬ੍ਰਹਮੇ ਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਉਹਨਾਂ ਦਾ ਜ਼ਿਕਰ ਕਰਦੇ ਨੇ, ਗਾਵੇ ਕੋ ਗੁਣ ਵਡਿਆਈਆ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਬ੍ਰਹਮਾ ਵਿਸ਼ਨੂੰ ਦੇ ਨੁਕਤਾ ਨਿਗਾਹ ਨਾਲ ਸਹਿਮਤ ਹੁੰਦਾ ਨਹੀਂ ਦਿਸਦਾ। ਬੜੀ ਬਿਖੜੀ ਵਿਦਿਆ ਲੈ ਕੇ, ਬਹੁਤ ਬਾਰੀਕ ਪੇਚੀਦਾ ਵਿਦਿਆ ਲੈ ਕੇ ਉਹਨੇ ਪ੍ਰਭੂ ਦੇ ਗੀਤ ਗਾਣੇ ਸ਼ੁਰੂ ਕੀਤੇ। ਕਿਉਂਕਿ ਬ੍ਰਹਮੇ ਕੋਲ ਦਿਮਾਗ ਇੱਕ ਦਾਰਸ਼ਨਿਕ ਦਾ ਦਿਮਾਗ ਸੀ, ਫਿਲੋਸਫਰ ਦਾ ਦਿਮਾਗ ਸੀ, ਉਹ ਛੇਤੀ ਮੋਟੀਆਂ ਗੱਲਾਂ ਨਾਲ ਸਹਿਮਤ ਹੋਣ ਵਾਲਾ ਨਹੀਂ ਸੀ। ਇਸ ਵਾਸਤੇ ਉਹ ਸੰਸਾਰ ਦੀ ਖੋਜ ਦੇ ਚੱਲ ਪਿਆ, ਬਈ ਪਹਿਲੇ ਮੈਂ ਇਹ ਵੇਖਣਾ ਸੰਸਾਰ ਕਿੱਥੋਂ ਹੈ, ਸੰਸਾਰ ਕਿਉਂ ਹੈ, ਇਹਦਾ ਮੂਲ ਕੀ ਹੈ, ਇਹਦਾ ਆਦਿ ਕੀ ਹੈ, ਇਹਦਾ ਮੱਧ ਕੀ ਹੈ, ਇਹਦਾ ਅੰਤ ਕੀ ਹੈ। ਤੋ ਸ੍ਰਿਸ਼ਟੀ ਦਾ ਮੂਲ ਲੱਭਣ ਵਾਸਤੇ ਬ੍ਰਹਮਾ ਚੱਲ ਪਿਆ, ਉਹਨੇ ਆਪਣੀ ਖੋਜ ਦੌੜਾਈ। ਬਨਸਪਤੀ ਦਾ ਮੂਲ, ਕੀੜੇ ਮਕੌੜਿਆਂ ਦਾ ਮੂਲ, ਪਸ਼ੂ ਪੰਖੀਆਂ ਦੀ ਹੋਂਦ, ਸੂਰਜ ਚੰਦ ਤਾਰਿਆਂ ਦੀ ਪਸਰੀ ਹੋਈ ਇਹ ਰੋਸ਼ਨੀ ਤੇ ਉਹਨਾਂ ਦੀ ਹੋਂਦ, ਔਰ ਮਨੁੱਖਤਾ ਦਾ ਇਤਨੇ ਗਹਿਰੇ ਰੂਪ ਦੇ ਬ੍ਰਹਮੇ ਨੇ ਅਧਿਐਨ ਕੀਤਾ ਹੈ, ਖੋਜ ਕੀਤੀ, ਜਿਸ ਤੋਂ ਸਪਸ਼ਟ ਆਉਂਦਾ ਹੈ ਕਿ ਇਸ ਤਰ੍ਹਾਂ ਦੀ ਖੋਜ ਕਰਨ ਵਾਲਾ ਪ੍ਰਿਥਵੀ ਦੇ ਉੱਤੇ ਇਹ ਪਹਿਲਾ ਹੀ ਮਨੁੱਖ ਹੈ। 84 ਲੱਖ ਜੂਨ ਦਾ ਬੋਧ ਇਸ ਨੇ ਦਿੱਤਾ। ਗ੍ਰਹਿ ਨਛੱਤਰਾਂ ਦੀ ਗਰਦਿਸ਼ ਦਾ, ਮਨੁੱਖੀ

0: جو کچھ اثر پی سکتا ہے، پرواؤ جو کچھ چنگا تے ماڑا پہندا ہے، یہ وچاراں وی برہمے نے جگت دے سامنے رکھیاں۔ بعد وچ انہاں وچاراں تو پرواوت ہو کے جوتش ودیا دا جنم ساڈے دیش وچ ہویا، جس نوں اسی آیورویدک طور طریقہ علاج دا دسدے ہاں۔ آیورویدک جو ویداں دے چوں نکلیا ہویا ڈھنگ ہے، انہیں جڑی بوٹیاں دا وی بہت گہرا ادھیئن کیتا، بیماریاں دی وی کھوج کیتی، اے کیوں نے، اے کتھوں نے، انہاں دا مول کارن کی ہے تے انہاں بیماریاں دا انت کس طرح ہوے گا۔ غرض کے زندگی دے ہر پہلو دی کھوج برہمے نے کیتی۔ صاحب گرو نانک دیو جی مہاراج اشارتن آسا راگ دے شبد وچ ذکر بھی کردے نے، نال کٹم ساتھ ورداتا، برہما بھالن سرشٹ گیا، آگے انت نہ پاؤ تانکا، کنس چھید کیا وڈا بھیا۔ تو برہما سرشٹی دی ٹول دے چل پیا، سرشٹی دی بھال دے چل پیا، سنسار کیویں بنیا اس دی کھوج دے چل پیا۔ اگاں چل کے ساڈے دیش وچ اے گل پرچلت ہو گئی کہ برہما سنساری ہے، سنسار دے بنان والا نہیں، سنسار دے بنان والا نہیں ہے، سنسار کیویں بنیا اے دا گیان دین والا ہے، سنسار کیویں عالم وجود دے چایا، ایدی بنتر کی ہے اور یہ کتھے تک پسرے ہویا ہے، ایدہ بہت کچھ گیان اس نے دیتا۔ چونکہ سنسار دے گیان دیتے ہی وید کھڑے نے، اس واسطے برہمے نو سنساری کہہ دیتا۔ سری کرشن نے ایتھے جا کے ارجن نو کہا، ترئی گنی وید وشا نس ترئی گنی بھوارجن، اے ارجن وید تین گنا دی گل کردے نے، سنسار دی گل کردے نے، تو میری گل سن، جو میں کہہ رہا ہوں اس نو من، جو میں کہہ رہا ہوں اس نال جڑو، کیونکہ وے سنسار دی گل کردے نے۔ دراصل سنسار وی اپنے تھان دے اتے اتنا مہان ہے کہ ایدی وی کھوج ہونی چاہی دی ہے، اور کھوج کرن دتے برہما چلیا، اس دا شوق سی، اس دی یہ بک سی۔ جیون دی بہو پکھی کھوج برہمے نے کیتی۔ سنگیت دا جنم داتا برہما ہے، کوتا دا جنم داتا برہما ہے، آیورویدک دا جنم داتا برہما ہے، 84 لاکھ جون دا گیان دین والا برہما ہے۔ من دیاں حالتاں نو نے، رنگ نو نے، سوراں ست نے، زبان دے رس چھے نے، اس طریقے دی کھوج بھی برہما کردا رہیا، اور بہ پکھی کھوج اس نے جگت دے سامنے رکھی۔ چونکہ دماغ آپ دے کول دارشنک دا سی، فلاسفر دا سی، آپ دیاں باریک گلاں ہر منک دی سمجھ دے چ نہ آئیاں، اس واسطے برہمے دی پرتشٹا ساڈے دیش دے چ کوئی بہت نہیں ہو سکی، او دے کوئی بہتے بندر ساڈے دیش دے چ نہیں بن سکے۔ جس طرح قدم قدم دے تے وشنو دے مندر نے، اس طرح دے قدم قدم دے تے برہمے دے مندر نہیں نے۔ کارن کی سی؟ وہ دارشنک سی، فلاسفر سی، اتنی گہری گل کردا سی، گاوے کو ودیا وکھم وچار، اتنی بکھڑی ودیا اگوں رکھدا سی، لوگاں دی سمجھ تو پرے دی گل سی، سنسار دی سمجھ تو پرے دی گل سی۔ اور پرے دی گل اس واسطے کردا سی کہ منکھاں دے اندر پرے جان دی بھک پیدا کیتی جا سکے، دور جان دی بھک پیدا کیتی جا سکے۔ منک دا دماغ جتھے ہے اتھے تک دی ہی گل کیتی جائے تا منک دا دماغ اگے نہیں جا سکتا، اگے بارے نہیں سوچے گا۔ تو بہت اگے دی گل برہما کردا سی، اس واسطے اس دے آلے دوالے کوئی بہتی منکھتا کٹھی نہیں ہو سکی، اس دی پوجا وی ساڈے دیش وچ کوئی بہت وڈے پدھر تے نہیں ہو سکی، اور اس دے بہت سارے مندر وی نہیں بن سکے۔ اس دا نکتا نگاہ جو سی گرو نانک دیو جی مہاراج اشارہ کردے نے، گاوے کو گن وڈیائی آچار، گاوے کو ودیا وکھم وچار۔ تیسرا درشٹی کون جگت دے سامنے رکھیا ہے شنکر نے، انہاں دا نقطہ نگاہ وشنو تے برہمے نالوں بالکل نیارا سی۔ انہاں نے جس ڈھنگ دا گیان جگت دے سامنے رکھیا، گرو نانک دیو جی مہاراج اشارتن انہاں دا ذکر کردے نے، گاوے کو ساج کرے تن کھے، گاوے کو جی لے پھر دے۔ शिव जी दे गाउण दा ढंग ए सी, गावे को साज करे तन खे, भी परमात्मा तन दी साजना करके फिर खे कर देंदा, जीवन बना के फिर ढा देंदा। मौत ही मौत है समगर जीवन विच, इथे सूरज बनदे ने बुझ जांदे ने, इथे धरतियां बनदियां ने मिट जांदे ने, इथे मौसम बहार आंदा है खजा आ जांदी है, इथे मनुख जमदे ने मर जांदे ने। मौत ही मौत है, अंत ही अंत है। अंत दा दृश्य जगत दे सामने शंकर ने रखिया। कई दफा मुरदियां दी खोपड़ियां दी माला गल विच पा लैंदा सी, सिर्फ इस वास्ते लोगां नूं पता चले कि मनुख दा अंजाम एही है। वो अपने तन उत्ते राख मल लैंदा सी, स्वास मल लैंदा सी, स्वा मल के भ्रमण करदा सी, सिर्फ इस वास्ते कि आखिर तन ने स्वा हो जाना है, राख हो जाना है, मिट्टी हो जाना है, धूड़ हो जाना है। गावे को साज करे तन खे, गावे को जी लै फिर दे। और शिव जी अक्सर अपनी समाधि शमशान घाट ते लांदा सी, उत्थे ही बैठता सी ताकि मौत चेते रहे। उन्हां दा कहना सी जिसनू अपना अंत चेते नहीं वह बेअंत तक नहीं जा सकेगा। बेअंत तक पहुंचण वास्ते मनुख नू अपना अंत दिखाई देना चाहिए। ये तीन दृष्टियां साडे देश विच प्रचलित होंगी। संसार विच फसे हुए रसक मनुखा नू विष्णु की गल बहुत चंगी लगी और वह विष्णु के आले दुआले कट्ठे हो गए। अज भी असी देखते हाँ कि बहुता व्यापारी तबका किसी हद तक लक्ष्मी नारायण की ही पूजा करता है। संसार तो उपराम बंदे ने शिव जी का दामन पकड़िया और उन्होंने शिव जी की गल बहुत चंगी लगी कि मौत ही मौत है संसार विच, सब कुछ राख हो जाता है, सब कुछ मिट जाता है, सब कुछ का अंत हो जाता है। गावे को साज करे तन खे, गावे को जी लै फिर दे। इस तरह के उपराम बंदे जो संसार तो बिल्कुल बेजार सन, वह शिव जी के आले दुआले कट्ठे हो गए। अवधूत लोग, संसार तो बैरागी त्यागी मनुख सारे शिव जी का दामन पकड़ के चलन लगे। संसार विच रस माणन वाले, संसार विच ही रहण वाले ऐसे मनुखा नूं विष्णु बहुत अच्छे लगे। लेकिन ब्रह्मे नाल कोई बहुती मनुखता ने साथ ना जोड़िया, क्योंकि उहदी गल विद्या ते खड़ी सी, ज्ञान ते खड़ी सी, अकल दियां खोजां ते खड़ी सी। इस वास्ते आम साधारण मनुख ब्रह्मा दी पकड़ तो परे रहे। साहिब गुरु नानक देव जी महाराज ने जिहड़ा दृष्टिकोण जगत दे सामने रखे है, उन्हां दा फरमान है कि एक दृष्टि नाल गल नहीं बनेगी, क्योंकि परमात्मा अनंत गुणा दा मालिक है, अनंत शक्तियां दा मालिक है, अनंत कला दा मालिक है। बहु पक्की जात परमात्मा ते मारनी है। इस वास्ते गुरु नानक देव जी महाराज ने प्रथम जिहड़ी पहली गल कीती ओह ते है ए, पहला मरण कबूल जीवन की छड़ आस, हो सबन की रेण का तो आओ हमारे पास। ए बंदे पहले तू मौत नू कबूल कर ले, अपना अंत कबूल कर, ताही मैं तेनू बेअंत दे देश ले जा सकांगा। पहला अंत तेनू कबूल होवे, प्रथम मौत तेनू कबूल होवे, एक नजरिया सामने रख के फिर साहब कहने ने कि परमात्मा निरा काल दा रूप ही नहीं, निरा मौत दा रूप ही नहीं, बल्कि वो ते बहुत वड्डा दाता है, बड़ा दयालु है, और उसने बहुत कुछ दिता है। की कुछ दिता है? मन तन तेरा, धन भी तेरा, तू ठाकुर स्वामी प्रभ मेरा, ये सब कुछ तेरी देन है, तू साडी झोली दे च पाई है, तू ते बहुत वड्डा दाता है, बहुत वड्डा दाता है। पर साहबां दा ऐसा कहना है कि दात विच बंदा फस ना जाए, किधरे दातां विच फस के दाते नूं भुल ना जाए, वली नियामत बिरादरां दरबार मिलख खाना है, धन संपदा नूं वेख के, धीआं पुत्तरां नूं वेख के, महल माड़ियां नूं वेख के किधरे दाते नूं भुल ना जाए, तो उस नूं अपनी मौत चेते रखनी चाहिए। पर मौत नूं चेते रख के किधरे इतना ही उपराम ना हो जाए कि संसार तो बिल्कुल किनारा कश हो जाए, ਤਾਂ ਸਾਹਿਬ ਕਹਿੰਦੇ ਨਹੀਂ, ਆਪਣੀ ਅਕਲ ਦਾ ਵੀ ਪ੍ਰਯੋਗ ਕਰੇ, ਆਪਣੀ ਬੁੱਧੀ ਦਾ ਪ੍ਰਯੋਗ ਕਰੇ, ਬੁੱਧੀ ਦੇ ਆਸਰੇ ਵਿਚ ਸੰਸਾਰ ਵਿਚ ਰਹਿੰਦਾ ਹੋਇਆ ਸੰਸਾਰ ਤੋਂ ਉੱਚਾ ਹੋਵੇ। ਇਸ ਵਾਸਤੇ ਗੁਰੂ ਨਾਨਕ ਨੇ ਨਾਰਾ ਲਾਇਆ, ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਂ। ਜ਼ਿੰਦਗੀ ਦੇ ਹਰ ਪਹਿਲੂ ਵਿਚ ਤੂੰ ਅਕਲ ਦਾ ਪ੍ਰਯੋਗ ਕਰ, ਪਰ ਮੇਰੀ ਕੋਰੀ ਅਕਲ ਦਾ ਪ੍ਰਯੋਗ ਨਾ ਕਰ। ਐਸਾ ਨਾ ਹੋਵੇ ਕਿ ਅਕਲ ਬਾਰੀਕ ਹੋਈ ਜਾਤੀ ਹੈ, ਰੂਹ ਤਾਰੀਕ ਹੋਈ ਜਾਤੀ ਹੈ। ਕਈ ਦਫ਼ਾ ਮਨੁੱਖ ਫਿਲਸਫੇ ਦੀਆਂ ਗੁੰਝਲਦਾਰ ਗੱਲਾਂ ਵਿਚ ਐਸਾ ਫਸਦਾ ਕਿ ਜ਼ਿੰਦਗੀ ਦੀ ਹਕੀਕਤ ਨਾਲੋਂ ਸੰਬੰਧ ਟੁੱਟ ਜਾਂਦਾ। ਇਸ ਵਾਸਤੇ ਸਾਹਿਬ ਕਹਿੰਦੇ ਨੇ ਇਹ ਤਿੰਨੇ ਗੱਲਾਂ ਇਕੱਠੀਆਂ ਤੈਨੂੰ ਚੇਤੇ ਹੋਣ, ਤੂੰ ਗਿਆਨੀ ਬਣ, ਬੁੱਧੀਮਾਨ ਬਣ, ਆਲਮ ਬਣ, ਲੇਕਿਨ ਇਲਮ ਵਿਚ ਖੋ ਨਾ ਜਾਵੇ, ਤੈਨੂੰ ਮੌਤ ਚੇਤੇ ਹੋਵੇ। ਪਰ ਮੌਤ ਚੇਤੇ ਹੋਵੇ ਕਿਧਰੇ ਤੂੰ ਇਤਨਾ ਉਪਰਾਮ ਨਾ ਹੋ ਜਾਵੇ ਕਿ ਸੰਸਾਰ ਤੋਂ ਕਿਨਾਰਾ ਕਸ਼ੀ ਕਰ ਲਵੇ, ਪਰਮਾਤਮਾ ਤੈਨੂੰ ਇੱਕ ਦਾਤੇ ਦੇ ਰੂਪ ਵਿਚ ਦਿਖਾਈ ਦੇਵੇ, ਔਰ ਜੋ ਕੁਛ ਤੇਰੇ ਕੋਲ ਹੈ ਇਹ ਉਸਦੀ ਦਿੱਤੀ ਹੋਈ ਤੈਨੂੰ ਨਿਸ਼ਾਨੀ ਪ੍ਰਤੀਤ ਹੋਵੇ, ਇਸ ਨਿਸ਼ਾਨੀ ਨੂੰ ਵੇਖ ਕੇ ਤੂੰ ਦਾਤੇ ਦਾ ਚਿੰਤਨ ਕਰ ਸਕੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਥਨ ਹੈ ਕਿ ਇਸ ਤਰ੍ਹਾਂ ਦੀਆਂ ਕਥਨੀਆਂ ਸੰਸਾਰ ਵਿਚ ਬਹੁਤ ਸਾਰੀਆਂ ਨੇ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੀ ਅਜੂਨੀ ਸਹਿਬ ਗੁਰਪ੍ਰਸਾਦ। ਅਨੰਤ ਰੂਪ ਤੇ ਅਨੰਤ ਗੁਣਾਂ ਦਾ ਮਾਲਕ, ਸਾਧਕਾਂ ਦੀ ਦ੍ਰਿਸ਼ਟੀ ਚ ਜਿਸ ਜਿਸ ਢੰਗ ਨਾਲ ਪ੍ਰਗਟ ਹੋਇਆ, ਸਾਧਕ ਲੋਕਾਂ ਨੇ ਉਸੇ ਉਸੇ ਢੰਗ ਨਾਲ ਉਸ ਪਰਮ ਸ਼ਕਤੀ ਦੇ ਗੀਤ ਗਾਏ, ਉਹਦੀ ਉਸਤਤੀ ਕੀਤੀ। ਕਿਉਂਕਿ ਉਹ ਹਰ ਪਲ ਹਰ ਛਿਨ ਨਵਾਂ ਹੈ ਔਰ ਅਨੇਕਾਂ ਰੂਪ ਨੇ, ਇਸ ਵਾਸਤੇ ਪਰਿਪੂਰਨ ਪ੍ਰਮਾਤਮਾ ਦੇ ਅਨੇਕਾਂ ਨਾਮ ਪੈ ਗਏ। ਸਾਹਿਬ ਫਰਮਾਨ ਕਰਦੇ ਨੇ, ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ। ਕਿਸੇ ਨੂੰ ਐਸਾ ਦਿਖਾਈ ਦਿੱਤਾ ਕਿ ਉਹ ਰਮਿਆ ਹੋਇਆ, ਜਦ ਐਸਾ ਦਿਖਾਈ ਦਿੱਤਾ ਤੋ ਰਸਨਾ ਤੋਂ ਨਿਕਲਿਆ ਰਾਮ। ਜਦ ਐਸਾ ਕਿਸੇ ਨੂੰ ਪ੍ਰਤੀਤ ਹੋਇਆ ਕਿ ਸੰਸਾਰ ਵਿਚ ਰਹਿੰਦਾ ਹੋਇਆ ਉਹ ਸੰਸਾਰ ਤੋਂ ਪਰੇ ਹੈ, ਤੋ ਨਿਰੰਜਨ ਸ਼ਬਦ ਰਸਨਾ ਤੇ ਆ ਗਏ। ਜਦ ਇਹ ਦੇਖਿਆ ਕਿ ਉਸਦੇ ਚ ਖੇਚੀ ਨਹੀਂ, ਕਸ਼ਿਸ਼ ਨਹੀਂ ਹੈ, ਉਸਦੇ ਚ ਸੰਸਾਰ ਦੀ ਪਕੜ ਉਸਦੇ ਚ ਨਹੀਂ ਹੈ, ਸੰਸਾਰ ਵਿਚ ਰਹਿੰਦਾ ਹੋਇਆ ਸੰਸਾਰ ਦੀ ਮੋਹ ਮਮਤਾ ਉਸਦੇ ਚ ਨਹੀਂ, ਤਾਂ ਸੁਭਾਵਿਕ ਸ਼ਬਦ ਨਿਕਲਿਆ ਕ੍ਰਿਸ਼ਨ। ਜਦ ਐਸਾ ਦਿਸਿਆ ਕਿ ਉਹ ਤੇ ਕਰਤਾ ਹੈ ਕ੍ਰਿਤ ਨਹੀਂ ਹੈ, ਤੋ ਰਸਨਾ ਦੇ ਚੋਂ ਨਿਕਲਿਆ ਕਰਤਾਰ। ਜਦ ਐਸਾ ਪ੍ਰਤੀਤ ਹੋਇਆ ਉਸਦਾ ਕੋਈ ਆਕਾਰ ਹੀ ਨਹੀਂ ਹੈ, ਉਸਦਾ ਕੋਈ ਵਜੂਦ ਹੀ ਨਹੀਂ ਹੈ, ਉਹ ਤੇ ਇੱਕ ਪਰਮ ਸ਼ਕਤੀ ਹੈ, ਤੋ ਰਸਨਾ ਦੇ ਚੋਂ ਸੁਭਾਵਿਕ ਨਾਮ ਨਿਕਲਿਆ ਨਿਰੰਕਾਰ। ਤੇ ਜਦ ਐਸਾ ਮਹਿਸੂਸ ਹੋਇਆ ਕਿ ਉਹ ਤੇ ਇੱਕ ਆਸ਼ਚਰਜ ਰੂਪ ਹੈ, ਤੇ ਜਿਹੜਾ ਉਸਦੇ ਨੇੜੇ ਜਾਂਦਾ ਹੈ ਉਸਦਾ ਅੰਧਕਾਰ ਦੂਰ ਹੋ ਕੇ ਉਸਨੂੰ ਪ੍ਰਕਾਸ਼ ਮਿਲਦਾ ਹੈ, ਉਸਨੂੰ ਚਾਨਣਾ ਮਿਲਦਾ ਹੈ, ਤਾਂ ਸੁਭਾਵਿਕ ਸ਼ਬਦ ਨਿਕਲਿਆ ਵਾਹਿਗੁਰੂ। ਇਸੇ ਤਰੀਕੇ ਨਾਲ ਬੋਲੀ ਦੇ ਆਧਾਰ ਤੇ, ਮਜ਼ਹਬਾਂ ਦੇ ਆਧਾਰ ਤੇ, ਵੱਖ ਵੱਖ ਬਣੀ ਹੋਈ ਸੰਸਕ੍ਰਿਤੀ ਦੇ ਆਧਾਰ ਤੇ ਪਰਮਾਤਮਾ ਦੇ ਵੱਖ ਵੱਖ ਨਾਮ ਸੰਸਾਰ ਵਿਚ ਪ੍ਰਗਟ ਹੋਏ ਔਰ ਉਹਦੇ ਵੱਖ ਵੱਖ ਰੂਪ ਦੀ ਚਰਚਾ ਧਰਮ ਗ੍ਰੰਥਾਂ ਵਿਚ ਹੋਈ। ਇਤਨੀ ਗੱਲ ਸਪਸ਼ਟ ਹੈ ਕਿ ਹਰ ਬੰਦੇ ਕੋਲ ਦ੍ਰਿਸ਼ਟੀ ਵੱਖ ਵੱਖ ਹੈ ਔਰ ਆਪਣੀ ਦ੍ਰਿਸ਼ਟੀ ਦੇ ਮੁਤਾਬਕ ਹੀ ਮਨੁੱਖ ਸੰਸਾਰ ਨੂੰ ਵੇਖਦਾ ਹੈ, ਨਿਰੰਕਾਰ ਨੂੰ ਵੇਖਦਾ ਹੈ। ਇੱਕ ਤਸਵੀਰ ਦੇ ਕੇ ਅਗਾਂਹ ਚਲਾਂਗੇ। ਇੱਕ ਦਰਖਤ ਦੇ ਥੱਲੇ ਪੰਜ ਸੱਤ ਮਨੁੱਖ ਵਿਸ਼ਰਾਮ ਕਰ ਰਹੇ ਨੇ ਦੁਪਹਿਰ ਦੇ ਵਕਤ। ਉਹਨਾਂ ਦੇ ਵਿੱਚੋਂ ਇੱਕ ਨ੍ਰਿਤਕਾਰ ਹੈ, ਇੱਕ ਸੰਗੀਤਕਾਰ ਹੈ, ਇੱਕ ਉਦਾਸੀ ਸੰਤ ਹੈ, ਇੱਕ ਨੌਜਵਾਨ ਹੈ ਜਿਹੜਾ ਹੁਣੇ ਕਿਧਰੇ ਘਰੋਂ ਲੜ ਕੇ ਆਇਆ ਹੈ, ਬੜਾ ਦੁਖੀ ਹੈ, ਬਹੁਤ ਬੇਚੈਨ ਹੈ। ਆਰਾਮ ਕਰ ਰਹੇ ਇਨ੍ਹਾਂ ਮਨੁੱਖਾਂ ਵਿੱਚੋਂ ਇੱਕ ਲੱਕੜ ਦਾ ਵਪਾਰੀ ਹੈ। ਹਵਾ ਦੇ ਤੇਜ਼ ਝੋਂਕੇ ਜਿਉਂ ਦਰਖਤ ਨਾਲ ਛੂੰਦੇ ਨੇ, ਦਰਖਤ ਦੀਆਂ ਟਹਿਣੀਆਂ ਝੁੱਲਦੀਆਂ ਨੇ, ਜਿਹੜਾ ਨ੍ਰਿਤਕਾਰ ਸੀ ਉਹ ਨ੍ਰਿਤ ਦੀ ਦੁਨੀਆਂ ਵਿੱਚ ਖੋ ਜਾਂਦਾ ਹੈ। ਉਹ ਕਹਿੰਦਾ ਹੈ ਕਿ ਮੈਥੋਂ ਵੀ ਜ਼ਿਆਦਾ ਇਹ ਸੁੰਦਰ ਦਰਖਤ ਨ੍ਰਿਤ ਕਰ ਰਿਹਾ ਹੈ, ਇਹਦੀ ਸ਼ਾਖਾਂ ਵਿੱਚ ਕਿਤਨੀ ਲਚਕ ਹੈ, ਇਹਦੇ ਪੱਤੇ ਕਿਸ ਢੰਗ ਨਾਲ ਝੂਮ ਰਹੇ ਨੇ। ਨਿਰਤ ਵੇਖ ਕੇ ਦਰਖਤ ਦਾ ਉਹ ਨਿਰਤਕਾਰ ਬਿਸਮਾਤ ਦੀ ਦੁਨੀਆ ਚ ਖੋ ਜਾਂਦਾ, ਉਹਨੂੰ ਦਰਖਤ ਨੱਚਦਾ ਹੋਇਆ ਪ੍ਰਤੀਤ ਹੁੰਦਾ। ਦੂਸਰਾ ਸੰਗੀਤਕਾਰ ਹੈ, ਜਦ ਪਵਨ ਦੇ ਤੇਜ਼ ਝੋਂਕੇ ਦਰਖਤ ਨਾਲ ਸਪਰਸ਼ ਕਰਦੇ ਨੇ, ਸ਼ਾਂ ਸ਼ਾਂ ਦੀ ਆਵਾਜ਼ ਬੁਲੰਦ ਹੁੰਦੀ ਹੈ, ਉਹ ਸੰਗੀਤਕਾਰ ਸਰਗਮ ਦੀ ਦੁਨੀਆ ਚ ਖੋ ਜਾਂਦਾ, ਸੁਰਾਂ ਦੀ ਦੁਨੀਆ ਚ ਖੋ ਜਾਂਦਾ, ਸੰਗੀਤ ਦੀ ਦੁਨੀਆ ਚ ਖੋ ਜਾਂਦਾ, ਬਿਸਮਾਦ ਹੋ ਜਾਂਦਾ। ਕਹਿੰਦਾ ਹੈ, ਸਿਰਫ ਮੈਂ ਹੀ ਨਹੀਂ ਗਾਉਂਦਾ, ਇਹ ਦਰਖਤ ਵੀ ਗਾਉਂਦਾ, ਗੀਤ ਸੰਗੀਤ ਇਹਦੇ ਵਿੱਚੋਂ ਵੀ ਨਿਕਲਦਾ। ਨਿਰਤਕਾਰ ਨੂੰ ਐਸਾ ਪ੍ਰਤੀਤ ਹੋਇਆ ਦਰਖਤ ਨੱਚ ਰਿਹਾ, ਪਰ ਸੰਗੀਤਕਾਰ ਨੂੰ ਐਸਾ ਪ੍ਰਤੀਤ ਹੋਇਆ ਜੈਸੇ ਪੱਤੇ ਪੱਤੇ ਦੇ ਚੋਂ ਸੰਗੀਤ ਦਾ ਜਨਮ ਹੋ ਰਿਹਾ। ਉਦਾਸੀਨ ਮਹਾਤਮਾ ਲੇਟਿਆ ਹੋਇਆ, ਉਹ ਦੇਖਦਾ ਹੈ ਦਰਖਤ ਦੀ ਤਰਫ ਇੱਕ ਸੁੱਕਾ ਪੱਤਾ ਤੇਜ਼ ਹਵਾ ਦੇ ਝੌਂਕੇ ਨਾਲ ਟੁੱਟ ਕੇ ਜ਼ਮੀਨ ਤੇ ਆ ਗਿਰਦਾ। ਅੱਖਾਂ ਵਿੱਚ ਹੰਝੂ ਆ ਗਏ ਸੰਤ ਦੇ, ਔਰ ਕਹਿੰਦਾ, ਇੱਕ ਦਿਨ ਸੰਸਾਰ ਦੇ ਦਰਖਤ ਨਾਲੋਂ ਮੈਂ ਇਸ ਤਰ੍ਹਾਂ ਟੁੱਟ ਜਾਵਾਂਗਾ ਜਿਵੇਂ ਕਿ ਪੱਤਾ ਟੁੱਟੇ। ਜਿਵੇਂ ਹੁਣ ਪੱਤੇ ਦਾ ਜੁੜਨਾ ਇਸ ਦਰਖਤ ਨਾਲ ਬੜਾ ਔਖਾ ਹੈ, ਤਿਵੇਂ ਮਰੇ ਹੋਏ ਮਨੁੱਖ ਦਾ ਮੁੜ ਕੇ ਕੁਟੰਬ ਸੰਬੰਧੀਆਂ ਨਾਲ ਸੰਸਾਰ ਨਾਲ ਜੁੜਨਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਹੋਰ ਬੈਰਾਗ ਦੀ ਦੁਨੀਆ ਚ ਖੋ ਗਿਆ, ਹੋਰ ਸੰਸਾਰ ਤੋਂ ਉਪਰਾਮ ਹੋ ਗਿਆ। ਬਈ ਇੱਥੇ ਤੇ ਸਾਰੇ ਪੱਤੇ ਝੜ ਜਾਂਦੇ ਨੇ, ਇੱਥੇ ਪੱਤੇ ਸਦੀਵੀ ਦਰਖਤ ਨਾਲ ਨਹੀਂ ਰਹਿੰਦੇ, ਇੱਕ ਇੱਕ ਕਰਕੇ ਸਾਰਿਆਂ ਨੂੰ ਝੜਨਾ ਪੈਣਾ। ਇਸ ਵਾਸਤੇ ਕਿਸੇ ਪਰਮ ਖੋਜ, ਕਿਸੇ ਪਰਮ ਦੇਸ਼ ਦੀ ਅੰਦਰ ਤਲਬ ਰੱਖ ਕੇ ਅਗੰਮੀ ਦੁਨੀਆ ਵਿੱਚ ਖੋ ਗਿਆ ਇਹ ਸੰਤ। ਚੌਥਾ ਜੋ ਲੇਟਿਆ ਹੋਇਆ ਆਰਾਮ ਕਰ ਰਿਹਾ ਇਸ ਦਰਖਤ ਦੇ ਥੱਲੇ, ਉਹ ਇੱਕ ਵਪਾਰੀ ਹੈ ਲੱਕੜ ਦਾ। ਉਹ ਇਸ ਸੋਚਾਂ ਵਿੱਚ ਗਲਤਾਨ ਹੋ ਗਿਆ ਕਿ ਇਸ ਦਰਖਤ ਨੂੰ ਅਗਰ ਮੈਂ ਖਰੀਦ ਲਵਾਂ, ਇਹਦੇ ਚ ਇਮਾਰਤੀ ਲੱਕੜ ਕਿਤਨੀ ਨਿਕਲੇਗੀ, ਇਸ ਦੇ ਚ ਜਲਾਉ ਲੱਕੜ ਕਿਤਨੀ ਹੋਵੇਗੀ, ਔਰ ਇਸ ਦੇ ਚ ਜਿਹੜਾ ਬਾਕੀ ਦਾ ਮਲਬਾ ਹੈ ਸ਼ਾਖਾਂ, ਇਹਦਾ ਕੋਲਾ ਬਣ ਸਕੇਗਾ ਕਿ ਨਹੀਂ। ਮੈਂ ਕਿੰਨੇ ਦਾ ਇਹ ਦਰਖਤ ਖਰੀਦਾਂ, ਇਹ ਕਿਤਨੇ ਦਾ ਵਿਕੇਗਾ, ਮੈਨੂੰ ਕੀ ਕੁਛ ਬਚੇਗਾ ਦਰਖਤ ਨੂੰ ਵੇਖ ਕੇ ਵਪਾਰ ਦੀ ਦੁਨੀਆ ਵਿੱਚ ਖੋ ਕੇ। ਪੰਜਵਾਂ ਜੋ ਆਰਾਮ ਕਰ ਰਿਹਾ ਹੈ, ਇੱਕ ਨੌਜਵਾਨ ਹੈ, ਹੁਣੇ ਹੁਣੇ ਘਰੋਂ ਲੜ ਕੇ ਆਇਆ। ਹਵਾ ਦੇ ਤੇਜ਼ ਝੌਂਕਿਆਂ ਨਾਲ ਜਦ ਸ਼ਾਖਾਂ ਸ਼ਾਖਾਂ ਨਾਲ ਟਕਰਾਂਦੀਆਂ ਨੇ, ਪੱਤੇ ਪੱਤੇ ਨਾਲ ਟਕਰਾਂਦੇ ਨੇ, ਖੜਾਕ ਪੈਦਾ ਹੁੰਦਾ ਹੈ। ਕਹਿੰਦਾ ਹੈ, ਝਗੜਾ ਤੇ ਇੱਥੇ ਵੀ ਸ਼ੁਰੂ ਹੈ, ਸ਼ਾਖਾਂ ਸ਼ਾਖਾਂ ਨਾਲ ਲੜ ਰਹੀਆਂ ਨੇ, ਪੱਤੇ ਪੱਤੇ ਨਾਲ ਲੜ ਰਹੇ ਨੇ। ਸਿਰਫ ਸਾਡੇ ਘਰ ਦੇ ਚ ਹੀ ਲੜਾਈ ਨਹੀਂ, ਇੱਥੇ ਦਰਖਤ ਵਿਚ ਵੀ ਬਹੁਤ ਵੱਡੀ ਲੜਾਈ ਹੈ। ਹੁਣ ਜੈਸੀ ਜੈਸੀ ਦ੍ਰਿਸ਼ਟੀ ਹੈ ਮਨੁੱਖ ਦੀ, ਵੈਸੀ ਵੈਸੀ ਸ੍ਰਿਸ਼ਟੀ ਦਿਖਾਈ ਦਿੰਦੀ ਹੈ। ਦਰਖਤ ਇੱਕੋ ਹੀ ਹੈ, ਪਰ ਸਾਰਿਆਂ ਨੂੰ ਵੱਖ ਵੱਖ ਰੂਪ ਕਰਕੇ ਪ੍ਰਤੀਤ ਹੋ ਰਿਹਾ। ਸੰਸਾਰ ਤੇ ਇੱਕ ਹੈ, ਲੇਕਿਨ ਨਜ਼ਰਾਂ ਵੱਖ ਵੱਖ ਹੋਣ ਕਰਕੇ ਨਜ਼ਾਰੇ ਵੱਖ ਵੱਖ ਦਿਖਾਈ ਦਿੰਦੇ ਨੇ। ਜੈਸੀ ਸ੍ਰਿਸ਼ਟੀ ਆਉਂਦੀ ਹੈ, ਜੈਸੀ ਦ੍ਰਿਸ਼ਟੀ ਆਉਂਦੀ ਹੈ, ਵੈਸੀ ਹੀ ਮਨੁੱਖ ਦੀ ਸ੍ਰਿਸ਼ਟੀ ਬਣ ਜਾਂਦੀ ਹੈ। ਵੱਖ ਵੱਖ ਸ੍ਰਿਸ਼ਟੀ ਕਰਕੇ ਹੀ ਪਰਮਾਤਮਾ ਦੇ ਅਨੇਕਾਂ ਰੂਪ ਜਗਤ ਵਿਚ ਪ੍ਰਚਲਿਤ ਹੋਏ। ਇਸਲਾਮ ਤੇ ਈਸਾਈਅਤ ਨੇ ਉਸ ਪਰਿਪੂਰਨ ਪਰਮਾਤਮਾ ਨੂੰ ਪਿਤਾ ਕਰਕੇ ਆਖਿਆ, ਫਾਦਰ ਕਹਿੰਦੇ ਨੇ, ਪਿਦਰ ਕਹਿੰਦੇ ਨੇ। ਸਮੁੱਚਾ ਇਸਲਾਮ ਕਹਿੰਦਾ ਹੈ, ਉਹ ਜਿਹੜੀ ਪਰਮ ਸ਼ਕਤੀ ਹੈ ਉਹ ਪਿਦਰ ਹੈ, ਉਹ ਫਾਦਰ ਹੈ। ਦਰਅਸਲ ਅਗਰ ਅਸੀਂ ਪਰਮਾਤਮਾ ਨੂੰ ਸੰਬੰਧੀ ਬਣਾਉਣਾ ਚਾਹੀਏ, ਜੈਸੇ ਕਿ ਉਹ ਹੈ ਵੀ ਸਾਡਾ ਸੰਬੰਧੀ ਗੂੜ ਬੁਨਿਆਦੀ ਸੰਬੰਧੀ ਹੈ, ਤੇ ਕੋਈ ਸਾਡੇ ਕੋਲ ਪੁੱਛੇ ਤੁਸੀਂ ਪਰਮਾਤਮਾ ਨਾਲ ਸੰਬੰਧ ਸਥਾਪਨ ਕੀਤਾ ਹੈ, ਪਰ ਉਹ ਤੁਹਾਡਾ ਕਿਹੋ ਜਿਹਾ ਦਾ ਸੰਬੰਧੀ ਹੈ, ਕੌਣ ਲੱਗਦਾ, ਕੀ ਲੱਗਦਾ। ਜੈਸੇ ਨਾਲ ਚੱਲਦੇ ਹੋਏ ਮਨੁੱਖ ਬਾਰੇ ਕੋਈ ਪੁੱਛ ਲਵੇ ਕੌਣ ਹੈ, ਤੇ ਅਸੀਂ ਕਹਿ ਦਈਏ ਸੰਬੰਧੀ ਹੈ, ਪਰ ਇਹਦੇ ਨਾਲ ਸਵਾਲ ਦਾ ਸਹੀ ਮੈਨੇ ਜਵਾਬ ਨਹੀਂ ਮਿਲਦਾ। ਉਹ ਪੁੱਛ ਸਕਦਾ ਹੈ, ਸੰਬੰਧੀ ਤੇ ਹੈ ਪਰ ਕੀ ਲੱਗਦਾ, ਪੁੱਤਰ ਲੱਗਦਾ ਹੈ, ਮਿੱਤਰ ਲੱਗਦਾ ਹੈ, ਭਰਾ ਲੱਗਦਾ ਹੈ, ਦੋਸਤ ਲੱਗਦਾ ਹੈ, ਆਵਾ ਕੀ ਲੱਗਦਾ। ਰਿਸ਼ਤੇ ਦਾ ਜ਼ਿਕਰ ਕਰਨਾ ਪੈਂਦਾ, ਸੰਬੰਧੀ ਦਾ ਜ਼ਿਕਰ ਕਰਨਾ ਪੈਂਦਾ, ਕੈਸਾ ਸੰਬੰਧ ਹੈ, ਸੰਬੰਧੀ ਚਰਚਾ ਕਰਨੀ ਪੈਂਦੀ ਹੈ। ਉਹ ਜੋ ਪਰਮ ਸ਼ਕਤੀ ਹੈ, ਉਹ ਜੋ ਪਰਮਾਤਮਾ ਹੈ, ਉਹਦੇ ਨਾਲ ਸੰਬੰਧ ਜੋੜਨਾ ਹੈ, ਉੱਪਰ ਇਹ ਸੰਬੰਧ ਕੈਸਾ ਹੋਵੇਗਾ, ਕਿਉਂਕਿ ਮਨੁੱਖ ਦੀ ਦੁਨੀਆਂ ਦੇ ਜਿਹੜੇ ਸੰਬੰਧ ਨੇ ਉਹਦੇ ਚ ਮਾਂ ਹੈ, ਬਾਪ ਹੈ, ਪਤਨੀ ਹੈ, ਬੱਚੇ ਨੇ, ਵਿਆਹ ਨੇ, ਦੋਸਤ ਨੇ, ਪੜੋਸੀ ਨੇ, ਬਸ ਇਹੀ ਸੰਬੰਧੀ ਨੇ। ਉਸ ਪਰਿਪੂਰਨ ਪਰਮਾਤਮਾ ਨਾਲ ਕੈਸਾ ਸੰਬੰਧ ਜੋੜੀਏ, ਤੋ ਇਸਲਾਮ ਕਹਿੰਦੇ ਨੇ ਪਿਤਾ ਦਾ ਸੰਬੰਧ ਜੋੜੋ, ਈਸਾਈਅਤ ਵੀ ਕਹਿੰਦੀ ਹੈ ਉਹ ਫਾਦਰ ਹੈ। ਪ੍ਰਾਰਥਨਾ ਕਰਨਗੇ, ਪ੍ਰੇਰ ਕਰਨਗੇ, ਇਬਾਦਤ ਕਰਨਗੇ, ਉਹ ਪਿਤਾ ਦੇ ਅੱਗੋਂ ਝੁਕਣਗੇ ਔਰ ਉਸ ਪਿਤਾ ਦੇ ਕੋਲੋਂ ਇੰਜ ਯਾਚਨਾ ਕਰਨਗੇ ਜੈਸੇ ਕਿ ਇੱਕ ਮਾਸੂਮ ਬੱਚਾ ਪਿਓ ਕੋਲ ਮੰਗਦਾ। ਇਸਲਾਮ ਈਸਾਈਅਤ ਦੀ ਸਮੁੱਚੀ ਇਬਾਦਤ ਪਿਤਾ ਪੁੱਤਰ ਦੇ ਆਲੇ ਦੁਆਲੇ ਘੁੰਮਦੀ ਹੈ। ਇੱਕ ਪੁੱਤਰ ਪਿਓ ਦੀ ਪੂਜਾ ਕਰ ਰਿਹਾ, ਇੱਕ ਪੁੱਤਰ ਪਿਤਾ ਦੀ ਪਰਿਕਰਮਾ ਕਰ ਰਿਹਾ, ਇੱਕ ਪੁੱਤਰ ਪਿਤਾ ਨੂੰ ਮਹਾਨ ਜਾਣ ਕੇ ਉਹਦੇ ਅੱਗੋਂ ਯਾਚਨਾ ਕਰ ਰਿਹਾ ਹੈ। ਇਹ ਬੰਦਗੀ, ਇਹ ਇਬਾਦਤ ਇਸ ਰਿਸ਼ਤੇ ਦੇ ਉੱਤੇ ਖੜੀ ਹੈ। ਪਰ ਹੋਰ ਥੋੜਾ ਜਿਹਾ ਅਗਾਂਹ ਜਾਈਏ, ਭਾਰਤ ਦਾ ਪੁਰਾਣਾ ਸਨਾਤਨ ਮਤ ਉਸਦਾ ਇੱਕ ਅੰਗ ਉਸ ਪਰਮ ਸ਼ਕਤੀ ਨੂੰ, ਪਰਮਾਤਮਾ ਨੂੰ ਮਾਂ ਕਰਕੇ ਪੂਜਦਾ ਹੈ, ਮਾਤਾ ਕਰਕੇ ਪੂਜਦਾ ਹੈ। ਜਿੱਥੇ ਇਸਲਾਮ ਕਹਿੰਦਾ ਹੈ ਉਹ ਪਿਤਾ ਹੈ, ਈਸਾਈਅਤ ਕਹਿੰਦੀ ਹੈ ਉਹ ਫਾਦਰ ਹੈ, ਉਹ ਬਾਪ ਹੈ, ਉੱਥੇ ਭਾਰਤ ਦਾ ਇੱਕ ਤਬਕਾ ਕਹਿੰਦਾ ਨਹੀਂ, ਉਹ ਮਾਂ ਹੈ। ਲਿਹਾਜ਼ਾ ਮਾਤਾ ਮਾਤਾ ਦੀ ਚਰਚਾ ਤੇ ਗੀਤ ਚੱਲਦੇ ਨੇ। ਮਾਤਾ ਦੇ ਬਹੁਤ ਸਾਰੇ ਮੰਦਰ ਵੀ ਸਾਡੇ ਦੇਸ਼ ਵਿਚ ਮੌਜੂਦ ਨੇ, ਜੈਸੇ ਕਿ ਵੈਸ਼ਨੋ ਦੇਵੀ, ਨੈਣਾ ਦੇਵੀ, ਕਾਲੀ ਦੇਵੀ, ਸੁਰਸਤੀ ਦੇਵੀ, ਦੁਰਗਾ ਦੇਵੀ ਇਤਿਆਦਿਕ ਅਨੰਤ ਦੇਵੀਆਂ ਸਾਡੇ ਦੇਸ਼ ਵਿਚ ਇਸ ਭਾਵਨਾ ਕਰਕੇ ਉਜਾਗਰ ਹੋਈਆਂ ਕਿ ਮਨੁੱਖ ਨੇ ਮੰਨਿਆ ਉਹ ਪਰਮਾਤਮਾ ਮਾਤਾ ਹੈ, ਮਾਂ ਹੈ। ਤੋ ਮਾਂ ਜਾਣ ਕੇ ਪੂਜਾ ਸ਼ੁਰੂ ਹੋਈ, ਮਾਂ ਜਾਣ ਕੇ ਪ੍ਰਤਿਸ਼ਠਾ ਸ਼ੁਰੂ ਹੋਈ ਔਰ ਮਾਂ ਜਾਣ ਕੇ ਬੰਦਗੀ, ਪਰਿਕਰਮਾ, ਇਬਾਦਤ, ਇਹ ਸਭ ਕੁਝ ਅਰਚਾ ਬੰਧਨ ਚੱਲ ਪਿਆ। ਇੱਕ ਤਬਕੇ ਨੇ ਇਸ ਢੰਗ ਨਾਲ ਪਰਮਾਤਮਾ ਨੂੰ ਮੰਨਿਆ। ਅਗਾਂਹ ਚੱਲੀਏ, ਸੂਫੀ ਸੰਤ ਜਿਹੜੇ ਨੇ ਪਰਿਪੂਰਨ ਪਰਮਾਤਮਾ ਨਾਲ ਜੋ ਰਿਸ਼ਤਾ ਸਥਾਪਨ ਕਰਦੇ ਨੇ ਉਹ ਹੈ ਮਹਿਬੂਬ ਤੇ ਮਹਿਬੂਬਾ ਦਾ। ਇਸ ਵਾਸਤੇ ਸਭੇ ਮੁਸਲਮਾਨ ਸੂਫੀ ਕਲਾਮ ਨੂੰ ਪਸੰਦ ਨਹੀਂ ਕਰਦੇ। ਮੁਤਸਵੀ ਮੁਸਲਮਾਨਾਂ ਨੇ ਤੇ ਸੂਫੀਆਂ ਨੂੰ ਕਿਸੇ ਹੱਦ ਤੱਕ ਕਤਲ ਵੀ ਕੀਤਾ। ਔਰੰਗਜ਼ੇਬ ਨੇ ਸਰਮਦ ਨੂੰ ਕਤਲ ਕੀਤਾ। ਮੁਲਤਾਨ ਦੇ ਮੁਸਲਿਮ ਹੁਕਮਰਾਨ ਨੇ ਸ਼ਮਸ ਤਬਰੇਜ਼ ਦੀ ਪੁੱਠੀ ਖੱਲ ਲਵਾ ਦਿੱਤੀ। ਕਰੀਬਨ ਕਰੀਬਨ ਜਿਤਨੇ ਵੀ ਸੂਫੀ ਪੈਦਾ ਹੋਏ ਮੁਤਸਬੀ ਮੁਸਲਮਾਨਾਂ ਦੇ ਮਾਰ ਦੀ ਸ਼ਿਕਾਰ ਹੁੰਦੇ ਰਹੇ। ਜੈਸੇ ਕਿ ਸਰਮਦ ਦੀ ਕਬਰ ਅਸੀਂ ਜਾਮਾ ਮਸਜਿਦ ਦੇ ਕੋਲ ਵੇਖਦੇ ਹਾਂ, ਇਸ ਨੂੰ ਔਰੰਗਜ਼ੇਬ ਨੇ ਕਤਲ ਕਰ ਦਿੱਤਾ ਸੀ। ਇਹ ਖੁੱਲੇ ਖਿਆਲਾਂ ਦਾ ਮਾਲਕ। ਸੂਫੀ ਕਲਾਮ ਦੇ ਅੰਦਰ ਜੋ ਰਿਸ਼ਤਾ ਪਰਮਾਤਮਾ ਦਾ ਮਿਲਦਾ ਹੈ ਉਹ ਹੈ ਮਹਿਬੂਬ ਤੇ ਮਹਿਬੂਬਾ ਦਾ। ਕਿਸੇ ਥਾਂ ਉਹ ਪਰਮਾਤਮਾ ਨੂੰ ਮਹਿਬੂਬ ਬਣਾਉਂਦੇ ਨੇ, ਖੁਦ ਮਹਿਬੂਬਾ ਬਣਦੇ ਨੇ। ਕਿਸੇ ਥਾਂ ਪਰਮਾਤਮਾ ਨੂੰ ਮਹਿਬੂਬਾ ਸਮਝਦੇ ਨੇ, ਖੁਦ ਮਹਿਬੂਬ ਬਣਦੇ ਨੇ। ਇਸ ਰਿਸ਼ਤੇ ਦੇ ਆਲੇ ਦੁਆਲੇ ਉਹਨਾਂ ਦੀ ਬੰਦਗੀ, ਉਹਨਾਂ ਦੀ ਇਬਾਦਤ ਘੁੰਮਦੀ ਹੈ। ਥੋੜਾ ਜਿਹਾ ਹੋਰ ਅਗਾਂਹ ਚੱਲੀਏ, ਕੁਛ ਹੋਰ ਵੀ ਸੰਬੰਧ ਮਿਲਦੇ ਨੇ। ਭਗਤ ਕਬੀਰ ਜੀ ਮਹਾਰਾਜ ਨੇ ਪਰਿਪੂਰਨ ਪਰਮਾਤਮਾ ਨਾਲ ਜੋ ਸੰਬੰਧ ਜੋੜਿਆ ਹੈ ਉਹ ਹੈ ਇਹ ਕਿ ਮੈਂ ਦਾਸ ਹਾਂ, ਤੂੰ ਮਾਲਕ ਹੈ। ਭਗਤ ਲੋਕ ਜਿੰਨੇ ਵੀ ਹੋਏ ਨੇ ਸਾਡੇ ਦੇਸ਼ ਵਿਚ, ਕਰੀਬਨ ਕਰੀਬਨ ਉਹ ਆਪਣੇ ਆਪ ਨੂੰ ਦਾਸ ਕਹਿੰਦੇ ਰਹੇ ਨੇ, ਪਰਮਾਤਮਾ ਨੂੰ ਮਾਲਕ ਕਹਿੰਦੇ ਨੇ। ਅਸੀਂ ਤੇਰੇ ਜ਼ਰ ਖਰੀਦ ਗੁਲਾਮ ਹਾਂ, ਕਹੋ ਕਬੀਰ ਗੁਲਾਮ ਘਰ ਕਾ ਜਿਵਾਏ ਭਾਵੇਂ ਮਾਰ। ਜਿਤਨੇ ਵੀ ਭਗਤ ਹੋਏ ਨੇ ਸਭ ਆਪਣੇ ਆਪ ਨੂੰ ਗੁਲਾਮ ਆਖਦੇ ਰਹੇ ਨੇ, ਦਾਸ ਆਖਦੇ ਰਹੇ ਨੇ, ਤੂੰ ਮਾਲਕ ਹੈ, ਅਸੀਂ ਤੇਰੇ ਗੁਲਾਮ। ਗਰਸ ਕੇ ਇਨ੍ਹਾਂ ਰਿਸ਼ਤਿਆਂ ਦੇ ਆਲੇ ਦੁਆਲੇ ਪਰਿਪੂਰਨ ਪਰਮਾਤਮਾ ਦਾ ਸੰਬੰਧ ਚੱਲਦਾ ਰਹੇ। ਕੁਛ ਐਸੇ ਵੀ ਭਗਤ ਹੋਏ ਜਿਨ੍ਹਾਂ ਨੇ ਕਹਿ ਦਿੱਤਾ, ਤੂੰ ਰਾਜਾ ਹੈ, ਅਸੀਂ ਤੇਰੀ ਪਰਜਾ। ਇਹ ਪਰਮਾਤਮਾ ਤੂੰ ਰਾਜਾ ਹੈ, ਰਾਜਾ ਜਾਣ ਕੇ ਉਸਦੀ ਪੂਜਾ ਹੋਈ ਔਰ ਨਿਹਕਲੰਕ ਰਾਜਾ ਕਰਕੇ ਆਖਿਆ, ਤੂੰ ਨਿਸ਼ਕਲੰਕ ਰਾਜਾ ਹੈ, ਤੇਰੇ ਤੇ ਕੋਈ ਕਲੰਕ ਨਹੀਂ, ਤੂੰ ਰਾਜਾ ਹੈ, ਅਸੀਂ ਤੇਰੀ ਰਈਅਤ ਹਾਂ, ਅਸੀਂ ਤੇਰੀ ਪਰਜਾ ਹਾਂ। ਤੋ ਬੰਦਗੀ ਕਰਦੇ ਨੇ, ਇਬਾਦਤ ਕਰਦੇ ਨੇ ਇਸ ਢੰਗ ਨਾਲ ਜੈਸੇ ਕੋਈ ਪਰਜਾ ਰਾਜਾ ਦੇ ਅੱਗੋਂ ਸਜਦਾ ਕਰ ਰਹੀ ਹੋਵੇ, ਬੰਦਗੀ ਕਰ ਰਹੀ ਹੋਵੇ। कुछ ऐसे भी महापुरुष हुए ने जिन्होंने रिश्ता जोड़िया भाई तू गुरु है असी तेरे शिष्य तू गुरु है समग्र संसार नू चानना देने वाला है प्रकाश देने वाला है असी तेरे शिष्य तो शिष्य जान के ते उनु गुरु समझ के ए संबंध जोड़िया गया बंदगी द्वारा प्रस्तिश द्वारा कुछ ऐसे भी ने जिन्होंने संबंध जोड़िया उस परिपूर्ण परमात्मा दे नाल मित्रता दा तू भाई साडा मित्र है तू साडा दोस्त है वक वक रिश्तियां देते समुचे संसार दे वक वक मजहब ते संप्रदावां मौजूद ने जैसे कि मैं अर्ज कर चुके हैं कि इस्लाम ते ईसाईयत दा रिश्ता प्यो पुत्र दे रिश्ते ते खड़ा है सनातन मत दे एक धड़े दा परमात्मा नाल रिश्ता मां ते पुत्र दा रिश्ता है सूफियां दा रिश्ता महबूब ते महबूबा दा रिश्ता और भगतां दा जो बहुत तादाद दे साडे देश दे च पैदा होए दास ते मालिक दा रिश्ता है तू मालिक है असी तेरे गुलाम हां असी तेरे दास इन्हां दे चों मीरां भी है जो थां थां ते अपने आप नूं दासी कहंदी है गुलाम कहंदी है तू मालिक है माने चाकर राखो जी ए गीत मीरां दा बड़ा प्रचलित है हे प्रभु मैनू चाकर रख ले गुलाम रख ले दास रख ले तू मालिक है मैं तेरी चाकर वर्ष के समुचा भक्ति जीवन दास ते मालिक दे रिश्ते दे आले दुआले घूमदा है कुछ ऐसे भी ने जो कहिंदन तू साडा मित्र है चीन दा प्रसिद्ध संत लाओत्से वो कहिंदा हे ईश्वर जिस धातु तो तू बने है उसे धातु तो मेरा जन्म है फर्क सिर्फ ए है तू पहले है अनादि है मैं बाद दे चा एक कोई धातु एक कोई अंश होण करके तू मेरा वड्डा भरा है मैं छोटा तो भ्राता दे रिश्ते दे आले दुआले लाओत्से दी बंदगी घूमदी है लाओत्से दी इबादत घूमदी है वख वख संसार दे भगतां ने संतां ने रिश्ते परिपूर्ण परमात्मा दे नाल वख वख स्थापन कीते ने गुरु ग्रंथ साहिब जी महाराज दी बाणी दा अध्ययन करिए ते साहिब गुरु नानक देव जी महाराज तो पुछिए कि ओ अकाल पुरख थोड़ा की लगदा परमात्मा दे नाल तुसी केड़ा रिश्ता स्थापन कीता है तो बाणी पढ़न तो पता चलता है एक रिश्ता गुरु नानक ने नहीं मनिया बल्कि सारे ही रिश्ते परिपूर्ण परमात्मा दे निरूपण कर दिते ने उन्हां दा फरमान है तू मेरा पिता तू है मेरा माता तू मेरा बंधक तू मेरा भ्राता तू मेरा राखा सबनी थाई तांबो के आ काड़ा जी विज्ञानक तत्व भी साडे सामने अगर किसी बच्चे दी मां होवे ते प्यो ना होवे ओ एहसासे कमतरी दा शिकार हो जांदा है और उसनू जगत यतीम कहण लग पैंदा प्यो ही कोई नहीं मां है ते जे हुण प्यो होवे ते मां ना होवे ऐसा बच्चा ममता ते प्यार तो वांझा रह जांदा है जीवन दी परवरिश दे च काफी खामियां रह जांदियां और इस गल नू हुण मनोविज्ञानियां ने मन लिया है कि जिस बच्चे नू मां दी ममता नहीं मिली वड्डा होके ए कठोर होवेगा ए सख्त दिल दा होवेगा ए गल वखरी है कि उसदे पुरबले संस्कार कुछ पवित्र होवन ते उहदे अंदर कोमलता बनी रहे ए गल वखरी है वरना मां दी ममता अगर नहीं मिली प्यार अगर नहीं मिलिया तो बच्चे दा हिरदा कठोर हो जाएगा सख्त हो जाएगा मां दी लोड़ है पिता दी लोड़ है हुण मां होवे बाप होवे पर भरा ना होवे बड़ी घाट महसूस होती भरा नूं ते आखदे ने इते बावां है इते साडियां बावां ने हुण मां बाप ते होवे पर भरा ना होवे तां बहुत वड्डी घाट महसूस होती बहुत वड्डी घाट भरा होवे मां बाप भी होवन پر دوست نہ ہوئے، مطر نہ ہوئے، جنہوں بندہ راز دی گل دس سکے، کیونکہ کچھ ایسے بھی راز ہوں دن ویکتی گت جو بندہ ماں نو نہیں دس سکدا، پیو نو نہیں دس سکدا، پھر آنو بھی نہیں کہہ سکدا، وہ صرف مطر نو ہی کہہ سکدا، دوست نو کہہ سکدا ہے۔ تو گرو نانک دیو جی مہاراج اس پری پورن پرماتما نو دوست بھی کہندے، کیونکہ جڑی گل میرے اندر گجھی ہے یہ اکال پرکھ میں تیرے اگوں پرگٹ کرنی ہے، اس ڈھنگ نال جیسے کہ ایک متر متر دے اگوں کردا ہے، گرو گرنتھ صاحب جی مہاراج دے وچ مترتا دا رشتہ بھی موجود ہے۔ صاحب کہندے نے، سن یار ہمارے سجن ایک کروں بینتی یار، تس موہن لال پیارے ہوں پھروں کو جنتی۔ صاحب اس پرم شکتی نو یار کہندے نے، تو سکھا ہے ساڈا، تو متر ہے ساڈا، تو یار ہے ساڈا، اسی تیتھوں کوئی گل چھپا کے نہیں رکھنی اور چھپا کے رکھ بھی نہیں سکتے، تیرے اگوں سب کچھ پرگٹ کر دینا، پر تو نرا یار نہیں، تو تے بھراتا بھی ہیں، جیسے رن میں سکھا برات تو ساڈی باواں ہے، نری تو ساڈیاں باواں ہی نہیں رکشا کرن واسطے، بلکہ تو پتا ہے، پتا کی سوچنی یہ ہوندی ہے بچہ عظیم بنے تو سانو مہان بنان دی بھی سوچنا، تو نرا پتا نہیں تو ماں بھی ہے، ممتا تیتھوں ڈل ڈل کے پیندی، تیرا پیار سمگر جیون دیتے برسدا، تو ساریاں نال پیار پاندا۔ اگاؤں کے لیے صاحب گرو نانک دیو جی مہاراج دی بانی محبوب تے محبوبہ دے رشتے نو بھی جھٹلاندی نہیں، نظر انداز نہیں کردی، گرو نانک دیو جی مہاراج نے ایسا سنبند بھی پرماتما دے نال جوڑیا ہے۔ وڈہنس راگ دا ایک شبد میں آپ جی دے سمکش پیٹ کر، موری رون جھن لایا بھینے ساون آیا، تیرے مند کٹارے جے وڑا تن لوبھی لوب لبھایا، تیرے درسن وچوں کھنیے منیا تیرے نام وچوں قربانو، جاں تو تاں میں مان کیا ہے تد بن کہا میرا مانو، چوڑا بھن پلنگ سوں مندے سن بائی سن باہا، ایتے ویس کریں دیے مندے سورا تو اوراہا، نہ منیار نہ چوڑیاں نہ سے ونگڑیاں، جو شہ کنٹھ نہ لگیاں جلن سے باہڑیاں۔ اس شبد دے جس رشتے دا ذکر ہے اوتے اوہی سنبند میرے پادشاہ استھاپن کر رہے نے جو صوفیاں نے ایشور دے نال استھاپن کیتا۔ دراصل ماں باپ ہوون، برا بھی ہووے، دوست بھی ہوون، پتی نہ ہووے، پتنی نہ ہووے، تو ایک بہت بڑی گھاٹ پروار دے محسوس ہوندی ہے۔ یہ رشتہ بھی پریپورن پرماتما دے نال ستگرو دیو جی مہاراج نے جوڑے۔ پھر گربانی اس پرم شکتی نو گرو بھی کہندی ہے، گرو گرو گرو کر من مور، گرو بنا میں نہ ہی ہور، تم گرو ہیں آد انت ایک ہے اوتارا، سوئی گرو سمجھے ہو ہمارا، تم سڈا گرو ہے، اسی تیتھوں پریرنا لین والے، تم سمگر جیون گیان دان دین والا، سارے جگت نو چاننا دین والا۔ جتھے صاحب گرو نانک دیو جی مہاراج، گرو گوبند سنگھ جی مہاراج اس دے نال گرو تے شش دا رشتہ جوڑ دے نے، اتھے گربانی اسنو راجہ بھی کہندی ہے، کو ہر سمان نہیں راجہ، ای بھوپت سب دیوس چار کے جھوٹے کرت دیواجا، اے پریپورن پرماتما تیرے سمان کوئی ہور راجہ نہیں ہے، تیرے سمان کوئی ہور پتا نہیں ہے، تیرے سمان کوئی ہور ماں نہیں ہے، تیرے سمان کوئی ہور متر دوست نہیں ہو سکتا، تیرے سمان کوئی ہور مہان مالک نہیں ہو سکتا، ساری جگت دے رشتے گرو نانک دیو جی مہاراج نے پرماتما دے نروپن کیتے نے۔ بھائی صاحب بھائی گرداس جی دا کتھن ہے کہ جن نے ساڈے سنبند نے انہاں سنبندھاں دے وچوں ہی پرماتما دی جھلک ویکھنی ہے، ماں دے اندر دل رہی ممتا نو پرماتما دی دتی ہوئی ممتا سمجھنا ہے، پتا دا دتا ہویا پیار ایسا سمجھنا ہے کہ پرماتما ہی اے پیار دے رہا ہے، ایشور ہی اے پیار دے رہا ہے، ماں نو ٹھکرا کے پتا دا دل توڑ کے اگر کوئی بندہ تیرتھاں تے بھرمن کرے، دان کرے، پن کرے، بھائی صاحب بھائی گرداس جی نے اس نو کوئی مہانتا نہیں دیتی۔ آپ کہندے نے ਮਾਂ ਪਿਓ ਪਰ ਹਰ ਸੁਣੇ ਬੇਦ ਭੇਦ ਨ ਜਾਣੇ ਕਥਾ ਕਹਾਣੀ ਮਾਂ ਪਿਓ ਪਰ ਹਰ ਕਰੇ ਤੀਰਥ ਅੜਸਠ ਤੀਰਥ ਘੁੰਮਣ ਵਾਣੀ ਮਾਂ ਦਾ ਦਿਲ ਤੋੜ ਕੇ ਪਿਓ ਦੀ ਬੇਅਦਬੀ ਕਰਕੇ ਅਗਰ ਕੋਈ ਬੰਦਾ ਕਥਾ ਸੁਣਨ ਵਾਸਤੇ ਜਾਏ ਭਾਈ ਸਾਹਿਬ ਕਹਿੰਦੇ ਕਥਾ ਦੇ ਭੇਦ ਨੂੰ ਨਹੀਂ ਸਮਝ ਸਕੇਗਾ ਇਹ ਤੇ ਭੁੱਲ ਗਿਆ ਇਹ ਜੋ ਮਾਂ ਤੈਨੂੰ ਮਿਲੀ ਹੈ ਇਹ ਮਾਂ ਨਹੀਂ ਇਹ ਪਰਮਾਤਮਾ ਹੀ ਮਾਂ ਦੇ ਰੂਪ ਵਿੱਚ ਤੈਨੂੰ ਮਿਲਿਆ ਪਰਮਾਤਮਾ ਹੀ ਮਮਤਾ ਲੁਟਾ ਰਿਹਾ ਪਰਮਾਤਮਾ ਹੀ ਪਿਆਰ ਦੇ ਰਿਹਾ ਅਗਰ ਪਰਮਾਤਮਾ ਨੇ ਪਿਆਰ ਦੇਣਾ ਮਮਤਾ ਕਰਨੀ ਹੈ ਤੂੰ ਕਿਸ ਰੂਪ ਵਿੱਚ ਕਰੇ ਉਹ ਮਾਂ ਦੇ ਰੂਪ ਵਿੱਚ ਕਰ ਰਹੇ ਪਰਮਾਤਮਾ ਨੇ ਹਮਦਰਦੀ ਜਤਾਣੀ ਹੈ ਤੂੰ ਕਿਸ ਰੂਪ ਦੇ ਜਤਾਵੇ ਉਹ ਪਿਤਾ ਦੇ ਰੂਪ ਵਿੱਚ ਜਤਾਵੇ ਉਹ ਪਿਤਾ ਦੇ ਰੂਪ ਵਿੱਚ ਪਿਆਰ ਦੇ ਰਿਹਾ ਇਸ ਵਾਸਤੇ ਭਾਈ ਸਾਹਿਬ ਕਹਿ ਰਹੇ ਨੇ ਕਿ ਪਿਤਾ ਦਾ ਦਿਲ ਤੋੜ ਕੇ ਜੋ ਤੀਰਥਾਂ ਤੇ ਭਰਮਣ ਪਿਆ ਕਰਦਾ ਹੈ ਮਾਂ ਨੂੰ ਠੋਕਰ ਮਾਰ ਕੇ ਜੋ ਕਥਾ ਸੁਣਨ ਦੀ ਕੋਸ਼ਿਸ਼ ਪਿਆ ਕਰਦਾ ਹੈ ਭਾਈ ਸਾਹਿਬ ਕਹਿੰਦੇ ਰੱਬੀ ਰਾਜ ਨੂੰ ਉਹ ਨਹੀਂ ਸਮਝ ਸਕੇਗਾ ਮਾਂ ਪਿਓ ਪਰ ਹਰ ਕਰੇ ਤੀਰਥ ਅੜਸਠ ਤੀਰਥ ਘੁੰਮਣ ਵਾਣੀ ਤੇ ਹੁਣ ਐਸਾ ਹੋਵੇ ਕਿ ਮਾਤਾ ਦੇ ਤਨ ਦੇ ਕੱਪੜੇ ਨਾ ਹੋਣ ਪਿਤਾ ਦੇ ਪੈਰਾਂ ਦੀ ਜੁੱਤੀ ਨਾ ਹੋਵੇ ਤੇ ਇਹ ਬਹੁਤ ਵੱਡਾ ਦਾਨੀ ਬਣਿਆ ਫਿਰੇ ਭਾਈ ਸਾਹਿਬ ਕਹਿੰਦੇ ਨੇ ਮਾਂ ਪਿਓ ਪਰ ਹਰ ਕਰੇ ਦਾਨ ਬੇਈਮਾਨ ਅਗਿਆਨ ਪਰਾਣੀ ਮਾਂ ਨੂੰ ਠੁਕਰਾ ਕੇ ਪਿਓ ਦੀਆਂ ਜ਼ਰੂਰਤਾਂ ਨੂੰ ਠੁਕਰਾ ਕੇ ਜਿਹੜਾ ਬਹੁਤ ਵੱਡਾ ਦਾਨੀ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ ਭਾਈ ਸਾਹਿਬ ਕਹਿੰਦੇ ਨੇ ਪਰਲੇ ਦਰਜੇ ਦਾ ਅਗਿਆਨੀ ਪੁਰਸ਼ ਹੈ ਔਰ ਬੇਈਮਾਨ ਬੰਦਾ ਹੈ ਕਾਰਨ ਕਿ ਇਨ੍ਹਾਂ ਤਮਾਮ ਰਿਸ਼ਤਿਆਂ ਵਿੱਚੋਂ ਹੀ ਤੇ ਪਰਮਾਤਮਾ ਦਾ ਰਿਸ਼ਤਾ ਲੱਭਣਾ ਸੀ ਈਸ਼ਵਰ ਦਾ ਰਿਸ਼ਤਾ ਲੱਭਣਾ ਸੀ ਇਸ ਵਾਸਤੇ ਸਾਡੇ ਦੇਸ਼ ਵਿੱਚ ਕੋਸ਼ਿਸ਼ ਕੀਤੀ ਗਈ ਕਿ ਪਹਿਲੇ ਘਰ ਨੂੰ ਮੰਦਰ ਬਣਾਇਆ ਜਾਏ ਘਰ ਮੰਦਰ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ ਘਰ ਨੂੰ ਹੀ ਮੰਦਰ ਬਣਾਉਣਾ ਤੋ ਘਰ ਮੰਦਰ ਤਾਂ ਬਣ ਸਕਦਾ ਹੈ ਕਿ ਮਾਂ ਵਿੱਚ ਪਰਮਾਤਮਾ ਦੀ ਝਲਕ ਮਿਲੇ ਪਿਤਾ ਵਿੱਚ ਪਰਮਾਤਮਾ ਦਾ ਸਰੂਪ ਦਿਖਾਈ ਦੇਵੇ ਭਰਾਵਾਂ ਵਿੱਚ ਅਕਾਲ ਪੁਰਖ ਦੀ ਹਮਦਰਦੀ ਦਿਖਾਈ ਦੇਵੇ ਮਿੱਤਰਾਂ ਵਿੱਚ ਪਰਮਾਤਮਾ ਦੀ ਨੇੜ ਦਿਖਾਈ ਦੇਵੇ ਔਰ ਪਤਨੀ ਵਿੱਚ ਪਰਮਾਤਮਾ ਦੀ ਪਤ ਤੇ ਸ਼ਫਕਤ ਦਿਖਾਈ ਦੇਵੇ ਤਾਂ ਹੀ ਘਰ ਮੰਦਰ ਬਣ ਸਕਦਾ ਹੈ ਬੜੀ ਕੋਸ਼ਿਸ਼ ਕੀਤੀ ਸਾਡੇ ਦੇਸ਼ ਦੇ ਰਿਸ਼ੀ ਮੁਨੀਆਂ ਨੇ ਕਿ ਜਿਹੜੀ ਪਤਨੀ ਹੈ ਇਹ ਪਤੀ ਨੂੰ ਪਰਮਾਤਮਾ ਆਖੇ ਤੇ ਜੋ ਪਤੀ ਹੈ ਇਹ ਪਤਨੀ ਨੂੰ ਦੇਵੀ ਆਖੇ ਹੁਣ ਇੱਕ ਨੂੰ ਦੇਵੀ ਦਿਖਾਈ ਦੇਵੇ ਤੇ ਇੱਕ ਨੂੰ ਪਰਮਾਤਮਾ ਦਿਖਾਈ ਦੇਵੇ ਘਰ ਤੇ ਮੰਦਰ ਹੀ ਬਣ ਗਿਆ ਆਖਰ ਮੰਦਰ ਵਿੱਚ ਕੀ ਹੁੰਦਾ ਦੇਵਤੇ ਹੁੰਦੇ ਨੇ ਦੇਵੀਆਂ ਹੁੰਦੀਆਂ ਨੇ ਪਤੀ ਨੂੰ ਪਤਨੀ ਦੇਵੀ ਦਿਖਾਈ ਦੇਵੇ ਔਰ ਪਤਨੀ ਨੂੰ ਪਤੀ ਦੇਵਤਾ ਦਿਖਾਈ ਦੇਵੇ ਇੱਕ ਪਰਮਾਤਮਾ ਕਰਕੇ ਬੁਲਾਵੇ ਇੱਕ ਦੇਵੀ ਕਰਕੇ ਬੁਲਾਵੇ ਘਰ ਮੰਦਰ ਬਣ ਗਿਆ ਪਰ ਜੇ ਇਸ ਤੋਂ ਉਲਟ ਗੱਲ ਹੋਵੇ ਪਤੀ ਪਤਨੀ ਨੂੰ ਭੂਤ ਦਿਖਾਈ ਦੇਵੇ ਔਰ ਪਤਨੀ ਪਤੀ ਨੂੰ ਡਾਇਣ ਦਿਖਾਈ ਦੇਵੇ ਘਰ ਤੇ ਨਰਕ ਬਣ ਗਿਆ ਹੋਰ ਕਿਹੜੇ ਨਰਕ ਦੇ ਜਾਣ ਘਰ ਹੀ ਦੁੱਖਾਂ ਦਾ ਅਖਾੜਾ ਬਣ ਗਿਆ ਘਰ ਨੂੰ ਮੰਦਰ ਬਣਾਉਣ ਦੀ ਪ੍ਰਾਚੀਨ ਸਮੇਂ ਤੋਂ ਇਹ ਕੋਸ਼ਿਸ਼ ਸੀ ਪਰਮਾਤਮਾ ਪਹਿਲੇ ਘਰ ਵਿੱਚ ਦਿਖਾਈ ਦੇਵੇ ਤਾਂ ਹੀ ਬਾਹਰ ਦਿਖਾਈ ਦੇ ਸਕੇਗਾ ਜਿਹਨੂੰ ਘਰ ਵਿੱਚ ਨਹੀਂ ਦਿਖਾਈ ਦਿੱਤਾ ਉਹਨੂੰ ਬਾਹਰ ਕਿਸ ਤਰ੍ਹਾਂ ਦਿਖਾਈ ਦੇਵੇਗਾ ਤਮਾਮ ਰਿਸ਼ਤਿਆਂ ਵਿੱਚੋਂ ਪਰਮਾਤਮਾ ਦੀ ਝਲਕ ਵੇਖਣੀ ਹੈ ਇਸ ਤਰ੍ਹਾਂ ਦੀ ਕੋਸ਼ਿਸ਼ ਭਾਰਤ ਦੇ ਰਿਸ਼ੀ ਮੁਨੀਆਂ ਨੇ ਕੀਤੀ ਔਰ ਜ਼ੋਰ ਦਿੱਤਾ ਕੁਝ ਰਸਤੇ ਵਿੱਚੋਂ ਵੀ ਮਨੁੱਖ ਲੰਘਦਾ ਜਾ ਰਿਹਾ ਹੋਵੇ ਤਾਂ ਰਾਮ ਰਾਮ ਬੁਲਾ ਦੇਣਾ ਸਤਿ ਸ੍ਰੀ ਅਕਾਲ ਬੁਲਾ ਦੇਣਾ ਅਜਨਬੀ ਨੂੰ ਹਰੇ ਕ੍ਰਿਸ਼ਨ ਬੁਲਾ ਦੇਣਾ ਰਾਮ ਰਾਮ ਬੁਲਾਉਣ ਦਾ ਮਤਲਬ ਕੀ ਸੀ ਇੱਕ ਦੂਜੇ ਦੇ ਅੰਦਰ ਰਾਮ ਨੂੰ ਵੇਖਣਾ ਇੱਕ ਦੂਜੇ ਦੇ ਅੰਦਰ ਸਤ ਨੂੰ ਤੇ ਅਕਾਲ ਨੂੰ ਵੇਖਣਾ ਤੇ ਜਦ ਇੱਕ ਦੂਜੇ ਦੇ ਅੰਦਰ ਪਰਮਾਤਮਾ ਹੀ ਦਿਖਾਈ ਦੇ ਰਿਹਾ ਤੇ ਝੂਠ ਕਿਸ ਦੇ ਅੱਗੋਂ ਬੋਲਣਾ ਧੋਖਾ ਕਿਸ ਨੂੰ ਦੇਣਾ ਬਹੁਤ ਗਹਿਰੀ ਸਭਿਅਤਾ ਸਾਡੇ ਦੇਸ਼ ਵਿਚ ਪਨਪੀ ਸੀ ਜੋ ਪੱਛਮੀ ਸਭਿਅਤਾ ਨੇ ਕਿਸੇ ਹੱਦ ਤੱਕ ਬਰਬਾਦ ਕਰ ਦਿੱਤੀ ਇਸ ਵਾਸਤੇ ਹੁਣ ਜੇ ਸਵੇਰੇ ਦੇ ਵਕਤ ਦੋ ਮਨੁੱਖਾਂ ਦਾ ਮਿਲਾਪ ਹੋ ਜਾਏ ਉਹ ਗੁੱਡ ਮਾਰਨਿੰਗ ਕਰ ਛੱਡਦੇ ਨੇ ਸ਼ਾਮ ਨੂੰ ਗੁੱਡ ਈਵਨਿੰਗ ਕਹਿ ਦਿੰਦੇ ਨੇ ਗੁੱਡ ਨਾਈਟ ਕਹਿ ਦਿੰਦੇ ਨੇ ਪਰ ਕੌਣ ਪੁੱਛੇ ਇਸ ਵਿਚ ਕੋਈ ਧਾਰਮਿਕਤਾ ਨਹੀਂ ਹੈ ਇਸ ਵਿਚ ਕੋਈ ਰੱਬੀ ਰਸ ਨਹੀਂ ਹੈ ਉਹਦੇ ਚ ਕੋਈ ਹਕੀਕੀ ਆਨੰਦ ਨਹੀਂ ਹੈ ਇਹਦੇ ਚ ਕੋਈ ਪਰਮਾਤਮਾ ਦੀ ਝਲਕ ਨਹੀਂ ਹੈ ਹੇ ਮਨੁੱਖ ਤੂੰ ਉਸ ਪਰਮ ਸ਼ਕਤੀ ਨੂੰ ਅਜਨਬੀ ਵਿਚ ਵੀ ਦੇਖ ਰਾਹੀ ਵਿੱਚ ਵੀ ਦੇਖ, ਪਰਿਵਾਰ ਵਿੱਚ ਵੀ ਦੇਖ, ਸੰਸਾਰ ਵਿੱਚ ਵੀ ਦੇਖ, ਤਾਂ ਹੀ ਤੂੰ ਉਸ ਪਰਮਾਤਮਾ ਨੂੰ ਹਰ ਪਹਿਲੂ ਵਿੱਚ ਦੇਖ ਸਕੇਗਾ, ਹਰ ਪਾਸਿਓਂ ਦੇਖ ਸਕੇਗਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਕਥਨ ਕਿ ਪਰਮਾਤਮਾ ਦਾ ਇੱਕ ਰੂਪ ਨੇ, ਕਿਧਰੇ ਤੈਨੂੰ ਮਾਂ ਦੇ ਰੂਪ ਵਿੱਚ ਮਿਲਿਆ, ਕਿਧਰੇ ਤੈਨੂੰ ਪਿਤਾ ਦੇ ਰੂਪ ਵਿੱਚ ਮਿਲਿਆ, ਕਿਧਰੇ ਤੈਨੂੰ ਭਰਾਵਾਂ ਦੇ ਰੂਪ ਵਿੱਚ ਮਿਲਿਆ, ਕਿਧਰੇ ਤੈਨੂੰ ਮਿੱਤਰਾਂ ਦੇ ਰੂਪ ਵਿੱਚ ਮਿਲਿਆ, ਔਰ ਰਸਤੇ ਵਿੱਚ ਕੋਈ ਅਜਨਬੀ ਜਾ ਰਿਹਾ ਹੈ, ਇਹ ਵੀ ਅਜਨਬੀ ਨਹੀਂ, ਇਹਦੇ ਅੰਦਰ ਵੀ ਰਾਮ ਦੀ ਝਲਕ ਨੂੰ ਵੇਖਣ ਦੀ ਕੋਸ਼ਿਸ਼ ਕਰ, ਇਹਦੇ ਅੰਦਰ ਵੀ ਖੁਦਾ ਦੀ ਝਲਕ ਨੂੰ ਵੇਖਣ ਦੀ ਕੋਸ਼ਿਸ਼ ਕਰ। ਇਸ ਵਾਸਤੇ ਇਸਲਾਮ ਦੇ ਅੰਦਰ ਵੀ ਇਹ ਰਿਵਾਜ ਪ੍ਰਚਲਿਤ ਸੀ, ਸਲਾਮ ਅਲੈਕੁਮ, ਸਲਾਮ ਹੈ, ਸਜਦਾ ਹੈ, ਨਮਸਕਾਰ ਹੈ ਉਸ ਅੱਲਾਹ ਨੂੰ, ਉਸ ਪਰਮਾਤਮਾ। ਬਹੁਤ ਕੀਮਤੀ ਇਹ ਗੱਲਾਂ ਸਨ, ਸਮੇਂ ਦੀ ਧਾਰਾ ਨੇ ਖੋ ਦਿੱਤੀਆਂ ਨੇ, ਬਰਬਾਦ ਕਰ ਦਿੱਤੀਆਂ ਨੇ। ਇਸ ਵਾਸਤੇ ਘਰ ਦਾ ਮੰਦਰ ਬਣਨਾ ਔਖਾ ਹੋ ਗਿਆ, ਤੇ ਜੇ ਘਰ ਮੰਦਰ ਨਹੀਂ ਬਣਿਆ ਤਾਂ ਸੰਸਾਰ ਦਾ ਮੰਦਰ ਦਿਖਾਈ ਦੇਣਾ ਬੜਾ ਔਖਾ ਹੈ, ਬਹੁਤ ਔਖਾ ਹੈ। ਜੇ ਘਰ ਮੰਦਰ ਬਣ ਗਿਆ ਤਾਂ ਫਿਰ ਸਮੁੱਚਾ ਸੰਸਾਰ ਵੀ ਮੰਦਰ ਬਣ ਜਾਏਗਾ, ਔਰ ਸਮੁੱਚੇ ਸੰਸਾਰ ਦੇ ਅੰਦਰ ਨਿਰੰਕਾਰ ਦਿਖਾਈ ਦੇਵੇਗਾ, ਅਨੇਕਾਂ ਰੂਪਾਂ ਵਿਚ, ਅਨੇਕਾਂ ਕਲਾ ਵਿਚ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਐਸਾ ਹੀ ਕਹਿਣਾ ਸੀ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਚੋਂ ਇੱਕ ਨੂੰ ਵੇਖਣਾ ਹੈ, ਔਰ ਉਸੇ ਇੱਕ ਨੂੰ ਅਨੇਕਤਾ ਵਿਚ ਨਿਰੂਪਣ ਕਰ ਦੇਣਾ ਹੈ। ਸਮਗਰ ਦ੍ਰਿਸ਼ਟੀ ਇਹ ਮਨੁੱਖ ਆਪਣੇ ਅੰਦਰ ਪੈਦਾ ਕਰ, ਤਾਂ ਕਿ ਪਰਮਾਤਮਾ ਦੇ ਤਮਾਮ ਰੂਪ, ਸਾਰੇ ਰੂਪ ਤੇਰੇ ਸਾਹਮਣੇ ਪ੍ਰਗਟ ਹੋ ਜਾਣ, ਔਰ ਉਸਦੇ ਹੈਨ ਵੀ ਅਨੇਕਾਂ ਰੂਪ, ਅਨੇਕ ਰੂਪ ਤੇਰੇ ਨਾਰਾਇਣਾ, ਹੇ ਨਾਰਾਇਣ ਤੇਰੇ ਅਨੇਕਾਂ ਰੂਪ ਨੇ, ਤੂੰ ਬਖਸ਼ਿਸ਼ ਕਰ, ਤੇਰੇ ਸਾਰੇ ਰੂਪ ਸਾਡੇ ਸਾਹਮਣੇ ਪ੍ਰਗਟ ਹੋਣ, ਤਾਂ ਕਿ ਤੇਰੇ ਸਾਰੇ ਰੂਪਾਂ ਦੀ ਝਲਕ ਅਸੀਂ ਵੇਖ ਸਕੀਏ, ਤੇ ਸਾਰੇ ਰੂਪਾਂ ਨੂੰ ਅਸੀਂ ਸਜਦਾ ਕਰ ਸਕੀਏ, ਸਾਰੇ ਸਰੂਪ ਵੇਖ ਕੇ ਅਸੀਂ ਆਨੰਦ ਮਾਣ ਸਕੀਏ।
1: ਇੱਕ ਐਸਾ ਅਛੂਤਾ ਵਿਸ਼ਾ ਮੈਂ ਸਰੋਤਿਆਂ ਦੇ ਸਾਹਮਣੇ ਰੱਖ ਰਿਹਾ ਜਿਸ ਤੇ ਘੱਟ ਲਿਖਿਆ ਗਿਆ, ਘੱਟ ਬੋਲਿਆ ਗਿਆ, ਘੱਟ ਸਮਝਿਆ ਗਿਆ ਔਰ ਘੱਟ ਹੀ ਸਮਝਾਇਆ ਗਿਆ। ਇਹ ਹੈ ਇਸਤਰੀ ਔਰਤ। ਕਿਸੇ ਹੱਦ ਤੱਕ ਪੁਰਸ਼ ਦੀ ਦੁਨੀਆ 'ਚ ਇਹ ਤਾਂ ਇੱਕ ਵਸਤੂ ਹੀ ਰਹੀ ਹੈ, ਜਿਸ ਤਰ੍ਹਾਂ ਵਸਤੂਆਂ ਦੇ ਬਕਾਇਦਾ ਬਾਜ਼ਾਰ ਨੇ, ਕਲੌਥ ਮਾਰਕੀਟ, ਫਰੂਟ ਮੰਡੀ, ਸਬਜ਼ੀ ਮੰਡੀ, ਲੱਕੜ ਮੰਡੀ, ਲੋਹਾ ਮੰਡੀ, ਹੂ ਬਹੂ ਸਾਰੀ ਦੁਨੀਆ ਵਿੱਚ ਬਕਾਇਦਾ ਇਸਤਰੀਆਂ ਦੇ ਬਾਜ਼ਾਰ ਰਹੇ ਨੇ ਔਰ ਅੱਜ ਵੀ ਹੈਗੇ ਨੇ। ਜਿੱਥੇ ਇਸਤਰੀ ਵਿਕਦੀ ਹੈ ਉਹਦੀ ਅਸਮਤ ਵਿਕਦੀ ਹੈ, ਪੁਰਸ਼ ਖਰੀਦਦਾ ਹੈ। ਇਸ ਦੀ ਨਿਗਾਹ ਦੇ ਕਰੀਬਨ ਕਰੀਬਨ ਇਸਤਰੀ ਵਸਤੂ ਹੀ ਰਹੀ ਹੈ। ਸਮੇਂ ਦੀ ਤਬਦੀਲੀ ਨਾਲ ਭਾਵੇਂ ਕੁਝ ਸਤਿਕਾਰ ਆਦਰ ਸਨਮਾਨ ਵਧਿਆ ਹੋਵੇ, ਲੇਕਿਨ ਫਿਰ ਵੀ ਚਲੋ ਇਸਤਰੀਆਂ ਦੇ ਬਾਜ਼ਾਰ ਅੱਜ ਸਾਰੇ ਮੁਲਕਾਂ 'ਚ ਨਾ ਹੋਵਨ, ਪਰ ਵਸਤੂਆਂ ਨੂੰ ਇਸਤਰੀ ਨੂੰ ਹੀ ਅੱਗੇ ਕਰਕੇ ਵੇਚਿਆ ਜਾਂਦਾ ਹੈ। ਕਿਸੇ ਹੱਦ ਤੱਕ ਮੁਗਲਤਾ ਹੁੰਦਾ ਹੈ, ਵਸਤੂ ਵੇਚੀ ਜਾ ਰਹੀ ਹੈ ਜਾਂ ਇਸਤਰੀ। ਕੱਪੜਾ ਹੈ, ਕਾਰ ਹੈ, ਮੋਟਰਸਾਈਕਲ ਹੈ, ਗਰਜ਼ ਕੇ ਕੁਛ ਵੀ ਵਸਤੂ ਜੋ ਵਰਤਣ ਦੀਆਂ ਨੇ ਉਹਨਾਂ ਨੂੰ ਵੇਚਣਾ ਹੈ ਇਸਤਰੀ ਨੂੰ ਅੱਗੇ ਕਰਕੇ, ਉਸਦਾ ਚਿੱਤਰ ਅੱਗੇ ਕਰਕੇ, ਉਸੇ ਦਾ ਹੀ ਬੁੱਤ ਅੱਗੇ ਕਰਕੇ। ਕਿਆ ਇਹ ਸਾਰੀਆਂ ਵਸਤੂਆਂ ਕੇਵਲ ਇਸਤਰੀ ਇਸਤੇਮਾਲ ਕਰਦੀ ਹੈ? ਪਰ ਨਹੀਂ, ਆਕਰਸ਼ਣ ਹੈ ਪੁਰਸ਼ ਦੇ ਮਨ ਤੇ ਇਸਤਰੀ ਦਾ, ਤੋ ਇਸਤਰੀ ਨੂੰ ਅੱਗੇ ਕਰਕੇ ਵਸਤੂ ਦੇ ਪ੍ਰਤੀ ਆਕਰਸ਼ਣ ਪੈਦਾ ਕਰੋ, ਤਾਂ ਕਿ ਖਰੀਦਦਾਰ ਇਸ ਔਰਤ ਦੇ ਰਾਹੀਂ, ਇਸ ਇਸਤਰੀ ਦੇ ਰਾਹੀਂ ਵਸਤੂ ਖਰੀਦ ਸਕੇ। ਐਸਾ ਵੀ ਦੌਰ ਲੰਘਿਆ ਹੈ ਪੈਰ ਦੀ ਜੁੱਤੀ ਇਸਤਰੀ ਨੂੰ ਆਖਿਆ ਗਿਆ, ਜਿਸੇ ਮਨੁੱਖ ਸਮੇਂ ਅਨੁਸਾਰ ਜੁੱਤੀ ਬਦਲਦਾ ਰਿਹਾ, ਬਦਲੋ ਇਸ ਨੂੰ। ਔਰ ਐਸਾ ਨਿਜ਼ਾਮ ਕਾਫੀ ਲੰਬੇ ਸਮੇਂ ਤੱਕ ਪ੍ਰਚਲਿਤ ਰਿਹਾ, ਇਸਤਰੀ ਹਮੇਸ਼ਾ ਮਨੁੱਖ ਦੇ ਹੱਥੋਂ ਪੁਰਸ਼ ਦੇ ਹੱਥੋਂ ਪੀੜਿਤ ਰਹੀ ਹੈ, ਸੰਤਾਪ ਗ੍ਰਸਤ ਰਹੀ ਹੈ। ਦੂਰ ਕਿਉਂ ਜਾਓ? ਜਦ ਰਾਵਣ ਦੀ ਕੈਦ ਦੇ ਚੋਂ ਸੀਤਾ ਨੂੰ ਰਿਹਾ ਕਰਕੇ ਲਿਆਂਦਾ ਗਿਆ, ਲੰਕਾ ਨੂੰ ਫਤਿਹ ਕਰਕੇ ਮਸਲਾ ਖੜਾ ਹੋ ਗਿਆ ਸੀਤਾ ਦੀ ਅਗਨ ਪ੍ਰੀਖਿਆ ਦਾ। ਐਸਾ ਭਾਰਤ ਵਿੱਚ ਪ੍ਰਾਚੀਨ ਸਮੇਂ ਤੋਂ ਇੱਕ ਖਿਆਲ ਚੱਲੇ ਆ ਰਿਹਾ ਕਿ ਅਗਨ ਹੀ ਸ਼ੋਧ ਕਰ ਸਕਦੀ ਹੈ, ਅਗਨ ਹੀ ਹਰ ਵਸਤੂ ਨੂੰ ਪਵਿੱਤਰ ਕਰ ਸਕਦੀ ਹੈ। ਜੈਸੇ ਸੋਨੇ ਨੂੰ ਅੱਗ ਵਿੱਚ ਪਾ ਕੇ ਸ਼ੁੱਧ ਕੀਤਾ ਜਾਂਦਾ ਹੈ, ਧਾਤੂਆਂ ਸਾਰੀਆਂ ਹੀ ਅਗਨ ਦੁਆਰਾ ਸ਼ੁੱਧ ਕੀਤੀਆਂ ਜਾਂਦੀਆਂ ਨੇ। ਔਰ ਕੁਛ ਪੁਰਾਣੇ ਵਹਿਮੀ ਮਨੁੱਖ ਤੇ ਭਾਂਡਿਆਂ ਵਿੱਚ ਵੀ ਜਿਤਨੇ ਚਿਰ ਤੱਕ ਅੱਗ ਨਾ ਪਾ ਲੈਣ ਉਸਦੀ ਸ਼ੁੱਧੀ ਨਹੀਂ ਮੰਨਦੇ, ਪਵਿੱਤਰਤਾ ਨਹੀਂ ਮੰਨਦੇ। ਅਗਨ ਹੀ ਸ਼ੁੱਧ ਕਰੇਗੀ। ਲਿਹਾਜ਼ਾ ਹਾਲਾਤ ਇੱਥੇ ਤੱਕ ਚਲੇ ਗਏ, ਮਨੁੱਖ ਸ਼ੁੱਧ ਹੈ ਵਿਚਾਰਾਂ ਦੇ ਤਲ ਤੇ, ਮਾਨਸਿਕ ਤਲ ਤੇ, ਸਰੀਰਕ ਤਲ ਤੇ ਇਹ ਸ਼ੁੱਧ ਹੈ, ਇਹ ਪਾਵਨ ਹੈ। ਇਸ ਦੀ ਪ੍ਰੀਖਿਆ ਵੀ ਅਗਨੀ ਹੀ ਕਰੇਗੀ। ਤੋ ਕਹਿੰਦੇ ਨੇ ਸੀਤਾ ਦੀ ਅਗਨ ਪ੍ਰੀਖਿਆ ਹੋਈ। ਵਕਤ ਦਾ ਅਵਤਾਰੀ ਪੁਰਸ਼ ਅਗਨ ਪ੍ਰੀਖਿਆ ਵਿੱਚ ਸੀਤਾ ਨੂੰ ਪਾਉਂਦਾ ਹੈ। ਲੇਕਿਨ ਇਸ ਤਰ੍ਹਾਂ ਦੀ ਅਗਨ ਪ੍ਰੀਖਿਆ ਕਦੀ ਪੁਰਸ਼ ਨੇ ਨਹੀਂ ਦਿੱਤੀ। ਕਿਆ ਉਹ ਵੀ ਮਾਨਸਿਕ ਤਲ ਤੇ ਪਾਵਨ ਹੈ? ਕਿਆ ਉਹ ਵੀ ਸਰੀਰਕ ਤਲ ਤੇ ਪਵਿੱਤਰ ਹੈ? ਇਸ ਦੀ ਲੋੜ ਹੀ ਨਹੀਂ। ਕਿਉਂ ਕਿ ਹਮੇਸ਼ਾ ਪੁਰਸ਼ ਪ੍ਰਧਾਨ ਸਮਾਜ ਰਿਹਾ ਹੈ, ਇਸਤਰੀ ਤੇ ਅਨੰਤ ਕਾਲ ਤੋਂ ਗੁਲਾਮ ਰਹੀ, ਮਹਤਾਜ ਰਹੀ, ਪੀੜਿਤ ਰਹੀ, ਸਤਾਈ ਜਾਂਦੀ ਰਹੀ। ਤੋ ਸੀਤਾ ਨੂੰ ਇਸ ਤਰ੍ਹਾਂ ਇਤਿਹਾਸ ਜਾਂ ਮਿਥਿਹਾਸ ਕਹਿੰਦਾ ਹੈ ਕਿ ਅਗਨ ਪ੍ਰੀਖਿਆ ਦੇਣੀ ਪਈ। ਬਲਦੀ ਹੋਈ ਚਿਤਾ ਤੇ ਸੀਤਾ ਨੂੰ ਬਿਠਾਇਆ ਗਿਆ, ਔਰ ਜਿਸ ਦਿਨ ਅੱਗ ਦੇ ਵਿੱਚ ਸੀਤਾ ਨੂੰ ਝੌਂਕਿਆ ਗਿਆ, ਅੱਜ ਤੱਕ ਭਾਰਤ ਵਿੱਚ ਇਸਤਰੀ ਜ਼ਿੰਦਾ ਜਲਾਈ ਜਾ ਰਹੀ ਹੈ। ਔਰ ਇਹ ਸਿਲਸਿਲਾ ਅਜੇ ਤੱਕ ਵੀ ਜਾਰੀ ਹੈ। ਬਹਾਨੇ ਅਨੇਕਾਂ ਹੋ ਸਕਦੇ ਨੇ ਇਸਤਰੀ ਨੂੰ ਜਲਾਉਣ ਦੇ, ਲੇਕਿਨ ਜਲਾਉਣਾ ਚਲੇ ਆ ਰਿਹਾ ਹੈ। ਹੈਰਾਨਗੀ ਹੈ ਕਿਧਰੇ ਦਹਿਜ ਦੇ ਨਾਂ ਤੇ, ਕਿਧਰੇ ਪਵਿੱਤਰਤਾ ਦੇ ਨਾਂ ਤੇ, ਔਰ ਕਿਧਰੇ ਪੁਰਸ਼ ਦੇ ਗੁੱਸੇ ਦਾ, ਕ੍ਰੋਧ ਦਾ ਸ਼ਿਕਾਰ ਹੋਈ ਇਸਤਰੀ। ਜ਼ਿੰਦਾ ਜਲਾਈ ਜਾਂਦੀ ਰਹੀ ਹੈ ਔਰ ਜਲਾਈ ਜਾ ਰਹੀ ਹੈ। ਇਹ ਠੀਕ ਹੈ, ਸਾਰੀ ਦੁਨੀਆਂ ਵਿੱਚ ਆਵਾਜ਼ਾਂ ਉੱਠੀਆਂ ਨੇ, ਔਰ ਇਸਤਰੀ ਨੇ ਵੀ ਆਵਾਜ਼ ਉਠਾਈ ਹੈ ਪੁਰਸ਼ ਦੀ ਬਰਾਬਰੀ ਦੀ। ਅਧਿਕਾਰਾਂ ਦੀ ਬਰਾਬਰੀ ਮੰਨੀ ਜਾ ਸਕਦੀ ਹੈ। ਈਸ਼ਵਰ ਦਾ ਚਿੰਤਨ ਤੇ ਆਨੰਦ ਪਾਉਣ ਦਾ ਅਧਿਕਾਰ ਜਿੱਥੇ ਪੁਰਸ਼ ਦਾ ਹੈ, ਇਸਤਰੀ ਦਾ ਵੀ ਹੈ। ਮਾਣ ਸਨਮਾਨ ਜਿੱਥੇ ਪੁਰਸ਼ ਨੂੰ ਚਾਹੀਦਾ ਹੈ, ਇਸਤਰੀ ਨੂੰ ਵੀ ਚਾਹੀਦਾ ਹੈ। ਲੇਕਿਨ ਬਰਾਬਰੀ ਤੋਂ ਮੁਰਾਦ ਕਿਧਰੇ ਇਹ ਨਾ ਸਮਝ ਲਈ ਜਾਵੇ ਕਿ ਹਰ ਤਲ ਤੇ ਬਰਾਬਰੀ। ਹਰ ਤਲ ਤੇ ਬਰਾਬਰੀ ਤਾਂ ਪ੍ਰਮਾਤਮਾ ਨੇ ਹੀ ਨਹੀਂ ਕੀਤੀ। ਇਸਤਰੀ ਤੇ ਪੁਰਸ਼ ਦਾ ਤਨ ਅਲੱਗ ਬਣਾਇਆ ਹੈ, ਵੱਖ ਵੱਖ ਬਣਾਇਆ ਹੈ। ਔਰ ਜਿੱਥੇ ਤਨ ਦਾ ਢਾਂਚਾ ਪ੍ਰਭੂ ਨੇ ਅਲੱਗ ਬਣਾਇਆ ਹੈ, ਮਨ ਦਾ ਢਾਂਚਾ ਵੀ ਪ੍ਰਭੂ ਨੇ ਅਲੱਗ ਬਣਾਇਆ ਹੈ। ਦੋ ਵਿਪਰੀਤ ਰੰਗਾਂ ਨਾਲ ਤਸਵੀਰ ਬੜੀ ਸੋਹਣੀ ਬਣਦੀ ਹੈ, ਅੱਛੀ ਬਣਦੀ ਹੈ। ਵਿਰੋਧੀ ਸੁਰਾਂ ਤੇ ਹੀ ਸੰਗੀਤ ਦੀ ਧੁੰਨ ਖੜੀ ਹੈ। ਕਦੀ ਬਗੌਰ ਮੁਤਾਲਾ ਕਰੀਏ, ਕਾਲਾ ਰੰਗ ਚਿੱਟੇ ਜੈਸਾ ਨਹੀਂ ਹੈ, ਚਿੱਟਾ ਪੀਲੇ ਜੈਸਾ ਨਹੀਂ ਹੈ, ਪੀਲਾ ਲਾਲ ਜੈਸਾ ਨਹੀਂ ਹੈ, ਲਾਲ ਹਰੇ ਜੈਸਾ ਨਹੀਂ ਹੈ। ਪਰ ਇਹਨਾਂ ਵਿਰੋਧੀ ਰੰਗਾਂ ਦੇ ਸੁਮੇਲ ਨਾਲ ਹੀ ਕੋਈ ਸੁੰਦਰ ਤਸਵੀਰ ਬਣਦੀ ਹੈ। ਹੂ ਬਹੂ विरोधी सुरां ते ही खड़ा है। संगीत किसे एक सुर ते किसे संगीत दी धुन नूं जन्म नहीं दिता जा सकता। विरोधी जो है सुरां चाहीदियां ने। संसार संगीतमयी होवे, संसार सुंदर होवे, तो ये दो विरोधी सुर ने। जिस तेज इंज कह लिए तीबर सुर है पुरुष, कोमल सुर है स्त्री। संगीत दा बोध रखण वाले इस गल नू समझ देने, कुछ सुरां कोमल ने, कुछ सुरां तीबर ने, और इस तरह सुंदर। संगीत दा जन्म होंदा है तीबर ते कोमल सुरां नाल। स्त्री कोमल है, तदी ता एक आलम ने कह दिता है, है जहूरे जन से पुर रौनक कायनात। कायनात देश दुनिया देश संसार देश अगर कुछ रौनक है, कुछ रस है, तो स्त्री करके। पुरुष इस रस नू विस्तार देंदा है, स्त्री एक रस है। रस फैल सके पुरुष चाहिदा है। इना दोहां दी अपनी अपनी लोड़ है। जैसे मलाह नू एक पासे कर दईए तो बेड़ी भी बेमैनी हो जाती है, वैद नू एक पासे कर दईए तो जड़ी बूटियां दी खूबी भी प्रगट नहीं हो सकेगी, पवन नू एक पासे कर दईए तो फुल्लां दी महक भी दूर दराज तक नहीं जा सकेगी। इसे तरीके दे नाल दोहां नू अलग अलग कर दईए, स्त्री ते पुरुष नू, दोवें बेरैमक हो जाणगे और दोवें बेमैने हो जाणगे, लेकिन दोहां दा सुमेल कारज दी सिद्धि है। जैसे मला ते बेड़ी दा मेल, जैसे पवन ते फुल्लां दा मेल, जैसे वैद ते जड़ी बूटियां दा सुमेल, जैसे बीज ते धरती दा मेल, जैसे पानी ते साबण दा मेल कपड़े नूं साफ करदा है, इसे तरीके नाल स्त्री ते पुरुष दा सुमेल ही संसार दी रौनक है और जीवन सुखमयी है। बराबरी हकूक दे तल ते हो सकदी है और है। जे रब्बी रस माणन दा पुरुष नूं अधिकार है, स्त्री नूं भी उतना अधिकार है। लेकिन तन ते मन दी बराबरी परमात्मा ने नहीं की थी। इस वास्ते कम कारज कुछ वंडे हुए ने। घर संवरदा है, सथिर रहिंदा है, महान आउंदा है स्त्री करके। पर घर देच बारों सुख आंदा रहे, संपदा आंदी रहे, तो भजन दौड़न लई पुरुष चाहिदा है। पुरुष दा शरीर प्रभु ने ऐसा बनाया है, स्त्री नालों ज्यादा सख्त है और ज्यादा भारी भरकम कम कर सकता है। यही कारण है कि पुरुष पहलवान नाल स्त्री पहलवान मुकाबला नहीं कर सकेगी। जिथे उसका मन कोमल है, शरीर भी कोमल है, और इस कोमलता दी लोड़ है, वरना ऐसा हो ही नहीं सकता कि संसार विच कुछ कोमलता बच जाए। अगर पुरुष कोल भी कुछ कोमलता है तो ये स्त्री का गुण है और स्त्री करके है। थोड़ी बहुत तर्क जे स्त्री दे तल ते भी मिलती है तो पुरुष करके मिलती है। वो थोड़ी बहुत ते चाहिदी है ताकि उसकी कोमलता दी रक्षा होवे। कुदरत दा एक नियम है कि फुलना दी रक्षा कंडे ही कर देने, फुल अपनी रक्षा नहीं कर सकता। सोने दी रक्षा लोहे नाल आउंदी है, कोमलता दी रक्षा सख्ती नाल आउंदी है। इसनू प्राचीन विद्वान ते इंज भी कहंदे रहे ने, स्त्री नूं हर समय पुरुष दी सख्ती दी लोड़ है, रक्षा लई सुरक्षा लई। प्रथम पिता दी, पति दी, फिर पुत्र दी। ताई जो है ਇਹ ਸੁਰੱਖਿਅਤ ਰਹਿ ਸਕਦੀ ਹੈ, ਆਪਣੀ ਇੱਜ਼ਤ ਆਬਰੂ ਨੂੰ ਬਚ

ਸਰੀਰ ਦਾ ਭਾਵ ਅਰਥ ਟਿਕਣਾ, ਕਹਿੰਦੇ ਨਾ ਤਾਂ ਤਨ ਨੇ ਟਿਕਣਾ ਹੈ, ਨਾ ਬੰਦੇ ਦਾ ਮਨ ਟਿਕਦਾ ਹੈ, ਤੇ ਨਾ ਜਿਹੜਾ ਇਹ ਧਨ ਦੇ ਅਮਾਰ ਲਾਈ ਬੈਠਾ। ਸੱਚ ਇਵੇਂ ਨਾ ਤਿੰਨਾਂ ਚੀਜ਼ਾਂ ਵਿੱਚੋਂ ਕੋਈ ਚੀਜ਼ ਵੀ ਬੰਦੇ ਦੇ ਨਾਲ ਨਿਭਣ ਵਾਲੀ ਨਹੀਂ। ਬਸ ਇਹਨਾਂ ਨੂੰ ਅਸੀਂ ਥੋੜਾ ਜਿਹਾ ਵਿਚਾਰ ਲਈਏ। ਤਨ ਮਨ, ਤਨ ਨਹੀਂ ਧੀਰੇ, ਮੈਂ ਦੋ ਦੋ ਚਾਰ ਚਾਰ ਪ੍ਰਮਾਣ ਸਿਰਫ ਅਰਜ਼ ਕਰਾਂਗਾ ਬਾਣੀ ਵਿੱਚੋਂ। ਦੇਖੋ ਪਹਿਲੀ ਗੱਲ, ਭਗਤ ਜੀ ਕਹਿੰਦੇ ਨੇ ਆ ਤਨ ਕਿਹੜਾ ਧੀਰੇ, ਇਹ ਕਿਹੜਾ ਟਿਕਾ ਵਿੱਚ ਹੈ। ਆਮ ਤੌਰ ਤੇ ਅਸੀਂ ਸ਼ਬਦ ਵਰਤਨੇ ਆ ਕਿ ਮੌਤ ਵੇਲੇ ਤਨ ਬਿਣਸਦਾ ਹੈ, ਨਹੀਂ ਬੇਨਤੀ ਹੈ, ਜਨਮ ਤੋਂ ਸ਼ੁਰੂ ਹੁੰਦਾ ਹੈ, ਮਰਨ ਤੱਕ ਇਹਦੀ ਪ੍ਰਕਿਰਿਆ ਮੁਕੰਮਲ ਹੁੰਦੀ ਹੈ। ਇਹ ਤਾਂ ਸਾਡੇ ਜਿਉਂਦੇ ਜੀ ਆਪਣਾ ਰੂਪ ਬਦਲੀ ਜਾਂਦਾ ਹੈ। ਜੋ ਅੱਜ ਮੇਰੇ ਤਨ ਕੋਲ ਹੈ, ਅੱਜ ਤੋਂ 10 ਸਾਲ ਪਹਿਲਾਂ ਸਰੂਪ ਨਹੀਂ ਸੀ, ਜੇ ਰੱਬ ਜ਼ਿੰਦਗੀ ਦੇਵੇਗਾ ਤੇ ਅੱਜ ਤੋਂ 10 ਸਾਲ ਬਾਅਦ ਇਹ ਚਿਹਰਾ ਇਸ ਤਰ੍ਹਾਂ ਦਾ ਨਜ਼ਰ ਨਹੀਂ ਆਏਗਾ, ਕਿਉਂਕਿ ਤਬਦੀਲੀ ਹੈ, ਇਹ ਟਿਕਣ ਵਾਲਾ ਨਹੀਂ। ਇਹਨੇ ਐਸਤਾ ਇਹਨੂੰ ਸ਼ਬਦ ਇਹ ਵਰਤੀਏ ਚੇਂਜੇਬਲ ਹੈ, ਇਹਨੇ ਤਬਦੀਲ ਹੋਣਾ ਹੈ। ਤਨ ਆ ਲੋਕ ਆਪਣੀਆਂ ਤਸਵੀਰਾਂ ਹਰ ਜਨਮ ਦਿਨ ਦਿਹਾੜੇ ਖਿੱਚ ਕੇ ਲਾਉਂਦੇ ਨੇ, ਤੇ ਮੇਰਾ ਖਿਆਲ ਜਿਹੜਾ 30-32 ਸਾਲ ਤੋਂ ਤਸਵੀਰਾਂ ਲਾ ਰਿਹਾ ਹੈ ਨਾ, ਉਹਨੂੰ ਇੱਕ ਇੱਕ ਤਸਵੀਰ ਸਾਲ ਬਾਅਦ ਚੰਗੀ ਤਰ੍ਹਾਂ ਧਿਆਨ ਨਾਲ ਘੋਖ ਲੈਣੀ ਚਾਹੀਦੀ ਏ ਕਿ ਹਰ ਸਾਲ ਮੇਰੇ ਸਰੀਰ ਦੇ ਵਿੱਚ ਕੋਈ ਨਾ ਕੋਈ ਤਬਦੀਲੀ ਆ ਰਹੀ ਹੈ, ਇਹ ਚੇਂਜ ਹੋ ਰਿਹਾ ਹੈ। ਬਾਬਾ ਫਰੀਦ ਸਾਹਿਬ ਨੇ ਇਸ ਤਬਦੀਲੀ ਦੇ ਬਾਰੇ ਇੱਕ ਬਚਨ ਕਿਹਾ, ਕਹਿਣ ਲੱਗੇ ਦੇਖ ਫਰੀਦ, ਕੇਵਲ ਤੇਰੀਆਂ ਅੱਖਾਂ 'ਚ ਪਾਣੀ ਨਹੀਂ, ਕੇਵਲ ਤੇਰੀ ਜ਼ਬਾਨ ਵਿੱਚੋਂ ਦੰਦ, ਤੇਰੇ ਮੁੱਖ ਵਿੱਚੋਂ ਦੰਦ ਨਹੀਂ, ਕੇਵਲ ਤੇਰੇ ਸਰੀਰ ਵਿੱਚ ਜੋ ਪਰਮਾਤਮਾ ਨੇ ਕੇਸ ਦਾੜੇ ਰੂਪ ਵਿੱਚ ਦਿੱਤੇ, ਕੱਲੇ ਇਹ ਤੇਰੇ ਕੇਸਾਂ ਦਾ ਰੰਗ ਕਾਲੇ ਤੋਂ ਚਿੱਟਿਆ ਨਹੀਂ ਹੋਇਆ, ਤੇ ਆਹ ਦਿਨ ਆ ਗਿਆ, ਇਹਨੇ ਦਸੰਬਰ ਦੇ ਪੋਹ ਦਾ ਮਕੀਨਾ ਚੜ੍ਹਨਾ ਹੈ। ਕਹਿਣ ਲੱਗੇ ਬਾਹਰ ਖੇਤਾਂ ਵਿੱਚ ਬਗੀਚੇ ਵਿੱਚ ਜਿੱਥੇ ਅੱਤ ਦੀ ਬਰਫ਼ ਪੈਂਦੀ ਹੈ, ਝਾਤੀ ਮਾਰ ਕੇ ਦੇਖ, ਜਿਹੜੇ ਪੱਤੇ ਅੱਜ ਤੋਂ 3 ਮਹੀਨੇ ਪਹਿਲਾਂ ਹਰੇ ਕੋਮਲ ਤੇ ਲੋਕਾਂ ਦੀਆਂ ਅੱਖਾਂ ਨੂੰ ਪ੍ਰਭਾਵਿਤ ਕਰਦੇ ਸਨ, ਉਹਨਾਂ ਪੱਤਿਆਂ ਦਾ ਰੰਗ ਵੀ ਪੀਲਾ ਪੈਣ ਲੱਗ ਪਿਆ। ਜੇ ਪੱਤਾ ਟਿਕਿਆ ਨਹੀਂ ਤੇ ਤੇਰੇ ਤਨ ਦਾ ਕੀ ਭਰੋਸਾ, ਤੇਰਾ ਤਾਂ ਤਨ ਵੀ ਬਨਸਪਤੀ ਦੀ ਤਰ੍ਹਾਂ ਹਰ ਸਾਲ ਚੇਂਜ ਹੁੰਦਾ ਜਾ ਰਿਹਾ, ਤਨ ਟਿਕਦਾ ਨਹੀਂ। ਬਾਬਾ ਸਾਹਿਬ ਦਾ ਸ਼ਬਦ ਹੈ ਕਿ ਰੁੱਤ ਫਿਰੀ ਵਣ ਕੰਬਿਆ, ਦੇਖੋ ਤਬਦੀਲੀ ਹੈ। ਤਨ ਮਨ ਧਨੀ ਧੀਰੇ, ਮੈਂ ਪਹਿਲੀ ਤੁਕ ਭਗਤ ਧੰਨਾ ਜੀ ਦੀ ਲਈ, ਤੇ ਸੱਚ ਏਵੇ ਜੇ ਇਕੱਲੇ ਭਗਤ ਧੰਨਾ ਜੀ ਦੀ ਇੱਕ ਇੱਕ ਤੁਕ ਦੀ ਆਪਾਂ ਗਹਿਰਾਈ ਵੀ ਜਾਈਏ, ਤੇ ਮੇਰਾ ਖਿਆਲ ਭਾਵੇਂ 5 ਸਾਲ ਨਿਰੰਤਰ ਕਥਾ ਕਰਦੇ ਰਹੋ ਤਾਂ ਵੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਹੁਣ ਆਹੀ ਸ਼ਬਦ ਕਹਿ ਤਨ ਮਨ ਤਨ ਨਹੀਂ ਧੀਰੇ, ਬਾਬਾ ਜੀ ਨੇ ਕਿਹਾ ਰੁੱਤ ਫਿਰੀ ਵਣ ਕੰਬਿਆ, ਪੱਤ ਝੜੇ ਚੜ ਪਾਹੇ, ਚਾਰੇ ਕੁੰਡਾਂ ਢੂੰਡੀਆਂ ਰਹਿਣ ਕਿਥਾਓ ਨਾ ਹੈ। ਤਨ ਵੀ ਤਬਦੀਲੀ ਕੀ ਹੈ, ਉੱਥੇ ਸ਼ਬਦ ਹੈ ਬਾਬਾ ਜੀ ਦਾ ਇੱਕ ਹੋਰ ਭਗਤ ਫਰੀਦ ਸਾਹਿਬ ਦਾ, ਕਹਿਣ ਲੱਗੇ ਅੱਖੀਂ ਦੇਖ ਪਤੀਣੀਆਂ, ਤਨ ਮਨ ਤਨ ਨਹੀਂ ਧੀਰੇ, ਅੱਖਾਂ ਵੇਖਣ ਵਾਲੀਆਂ ਪਤਲੀਆਂ ਪੈ ਗਈਆਂ, ਚੇਂਜ ਹੋ ਗਈਆਂ। ਅੱਖੀਂ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਸੁਣਦਿਆਂ ਸੁਣਦਿਆਂ ਕੰਨ ਵੀ ਇੱਕ ਦਿਨ ਬੋਲੇ ਹੋ ਗਏ। ਸ਼ਾਖ ਪਕੰਦੀ ਆਈ ਆ ਕਿ ਜਿਵੇਂ ਰੁੱਖ ਤੇ ਪੱਤ ਝੜਾਵੇ ਤੇ ਉਹਦੇ ਪੱਤਿਆਂ ਦਾ ਰੰਗ ਤਬਦੀਲ ਹੋ ਜਾਂਦਾ ਹੈ। ਕਹਿੰਦੇ ਨੇ ਸੱਚ ਏਵੇ ਕਿ ਜਿਹੜੀਆਂ ਸ਼ਾਖਾਵਾਂ ਤੈਨੂੰ ਮਿਲੀਆਂ ਸਨ ਮਨਾ, ਦੇਖ ਅੱਜ ਤੇਰੇ ਇੰਦਰੀਆਂ ਤੇ ਚਮੜੀ ਦਾ ਰੰਗ ਵੀ ਤਬਦੀਲ ਹੋ ਗਿਆ ਹੈ। ਸ਼ਾਖ ਪਕੰਦੀ ਆਈ ਆ, ਹੋਰ ਕਰੇਂਦੀ ਵਨ, ਇਹਨੂੰ ਨੈਗੇਟਿਵ ਅਪਰੋਚ ਨਹੀਂ, ਕਿਉਂਕਿ ਤੁਸੀਂ ਸੁਗੜ ਸਿਆਣੇ ਸਰੋਤੇ ਹੋ। ਸਾਡਾ ਤਨ ਚੇਂਜ ਹੋ ਰਿਹਾ ਹੈ। ਭਗਤ ਧੰਨਾ ਜੀ ਪਹਿਲੀ ਗੱਲ ਗੁਰੂ ਗ੍ਰੰਥ ਸਾਹਿਬ ਚ ਕਹਿੰਦੇ ਨੇ, ਬੰਦਿਆ ਇਹਨਾਂ ਤਿੰਨਾਂ ਚੀਜ਼ਾਂ ਦਾ ਤੈਨੂੰ ਮਾਣ ਹੈ, ਮਨ ਦਾ, ਤਨ ਦਾ ਤੇ ਧਨ ਦਾ। ਮੈਂ ਤੈਨੂੰ ਦੱਸ ਦੇਵਾਂ, ਇਹ ਤਿੰਨੇ ਹੀ ਤੇਰੇ ਨਹੀਂ, ਤੇ ਇਹਨਾਂ ਤਿੰਨਾਂ ਨੇ ਤੇਰਾ ਸਾਥ ਨਹੀਂ ਹੋ ਦੇਣਾ, ਇਹਨਾਂ ਨੇ ਚੇਂਜ ਹੋਣਾ ਹੀ ਹੋਣਾ ਹੈ। ਹਾਂ, ਇੱਥੇ ਇੱਕ ਨੁਕਤਾ ਹੋਰ, ਬੰਦਾ ਸੋਚਦਾ ਮੈਂ ਚੇਂਜ ਨਹੀਂ ਹੋ ਰਿਹਾ, ਪਰ ਵਕਤ ਉਹਨੂੰ ਐਸਤਾ ਐਸਤਾ ਚੇਂਜ ਕਰਦਾ ਹੈ। ਇੱਕ ਬੜੀ ਸੋਹਣੀ ਘਟਨਾ ਹੈ ਬਾਬਾ ਫਰੀਦ ਸਾਹਿਬ ਦੀ, ਮੈਂ ਦੋ ਕੁ ਬਚਨ ਹੋਰ ਸਾਂਝੇ ਕਰਨੇ ਨੇ। ਪਹਿਲੀ ਤੁਕ ਮੈਂ ਅਰਜ ਕਰਨ ਲੱਗਾ, ਭਗਤ ਧੰਨਾ ਜੀ ਕਹਿੰਦੇ ਤਨ ਸਦੀਵ ਕਾਲ ਨਹੀਂ ਰਹਿਣਾ। ਬਾਬਾ ਫਰੀਦ ਸਾਹਿਬ ਦਾ ਇੱਕ ਹੋਰ ਬਚਨ ਹੈ, ਇਹਨੂੰ ਨੈਗੇਟਿਵ ਅਪਰੋਚ ਬਿਲਕੁਲ ਨਹੀਂ ਲੈਣੀ, ਕਿਉਂਕਿ ਅਸਲ ਚ ਜਿਹੜਾ ਬਚਪਨ ਹੈ ਇਹਦਾ ਆਪਣਾ ਸੁਭਾਅ ਹੈ, ਜਵਾਨੀ ਹੈ ਇਹਦਾ ਆਪਣਾ ਜੋਸ਼ ਦਾ ਹੜ ਹੈ, ਬੁਢੇਪਾ ਹੈ ਇਹਦਾ ਆਪਣਾ ਤਜਰਬਾ ਹੈ,
ਆ ਜਿਹੜੀ ਸਾਡੀ ਜਨਰੇਸ਼ਨ

0: गैप है ना, एदा कारण ही कोवे कि जवानी कदी भी बुढ़ेपे की गल सुनन तैयार नहीं, पर जदों आप बुढ़ेपे विच आउंदा है ते उदो मां बाप कोल नहीं हुंदे। पर एक गल कहिंदा मेरे बजुर्ग सच कहिंदे सन, उदो मैं समझिया नहीं, क्योंकि अपना तजर्बा करना चाहता है। बाबा साहब नूं पुछिए, वह कहिंदे ने इस करके तन ही टिकिया रहना कि इंसान चंगा भला घर बैठा है, सवास चलते पे ने, पर कहिंदे करिए कि तब्दीली इन्नी आ गई। जिन्हां दंदां नूं लोग कहिंदे सन कि मोतियां दी कतार, मोतियां दी लाइन, मोतियां दी पाल, कहिंदे मोतियां वर्गे चमकदे हुए दंद अज मूंह विचों निकल गए। कहिंदे ने बंदा दुखी क्यों ना होवे कि जेड़े साथी बाद विच आए वह पहला चले गए, दंद जन्म तो बाद आए पर अजे बंदा जिउंदा पै, दंद पहली मूंह विचों निकल गए। महाराज कहना शुरू कर दिंदा भी बंदिया चेते रखिए, तैयारी तेरी शुरू होगी, भुरन लग पे शरीर, क्योंकि तन मन तन नहीं धीरे, तेरा तन भुरन लग पिया है, दंद निकल गए, ते बंदा समझदा नहीं। अखां दी जोत चमकदी है, सच एवे ऐसता ऐसता अखां दी जोत मध्यम पै गई, कन्ना दी स्रोत खत्म हो गई, इथों तक के जेड़े पैर पहाड़ां दे शिखर ते चढ़दे सन अज ओ बंदा, बाबा साहब ने तां शब्द वरत्या दुनिया दे लोगो मेरे सराने वजू करन वाला पानी दा कूजड़ा है, अज मेरे कोल इन्नी ताकत नहीं, मैं उठ के पानी दा कुजा हथां नाल पकड़ के मैं वजू कर सका, समर्था नहीं, क्योंकि तन चेंजेबल है। बाबा साहब दे शब्द ने दो श्लोक कहन लगे, उन्हां दे अमृत बचन ने, एक ता है बाबा साहब जी दे अमृत श्लोकां विचों चबन चलन रतन, तन मन तन नहीं तीरे, पहला तुक मैं लई, पहला सिर्फ इको शब्द लिया तन, फिर मन, फिर तन, तिने चीजा स्थिर नहीं। बाबा फरीद साहब कहने चबन चलन रतन से सुनियर बह गए, खेड़े मुत्ती ढां तन नहीं तीरे, शरीर ने ढां मारी से जानी चल गए जानी दर ते प्यारे, के जेड़े प्यारे अंग जेड़ी एनर्जी रब ने मेनू जन्म वेले दिती, अज तन रो के कहना मेरा ता सारी साथ जग गए। दूसरा बचन है उन्हों का कि फरीदा उन्हों का अमृत बोच इन्नी निक्की जंगी है, थल डूंगर पवियोम, अज फरीदा कुजड़ा सह कोहा थियोम, अज ओ कुजा सैकड़े को दूर लगता है। एक उर्दू दे अदीब ने बड़ी सोहनी घटना लिखी है, देखो बंदा स्वीकारदा नहीं कि मेरे तन एक दिन खाक दे सपुरद होना है, कदी नहीं बंदा समझदा। ते अज भी मैं बेनती करा कि असी मौत दी गल करने हां पर मौत नूं महसूस नहीं करते। मूले ने भी लिख दिता सी कि मरना सच ते जीना झूठ, पर हकीकत एवे लेखो ने दिता पर महसूस ओने भी ना किया कि मौत आनी है, वह भी तो बाबा जी दे अमर जीवन नू छड़ के मौत वाले पासे गया, जिथे बचना चाहता सी मौत उथे कर खलोती हुई, सच्चाई नहीं स्वीकार की। कहने एक बादशाह सी, वह एक फकीर नू मिलने वास्ते गया, फकीर का अर्थ वैसे आप उर्दू विच मंगता करने खा, फकीर का अर्थ मंगता है, पर असल च हर शब्द जेड़ा उहदे अर्थ बड़े गहरे ने। जदों फकीर लिखिया जांदा भाई साहब उर्दू दे जानकार ने ते जिन्ने भी शब्द बोलदे ने काफी ज्यादा इन्हां दे उन्हां शब्दां विच उर्दू शब्दावली सानूं मिलदी है। हुण जदों असी फकीर लिखने हैं फे काफ ये तेरे, ये फकीर बनदा है जे असी पंजाबी च ना लिखीए। असल च फकीर दा अर्थ मंगते दा अर्थ ओ नहीं जिहड़ा बाहर मुखी मंग रहा है, बाणी विच जदों किते जिक्र मिलेगा ते ओदे विच फकीर दे अर्थ आपां बहु गिनती विच रब दे दर दा आज मंगा मंगता रब दे दर दा। उंज इक विद्वान ने फकीर दे अर्थ कीते, ओ कहिंदा जो पहला फेक है जिहनूं आपां फफा कहिंदे, फफा कक्के नूं बिहारी ते रारा फकीर बनेगा, उथे फे काफ ये तेरे हरूफ चार ही ने, पहले फे का अर्थ फखर, कहने फकीर होवे ਜਿਹੜਾ ਦੁਨੀਆਂ ਤੇ ਫਖਰ ਨਹੀਂ ਕਰਦਾ, ਧਨ ਤੇ ਫਖਰ ਨਹੀਂ ਕਰਦਾ, ਜਿਹੜਾ ਕੇਵਲ ਇੱਕ ਅੱਲਾਹ ਦੇ ਫਖਰ ਤੇ ਜਿੰਦਾ, ਰੱਬ ਉੱਤੇ ਮਾਣ ਕਰਕੇ ਜਿੰਦਾ। ਦੂਸਰਾ ਅਗਲਾ ਸ਼ਬਦ ਹੈ ਕਾਫ, ਕਾਫ ਦਾ ਅਰਥ ਉਹ ਕਰਦੇ ਨੇ ਕੁਦਰਤ, ਜਿਵੇਂ ਭਾਈ ਸਾਹਿਬ ਕਹਿ ਰਹੇ ਸਨ ਕਿ ਸਾਰਿਆਂ ਵਿੱਚ ਪਰਮਾਤਮਾ ਦਿਸੇ, ਫਕੀਰ ਹੋਵੇ ਕਿ ਜਿਹੜਾ ਰੱਬ ਦੀ ਕਾਦਰ ਦੀ ਬਣਾਈ ਹੋਈ ਕੁਦਰਤ ਵਿੱਚੋਂ ਅੱਲਾਹ ਦੇ ਰੱਬ ਦੇ ਜਲਵੇ ਦੇਖਦਾ। ਤੀਸਰਾ ਹੈ ਯੇ ਦਾ ਅਰਥ ਜਿਹੜਾ ਯਾਦੇ ਖੁਦਾ ਹੈ, ਖੁਦਾ ਦੀ ਯਾਦ ਵੀ ਜਿੰਦਾ ਹੈ, ਜਿਹੜਾ ਰੱਬ ਤੇ ਫਖਰ ਕਰਦਾ, ਕਾਦਰ ਦੀ ਕੁਦਰਤ ਵਿੱਚੋਂ ਕਾਦਰ ਦੇ ਝਲਕੇ ਦੇਖਦਾ, ਪਰਮਾਤਮਾ ਦੀ ਯਾਦ ਵੀ ਜੁੜਦਾ ਹੈ। ਤੇ ਰੇ ਦਾ ਅਰਥ ਕਿ ਉਹ ਇੰਨਾ ਰਹਿਮ ਦਿਲ ਹੈ ਕਿ ਜਦੋਂ ਉਹਦੇ ਉੱਤੇ ਵੀ ਕੋਈ ਵਾਰ ਕਰਦਾ, ਵਾਰ ਕਰਨ ਵਾਲੇ ਦਾ ਵੀ ਭਲਾ ਕਰ ਦਿੰਦਾ। ਫਕੀਰ ਦੇ ਅਰਥ ਬੜੇ ਗਹਿਰੇ ਨੇ। ਕਹਿੰਦੇ ਨੇ ਇੱਕ ਫਕੀਰ ਬੜਾ ਮਸਤਾਨਾ, ਰੱਬ ਦੀ ਯਾਦ ਜੁੜਿਆ ਹੋਇਆ, ਤੇ ਦੇਖੋ ਭਾਈ ਸਾਹਿਬ ਨੇ ਤਾਂ ਗੁਰੂ ਸਾਹਿਬ ਲਈ ਵੀ ਸ਼ਬਦ ਫਕੀਰ ਵਰਤਿਆ, ਇੱਕ ਫਕੀਰ ਵੱਡਾ ਮਸਤਾਨਾ, ਫਕੀਰ ਬੈਠਾ ਹੈ ਤੇ ਉਹ ਆਪਣੀ ਮੌਤ ਚ ਬੋਲਦਾ। ਸੱਚ ਇਵੇ ਕਿ ਸਾਡੇ ਅੰਦਰ ਦੀਆਂ ਇੱਛਾਵਾਂ ਹੀ ਸਾਨੂੰ ਮੰਗਤਾ ਬਣਾ ਦਿੰਦੀਆਂ ਨੇ, ਜਿਹਦੇ ਅੰਦਰ ਦੀ ਇੱਛਾ ਮਰ ਜਾਏ ਉਹਦੇ ਵਰਗਾ ਸ਼ਹਿਨਸ਼ਾਹ ਹੀ ਕੋਈ ਨਹੀਂ। ਆ ਸੁਲਤਾਨਪੁਰ ਦੀ ਧਰਤੀ ਹੈ, ਪੁਰਾਤਨ ਜਨਮ ਸਾਖੀ ਚ ਇੱਕ ਬਚਨ ਲਿਖਿਆ ਹੈ ਕਿ ਜਦੋਂ ਹਜ਼ੂਰ ਵਹੀਂ ਤੋਂ ਬਾਹਰ ਨਿਕਲੇ ਤੇ ਸ਼ਮਸ਼ਾਨ ਭੂਮੀ ਜਾ ਬੈਠੇ, ਇੱਕੋ ਸ਼ਬਦ ਕਿਹਾ, ਨਾ ਕੋਈ ਹਿੰਦੂ ਨਾ ਮੁਸਲਮਾਨ, ਨਾ ਹਿੰਦੂ ਨਾ ਮੁਸਲਮਾਨ। ਮੈਂ ਇਹਦੇ ਅਰਥਾਂ ਵਾਲੇ ਪਾਸੇ ਨਹੀਂ ਜਾਣਾ ਕਿਉਂਕਿ ਇਹਦੇ ਅਰਥ ਬੜੇ ਗਹਿਰੇ ਨੇ। ਸਿਰਫ ਅਸੀਂ ਲੋਕ ਕਰਮ ਕਾਂਡਾਂ ਦੀਆਂ ਪੰਡਾਂ ਢੁੰਦੇ ਰਹਿ ਜਾਂਦੇ ਹਾਂ, ਵਕਤ ਪੈਣ ਦੇ ਨਾਲ ਅਸਲੀ ਜੀਵਨ ਤੇ ਅਸਲੀ ਅਰਥ ਗਵਾ ਜਾਂਦੇ ਹੁੰਦੇ। ਸੱਚਾਈ ਹੈ, ਦੌਲਤ ਖਾਂ ਨੇ ਕਿਹਾ ਕਿ ਨਾਨਕ ਨੂੰ ਬੁਲਾ ਕੇ ਲਿਆਓ। ਜਦੋਂ ਬੁਲਾਉਣ ਗਏ ਤੇ ਅਹਿਲਕਾਰ ਜਾ ਕੇ, ਨਾਨਕ ਜੋ ਸ਼ਬਦ ਸਨ, ਤੁਹਾਨੂੰ ਨਵਾਬ ਦੌਲਤ ਖਾਂ ਨੇ ਬੁਲਾਇਆ ਹੈ। ਸਤਿਗੁਰੂ ਸ਼ਬਦ ਕਹਿੰਦੇ ਨੇ, ਮੈਨੂੰ ਤੇਰੇ ਨਵਾਬ ਦੀ ਕੀ ਪਰਵਾਹ ਹੈ। ਕਿਆ ਨਵਾਬ ਕੀ ਪਰਵਾਹ ਪੜੀ? ਨਵਾਬ ਸਮਝਦਾਰ ਸੀ, ਹਾਲਾਂਕਿ ਭਾਈ ਗੁਰਦਾਸ ਸਾਹਿਬ ਨੇ ਜਦੋਂ ਸਿੱਖਾਂ ਦੀ ਗਿਣਤੀ ਕੀਤੀ ਤੇ ਉਹਨਾਂ ਨੇ ਨਵਾਬ ਦੌਲਤ ਖਾਂ ਨੂੰ ਗੁਰੂ ਨਾਨਕ ਸਾਹਿਬ ਦਾ ਅੰਨ ਸਿੱਖ ਮੰਨਿਆ ਤੇ ਉਹਨਾਂ ਨੂੰ ਜਿਹੜੀ ਪਦਵੀ ਦਿੱਤੀ ਗਈ ਉਹ ਜਿੰਦ ਪੀਰ ਅਬਨਾਸ਼ੀ ਸੀ। ਉਹ ਸ਼ਬਦ ਹੈ ਕਿ ਦੌਲਤ ਖਾਂ ਲੋਧੀ ਭਲਾ ਹੋਵਾ ਜਿੰਦ ਪੀਰ ਅਬਨਾਸ਼ੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਅਸਲ ਚ ਦੌਲਤ ਖਾਂ ਜਿਉਂਦੇ ਜੀ ਅਬਨਾਸ਼ੀ ਰੱਬ ਦੇ ਨਾਲ ਜੁੜ ਗਿਆ। ਦੌਲਤ ਖਾਂ ਨੇ ਇੱਕ ਸਿਆਣਪ ਵਰਤੀ, ਆਪਣੇ ਅਹਿਲਕਾਰ ਨੂੰ ਕਹਿੰਦਾ ਕਿ ਉਹਨੂੰ ਇਸ ਪ੍ਰਭਾਵ ਨਾ ਦਿਓ ਕਿ ਮੈਂ ਇੱਕ ਨਵਾਬ ਬੁਲਾ ਰਿਹਾ, ਉਹਨੂੰ ਇੱਕ ਜਾ ਕੇ ਗੱਲ ਕਹੋ, ਯਾ ਨਾਨਕ ਖੁਦਾਏ ਦੇ ਵਾਸਤੇ ਨਵਾਬ ਨੂੰ ਦੀਦਾਰ ਬਖਸ਼। ਜੋ ਨਾ ਜਾ ਕੇ ਸ਼ਬਦ ਕਹਿ ਨਾਨਕ ਕਿ ਖੁਦਾਏ ਦੇ ਵਾਸਤੇ ਤੈਨੂੰ ਨਵਾਬ ਬੁਲਾਉਂਦੇ ਨੇ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਉੱਠੇ। ਜਦੋਂ ਖੁਦਾ ਦਾ ਵਾਸਤਾ ਆ ਜਾਏ, ਇਹ ਸ਼ਬਦ ਛੋਟੇ ਜਿਹੇ ਨਹੀਂ, ਇਹ ਬੜੇ ਗਹਿਰੇ ਸ਼ਬਦ ਨੇ ਖੁਦਾਏ ਦੇ ਵਾਸਤੇ। ਜਿਹਨੂੰ ਮੁਹੱਬਤ ਗੁਰੂ ਕਰਦਾ, ਦੇਖੋ ਅੱਜ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ, ਕੋਈ ਲੋੜਵੰਦ ਬੰਦਾ ਆ ਜਾਏ ਤੇ ਤੁਹਾਡੇ ਉਸ ਹਮਦਰਦ ਮਿੱਤਰ ਦਾ ਜ਼ਿਕਰ ਕਰੇ ਤੇ ਇੱਕੋ ਦਮ ਤੁਹਾਡੀ ਬੋਲੀ ਚੇਂਜ ਹੋ ਜਾਏਗੀ ਕਿ ਮੇਰੇ ਪਿਆਰੇ ਦਾ ਜ਼ਿਕਰ ਕਰ ਰਿਹਾ। ਤੇ ਜਿਸ ਖੁਦਾ ਨੂੰ ਗੁਰੂ ਨਾਨਕ ਮੁਹੱਬਤ ਕਰਦੇ ਨੇ, ਜਦੋਂ ਉਹਨਾਂ ਦਾ ਕੋਈ ਵਾਸਤਾ ਪਾਏ ਤੇ ਗੁਰੂ ਨਾਨਕ ਖੁਦ ਚੱਲ ਕੇ ਚਲੇ ਜਾਂਦੇ, ਆਪ ਤੁਰ ਕੇ ਜਾਂਦੇ। ਨਵਾਬ ਕੋਲ ਗਏ, ਮੈਂ ਸਿਰਫ ਅਰਜ਼ ਕਰ ਰਿਹਾ ਫਕੀਰੀ ਸ਼ਹਿਨਸ਼ਾਹੀ ਹੈ। ਨਵਾਬ ਦੌਲਤ ਖਾਂ ਬੈਠੇ, ਮਹਾਰਾਜ ਝੁਕੇ ਨਹੀਂ, ਹਜ਼ੂਰ ਨੇ ਦਸਤ ਪੰਜਾ ਆਪਣਾ ਹੱਥ ਵਧਾਇਆ, ਨਵਾਬ ਦੌਲਤ ਖਾਂ ਨੂੰ ਹੱਥ ਮਿਲਾਇਆ। ਥੱਲੇ ਬੈਠਿਆ ਹੋਇਆ ਨੇ ਕਿਹਾ, ਦੇਖੋ ਖਾਨ ਸਾਹਿਬ ਕਿ ਅੱਜ ਨਾਨਕ ਕੱਲ ਤੱਕ ਮੋਦੀ ਸੀ, ਅੱਜ ਉਹ ਤੁਹਾਡੇ ਨਾਲ ਦਸਤ ਪੰਜਾ ਹੱਥ ਮਿਲਾ ਰਿਹਾ ਹੈ, ਇਹ ਤੁਹਾਡੀ ਤੋਹੀਨ ਨਹੀਂ? ਇਹ ਸਿਰ ਝੁਕਾ ਕੇ ਸਜਦਾ ਕਿਉਂ ਨਹੀਂ ਕਰਦਾ? ਤੇ ਕਿੰਨੇ ਦੌਲਤ ਖਾਂ ਦੇ ਬੋਲਣ ਤੋਂ ਪਹਿਲਾਂ ਹਜ਼ੂਰ ਨੇ ਕਿਹਾ, ਚੇਤੇ ਰੱਖਿਓ ਖਿਰਸੀ ਬੰਦੇ ਸਿਰ ਝੁਕਾਉਂਦੇ ਹੁੰਦੇ ਨੇ, ਜਿਹਦੇ ਅੰਦਰ ਦੀ ਖਿਰਸ ਮਰ ਜਾਏ ਉਹਨੂੰ ਕਿਸੇ ਨਵਾਬ ਅੱਗੇ ਸਿਰ ਝੁਕਾਉਣ ਦੀ ਕੋਈ ਜ਼ਰੂਰਤ ਨਹੀਂ। ਮੈਨੂੰ ਕੋਈ ਖਿਰਸ ਨਹੀਂ, ਖਿਰਸ ਦਾ ਮਤਲਬ ਤਮਾ, ਲਾਲਚ, ਮੈਨੂੰ ਕੋਈ ਲਾਲਚ ਨਹੀਂ। ਮੈਂ ਬੇਨਤੀ ਕਰਾਂ ਕਿ ਫਕੀਰੀ ਉਹਦੇ ਸਾਹਮਣੇ ਸਿਕੰਦਰ ਦੀ ਸ਼ਹਿਨਸ਼ਾਹੀ ਕੀ ਅਰਥ ਰੱਖਦੀ ਹੈ? ਉਹ ਫਕੀਰ ਬੜਾ ਮਸਤ ਬੈਠਾ, ਤੇ ਮੈਂ ਸ਼ੁਰੂਆਤ ਕੀਤੀ ਹੈ ਤਨ ਮਨ ਧਨ ਨਹੀਂ ਧੀਰੇ। ਬਾਦਸ਼ਾਹ ਉਹਦੇ ਦਰਸ਼ਨ ਕਰ ਲਈ ਗਿਆ। ਫਕੀਰ ਆਪਣੀ ਮੌਜ ਵਿੱਚ ਆ ਕੇ ਕੁਛ ਵੀ ਬੋਲ ਦਿੰਦਾ ਹੈ। ਬਾਦਸ਼ਾਹ ਨੇ ਸੋਚਿਆ ਜੇ ਕਿਸੇ ਨੌਕਰ ਮੰਤਰੀ ਸੰਤਰੀ ਨੂੰ ਲੈ ਕੇ ਗਿਆ, ਫਕੀਰ ਦਾ ਕੋਈ ਪਤਾ ਨਹੀਂ ਜ਼ਬਾਨ ਤੋਂ ਕੀ ਬੋਲ ਦੇਵੇ, ਮੈਂ ਇਕੱਲਾ ਜਾਂਦਾ। ਆਪਣੀ ਅਸਵਾਰੀ ਲੈ ਕੇ ਉਹ ਪਹੁੰਚ ਗਿਆ ਤੇ ਫਕੀਰ ਆਪਣੀ ਝੌਂਪੜੀ ਤੋਂ ਬਾਹਰ ਬੈਠਾ ਹੈ ਤੇ ਉਹਨੇ ਬਾਹਰ ਚਟਾਈ ਸਭ ਜੀ ਵਿਛਾਈ, ਇੱਕ ਚੇਲਾ ਉਹਦਾ। ਫਕੀਰ ਨੇ ਆਵਾਜ਼ ਦੇ ਕੇ ਕਿਹਾ, ਉਹ ਚੇਲਿਆ, ਚੇਲਾ ਭੱਜ ਕੇ ਆਇਆ, ਕਹਿਣ ਲੱਗਾ ਜਿਹੜੀ ਸਭ ਤੂੰ ਅੱਜ ਮੇਰੇ ਸਾਹਮਣੇ ਵਿਛਾਈ ਹੈ ਇਹਨੂੰ ਲਪੇਟ ਕੇ ਅੰਦਰ ਰੱਖ ਦੇ। ਉਹਨੇ ਕਿਹਾ, ਮਹਾਰਾਜ ਕੋਈ ਅਤਿਥੀ ਕੋਈ ਮਹਿਮਾਨ ਕੋਈ ਲੋੜਵੰਦ ਮਿਲ ਨਾ ਸਕਦਾ ਹੈ? ਕਹਿਣ ਲੱਗੇ, ਤੂੰ ਸਵਾਲ ਨਾ ਕਰ, ਸਿਰਫ ਤੂੰ ਸਾਡੀ ਗੱਲ ਮੰਨ। ਉਹਨੇ ਸਭ ਲਪੇਟੀ ਤੇ ਅੰਦਰ ਰੱਖ ਦਿੱਤੀ। ਬਾਦਸ਼ਾਹ ਆਇਆ, ਫਕੀਰ ਨੇਤਰ ਬੰਦ ਕਰਕੇ ਬੈਠਾ ਹੈ। ਉਹਨੇ ਦੇਖਿਆ ਬਾਦਸ਼ਾਹ ਨੇ ਕਿ ਨੇਤਰ ਬੰਦ ਨੇ, ਆਵਾਜ਼ ਦੇ ਕੇ ਕਹਿਣ ਲੱਗਾ, ਫਕੀਰ ਬਾਬਾ ਸਲਾਮ ਅਰਜ਼ ਕਰਨਾ। ਫਕੀਰ ਨੇ ਹੱਥ ਨਾਲ ਇਸ਼ਾਰਾ ਕਰਕੇ ਕਿਹਾ, ਬੈਠ ਜਾ। ਉਹਦੇ ਮਨ ਚ ਆਇਆ, ਸ਼ਾਇਦ ਮੇਰੇ ਬੋਲ ਨਹੀਂ ਪਹਿਚਾਣ ਸਕਿਆ, ਮੈਂ ਕੌਣ ਖਾਂ? ਉਹਨੇ ਦੂਜਾ ਸ਼ਬਦ ਕਿਹਾ ਬਾਦਸ਼ਾਹ ਨੇ ਕਿ ਫਕੀਰ ਬਾਬਾ ਕਿ ਮੈਂ ਬਾਦਸ਼ਾਹ ਸਲਾਮ ਅਰਜ਼ ਕਰਨਾ। ਉਹਨਾਂ ਫਿਰ ਇਸ਼ਾਰਾ ਕੀਤਾ, ਬੈਠ ਜਾ। ਜਦੋਂ ਤੀਜੀ ਵਾਰ ਅੰਦਰ ਦੇ ਹੰਕਾਰ ਨੂੰ ਸੱਟ ਵੱਜੀ, ਉਹਨੇ ਕਿਹਾ, ਤੁਸੀਂ ਅੱਖਾਂ ਖੋਲ ਕੇ ਦੇਖੋ ਮੈਂ ਕੌਣ ਖਾਂ? ਫਕੀਰ ਨੇ ਅੱਖਾਂ ਖੋਲ ਕੇ ਕਿਹਾ, ਮੈਂ ਤੇਰੇ ਪਹਿਲੇ ਸ਼ਬਦਾਂ ਤੋਂ ਹੀ ਪਹਿਚਾਣ ਗਿਆ ਸਾ ਤੂੰ ਕੌਣ ਹੈ, ਤੇ ਮੈਂ ਤੈਨੂੰ ਕਹਿ ਰਿਹਾ ਜ਼ਮੀਨ ਉੱਤੇ ਬੈਠ ਜਾ। ਉਹਦੇ ਮਨ ਚ ਆਇਆ ਵੀ ਮੇਰਾ ਚੋਲਾ ਇੰਨਾ ਕੀਮਤੀ, ਹੁਣ ਬਾਦਸ਼ਾਹ ਦਾ ਚੋਲਾ ਕੋਈ ਮਾਮੂਲੀ ਦਾ ਨਹੀਂ, ਜਿਹਦੇ ਪੈਰਾਂ ਥੱਲੇ ਲੋਕ ਗਲੀਚੇ ਵਿਛਾਉਂਦੇ ਹੁਣ ਜੁੱਤੀ ਥੱਲੇ। ਉਹ ਫਕੀਰ ਦੀ ਜ਼ਬਾਨ ਚ ਇੰਨੀ ਜੋਸ਼ ਸੀ ਕਿ ਬਾਦਸ਼ਾਹ ਨਿੱਠ ਕੇ ਚੌਂਕੜੀ ਮਾਰ ਕੇ ਨਹੀਂ ਬੈਠਾ। ਉਹਨੇ ਆਪਣੇ ਚੋਗੇ ਨੂੰ ਪਿੱਛੋਂ ਚੁੱਕਿਆ, ਝੋਲੀ ਚ ਪਾ ਕੇ ਉਹ ਪੈਰਾਂ ਭਾਰ ਬੈਠ ਗਿਆ, ਪਿੱਠ ਜ਼ਮੀਨ ਉੱਤੇ ਨਿੱਠ ਕੇ ਨਹੀਂ ਬੈਠਿਆ। ਜਦੋਂ ਉਹ ਪੈਰਾਂ ਭਾਰ ਬੈਠਾ ਤੇ ਫਕੀਰ ਤਾੜੀ ਮਾਰ ਕੇ ਹੱਸਣ ਲੱਗ ਪਿਆ। ਆਵਾਜ਼ ਦੇ ਕੇ ਕਹਿੰਦਾ, ਉਹ ਚੇਲੇ ਭੱਜ ਗਿਆ, ਅੱਜ ਮੈਂ ਤੈਨੂੰ ਇੱਕ ਤਮਾਸ਼ਾ ਦਿਖਾਵਾਂ। ਹੁਣ ਬਾਦਸ਼ਾਹ ਬੈਠਾ, ਫਕੀਰ ਬੋਲਦਾ, ਆ ਦੌੜ ਕੇ ਚੇਲੇ ਨੂੰ ਮੈਂ ਤੈਨੂੰ ਤਮਾਸ਼ਾ ਦਿਖਾਵਾਂ। ਬਾਦਸ਼ਾਹ ਕਹਿੰਦਾ, ਇੱਕ ਮੈਂ, ਦੂਜਾ ਨੌ, ਇਹਦਾ ਦਾਸ, ਤੀਜਾ ਫਕੀਰ, ਕਿਤੇ ਮੇਰਾ ਤੇ ਨਹੀਂ ਤਮਾਸ਼ਾ ਬਣ ਰਿਹਾ? ਸੋਚਿਆ ਜ਼ਰੂਰ ਪਰ ਸਮਝਿਆ ਨਹੀਂ। ਚੇਤੇ ਰੱਖਿਓ, ਸੋਚਣ ਤੇ ਸਮਝਣ ਵਿੱਚ ਅੰਤਰ ਹੈ। ਉਹਨੇ ਕਿਹਾ, ਮੇਰਾ ਤਮਾਸ਼ਾ ਤਾਂ ਨਹੀਂ, ਚੇਲਾ ਭੱਜ ਕੇ ਆਇਆ। ਕਹਿਣ ਲੱਗਾ, ਫਕੀਰ ਬਾਬਾ ਕਿਹਦਾ ਤਮਾਸ਼ਾ? ਤੇ ਉਸ ਵਕਤ ਫਕੀਰ ਨੇ ਉਸ ਬੈਠੇ ਹੋਏ ਬਾਦਸ਼ਾਹ ਵੱਲ ਇਸ਼ਾਰਾ ਕਰਕੇ ਕਿਹਾ, ਬੇਟਾ ਹਜ਼ਰਤ ਇਨਸਾਨ ਕਾ ਕੈਸਾ ਤਕਬਰ ਤੇਜ ਹੈ, ਹਜ਼ਰਤ ਇਨਸਾਨ ਕਾ ਕੈਸਾ ਤਕਬਰ ਤੇਜ ਹੈ, ਖਾਕ ਕਾ ਪੁਤਲਾ ਬਣਾ ਮਗਰ ਖਾਕ ਸੇ ਪਰਹੇਜ ਹੈ, ਖਾਕ ਕਾ ਪੁਤਲਾ ਬਣਾ ਮਗਰ ਖਾਕ ਸੇ ਪਰਹੇਜ ਹੈ। ਇਹ ਮਿੱਟੀ ਦਾ ਪੁਤਲਾ ਬਣਿਆ ਹੈ ਤੇ ਆਪਣੇ ਤਨ ਤੇ ਇੰਨਾ ਮਾਣ ਕਰਦਾ, ਜਿਸ ਮਿੱਟੀ ਵਿੱਚ ਕੱਲ ਨੂੰ ਤਨ ਨੂੰ ਮਿਲਣਾ ਇਹ ਮਿੱਟੀ ਤੋਂ ਨਬਰਦ ਕਰ ਰਿਹਾ ਹੈ। ਇਹ ਸਮਝਦਾ ਮੇਰਾ ਤਨ ਚੇਂਜ ਨਹੀਂ ਹੋਣਾ। ਸ਼ਾਇਦ ਇਹੀ ਕਾਰਨ, ਭਾਈ ਸਾਹਿਬ ਪੜ੍ਹਦੇ ਹੁੰਦੇ ਨੇ ਬਾਬੇ ਫਰੀਦ ਦੇ ਸ਼ਬਦ ਸਲੋਕ, ਤੇ ਮੈਂ ਥੋੜਾ ਜਿਹਾ ਅੱਜ ਭਗਤ ਜੀ ਦੇ ਬੈਠੀ ਧੰਨਾ ਜੀ ਦੇ ਤਿੰਨ ਇਹ ਪਵਿੱਤਰ ਸ਼ਬਦ ਲਏ ਨੇ, ਤਨ ਮਨ ਤੇ ਧਨ। ਬਾਬਾ ਫਰੀਦ ਨੂੰ ਪੁੱਛੋ ਤਨ ਚੇਂਜੇਬਲ ਕਿਵੇਂ ਹੈ, ਉਹ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਫਰੀਦਾ ਖਾਕ ਨਾ ਨਿੰਦੀਆ, ਖਾਕੂ ਜੇੜ ਨਾ ਕੋਏ, ਜੀਵ ਦਿਆਂ ਪੈਰਾਂ ਤਲੇ ਮੋਇਆ ਉਪਰ ਹੋਏ। ਇਹਦੇ ਅਰਥ ਵੀ ਬੜੇ ਗਹਿਰੇ ਨੇ। ਚੇਤੇ ਰੱਖਿਓ ਕਿ ਜਿਹੜਾ ਨਿਮਰਤਾ ਚ ਰਹਿੰਦਾ ਹੈ, ਜ਼ੋਰ ਵਾਲਾ ਨਿਵਾਣ ਦਾ ਯਤਨ ਕਰਦਾ, ਰੱਬ ਕਈ ਵਾਰੀ ਇਹੋ ਜਿਹਾ ਸਮਾਂ ਲਿਆਉਂਦਾ, ਜਿਨ੍ਹਾਂ ਨੂੰ ਬੰਦਾ ਨਿਵਾਣ ਦਾ ਯਤਨ ਕਰਦਾ ਉਹਨਾਂ ਨੂੰ ਰੱਬ ਸ਼ਹਿਨਸ਼ਾਹੀਆਂ ਦਿੰਦਾ, ਤੇ ਜਿਹੜੇ ਝੁਕਾਉਣ ਦਾ ਯਤਨ ਕਰਦੇ ਉਹਨਾਂ ਨੂੰ ਭਿਖਾਰੀ ਬਣਾ ਕੇ ਰੱਖ ਦਿੰਦਾ। ਜਿਉਂਦਿਆਂ ਮਿੱਟੀ ਪੈਰਾਂ ਥੱਲੇ, ਮਰਿਆ ਤੇ ਮਿੱਟੀ ਬੰਦੇ ਉੱਤੇ ਆ ਗਏ। ਬਾਬਾ ਸਾਹਿਬ ਨੇ ਇਸੇ ਕਰਕੇ ਤਨ ਦਾ ਜ਼ਿਕਰ ਕਰਦਿਆਂ ਕਿਹਾ, ਫਰੀਦਾ ਜਿਨ ਲੋਇਣ ਜਗ ਮੋਹਿਆ, ਸੇ ਲੋਇਣ ਮੈਂ ਡਿੱਠ, ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੋਏ ਬਖਿੱਠ। ਭਗਤ ਤੰਨਾ ਜੀ ਪਹਿਲਾ ਸ਼ਬਦ ਕਹਿੰਦੇ ਨੇ, ਇਨਸਾਨ ਤੇਰਾ ਤਨ ਸਦੀਵ ਕਾਲ ਵਾਸਤੇ ਸਥਿਰ ਨਹੀਂ, ਇਹ ਤਬਦੀਲੀ ਵਿੱਚ ਆਏਗਾ। ਇਹ ਚੇਂਜ ਹੋਵੇਗਾ, ਇਹਨੂੰ ਕੋਈ ਰੋਕ ਨਹੀਂ ਸਕੇਗਾ। ਦੂਸਰੀ ਗੱਲ, ਜੇ ਤਨ ਟਿਕਾ ਵਿਚ ਨਹੀਂ ਤੇ ਮਨ ਕਿਹੜਾ ਤੇਰਾ ਟਿਕਾ ਵਿਚ ਹੈ? ਜਦੋਂ ਮਨ ਦੀ ਆਪਾਂ ਗੱਲ ਕਰਨੇ, ਉਂਝ ਵੈਸੇ ਜੇ ਥੋੜਾ ਜਿਹਾ ਅਸੀਂ ਧਿਆਨ ਨਾਲ ਦੇਖੀਏ, ਮਨ ਦੀ ਗੱਲ ਸਾਰੇ ਕਰਨੇ ਆ ਪਰ ਮਨ ਨੂੰ ਸਾਧਨ ਦੀ ਗੱਲ ਨਹੀਂ ਕਰਦੇ। ਇਹ ਤਾਂ ਸਾਰੇ ਕਹਿੰਦੇ ਮਨ ਨਹੀਂ ਟਿਕਦਾ, ਜੇ ਨਹੀਂ ਟਿਕਦਾ ਤੇ ਇਹਨੂੰ ਟਿਕਾਇਆ ਕਿਵੇਂ ਜਾ ਸਕਦਾ ਹੈ? ਤਨ ਮਨ ਧਨ ਹੀ ਧੀਰੇ। ਹੁਣ ਮਨ ਵੱਲ ਝਾਤੀ ਮਾਰ ਕੇ ਦੇਖੋ, ਆਪਾਂ ਜਿਤਨੇ ਇੱਥੇ ਬੈਠੇ ਹਾਂ ਨਾ, ਸੱਚ ਹੈ ਜੇ ਮੇਰੀ ਬੇਨਤੀ, ਇਹਨੂੰ ਮਹਿਸੂਸ ਨਾ ਕਰਿਓ, ਜੋ ਕੁਝ ਸਾਡੇ ਮਨ ਚ ਫੁਰਨੇ ਉੱਠਦੇ ਪਏ ਨੇ, ਇਹਨੂੰ ਕਾਗਜ਼ ਉੱਤੇ ਅੱਖਰਾਂ ਦੀ ਸ਼ਕਲ ਦੇ ਦਿਓ। ਸੱਚ ਇਹ ਬੰਦਾ ਆਪਣੇ ਅੰਦਰ ਦੇ ਫੁਰਨੇ ਖੁਦ ਕਿਸੇ ਦੂਜੇ ਕੋਲ ਨਹੀਂ ਪੜ ਸਕਦਾ। ਇਹ ਟਿਕਾ ਚ ਕਿੱਥੇ ਹੈ? ਇਹ ਇੰਨਾ ਤੇਜ ਹੈ, ਸਭ ਤੋਂ ਜ਼ਿਆਦਾ ਤੇਜ ਹੈ ਅੱਜ ਲਾਈਟ ਦੀ ਰਫਤਾਰ। ਜਦੋਂ ਆਪਾਂ ਰਾਕਟ ਵੀ ਚੜ੍ਹਦੇ ਨੇ, ਉਹਨਾਂ ਨੂੰ ਸੂਰਜ ਦੀ ਰੋਸ਼ਨੀ ਦੇ ਪੈਮਾਨੇ ਤੇ ਉਹਨਾਂ ਦੀ ਗਿਣਤੀ ਮਿਣਤੀ ਹੁੰਦੀ। ਸੂਰਜ ਦੀ ਲਾਈਟ, ਆ ਲਾਈਟ, ਇਹਦੀ ਰਫਤਾਰ ਬਹੁਤ ਤੇਜ਼ ਹੈ। ਪਰ ਮੈਂ ਬੇਨਤੀ ਕਰਾਂ, ਮਨ ਸੂਰਜ ਦੀ ਲਾਈਟ ਦੀ ਸਪੀਡ ਨੂੰ ਵੀ ਪਿੱਛੇ ਛੱਡ ਜਾਂਦਾ ਹੈ। ਇੱਕ ਖਿੰਨ ਵਿੱਚ ਇੱਕ ਸੱਤਾ ਸਮੁੰਦਰਾਂ ਤੋਂ ਪਾਰ ਵੀ ਹੋ ਹੁੰਦਾ ਹੈ ਤੇ ਇੱਕ ਖਿੰਨ ਵਿੱਚ ਪਤਾਲਾਂ ਵੱਲ ਵੀ ਚਲਾ ਜਾਂਦਾ। ਇੱਥੇ ਟਿਕਾ ਕਿੱਥੇ ਹੈ? ਤਾਂ ਹੀ ਬਾਬਾ ਸਾਹਿਬ ਨੇ ਕਿਹਾ, ਕਬੂ ਜੀੜਾ ਊਬ ਚੜ੍ਹਤ ਹੈ, ਕਬੂ ਜਾਏ ਪਿਆਲੇ, ਲੋਭੀ ਜੀੜਾ ਥਿਰਨਾ ਰਹਿਤਾ, ਚਾਰੇ ਕੁੰਡਾਂ ਭਾਲੇ। ਇਹ ਟਿਕਦਾ ਕਿੱਥੇ ਹੈ? ਇਸੇ ਕਰਕੇ ਸਤਿਗੁਰੂ ਨੇ, ਆਹ ਦੇਖੋ ਨਿਆਣੇ ਨੇ, ਕਦੀ ਨਿਆਣਾ ਤੁਸੀਂ ਜਾਗਦਾ ਟਿਕਦਾ ਦੇਖੇ? ਸੱਚ ਇਵੇਂ ਬੱਚਾ ਕਦੀ ਨਹੀਂ ਟਿਕਦਾ। ਉਹ ਚੰਚਲ ਮਾਤੇ ਉਹਦੀ, ਇੱਥੋਂ ਤੱਕ ਕੁਛ ਨਹੀਂ ਹੋਵੇਗਾ, ਜਿਹੜਾ ਕੱਪੜਾ ਤੁਸੀਂ ਦਿਓਗੇ ਉਹ ਕੱਪੜੇ ਨੂੰ ਮੂੰਹ ਚ ਪਾ ਕੇ ਚਿੱਠੀ ਜਾਏਗਾ, ਬੱਚੇ ਦਾ ਅੰਗ ਨਹੀਂ ਟਿਕਦੇ। ਗੁਰਦੇਵ ਕਹਿੰਦੇ ਨੇ, ਜਿਸ ਤਰ੍ਹਾਂ ਬੱਚੇ ਦਾ ਤਨ ਨਹੀਂ ਟਿਕਦਾ, ਇਸੇ ਤਰ੍ਹਾਂ ਵੱਡੇ ਵੱਡੇ ਬੰਦਿਆਂ ਦੇ ਮਨ ਨਹੀਂ ਟਿਕਦੇ। ਕਾਇਆ ਨਗਰ ਇੱਕ ਬਾਲਕ ਬਸਿਆ, ਤਨ ਮਨ ਧਰਨੀ ਤੀਰੇ। ਕਾਇਆ ਨਗਰ ਇੱਕ ਬਾਲਕ ਬਸਿਆ, ਖਿੰਨ ਪਲ ਥਿਰ ਨਾ ਰਹਾਈ, ਅਨਕ ਉਪਾਵ ਜਤਨ ਕਰ ਥਾਕੇ ਬਾਰੰਗ ਬਾਰ, ਭਰਮਾਈ ਟਿਕਦੀ ਨਹੀਂ ਪਿਆ। ਭਾਈ ਗੁਰਦਾਸ ਸਾਹਿਬ ਦਾ ਬਚਨ ਹੈ, ਉਹਨਾਂ ਦੀ ਰਚਨਾ ਵਿੱਚ ਕਵਿਤ ਹੈ, ਭਗਤ ਨਾਮਦੇਵ ਵਾਹਿਗੁਰੂ ਧੰਨਾ ਜੀ ਦੇ ਸ਼ਬਦ ਦੀ ਵਿਆਖਿਆ ਲਈ ਉਹਨਾਂ ਨੇ ਬੜਾ ਸੋਹਣਾ ਇੱਕ ਬਚਨ ਕਿਹਾ। ਕਹਿਣ ਲੱਗੇ, ਖਗਪਤ ਪਰਬਲ ਪਰਾਕਰਮੀ ਪਰਮਹੰਸ। ਸ਼ਬਦ ਸਾਰੇ ਸੁਣਨ ਵਾਲੇ ਨੇ, ਮਨ ਨਹੀਂ ਟਿਕਦਾ। ਖਗਪਤ ਪਰਬਲ ਪਰਾਕਰਮੀ ਪਰਮਹੰਸ, ਚਾਤੁਰ ਚਤੁਰ ਮੁਖ ਚੰਚਲਾ ਚਪਲ ਹੈ। ਖਗਪਤ, ਖਗ ਦਾ ਅਰਥ ਪੰਛੀ, ਪਤ ਦਾ ਅਰਥ ਰਾਜਾ ਪਤੀ, ਪੰਛੀਆਂ ਦਾ ਰਾਜਾ ਗਰੁੜ ਹੈ, ਗਰੁੜ ਦੀ ਉਡਾਰੀ ਬਹੁਤ ਤੇਜ ਹੈ। ਪਰ ਭਾਈ ਸਾਹਿਬ ਕਹਿੰਦੇ ਨੇ, ਗਰੁੜ ਪੰਛੀ ਤੇਰੀ ਉਡਾਰੀ ਵੀ ਮਨ ਦਾ ਮੁਕਾਬਲਾ ਨਹੀਂ ਕਰ ਸਕਦੀ। ਮਨ ਜਿੱਥੋਂ ਤੱਕ ਉਡਾਰੀਆਂ ਮਾਰਦਾ ਉੱਥੇ ਤੱਕ ਗਰੁੜ ਪੰਛੀ ਵੀ ਨਹੀਂ ਪਹੁੰਚ ਸਕਦਾ। ਪਰਬਲ ਪਰਾਕਰਮੀ, ਸਿਆਣਾ ਬੜਾ ਹੈ, ਏਦਾਂ ਸਿਆਣਾ ਹੈ, ਆ ਜਿਹੜੀਆਂ ਸਹੂਲਤਾਂ ਅਸੀਂ ਵਰਤਨੇ ਪਏ, ਲਾਈਟ ਜਗਾਈਏ, ਕਿਸੇ ਦਾ ਮਨ ਸਿਆਣਾ ਬਣਿਆ ਤੇ ਲਾਈਟ ਪੈਦਾ ਕਰਕੇ ਚਲਾ ਗਿਆ। ਇੰਨਾ ਸਿਆਣਾ ਹੈ, ਇਹ ਮੁਰਦੇ ਬੰਦੇ ਨੂੰ ਵੀ ਜਵਾਨ ਦਾ ਯਤਨ ਕਰਦਾ ਹੈ। ਪਰਬਲ ਪਰਾਕਰਮੀ ਪਰਮਹੰਸ, ਚਤੁਰ ਚਲਾਕ ਬੜੇ, ਚਤੁਰ ਮੁਖ ਚੌਂ ਮੂਹਾਂ ਹੈ, ਚੰਚਲਾ ਚਪਲ ਹੈ। ਸੱਚ ਇਹ ਵੇ ਕੇ ਬਿਜਲੀ ਜਿਹੜੀ ਅਸਮਾਨ ਵਿੱਚ ਚਮਕਦੀ ਏ, ਮਨ ਤਾਂ ਚਮਕਦੀ ਕੋਈ ਬਿਜਲੀ ਨਾਲੋਂ ਵੀ ਜ਼ਿਆਦਾ ਚੰਚਲ ਹੈ। ਮੈਂ ਸਿਰਫ ਬੇਨਤੀ ਕਰਨੀ ਹੈ, ਤਨ ਮਨ ਧਨ ਨਹੀਂ ਧੀਰੇ। ਤੀਸਰਾ ਸ਼ਬਦ ਵਰਤਿਆ ਧਨ, ਮਨ ਵੀ ਨਹੀਂ ਟਿਕਦਾ ਪਿਆ। ਧਨ ਨੇ ਇੱਕ ਦਿਨ, ਮਹਾਰਾਜ ਕਹਿੰਦੇ ਨੇ, ਇਹਨੇ ਵੀ ਕਿਹੜਾ ਟਿਕ ਜਾਣਾ ਹੈ? ਇੱਕ ਛੋਟੀ ਜੀ ਮੈਂ ਬੇਨਤੀ ਕਰਾਂਗਾ, ਦੇਖੋ ਅੱਜ ਦਾ ਜਿਹੜਾ ਸਾਡਾ ਢਾਂਚਾ ਹੈ ਨਾ, ਇਹ ਘਰ ਘਰ ਦਾ ਦੁਖਾਂਤ ਹੈ। ਭਾਈ ਸਾਹਿਬ ਬੈਠੇ ਨੇ, ਅਸੀਂ ਲੋਕ ਨਿਕਲੇ ਹਾਂ ਗਰੀਬੀ ਵਿੱਚੋਂ ਤੇ ਸੰਘਰਸ਼ ਵਿੱਚੋਂ, ਇਹ ਸੱਚਾਈ ਹੈ। ਪਰ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਨਾ, ਤੁਸੀਂ ਬੈਠੇ ਹੋ, ਪਤਾ ਨਹੀਂ ਕਿੰਨੀ ਮਿਹਨਤ ਮੁਸ਼ਕਤ ਮਜ਼ਦੂਰੀ ਕਰਕੇ ਘਰ ਬਣਾਉਂਦੇ ਹੋ, ਤੇ ਜਿਹੜਾ ਕੋਠੀ 'ਚ ਜੰਮਦਾ ਹੈ ਨਾ, ਉਹਨੂੰ ਕੋਈ ਪਤਾ ਨਹੀਂ ਪਿਓ ਦੇ ਢਾਰੇ ਦਾ ਤੇ ਪਿਓ ਦੀ ਚੌਂਪੜੀ ਦਾ, ਉਹਨੂੰ ਕੋਈ ਸਮਝ ਨਹੀਂ, ਉਹਨੂੰ ਅਹਿਸਾਸ ਹੀ ਨਹੀਂ। ਇਹੀ ਕਾਰਨ ਕਿ ਅੱਜ ਕੱਲ੍ਹ ਦੇ ਨੌਜਵਾਨ, ਮੈਨੂੰ ਬਖਸ਼ ਦਿਆ ਜੇ, ਮਾਂ ਬਾਪ ਘਰ 'ਚ ਨੇ ਆਪਣਾ ਕਮਰਾ ਖੋਲਿਆ, ਬਾਹਰ ਦੇਖਣ ਨੂੰ ਮਿਲਦਾ ਭਾਈ ਸਾਹਿਬ ਜਾਂਦੇ, ਕਮਰਾ ਖੋਲਿਆ, ਕੰਪਿਊਟਰ ਆਨ ਕੀਤਾ, ਅੰਦਰੋਂ ਚਿਟਕਣੀ ਮਾਰ ਲਈ, ਉਹ ਪੁੱਛਦੀ ਕੋਈ ਨਹੀਂ ਮਾਂ ਬਾਪ ਨੂੰ, ਤੁਸੀਂ ਕੁਝ ਖਾਏ ਵੀ ਹੋ ਕੇ ਨਹੀਂ? ਇਹ ਸੱਚਾਈ ਹੈ। ਤੇ ਜਿਹੜਾ ਬੀਠੁਲ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚੋਂ ਆਇਆ ਇਹ ਕਿੱਥੋਂ ਆਇਆ ਹੈ? ਬੀਠੁਲ ਦਾ ਅਰਥ ਹੁੰਦਾ ਬੈਠ ਜਾ। ਕਹਿੰਦੇ ਇੱਕ ਭਗਤ ਮਾਂ ਦੇ ਚਰਨਾਂ ਦੀ ਰੋਜ਼ ਸੇਵਾ ਕਰਦਾ ਸੀ ਤੇ ਰੋਜ਼ ਪਰਮਾਤਮਾ ਦੀ ਭਗਤੀ ਉਹਦੇ ਦਰਸ਼ਨਾਂ ਦੀ ਸਿੱਖ ਰੱਖਣੀ। ਇੱਕ ਦਿਨ ਨੇਮ ਨਾਲ ਮਾਂ ਦੇ ਚਰਨ ਕੁੱਟਣ ਲੱਗਾ, ਕਹਿੰਦੇ ਨੇ ਭਗਵਾਨ ਪ੍ਰਗਟ ਹੋਏ ਤੇ ਉਹਨੇ ਇੱਕੋ ਗੱਲ ਕਹੀ, ਬੀਠੁਲ ਆ ਇੱਟ ਉੱਤੇ ਬੈਠ ਜਾ ਕਿਉਂਕਿ ਮੈਂ ਜੇ ਮਾਂ ਦੇ ਚਰਨਾਂ ਦੀ ਸੇਵਾ ਕਰ ਰਿਹਾ। ਦੇਖੋ ਇੱਕ ਬੜੀ ਵੱਡੀ ਖੇਡ ਸੀ। ਮੈਂ ਸਿਰਫ ਬੇਨਤੀ ਕਰਾਂ ਕਿ ਤਨ ਵੀ ਟਿਕਣਾ ਨਹੀਂ, ਮਨ ਵੀ ਟਿਕਣਾ ਨਹੀਂ, ਤੇ ਮੰਨਾ ਜੋ ਕੁਝ ਇਕੱਠਾ ਕਰੀ ਜਾਂਦਾ ਇਹਨਾਂ ਕਿਹੜੇ ਟਿਕੇ ਰਹਿਣਾ ਹੈ? ਕਿ ਧਨ ਸਦੀਵ ਕਾਲ ਲਿਖ ਹੈ, ਇੱਥੋਂ ਤਾਂ ਗੁਰੂ ਗ੍ਰੰਥ ਸਾਹਿਬ ਵੀ ਤਾਂ ਇੱਕ ਤੁਖ ਹੈ। ਆ ਜਦੋਂ ਭਾਦੋਂ ਚ ਬੱਦਲ ਵਰਸਦਾ ਹੈ ਨਾ, ਤੇ ਉਦੋਂ ਬਾਅਦ ਸੂਰਜ ਨਿਕਲਦਾ, ਤੇ ਜਦੋਂ ਸੂਰਜ ਨਿਕਲਦਾ ਉਹਦੀਆਂ ਕਿਰਨਾਂ ਚਮੜੀ ਨੂੰ ਇਸ ਤਰ੍ਹਾਂ ਤੰਗ ਦੁੱਖ ਦਿੰਦੀਆਂ ਨੇ ਜਿਵੇਂ ਸੂਲਾਂ ਚੁੱਭਦੀਆਂ ਹੋਣ, ਤੇ ਸਿਰ ਤੇ ਬੱਦਲ ਆ ਜਾਏ ਤੇ ਅਸੀਂ ਕਹਿੰਦੇ ਹਾਂ ਵਾਹ ਵਾਹ ਠੰਡ ਪੈ ਗਈ। ਭਗਤ ਗੁਰੂ ਗ੍ਰੰਥ ਸਾਹਿਬ ਚ ਕਹਿੰਦੇ ਨੇ ਭਲੇ ਲੋਕੋ, ਜਿਹੜੀ ਬੱਦਲ ਦੀ ਛਾਂ ਅੱਜ ਤੇਰੇ ਸਿਰ ਤੇ ਆਈ ਏ, ਚੇਤੇ ਰੱਖੀ, ਇਹਦਾ ਭਰੋਸਾ ਨਾ ਕਰੀਏ ਕਈਆਂ ਦੇ ਸਿਰ ਤੋਂ ਲੰਘ ਕੇ ਆਈ ਹੈ। ਕਿ ਬੱਦਲ ਦੀ ਛਾਂ ਟਿਕੀ ਰਹੇਗੀ? ਸੱਚ ਇਵੇ ਕਿ ਆ ਸਿਆਲ ਦੀਆਂ ਰਾਤਾਂ ਨੇ ਬਾਹਰ ਕਾਗਜ਼ ਕੋਈ ਬਾਲ ਕੇ ਸੇਕੇ, ਕੱਖ ਬਾਲ ਕੇ ਸੇਕੇ, ਕਿੰਨੀ ਕੁ ਦੇਰ ਤੱਕ ਕੱਖ ਰਾਤ ਚੱਲਣਗੇ? ਕੱਖ ਸਵਾ ਹੁੰਦਿਆਂ ਦੇਰੀ ਨਹੀਂ ਲੱਗਦੀ, ਬੱਦਲਾਂ ਦੀ ਛਾਂ ਉੱਡਦਿਆਂ ਦੇਰੀ ਨਹੀਂ ਲੱਗਦੀ। ਖੜਾਂ ਦਾ ਪਾਣੀ ਉੱਚੇ ਖੇਤਾਂ ਵਿੱਚ ਚੜ ਜਾਏ ਤੇ ਮਤ ਸੋਚ ਕੇ ਪਾਣੀ ਦੀ ਲੋੜ ਨਹੀਂ, ਖੜ ਦੇ ਦਰਿਆ ਚੜਦੇ ਵੀ ਬੜੀ ਛੇਤੀ ਨੇ ਤੇ ਉਤਰਦੇ ਵੀ ਬੜੀ ਛੇਤੀ ਨੇ। ਇਹ ਮਾਇਆ ਦੀ ਕਹਾਣੀ ਤਾਂ ਬੱਦਲਾਂ ਦੀ ਛਾਂ ਏ, ਜਿਹੜੀ ਅੱਜ ਤੇਰੇ ਸਿਰ ਉੱਤੇ ਠੰਡ ਪੀ ਦਿੰਦੀ ਏ, ਕਈਆਂ ਦੀ ਤਜੋਰੀ ਵਿੱਚੋਂ ਪਹਿਲਾਂ ਨਿਕਲ ਕੇ ਆਈ, ਸਦਾ ਲਈ ਨਹੀਂ। ਇਹ ਕੱਖਾਂ ਦੀ ਅੱਗ ਹੈ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਮਾਈ ਮਾਇਆ ਛਲ ਤ੍ਰਿਣ ਕੀ ਅਗਨ, ਮੇਘ ਕੀ ਛਾਇਆ, ਗੋਬਿੰਦ ਭਜਨ ਮਿਲ ਖੜਕਾ ਜਲ। ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ, ਤਨ ਮਨ ਧਾਨੀ ਤੀਰੇ। ਮੈਂ ਪ੍ਰਕਰਨ ਤੋਂ ਦੂਰ ਨਹੀਂ ਜਾ ਰਿਹਾ, ਮੈਂ ਸਿਰਫ ਭਗਤ ਜੀ ਦਾ ਸ਼ਬਦ ਲਿਆ ਹੈ। ਉਹ ਸ਼ਬਦ ਕਹਿ ਜਿਉ ਮਦ ਮਾਖੀ ਤਿਉਂ ਸਠੋਰ ਰਸ, ਜੋਰ ਜੋਰ ਧਨ ਕੀ ਆ ਜਿਵੇਂ ਸ਼ਹਿਦ ਦੀ ਮੱਖੀ। ਇੱਕ ਇੱਕ ਫੁੱਲ ਤੇ ਬੈਠ ਕੇ ਧਨ ਉਹ ਮਕਰੰਦ ਚੂਸਦੀ ਏ ਤੇ ਨਾਲ ਕਹਿੰਦੀ ਏ ਅੱਜ ਨਹੀਂ ਛਕਣਾ, ਜਦੋਂ ਛੱਤਾਂ ਪੂਰਨ ਤੌਰ ਤੇ ਭਰ ਜਾਏਗਾ ਮੈਂ ਉਦੋਂ ਇਹਦਾ ਰਸ ਮਾਣਾਂਗੀ। ਗੁਰੂ ਗ੍ਰੰਥ ਸਾਹਿਬ ਚ ਕਬੀਰ ਜੀ ਕਹਿੰਦੇ ਉਹ ਭੋਲੀਏ ਮੱਖੀਏ, ਤੂੰ ਸਿਰਫ ਆਪਣੀ ਸੰਘਰਸ਼ ਕਰ, ਤੂੰ ਮਿਹਨਤ ਕਰ ਕਰਕੇ ਫੁੱਲਾਂ ਉੱਤੋਂ ਮਕਰੰਦ ਚੂਸ, ਚੇਤੇ ਰੱਖੀ ਜਿੱਦਣ ਤੇਰਾ ਸ਼ਹਿਦ ਪੱਕਣਾ ਹੈ ਤੈਨੂੰ ਖਾਣਾ ਨਸੀਬ ਨਹੀਂ ਹੋਣਾ, ਤੇਰੇ ਮੂੰਹ ਦੇ ਵਿੱਚ ਸਵਾਹ ਪਾਣਗੇ ਤੇ ਨਿਚੋੜ ਕੇ ਸ਼ਾਇਦ ਕਿਸੇ ਹੋਰ ਨੇ ਲੈ ਜਾਣਾ। ਸੱਚ ਇਵੇਂ ਸਾਡੇ ਘਰਾਂ ਚ ਇਹੀ ਹੁੰਦਾ, ਮਾਪੇ ਵਿਚਾਰੇ ਸ਼ਹਿਦ ਦੀ ਮੱਖੀ ਦੀ ਤਰ੍ਹਾਂ ਇਕੱਠੇ ਕਰਦੇ ਰਹਿੰਦੇ ਨੇ ਤੇ ਜਦੋਂ ਸੁੱਖ ਦਾ ਵੇਲਾ ਹੁੰਦਾ ਉਹ ਪੁੱਤ ਪੋਤੇ ਮੋਟਰਸਾਈਕਲਾਂ ਲੈ ਕੇ ਸਭ ਕੁਝ ਨਿਚੋੜ ਕੇ ਘਰੋਂ ਬਾਹਰ ਲੈ ਜਾਂਦੇ। ਇਹਨੂੰ ਮਹਿਸੂਸ ਨਾ ਕਰਿਓ, ਸੱਚਾਈ ਹੈ। ਬਾਬਾ ਜੀ ਨੇ ਕਿਹਾ ਜਿਉ ਮਦ ਮਾਖੀ ਤਿਉ ਸਠੋਰ ਰਸ, ਜੋਰ ਜੋਰ ਧਨ ਕੀਆ, ਮਰਤੀ ਬਾਰ ਲਿਓ ਲਿਓ ਕਰੀਏ ਭੂਤ ਰਹਿਣ ਕਿਉ ਦੀਆ। ਇੱਕ ਸਤਿਗੁਰੂ ਦਾ ਅੰਮ੍ਰਿਤ ਬਚਨ ਹੈ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ। ਮੈਂ ਤਾਂ ਤੁਕ ਲਈ, ਭਗਤ ਜੀ ਨੇ ਪਹਿਲੀ ਤੁਕ ਗੁਰੂ ਗ੍ਰੰਥ ਸਾਹਿਬ ਚ ਕਹੀ, ਤਨ ਵੀ ਥਿਰ ਨਹੀਂ, ਮਨ ਵੀ ਥਿਰ ਨਹੀਂ, ਤੇ ਧਨ ਜਿਹਨੂੰ ਤੂੰ ਕਹਿੰਦਾ ਇਹ ਕਿਹੜਾ ਥਿਰ ਹੈ? ਸਤਿਗੁਰੂ ਦੇ ਅੰਮ੍ਰਿਤ ਬਚਨਾਂ ਵਿੱਚ ਇੱਕ ਪਵਿੱਤਰ ਸਲੋਕ ਹੈ ਕਬੀਰ ਸਾਹਿਬ ਜੀ ਦਾ। ਉਹ ਸਲੋਕ ਹੈ ਕਬੀਰ ਕੌਡੀ ਕੌਡੀ ਜੋਰ ਕਹਿ, ਜੋਰੇ ਲਾ ਕਰੋਰ ਚਲਤੀ ਬਾਰ ਨਾ ਕੱਛ ਮਿਲਿਓ ਲਈ ਲੰਗੋਟੀ ਤੋਰ, ਲੰਗੋਟੀ ਦਾ ਅਰਥ ਵਾਂਸ ਲਈ। ਭਗਤ ਜੀ ਨੇ ਤਿੰਨ ਗੱਲਾਂ ਪਹਿਲੀ ਤੁਕ ਵਿੱਚ ਕਹੀਆਂ ਤੇ ਅੱਗੇ ਮੈਂ ਦੋ ਸ਼ਬਦ ਤੁਹਾਨੂੰ ਹੋਰ ਸੁਣਾਉਣੇ ਚਾਹੁੰਦਾ। ਇੱਕ ਤਾਂ ਸੁਣਾ ਦਿੱਤਾ ਗੋਬਿੰਦ ਗੋਬਿੰਦ ਗੋਬਿੰਦ ਸਿੰਘ ਨਾਮ ਦਿਓ ਮਨ ਲੀਣਾ, ਦੂਜਾ ਸ਼ਬਦ ਹੈ ਭਗਤ ਧੰਨਾ ਜੀ ਦੀ ਆਸਥਾ, ਤੇ ਤੀਸਰਾ ਸ਼ਬਦ ਹੈ, ਗੱਲ ਧਿਆਨ ਨਾਲ ਸੁਣਿਓ, ਲੱਗੇਗਾ ਇੰਜ ਕਿ ਸ਼ਬਦ ਇੱਕ ਦੂਜੇ ਦੇ ਵਿਪਰੀਤ ਨੇ ਪਰ ਥੋੜਾ ਜਿਹਾ ਸਮਝਣ ਦਾ ਤਰੀਕਾ ਅਜੇ ਵਿਪਰੀਤ ਨਹੀਂ। ਪਹਿਲਾਂ ਉਹਨਾਂ ਦੀ ਪਰਮਾਤਮਾ ਪ੍ਰਤੀ ਆਸਥਾ ਦੇਖੋ। ਕਹਿੰਦੇ ਨੇ ਉਹ ਭਰਮਣ ਵਾਲੇ ਚਿੱਤ, ਤੂੰ ਭਰਮ ਨਾ, ਤੂੰ ਚਿੰਤਾ ਨਾ ਕਰ, ਪਰਮਾਤਮਾ ਤੈਨੂੰ ਰੋਜ਼ੀ ਦੇਵੇਗਾ। ਕਹਿੰਦੇ ਨੇ ਜਿਸ ਦਿਨ ਮਾਂ ਦੇ ਪੇਟ ਦੇ ਪਾਣੀ ਵਿੱਚ, ਦੇਖੋ ਮੈਂ ਅਰਥ ਕਰ ਰਿਹਾ ਇਹਨੂੰ ਧਿਆਨ ਨਾਲ ਸੁਣਿਓ, ਜਿਸ ਦਿਨ ਮਾਂ ਦੇ ਉਦਰ ਦੇ ਪਾਣੀ ਵਿੱਚ ਤੂੰ ਪੁੱਠਾ ਲਟਕਿਆ, ਤੇਰੇ ਚਾਰ ਚਫੇਰੇ ਤਪਸ਼ ਅੱਗ ਸੀ, ਜੇ ਪਰਮਾਤਮਾ ਨੇ ਮਾਂ ਦੇ ਪੇਟ ਦੀ ਪੱਟ ਵਿੱਚ ਵੀ ਤੈਨੂੰ ਰੋਜ਼ੀ ਦੇ ਦਿੱਤੀ तू चिंता क्यों करना, परमात्मा तेनू सारी जिंदगी रोटी देगा। पर अपनी लोड़ पई कहन लगे गोपाल तेरा आरता जो जन तुमरी भगत ग्रंथे तिनके का सवारता। मैं ता क्या भी कितने विपरीतता नहीं, पहला शब्द है राग आसा विच रे चित चेतस कीनी दयाल दमोदर। ओ मेरे चित तू दयालु परमात्मा नु क्यों नहीं चेते करदा, बिबै ना जानस कोई जे तावें ब्रह्मांड खंड को करता करे सो होई। अगली तो कह जननी केरे जन्म देन वाली मां, जननी केरे उधर उदक में, उधर ते उदक दो शब्द ने क्योंकि पानी विच तां पनपदा है जीव। जननी केरे उधर उदक में पिंड किया दस द्वारा, आ दस दरवाजिया वाला रब ने शहर बना दिता पिंड बना दिता। दे आहार अग्न में राखा है ऐसा खसम हमारा। देखो एक हलवान वाले का भरोसा रब ते किन्ना। भाई इंद्रजीत सिंह हुणी नाल सन, असीं दूर तक देखण गए सरों से। उदों मैं कई वारी सोचता सा कि आपां दा सिर्फ कमरी बनांदे रह गए, पूजा रूम बना लिया, बाबा जी का कमरा बन गया। मैं कहना जिन्हें रब नूं पाणा सी ओ मारूथल विच बैठा कूकी गया, लोक मंदरां विच पत्थर पूजदे रहे, रब खूह ते बैठा होया पा के चला गया। अजकल कई वारी सियाणे सुणांदे वी ने जोक वी जिथों दे एड्रैस दिते हुंदे ने उत्थे बैठा कोई नहीं, जे बैठा किसी होर। तां बुल्ले ने कहा सी बुल्लिया ठाकर द्वारे ना जाई, इहनूं नैगेटिव ना लिया जे, जिथे मोमन भोग लवाए विच मसींदी पैंदे धक्के मुल्ला त्यूड़ी पाए। एड्रैस तां इही है ना, रब रहिंदा पिया मंदर गुरुद्वारा। भाई साहब जिक्र कर रहे सन, आ शब्द उन्होंने बड़ा वरत्या, मैं नहीं वरतना। उस शब्द से बुल्ला कहिंदा है कि ठाकर द्वारे ना जाई जिथे मोमन भोग लवाए विच मसीती पैंदे धक्के मुल्ला त्यूड़ी पाए। अमीर जादिया ने बूवे उत्ते चोबदार बहाए, कहन लगे बुल्लिया मल दरवाजा रब सच्चे दा जिथों दिल दा फिक्र मिट जाए। ओ रब दा दरवाजा की है, केड़ा दर है उहदा। बाहर दे पूजा स्थल बंद किए जाते ने, जिदे अंदर रब दे बूवे खुल जान वह बाहर दे मंदिर भी कमा के आ जाते। नामदेव जी ने की किया, पत्थर दे मंदिर चो धक्के मारे, पर दिल मंदिर विचो ठाकुर नूं कौन कढेगा जो दिल मंदिर विच विराजमान है। मैं सिर्फ संखेप जिहा भगत जी कहिंदे ने कि जननी केरे उधर उदक मैं पिंड किया दस द्वारा, दे आहार अग्न मैं राख है ऐसा खसम हमारा। अगला बचन कुम्मी जल में कछू कुम्मी पानी विच, तन तिस बाहर, तन दा अर्थ बच्चा, ओदे बच्चे ओदे अंडे, आंडे बाहर ने, कछू कुम्मी कदी आंडिया ते नहीं बहिंदी क्योंकि वह आंडा दे के पानी चली जाती है, फिर वह ध्यान नाल पानी सट दी आंडे वाले पासे। इनू भाई गुरुदास साहब ने लिखे कछू आंडा ध्यान तर कर पर पक नदी विच आना, ओ आंडे दा ध्यान टिकांदी, ओदे ध्यान नाल आंडे विच ओदा बच्चा विकास करदा, ध्यान नाल आंडा तोड़दी है, ते ध्यान नाल मां बच्चे नूं अपने कोल लै आउंदी है। देखो उस एक महापुरख दा अनुभव, ओ किसे स्कूल च पढ़न ते नहीं ना गए, ते अज सच्ची गल ए जे जेता पढ़िया तेता कढ़िया। महाराज जी ने कहा कहिंदे ने कई वारी गुरमत साची खुजत दूर, बहुत सियाणप लग गए धूर। एक गल याद रखियो, प्रेमा भगती नाल ते पाया जा सकदा है, पर गुरु ग्रंथ साहिब दी सारी बाणी च कोई तुक दिखा दियो जिथे क्या होवे सियाणा बन रब तेनू सियाणप नाल मिलेगा। पहली पौड़ी च कह दिता सहस सियाणपा लख होवे तां इक ना चले नाल, ना तू आवे वस कितै सियाणप है। महाराज ते तो तां क्या जिन्ना सियाणा बनना है रब उन्नी कु होर रस्सी तेरी बना दिंदा तेरे गल च फाई पाण लई। बहुत सियाणप जमका भौ व्याप है, सियाणप नहीं अंदर दी भावना। वह महापुरख अगला बचन कहिंदा कुम्मी जल में तन तिस बाहर, पंख खीर ते नाही, पूर्ण परमानंद मनोहर समझ देख मन माही। अगलियां तुकां ने तीन उदाहरणा दित्तियां, मां दे पेट विच रब रोजी देंदा, ओ तनिया चेते रखी कछू कुम्मी दे बच्चे नूं पाली बैठा ध्यान नाल, ਤੇ ਤੀਸਰਾ ਸ਼ਬਦ ਕਿਹਾ ਪੱਥਰ ਦੇ ਕੀੜੇ ਨੇ, ਪੱਥਰ ਨੂੰ ਤੋੜ ਕੇ ਦੇਖ ਰੱਬ ਤਾਂ ਗੁਪਤ ਬੈਠੇ ਹੋਏ ਕੀੜਿਆਂ ਨੂੰ ਵੀ ਰੋਜੀ ਦੇਈ ਜਾਂਦਾ ਹੈ। ਪਾਖਨ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਾਹੀਂ, ਕਹਿ ਧੰਨਾ ਪੂਰਨ ਤਾਂ ਕੋ ਮਤ ਰੇ, ਜੀ ਡਰਾਹੀ ਤਿੰਨ ਪ੍ਰਮਾਣ ਦਿੱਤੇ। ਹੁਣ ਅਗਲੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ, ਉਹਨਾਂ ਇਹ ਤਾਂ ਕਹਿ ਦਿੱਤਾ ਵੀ ਮਾਂ ਦੇ ਉਦਰ ਚ ਰੋਟੀ ਦਿੱਤੀ, ਇਹ ਵੀ ਕਹਿ ਦਿੱਤਾ ਵੀ ਦੇਖ ਉਹ ਕੱਛੂ ਕੁੰਮੀ ਦੇ ਨਿਆਣੇ ਬੱਚੇ ਪਾਲ ਦਿੱਤੇ, ਉਹ ਤਾਂ ਪੱਥਰ ਦੇ ਕੀੜਿਆਂ ਨੂੰ ਰੋਜ਼ੀ ਦਿੰਦਾ। ਹੁਣ ਇੱਥੇ ਆ ਕੇ ਥੋੜੀ ਜਿਹੀ ਗੱਲ ਪੈਂਦੀ ਹੈ, ਕਿਉਂਕਿ ਸਾਡੇ ਲੋਕ ਕਥਾ ਕਰਨ ਵਾਲੇ ਨਾ ਭਾਈ ਸਾਹਿਬ ਸਮਝਦੇ ਨੇ ਮੇਰੀ ਬੇਨਤੀ, ਉਹ ਅੱਜ ਕੱਲ ਇੰਨੇ ਕੁ ਸਿਆਣੇ ਹੋ ਗਏ ਨੇ ਨਾ, ਉਹ ਸਮਝਦੇ ਨੇ ਜਿਹੜਾ ਸਾਨੂੰ ਪਤਾ ਹੈ ਗੁਰੂ ਨਾਨਕ ਸਾਹਿਬ ਨੂੰ ਨਹੀਂ ਸੀ ਪਤਾ। ਇਹ ਸੱਚ ਜੇ ਇਹਨੂੰ ਸੁਖਾਂਤ ਨਾ ਸਮਝੋ, ਉਹ ਫਿਰ ਇਹ ਗੱਲ ਕਹਿੰਦੇ ਨੇ ਬਾਣੀ ਬਦਲ ਦਿਓ। ਇਸ ਤਰ੍ਹਾਂ ਹੀ ਇਹ ਕਿਵੇਂ ਹੋ ਸਕਦਾ, ਇਹ ਕਿਵੇਂ ਹੋ ਸਕਦਾ। ਇੱਕ ਦਿਨ ਇੱਕ ਮੌਲਵੀ ਸਾਹਿਬ ਬੋਲ ਰਹੇ ਸਨ ਮਸਜਿਦ ਵਿੱਚ, ਤੇ ਮੇਰੇ ਕੰਨਾਂ 'ਚ ਆਵਾਜ਼ ਪਈ, ਭਾਈ ਸਾਹਿਬ ਇੱਕ ਸ਼ੇਰ ਕਹਿ ਰਹੇ ਸਨ, ਏਕ ਨੁਕਤੇ ਕੋ ਪਕੜਤੇ ਹੈ, ਖੁਦ ਕੋ ਬਦਲਤੇ ਨਹੀਂ ਕੁਰਾਨ ਕੋ ਬਦਲਤੇ ਹੈ। ਆਪਣੇ ਆਪ ਨੂੰ ਬੰਦਾ ਨਹੀਂ ਚੇਂਜ ਕਰਦਾ, ਉਹ ਕਹਿੰਦਾ ਗੁਰੂ ਚੇਂਜ ਹੋ ਜਾਏ। ਏਕ ਨੁਕਤੇ ਕੋ ਪਕੜਤੇ ਹੈ, ਖੁਦ ਕੋ ਬਦਲਤੇ ਨਹੀਂ ਕੁਰਾਨ ਕੋ ਬਦਲਤੇ ਹੈ। ਭਗਤ ਧੰਨਾ ਜੀ ਆਸ ਤਾਂ ਇੰਨੀ ਦੱਸ ਰਹੇ ਨੇ ਕਿ ਰੱਬ ਕੀੜਿਆਂ ਨੂੰ ਰੋਟੀ ਦਿੰਦਾ ਪੱਥਰ ਦਿਆਂ ਨੂੰ, ਪਰ ਆਪ ਤਾਂ ਕਹਿੰਦੇ ਨੇ ਦਾਲ ਸਿੱਧਾ ਮੰਗੂ ਘੀਓ, ਕਿ ਪੱਥਰ ਦੇ ਕੀੜਿਆਂ ਰੋਟੀ ਦੇਣ ਵਾਲਾ ਧੰਨੇ ਨੂੰ ਹੀ ਦਏਗਾ। ਸ਼ਬਦਾਂ ਨੂੰ ਸਾਹਮਣੇ ਰੱਖ ਕੇ ਪੜੋ, ਕਹਿ ਧੰਨਾ ਪੂਰਨ ਤਾਂ ਕੋ ਮਤ ਰੇ ਜੀਡ ਰਾਹੀਂ। ਇੱਥੇ ਯਾਦ ਰੱਖਿਓ, ਭਗਤ ਧੰਨਾ ਜੀ ਦੇ ਅੰਦਰ ਦੀ ਆਸਥਾ, ਉਹ ਕਹਿੰਦੇ ਨੇ ਸੰਸਾਰ ਦੇ ਲੋਕੋ, ਜੇ ਥੋੜੀ ਤੋਂ ਥੋੜੀ ਚੀਜ਼ ਦੀ ਲੋੜ ਪਵੇ ਕਿਸੇ ਬੰਦੇ ਦੀ ਮੁਥਾਜੀ ਮਤ ਕਰਿਓ, ਪੈਰਾਂ ਵਿੱਚ ਪਾਉਣ ਵਾਸਤੇ ਜੁੱਤੀ ਦੀ ਲੋੜ ਵੀ ਪਏ ਤੇ ਤਾਂ ਵੀ ਪਰਮਾਤਮਾ ਦੇ ਚਰਨਾਂ ਦਾ ਹੀ ਓਟ ਆਸਰਾ ਲਿਆ ਜੇ। ਇਹ ਤਮਾ ਨਹੀਂ, ਕਹਿੰਦੇ ਗੋਪਾਲ ਤੇਰਾ ਆਰਤਾ। ਹੁਣ ਠੀਕ ਹੈ, ਭਾਵੇਂ ਆਰਤੇ ਦੇ ਅਰਥ ਹੀ ਕਹਿ ਦਿੱਤਾ ਵੀ ਬਾਕੀ ਸਾਰਿਆਂ ਨੇ ਆਰਤੀ ਕੀਤੀ, ਉਹ ਸੀ ਜੱਟ, ਉਹਨੇ ਕਹਿਤਾ ਮੇਰਾ ਆਰਤਾ, ਚੇਤੇ ਰੱਖਿਓ ਇਹ ਗੱਲ ਨਹੀਂ। ਆਰਤ ਦਾ ਅਰਥ ਹੁੰਦਾ ਆਜਿਸ਼, ਮੰਗਤਾ, ਲੋੜਵੰਦ। ਇੱਕ ਗੁਰੂ ਗ੍ਰੰਥ ਸਾਹਿਬ ਵਿੱਚ ਤੁਕ ਆਉਂਦੀ ਹੈ, ਪੁੱਜ ਬਲ ਬੀਰ ਬ੍ਰਹਮ ਸੁਖ ਸਾਗਰ ਸਾਗਰ ਗਰਤ ਪਰਤ ਗੇ ਲਿਓ ਅੰਗੂਰੀਆ, ਸਰਵਨ ਨਾ ਸੁਰਤ ਨੈਣ ਸੁੰਦਰ ਨਾਹੀ, ਆਰਤ ਦੁਆਰ ਰਟਤ ਤਿੰਗੂਰੀਆ। ਆਰਤ ਦਾ ਅਰਥ ਦੁਖੀ, ਲੋੜਵੰਦ। ਕਹਿੰਦੇ ਹੇ ਪ੍ਰਭੂ, ਧੰਨਾ ਤੇਰੇ ਦਰ ਦਾ ਇੱਕ ਆਜ਼ਮ ਮੰਗਤਾ ਹੈ, ਜੋ ਜਨ ਤੁਮਰੀ ਭਗਤ ਕਰਨ ਤੇ, ਜਿਹੜੇ ਤੇਰੀ ਭਗਤੀ ਕਰਦੇ ਨੇ, ਤਿਨਕੇ ਕਾਂਸ਼ ਸਵਾਰਤਾ, ਤੇ ਮੇਰੇ ਕੁਝ ਕੰਮ ਨੇ ਤੂੰ ਕਰ ਦੇ। ਦੇਖੋ ਨੇ ਕੰਮ ਕੀ ਦੱਸੇ, ਕਹਿੰਦੇ ਦੋ ਚੀਜ਼ਾਂ ਤਾਂ ਖਾਣ ਨੂੰ ਦੇ ਦੇ, ਇੱਕ ਦਾਲ ਤੇ ਦੂਜਾ ਆਟਾ। ਸਿੱਧਾ ਦਰਥ ਆਟਾ ਹੀ ਹੈ, ਦਾਲ ਸਿੱਧਾ ਮੰਗੂ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਆਟਾ ਦੇ ਦੇ, ਦਾਲ ਦੇ ਦੇ, ਤੇ ਸੁੱਕੀ ਨਹੀਂ, ਕਿਰਪਾ ਕਰੀ ਤੇਰੀ ਭਗਤੀ ਕਰਨੀ ਹੈ, ਘਿਓ ਵੀ ਵਿੱਚ ਪਾ ਕੇ ਦੇਈ ਮੈਨੂੰ। ਦੇਖੋ ਲੋੜ ਥੋੜੀ ਜਿਹੀ, ਇਹੀ ਕਾਰਨ ਕਬੀਰ ਸਾਹਿਬ ਨੂੰ ਤੁਸੀਂ ਪੜ੍ਹਦੇ ਹੋ, ਉਹਨਾਂ ਤਾਂ ਇੱਥੋਂ ਤੱਕ ਕਿਹਾ ਪਰਮਾਤਮਾ ਤੇਰੇ ਕੋਲੋਂ ਕਾਹਦੀ ਸ਼ਰਮ, ਜਦੋਂ ਤੇਰੂ ਮਿੱਤਰ ਬਣਾ ਹੀ ਲਿਆ, ਪਰ ਹੁਣ ਤਾਂ ਘਰ ਦੇ ਖੇਸ ਵੀ ਤੇਰੇ ਤੋਂ ਮੰਗਾ। ਮਾਧੋ ਕੈਸੀ ਬਣੇ ਤੁਮ ਸੰਗੇ, ਸੰਗੇ ਦਾ ਅਰਥ ਇੱਥੇ ਨਾਲ ਨਹੀਂ, ਸੰਗੇ ਦਾ ਅਰਥ ਲੱਜਿਆ ਸ਼ਰਮ, ਤੇਰੇ ਨਾਲੋਂ ਸੰਗਿਆ ਤੇ ਬਾਪੂ ਮੰਗਣਾ ਕਿਹਦੇ ਤੋਂ ਹੈ। ਮਾਧੋ ਕੈਸੀ ਬਣੇ ਤੁਮ ਸੰਗੇ, ਆਪ ਨਾ ਦੇਹੋ ਤਾਂ ਲੇਵੂ ਮੰਗੇ, ਦੋ ਸਿਰ ਮੰਗੂ ਚੂਨਾ, ਦੋ ਸਿਰ ਚੂਨਾ ਦਾ ਅਰਥ ਆਟਾ, ਪਾਓ ਪਾਓ ਦਾ ਅਰਥ ਪਾਈਆ, ਪਾਈਆ ਘਿਓ, ਦੋ ਸਿਰ ਮੰਗੂ ਚੂਨਾ ਪਾਓ ਘਿਓ ਸੰਗ ਲੂਮਨਾ, ਅੱਧ ਸਿਰ ਮੰਗੂ ਦਾਲੇ ਅੱਧਾ ਸਿਰ ਦਾਲ ਮੋਕੋ ਦੋਨੋ ਵਕਤ ਜਿਵਾਲੇ, ਖਾਟ ਮੰਗੂ ਚੌ ਪਾਈ ਚਾਰ ਪਾਵਿਆਂ ਵਾਲੀ, ਸਿਰਹਾਣਾ ਅਵਰ ਤਲਾਈ। ਹੁਣ ਮੇਰੇ ਵਰਗਾ ਅਰਥ ਇਹੀ ਕਰਕੇ ਕਹੋਗੇ ਵੀ ਦਾਲ ਚੰਗੀ ਛੱਕ ਲਈ, ਘਿਓ ਛੱਕ ਕੇ ਹੁਣ ਸੌਣਗੇ, ਉਹ ਕਹਿੰਦਾ ਨਹੀਂ ਸੌਣ ਵਾਸਤੇ ਨੀ ਮੰਜੀ ਮੰਗਦਾ ਪਿਆ, ਆ ਘਰ ਦੇ ਕਲੇਸ਼ ਪਾਉਂਦੇ ਨੇ ਉਹਨੂੰ ਸਮਝ ਕੋਈ ਨੀ ਪੈਂਦੀ, ਮੈਂ ਭਗਤੀ ਕਰਨਾ, ਮੈਂ ਤਾਂ ਪਾਸਾ ਵੱਟ ਕੇ ਖੇਸ ਲੈ ਕੇ ਪਾਵਾਂਗਾ ਤੇ ਕਰਾਂਗਾ ਲੰਮਾ ਪੈ ਕੇ ਵੀ ਤੇਰੀ ਭਗਤੀ। ਇਸ ਤੁਕ ਨੂੰ ਸਮਝੀ, ਦਾਲ ਦਾ ਜ਼ਿਕਰ ਕੀਤਾ, ਅੱਧ ਸਿਰ ਮੰਗੂ ਦਾਲੇ ਮੋਕੋ ਦੋਨੋ ਵਕਤ ਜਵਾਲੇ, ਖਾਟ ਮੰਗੂ ਚੌਪਾਈ ਸਰਹਾਣਾ ਉਪਰ, सहाना अवरत लाई ऊपर को मांगू खींदा। हुण जिहड़ा मंजा बिस्तरा लायो ते सौंदा ही है ना, उन्हें थोड़ा क्या भी उपर लै खेर दे दी हूं मैं सोवांगा। कह लगे उपर को मांगू खींदा तेरी भगत करे जन, खींदा तेरी भगती करांगा भिज के। नाल क्या मैं ना ही कीता लभो एक नाओ तेरा मैं फबो, मैं लालच नहीं कीता। भगत जी कहिंदे ने गोपाल तेरा आरता, जो जन तुमरी भगत करन ते तिनके का सवारता। दाल सीधा मांगू घीओ हमरा खुशी करे नित जियो, पनिया साधन निका अनाज मांगू सत सीका। पनिया का अर्थ जोड़ा, साधन का अर्थ कपड़ा, ते नीका का अर्थ चंगा सोहना। हुण आपां जे चंगा कपड़ा भी कोई पा लैंदा है ना, आपां भी उन्नू भी रूहानियत नाल जोड़ के वेने भी इन्हें एडे सोहने कपड़े पाए किहड़ा भगत होना है। क्योंकि हिंदुस्तान विच गल पा दित्ती कि जिहड़ा सिर च सवाद पाउंदा उह ब्रह्म ज्ञानी है। उह नहीं, गुरु के सिखो चेते रखियो। कई बारी पाटे कपड़े पा के भी बंदे नूं रब भुल जांदा, पाटे कपड़िया की खौमे विच ही तुरिया फिरदा। कबीर साहब ने तो गल कही, कहन लगे नगन फिरत जो पाई है जोग, बनका मिर्ग मुगत सब हो गए। जे नंगिया रह के रब मिलदा हुंदा सारे मिर्ग ब्रह्म ज्ञानी ना बन जांदे। हुण कई इह भी पैरां जुत्ती नहीं पानी है ना, समझो भी मैं निंदिया कर रहा। ते गुरु कलगीधर जी का एक बचने कह लगे बांदर नू केड़ा हर समाई बाद कोई जुत्ती पवांदा, उते जवांदरू ही पैरा तुरिया नंगे पैरी। बांदरा सदीव पाए नांगे ही फिरत है। देखो ना क्या महाराज कृपा करो, एक दा कपड़ा चंगा दिया जे, दूजी पैर च पाण वास्ते जुत्ती भी चंगी दियो। पनिया छादन नीका अनाज मांगू सत सीका, जेड़े खेत नू सत वरी वाह के दाना बीजिया उस खेस दा दई मैनू अनाज। गौ भैंस मांगू लवेरी, भजी हुई गां मज नहीं। ते तुहानू पता जो कुछ हाल जिमीदार करदे ने, जिहड़ी गां मज भज जांदी इहनू दी खुरली नाल ही चेंज कर दिंदे। कहिंदे पिछले पासे बन्नो उहनां ने किहड़ा दुध देना है। कहिंदे ने गां ते मज लवेरी दई, हुण कपड़े भी चंगे। मैं बेनती करां वी भाई साहिब उत्ते सन उह खूह ते बैठा भगत, देखो रब नूं कहिंदा वी अपनी गल को नहीं बननी पिंड जाके, अपनी तां तां गल बनूगी जे अरबी घोड़ी उत्ते तेरा भगत इक वारी पिंड दी गेड़ी देवे तां। वो कहिंदे ने कृपा करियो दो गां ते मज लवेरी देनी है दुध देण वाली, ते जिहड़ी घोड़ी होवे चंगी अरबी होवे। गौ भैंस मांगू लवेरी, एक ताजन तुरी चंगेरी। ते मेरा ख्याल है जदों शब्द उच्चारण किया भगत जी का विआह नहीं सी होया। घर की गेहन चंगी जन धना लेवै मंगी। कहिंदे जीवन साथी वी ओह दई जिहड़ा भगती करन वाला नाल होवे, घर सतसंग बन जाए। ਇਹ ਨਾ ਹੋਵੇ ਮੈਂ ਭਗਤੀ ਕਰਦਾ ਰਹਾਂ ਤੇ ਉਹ ਗਾਲਾਂ ਕੱਢੀ ਜਾਏ। ਕਿਉਂਕਿ ਕਬੀਰ ਸਾਹਿਬ ਦੀ ਫੈਮਿਲੀ ਚ ਹੋਇਆ ਕਿ ਸੁਣੋ ਦਰਾਨੀ ਸੁਣੋ ਜਠਾਨੀ, ਅਚਰਜ ਇੱਕ ਭਇਓ ਸਾਤ ਸੂਤ ਇਨ ਮੁੰਡੀਏ ਖੋਇਓ, ਇਹ ਮੁੰਡਿਆ ਕਿਉਂ ਨਾ ਮੋਇਓ। ਕਹਿੰਦੇ ਜੀਵਨ ਸਾਥੀ ਉਹ ਦਈ ਜਿਹਦੇ ਕੋਲ ਬੈਠ ਕੇ ਪਰਮਾਤਮਾ ਦੀ ਯਾਦ ਆਵੇ। ਤੁਸੀਂ ਉਸ ਭਗਤ ਨੂੰ ਯਾਦ ਪੈ ਕਰਦੇ ਹੋ ਜਿਹਨੇ ਖਲ ਬਾਂਧਿਆਂ ਰੱਬ ਨੂੰ ਪੁਕਾਰਿਆ। ਚੇਤੇ ਰੱਖਿਓ ਖੇਤ ਬੀਜਦਾ ਬੀਜਦਾ ਆਪਣੇ ਤਨ ਨੂੰ ਖੇਤ ਬਣਾ ਕੇ ਬੀਜ ਗਿਆ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਉ, ਤਰਤ ਕਾਇਆ ਸਾਧਕੇ ਵਿੱਚ ਦੇ ਕਰਤਾ ਬੀਉ।
1: ਸਤਨਾਮ ਕਰਤਾ ਪੁਰਖ ਨਿਰਭਉ

परनवत नानक तिनकी शरणा जिन तो नाही विसरिया। परनवत नानक तिनकी शरणा जिन तो नाही विसरिया। परम सम्मान योग जुगह जुग अटल सतगुरु धन धन साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर हफ्तावारी दीवान दी हाजरी भर रहे गुरमुख प्यारे सत संगी जनों, आप जी ने हुणे ही बड़े प्यार दे नाल साडे अति सत्कार योग भाई साहब भाई बख्शी सिंह जी होर ने सतगुरु ने जो अज अमृत वेले हुक्म दी दात सिख संगत नूं बख्शिश कीती है उस दी विचार असानू सरवण कराई। धन गुरु अमरदास सच्चे पातशाह महाराज जी दे सलोक और गुरु रामदास सच्चे पातशाह जी उन्हां दे पवित्र मुखार बिंद तो उचारण कीती हुई पौड़ी ते धन गुरु रामदास सच्चे पातशाह जी दी पौड़ी नाल इन्हां दो श्लोकां विच गुरु अमरदास जी दे उस पवित्र बचन दी व्याख्या सरवण कराई जो सतगुरु जी ने अपने जीवन दे अंदर कमा के अपने अनुभव दे पवित्र बचन सानू बख्शिश कीते। साध संगत आओ जिमें गुरमुखा ने हुक्म किया सी पिछले साल भी कि श्री ननकाणा साहब जी का साका भावा वो कई बारी सुना भी चुके हैं, आप जी ने कैसे राही भी सुनिया है, पर जो आप जी का हुक्म धन गुरु नानक साहब जी का वो पवित्र अस्थान जिस थां ते दाते ने रहमतां दा मीह वरसाया उथे कुकर्मी मसंद ने महंत ने इखलाक तो डिग के कियो जियां कणौणियां कारवाइयां कीतियां ते दूसरे पासे उस घर नूं आजाद कराने दे लई सतगुरु दे सिख किन्ने चाओ दे नाल अपने सिर तली दे उत्ते रख के गए ते गुरु नानक साहब जी दा घर अपने खून दे नाल उन्होंने उस अस्थान नूं धो के कुकर्मी महंत तो आजाद कराया सी। करो कृपालता धन गुरु नानक साहब जी दे पावन पवित्र चरण कमलां दी टेक लवो। धन गुरु ग्रंथ साहब सच्चे पातशाह जी आप बख्शिश कृपा करके विच वरतो अंदर नूं एकाग्रता टिकाओ बख्श के दाता जी इस गुरु प्यारियां दे इतिहास नूं आप विच वरत के दातार जीओ विचार करा लवो। करो कृपा साध संगत असीस बख्शो गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु ग्रंथ साहिब पावन पवित्र पातशाह जी दे अमृत बचन आपां पढ़ने हां कि जिस धरती ते सतगुरु दे चरण पै जान उस धरती दे भाग इन्ने कु चंगे ने कि वो सुकी कोई धरती भी मानो पूजन योग हो गई। जिन्ना गुरमुखां ने उस धरती दे जाके दर्शन किते उन्हां गुरमुखां दे अंदर नूं भी टिका आ गया जिथे सतगुरु के चरण पै। ते गुरु ग्रंथ साहिब कहिंदे ने धरती नूं भी धन कहो
ਜਿਨ੍ਹਾਂ ਨੇ ਜਾ ਕੇ ਉਸ ਧਰਤੀ ਦੀ ਖਾਕ ਆਪਣੇ ਮਸਤਕ ਤੇ ਲਾਈ ਉਹਨਾਂ ਨੂੰ ਵੀ ਧੰਨ ਕਹੋ। ਤੇ ਕਹਿੰਦੇ ਨੇ ਗੁਰੂ ਕੇ ਸਿਖਾ ਉਸ ਕੁੱਲ ਨੂੰ ਧੰਨ ਕਹੀ ਜਿਸ ਕੁੱਲ ਵਿੱਚ ਗੁਰੂ ਆਇਆ, ਉਸ ਪਿਤਾ ਨੂੰ ਧੰਨ ਕਹੀ ਜਿਸ ਘਰ ਵਿੱਚ ਗੁਰੂ ਆਇਆ, ਤੇ ਉਸ ਮਾਤਾ ਦੇ ਚਰਨਾਂ ਵਿੱਚ ਨਮਸਕਾਰ ਕਰੀ ਜਿਸ ਨੇ ਗੁਰੂ ਨੂੰ ਜਣੇ। ਖਜ਼ੂਰ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ ਆ, ਸਾ ਧਰਤੀ ਭਈ ਖਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਖਰਿਆਵਲੇ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਫਿਰ ਕਿੰਨੇ ਧੰਨ ਧੰਨ ਪਿਤਾ, ਪਿਤਾ ਨੂੰ ਵੀ ਸਤਿਕਾਰ ਦੇ, ਧੰਨ ਧੰਨ ਕੁੱਲ ਉਸ ਕੁੱਲ ਦਾ ਵੀ ਅਦਬ ਕਰੀ, ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਕਹਿੰਦੇ ਨੇ ਜਿਸ ਨੇ ਗੁਰੂ ਨੂੰ ਜਨਮ ਦਿੱਤਾ ਉਸ ਮਾਤਾ ਨੂੰ ਵੀ ਨਮਸਕਾਰ ਕਰ। ਸਾਹਿਬ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਥੋੜਾ ਜਿਹਾ ਆਰੰਭ ਅਰਜ਼ ਕਰਨੀ ਚਾਹੁੰਦਾ ਹਾਂ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮਾਤਾ ਤ੍ਰਿਪਤਾ ਦੀ ਕੁੱਖ ਰਾਹੀ ਇਸ ਰਾਏ ਪੋਏ ਦੀ ਤਲਵੰਡੀ ਤੇ ਹਜ਼ੂਰ ਦੀ ਆਮਦ ਹੋਈ। ਕਵੀ ਸੰਤੋਖ ਸਿੰਘ ਨੇ ਬੜੇ ਕਮਾਲ ਦਾ ਬਚਨ ਕਿਹਾ, ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਵਾਲੇ ਪ੍ਰਸੰਗ ਕਵੀ ਜੀ ਲਿਖਦੇ ਨੇ ਤੇ ਕਹਿੰਦੇ ਨੇ ਕਿ ਰਾਏ ਭੋਏ ਦੀ ਤਲਵੰਡੀ ਉੱਥੇ ਮੀਂਹ ਪੈ ਕੇ ਇਸ ਤਰ੍ਹਾਂ ਗਲੀਆਂ ਸਾਫ਼ ਹੋ ਗਈਆਂ, ਚਾਰ ਚੁਫੇਰੇ ਖਰਿਆਵਲ ਹੋ ਗਈ, ਪਸ਼ੂ ਪੰਛੀ ਜੀਵ ਜੰਤੂ ਪ੍ਰਸੰਨ ਹੋਏ। ਤੇ ਕਹਿੰਦਾ ਇਸ ਤਰ੍ਹਾਂ ਕਿ ਜਿਵੇਂ ਮਾਨੋ ਇੱਕ ਚੱਕਰਵਰਤੀ ਸਮਰਾਟ ਦੇ ਆਉਣ ਤੋਂ ਪਹਿਲਾਂ ਪੂਰੇ ਸ਼ਹਿਰ ਦੀ ਸਫਾਈ ਕਰ ਦਿੱਤੀ ਜਾਏ, ਮੇਰੇ ਗੁਰੂ ਨਾਨਕ ਸਾਹਿਬ ਤੁਹਾਡੇ ਆਉਣ ਤੋਂ ਪਹਿਲਾਂ ਉਸ ਕਾਦਰ ਨੇ ਕੁਦਰਤ ਰਾਹੀਂ ਇਸ ਸਾਰੇ ਪਿੰਡ ਨੂੰ ਸ਼ਿੰਗਾਰ ਦਿੱਤਾ, ਕਿਉਂਕਿ ਅੱਜ ਪਾਤਸ਼ਾਹ ਦੇ ਪਾਤਸ਼ਾਹ ਨੇ ਆਉਣਾ। ਉੱਥੇ ਭਾਈ ਸੰਤੋਖ ਸਿੰਘ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਕਿ ਆਗਮਨ ਤੋਂ ਪਹਿਲਾਂ ਮਾਤਾ ਤ੍ਰਿਪਤਾ ਜੀ ਕਹਿੰਦੇ ਨੇ ਘਰ ਵਿੱਚ ਜਿਸ ਕਮਰੇ ਵਿੱਚ ਵੀ ਬਹਿੰਦੇ ਸਨ ਉਸ ਕਮਰੇ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਸੀ, ਉਸ ਕਮਰੇ ਦੇ ਅੰਦਰ ਅਨੋਖੀ ਸੁਗੰਧੀ ਮਹਿਕ ਆਉਂਦੀ ਸੀ। ਕਹਿੰਦੇ ਨੇ ਮਾਤਾ ਜੀ ਨੇ ਆਪਣੇ ਤਨ ਦੇ ਪਾਏ ਹੋਏ ਗਹਿਣੇ ਉਤਾਰ ਦਿੱਤੇ, ਪਰ ਮਾਂ ਦਾ ਉਹ ਸਰੂਪ ਜਿੱਥੇ ਉਹਨਾਂ ਬਹਿਣਾ ਅੰਦਰ ਨੂੰ ਟਿਕਾ ਤੇ ਚਾਨਣ ਸੁਗੰਧੀ। ਤੇ ਕਵੀ ਜੀ ਕਹਿੰਦੇ ਨੇ ਜੇ ਕੋਈ ਇਹ ਗੱਲ ਕਹੇ ਵੀ ਇਹ ਕਿਵੇਂ ਹੋ ਸਕਦਾ ਕਿ ਮਾਤਾ ਤ੍ਰਿਪਤਾ ਜੀ ਜਿੱਥੇ ਬਹਿਣ ਉੱਥੇ ਸੁਗੰਧੀ ਤੇ ਪ੍ਰਕਾਸ਼। ਤੇ ਕਵੀ ਜੀ ਕਹਿੰਦੇ ਨੇ ਉਹ ਦੁਨੀਆਂ ਦੇ ਲੋਕੋ ਗੱਲ ਕਰਨ ਤੋਂ ਪਹਿਲਾਂ ਸੋਚਿਓ, ਇਹ ਉਹ ਭਾਗਾਂ ਵਾਲੀ ਅੰਬੜੀ ਹੈ ਜਿਸ ਰਾਹੀਂ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਇਸ ਧਰਤੀ ਤੇ ਆਉਂਦਾ ਪਿਆ। ਉੱਥੇ ਕਵੀ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਕਾਲੂ ਤੀ ਵੈਸੇ ਜਿਸ ਅੰਦਰ ਅਤ ਸ਼ੋਭਾ ਸੋ ਬਣੇ ਸੋ ਮੰਦਰ, ਜਦਪ ਭੂਖਨ ਸਕਲ ਉਤਾਰੇ। ਭਾਵੇਂ ਮਾਤਾ ਜੀ ਨੇ ਗਹਿਣੇ ਲਾ ਦਿੱਤੇ, ਤਦ ਸੁੰਦਰਤਾ ਅਧਿਕ ਉਜਾਰੇ। ਕਹਿਣ ਲੱਗੇ ਸੁਣ ਸੰਦੇਹ ਕਰੇ ਜੇ ਕੋ, ਜੇ ਸੁਣ ਕੇ ਕੋਈ ਸ਼ੱਕ ਕਰੇ। ਕਹਿਣ ਲੱਗੇ ਕੋਟ ਬ੍ਰਹਿਮੰਡ ਜਾਸ ਦਾ ਸੋ, ਤੇ ਨਿਵਾਸ ਕਿਨੂੰ ਜੇ ਥਾਈ, ਕਿਉਂ ਨਾ ਹੋਏ ਤੈ ਸੋਭ ਸਵਾਈ। ਜਿਸ ਥਾਂ ਤੇ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਆ ਰਿਹਾ, ਉਹਦੀ ਸ਼ੋਭਾ ਪ੍ਰਫੁੱਲਤ ਕਿਉਂ ਨਹੀਂ ਹੋਵੇਗੀ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਰਾਏ ਭੋਏ ਦੀ ਤਲਵੰਡੀ ਤੇ ਹੋਈ। ਸਭ ਤੋਂ ਪਹਿਲੀ ਜਿਹਨੂੰ ਦਾਤ ਮਿਲੀ ਮੈਂ ਉਸ ਅਸਥਾਨ ਸੰਬੰਧੀ ਅਰਜ਼ ਕਰਨੀ। ਸਭ ਤੋਂ ਪਹਿਲਾਂ ਇੱਕ ਮੁਸਲਮਾਨ ਔਰਤ ਹੈ ਜਿਨੇ ਮੇਰੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨੂੰ ਮਾਣੇ, ਆਗਮਨ ਵੇਲੇ ਜਿਹਦੇ ਤੇ ਰਹਿਮਤਾਂ ਦਾ ਮੀਂਹ ਵਰਸਿਆ, ਤੇ ਸਿੱਖ ਤਵਾਰੀਖ ਨੇ ਉਸ ਦਾ ਨਾਮ ਦੱਸਿਆ ਸੀ ਦੌਲਤਾਂ। ਦੌਲਤਾਂ ਦਾਈ ਕਿਸੇ ਦੇ ਘਰ ਬੱਚੇ ਦਾ ਜਨਮ ਹੋਣਾ, ਤੇ ਪਹਿਲਾਂ ਕਹਿੰਦੀ ਸੀ ਜਜਮਾਨ ਜੇ ਮਾਲਕ ਨੇ ਤੈਨੂੰ ਪੁੱਤਰ ਦੀ ਦਾਤ ਦਿੱਤੀ ਤੇ ਮੈਨੂੰ ਗਰੀਬਣੀ ਨੂੰ ਦਾਨ ਪੁੰਨ ਕਰਦਿਆਂ ਕਿਤੇ ਖੱਤ ਖਿੱਚ ਨਾ ਲਈ। ਕਹਿੰਦੇ ਨੇ ਸਿੱਖ ਵਿਦਵਾਨ ਕਿ ਮੇਰੇ ਸੱਚੀ ਸਰਕਾਰ ਦੀ ਜਦੋਂ ਆਮਦ ਹੋਣੀ ਸੀ ਤੇ ਬਾਬਾ ਕਲਿਆਣ ਦਾਸ ਜੀ ਨੂੰ ਇਸ ਦੌਲਤਾਂ ਦਾਈ ਨੇ ਕਿਹਾ ਸੀ। ਕਹਿਣ ਲੱਗੀ ਦੇਖ ਰੱਬ ਨੇ ਅੱਗੇ ਤੈਨੂੰ ਭਗਤੀ ਦਾ ਸਰੂਪ ਧੀ ਦਿੱਤੀ ਏ, ਤੇ ਜੇ ਖੁਦਾ ਤਰੁੱਟ ਕੇ ਤੈਨੂੰ ਇਸ ਵਾਰ ਪੁੱਤਰ ਦੀ ਦਾਤ ਦੇ ਤੇ ਮੈਨੂੰ ਗਰੀਬਣੀ ਨੂੰ ਚਾਰ ਮਣ ਦਾਣੇ ਦੇ ਦੇਈ ਕਿ ਸਿਆਲ ਵਿੱਚ ਪੇਟ ਭਰ ਕੇ ਬੱਚੇ ਰੋਟੀ ਖਾ ਸਕਣਗੇ, ਕਿਉਂਕਿ ਘਟਨਾ ਕੱਤਕ ਦੀ ਪੂਰਨਮਾਸ਼ੀ ਦੀ। ਕਹਿਣ ਲੱਗੇ ਜੇ ਵਾਹਿਗੁਰੂ ਜਾਂ ਖੁਦਾ ਪੁੱਤਰ ਦੀ ਦਾਤ ਦੇ ਤੇ ਕਿਰਪਾ ਕਰੀ ਤਨ ਢੱਕਣ ਨੂੰ ਵਸਤਰ ਦੇ ਦੇਈ, ਸਿਆਲ ਸੌਖਾ ਨਿਕਲ ਜਾਏਗਾ, ਕੁਝ ਟਕੇ ਦੇ ਦੇਈ।
ਕਹਿੰਦੇ ਨੇ ਕਿ ਜਦੋਂ ਮੇਰੇ ਸਾਹਿਬ ਦੀ ਆਮਦ ਹੋਈ ਸਭ ਤੋਂ ਪਹਿਲਾਂ ਦੀਦਾਰ ਇਸ ਦੌਲਤਾਂ ਦਾਈ ਨੇ ਕੀਤੇ ਤੇ ਜਦੋਂ ਬਾਹਰ ਆਈ ਤੇ ਬਾਬਾ ਕਾਲੂ ਜੀ ਨੂੰ ਸ਼ਬਦ ਕਹਿ ਸਨ ਕਹਿਣ ਲੱਗੇ ਜਦੋਂ ਵਧਾਈ ਦਿੱਤੀ ਤੇ ਬਾਬਾ ਕਲਿਆਣ ਦਾਸ ਜੀ ਨੇ ਥਾਲੀ ਭਰੀ ਕੋਈ ਰੁਪਈਆਂ ਦੀ ਦੌਲਤਾਂ ਦੇ ਅੱਗੇ ਕੀਤੀ ਜਨਮ ਸਾਖੀ ਵਿਚ ਇੱਕ ਬਚਨ ਲਿਖਿਆ ਕਹਿੰਦੇ ਨੇ ਹੱਥ ਲਾ ਕੇ ਥਾਲੀ ਨੂੰ ਕਹਿਣ ਲੱਗੀ ਰਹਿਣ ਦੇਵੇ ਮੈਂ ਤਿਆਰ ਮੈਂ ਤਾਂ ਬਹੁਤ ਰੱਜੀ ਸ਼ਬਦ ਕੀ ਕਹਿ ਰਹਿਣ ਦੇਵੇ ਮੈਂ ਤਿਆਰ ਮੈਂ ਤਾਂ ਬਹੁਤ ਰੱਜੀ ਜੇ ਪੁੱਛਿਆ ਬਾਬਾ ਜੀ ਨੇ ਕਿ ਕੀ ਕਾਰਨ ਦੌਲਤਾਂ ਇਹ ਰੁਪਈਏ ਥੋੜੇ ਨੇ ਤੂੰ ਦੋ ਚਾਰ ਦਿਨ ਅਟਕ ਤੇਰੇ ਘਰ ਅਨਾਜ ਵੀ ਦਿਆਂਗਾ ਤੇਰੇ ਘਰ ਬਸਤਰ ਵੀ ਭੇਜਾਂਗਾ ਅੱਖਾਂ ਭਰ ਕੇ ਕਹਿੰਦੀ ਨਹੀਂ ਹੁਣ ਮੈਨੂੰ ਦੌਲਤ ਦੀ ਅਨਾਜ ਦੀ ਤੇ ਕੱਪੜਿਆਂ ਦੀ ਲੋੜ ਨਹੀਂ ਮੈਨੂੰ ਸਭ ਕੁਝ ਮਿਲ ਗਿਆ ਕਦੀ ਤੱਕੇ ਉਸ ਦੇ ਭਾਵਨਾ ਦੇ ਸ਼ਬਦ ਬਾਬਾ ਜੀ ਨੇ ਕਿਹਾ ਕੌਣ ਸੀ ਤੈਨੂੰ ਇਹ ਦੇਣ ਵਾਲਾ ਕਹਿੰਦੀ ਹਕੀਕਤ ਨਾਮ ਦੀ ਦੌਲਤਾਂ ਸਾਂ ਮਨ ਕਰਕੇ ਤੇ ਕਰਮਾਂ ਕਰਕੇ ਭੁੱਖੀ ਸਾਂ ਪਤਾ ਨਹੀਂ ਅੱਜ ਤੇਰੇ ਪੁੱਤਰ ਨੇ ਪਹਿਲੀ ਵਾਰ ਜਦੋਂ ਮੁਸਕਰਾ ਕੇ ਤੱਕਿਆ ਅੱਜ ਮੈਨੂੰ ਵਾਕਈ ਅੰਦਰੋਂ ਨੇ ਦੌਲਤਮੰਦ ਕਰ ਦਿੱਤਾ ਉਹਦੀ ਪਹਿਲੀ ਮੁਸਕਰਾਹਟ ਨੇ ਮੇਰੇ ਜਨਮਾਂ ਜਨਮਾਂ ਦੀ ਭੁੱਖ ਦੂਰ ਕਰ ਦਿੱਤੀ ਏ ਹਾਂ ਹੁਣ ਝੋਲੀ ਅੱਡਾਂਗੀ ਜ਼ਰੂਰ ਪਰ ਉਹਦੇ ਚਰਨਾਂ ਵਿੱਚ ਜਿੰਨੇ ਇੱਕ ਵਾਰੀ ਤੱਕਿਆ ਤੇ ਮੇਰੇ ਅੰਦਰ ਦੀ ਭੁੱਖ ਚਲੀ ਗਈ ਪਿਆਰਿਓ ਪਹਿਲੀ ਦਾਤ ਦੌਲਤਾਂ ਦਾਈ ਨੂੰ ਮਿਲੀ ਉਸ ਤੋਂ ਅੱਗੇ ਤੁਰਿਓ ਪਹਿਲੀ ਸਿੱਖੀ ਨੂੰ ਕਮਾਉਣ ਵਾਲੀ ਸਤਿਕਾਰਯੋਗ ਬੇਬੇ ਨਾਨਕੀ ਮੈਂ ਸੰਖੇਪ ਵਿੱਚ ਅਰਜ਼ ਕਰਨੀ ਚਾਹੁੰਦਾ ਉਸ ਸਥਾਨ ਸੰਬੰਧੀ ਉਸ ਘਰ ਵਿੱਚ ਬੇਬੇ ਨਾਨਕੀ ਦੇ ਨਾਲ ਮੇਰੇ ਸਾਹਿਬ ਖੇਡੇ ਨੇ ਤੇ ਜਦੋਂ ਸੁਰਤ ਸੰਭਾਲੀ ਬੇਬੇ ਨੇ ਤੇ ਇੱਕ ਗੱਲ ਕਹਿੰਦੀ ਸੀ ਹਜ਼ੂਰ ਜਦੋਂ ਸੁਲਤਾਨਪੁਰ ਕੋਲ ਗਏ ਨਾ ਤੇ ਕਹਿੰਦੇ ਨੇ ਬੇਬੇ ਜੀ ਚਰਨਾਂ ਨੂੰ ਨਮਸਕਾਰ ਕਰਨ ਲੱਗੇ ਤੇ ਸਾਹਿਬ ਨੇ ਅੱਗੋਂ ਮੱਥਾ ਪਕੜ ਕੇ ਕਿਹਾ ਬੇਬੇ ਤੂੰ ਵੱਡੀ ਥਾਂ ਤੇ ਵੇ ਮੇਰਾ ਫਰਜ਼ ਬਣਦਾ ਹੈ ਝੁਕਣਾ ਤੇ ਨੇਤਰਾਂ ਵਿੱਚ ਨੀਰ ਭਰ ਕੇ ਕਿਹਾ ਸੀ ਮੈਂ ਕੱਲਾ ਤੈਨੂੰ ਵੀਰ ਨਹੀਂ ਮੈਂ ਆਪਣਾ ਪੀਰ ਜਾਣ ਕੇ ਤੈਨੂੰ ਨਮਸਕਾਰ ਕਰਨੀ ਤੂੰ ਮੁਰਸ਼ਦ ਹੈ ਮੇਰਾ ਕਦੀ ਤੱਕਿਓ ਇਹ ਖਿੰਨ ਵਿੱਚੋਂ ਨਿਕਲ ਕੇ ਬੇਬੇ ਨਾਨਕੀ ਨੇ ਸਾਰੀ ਜ਼ਿੰਦਗੀ ਗੁਰੂ ਕੇ ਭਾਣੇ ਗੁਰੂ ਕੀ ਰਜ਼ਾ ਤੇ ਗੁਰੂ ਤੇ ਹੁਕਮ ਵਿੱਚ ਰਹੀ ਜਦੋਂ ਹਜ਼ੂਰ ਵਹੀਂ ਵਿੱਚ ਗਏ ਨੇ ਭਾਵਾਂ ਅੱਜ ਦੇ ਤਾਰਕਿਕ ਵਿਦਵਾਨ ਕਹਿੰਦੇ ਨੇ ਵਹੀਂ ਤੋਂ ਪਾਰ ਚਲੇ ਗਏ ਨਹੀਂ ਪਿਆਰਿਓ ਗੁਰੂ ਸਮਰੱਥ ਹੈ ਜਲ ਇੱਕ ਜੀਵ ਹੈ ਤੇ ਜੇ ਜਪਣ ਵਾਲੇ ਦੀ 84 ਲੱਖ ਜੂਨ ਭਾਈ ਸਾਹਿਬ ਕਹਿੰਦੇ ਨੇ ਸੇਵਾ ਕਰਦੀ ਏ ਮੇਰਾ ਦਾਤਾ ਤੇ ਸਭ ਕੁਝ ਸਿਰਜਣ ਵਾਲਾ ਹੈ ਯਕੀਨ ਕਰਿਓ ਸਾਹਿਬ ਸੱਚੇ ਪਾਤਸ਼ਾਹ ਬਾਰੇ ਲੋਕਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਸੰਬੰਧੀ ਕੇ ਪਾਣੀ ਵਿੱਚ ਡੁੱਬ ਗਏ ਤੇ ਬੇਬੇ ਦਾ ਸ਼ਬਦ ਸੀ ਨਹੀਂ ਭੋਲਿਓ ਅੱਖਰ ਸੰਭਲ ਕੇ ਬੋਲੋ ਜਿਹੜਾ ਡੁੱਬਦਿਆਂ ਨੂੰ ਕਿਨਾਰੇ ਲਾਉਣ ਆਇਆ ਉਹਨੂੰ ਵਹੀ ਡੋਬ ਨਹੀਂ ਸਕਦੀ ਕਿਸੇ ਕਿਹਾ ਰੁੜ ਗਏ ਕਹਿਣ ਲੱਗੇ ਨਹੀਂ ਜਿਹੜਾ ਰੁੜਦਿਆਂ ਦੇ ਬੇੜੇ ਕਿਨਾਰੇ ਲਾਉਂਦਾ ਮਜਾਲ ਕੀ ਵਹੀਂ ਦੀ ਰੋੜ ਕੇ ਲੈ ਜਾਏ ਸਾਰੀ ਜ਼ਿੰਦਗੀ ਘਰ ਸੰਤਾਨ ਨਹੀਂ ਬੇਬੇ ਨਾਨਕੀ ਦੇ ਜਿਤਨਾ ਕੁਝ ਸੋਚਿਆ ਪੜਿਆ ਕਿਤੇ ਵੀ ਬੇਬੇ ਨਾਨਕੀ ਨੇ ਜ਼ਿਕਰ ਨਹੀਂ ਕੀਤਾ ਕਿ ਮਾਲਕ ਹਰ ਇੱਕ ਇਸਤਰੀ ਦੀ ਇੱਕ ਅੰਦਰ ਦੀ ਤਾਂਗੇ ਕਿਤੇ ਨਹੀਂ ਕਿਹਾ ਮੇਰੇ ਘਰ ਸੰਤਾਨ ਨਹੀਂ ਬਸ ਇੱਕ ਦਿਨ ਦਾਤ ਮੰਗੀ ਸੀ ਉਹ ਉਦਨ ਮੰਗੀ ਸੀ ਜਿੱਦਨ ਸਰੀਰ ਤਿਆਗਣਾ ਸੀ ਹਜ਼ੂਰ ਸੁਲਤਾਨਪੁਰ ਆਏ ਤੇ ਹੱਥ ਜੋੜ ਕੇ ਕਿਹਾ ਸੀ ਕਿ ਸਤਿਗੁਰੂ ਇੱਕ ਕਿਰਪਾ ਕਰਿਓ ਪੁੱਛਿਆ ਦੱਸ ਬੇਬੇ ਕਹਿਣ ਲੱਗੇ ਤੇਰੀ ਕਿਰਪਾ ਨਾਲ ਮੰਗਣ ਦਾ ਫੁਰਨੇ ਕਦੀ ਨਹੀਂ ਉੱਠਿਆ ਜਦੋਂ ਤੇਰੀ ਯਾਦ ਤੇ ਤੁਸੀਂ ਆ ਗਏ ਸਭ ਕੁਝ ਆ ਗਿਆ ਪਰ ਇੱਕ ਮੈਂ ਦਾਤ ਮੰਗਣ ਲੱਗੀ ਹਾਂ ਮੈਂ ਕੱਲ ਨੂੰ ਸਰੀਰ ਤਿਆਗ ਜਾਣਾ ਆਪਣੇ ਹੱਥੀ ਇਹਨੂੰ ਅੱਗ ਦਾ ਲਾਂਬੂ ਚਿਖਾ ਵਿੱਚ ਲਾ ਕੇ ਜਾਏ ਸਿਰਫ ਇੱਕ ਦਾਤ ਮੰਗੀ ਧੰਨ ਗੁਰੂ ਨਾਨਕ ਸਾਹਿਬ ਨੇ ਉਸ ਘਰ ਪਹਿਲਾਂ ਦੌਲਤਾਂ ਦਾਈ ਨੂੰ ਰਹਿਮਤ ਮਿਲੀ ਦੂਸਰੀ ਬੇਬੇ ਨਾਨਕੀ ਨੂੰ ਮਿਲੀ ਤੇ ਤੀਜੀ ਉੱਥੇ ਰਹਿਮਤ ਮਿਲੀ ਸੀ ਰਾਏ ਗੁਲਾਰ ਨੂੰ।

ਤੇ ਗੁਰੂ ਨਾਨਕ ਪ੍ਰਕਾਸ਼ ਵਿਚ ਕਵੀ ਜੀ ਕਹਿੰਦੇ ਨੇ ਕਿ ਮੇਰੇ ਸਹਿਬ ਸੱਚੇ ਪਾਤਸ਼ਾਹ ਤੇ ਜਦੋਂ ਪਿਤਾ ਜੀ ਨੇ ਹੱਥ ਚੁੱਕਿਆ ਤੇ ਰਾਏ ਬੁਲਾਰ ਨੇ ਚਿਹਰਾ ਦੇਖਿਆ, ਰਾਤ ਬੰਦੇ ਦੀਆਂ ਭੁੱਬਾਂ ਨਿਕਲ ਗਈਆਂ। ਸਤਿਗੁਰੂ ਨੂੰ ਘਰ ਲਿਆਂਦਾ, ਉੱਚੇ ਸਥਾਨ ਤੇ ਬਿਠਾ ਕੇ ਆਪ ਜ਼ਮੀਨ ਤੇ ਬਹਿ ਗਿਆ ਤੇ ਬਾਬਾ ਕਲਿਆਣ ਦਾਸ ਨੂੰ ਬੁਲਾ ਕੇ ਕਹਿੰਦਾ ਕਿ ਤੇਰਾ ਹੱਕ ਹੈ, ਤੂੰ ਬਾਪ ਹੈ, ਪਰ ਮੈਂ ਇਹਦਾ ਮੁਰੀਦ ਹਾਂ, ਜੇ ਇਹਨੇ ਕੁਝ ਨੁਕਸਾਨ ਕੀਤਾ ਤੂੰ ਮੇਰੇ ਘਰੋਂ ਲੈ ਲੈ। ਤੇ ਬਾਬਾ ਜੀ ਕਹਿਣ ਲੱਗੇ ਪੈਸੇ ਇਹਨਾਂ ਖਰਚੇ ਕੀਤੇ ਤੇ ਲਾ ਤੁਹਾਡੇ ਘਰੋਂ। ਤੇ ਰਾਏ ਬੁਲਾਰ ਕਹਿੰਦਾ ਮੈਂ ਗੁਰੂ ਨਾਨਕ ਦੇਵ ਦਾ ਕਰਜਾਈ ਹਾਂ, ਮੈਂ ਇਹਨਾਂ ਦਾ ਕਰਜ਼ ਬੜਾ ਦੇਣਾ। ਤੇ ਬਾਬਾ ਕਲਿਆਣ ਦਾਸ ਕਹਿੰਦੇ ਨੇ ਅੱਜ ਤੀਕਰਾਂ ਦਾ ਟਕਾ ਕਦੀ ਘਰ ਨਹੀਂ ਆਉਂਦਾ, ਤੁਹਾਨੂੰ ਕਰਜ਼ਾ ਕਿੱਦਣ ਦੇ ਦਿੱਤਾ। ਉੱਥੇ ਫਿਰ ਭਾਈ ਸੰਤੋਖ ਸਿੰਘ ਕਹਿੰਦੇ ਨੇ ਕਿ ਬਾਬੇ ਕਲਿਆਣ ਦਾਸ ਦੀ ਬਾਂਹ ਪਕੜੀ ਤੇ ਅਸਤਬਲ ਵਿਚ ਲਿਜਾ ਕੇ ਕਹਿਣ ਲੱਗੇ ਜਿਹੜੇ ਕੀਮਤੀ ਘੋੜੇ ਦੇਖਣੇ ਇਹ ਮੇਰੇ ਨਹੀਂ, ਮੇਰੇ ਗੁਰੂ ਨਾਨਕ ਦੀ ਦਿੱਤੀ ਦਾਤ ਹੈ। ਜਿਹੜੇ ਕੀਮਤੀ ਤੂੰ ਹੀਰੇ ਮੋਤੀ ਦੇਖਣੇ ਇਹ ਮੇਰੇ ਨਹੀਂ, ਮੇਰੇ ਗੁਰੂ ਨਾਨਕ ਦੀ ਦਾਤ ਹੈ। ਪਰਿਵਾਰ ਨੂੰ ਇਕੱਠਿਆਂ ਕਰਕੇ ਕਹਿੰਦਾ ਜਿਹੜਾ ਖੇੜਾ ਪਰਿਵਾਰ ਦਾ ਮੇਰਾ ਨਹੀਂ, ਇਹ ਸਾਹਿਬ ਦੀ ਦਾਤ ਹੈ। ਅਖੀਰ ਤੇ ਬੁੱਢਾ ਸੀ, ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਦੇਖ ਕੇ ਕਹਿੰਦਾ ਬਾਬਾ ਕਲਿਆਣ ਦਾਸ ਆ ਬੁੱਢੜੇ ਦਾ ਸਰੀਰ ਦੇਖਣਾ ਇਹ ਵੀ ਗੁਰੂ ਨਾਨਕ ਦੀ ਦਾਤ ਹੈ। ਸ਼ਬਦ ਉੱਥੇ ਵਰਤੇ, ਕਹਿਣ ਲੱਗੇ ਸੁਣ ਕਾਲੂ ਤੁਝ ਕੋ ਸੁਧ ਨਾਹੀਂ, ਤੈਨੂੰ ਸ਼ਾਇਦ ਖਬਰ ਨਹੀਂ, ਤੈਨੂੰ ਸ਼ਾਇਦ ਪਤਾ ਨਹੀਂ, ਮਾਇਆ ਪਿਖੈ ਜਿੱਤੀ ਜਗ ਮਾਹੀ, ਜਿੰਨੀ ਦੁਨੀਆਂ ਦੀ ਤੂੰ ਮਾਇਆ ਵੇਖਣਾ ਸਭ ਵਰਤੈ ਨਾਨਕ ਅਨੁਸਾਰੀ, ਪਤ ਰਜ਼ਾਏ ਜੋ ਪਤ ਬ੍ਰਤ ਨਾਰੀ, ਔਰ ਜੇ ਮੁਝ ਘਰ ਵਡਿਆਈ ਕਮਲ ਨੈਣ ਕਰੁਣਾ ਤੇ ਪਾਈ, ਮੇਰੇ ਘਰ ਵੀ ਜੋ ਕੋਈ ਤੱਕਣਾ ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ। ਜਿਹੜੀ ਅਰਜ਼ ਕਰਨੀ, ਇਸੇ ਤਲਵੰਡੀ ਵਿਚ ਰਾਗ ਦਾ ਜਨਮ ਹੋਇਆ, ਇਸੇ ਤਲਵੰਡੀ ਦੇ ਵੜਾਂ ਦੇ ਥੱਲੇ ਮੇਰੇ ਬਾਬੇ ਨੇ ਉਸ ਸਾਈਂ ਦੀ ਸਿਫਤ ਦੇ ਗੀਤ ਗਾਏ। ਇੱਥੇ ਭਾਈ ਮਰਦਾਨਾ ਜੀ ਮਿਲਦੇ ਪਏ ਨੇ। ਸਮਾਂ ਲੰਘਿਆ, ਅਰਜ਼ ਜਿਹੜੀ ਕਰਨੀ ਚਾਹਨਾ, ਸਿੱਖਾਂ ਨੇ ਅਸਥਾਨ ਬਣਾਇਆ। ਸਾਹਿਬ ਬਾਸ਼ੇ ਰਾਏ ਬੁਲਾਰ ਨੇ ਉਸ ਵੇਲੇ ਇਹ ਸਾਹਿਬ ਦੇ ਨਾਮ ਤੇ ਅਸਥਾਨ ਬਣਾ ਦਿੱਤਾ ਸੀ। ਪਹਿਲਾਂ ਸ਼ਬਦ ਧਰਮਸ਼ਾਲਾ ਵਰਤਦੇ ਰਹੇ। ਗੁਰੂ ਗ੍ਰੰਥ ਸਾਹਿਬ ਵਿਚ ਦੋ ਸ਼ਬਦ ਆਉਂਦੇ ਨੇ, ਇੱਕ ਗੁਰੂ ਦੁਆਰਾ ਤੇ ਦੂਸਰਾ ਸ਼ਬਦ ਆਉਂਦਾ ਸੋ ਦਰ। ਅਸੀਂ ਸ਼ਬਦ ਵਰਤਨੇ ਆ ਗੁਰੂ ਘਰ ਤੇ ਸੋ ਦਰ। ਗੁਰਮੁਖੋ, ਜਿੰਨੇ ਸੋ ਦਰ ਤੇ ਪਹੁੰਚਣਾ, ਸੋ ਦਰ ਕਿਹੜਾ? ਜਿੱਥੇ ਬੈਠ ਕੇ ਮੇਰਾ ਮਾਲਕ ਕਰੋੜਾਂ ਬ੍ਰਹਿਮੰਡਾਂ ਦੀ ਸਿਰਜਣਾ ਕਰਦਾ ਪਿਆ। ਸੋ ਦਰ ਤੇਰਾ ਕਿਹਾ, ਸੋ ਕਰਕੇ ਹਾਂ। ਜੇ ਸੋ ਦਰ ਤੱਕ ਪਹੁੰਚ ਕਰਨੀ ਚਾਹੁੰਦਾ ਤੇ ਗੁਰੂ ਘਰ ਵਿੱਚੋਂ ਨਿਕਲੀ। ਗੁਰੂ ਘਰ ਵਿੱਚੋਂ ਨਿਕਲਣ ਤੋਂ ਬਿਨਾਂ ਸੋ ਦਰ ਕਦੀ ਲੱਭਦਾ ਨਹੀਂ। ਸੋ ਦਰ ਮਿਲਦੀ ਉਹਨੂੰ ਮੈਂ ਜਿਹੜਾ ਗੁਰੂ ਦਰ ਤੇ ਆਉਂਦਾ। ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਚਟਸਾਲ ਸ਼ਬਦ ਵੀ ਵਰਤਿਆ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਅੱਛਾ ਹੋਏ ਸੀ, ਇਹ ਵੀ ਵਰਤਿਆ। ਧਰਮਸ਼ਾਲਾ ਵੀ ਸ਼ਬਦ ਆਏ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਇਹਨਾਂ ਦੇ ਅਸਥਾਨ ਕਾਇਮ ਕੀਤਾ ਰਾਏ ਬੁਲਾਰ ਨੇ। ਗੁਰਦੁਆਰੇ ਦਾ ਮਤਲਬ ਕੀ? ਵੈਸੇ ਪੰਥਕ ਮਰਿਆਦਾ ਅਨੁਸਾਰ ਕਹਿੰਦੇ ਨੇ ਗੁਰਦੁਆਰੇ ਦੀਆਂ ਪੰਜ ਨਿਸ਼ਾਨੀਆਂ ਨੇ। ਸਭ ਤੋਂ ਪਹਿਲੀ ਗੱਲ, ਇਮਾਰਤ ਗੁਰਦੁਆਰਾ ਨਹੀਂ, ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੋਵੇ। ਐਵੇਂ ਨੀ ਕੋਈ ਇਕੱਲਾ ਸਥਾਨ ਬਣਾ ਕੇ ਇੱਕ ਮਨੁੱਖ ਰਹੇ ਤੇ ਕਹੀ ਜਾਏ ਵੀ ਗੁਰੂ ਘਰ ਨਹੀਂ। ਉੱਥੇ ਪਹਿਲੀ ਗੱਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਤੇ ਦੂਸਰੀ ਨਿਸ਼ਾਨੀ ਉੱਥੇ ਗੁਰੂ ਕੀ ਸੰਗਤ ਆਉਂਦੀ ਹੋਵੇ। ਤੀਜੀ ਨਿਸ਼ਾਨੀ ਉੱਥੇ ਥੱਲੇ ਪੰਗਤ ਵੀ ਲੱਗਦੀ ਹੋਵੇ। ਚੌਥੀ ਨਿਸ਼ਾਨੀ ਉੱਥੇ ਕੇਸਰੀ ਨਿਸ਼ਾਨ ਚੱਲਦਾ ਹੋਵੇ ਤੇ ਪੰਜਵੀਂ ਨਿਸ਼ਾਨੀ ਉੱਥੇ ਸਵੇਰੇ ਸ਼ਾਮ ਨਗਾਰਾ ਵੀ ਵੱਜਦਾ ਹੋਵੇ। ਪੰਥਕ ਮਰਿਆਦਾ ਮੁਤਾਬਕ ਪੰਜ ਨਿਸ਼ਾਨੀਆਂ ਗੁਰੂ ਘਰ ਦੀਆਂ ਨੇ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਸਥਾਨ ਉਹਨਾਂ ਦਾ ਇਹ ਕਾਇਮ ਹੋਇਆ ਤੇ ਭਾਈ ਗੁਰਦਾਸ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਕਈ ਵਾਰੀ ਬੰਦਾ ਗੁਰੂ ਦੇ ਨੇੜੇ ਰਹਿ ਕੇ ਜੇ ਕਮਾਈ ਨਾ ਕਰੇ ਤੇ ਮਤ ਇੰਨੀ ਕੁ ਭ੍ਰਿਸ਼ਟ ਜਾਂਦੀ ਹੈ ਜਿਹੜੇ ਕੁਕਰਮਾਂ ਤੋਂ ਲੋਕਾਂ ਨੂੰ ਵਰਗਦਾ। ਕਈ ਵਾਰੀ ਬੰਦਾ ਉਹੋ ਜਿਹਾ ਕੁਕਰਮ ਆਪ ਕਰਨ ਲੱਗ ਪੈਂਦਾ। ਭਾਈ ਸਾਹਿਬ ਭਾਈ ਗੁਰਦਾਸ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਪਿਆਰਿਓ, ਜੇ ਗੁਰੂ ਦਰ ਤੇ ਰਹਿ ਕੇ ਜੀਵਨ ਬੰਦੇ ਦਾ ਨਿਖੇਧ ਹੋ ਗਿਆ ਤੇ ਜੀਵਨ ਬਣਾਵਾਂਗੇ ਕਿੱਥੋਂ? ਤੇ ਇੱਕ ਵਾਰੀ ਅਰਜ਼ ਕੀਤੀ ਸੀ ਇੱਕ ਵਿਦਵਾਨ, ਕਹਿੰਦਾ ਸਾਡੇ ਦੋ ਮੂੰਹ ਨੇ। ਉਹ ਕਹਿੰਦਾ ਮਸਜਿਦ ਮੇ ਵੀ ਜਾਤੇ ਹੈ, ਕਹਿੰਦਾ ਮਸਜਿਦ ਮੇ ਵੀ ਜਾਤੇ ਹੈ, ਮੈਂ ਖਾਨੇ ਮੇ ਸ਼ਰਾਬ ਵੀ ਪੀਤੇ ਹੈ, ਮਸਜਿਦ ਵਿੱਚ ਵੀ ਜਾਣਾ। ਤੇ ਇੱਕ ਨੇ ਥੋੜਾ ਜਿਹਾ ਵੇਰਵਾ ਪਾ ਕੇ ਸ਼ੇਅਰ ਕਿਹਾ, ਉਹ ਕਹਿੰਦਾ ਮਸਜਿਦ ਮੇ ਚੰਦਾ ਵੀ ਦੇਤੇ ਹੈ, ਮੈਂ ਖਾਨੇ ਮੇ ਸ਼ਰਾਬ ਵੀ ਪੀਤੇ ਹੈ, ਖੁਦਾ

بھی راضی رہے شیطان بھی ناراض نہ ہو. دوگلی جی چال صاحب کہنے نہیں ایک دا بن کے آئی. بھائی گرداس نے بچن کیا کہن لگے کہ جدو کتے اگ لگ جائے تے بندہ کہندا بھی اگ نو بجھانا تے پانی لبو. کہندے بیڑی وچ اگ لگے باہر کتے تے پانی وچ بجھا دیاں گے لے جا کے تے جیڑی بیڑی پانی وچ چلدی ہووے تے پانی وچ اگ لگ جائے تے پانی وچ بجھے نا اونوں کتے جا کے بجھان گے. بھائی صاحب کہندے بندہ چورا تو ڈر دیا کتے قلعے وچ جاندا ہے تے جے قلعے دار ہی جاندے ہیں سر اونوں لٹ لے تے او جائے گا کتے. کہن لگے بندہ کسے منوکھ تو شریر نو بچان لئی راجے کول فریاد کردا ہے کہ میرا قتل ہو جانا ہے تے جے راجے جا کے او دا سر لا دے انہیں فریاد کتے کرنی. کہندے منا کہ مایا دی لیش لان لئی تو گرو در تے اونے وکاراں دی میل لان لئی تو بینتیاں کرنے تے جے سائیں دے در تے آ کے وکاری بن گیو تے دنیا وچ کیڑی تھائیں جتھے جا کے اندر نو دھوے گا. بھائی صاحب نے بچن کہے نے کہن لگے باہر کی اگن بوجت جل سرتا کہ ناؤ میں جو لاگ آگ کیسے کہ بجھائی ہے. باہر تے پاگ اوٹ لیجیے تے کوٹ گڑھ گڑھ میں جو لوٹ لیجیے کہو کٹ جائیے. چورن کو تراس پائے شرن گئے نرند مارے مخیپت جیو کیسے کہ بچائیے. مایا ڈر ڈرپت ہار گردوارے جائے تاں جو بیاپ مایا کہو کٹ جائیے. جے اوتھے بھی اندر کیول برتی رہی کیڑی جگہ تے جائیں گا. اج آنا اس استھان وال تن گرو گوبند سنگھ سچے پاتشاہ جی تو بعد بابا بندہ سنگھ بہادر جی دا سما کوئی سکھائن آیا. پرت کے شہادتاں دے دور چلے تے ایتھو تک کہ سکھاں نوں گرو استھاناں دے درشن کرن دی بھی پابندی لا دتی گئی. نیرے سویرے آنا درشن کرنے گرو استھاناں تے. سما آیا شیرے پنجاب دا. اس ویلے اداسی مہاتما جڑے سن گرو گھراں دا پربندھ کر لگے. شیرے پنجاب نے بہت ساریاں جگیراں دولت زمین جیڑی ہے اے گرو گھراں دے نام لگائی. شری ننکانا صاحب ایتھے وی مہنت سن. امرتسر صاحب دی دھرتی تے وی پجاری مہنت نے. مکدی گل کی کہ گرو گھراں دا جیڑا پربندھ ہے جا سنچالن ہے او مہنت دے ہاتھ وچ سی. او دی مرضی جیو جا مرضی کرے. انگریز دا سما آیا اے پربند کر دے رہے. پر انگریز نو پتا سی کہ گرو گھر جیڑے نے اے سکھی دا سوما نے تے جے کتے سکھ سومے نال ٹٹے رہن انہاں اندر روحانیت آونی نہیں. اونے وکاری مہنتاں دا ساتھ دینا شروع کیتا. دھیان دیا جے سب تو پہلی گھٹنا جدو سنگھ سبھا لہر چلی ہے 12 اکتوبر 1920 دی. پیاریو ایتھو تک ہرمندر صاحب جدو جاندے ہو نا تے درشنی ڈیوڑی اندر جاندیاں کھبے ہتھ ایک بہت سونی سنہری اکھراں وچ گھٹنا لکھی ہے کہ قدرتی کوتک. او دے وچ کہندے نے ایتھو تک کہ ہرمندر صاحب دے اندر جدو پجاری ککرنی سن کہ ایک واری اگ دا گوڑا ہرمندر صاحب گرو گرنتھ صاحب دے بالکل سامنے آ کے پٹیا. چار چیرے چانن ہو گیا. عمارت دا کوئی نقصان نہیں سنگت وچو کسے دا نقصان نہیں. پر کہندے نے ایک سجن نوں میں پڑھیا کہندے نے کہ انگریز جڑے سن او سربراہاں دے راہیں ہرمندر صاحب نوں وی گہنے پوانا چاہندے سن کہ گہنا دے دیو جنی بھیٹ آئے گی تہاڈی. اس دن جدو ایک گھٹنا واپری خاموش ہو کے چلے گئے. پہلی گھٹنا 12 اکتوبر 1920 دی جلیاں والے باغ والے پاسیوں. ایتھے گرمکھاں نے سنگھ سبھا لہر دے کچھ موڈیاں نے امرت پرچار امرت سنچار کیتا تے او سجن جنوں اپنے لوگ کئی واری چوتھا پوڑا شبد وردے نے انہاں نے امرت دی دات لئی تے جدو کڑا پرشاد دی دیگ لے کے ہرمندر صاحب آئے تے پجاریاں نے اگو انکار کر دیتا. کہن لگے تہاڈی دیگ ہرمندر صاحب دے اندر پروان نہیں ہو سکدی. تے انہاں نے کیا پڑھیو اسی تا گرو کلگی والے دے امرت دی دات لئیے. کہن لگے کی ہویا امرت لے لیا ہے پر تہاڈی جات تاں اوہی ہے نا اج وی اجی تکنے آ پتہ نہیں اے کوڑ دی بیماری کدوں اندروں نکلے گی. صاحب گرو گرنتھ صاحب دی بانی پڑھن والے ہو بھگت کبیر صاحب نے ایک گل ڈنکے دی چوٹ تے کہی سی. کہن لگے جو تو برہمن برہمنی جایا تو آن باج کاہے نہیں آیا. تم کت برہمن ہم کت سود ہم کت لوہو تم کت دودھ. تے اوتھے ایک گل سپشٹ کر دیتی
ਕਿ ਜਾਤ ਦਾ ਅਭਿਮਾਨ ਨਾ ਕਰੀ। ਬ੍ਰਾਹਮਣ ਇੱਕ ਜਾਤ ਹੋ ਸਕਦੀ ਏ, ਪਰ ਜਿਵੇਂ ਗੁਰਮੁਖਾਂ ਕਿਹਾ ਪੰਡਿਤ ਜਾਤ ਨੀ, ਪੰਡਿਤ ਜਿਹੜਾ ਉਹ ਅੰਦਰ ਦੀ ਪਦਵੀ ਏ, ਜਿਹਨੂੰ ਸਾਹਿਬ ਕਹਿੰਦੇ ਨੇ ਸੋ ਪੰਡਿਤ ਜੋ ਮਨ ਪਰ ਬੁੱਧ ਹੈ, ਰਾਮ ਨਾਮ ਆਤਮ ਮੈਂ ਸੋਧ ਹੈ, ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼। ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਸਿੱਖਾਂ ਕਿਹਾ ਕਿ ਦੇਖ ਪ੍ਰਵਾਨ ਕਰੋ, ਨਹੀਂ ਮੰਨੇ ਉੱਥੇ ਗੁਰਮੁਖੋ। ਫਿਰ ਸਰਦਾਰ ਤੇਜਾ ਸਿੰਘ ਜੀ ਪੁੱਛਰ, ਸਰਦਾਰ ਤੇਜਾ ਸਿੰਘ ਜੀ ਝੂਠ ਕਹਿਣਾ ਪੰਥਕ ਆਗੂ ਆਏ, ਉਹਨਾਂ ਪੁਜਾਰੀਆਂ ਨੂੰ ਕਿਹਾ ਕਿ ਤੁਸੀਂ ਦੇਖ ਸਵੀਕਾਰ ਕਰੋ। ਪੁਜਾਰੀ ਇਨਕਾਰ ਕਰ ਗਏ। ਉਹਨਾਂ ਕਿਹਾ ਦੇਖੋ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਵੀ ਗੁਰੂ ਮੰਨਦੇ ਹੋ ਤੇ ਅਸੀਂ ਵੀ ਮੰਨਦੇ ਹਾਂ, ਝਗੜਾ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਕਰ ਲੋ ਅਰਦਾਸ, ਤੇ ਜੇ ਉਹ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਦੇ ਦੇਣਗੇ ਨਾ ਆਪਾਂ ਦੋਵੇਂ ਧਿਰਾਂ ਸਵੀਕਾਰ ਕਰ ਲਾਂਗੇ। ਜੇ ਗੁਰੂ ਨੂੰ ਪ੍ਰਵਾਨ ਹੋਇਆ ਤੇ ਦੇਗ ਲੈ ਲਿਓ, ਜੇ ਨਾ ਪ੍ਰਵਾਨ ਹੋਇਆ ਤੇ ਅਸੀਂ ਕਦੀ ਤੁਹਾਨੂੰ ਕਹਾਂਗੇ ਨਹੀਂ। ਉੱਥੇ ਗੁਰਮੁਖੋ ਭਾਈ ਗੁਰਬਚਨ ਸਿੰਘ ਗ੍ਰੰਥੀ ਸਨ, ਉਹਨਾਂ ਨੇ ਅਰਦਾਸ ਕੀਤੀ। ਭਾਈ ਸਾਹਿਬ ਹੋਰਾਂ ਨੂੰ ਪਤਾ ਉਸ ਘਰ ਦੀ ਮਰਿਆਦਾ ਹੀ ਆਪ ਜੀ ਦੇ ਗਿਆਤ ਲਈ ਕਿ ਭਾਈ ਸਾਹਿਬ ਭਾਈ ਬਖਸ਼ੀਸ਼ ਸਿੰਘ ਜੀ ਹੋਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਮੁੱਖ ਗ੍ਰੰਥੀ ਦੀ ਸੇਵਾ ਵੀ ਨਿਭਾਈ ਹੈ। ਜਿੱਥੇ ਗੁਰਮੁਖੋ ਕਿਸੇ ਨੂੰ ਹੱਕ ਨਹੀਂ ਕਿ ਪੰਜ ਸਿੰਘ ਸਾਹਿਬਾਨ ਜਿਹੜੇ ਗ੍ਰੰਥੀ ਸਾਹਿਬ ਨੇ ਉਹਨਾਂ ਤੋਂ ਬਿਨਾਂ ਜਾਂ ਚੋਰ ਬਰਦਾਰ ਤੋਂ ਬਿਨਾਂ ਕੋਈ ਚੋਰ ਨਹੀਂ ਪਕੜ ਸਕਦਾ। ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਗਿਆ ਸੀ, ਚੋਰ ਨੂੰ ਹੱਥ ਲਾਉਣ ਦਾ ਯਤਨ ਕੀਤਾ ਤੇ ਗੁਰੂ ਕੇ ਗ੍ਰੰਥੀ ਸਿੰਘ ਨੇ ਰੋਕ ਦਿੱਤਾ। ਕਹਿਣ ਲੱਗੇ ਹੋਵੇਗਾ ਬਾਦਸ਼ਾਹ ਸਮਰਾਟ, ਰਾਜਾ ਆਪਣੇ ਘਰ ਭਰੇ ਪਾਤਸ਼ਾਹਾਂ ਦੇ ਪਾਤਸ਼ਾਹ ਦੇ ਘਰ ਵਿਚ, ਤੈਨੂੰ ਹੱਕ ਨੀ ਚੋਰ ਨੂੰ ਹੱਥ ਲਾ ਸਕੇ। ਉਹ ਸੇਵਾ ਇੰਨੀ ਉੱਚੀ ਸੁੱਚੀ ਉਸ ਘਰ ਦੀ, ਗੁਰੂ ਕੇ ਗ੍ਰੰਥੀ ਨੇ ਪੁਜਾਰੀ ਨੇ ਕੀਤੀ ਅਰਦਾਸ ਕਿ ਧੰਨ ਗੁਰੂ ਰਾਮਦਾਸ ਜੀ ਕਿ ਇਹਨਾਂ ਦਾ ਅੱਜ ਅੰਮ੍ਰਿਤ ਛਕਣਾ ਤੇਰੇ ਘਰ ਵਿਚ ਪ੍ਰਵਾਨ ਏ, ਜੇ ਪ੍ਰਵਾਨ ਏ ਤੇ ਕੀ ਅਸੀਂ ਇਹਨਾਂ ਦੀ ਦੇਹ ਸਵੀਕਾਰ ਕਰੀਏ, ਤੁਸੀਂ ਹੁਕਮ ਦਿਓ ਕਿ ਇਹ ਨੀਵੀਂ ਜਾਤ ਦੇ ਸਿੱਖਾਂ ਵਿਚ ਰਲ ਸਕਦੇ ਨੇ। ਤੇ ਜਦੋਂ ਅਰਦਾਸ ਕਰਕੇ ਹੁਕਮਨਾਮਾ ਲਿਆ ਗੁਰੂ ਕੇ ਵਜ਼ੀਰ ਨੇ, ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਵਿਚੋਂ ਬਚਨ ਆਇਆ ਸੋਰਥ ਮਹਿਲਾ ਤੀਜਾ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ, ਸਤਿਗੁਰ ਕੀ ਸੇਵਾ ਉੱਤਮ ਹੈ ਭਾਈ, ਰਾਮ ਨਾਮ ਚਿਤ ਲਾਏ। ਕਹਿਣ ਲੱਗੇ ਪਿਆਰਿਆ ਕਿ ਦੇਖੋ ਉਸ ਮਾਲਕ ਨੇ ਕਿਰਪਾ ਕੀਤੀ, ਹਰ ਜੀਓ ਆਪੇ ਬਖਸ਼ ਮਿਲਾਏ। ਤੇ ਅਗਲਾ ਬਚਨ ਸੀ ਗੁਣਹੀਣ ਹਮ ਅਪਰਾਧੀ, ਪੂਰੇ ਸਤਿਗੁਰ ਲੀਏ ਰਲਾਏ, ਕਿ ਪੂਰੇ ਗੁਰੂ ਨੇ ਮਨਾ ਲਿਆ। ਉੱਥੇ ਪਹਿਲੀ ਵਾਰ ਹਰਿਮੰਦਰ ਸਾਹਿਬ ਜਕਾਰਾ ਛੱਡਿਆ ਗਿਆ ਸੀ, ਚੇਤੇ ਰੱਖਿਓ। ਕਹਿੰਦੇ ਨੇ ਕਿ ਉਦੋਂ ਦੇਗ ਪ੍ਰਵਾਨ ਹੋ ਗਈ ਤੇ ਉਸੇ ਵਕਤ ਪੁਜਾਰੀ ਹਰਿਮੰਦਰ ਸਾਹਿਬ ਛੱਡ ਕੇ ਚਲੇ ਗਏ। ਤੇ ਪਿਆਰਿਓ 12 ਅਕਤੂਬਰ 1920 ਨੂੰ ਸ੍ਰੀ ਅਕਾਲ ਤਖ਼ਤ ਤੋਂ ਪੁਜਾਰੀ ਛੱਡ ਕੇ ਚਲੇ ਗਏ ਤੇ ਪੰਥ ਨੇ ਪਹਿਲਾ ਜਥੇਦਾਰ ਮਹੰਤਾਂ ਤੋਂ ਬਾਅਦ ਭਾਈ ਸਾਹਿਬ ਭਾਈ ਸਰਦਾਰ ਤੇਜਾ ਸਿੰਘ ਪੁੱਚਰ ਨੂੰ ਥਾਪਿਆ। ਜਦੋਂ ਇਧਰ ਇਹ ਘਟਨਾ ਵਾਪਰੀ ਪਿਆਰਿਓ, ਉੱਥੇ ਫਿਰ ਜਿਹੜੇ ਬਾਹਰ ਰਹਿੰਦੇ ਮਹੰਤ ਸਨ ਉਹਨਾਂ ਨੇ ਮਨ ਮਰਜ਼ੀਆਂ ਕੀਤੀਆਂ। ਸਿੰਘ ਸਭਾ ਲਹਿਰ, ਗੁਰੂ ਘਰ ਆਜ਼ਾਦ ਕਰਨ ਦੀ ਲਹਿਰ ਚੱਲੀ, ਗੁਰਦੁਆਰਾ ਮੂਵਮੈਂਟ। ਪਹਿਲੀ ਘਟਨਾ ਸ੍ਰੀ ਤਰਨ ਤਾਰਨ ਸਾਹਿਬ ਦੀ, ਜਿੱਥੋਂ ਆਰੰਭਤਾ ਸਾਰੀ ਇਸ ਸਾਕੇ ਦੀ ਹੁੰਦੀ। ਪਿਆਰਿਓ ਇੱਥੋਂ ਦੇ ਮਹੰਤ ਇੰਨੇ ਕੁ ਵਿਸ਼ਈ ਤੇ ਨਿਸ਼ਈ ਸਨ, ਜਿਹੜੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਵਿੱਚ ਸਾਹਿਬ ਨੇ ਵਰਜੀਆਂ ਨੇ ਨਾ, ਆ ਜਦੋਂ ਰਹਿਤ ਮਰਿਆਦਾ ਦੀ ਗੱਲ ਅਸੀਂ ਕਰਨੇ ਆ। ਕਈ ਵਾਰੀ ਕਈ ਕਹਿੰਦੇ ਨੇ ਸੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਨੇ ਆ, ਆ ਅੰਮ੍ਰਿਤ ਇਹ ਮਰਿਆਦਾ ਜ਼ਰੂਰੀ ਹੈ। ਉਹ ਭਾਈ ਸਿੱਖੋ, ਜਿਹੜੀ ਮਰਿਆਦਾ ਅਸੀਂ ਪੜ੍ਹਨੇ ਆ ਇਹਦਾ ਆਧਾਰ, ਇਹਦਾ ਬੇਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਕਦੀ ਪੜ੍ਹਿਓ ਕਿ ਨਸ਼ੇ ਨੂੰ ਤਾਂ ਵਰਜਿਆ ਨੀ ਗੁਰੂ ਗ੍ਰੰਥ ਸਾਹਿਬ ਨੇ। ਹਜ਼ੂਰ ਤਾਂ ਕਹਿੰਦੇ ਨੇ ਮਾਨਸ ਭਰਿਆ ਆਣਿਆ, ਮਾਨਸ ਭਰਿਆ ਕੀ ਦੱਸਾਂ। ਕਹਿੰਦੇ ਨੇ ਦੋ ਗੱਲਾਂ ਜਿਸ ਬੰਦੇ ਨੇ ਸਾਰੀ ਜ਼ਿੰਦਗੀ ਵਿਚ ਕਮਾ ਲਈਆਂ ਨਾ ਤੇ ਰੱਬ ਉਹਦੇ ਅੰਗ ਸੰਗ ਰਹਿੰਦਾ। ਪੁੱਛਿਆ ਜੀ ਕਿਹੜੀਆਂ? ਕਹਿਣ ਲੱਗੇ ਪਰ ਧਨ, ਪਰ ਦਾਰਾ, ਪਰ ਹਰੀ, ਦੋ ਹੀ ਬਚਨ ਨੇ ਨਾ। ਕਹਿੰਦੇ ਨੇ ਇੱਕ ਪਰਾਈ ਦੌਲਤ ਤੇ ਦੂਸਰੀ ਪਰ ਦਾਰਾ ਪਰ ਇਸਤਰੀ। ਪਰ ਧਨ, ਪਰ ਦਾਰਾ, ਪਰ ਹਰੀ। ਕਹਿਣ ਲੱਗੇ ਤਾਂ ਕਹਿ ਨਿਕਟ ਬਸੈ ਨਰ ਹਰੀ, ਵਾਹਿਗੁਰੂ ਉਹਦੇ ਬਿਲਕੁਲ ਅੰਗ ਸੰਗ ਰਹਿੰਦਾ। ਤਰਨ ਤਾਰਨ ਦੇ ਮਹੰਤ ਕੀ ਕਰਦੇ ਸਨ? ਜਿੱਥੇ ਦਿਉੜੀ ਸੀ ਇੱਥੇ ਇਹਨਾਂ ਨੇ ਮੁਜਰੇ ਕਰਾਣੇ, ਜਿੱਥੇ ਕੀਰਤਨ ਦੀਆਂ ਧੁਨਾਂ ਹੁੰਦੀਆਂ ਹਨ ਇੱਥੇ ਪੈਰਾਂ ਵਿੱਚ ਘੁੰਗਰੂ ਬੰਨ ਕੇ ਨੱਚਣ ਵਾਲੀਆਂ ਨਾਚੀਆਂ ਨੇ ਨਾਚ ਕਰਨੇ। ਤੇ ਜਦੋਂ ਆ ਗਰਮੀ ਦਾ ਦਿਨ ਆਉਣਾ, ਜੇਠ ਦੇ ਮਹੀਨਾ ਆਉਣਾ, ਤੇ ਇਹਨਾਂ ਪਾਪੀਆਂ ਨੇ ਸ਼ਰਾਬ ਦੀਆਂ ਬੋਤਲਾਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਦੇ ਸਰੋਵਰ ਦੇ ਪਾਣੀ ਵਿੱਚ ਠੰਡੀਆਂ ਕਰਕੇ ਪੀੜੀਆਂ। ਜਦੋਂ ਧੀਆਂ ਭੈਣਾਂ ਨੇ ਸੰਗਤਾਂ ਨੇ ਪ੍ਰਕਰਮਾਂ ਵਿੱਚੋਂ ਲੰਘਣਾ ਤੇ ਇਹਨਾਂ ਦੁਸ਼ਟਾਂ ਨੇ ਗੰਨਿਆਂ ਦੀਆਂ ਗਲੇਰੀਆਂ ਆਪਣੇ ਵੱਲੋਂ ਰੋੜੇ ਤੇ ਕਈ ਵਾਰੀ ਕਬੋਲ ਬੋਲਣੇ,
ਸਿੱਖਾਂ ਨੇ ਅੰਦਰ ਨੂੰ ਪੀ ਲੈਣਾ, ਕੁਝ ਕਹਿਣਾ ਕੁਛ ਨਾ। ਇੱਥੇ ਤਰਨ ਤਾਰਨ ਸਾਹਿਬ ਜਿੱਥੋਂ ਸਾਰਾ ਆਰੰਭ ਹੁੰਦਾ ਹੈ ਗੁਰਦੁਆਰਿਆਂ ਦੀ ਸੁਧਾਰ ਦਾ। ਭਾਈ ਸਾਹਿਬ ਭਾਈ ਸੰਤ ਸਿੰਘ ਜੀ ਸਿੰਘ ਸਭਾ ਲਹਿਰ ਦੇ ਆਗੂ ਸਨ, ਪ੍ਰਚਾਰਕ ਸਨ ਉਹਨਾਂ ਦੇ। ਉਹਨੇ ਸਿਰਫ ਇੰਨੀ ਗੱਲ ਕਹੀ ਕਿ ਆਪਾਂ ਨੂੰ ਅੰਮ੍ਰਿਤਧਾਰੀ ਹੋ ਕੇ ਗੁਰੂ ਦੇ ਬਚਨ ਕਮਾਣੇ ਚਾਹੀਦੇ ਨੇ। ਤੇ ਸ਼ਾਮ ਦੇ ਵੇਲੇ ਭਾਈ ਸਾਹਿਬ ਦਾ ਬੱਚਾ ਤੇ ਉਹਨਾਂ ਦੀ ਬੱਚੀ ਦੋਨੋਂ ਭੈਣ ਭਰਾ ਤਰਨ ਤਾਰਨ ਸਾਹਿਬ ਦੀ ਪਰਿਕਰਮਾ ਵੀ ਜਾਂਦੇ ਸਨ। ਤੇ ਲਿਖਦੇ ਨੇ ਸਿੱਖ ਵਿਦਵਾਨ ਕਿ ਉਸ ਬੱਚੇ ਨੂੰ ਪੱਥਰ ਬਣ ਕੇ ਪੁਜਾਰੀਆਂ ਨੇ ਤਰਨ ਤਾਰਨ ਦੇ ਸਰੋਵਰ ਵਿੱਚ ਡੋਬ ਕੇ ਮਾਰ ਦਿੱਤਾ ਸੀ ਬੱਚੀ ਦੀ। ਪਤ ਉਹਨਾਂ ਨੇ ਬੇਨਤੀ ਕੀਤੀ, ਉਹਦੇ ਖਿੱਚ ਤੋਂ ਉੱਥੇ ਕੀਤੀ। ਤੇ ਇੱਧਰ ਇਹ ਘਟਨਾ 24 ਜਨਵਰੀ ਦੀ ਬਣਦੀ। ਕਹਿੰਦੇ ਨੇ ਉਸ ਵੇਲੇ ਸਾਰੇ ਆਗੂ ਸ੍ਰੀ ਅਕਾਲ ਤਖ਼ਤ ਤੇ ਸਨ। ਤੇ ਇਸ ਭਾਈ ਸੰਤ ਸਿੰਘ ਦੀ ਧਰਮ ਪਤਨੀ ਜਿਹਦੇ ਪੁੱਤਰ ਦੀ ਮੌਤ ਹੋ ਗਈ, ਉਹਨੂੰ ਸ਼ਹੀਦ ਕੀਤਾ ਪਾਣੀ ਵਿੱਚ ਡੋਬ ਕੇ। ਬੱਚੀ ਦੀ ਪਤ ਲੁੱਟੀ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਉਹਨੇ ਇੱਕ ਗੱਲ ਕਹੀ, ਕੱਲੇ ਇੱਥੇ ਬੈਠੇ ਤੁਸੀਂ ਪ੍ਰੋਗਰਾਮ ਨਾ ਉਲੀਕੀ ਜਾਓ, ਤੁਸੀਂ ਤੇ ਲੋਕਾਂ ਦੀਆਂ ਬਹੁ ਬੇਟੀਆਂ ਦੀ ਇੱਜ਼ਤ, ਦੁਸ਼ਮਣਾਂ ਦੇ ਕੈਂਪ ਵੀ ਜਾ ਕੇ ਬਚਾਉਂਦੇ ਸੀ, ਪਰ ਤੱਕੋ ਖਾਂ ਤਰਨ ਤਾਰਨ ਦੀ ਧਰਤੀ ਧੰਨ ਗੁਰੂ ਅਰਜਨ ਦੇਵ ਦੇ ਘਰ ਅੰਦਰ ਮੇਰੇ ਬੱਚੇ ਨੂੰ ਮਾਰ ਦਿੱਤਾ ਗਿਆ, ਮੇਰੀ ਧੀ ਦੀ ਉਹਨਾਂ ਨੇ ਪਤ ਬੇਨਤੀ ਕੀਤੀ ਏ। ਜਦੋਂ ਇੰਨੇ ਸ਼ਬਦ ਸੁਣੇ, ਉਸ ਵੇਲੇ ਸਿੱਖ ਜਿਹੜੇ ਨੇ ਭਾਈ ਤੇਜਾ ਸਿੰਘ ਪੁੱਤਰ ਕੁਝ ਤਿਆਰ ਹੋਏ, ਅੰਗਰੇਜ਼ ਦਾ ਕੰਟਰੋਲ ਸੀ ਉਹਨੇ ਰੋਕ ਦਿੱਤਾ। ਅਖੀਰ ਤੇ ਫਿਰ ਜਜ਼ਬਾ ਜਦੋਂ ਉੱਠਿਆ, ਇਹ ਸਿੱਖ ਤਰਨ ਤਾਰਨ ਸਾਹਿਬ ਗਏ, ਇੱਕ ਪ੍ਰਣ ਕੀਤਾ ਕਿ ਧੰਨ ਗੁਰੂ ਅਰਜਨ ਦੇਵ, ਅਸੀਂ ਤੇਰੇ ਦਰ ਤੇ ਕਿਸੇ ਤੇ ਹੱਥ ਨਹੀਂ ਚੁੱਕਣਾ, ਨਿਮਰਤਾ ਨਾਲ ਜਾਵਾਂਗੇ, ਨਮਸਕਾਰ ਕਰਾਂਗੇ, ਮਹੰਤ ਨਾਲ ਗੱਲਬਾਤ ਹੋਵੇਗੀ। ਉਧਰੋਂ ਵਿੱਚ ਵੈਦ ਮੋਹਨ ਸਿੰਘ ਜੀ ਹੋਰੀ ਪੈ ਗਏ ਤਰਨ ਸਾਹਿਬ ਵਾਲੇ। ਮਹੰਤ ਨੇ ਇੱਕ ਇਹੋ ਜਿਹੀ ਚਾਲ ਖੇਡੀ, ਸਾਰੇ ਗੁੰਡੇ ਇਕੱਠੇ ਕਰ ਲਏ, ਕਹਿੰਦਾ ਸਾਰਾ ਦਿਨ ਗੱਲਬਾਤ ਵਿੱਚ ਕੱਢਾਂਗਾ। ਤੇ ਸ਼ਾਮ ਨੂੰ ਗੁੰਡੇ ਆ ਕੇ ਕਈਆਂ ਕੁਹਾੜੀਆਂ ਟਕਵਿਆਂ ਨੇਜਿਆਂ ਤਲਵਾਰਾਂ ਨਾਲ ਵਾਰ ਕਰ ਦਿਓ, ਇਹੋ ਜਿਹੀ ਮਾਰ ਮਾਰੋ ਤੇ ਪਰਤ ਕੇ ਕਦੀ ਇਹ ਗੁਰਦੁਆਰਿਆਂ ਵੱਲ ਮੂੰਹ ਨਾ ਕਰ। ਕਹਿੰਦੇ ਜਦੋਂ ਸਿੱਖ ਆਗੂ ਗਏ, ਮਹੰਤ ਸਾਰਾ ਦਿਨ ਗੱਲਬਾਤ ਕਰਦਾ ਰਿਹਾ, ਹਾਂਜੀ ਇਸ ਤਰ੍ਹਾਂ ਕਰਾਂਗੇ, ਜੋ ਹੋਇਆ ਮਾੜਾ ਹੋਇਆ, ਜਿਵੇਂ ਪਖੰਡੀ ਦੰਭੀ ਕਪਟੀ ਆਗੂ ਕਰਦੇ। ਉਹ ਮਗਰਮੱਛ ਦੇ ਅਥਰੂ ਵੀ ਸੱਟੇ। ਜਦੋਂ ਸ਼ਾਮ ਦਾ ਵੇਲਾ ਹੋਇਆ, ਉਹਦੇ ਗੁੰਡੇ ਅੰਦਰ ਪਹੁੰਚੇ, ਭਾਈ ਸਾਹਿਬ ਭਾਈ ਖਜ਼ਾਰਾ ਸਿੰਘ ਜੀ ਅਲਾਦੀਨਪੁਰ ਵਾਲੇ ਤੇ ਭਾਈ ਸਾਹਿਬ ਭਾਈ ਹੁਕਮ ਸਿੰਘ ਜੀ ਕੋਟ ਵਸਾਊ ਵਾਲੇ, ਦੋਨੇ ਸਿੱਖ ਅੰਦਰ ਨਮਸਕਾਰ ਕਰਨ ਗਏ ਤੇ ਉਹਨਾਂ ਨਿਹੱਥਿਆਂ ਦੇ ਉੱਤੇ ਇਹਨਾਂ ਮਹੰਤ ਦੇ ਗੁੰਡਿਆਂ ਨੇ ਵਾਰ ਕੀਤੇ। ਕਹਿੰਦੇ ਨੇ ਭਾਈ ਸਾਹਿਬ ਭਾਈ ਖਜ਼ਾਰਾ ਸਿੰਘ ਦਾ ਤਨ ਉਹਨਾਂ ਟੋਕੇ ਦੇ ਨਾਲ, ਉਹਨਾਂ ਤੇਜ਼ ਧਾਰ ਦੇ ਨਾਲ ਟੋਕੇ ਨਾਲ ਭਾਈ ਸਾਹਿਬ ਤੇ ਵਾਰ ਕੀਤੇ ਤੇ ਭਾਈ ਖਜ਼ਾਰਾ ਸਿੰਘ ਸ਼ਹਾਦਤ ਦਾ ਜਾਮ ਪੀ ਗਏ। ਭਾਈ ਹੁਕਮ ਸਿੰਘ ਕੋਟ ਵਸਾਊ ਇਹ ਕੁਝ ਦਿਨ ਬਾਅਦ ਸ਼ਹਾਦਤ ਦਾ ਜਾਮ ਪੀਤਾ। ਦੋ ਸਿੱਖ ਸ਼ਹੀਦ ਹੋਏ ਤੇ ਤਰਨ ਤਾਰਨ ਦਾ ਮਹੰਤ ਜਿਹੜਾ ਉਹ ਕਬਜ਼ਾ ਛੱਡ ਕੇ ਚਲਾ ਗਿਆ। ਸਤਿਗੁਰੂ ਦੀ ਕਿਰਪਾ ਹੋਈ, ਪੰਥ ਦੇ ਹੱਥ ਤਰਨ ਤਾਰਨ ਸਾਹਿਬ ਦੀ ਸੇਵਾ ਆ ਗਈ। ਤਵੱਜੋ ਦਿਓ, ਭਾਈ ਖਜ਼ਾਰਾ ਸਿੰਘ ਜਦੋਂ ਸ਼ਹੀਦ ਹੋਏ, ਕਹਿੰਦੇ ਨੇ ਇਹਨਾਂ ਦਾ ਸੰਸਕਾਰ ਕਰਨ ਲਈ ਪਵਿੱਤਰ ਦੇ ਪਿੰਡ ਲਿਆਂਦੀ ਤੇ ਬਜ਼ੁਰਗ ਮਾਈ ਆਪਣੇ ਪੁੱਤਰ ਦੇ ਸਰੀਰ ਦੇ ਕੋਲ ਆਈ। ਅੱਜ ਵੀ ਅਸੀਂ ਉਹਨਾਂ ਮਾਵਾਂ ਦੀ ਕਮਾਈ ਦਾ ਧਿਆਨ ਧਰਨੇ ਆ ਜਿਨ੍ਹਾਂ ਦੇ ਪੁੱਤਰ ਕੁਰਬਾਨੀ ਕਰਨ ਤੇ ਮਾਂ ਦੇ ਮਨ ਵਿੱਚ ਇੱਕ ਚਾਉ ਦਾ ਜਜ਼ਬਾ ਹੋਵੇ। ਪੁੱਤਰ ਦੀ ਲਾਸ਼ ਆਈ ਤੇ ਕਹਿੰਦੇ ਨੇ ਉਸ ਵੇਲੇ ਕਈਆਂ ਸੋਚਿਆ ਬਜ਼ੁਰਗ ਮਾਈ ਏ, ਪਤਾ ਨੀ ਜਵਾਨ ਪੁੱਤਰ ਦਾ ਸਦਮਾ ਜਰੇ ਕੇ ਨਾ, ਕਈ ਰੋਕਣ ਲੱਗ ਪਏ। ਪਰ ਕਹਿੰਦੀ ਏ ਧੀਰਜ ਨਾਲ, ਥਰਮੇ ਨਾਲ ਕਹਿੰਦੀ ਏ, ਮੈਂ ਆਪਣੇ ਪੁੱਤਰ ਨੂੰ ਸ਼ੀਰ ਦੇ ਕੇ ਪਾਲਿਆ, ਘੱਟੋ ਘੱਟ ਸੰਸਕਾਰ ਕਰਨ ਤੋਂ ਪਹਿਲਾਂ ਮੈਨੂੰ ਚਿਹਰਾ ਤਾਂ ਦੇਖਣ ਦਿਓ, ਮੈਂ ਡੋਲੀ ਨਹੀਂ। ਜਦੋਂ ਦ੍ਰਿੜਤਾ ਨਾਲ ਕਿਹਾ ਤੇ ਭਾਈ ਖਜ਼ਾਰਾ ਸਿੰਘ ਦੇ ਸਰੀਰ ਦੇ ਕੋਲ ਗਈ, ਕਹਿੰਦੇ ਨੇ ਚਾਦਰ ਚੁੱਕ ਕੇ ਨਾ ਚਿਹਰਾ ਦੇਖ ਕੇ ਮਾਈ ਨੇ ਚਿਹਰਾ ਚੁੰਮਿਆ ਤੇ ਇੱਕ ਗੱਲ ਕਹਿੰਦੀ ਏ, ਗੁਰੂ ਅਰਜਨ ਸਾਹਿਬ ਅੱਜ ਮੇਰਾ ਪਿਆਇਆ ਹੋਇਆ ਦੁੱਧ ਸਫਲਾ ਹੋ ਗਿਆ। ਕਹਿਣ ਲੱਗੀ, ਪੁੱਤਰ ਅੱਜ ਮੈਂ ਭਾਗਾਂ ਵਾਲੀ ਹੋ ਗਈ ਆ, ਤੇਰੇ ਖੂਨ ਦੇ ਕਤਰਿਆਂ ਨਾਲ ਜੇ ਗੁਰੂ ਅਰਜਨ ਸਾਹਿਬ ਦਾ ਘਰ ਆਜ਼ਾਦ ਹੋ ਗਿਆ, ਮੇਰੇ ਵਰਗਾ ਦੁਨੀਆ ਵਿੱਚ ਭਾਗਾਂ ਵਾਲਾ ਕੌਣ ਹੋਣਾ। ਮਾਤਾ ਨੇ ਸਾਹਮਣੇ ਤੱਕਿਆ, ਸੰਸਕਾਰ ਕੀਤਾ ਗਿਆ ਭਾਈ ਖਜ਼ਾਰਾ ਸਿੰਘ ਦਾ। ਧਿਆਨ ਦਿਓ ਫਿਰ ਇਹ ਤੱਕੋ, ਜਿਸ ਅਸਥਾਨ ਤੇ ਨਮਸਕਾਰ ਕਰਨ ਨਹੀਂ ਸੀ ਮਹੰਤ ਦਿੰਦਾ ਸਿੱਖਾਂ ਨੂੰ, ਉਸ ਅਸਥਾਨ ਤੇ ਭਾਈ ਸਾਹਿਬ ਭਾਈ ਖਜ਼ਾਰਾ ਸਿੰਘ ਦਾ
ਭੋਗ ਪਾਇਆ ਗਿਆ, ਅੰਤਲੀ ਅਰਦਾਸ ਕੀਤੀ। ਜਦੋਂ ਅਰਦਾਸ ਹੋਈ ਤੇ ਲੈਕਚਰ ਕੀਤੇ ਸਾਰੇ ਆਗੂਆਂ ਨੇ, ਚੇਤੇ ਰੱਖਿਓ ਚੰਗਾ ਆਗੂ ਮਿਲ ਜਾਏ ਤੇ ਕੌਮ ਬਹੁਤ ਅੱਗੇ ਜਾ ਪੈਂਦੀ। ਸੰਤ ਮਹਾਰਾਜ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਭਾਵੇਂ ਜੋ ਮਰਜ਼ੀ ਕੋਈ ਸੰਸਾਰ ਕਹੇ, ਰਹਿੰਦੀ ਦੁਨੀਆਂ ਤੱਕ ਉਸ ਮਹਾਂਪੁਰਸ਼ ਨੇ ਇੰਨੀ ਵੱਡੀ ਤਬਦੀਲੀ ਲਿਆਂਦੀ। ਜਿਹੜੇ ਲੋਕ ਕਦੀ ਬਾਣੀ ਦੇ ਨੇੜੇ ਨਹੀਂ ਸਨ ਟੁੱਕਦੇ, ਅੱਜ ਇੱਕ ਨਹੀਂ ਹਜ਼ਾਰਾਂ ਨੌਜਵਾਨ ਮਿਲਣਗੇ ਜਿਹੜੇ ਓਤ ਪੋਤ ਗੁਰੂ ਕੀ ਬਾਣੀ ਵਿੱਚ ਹੋਏ ਮਿਲਣਗੇ। ਉਸ ਵਕਤ ਦੇ ਆਗੂ ਵੱਲ ਤੱਕੋ ਸਾਰੇ ਆਏ ਤੇ ਜਿੱਥੇ ਨਨਕਾਣਾ ਸਾਹਿਬ ਦੀ ਹੁਣ ਘਟਨਾ ਆਰੰਭ ਹੋਣੀ, ਭਾਈ ਲਛਮਣ ਸਿੰਘ ਧਾਰੋਵਾਲ ਆਇਆ। ਜਦੋਂ ਇਸ ਗੁਰਮੁਖ ਨੂੰ ਸਮਾਂ ਮਿਲਿਆ, ਉੱਠ ਕੇ ਖੜਾ ਹੋਇਆ, ਇਹਨੇ ਇੱਕੋ ਗੱਲ ਕਹੀ, ਬਜਾਦਾ ਨਹੀਂ ਬੋਲਿਆ, ਕਹਿੰਦਾ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਮੈਂ ਤੇਰੇ ਗਦਰ ਦਾ ਕੂਕਰ ਹਾਂ ਤੇ ਤੇਰੇ ਚਰਨਾਂ ਵਿੱਚ ਮੈਂ ਇੱਕ ਬੇਨਤੀ ਕਰਨ ਆਇਆ, ਮੇਰੀ ਬੇਨਤੀ ਸਵੀਕਾਰ ਕਰੀ। ਕਹਿਣ ਲੱਗਾ, ਦਾਤਿਆ ਪਹਿਲਾਂ ਤੇਰੇ ਦਰ ਤੇ ਆਇਆ ਸਾਂ ਬੱਚੀਆਂ ਨੂੰ ਲੈ ਕੇ ਕੀਰਤਨ ਕਰਨ, ਪਹਿਲਾਂ ਤਰਨ ਤਰਨ ਆਏ, ਕੀਰਤਨ ਨਹੀਂ ਸੀ ਕਰਨ ਦਿੱਤਾ ਮੰਤਾ ਨੇ। ਕਹਿਣ ਲੱਗੇ, ਮੈਨੂੰ ਕੀਰਤਨ ਨਾ ਕਰਨ ਦਿੱਤਾ, ਕਈ ਦੋਸ਼ ਲਾਏ, ਅੱਜ ਭਾਈ ਖਜ਼ਾਰਾ ਸਿੰਘ ਨੇ ਆਪਣੇ ਖੂਨ ਨਾਲ ਤੇਰੇ ਘਰ ਦਾ ਬੂਹਾ ਸਾਡੇ ਲਈ ਖੋਲ ਦਿੱਤਾ, ਮੈਂ ਕੁਝ ਨਹੀਂ ਤੇਰੇ ਚਰਨਾਂ ਚੋਂ ਮੰਗਦਾ, ਸਿਰਫ ਇੱਕ ਦਾਤ ਮੰਗਣ ਆਇਆ, ਕਿਰਪਾ ਕਰਕੇ ਮੈਨੂੰ ਸ਼ਹੀਦੀ ਦੀ ਦਾਤ ਦੇ, ਮੈਂ ਨਨਕਾਣਾ ਸਾਹਿਬ ਦੀ ਧਰਤੀ ਨੂੰ ਆਜ਼ਾਦ ਕਰਾ ਦਿਆਂ ਜਿੱਥੇ ਨਰੈਣੂ ਮੰਤ ਦਿਨ ਰਾਤ ਕੁਕਰਮ ਪਿਆ ਕਰਦਾ। ਕਈ ਵਾਰੀ ਸੋਚਣਾ, ਸਿੱਖਾਂ ਤੇਰੇ ਪਰਨ ਕੀ ਹੋ ਜਾਏ ਨੇ। ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਮੈਂ ਮਰ ਜਾਵਾਂਗਾ, ਆ ਕੰਮ ਕਰਾਂਗਾ। ਮੈਂ ਇਹ ਬੇਨਤੀ ਕੀਤੀ, ਬਾਬਾ ਦੀਪ ਸਿੰਘ ਜੀ ਤੁਰੇ ਨੇ ਦਮਦਮਾ ਸਾਹਿਬ ਤੋਂ, ਲੋਕ ਕਹਿੰਦੇ ਨੇ ਮੌਤ ਘੇਰਦੀ ਏ ਤੇ ਦ੍ਰਿੜ ਇਰਾਦੇ ਵਾਲਾ ਪਰਨ ਕਰਕੇ ਤੁਰਿਆ ਹੈ ਕਿ ਖੇ ਦੁਨੀਆਂ ਦੇ ਲੋਕੋ, ਮੈਂ ਮੌਤ ਨੂੰ ਓਨੀ ਦੇਰ ਤੱਕ ਸਵੀਕਾਰ ਨਹੀਂ ਕਰਨਾ ਜਿੰਨੀ ਦੇਰ ਤੱਕ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਆਪਣਾ ਸੀਸ ਨਾ ਰੱਖ ਦਿਓ। ਕਿਹੋ ਜਿਹਾ ਅਨੋਖਾ ਪਰਨ ਕੀਤਾ, ਮੈਂ ਓਨੀ ਦੇਰ ਤੱਕ ਜਿੰਦਾ ਰਹਾਂਗਾ। ਤੇ ਕਿਸੇ ਵਿਦਵਾਨ ਨੇ ਸ਼ਬਦ ਵਰਤੇ ਨੇ, ਜਦੋਂ ਤਰਨ ਤਾਰਨ ਨੇੜੇ ਆ ਲਕੀਰ ਖਿੱਚੀ ਸੀ, ਸੰਘਰਾਣਾ ਸਾਹਿਬ ਉੱਤੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ, ਸਿੱਖੀ ਸਿਦਕ ਨੂੰ ਦਾਗ ਨਾ ਲਾਂਗਾ ਮੈਂ। ਮੇਰੇ ਗੁਰੂ ਰਾਮਦਾਸ, ਗੁਰੂ ਘਰ ਪ੍ਰਸ਼ਾਦ ਕੜਾ ਪ੍ਰਸ਼ਾਦ ਚੜਾਉਣ ਲੋਕੀ, ਇਹ ਪ੍ਰਸੀਸ ਪ੍ਰਸ਼ਾਦ ਚੜਾਵਾਂਗਾ, ਆਪਣਾ ਸੀਸ ਲੈ ਕੇ ਆਵਾਂਗਾ। ਖੈਰ, ਭਾਈ ਲਛਮਣ ਸਿੰਘ ਨੇ ਇੱਕ ਅਰਦਾਸ ਕੀਤੀ, ਗੁਰੂ ਅਰਜੁਨ ਦੇਵ ਕਿਰਪਾ ਕਰੋ, ਮੈਂ ਤੇਰੇ ਦਰ ਨੂੰ ਆਜ਼ਾਦ ਕਰਾ ਸਕਾਂ, ਮੇਰੀ ਝੋਲੀ ਵਿੱਚ ਸ਼ਹਾਦਤ ਦੀ ਦਾਤ ਪਾ। ਇੰਨੀ ਗੱਲ ਕਹਿ ਕੇ ਚਲੇ ਗਏ। ਹੁਣ ਆਓ ਨਨਕਾਣਾ ਸਾਹਿਬ ਦੀ ਧਰਤੀ ਵੱਲ। ਨਰੈਣੂ ਮਹੰਤ ਤੋਂ ਪਹਿਲਾਂ ਜਿਹੜਾ ਮਹੰਤ ਸੀ ਉਹ ਕੁਕਰਮੀ ਸੀ, ਉਹ ਕਈ ਗੁਪਤ ਬਿਮਾਰੀਆਂ ਨਾਲ ਖੋ ਕੇ ਦੁਖੀ ਮਰਿਆ। ਤੇ ਕਹਿੰਦੇ ਨੇ ਉਸ ਵੇਲੇ ਜਦੋਂ ਮਰਿਆ ਤੇ ਨਰੈਣੂ ਮਹੰਤ ਨੇ ਲਿਖ ਕੇ ਦਿੱਤਾ ਸੀ ਕਿ ਮੈਂ ਉਹ ਕੁਕਰਮ ਨਹੀਂ ਕਰਾਂਗਾ ਜੋ ਮੇਰੇ ਤੋਂ ਪਹਿਲੇ ਨੇ ਕੀਤੇ ਨੇ, ਜੋ ਪੰਥ ਕਹੇਗਾ ਮੈਂ ਉਸ ਗੱਲ ਨੂੰ ਸਵੀਕਾਰ ਕਰਾਂਗਾ। ਪਰ ਪਿਆਰਿਓ, ਅੰਦਰੋਂ ਮਨ ਕਾਲਾ ਸੀ। ਤਿੰਨ ਘਟਨਾਵਾਂ ਨੇ ਸਿੱਖਾਂ ਨੂੰ ਹਲੂਣ ਦਿੱਤਾ, ਉਹ ਤਿੰਨ ਤਾਂ ਪ੍ਰਤੱਖ ਹੋਈਆਂ, ਉਂਝ ਪਤਾ ਨਹੀਂ ਕਿੰਨੇ ਕੁ ਕੁਕਰਮ ਇਹਨਾਂ ਕੀਤੇ ਹੋਣੇ ਨੇ। ਪਹਿਲੀ ਘਟਨਾ ਸੀ 1918 ਦੀ, ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਨੇੜੇ ਇਸ ਚੰਦਰੇ ਪਾਪੀ ਨੇ ਉਸ ਦਰਬਾਰ ਦੇ ਅੰਦਰ ਲਾਹੌਰ ਤੋਂ ਨੱਚਣ ਵਾਲੀਆਂ ਤੇ ਗਾਉਣ ਵਾਲੇ ਬੁਲਾਏ ਤੇ ਉੱਥੇ ਆ ਕੇ ਉਹਨਾਂ ਨੇ ਨਾਚ ਕੀਤਾ ਸੀ। ਕਦੀ ਤੱਕਿਓ, ਗੁਰਮਤ ਦਾ ਇਹ ਕੋਈ ਸਬਜੈਕਟ ਨਹੀਂ ਨੱਚਣਾ ਗਾਉਣਾ ਟੱਪਣਾ। ਆਪਾਂ ਕਈ ਵਾਰੀ ਦੇਖਦੇ ਹਾਂ ਗੁਰੂ ਘਰ ਵਿੱਚ ਰਹਿਣ ਵਾਲੇ ਗੁਰਮੁਖੋ ਸੁਚੇਤ ਰਹੇ ਹੋ ਕਿ ਗੁਰੂ ਕਾ ਸਿੱਖ ਇਕੱਠ ਕਰਦਾ ਜਿੱਥੇ ਗੁਰੂ ਚੇਤੇ ਆਵੇ, ਉਹ ਨਹੀਂ ਇਕੱਠ ਜਿੱਥੇ ਚੰਚਲਤਾਈ ਤੇ ਨਾਚ ਗਾਣਾ ਤੇ ਨਸ਼ਾ। ਜੇ ਨੱਚਣਾ ਹੀ ਹੈ ਤੇ ਸਾਹਿਬ ਕਹਿੰਦੇ ਨੇ ਨਾਚ ਰਹੇ ਮਨ ਗੁਰ ਕੇ ਆ ਗਏ, ਜੇ ਨੱਚਣੀ ਤੇ ਮਨ ਨੂੰ ਟਿਕਾ ਗੁਰੂ ਕੇ ਚਰਨਾਂ ਵਿੱਚ। ਇਹਨੇ ਨਾਚ ਕਰਾਇਆ, ਸ਼ਰਾਬ ਚੱਲਿਆ, ਸਿੱਖਾਂ ਦੇ ਹਿਰਦੇ ਬਲੂੰਦਰੇ, ਪਰ ਕੁਕਰਮੀ ਜਿਹੜਾ ਗੱਲਬਾਤ ਵਿੱਚ ਫਿਰ ਟਾਲ ਗਿਆ। ਦੂਜੀ ਘਟਨਾ ਵਾਪਰੀ ਜਿਹਨੇ ਸਿੱਖਾਂ ਦਾ ਅੰਦਰ ਚੰਗੀ ਤਰ੍ਹਾਂ ਧਰੂ ਦਿੱਤਾ। ਉਹ ਘਟਨਾ ਸੀ ਸਿੰਧੀ, ਇੱਕ ਜੱਜ ਰਿਟਾਇਰ ਹੋਇਆ ਤੇ ਮਨ ਵਿੱਚ ਆਇਆ, ਮਨਾ ਸਾਰੀ ਜ਼ਿੰਦਗੀ ਤੋਂ ਕੀਤੀ ਇਹ ਨੌਕਰੀ ਪਰ ਬੇਦਾਗ ਰਹੇ, ਆਪਣੇ ਵੱਲੋਂ ਯਤਨ ਕੀਤਾ ਕੋਈ ਦਾਗ ਨਾ ਲੱਗੇ। ਤੇ ਗੁਰੂ ਨਾਨਕ ਸਾਹਿਬ ਨੂੰ ਸਿੰਧੀ ਬਹੁਤ ਬਹੁਤ ਜ਼ਿਆਦਾ ਸ਼ਰਧਾ ਰੱਖਦੇ ਨੇ। ਮਨ ਵਿੱਚ ਆਇਆ ਕਿ ਪਰਿਵਾਰ ਨੂੰ ਲੈ ਕੇ ਘਰ ਚੱਲਿਆ ਤੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਮੱਥਾ ਟੇਕ ਜਾਵਾਂ। ਸ਼ਾਮ ਦੇ ਵੇਲੇ ਪਰਿਵਾਰ ਆਇਆ, ਸਾਹਿਬ ਦੇ ਦਰਬਾਰ ਵਿੱਚ ਨਮਸਕਾਰ ਕੀਤੀ।
ਤੇ ਲਿਖਦੇ ਨੇ ਸੋਹਣ ਸਿੰਘ ਜੋਸ਼, ਸਾਰੇ ਵਿਦਵਾਨ ਇਹਦੇ ਨਾਲ ਸਹਿਮਤ ਨੇ, ਕਹਿੰਦੇ ਨੇ ਹਨੇਰਾ ਸੀ ਜਦੋਂ ਇਹ ਸਿੰਧੀ ਪਰਿਵਾਰ ਬੈਠਾ ਤੇ ਗੁੰਡੇ ਤੁਰੇ ਫਿਰਦੇ ਸਨ ਮਹੰਤ ਦੇ, ਤੇ ਇਹਨਾਂ ਕਿਹਾ ਵੀ ਸ਼ਾਮ ਦਾ ਵੇਲਾ ਕਮਰਾ ਦੇ ਦਿੱਤਾ, ਦੀਵਾ ਹੈ ਪਰ ਤੇਲ ਨਹੀਂ, ਤੂੰ ਸਾਨੂੰ ਦੀਵਾ ਕੋਈ ਤੇਲ ਵਾਲਾ ਦੇ ਦਿਓ। ਉਹ ਬੱਚੀ ਸੀ ਸਿੰਧੀ ਦੀ ਜਿਹਦੀ ਉਮਰ 13-14 ਸਾਲ ਦੀ, ਲਿਖਦੇ ਨੇ ਕਹਿੰਦੇ ਨੇ ਮਹੰਤ ਨੇ ਕਿਹਾ ਬੱਚੀ ਨੂੰ ਭੇਜੋ, ਅਸੀਂ ਦੀਵਾ ਦੂਸਰਾ ਭੇਜ ਦਿੰਦੇ ਹਾਂ। ਵਿਸ਼ਵਾਸ ਸੀ ਬਾਬਾ ਤੇਰੇ ਘਰ ਵਿੱਚ ਆ ਕੇ ਤਾਂ ਪਾਪੀ ਵੀ ਪਸੀਜ ਜਾਂਦੇ ਨੇ। ਜਦੋਂ ਬੱਚੀ ਗਈ ਉਹਨਾਂ ਦਰਿੰਦਿਆਂ ਨੇ ਬੱਚੀ ਦੀ ਪੱਤ ਲੁੱਟੀ, ਰੋਂਦੀ ਕੁਰਲਾਂਦੀ ਆਈ ਤੇ ਉਸ ਵੇਲੇ ਜਦੋਂ ਸਿੰਧੀ ਬੋਲਣ ਲੱਗਾ ਤੇ ਨਰਾਇਣੂ ਮਹੰਤ ਨੇ ਕਿਹਾ ਖਬਰਦਾਰ ਜੇ ਬੋਲਿਆ ਤੇ ਸਮੇਤ ਬੱਚੀ ਦੇ ਸਾਰੇ ਕਤਲ ਕਰ ਦਿਆਂਗਾ, ਤੇਰਾ ਨਾਮੋ ਨਿਸ਼ਾਨ ਮਿਟ ਜਾਏਗਾ। ਬੱਚੀ ਸਾਰੀ ਰਾਤ ਵਾਪਸ ਲੈ ਗਿਆ ਮਹੰਤ, ਕਹਿੰਦਾ ਸਵੇਰੇ ਸਟੇਸ਼ਨ ਤੇ ਜਾ ਕੇ ਤੁਹਾਡੀ ਬੱਤੀ ਦਿੱਤੀ ਜਾਏਗੀ। ਸਾਰੀ ਰਾਤ ਉਹ ਪਰਿਵਾਰ ਨਨਕਾਣਾ ਸਾਹਿਬ ਬਹਿ ਕੇ ਕੀਰ ਨਹੀਂ ਪਾਉਂਦਾ ਰਿਹਾ। ਹੇ ਧੰਨ ਗੁਰੂ ਨਾਨਕ ਸਾਹਿਬ, ਕੀ ਲੈ ਕੇ ਆਏ ਸਾਂ ਤੇਰੇ ਦਰ ਤੇ ਵੀ ਸਾਡੇ ਕੋਈ ਦਾਗ ਨਹੀਂ, ਅੱਜ ਕੀ ਸਾਡੇ ਨਾਲ ਵਾਪਰ ਗਿਆ। ਸਵੇਰੇ ਉਹ ਬੱਚੀ ਸਟੇਸ਼ਨ ਤੇ ਦਿੱਤੀ ਗਈ। ਮੈਂ ਤਿੰਨ ਕੁ ਘਟਨਾਵਾਂ ਜਿਹੜੀਆਂ ਖਾਸ ਨੇ, ਜਦੋਂ ਉਹ ਗਏ ਉਸੇ ਸਾਲ ਸਿੱਖ ਐਜੂਕੇਸ਼ਨਲ ਕਾਨਫਰੰਸ ਹੋਈ ਤੇ ਸਿੰਧੀ ਜੱਜ ਫਿਰ ਉੱਥੇ ਗਿਆ। ਉਦੋਂ ਹੁੰਦੀ ਸੀ ਸਾਲ ਦੇ ਸਾਲ ਬਾਬਾ ਅਤਰ ਸਿੰਘ ਜੀ ਮਸਤੂਵਾਣੇ ਵਾਲਿਆਂ ਇਹ ਆਰੰਭ ਕੀਤੀ ਸੀ। ਜਦੋਂ ਗਿਆ ਸਿੰਧੀ, ਇਹਨੇ ਕਿਹਾ ਮੈਨੂੰ 2 ਮਿੰਟ ਬੋਲਣ ਦਾ ਸਮਾਂ ਦਿਓ। ਦਿੱਤਾ ਗਿਆ ਸਮਾਂ, ਫਿਰ ਉੱਥੇ ਰੋਣ ਹੀ ਲੱਗ ਪਿਆ। ਕਹਿੰਦਾ ਗੁਰੂ ਕੇ ਸਿੱਖੋ, ਅਸੀਂ ਕਈ ਸਦੀਆਂ ਤੋਂ ਤੁਹਾਡੇ ਆਸਰੇ ਤੇ ਬੈਠੇ ਸਾਂ, ਦੁਸ਼ਮਣ ਆਉਂਦਾ ਸੀ 937 ਸਾਲ ਦੇ ਕਰੀਬ ਕਾਬਲ ਦੀ ਧਰਤੀ ਤੋਂ ਦੁਸ਼ਮਣ ਨੇ ਹਿੰਦੁਸਤਾਨ ਨੂੰ ਲੁੱਟਿਆ, ਤੇ ਜਿੱਦਣ ਕਲਗੀ ਵਾਲੇ ਦੇ ਦੂਲੇ ਸ਼ੇਰ ਅੱਗੇ ਖਲੋਤੇ ਪਰਤ ਕੇ ਕਾਬਲ ਦਾ ਹੀਆ ਨਹੀਂ ਪਿਆ ਹਿੰਦੁਸਤਾਨ ਦੀ ਪੰਜਾਬ ਦੀ ਧਰਤੀ ਤੇ ਪੈਰ ਰੱਖੇ। ਸਿੱਖ ਤਾਂ ਇਹ ਗੱਲ ਕਹਿੰਦੇ ਸਨ ਕਿ ਬੰਦੇ ਨੇ ਪੰਜਾਬ ਗੁਰਾਂ ਦੀ ਧਰਤੀ ਏ ਤੇ ਗੁਰਾਂ ਦੇ ਨਾਂ ਤੇ ਰਹੇ, ਇਹ ਪ੍ਰਣ ਕੀਤੇ ਗਏ ਸਨ। ਧਿਆਨ ਦਿਆ ਜੇ, ਤੇ ਜਿੱਦਣ ਸਰਦਾਰ ਹਰੀ ਸਿੰਘ ਨਲਵਾ ਸ਼ਹੀਦ ਹੋਇਆ ਉਹਨੇ ਇੱਕ ਗੱਲ ਕਹੀ ਸੀ, ਕਹਿੰਦਾ ਮੇਰਾ ਮੂੰਹ ਕਾਬਲ ਵਰ ਲੱਖਣਾ ਜਦ ਲਾਂਬੂ ਲਾਣਾ, ਮੈਂ ਨਹੀਂ ਵੈਰੀ ਤੋਂ ਸਿੱਖਿਆ ਕਦੀ ਮੂੰਹ ਭਵਾਣਾ, ਉਹ ਮੇਰਾ ਨਾਂ ਲੈ ਕੇ ਤੁਸਾਂ ਨੇ ਰਣਜੀਤ ਵਜਾਣਾ, ਮੈਂ ਨਾਲ ਤੁਸਾਂ ਦੇਖੋਵਾਂਗਾ, ਤੁਸੀਂ ਨਹੀਂ ਘਬਰਾਉਣਾ। ਜਦੋਂ ਚਮਰੌਦ ਵਿੱਚ ਸੰਸਕਾਰ ਕੀਤਾ, ਕਿਹਾ ਮੇਰਾ ਮੂੰਹ ਕਾਬਲ ਵਰ ਰੱਖਿਓ ਕਿ ਰਹਿੰਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਦਰਾ ਖੈਬਰ ਨੂੰ ਬੰਦ ਕਰਨ ਵਾਲਾ ਉਹ ਅਖੀਰਲੇ ਸਮੇਂ ਵੀ ਮੂੰਹ ਦੁਸ਼ਮਣ ਵੱਲ ਕਰਕੇ ਪਿਆ ਹੋਇਆ। ਖੈਰ ਜਿਹੜੀ ਅਰਜ਼ ਮੈਂ ਕਰ ਰਿਹਾ, ਕਹਿੰਦੇ ਨੇ ਉਸ ਵੇਲੇ ਸਿੰਧੀ ਨੇ ਇੱਕ ਗੱਲ ਕਹੀ ਸੀ, ਤੁਸੀਂ ਜਾਂਦੀਆਂ ਹੋਈਆਂ ਧਾੜਾਂ ਬਚਾਉਂਦੇ ਰਹੇ, ਕਦੀ ਤੁਹਾਨੂੰ ਵੇਖ ਕੇ ਕਹਿੰਦੇ ਸਨ ਮੋੜੀ ਬਾਬਾ ਕੱਛ ਵਾਲਿਆ ਰਣ ਬਸਰੇ ਨੂੰ ਗਈ, ਇਹ ਅਖਾਣ ਸਨ। ਕਹਿਣ ਲੱਗੇ ਤੁਸੀਂ ਘਰ ਬਚਾਉਂਦੇ ਰਹੇ, ਅੱਜ ਮੇਰੀ ਬੱਚੀ ਦੀ ਪੱਤ ਗੁਰੂ ਨਾਨਕ ਦੇ ਘਰ ਵਿੱਚ ਲੁੱਟੀ ਗਈ ਏ। ਹਰ ਇੱਕ ਸਿੱਖ ਦਾ ਹਿਰਦਾ ਵਰੁੰਦਰਿਆ ਗਿਆ। ਭਾਈ ਲਛਮਣ ਸਿੰਘ ਉਬਾਲਾ ਖਾਦਾ ਅੰਦਰ ਨੇ ਕਿ ਮਨਾ ਹੁਣ ਜੀ ਕੇ ਲੈਣੇ ਕੀ ਏ ਦੁਨੀਆਂ ਤੇ, ਕਾਹਦੇ ਲਈ ਸਿੱਖੀ ਕਮਾਉਣ ਵਾਸਤੇ ਤੁਰ ਤੁਰੇ, ਚੁੱਪ ਕਰ ਗਏ। ਤੀਸਰੀ ਘਟਨਾ, ਪੂਰਨਮਾਸ਼ੀ ਨੂੰ ਜੜਾਂ ਵਾਲੇ ਤੋਂ 6 ਬੀਬੀਆਂ ਆਈਆਂ ਇਸ਼ਨਾਨ ਕਰਨ, ਇਹਨਾਂ ਦਰਿੰਦਿਆਂ ਨੇ ਉਹਨਾਂ ਬੀਬੀਆਂ ਦੀ ਬੇਪਤੀ ਕੀਤੀ। 3 ਘਟਨਾਵਾਂ ਨੇ ਸਿੱਖ ਪੰਥ ਨੂੰ ਹਲੂਣ ਕੇ ਰੱਖ ਦਿੱਤਾ। ਅਖੀਰ ਤੇ ਫੈਸਲਾ ਕੀਤਾ ਗਿਆ ਮਹੰਤ ਨੂੰ ਕੱਢਿਆ ਜਾਏ। ਗੁਰਮੁਖੋ 3, ਵਾਹਿਗੁਰੂ 4, 5 ਤੇ 6 ਮਾਰਚ 1903, ਵਾਹਿਗੁਰੂ 4, 5 ਤੇ 6 ਮਾਰਚ 1921 ਮਹੰਤ ਨੇ ਸਿੱਖਾਂ ਨੂੰ ਕਿਹਾ ਤੁਸੀਂ ਆਓ ਮੇਰੇ ਨਾਲ ਗੱਲਬਾਤ ਕਰੋ। ਨਨਕਾਣਾ ਸਾਹਿਬ ਸਿੱਖ ਕਾਨਫਰੰਸ ਰੱਖੀ ਗਈ। ਮਹੰਤ ਨੇ ਦੂਸਰੇ ਪਾਸੇ ਤਿਆਰੀ ਸ਼ੁਰੂ ਕਰ ਦਿੱਤੀ ਕਿ ਜਿੱਦਣ ਇਹ ਸਾਰੇ ਆਗੂ ਇਕੱਠੇ ਹੋ ਕੇ ਆਉਣਗੇ ਉਦਣ ਮੈਂ ਆਪਣੇ ਗੁੰਡਿਆਂ ਨੂੰ ਕਿਹਾ ਤੁਸੀਂ ਸਟੇਜ ਤੇ ਇੱਕੋ ਧਮਾਲਾ ਕਰਿਓ, ਸਾਰੇ ਮਾਰ ਕੇ ਖਤਮ ਕਰ ਦਿਓ, ਪਰਤ ਕੇ ਨਨਕਾਣੇ ਵੱਲ ਮੂੰਹ ਕੋਈ ਨਾ ਕਰੇ। ਕਹਿੰਦੇ ਨੇ ਇੱਧਰ ਭਾਈ ਵਰਿਆਮ ਸਿੰਘ ਇੱਕ ਸੁਹੀਆ ਸੀ ਸਿੱਖਾਂ ਦਾ, ਕਰਤਾਰ ਸਿੰਘ ਝੱਬਰ ਦਾ, ਜਿਹੜਾ ਰਹਿੰਦਾ ਸੀ ਨਾਲ ਮਹੰਤ ਦੇ, ਉਹਨੇ ਜਾ ਕੇ ਦੱਸਿਆ, ਕਹਿੰਦਾ ਉਹ ਗੁਰੂ ਕੇ ਸਿੱਖੋ ਤੁਸੀਂ ਮਹੰਤ ਤੇ ਯਕੀਨ ਨਾ ਕਰਿਓ, 4-5-6 ਮਾਰਚ ਦੀ ਮੀਟਿੰਗ ਨੂੰ ਕਾਨਫਰੰਸ ਨੂੰ ਇਹਨੇ ਤੁਹਾਡੇ ਸਾਰਿਆਂ ਦੇ ਮਾਰਨ ਦਾ ਬੰਦੋਬਸਤ ਕੀਤਾ, ਤੇਲ ਦੇ ਪੀਪੇ ਟਕਵੇ ਕੁਹਾੜੀਆਂ ਬੰਦੂਕਾਂ ਛਵੀਆਂ ਆਉਂਦੀਆਂ ਨੇ, ਇਹਨੇ ਤੁਹਾਡੇ ਟੁਕੜੇ ਕਰ ਦੇਣੇ ਜੇ। ਜਦੋਂ ਕਰਤਾਰ ਸਿੰਘ ਝੱਬਰ ਨੂੰ ਪਤਾ ਲੱਗਾ, ਉਸ ਵੇਲੇ ਗੁਰਮੁਖੋ ਭਾਈ ਲਛਮਣ ਸਿੰਘ ਧਾਰੋਵਾਲ, ਭਾਈ ਬੂਟਾ ਸਿੰਘ ਲੈਲਪੁਰ, ਭਾਈ ਟਹਿਲ ਸਿੰਘ ਹੋਰੀ, ਇਹ 3-4 ਆਗੂ ਇਕੱਠੇ ਹੋਏ। ਕਹਿਣ ਲੱਗੇ ਕਿ ਇੰਨਾ ਵੱਡਾ ਕਾਰਾ ਵਾਪਰ ਜਾਣਾ,
पंथ का नुकसान होगा आप महंत से पहल क्यों ना कर दी पहल किवें उन्हें कहा सी 4-5-6 मार्च 1921 नूं इकट्ठ होना 19 ते 20 फरवरी नूं महंत ने एक मीटिंग रखी सी लाहौर सिख सनातन धर्म की इन्हां कहा महंत ने जाना 19 नूं लाहौर ते आपां कम करिए 19 रात नूं जथे बना के तुरिए ते 20 तरीक सवेरे आपां प्रवेश करांगे कुछ कहिंदे ने 21 तरीक नूं उस दिन गुरु हरि साहिब दा गुरपुरब है नाले जाके नमस्कार करांगे मंत होना नहीं ते शांतमय ढंग नाल आपां कब्जा कर लांगे। तिन्हां ने आपस विच सलाह कीती। करतार सिंह झब्बर ने कहा मैं आवांगा जथा लैके चंद्रकोट दी चाल ते। सरदार लक्ष्मण सिंह ने कहा मैं तुहानू अमृत वेले जथा लैके उत्थे मिलांगा इक चाल आप शब्द जान दिओ जिथे पानी खलो के उच्चा नीवा डिगदा। कहन लगे करतार सिंह झब्बर लक्ष्मण सिंह दा जथा मिलनगे चंद्रकोट चाल ते। सरदार बूटा सिंह लैलपुर नूं कहा भी तुसी ननकाणा साहिब जी दे नेड़े भठियां दे नेड़े पहुंचना है आपां तिन्ने जने अमृत वेले गुरु नानक साहिब दे घर विच नाम जपदे जांगे। कहिंदे ने उस वेले ना एक नवी किताब लिखी है कि सज्जन ने लिखी वैसे वह 1935 दी सी हुण छापी है श्रोमणी कमेटी ने उहदा नाम है शहीदी जीवन। वह 600 अंक की किताब जिहड़ी पहली कथा कीती उस किताब तो पहला दी सी। शमशेर सिंह चुबालिया होया उन्होंने एक एक बंदे का नाम उहदे मां बाप का नाम उहदा जीवन उहदी शहादत तो बाद की कुछ पंथ ने किया एक एक का वेरवा दिता। उहदे विचों कहिंदा लक्ष्मण सिंह जदों यह फैसला होया तो चाह चढ़ गया घर आया इन्हें इलाके भी तैयारी करनी शुरू कर दिती। उधर झब्बर ने तैयारी की कहिंदे ने सरदार बूटा सिंह लैलपुर तो तैयारी कर लगे ते गल ए पकाई भी आपां श्रोमणी कमेटी नूं दसना नहीं उहनां सानूं रोक देना साडे तो बेदबी जरी नहीं जांदी। लाहौर जांदिआं मास्टर तारा सिंह तेजा सिंह पुच्चर उहनां नूं पता लगा भी इह जथे लै के जा रहे ने ते दूजे पासे महंत ने पहले ही मिट्टी दा तेल लाहौर तो अंग्रेज दे कहन ते स्पैशल असला दिता गया सी महंत नूं। इन्हें गुंडे उह लै जिन्हां दी हाजरी जेल विच लगदी सी ते रहिंदे उह महंत दे कोल सन। इन्हें फिर फैसला किया महंत ने भी आपां मार्च दे पहले जिहड़ियां डेटा ने इहदे विच खत्म करना। श्रोमणी कमेटी नूं किसे दसता भी ए लक्ष्मण सिंह होरी फैसला कर चुके ने। कहिंदे ने उहनां ने मास्टर तारा सिंह जी ने तेजा सिंह पुच्चर जी ने इन्हां ने एक चिट्ठी सरदार सुच्चा सिंह जी जैद चक होए ने उहनां नूं भेजिया करतार सिंह झब्बर कोल कह लगे अपनी मर्जी नाल तुसी जाना नहीं महंत ने इन्नी जे तैयारी कीती है ते खत्म कर देगा नुकसान होवेगा। करतार सिंह झब्बर दे कोल आए सरदार दलीप सिंह जी साहोवाल मैं सिर्फ कुछ कु आगुआं दे नां दलीप सिंह साहोवाल बड़े गुरमुख सन। उन्हां ने झब्बर नूं कहा भी तू जाओ ना बूटा सिंह नूं झब्बर नूं रोकिया ते झब्बर कहिंदा भी आपां लक्ष्मण सिंह नूं कौन रोकेगा उह ते जथा लै के पहुंच जाएगा। ते दलीप सिंह ने उत्थे कहा मैं तुहानूं वादा करना लक्ष्मण सिंह मेरा मित्र है उहनूं मैं रोकांगा। ते झब्बर कहिंदा जे नुकसान कोई होया कहिंदा उहदा जवाब दे मैं होवांगा पंथ नूं तेनूं कोई नहीं पुछेगा। तवज्जो दिया जे इत्थे कुछ उहने घटनावां दित्तियां ने नवीं पुस्तक विच। उह कहिंदा इह जथा ते गया रोक ते लक्ष्मण सिंह होरां कीती तैयारी। कहिंदे ने पिंडां विचों उह बंदे एक सरदार मंगल सिंह जी कृपान बहादुर होए ने इस जथे विच। ए मंगल सिंह कृपान बहादुर क्यों सी कहिंदे ने जिवें आम तौर ते पहला बड़ी छूतछात सी कि ए भाई साहिब भाई मंगल सिंह मजहबी परिवार विचों सन। एक दिन दीवान किते लगा ते इन्हें खलो के शब्द पढ़िया गुरु अर्जन साहिब दा दी उम्र सी 7 कु साल दी बड़ी मिठी आवाज विच पढ़िया ते सरदार लक्ष्मण सिंह ने सुनिया ते कोल जा के कहिंदे ने दर्द सी ना छाती ना ला के कहिंदे ने तेरी मां बाप धमता जेग ने ओए इन्ना मिठा शब्द पढ़ना तू। इन्नी गल सुन के मंगल सिंह रो पिया बच्चा सी। भाई लक्ष्मण सिंह कहिंदे ने मैं तेनू कुछ कहा ते नहीं बेटा कहिंदा क्या कुछ नहीं जिन्हां नूं तू धन कहिंदा वह उदों दे चलाना कर गए ने जदों मैं सुरत भी नहीं सी सांभी। मैं यतीम हाँ मेरी रोटी पानी का प्रबंध कोई नहीं शब्द किते सुनाना पैसे हुंदे ने कदी किते कदी किते। भाई लक्ष्मण सिंह कहिंदे ने मेरे नाल एक बचन दे भाई साहिब दे घर संतान नहीं सी भाई लक्ष्मण सिंह दे कहिंदे ने अज तो बाद तू मेरे धर्म का पुत्र मैं तेरे धर्म का बापू तेनू मां प्यो मिल गया ते मैनू बच्चा मिल गया।
ਭਾਈ ਸਾਹਿਬ ਦੀਵਾਨ ਵਿੱਚ ਉਹਨੂੰ ਘਰ ਲੈ ਆਏ, ਧਿਆਨ ਦਿਆ ਜੇ। ਲੋਕਾਂ ਵਿਰੋਧ ਕੀਤਾ, ਭਾਈ ਸਾਹਿਬ ਨੇ ਅੰਮ੍ਰਿਤ ਦੀ ਦਾਤ ਦਵਾਈ, ਮੰਗਲ ਸਿੰਘ ਨੂੰ ਪੜਾਇਆ ਤੇ ਕਹਿੰਦੇ ਭਾਈ ਮੰਗਲ ਸਿੰਘ ਦਾ ਆਪਣੇ ਹੱਥੀ ਆਨੰਦ ਕਾਰਜ ਕੀਤਾ। ਤੇ ਜਦੋਂ ਆਨੰਦ ਕਾਰਜ ਹੋਇਆ, ਇਲਾਕਾ ਵੇਖਣ ਆਇਆ, ਅੰਮ੍ਰਿਤ ਵੇਲੇ ਆਨੰਦ ਕਾਰਜ ਹੋਇਆ, ਕੀਰਤਨ ਕੀਤਾ ਭਾਈ ਮੰਗਲ ਸਿੰਘ ਨੇ ਆਪ। ਕਿਰਪਾਨ ਬਹਾਦਰ ਕਿਉਂ ਕਹਿੰਦੇ ਨੇ? ਇਹ ਫੌਜ ਵਿੱਚ ਭਰਤੀ ਹੋਇਆ, ਕਿਰਪਾਨ ਥੱਲੇ ਪਾ ਕੇ ਰੱਖਣੀ, ਅੰਗਰੇਜ਼ ਨੂੰ ਪਤਾ ਲੱਗਾ, ਕੋਰਟ ਮਾਰਸ਼ਲ ਕੀਤਾ ਜਦੋਂ, ਤੇ ਉੱਥੇ ਗ੍ਰੰਥੀ ਸਾਹਿਬ ਨੂੰ ਪੁੱਛਿਆ ਵੀ ਕੀ ਕਿਰਪਾਨ ਪਾਰੀ ਹਰ ਸਿੱਖ ਲਈ ਜਾਇਜ਼ ਹੈ? ਤੇ ਗ੍ਰੰਥੀ ਝੋਗਿਆ, ਕਹਿੰਦਾ ਨਹੀਂ, ਇਹ ਮੰਗਲ ਸਿੰਘ ਦੀ ਗਲਤੀ, ਇਹਨਾਂ ਨੂੰ ਜੀ ਸਜ਼ਾ ਹੋ ਗਈ। ਭਾਈ ਸਾਹਿਬ ਇੱਕ ਸਾਲ ਦੀ ਸਜ਼ਾ ਲੱਗੀ, ਪਰ ਉਸ ਦਿਨ ਤੋਂ ਬਾਅਦ ਜਦੋਂ ਕੈਦ ਤੋਂ ਛੁੱਟ ਕੇ ਆਏ ਤੇ ਕਿਰਪਾਨ ਲੈ ਕੇ ਤਿੰਨ ਫੁੱਟੀ ਬਾਜ਼ਾਰ ਵਿੱਚੋਂ ਲੰਘੇ ਤੇ ਸਿੱਖ ਸੰਗਤਾਂ ਨੇ ਬਹੁਤ ਅਦਬ ਕੀਤਾ। ਉਸ ਦਿਨ ਤੋਂ ਬਾਅਦ ਨਾਮ ਪੈ ਗਿਆ ਸਰਦਾਰ ਮੰਗਲ ਸਿੰਘ ਕਿਰਪਾਨ ਬਹਾਦਰ। ਗੁਰਮੁਖੋ ਤਵੱਜੋ ਦਿਆ ਜੇ, ਜਦੋਂ ਤਿਆਰੀ ਪਈ ਹੁੰਦੀ ਸਾਕੇ ਦੀ, ਇੱਧਰ ਉਹ ਲਿਖਦਾ ਕਿ ਪੁਰਾਣੇ ਸਮੇਂ ਵਿਆਹ ਹੋਣਾ ਤੇ ਮੁਕਲਾਵਾ ਕੁਝ ਮਹੀਨਿਆਂ ਤੋਂ ਬਾਅਦ ਆਉਣਾ। ਭਾਈ ਮੰਗਲ ਸਿੰਘ ਦਾ ਵਿਆਹ ਹੱਥੀ ਕੀਤਾ ਤੇ ਕਿਰਪਾਨ ਵਾਲੀ ਘਟਨਾ ਕੋਈ ਸਾਲ ਪਹਿਲਾਂ ਦੀ ਸੀ। ਭਾਈ ਮੰਗਲ ਸਿੰਘ ਮਕਲਾਵਾ ਲੈ ਕੇ ਜਦੋਂ ਆਇਆ ਤੇ ਇੱਧਰ ਤਿਆਰੀ ਪਈ ਹੁੰਦੀ ਸੀ ਜਥੇ ਦੀ, ਸਾਰੇ ਜਥੇ ਦੇ ਜਾਣ ਦੀ, ਤੇ ਭਾਈ ਸਾਹਿਬ ਭਾਈ ਮੰਗਲ ਸਿੰਘ ਇਹਦਾ ਸੱਸ ਤੇ ਸਹੁਰਾ ਵੀ ਕਿਤੇ ਸਬੱਬੀ ਆ ਗਏ। ਕਹਿੰਦੇ ਨੇ ਸਰਦਾਰ ਲਛਮਣ ਸਿੰਘ ਹੋਰਾਂ ਨੇ ਸ਼ਾਮ ਨੂੰ ਇਸ਼ਨਾਨ ਕੀਤਾ ਕੇ ਸੀ ਤੇ ਭਾਈ ਮੰਗਲ ਸਿੰਘ ਨੂੰ ਕਹਿੰਦੇ ਨੇ ਬੇਟਾ ਮੈਂ ਨਨਕਾਣਾ ਸਾਹਿਬ ਸ਼ਹਾਦਤ ਦਾ ਜਾਮ ਪੀਣ ਚੱਲਿਆ, ਇਹ ਸ਼ਬਦ ਕਹਿ, ਬਾਕੀ ਤੂੰ ਪਿੱਛੋਂ ਘਰ ਰਹੀ। ਭਾਈ ਮੰਗਲ ਸਿੰਘ ਮਕਲਾਵਾ ਲੈ ਕੇ ਆਇਆ, ਕਹਿੰਦਾ ਬਾਪੂ ਜਿੰਨੇ ਰੁਲਦੇ ਨੂੰ ਸੀਨੇ ਨਾਲ ਲਾਇਆ, ਜਿੱਥੇ ਤੂੰ ਜਾਏਗਾ ਉੱਥੇ ਮੈਂ ਜਾਊਂਗਾ। ਸੱਸ ਸਹੁਰੇ ਨੇ ਰੋਕਿਆ ਤੇ ਅੱਗੋਂ ਹੱਸ ਕੇ ਕਿਹਾ, ਕਹਿੰਦਾ ਨਹੀਂ, ਜਿੰਨੇ ਮੇਰੇ ਵਰਗੇ ਯਤੀਮ ਨੂੰ ਗਲੇ ਨਾ ਲਾ, ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵੀ ਜੋੜਿਆ, ਜਿੱਥੇ ਇਹਦਾ ਖੂਨ ਡੁੱਲੇਗਾ ਉੱਥੇ ਪਹਿਲਾਂ ਮੈਂ ਸ਼ਹਾਦਤ ਦਾ ਜਾਮ ਪੀਆਂਗਾ। ਘਰ ਵਾਲੀ ਅਜੇ ਚੂੜਾ ਉਹਨੇ ਪਾਇਆ ਤੇ ਸ਼ਬਦ ਵਰਤੇ, ਕਹਿਣ ਲੱਗੀ ਸਵਾਮੀ ਜਿੱਥੇ ਤੂੰ ਜਾਏਗਾ। ਕਦੀ ਤੱਕਿਓ ਅੱਜ ਦਾ ਜਦੋਂ ਸਮਾਜ ਕਈ ਵਾਰੀ ਤੇਕਣਾ, ਨੌਜਵਾਨ ਮੁੰਡੇ ਅਸੀਂ ਦੇਖਦੇ ਹਾਂ ਘਰਾਂ ਵਿੱਚ ਬਜ਼ੁਰਗਾਂ ਦਾ ਹਾਲ, ਅਸਾਂ ਲੋਕਾਂ ਨੇ ਕੀ ਕੀਤਾ। ਗੁਰਮੁਖੋ ਜਿੰਨੇ ਮਰਜ਼ੀ ਤੀਰਥ ਨਾਲੋ, ਜਿੰਨੇ ਮਰਜ਼ੀ ਪ੍ਰਸ਼ਾਦ ਚੜਾ ਦਿਓ, ਜਿਸ ਨੇ ਜਨਮ ਜਨਮ ਦੇਣ ਵਾਲੀ ਮਾਂ ਤੇ ਬਾਪ ਦੀ ਕਦਰ ਨਹੀਂ ਕੀਤੀ ਉਹਨੂੰ ਰੱਬ ਨੇ ਨਿਜ ਬਖਸ਼ਣਾ। ਕਦੀ ਭਾਈ ਗੁਰਦਾਸ ਦਾ ਬਚਨ ਪੜਿਓ, ਕਹਿੰਦੇ ਨੇ ਕਾਮਣ ਕਾਮਣੇ ਆ ਰਹੀ ਹੈ ਕੀਤੋ ਕਾਮਣ ਕੰਤ ਪਿਆਰੇ, ਇਹ ਮਾਇਆ ਟੂਣੇ ਕਰਨ ਵਾਲੀ ਹੈ ਕੀ ਟੂਣਾ ਕੀਤੇ, ਜੰਮੇ ਸਾਈ ਵਿਸਰਿਆ ਵਿਆਹਾਂ, ਮਾਂ ਪਿਓ ਵੀ ਸਾਰੇ ਉੱਥੇ ਤੱਕਿਓ। ਕਦੀ ਭਾਈ ਮੰਗਲ ਸਿੰਘ ਉਹਨਾਂ ਦੀ ਸੁਪਤਨੀ ਭਾਈ ਲਛਮਣ ਸਿੰਘ ਤਿਆਰ ਹੋਏ, ਇੱਕ ਪਿੰਡ ਜਰਗਦੇ ਹੋਏ ਨੇ ਭਾਈ ਸਾਹਿਬ ਭਾਈ ਕੇਹਰ ਸਿੰਘ ਜੀ, ਧਿਆਨ ਦਿਆ ਜੇ ਉਹਨਾਂ ਨਾਲ ਅੱਠ ਕੁ ਸਾਲ ਦਾ, ਕੋਈ 12 ਸਾਲ ਕਹਿੰਦੇ ਨੇ, ਕੋਈ 7 ਸਾਲ ਦਾ ਕਹਿੰਦੇ ਨੇ, ਉਹਨਾਂ ਦੇ ਬੱਚੇ ਦਾ ਨਾਮ ਸੀ ਭਾਈ ਦਰਬਾਰਾ ਸਿੰਘ ਨੇ, ਸਾਰਾ ਦਿਨ ਇਹਨੇ ਜਥੇ ਵਿੱਚ ਨਾਮ ਲਿਖਾਇਆ ਸੀ ਭਾਈ ਕੇਹਰ ਸਿੰਘ ਨੇ, ਤੇ ਕੇਹਰ ਸਿੰਘ ਫੌਜ ਵਿੱਚ ਭਰਤੀ ਸੀ। ਕਹਿੰਦੇ ਨੇ ਇੱਕ ਵਾਰੀ ਨਾ ਇਹਦੇ ਬਾਰੇ ਪ੍ਰਸਿੱਧ ਸੀ ਕਿ ਸ਼ੇਰ ਕਿਤੇ ਜੰਗਲ ਵਿੱਚ ਗਏ ਅੰਗਰੇਜ਼ ਨਾਲ ਤੇ ਸ਼ੇਰ ਕਿਤੇ ਪੈ ਗਿਆ, ਅੰਗਰੇਜ਼ ਡਰ ਕੇ ਦੌੜ ਕੇ ਉੱਤੇ ਚੜ ਗਿਆ ਰੁੱਖ ਦੇ ਤੇ ਭਾਈ ਕੇਹਰ ਸਿੰਘ ਥੱਲੇ ਖਲੋਤੇ। ਅੰਗਰੇਜ਼ ਕਹਿੰਦਾ ਵੈਲ ਕੇਹਰ ਸਿੰਘ ਪਿਛਾਂ ਆ ਜਾ, ਸ਼ੇਰ ਤੈਨੂੰ ਮਾਰ ਪੈਗਾ। ਤੇ ਭਾਈ ਸਾਹਿਬ ਹੱਸ ਕੇ ਕਹਿੰਦੇ ਨੇ ਜੇ ਉਹ ਸ਼ੇਰ ਹੈ ਤੇ ਮੈਂ ਕੇਹਰ ਹਾਂ, ਕੇਹਰ ਦਾ ਅਰਥ ਵੀ ਸ਼ੇਰ ਹੁੰਦਾ। ਕਹਿਣ ਲੱਗਾ ਸ਼ੇਰ ਦਾ ਸ਼ੇਰ ਨਾਲ ਮੁਕਾਬਲਾ ਹੈ। ਤੇ ਉਹ ਤਸਵੀਰ ਵੀ ਵਿੱਚ ਉਸ ਕਿਤਾਬ ਦੇ ਦਿੱਤੀ ਹੈ ਸ਼ਿਕਾਰ ਖੇਡਦੇ ਦੀ। ਕਹਿੰਦੇ ਨੇ ਜਦੋਂ ਸ਼ੇਰ ਨੇ ਮੂੰਹ ਖੋਲਿਆ ਤੇ ਭਾਈ ਕੇਹਰ ਸਿੰਘ ਨੇ ਉਹਦੇ ਮੂੰਹ ਵਿੱਚ ਬੰਦੂਕ ਪਾ ਕੇ ਗੋਲੀ ਚਲਾ ਕੇ ਸ਼ੇਰ ਨੂੰ ਢੇਰ ਕਰ ਦਿੱਤਾ। ਇੰਨਾ ਉਹਨਾਂ ਦਾ ਅਦਬ ਹੋਇਆ। ਭਾਈ ਸਾਹਿਬ ਭਾਈ ਕੇਹਰ ਸਿੰਘ ਤਿਆਰ ਹੋਏ ਤੇ ਇਹਨਾਂ ਦੇ ਘਰ ਹੋਇਆ ਬੱਚਾ। ਜਦੋਂ ਬੱਚਾ 22 ਦਿਨ ਦਾ ਸੀ ਭਾਈ ਦਰਬਾਰਾ ਸਿੰਘ ਕਹਿੰਦੇ ਨੇ ਉਹਦੀ ਮਾਂ ਚਲਾਣਾ ਕਰ ਗਈ, ਭਾਈ ਕੇਹਰ ਸਿੰਘ ਦੇ ਘਰੋਂ ਚਲਾਣਾ ਕਰ ਗਈ। ਤੇ ਭਾਈ ਕੇਹਰ ਸਿੰਘ ਦੀ ਮਾਂ ਨੇ, ਦਰਬਾਰਾ ਸਿੰਘ ਦੀ ਦਾਦੀ ਨੇ ਰੂਹ ਦੇ ਵਿੱਚ ਦੁੱਧ ਲਾ ਲਾ ਕੇ, ਬੱਟੀਆਂ ਨਾਲ ਦੁੱਧ ਪਿਆ ਪਿਆ ਕੇ ਪੂੜੀਆਂ ਨਾਲ ਆਪਣੇ ਪੋਤੇ ਨੂੰ ਪਾਲਿਆ, ਸੀਨੇ ਨਾਲ ਲਾਇਆ। ਅੱਜ ਜਦੋਂ ਪਿਓ ਬਾਪੂ ਤੁਰ ਲੱਗਾ ਭਾਈ ਕੇਹਰ ਸਿੰਘ, ਤੇ ਬੱਚਾ ਆ ਕੇ ਪੁੱਛਦਾ ਬੇਬੇ, ਸ਼ਬਦ ਸਿੱਧੇ ਜੇ ਵਰਤੇ, ਬੇਬੇ ਅੱਜ ਬਾਪੂ ਕਿੱਥੇ ਚੱਲਿਆ। ਪੰਜਾਬੀ ਵਿੱਚ ਜੇ ਸ਼ਬਦ ਵਰਦੇ ਸਾ ਬਾਪੂ ਜਾਂ ਚਾਚਾ। ਕਹਿਣ ਲੱਗਾ ਬਾਪੂ ਕਿੱਥੇ ਚੱਲਿਆ, ਤੇ ਕਹਿਣ ਲੱਗੀ ਪੁੱਤਰ ਤੇਰਾ ਬਾਪੂ ਸ਼ਹੀਦ ਹੋਣ ਚੱਲਿਆ। ਹੱਸ ਕੇ ਕਿਹਾ ਸ਼ਹੀਦ ਹੋਣ ਚੱਲਿਆ? ਕਹਿੰਦਾ ਬੇਬੇ ਫਿਰ ਮੈਂ ਵੀ ਜਾਣਾ। ਉਹਨੇ ਹੱਸ ਕੇ ਕਿਹਾ ਕਿ ਨਹੀਂ ਪੁੱਤਰ, ਨਹੀਂ ਤੇਰੇ ਬਾਪੂ ਜਾਣਾ। ਦਹੀਂ ਰਾਤ ਮਾਂ ਨੇ ਜਮਾਇਆ ਸੀ, ਆਪ ਪਾਣੀ ਭਰ ਕੇ ਭਾਈ ਕੇਹਰ ਸਿੰਘ ਨੂੰ ਇਸ਼ਨਾਨ ਲਈ ਦਹੀਂ ਦਿੱਤਾ। ਕੇਸੀ ਇਸ਼ਨਾਨ ਕੀਤਾ, ਕੁਝ ਦਹੀਂ ਬਚ ਗਿਆ। ਤੇ ਜਦੋਂ ਭਾਈ ਕੇਹਰ ਸਿੰਘ ਬਸਤਰ ਪਿਆ ਪਾਉਂਦਾ ਤੇ ਛੋਟੇ ਜਿਹੇ ਬੱਚੇ ਦਰਬਾਰਾ ਸਿੰਘ ਨੇ ਕੱਪੜੇ ਲਾ ਕੇ ਨਾ
اپنے نکے نکے ہتھاں نال او دہی اپنے کیساں وچ پایا کہندا بیبے مینوں وی نوا دے میں باپو نال ضرور جانے کہندے نے بائلا مائی نے ٹالیا اخیر تے اشنان کرا دتا کپڑے بھی سونے پا دیتے تے جدو بھائی صاحب بھائی کیر سنگھ ترن لگے نا تے مائی نو کہندے نے ماں آشیش دے تیرا پتر اس گرو نانک دے گھر دی سیوا وچ لے کے لگ جائے کہندے نے مائی پیار دین لگی مائی دا قد چھوٹا سی بھائی کیر سنگھ اچے سن تے چونکی ایک پیڑی لیا دی تے رکھ کے وہ چھوٹا جا بچہ دادی نو کہندا بیبے پیڑی تے کھلو کے میرے باپو دے سر تے ہاتھ رکھ جدو ہاتھ رکھے تے پیڑی خسکا کے کدھروں میرے سر تے بھی پیار دے مائی نے روکیا کہن لگا نہیں میں شہید ہونا ہے تے اس وقت بھائی کیر سنگھ کہندے نے دربارہ بیٹے شبد ورتے دربارہ سنگھ رستہ بڑا دور دا میں تینوں چکنا نہیں کہندا میں گرو نانک صاحب دے آسرے جاؤں گا سارے راہ چ مینو چکی نہ پر مینو اپنی انگل پکڑا کے نال لے جا بچے نے جد کیتی کہندے نے چھوٹی جی دستار بنی تلے والی کڈویں جتی دادی نے پوتے نو پائی چوڑی دار پجاما کدی تکو مائی دے کر صرف ایک پتر تے پوتا سی دونوں نو بوئے تو باہر توریا کنی دیر تک مائی ویندی رہی اپنے پتر دی پیٹھ اپنے پوتے دی پیٹھ کہندے نے سارے راہ وچ بھائی صاحب بھائی کیر سنگھ دی انگل پکڑ کے گیا بچہ راہ وچ ہسدا کھیڑدا شبد سناندا گیا کتے وی نہیں کیا باپو مینو تنگاڑے چاڑ لے دھیان دیا جے ادھر بھائی لکشمن سنگھ سامنے اشنان کیتا تے کہندے نے بھائی منگل سنگھ نال ترے اپنی گھر والی او دا نام سی بی بی اندر کور او وی نال آئی گھر گرو گرنتھ صاحب سچے پاتشاہ دا سوروپ سی دیگ بنا کے ارداس کیتی کہ تن گرو نانک دیو سچے پاتشاہ میں تیرے دربار ترن تارنی ارداس کر کے آیا میری کیتی ارداس نو بھاگ لائی میں اپنے خون نال تیرے گھر وچ ہاتھ نہیں چکنا پر مہنت دی بےدبی دا جڑا کلنک او دھونا ہے تیرا گھر آزاد ہوئے جتھے مردانے دی ربا وجیے اوتھے بابا جی تیرے کیرتن دیاں تو نہ اٹھن تے ارداس کر کے جدو حکم نامہ لیا تے بچن آیا سوئی محلہ چوتھا کوئی آن ملاو ہے میرا پریتم پیارا ہوں تس پہ آپ بچائیں دیکھو کدی گرو جی بول کے دس دے پے نے بھائی لکشمن سیاں جے تیری بھاونا کوئی آن ملاو ہے میرا پریتم پیارا ہوں تس پہ آپ بچائیں درشن ہر دیکھن کہ دائیں کرپا کرے تا ستگر مل ہر ہر نام تے آئیں لکشمن سیاں اے پروانی کہ جے سکھ دے تا تجھے ارادی دکھ بھی تجھے تیائی جے پک دے تا اتی راجا دکھ بھی سوکھ بنائی لکشمن سیاں کہ تن من کاٹ کاٹ سب ارپی وچ اگنی آپ جلائی اکھاں بھر کے کہندا مینوں اے وی سویکار ہے کہ تن من کاٹ کاٹ سب ارپی وچ اگنی آپ جلائی پکھا فیری پانی ٹھوواں جو دیوے سو کھائی اخیر تے کہندا بابا کری کرپا نانک غریب ٹہ پیا دوارے ہر میل لے ہو وڈیائی مینوں غریب نو اپنے چرناں نال جوڑ لیں گرمکھو اے پر مرجیوڑا شمع تو قربان خون والا پروانہ کرو تریا ہے جنوں تواریخ لیندی دنیا تک یاد کردی رہے گی آئے رات نو ترے رستے وچ ایک پنڈ تو ہور سنگھ رلنے سن او دا نام سی نجام پور دیوا سنگھ والا بھائی صاحب بھائی لکشمن سنگھ اس پنڈ وچ گردوارے جتھا گیا کسے دے گھر جتھے نو کہندے نے آؤ اب تسی نال نوے رلے ہو گرو گرنتھ صاحب دے چرناں وچ نمسکار کر کے پھر حکم لے لیے پیاریو ایتھے جدو نال ساتھی ہور رلے حکم نامہ لیا تے کیوں جا کرشمہ ہے گرو گرنتھ صاحب دی بانی پھر اوہی حکم آ گیا کہ پیاریو تن من کاٹ کاٹ سب ارتی وچ اگنی آپ جلائی تر پیا جتھا ادھر اے پہنچ گئے تے دوجے پاسے جڑے جتھے روکے سن بھائی دلیپ سنگھ او ننکانہ صاحب دے نیڑے آ گئے چبر نو روک دتا سی بوٹا سنگھ نو روک دتا سی کہن لگے آ کے کہندے نے میں لکشمن سنگھ دا جتھا لب کے روکنا بھائی صاحب نے جتھے کیا سی بھی چندر کوٹ دی چال تے اسی جتھے دو ملان گے تے بھائی لکشمن سنگھ کہندے نے ادھر جاندیا سماں فاصلہ تھوڑا زیادہ دراڈا ہے آپاں ایتھے روکنے ہاں دو آدمیاں نو کیا تسی جتھے نو چندر کوٹ تو ایتھے لے آؤ جدو ادھر بھائی دلیپ سنگھ ساری رات لب دے رہے بھائی لکشمن سنگھ دا جتھا نہیں لبا گرمکھو اس ویلے کیہو جا جذبہ سی گرمکھاں وچ کہندے نے ایتھے ننکانہ صاحب کارخانے دے مالک سن بھائی اتم سنگھ او بڑے پنت دردی سن بھائی دلیپ سنگھ لب دے رہے لبیا نہیں بھائی لکشمن سنگھ نو جتھا
ਉਹਦਾ ਜਥਾ ਤੇ ਭਾਈ ਲਕਸ਼ਮਣ ਸਿੰਘ ਦੇ ਆਦਮੀ ਲੱਭਣ ਆਏ, ਜਥਾ ਹੁੰਦਾ ਤੇ ਮਿਲਦਾ। ਵਾਪਸ ਜਾ ਕੇ ਕਹਿੰਦੇ ਨੇ ਭਾਈ ਲਕਸ਼ਮਣ ਸਿੰਘ ਜੀ ਜਥਾ ਲੱਭਾ ਨੀ। ਇਧਰ ਦਲੀਪ ਸਿੰਘ ਕਾਰਖਾਨੇ ਵਿਚ ਆ ਕੇ ਭਾਈ ਬਰਿਆਮ ਸਿੰਘ ਸਨ ਜਿਹੜੇ ਸੂਹੀਏ ਸਨ ਆਪਣੇ ਸਿੱਖਾਂ ਦੇ, ਉਹਨਾਂ ਨੂੰ ਕਹਿੰਦੇ ਨੇ ਵੀ ਆ ਚਿੱਠੀ ਪਕੜ, ਜੇ ਲਕਸ਼ਮਣ ਸਿੰਘ ਹੋਰੀ ਕਿਤੇ ਮਿਲ ਜਾਣ ਤੇ ਚਿੱਠੀ ਦਿਖਾ ਕੇ ਉਹਨਾਂ ਨੂੰ ਰੋਕੀ। ਕਹਿੰਦਾ ਬਲ ਤਾਂ ਰੋਗੇ ਹੋਣੇ ਨੇ। ਇਧਰ ਭਾਈ ਲਕਸ਼ਮਣ ਸਿੰਘ ਗੁਰਮੁਖੋ ਤੁਰੇ ਨੇ, ਨਨਕਾਣਾ ਸਾਹਿਬ ਵੱਲ ਤੁਰਦਿਆਂ ਅਖੀਰ ਦੀ ਅਰਦਾਸ ਕੀਤੀ। ਜਦੋਂ ਪਹੁੰਚੇ ਨੇੜੇ ਤੇ ਭਾਈ ਸਾਹਿਬ ਭਾਈ ਟਹਿਲ ਸਿੰਘ ਜਿਹੜੇ ਸਨ ਉਹਨਾਂ ਦੀ ਜੇਬ ਵਿਚ 18 ਰੁਪਈਏ ਸਨ। ਭਾਈ ਇੰਦਰ ਸਿੰਘ, ਭਾਈ ਮੰਗਲ ਸਿੰਘ ਕਿਰਪਾਨ ਬਹਾਦਰ, ਭਾਈ ਲਕਸ਼ਮਣ ਸਿੰਘ ਦੀ ਨੂੰਹ ਤੇ 5-6 ਬੀਬੀਆਂ ਹੋਰ ਸਨ। 18 ਰੁਪਈਏ ਕੱਢ ਕੇ ਭਾਈ ਟਹਿਲ ਸਿੰਘ ਨੇ ਦਿੱਤੇ। ਕਹਿਣ ਲੱਗਾ, ਭੈਣੋ ਇੱਕ ਕੰਮ ਕਰਿਓ, ਸ਼ਹੀਦ ਅਸੀਂ ਹੋ ਜਾਣਾ, ਗੁਰੂ ਨਾਨਕ ਸਾਹਿਬ ਦੀ ਸਾਡੇ ਤੇ ਖੁਸ਼ੀ ਏ, ਆ 18 ਰੁਪਈਆਂ ਨਾਲ ਅਖੰਡ ਪਾਠ ਸਾਹਿਬ ਜ਼ਰੂਰ ਕਰਾ ਦਿਆ ਜੇ। ਜੇ ਵਿੱਚੋਂ 18 ਰੁਪਈਏ ਦਿੱਤੇ, ਬੀਬੀਆਂ ਤੰਬੂ ਸਾਹਿਬ ਵੱਲ ਚਲੀਆਂ ਗਈਆਂ। ਭਾਈ ਲਕਸ਼ਮਣ ਸਿੰਘ ਜਦੋਂ ਗੁਰੂ ਘਰ ਦੇ ਨੇੜੇ ਗਏ ਤੇ ਇਸ ਤੋਂ ਪਹਿਲਾਂ ਜਿਹੜੀ ਰਾਤ ਲੰਘੀ ਏ, ਮਹੰਤ ਨੂੰ ਨਹੀਂ ਸੀ ਪਤਾ ਵੀ ਜਥੇ ਆਉਣੇ ਨੇ। ਮਹੰਤ ਲਾਹੌਰ ਜਾਣ ਨੂੰ ਤਿਆਰ ਸੀ। ਇਸ ਚੰਦਰੇ ਨੇ 2-3 ਮਕਾਨ ਬਣਾਏ ਸਨ ਐਸ਼ੋ ਇਸ਼ਰਤ ਲਈ। ਕਹਿੰਦੇ ਨੇ ਜਦੋਂ ਮਹੰਤ ਗੱਡੀ ਵਿਚ ਬੈਠਾ ਹੈ ਤੇ ਇੱਕ ਮੁਸਲਮਾਨ ਮਰਾਸ਼ਨ ਨੇ ਸ਼ਬਦ ਵਰਤੇ ਸਨ, ਕਹਿੰਦੀ ਮੰਤਾ ਕਿੱਧਰ ਜਾਣਾ ਪਿਆ, ਆ ਨੀਲੀਆਂ ਪੱਗਾਂ ਵਾਲੇ ਆ ਗਏ ਨੀ ਕਬਜ਼ਾ ਕਰਨ ਵਾਸਤੇ। ਮਹੰਤ ਨੇ ਤੁਰਦੀ ਗੱਡੀ ਵਿਚੋਂ ਛਾਲ ਮਾਰੀ ਤੇ ਤੇਲ ਦੇ ਪੀਪੇ, ਸੁੱਕੀਆਂ ਲੱਕੜਾਂ, ਸ਼ਰਾਬ ਦੇ ਬੋਤਲਾਂ, ਡਰੰਮ ਤੇ ਅਸਲਾ ਸਾਰਾ ਲੈ ਆਂਦਾ ਤੇ ਆਪਣੇ ਸਾਥੀਆਂ ਨੂੰ ਕਿਹਾ, ਸੱਜਣੋ ਜਦੋਂ ਅੰਦਰ ਆਉਣ ਉਦੋਂ ਕੁਝ ਨਹੀਂ ਕਹਿਣਾ, ਅੰਦਰ ਵੜਨ ਮੱਥਾ ਟੇਕਣ ਪਹਿਲਾਂ ਤਾਂ ਲਕਸ਼ਮਣ ਸਿੰਘ ਨੂੰ ਲਿਆ ਜੇ ਜਿਹਨੇ ਅੱਤ ਚੁੱਕੀ ਹੋਈ। ਕਹਿੰਦਾ ਫਿਰ ਇੱਕੋ ਦਮ ਮਾਰਨਾ ਨਹੀਂ, ਗੋਲੀ ਮਾਰ ਕੇ ਕਰਿਆ ਜੇ ਫੱਟੜ, ਤੇ ਜਦੋਂ ਫੱਟੜ ਹੋ ਜਾਣ ਤੇ ਰੱਖ ਕੇ ਲੱਕੜ ਉੱਤੇ ਟੋਕਿਆਂ ਨੂੰ ਉਹਨਾਂ ਦੇ ਛੋਟੇ ਛੋਟੇ ਟੁਕੜੇ ਕਰਿਆ ਜੇ, ਤੇ ਹੋਇਆ ਇਹ ਖੁਸ਼ੀ ਐਵੇਂ ਨਹੀਂ। ਕਹਿੰਦੇ ਨੇ ਇੱਧਰ ਭਾਈ ਲਕਸ਼ਮਣ ਸਿੰਘ ਹੋਰਾਂ ਤਿਆਰੀ ਕੀਤੀ, ਅੰਦਰ ਪ੍ਰਵੇਸ਼ ਕਰਨਾ ਸੀ। 5:44 ਤੇ ਦਸ਼ ਜਥਾ ਅੰਦਰ ਗਿਆ। ਉਸ ਤੋਂ ਪਹਿਲਾਂ ਚਿੱਠੀ ਮਿਲ ਗਈ ਪੰਥ ਦੀ। ਭਾਈ ਵਰਿਆਮ ਸਿੰਘ ਨੇ ਕਿਹਾ, ਰੋਕਿਆ ਵੀ ਆ ਚਿੱਠੀ ਦਿੱਤੀ ਏ ਦਲੀਪ ਸਿੰਘ ਨੇ, ਤੁਸੀਂ ਰੁਕ ਜਾਓ। ਭਾਈ ਲਕਸ਼ਮਣ ਸਿੰਘ ਥੋੜੇ ਜੇ ਵਿਚਾਰਨ ਲੱਗੇ ਤੇ ਭਾਈ ਟਹਿਲ ਸਿੰਘ ਕਹਿੰਦਾ, ਭਾਈ ਸਾਹਿਬ ਜੀ ਹੁਕਮਨਾਮਾ ਲੈ ਕੇ ਆਏ ਸਾਂ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ ਏ, ਆਪ ਜਲਾਈ, ਆਪ ਤੁਰ ਕੇ ਆਏ ਆ, ਹੁਣ ਕਿਉਂ ਸੋਚਣਾ ਹੋਇਆ। ਭਾਈ ਸਾਹਿਬ ਨੇ ਜਕਾਰਾ ਛੱਡਿਆ ਤੇ ਜਥਾ ਅੰਦਰ ਨੂੰ ਚੱਲ ਪਏ। ਜਦੋਂ 5:44 ਤੇ ਅੰਦਰ ਜਥਾ ਪ੍ਰਵੇਸ਼ ਕੀਤਾ, ਮਹੰਤ ਦੇ ਗੁੰਡੇ ਸ਼ਰਾਬ ਵਿਚ ਤੁੱਤ ਸਨ, ਬੰਦੂਕਾਂ ਉਹਨਾਂ ਦੇ ਹੱਥ ਵਿਚ, ਕਈਆਂ ਦੇ ਨਾਂ ਵੀ ਦਿੱਤੇ ਨੇ, 10 ਨੰਬਰੀਆਂ ਦੇ ਰਾਂਝਾ, ਰਿਆਣਾ, ਲੱਦੂ ਆਦਿਕ। ਕਹਿੰਦੇ ਨੇ ਬੰਦੂਕਾਂ ਇਹਨਾਂ ਭਰੀਆਂ, ਕੁਝ ਰਾਤ ਨੂੰ ਆ ਟੋਕੇ, ਕੁਹਾੜੀਆਂ, ਛਵੀਆਂ, ਬਰਸ਼ੇ, ਤਲਵਾਰਾਂ ਤਿੱਖੀਆਂ ਕਰਦੇ ਰਹੇ। ਸਭ ਤੋਂ ਪਹਿਲਾਂ ਕਹਿੰਦੇ ਨੇ ਆਪਾਂ ਵਾਰ ਨਹੀਂ ਕਰਨਾ, ਕਿਸੇ ਤੇ ਹੱਥ ਨਹੀਂ ਚੁੱਕਣਾ, ਆਪਣੇ ਗੁਰਸਿੱਖ ਜਥਾ ਕਹਿੰਦਾ। ਭਾਈ ਲਕਸ਼ਮਣ ਸਿੰਘ ਦੀ ਡਿਊਟੀ ਲੱਗੀ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੋਗੇ, ਆਸਾ ਦੀਵਾਰ ਦਾ ਪਾਠ ਕਰੋਗੇ। ਭਾਈ ਟਹਿਲ ਸਿੰਘ ਦੀ ਡਿਊਟੀ ਲੱਗੀ, ਤੁਸੀਂ ਬਾਹਰ ਦਰਵਾਜ਼ੇ ਵਿਚ ਖਲੋਵੋਗੇ। ਜਿਹੜੇ ਜਥੇ ਦੇ ਗਏ ਸਨ ਉਹਨਾਂ ਦੀ ਡਿਊਟੀ ਲੱਗੀ, ਤੁਸੀਂ ਨੇਤਰ ਬੰਦ ਕਰਕੇ ਪਾਠ ਸਰਵਣ ਕਰੋਗੇ। ਪਹਿਲਾਂ ਨੇਮ ਨਿਭਾਵਾਂਗੇ, ਫਿਰ ਆਪਾਂ ਦੂਜੀ ਸਾਰੀ ਸੇਵਾ ਸੰਭਾਲਣੀ। ਜਥਾ ਅੰਦਰ ਗਿਆ, ਭਾਈ ਸਾਹਿਬ ਭਾਈ ਲਕਸ਼ਮਣ ਸਿੰਘ ਜੀ ਨੇ ਕੀਤੀ ਨਮਸਕਾਰ, ਅੱਖਾਂ ਭਰ ਰਹੀਆਂ, ਸਤਿਗੁਰੂ ਕਈ ਸਾਲਾਂ ਤੋਂ ਬਾਅਦ ਅੱਜ ਮੱਥਾ ਟੇਕਣ ਆਇਆ ਹਾਂ, ਤੇਰਾ ਕੋਟਾਨ ਕੋਟ ਸ਼ੁਕਰ ਮੇਰੇ ਗੁਰੂ ਨਾਨਕ ਸਾਹਿਬ। ਮੱਥਾ ਟੇਕ ਕੇ ਬੈਠ ਗਏ ਤਾਬਿਆ। ਜਦੋਂ ਗੁਰੂ ਜੀ ਦੇ ਹਜ਼ੂਰੀ ਬੈਠੇ, ਭਾਈ ਟਹਿਲ ਸਿੰਘ ਬਾਹਰ ਖਲੋਤੇ, ਪਹਿਲੀ ਗੋਲੀ ਭਾਈ ਟਹਿਲ ਸਿੰਘ ਦੇ ਸੀਨੇ ਵਿਚ ਵੱਜੀ ਸੀ। ਮਹੰਤ ਆਪ ਘੋੜੇ ਤੇ ਸਵਾਰ ਹੋ ਕੇ ਆਇਆ, ਮੂੰਹ ਬੰਨਿਆ ਉਹਨੇ, ਪਹਿਲੀ ਗੋਲੀ ਵੱਜੀ ਭਾਈ ਟਹਿਲ ਸਿੰਘ ਨੂੰ ਛਾਤੀ ਵਿਚ ਗੋਲੀ ਵੱਜੀ ਤੇ ਜਦੋਂ ਡਿੱਗਾ ਤੇ ਇੰਨੀ ਦੇਰ ਨੂੰ ਤਿੱਖੇ ਟੋਕਿਆਂ ਛਵੀਆਂ ਵਾਲੇ ਦੌੜੇ, ਜਿਹੜੇ ਲੱਕੜਾਂ ਦੇ ਮੁੱਢ ਰੱਖੇ ਸਨ ਨਾ, ਭਾਈ ਸਾਹਿਬ ਦੇ ਅਜੇ ਅੰਦਰੋਂ ਸਵਾਸ ਨਹੀਂ ਪੂਰੇ ਹੋਏ, ਗੁਰਮਖੋ ਸਹਿਕਦੇ ਨੂੰ ਲੱਕੜ ਦੀ ਮੁੱਢ ਤੇ ਰੱਖ ਕੇ ਟੁਕੜਾ ਸ਼ੁਰੂ ਕਰ ਦਿੱਤਾ। ਕੋਈ ਹੱਥਾਂ ਨੂੰ ਟੁੱਕਣ ਲੱਗ ਪਿਆ, ਕੋਈ ਪੈਰਾਂ ਨੂੰ ਟੁੱਕਣ ਲੱਗ ਪਿਆ। ਜਿੰਨੀ ਕੁ ਦੇਰ ਤੱਕ ਸੁਰਤ ਸੀ, ਅੰਦਰੋਂ ਕੇਵਲ ਗੁਰੂ ਦੀ ਆਵਾਜ਼ ਆਉਂਦੀ ਰਹੀ, ਖਾਏ ਜਾਂ ਸੀ ਨਹੀਂ। ਭਾਈ ਸਾਹਿਬ ਭਾਈ ਟਹਿਲ ਸਿੰਘ ਦੇ ਟੁਕੜੇ ਕੀਤੇ, ਅਗਾਂ ਉਤਰ ਕੇ ਜਦੋਂ ਅੰਦਰ ਗਏ ਤੇ ਦੂਸਰੀ ਗੋਲੀਆਂ ਦੀ ਬਾਛੜ ਭਾਈ ਸਾਹਿਬ ਭਾਈ ਲਕਸ਼ਮਣ ਸਿੰਘ ਤੇ ਕੀਤੀ। ਜਦੋਂ ਗੋਲੀਆਂ ਚੱਲੀਆਂ ਤੇ ਕੁਝ ਸਵਰੂਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੱਗੀਆਂ, ਭਾਈ ਲਕਸ਼ਮਣ ਸਿੰਘ ਨੇ ਕੁੱਟ ਕੇ ਉੱਤੋਂ ਜਫਾ ਜਿਵੇਂ ਪਾਈਦਾ ਆਪਣੇ ਸਰੀਰ ਨਾਲ ਗੁਰੂ ਦੇਵ ਜੀ ਦੇ ਪਵਿੱਤਰ ਸਵਰੂਪ ਨੂੰ ਢੱਕ ਲਿਆ।
ਮੇਰੇ ਦਾਤਿਆ ਮੇਰਾ ਤਨ ਛਲਨੀ ਹੋ ਜਾਏ। ਜਿਵੇਂ ਸਾਹਿਬ ਕਹਿੰਦੇ ਨੇ ਸਾਹਿਬ ਸੰਕਟ ਵੈ ਸੇਵਕ ਭੱਜੈ, ਚਿਰੰਕਾਲ ਨਾ ਜੀਵੈ ਦੋ ਕੁੱਲ ਜੈ। ਕਹਿੰਦੇ ਨੇ ਉਸੇ ਵਕਤ ਕਿਹਾ ਦਾਤਾ ਮੇਰਾ ਤਨ ਛਲਨੀ ਹੋ ਜਾਏ ਪਰ ਤੈਨੂੰ ਗੋਲੀ ਨਾ ਲੱਗੇ। ਕਹਿੰਦੇ ਨੇ ਭਾਈ ਸਾਹਿਬ ਭਾਈ ਲਛਮਣ ਸਿੰਘ ਉਹਨਾਂ ਨੂੰ ਛਲਨੀ ਛਲਨੀ ਕੀਤਾ, ਇੱਕੋ ਦਮ ਫਿਰ ਉਹ ਧੁੱਤ ਹੋਏ ਸ਼ਰਾਬ ਵਿਚ ਆਏ, ਗੋਲੀਆਂ ਦੀ ਬਾਛੜ ਕਰਕੇ ਪਕੜ ਕੇ ਇੱਕ ਇੱਕ ਦੇ ਟੁਕੜੇ ਕਰਨ ਲੱਗੇ। ਤੇ ਜਿਹੜਾ ਬੱਚਾ ਸੀ ਨਾ ਇਹਨੂੰ ਇੱਕ ਸਿਆੜੇ ਨੇ ਅਲਮਾਰੀ ਬਣੀ ਸੀ ਚੌਖੰਡੀ ਵਿਚ, ਬਜ਼ੁਰਗਾਂ ਨੇ ਉਹ ਥਾਂ ਸਾਡਿਆਂ ਨੇ ਦੇਖੇ, ਆਹ ਵਿਚੋਂ ਵੀ ਕਈ ਬੈਠੇ ਹੋਣਗੇ ਜਿਨ੍ਹਾਂ ਦਰਸ਼ਨ ਕੀਤੇ ਨੇ। ਉਸ ਭਾਈ ਦਰਬਾਰਾ ਸਿੰਘ ਨੂੰ ਉਸ ਅਲਮਾਰੀ ਵਿਚ ਡੱਕ ਦਿੱਤਾ, ਵਿਚੋਂ ਜਾਲੀ ਸੀ ਰਾਹ ਨਿਕਲ ਸਵਾਸ ਆਉਂਦੇ ਸਨ। ਕਹਿੰਦੇ ਨੇ ਪਹਿਲਾਂ ਟੁਕੜੇ ਕੀਤੇ, ਫਿਰ ਸਹਿਕਦਿਆਂ ਦੇ ਉੱਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ, ਲੱਕੜਾਂ ਇਕੱਠੀਆਂ ਕੀਤੀਆਂ। ਜਦੋਂ ਅੱਗ ਲਾਈ ਉਸ ਵੇਲੇ ਦਿਨ ਦਾ ਚੜਾਅ ਬਹੁਤ ਹੋ ਗਿਆ। ਮਹੰਤ ਕਹਿੰਦਾ ਹੁਣ ਇੱਕ ਕੰਮ ਕਰੋ, ਟੁਕੜੇ ਸਮੇਟੋ ਤੇ ਫਟਾਫਟ ਇਹਨਾਂ ਨੂੰ ਅੱਗ ਲਾ ਕੇ ਫੂਕ ਦਿਓ। ਸਿੱਖਾਂ ਗੁਰੂ ਕੇ ਸਿੱਖਾਂ ਦੀਆਂ ਕਿਰਪਾਨਾਂ, ਗਾਤਰੇ, ਕੰਘੇ, ਕੇਸ ਚਾਰ ਚੁਫੇਰੇ ਜ਼ਮੀਨ ਤੇ ਡਿੱਗੇ ਪਏ। ਜਦੋਂ ਇਹ ਕਹਿੰਦੇ ਨੇ ਜਿਸ ਅਸਥਾਨ ਤੇ ਚਰਨ ਧੋ ਕੇ ਸੰਗਤ ਜਾਂਦੀ ਸੀ ਨਾ ਚੁਬੱਚੇ ਵਿਚ, ਉਹ ਭਾਈ ਨਰਾਇਣ ਸਿੰਘ ਨੇ ਲਿਖਿਆ ਜੀ ਗੁਰਮੁਖੋ, ਉਹ ਚੁਬੱਚਾ 16 ਇੰਚ ਡੂੰਘਾ ਸੀ ਤੇ 14 ਇੰਚ ਚੌੜਾ ਸੀ, ਉਹ ਚੁਬੱਚਾ ਜਿਹਦੇ ਵਿਚ ਚਰਨ ਧੋਂਦੇ ਸਨ। ਕਹਿੰਦੇ ਨੇ ਉਸ ਚੁਬੱਚੇ ਵਿਚੋਂ ਖੂਨ ਜਿਹੜਾ ਭਰ ਕੇ ਇਸ ਤਰ੍ਹਾਂ ਉੱਤੇ ਤਰ ਕੇ ਨਿਕਲਦਾ ਸੀ ਜਿਵੇਂ ਪਰਨਾਲਾ ਮੀਂਹ ਦਾ ਕਿਤੇ ਚੱਲਦਾ ਹੋਵੇ। ਇਹਦਾ ਹਿਸਾਬ ਲਾ ਲਓ ਕਿੰਨੇ ਕੁ ਸਿੱਖਾਂ ਨੂੰ ਕਿਸ ਤਰ੍ਹਾਂ ਸ਼ਹੀਦ ਕੀਤਾ ਗਿਆ। ਇਧਰ ਜਦੋਂ ਇਹਨੇ ਸਫਾਈ ਕਰਾਉਣੀ ਸ਼ੁਰੂ ਕੀਤੀ, ਟੁਕੜੇ ਟੁਕੜੇ ਕਰ ਦਿੱਤੇ, ਤੇ ਜਦੋਂ ਸਫਾਈ ਪੈ ਕਰਾਉਣ ਤੇ ਅਲਮਾਰੀ ਵਿੱਚੋਂ ਆਵਾਜ਼ ਆਈ ਕਿ ਬਾਪੂ ਦਾਦੀ ਨੇ ਸਾਨੂੰ ਦੋਨਾਂ ਨੂੰ ਪਿਆਰ ਦੇ ਕੇ ਤੋਰਿਆ ਸੀ ਸ਼ਹੀਦ ਹੋਣ ਲਈ, ਮੈਂ ਵੀ ਸ਼ਹੀਦ ਹੋਣਾ। ਕਹਿੰਦੇ ਨੇ ਸਫਾਈ ਕਰਨ ਵਾਲੇ ਡਰ ਗਏ, ਇੱਕ ਕਹਿੰਦਾ ਉਹ ਬਲਾਂ ਜੀ ਅੰਦਰ ਕੋਈ, ਤੇ ਉਹ ਲੱਦੂ ਛੇ ਇੱਕ ਬਦਮਾਸ਼ ਉਹਨੇ ਬੁਬਲੀ ਮਾਰੀ, ਕਹਿੰਦਾ ਇੱਥੇ ਲਛਮਣ ਸਿੰਘ ਵਰਗੀਆਂ ਬਲਾਵਾਂ ਝਟਕਾ ਦਿੱਤੀਆਂ ਨੇ, ਇਹ ਕਿਹੜੀ ਬਲਾ ਹੈ। ਕਹਿੰਦੇ ਨੇ ਜਦੋਂ ਅਲਮਾਰੀ ਖੋਲੀ ਬੱਚਾ ਨਿਕਲਿਆ, ਇੱਕੋ ਦਮ ਕੱਕਿਆ ਕਿ ਉਹ ਬਦਮਾਸ਼ ਦੇ ਗਲੇ ਨੂੰ ਪੈ ਗਿਆ। ਕਹਿੰਦਾ ਮੈਨੂੰ ਇਸ ਤਰ੍ਹਾਂ ਨਾ ਮਾਰਿਓ, ਮੈਨੂੰ ਉਸ ਤਰ੍ਹਾਂ ਮਾਰਿਓ ਜਿਵੇਂ ਮੇਰੇ ਬਾਪੂ ਨੂੰ ਸ਼ਹੀਦ ਕੀਤਾ। ਸੱਚ ਅਸੀਂ ਇਕੱਠਾ ਇਸ਼ਨਾਨ ਕੀਤਾ, ਇਕੱਠੇ ਆਏ ਹਾਂ। ਕਹਿੰਦੇ ਨੇ ਉਧਰ ਚਿਖਾ ਬਲੇ ਪਈ, ਅੱਧ ਸੜੇ ਸਰੀਰ ਪਏ, ਉਧਰ ਇਸ ਬੱਚੇ ਨੂੰ ਦੋ ਟੁਕੜੇ ਕਰਕੇ ਇੱਕੋ ਦਮ ਸਹਿਕ ਦੇਖੋ ਇਹਨੂੰ ਬਲ ਦੀ ਕੋਈ ਚਿਖਾ ਦੇ ਵਿੱਚ ਸੱਦ ਦਿੱਤਾ। ਭਾਈ ਸਾਹਿਬ ਭਾਈ ਕੇਹਰ ਸਿੰਘ ਦਾ ਪੁੱਤਰ ਦਰਬਾਰਾ ਸਿੰਘ ਉਹ ਵੀ ਸ਼ਹੀਦ ਹੋ ਗਿਆ। ਇੱਧਰ ਗੋਲੀ ਚੱਲਦੀ ਪਈ ਸੀ ਤੇ ਜਿਹੜਾ ਸੱਜਣ ਭਾਈ ਵਰਿਆਮ ਸਿੰਘ ਚਿੱਠੀ ਲੈ ਕੇ ਆਇਆ ਸੀ ਉਹਨੇ ਭਾਈ ਦਲੀਪ ਸਿੰਘ ਨੂੰ ਕਿਹਾ, ਸੱਜਣਾ ਤੂੰ ਪੰਥ ਨੂੰ ਕੀ ਮੂੰਹ ਦਿਖਾਏਗਾ, ਸਿੱਖ ਤਾਂ ਅੰਦਰ ਗਏ ਉੱਥੇ ਤਾਂ ਗੋਲੀ ਚੱਲਦੀ ਪਈ। ਭਾਈ ਦਲੀਪ ਸਿੰਘ ਪਿਛਾਣੀ ਭੱਜਿਆ, ਵਾਹ ਮਰਜੀਵੜਿਆ ਜੇ ਛਾਤੀ ਠੋਕ ਕੇ ਕਿਹਾ ਸੀ ਮੈਂ ਰੋਕਾਂਗਾ, ਮੈਂ ਪੰਥ ਨੂੰ ਜਵਾਬ ਦਿਆਂਗਾ, ਨੰਗੇ ਪੈਰੀ ਦੌੜਿਆ ਮਹੰਤ ਨੂੰ ਵਾਸਤਾ ਪੈ ਕੇ ਕਿਹਾ, ਕਹਿਣ ਲੱਗੇ ਜ਼ੁਲਮ ਨਾ ਕਰ ਬਾਜ ਆ। ਮਹੰਤ ਨੇ ਗੋਲੀ ਮਾਰ ਕੇ ਭਾਈ ਦਲੀਪ ਸਿੰਘ ਦਾ ਸੀਨਾ ਭਿੰਨ ਦਿੱਤਾ ਤੇ ਕੋਲ ਭੱਠੀ ਸੀ, ਅੱਗ ਬਲਦੀ ਸੀ ਆਵਾ ਸੀ, ਤੇ ਭਾਈ ਸਾਹਿਬ ਸਹਿਕਦੇ ਨੂੰ ਜਿਉਂਦੇ ਭਾਈ ਦਲੀਪ ਸਿੰਘ ਸਾਹੋਵਾਲ ਨੂੰ ਉਸ ਭੱਠੀ ਵਿੱਚ ਸੱਦ ਦਿੱਤਾ, ਕੁਝ ਹੋਰ ਨਾਲ ਸਨ ਉਹਨਾਂ ਨੂੰ ਭੱਠੀ ਵੀ ਸੱਟਿਆ। ਇੱਧਰ ਜਦੋਂ ਪਤਾ ਲੱਗਾ ਭਾਈ ਉੱਤਮ ਸਿੰਘ ਕਾਰਖਾਨੇ ਵਾਲੇ ਨੇ ਤਾਰਾਂ ਪਾ ਦਿੱਤੀਆਂ, ਸਾਰਾ ਸਿੱਖ ਜਗਤ ਕੁਰਲਾ ਉੱਠਿਆ। ਕਰਤਾਰ ਸਿੰਘ ਝੱਬਰ ਨੂੰ ਖਬਰ ਗਈ, ਮਹੰਤ ਜਿਹੜਾ ਇੱਕੋ ਦਮ ਅੱਧ ਸੜੀਆਂ ਲਾਸ਼ਾਂ ਛੱਡ ਕੇ ਦੌੜਿਆ, ਜਿੰਨੇ ਕੁਛ ਮਾਸ ਦੇ ਟੁਕੜੇ ਸਨ ਉਹ ਸਾੜ ਦਿੱਤੇ। ਕਹਿੰਦੇ ਨੇ ਉਧਰ ਖਬਰ ਗਈ ਝੱਬਰ ਕਿ ਭਾਈ ਲਛਮਣ ਸਿੰਘ ਦਾ ਜਥਾ ਸ਼ਹੀਦ ਕਰ ਦਿੱਤਾ ਗਿਆ। ਕਰਤਾਰ ਸਿੰਘ ਝੱਬਰ ਨੇ ਪੂਰੇ ਇਲਾਕੇ ਵਿੱਚ ਪੱਲੂ ਫੇਰਿਆ, ਕਹਿੰਦਾ ਜਿਹਦੇ ਘਰ ਕੋਈ ਗੰਡਾਸਾ, ਕੋਈ ਕਿਰਪਾਨ, ਬੰਦੂਕ, ਨੇਜਾ, ਜੋ ਕੁਝ ਹੈ ਜਿਹਦੇ ਅੰਦਰ ਗੁਰੂ ਨਾਨਕ ਦਾ ਖੂਨ ਹੈ ਨਾ, ਕਲਗੀ ਵਾਲੇ ਦਾ ਪੁੱਤਰ ਏ, ਘਰ ਛੇਤੀ ਜੀ ਆਓ। ਕਹਿੰਦੇ ਨੇ 2200 ਮਰਜੀਵੜਾ ਘਰ ਘਰ ਵਿੱਚੋਂ ਤਿਆਰ ਹੋ ਗਿਆ ਸੀ ਨਨਕਾਣਾ ਸਾਹਿਬ ਪਹੁੰਚੇ। ਸਰਦਾਰ ਕਰਤਾਰ ਸਿੰਘ ਝੱਬਰ ਨੇ ਆਪ ਅੱਗੇ ਸਵਾਰ ਹੋ ਕੇ 2200 ਦੇ 2200 ਦੇ 11 ਜਥੇ ਬਣਾਏ, ਆਪ ਅੱਗੇ ਤੁਰਿਆ। ਇੱਧਰ ਸਰਦਾਰ ਸਰਕਾਰੀ ਵਕੀਲ ਸਰਦਾਰ ਬਹਾਦਰ ਮਹਿਤਾਬ ਸਿੰਘ, ਭਾਈ ਜੋਧ ਸਿੰਘ ਤੇ ਦੂਸਰੇ ਪਾਸੇ ਮਿਸਟਰ ਕਿੰਗ, ਇਹ ਅੰਗਰੇਜ਼ ਸਾਰੇ ਪਹੁੰਚੇ। ਗੋਰਾ ਗੋਰਾ ਫੌਜ ਲਾ ਤੀ, ਮੰਦ ਕਰ ਦਿੱਤਾ ਇਹਨਾਂ ਨੇ। ਤੇ ਜਦੋਂ ਕਰਤਾਰ ਸਿੰਘ ਝੱਬਰ ਨੇੜੇ ਗਿਆ ਤੇ ਰੋਕ ਦਿੱਤਾ ਤੇ ਕਹਿਣ ਲੱਗੇ, ਸਰਦਾਰ ਬਹਾਦਰ ਮਹਿਤਾਬ ਸਿੰਘ ਵਕੀਲ ਅੱਖਾਂ ਭਰ ਕੇ ਕਹਿੰਦਾ ਕਿ ਝੱਬਰ ਸਾਹਿਬ ਰੁਕ ਜਾਓ, ਅੱਗੇ ਗੋਲੀਆਂ ਚੱਲਦੀਆਂ ਪਈਆਂ ਨੇ। ਝੱਬਰ ਨੇ ਕਿਹਾ, ਕਹਿਣ ਲੱਗਾ ਇਹ ਵਕਾਲਤ ਹੁਣ ਜਾ ਕੇ ਅੰਗਰੇਜ਼ਾਂ ਦੀ ਕਚਹਿਰੀ ਵਿੱਚ ਕਰੀ, ਹੁਣ ਤਾਂ ਬਸ ਇੱਕੋ ਧਾਰ ਕੇ ਆਇਆ, ਜਾਂ ਮਰਾਂਗੇ ਜਾਂ ਮਾਰਾਂਗੇ। ਇੰਨੀ ਗੱਲ ਕਹੀ ਅੱਗੇ ਤੁਰਿਆ ਅੰਗਰੇਜ਼ ਆਇਆ, ਕਹਿੰਦਾ ਝੱਬਰ
ਬੰਦੂਕਾਂ ਦੇ ਮੂੰਹ ਤੇਰੇ ਵੱਲ ਨਹੀਂ। ਕਹਿੰਦਾ ਅਫਸੋਸ, ਜੇ ਇਨਸਾਫ ਕਰਦਾ ਤੇ ਬੰਦੂਕਾਂ ਦੇ ਮੂੰਹ ਮਹੰਤ ਵੱਲ ਹੁੰਦੇ, ਪਰ ਕਿਹੋ ਜਿਹਾ ਕਠੋਰ ਏ ਸਾਡੇ ਮਰੇ ਤੇ ਸਾਡੇ ਵਾਲੀ ਬੰਦੂਕਾਂ ਦੇ ਮੂੰਹ। ਕਹਿਣ ਲੱਗਾ ਮੈਂ ਅੰਦਰ ਜਾਵਾਂਗਾ। ਕਹਿੰਦੇ ਉਸ ਵੇਲੇ ਨੇ ਕਿਹਾ ਤੂੰ ਇੱਕ ਰਾਤ ਰੁਕ, ਇੱਕ ਸ਼ਬਦ ਕਹਿ ਇੱਕ ਰਾਤ ਰੁਕ ਦੇ। ਸਰਕਾਰ ਦੀ ਨੀਤੀ ਸੀ ਵੀ ਸਭ ਕੁਝ ਸਮੇਟ ਦਿਆਂਗੇ, ਜਿਵੇਂ ਆ 84 ਵਿੱਚ ਹੋਇਆ ਕੀ ਨਹੀਂ ਕੀਤਾ ਹਕੂਮਤ ਨੇ। ਅੱਜ ਭਾਵੇਂ ਜਿੰਨਾ ਮਰਜ਼ੀ ਕੋਈ ਕਹੀ ਜਾਏ ਨੂੰ ਭੁੱਲ ਜਾਓ, ਇਹ ਵਿਸਰ ਜਾਏ, ਜਿੰਨੀ ਦੇਰ ਤੱਕ ਸਿੱਖ ਦਾ ਬੱਚਾ ਰਹੇਗਾ 84 ਦਾ ਕਤਲੇਆਮ ਭੁੱਲੇਗਾ ਨਹੀਂ। ਚੇਤੇ ਰੱਖਿਓ ਭੁੱਲ ਸਕਦੇ ਹੀ ਨਹੀਂ। ਤੇ ਜੇ ਚਾਹੀਏ ਕਿ 84 ਦਾ ਇਨਸਾਫ, ਸੁਰਜੀਤ ਪਾਤਰ ਨੇ ਇੱਕ ਕਵਿਤਾ ਲਿਖੀ ਸੀ, ਉਹ ਕਹਿੰਦਾ ਕਿ ਕੀ ਇਹ ਇਨਸਾਫ ਹੋਮੇ ਦੇ ਪੁੱਤ ਕਰਨਗੇ, ਕੀ ਆਸ ਕਰਨੇ ਉਸ ਤੋਂ, ਕੀ ਇਹ ਇਨਸਾਫ ਹੋਮੇ ਦੇ ਪੁੱਤ ਕਰਨਗੇ, ਕੀ ਇਹ ਪੱਥਰ ਦੇ ਬੁੱਤ ਕਰਨਗੇ, ਸੂਲੀ ਤੇ ਜੋ ਚੜੇ ਨੇ ਉਹ ਉਤਰਨੇ ਨਹੀਂ। ਕਹਿਣ ਲੱਗੇ ਰਾਜ ਪਲਟਣਗੇ, ਸੂਰਜ ਚੜਨ ਲੈਣਗੇ। ਉੱਥੇ ਉਹਨੇ ਇੱਕ ਗੱਲ ਕਹੀ, ਕਹਿੰਦਾ ਨਹੀਂ, ਇਹਨਾਂ ਨੂੰ ਕਹੋ ਜਿਹੜੇ ਫੈਸਲੇ ਅਸੀਂ ਚਾਹੁੰਦੇ ਹਾਂ ਸਾਨੂੰ ਉੱਥੋਂ ਮਿਲੇਗਾ ਇਨਸਾਫ। ਕਹਿਣ ਲੱਗਾ ਨਹੀਂ, ਇਸ ਅਦਾਲਤ ਵਿੱਚ ਬੰਦੇ ਫੈਸਲੇ ਸੁਣਦਿਆਂ ਸੁਣਦਿਆਂ ਬਿਰਖ ਹੋ ਗਏ, ਇਹਨਾਂ ਨੂੰ ਆਖੋ ਉਜੜੇ ਘਰੀ ਜਾਵਣ, ਇਹ ਕਦੋਂ ਤੱਕ ਇੱਥੇ ਖਲੋਤੇ ਰਹਿਣਗੇ। ਕਹਿੰਦਾ ਇਹ ਵੀ ਮੇਰਾ ਸ਼ਾਇਦ ਵਹਿਮ ਹੈ ਕਿ ਮੇਰੀ ਕਬਰ ਤੇ ਦੀਵਾ ਬਲੇਗਾ ਕੋਈ, ਜੇ ਹਵਾ ਇਹ ਰਹੀ ਕਬਰਾਂ ਤੇ ਕੀ ਘਰਾਂ ਵਿੱਚੋਂ ਵੀ ਦੀਵੇ ਬੁਝ ਲੈਣਗੇ। ਉਸ ਵੇਲੇ ਦੇ ਹਾਲਾਤ ਉਹਨੇ ਕਹੇ, ਕਦੀ ਤੱਕਿਓ ਸਿੱਖ ਕਦੀ ਭੁੱਲ ਸਕਦਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਹਾਂ, ਵਕਤੀ ਤੌਰ ਤੇ ਜ਼ਬਾਨ ਨੂੰ ਤਾਲੇ ਲੱਗ ਸਕਦੇ ਨੇ, ਪਰ ਤਵਾਰੀਖ ਨੂੰ ਕਦੀ ਕੋਈ ਝੂਠਿਆ ਨਹੀਂ ਕਰ ਸਕਦਾ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਤੇਰੇ ਤਾਂ ਸੀਸ ਚੁੱਕਣ ਦੀ ਪਾਬੰਦੀ ਸੀ, ਪਰ ਕਿੱਥੇ ਗਿਆ ਜੋ ਔਰੰਗਜ਼ੇਬ? ਚੇਤੇ ਰੱਖਿਓ ਜਿਹਦਾ ਸੀਸ ਲੱਥਾ ਸੀ ਉਹਦਾ ਨਿਸ਼ਾਨ ਝੁਲਦਾ ਪਿਆ, ਜਿਹੜਾ ਚੁੱਕਣ ਨਹੀਂ ਸੀ ਦਿੰਦਾ ਉਹਦਾ ਨਾਮੋ ਨਿਸ਼ਾਨ ਹੀ ਮਿਟ ਗਿਆ। ਸੱਚ ਕਦੀ ਰੁਕਦਾ ਨਹੀਂ। ਕਰਤਾਰ ਸਿੰਘ ਝੱਬਰ ਨੂੰ ਕਹਿੰਦਾ ਇੱਕ ਰਾਤ ਰੁਕ, ਤੇ ਝੱਬਰ ਪੁੱਛਦਾ ਕਹਿੰਦਾ ਉਹ ਸਿੰਘੋ, ਇਹ ਕਹਿੰਦਾ ਇੱਕ ਰਾਤ? ਪਿੱਛੋਂ ਆਵਾਜ਼ ਆਈ, ਕਹਿਣ ਲੱਗੇ ਉਹ ਮਿਸਟਰ ਕਿੰਗ, ਚੇਤੇ ਰੱਖ, ਜੇ ਤੇਰੇ ਪੁੱਤਰ ਦੀ ਲਾਸ਼ ਦੇ ਟੁਕੜੇ ਹੋਣ ਤੇ ਤੈਨੂੰ ਰੋਕ ਕੇ ਕਹੀਏ ਇੱਕ ਰਾਤ ਰੁਕ ਜਾ, ਰੁਕ ਜਾਏਗਾ? ਅੰਗਰੇਜ਼ ਦੀਆਂ ਅੱਖਾਂ ਭਰ ਰਹੀਆਂ। ਕਹਿੰਦੇ ਨੇ ਉਸੇ ਵੇਲੇ, ਕਹਿੰਦਾ ਚਾਹੁੰਦੇ ਕੀ ਹੋ? ਕਹਿਣ ਲੱਗੇ ਅਸੀਂ ਚਾਬੀ ਚਾਹੁੰਦੇ ਹਾਂ। ਨਨਕਾਣਾ ਸਾਹਿਬ ਦੀ ਚਾਬੀ ਦਿੱਤੀ, ਜਦੋਂ ਦਰਵਾਜ਼ਾ ਅੰਦਰ ਜਾ ਕੇ ਖੋਲਿਆ, ਵੱਡੇ ਵੱਡੇ ਰਾਸ ਜਿਹੜੇ ਸਨ ਉਹਨਾਂ ਦੀਆਂ ਭੁੱਬਾਂ ਨਿਕਲ ਗਈਆਂ। ਅੰਦਰ ਥਾਂ ਥਾਂ ਤੇ ਟੁਕੜੇ ਮਾਸ ਦੇ, ਕੜੇ ਕੰਘੇ, ਕੇਸ ਖਿਲਰੇ ਪਏ। ਦਰਵਾਜ਼ਾ ਬੰਦ ਕਰ ਦਿੱਤਾ ਤੇ ਜਿਹੜੇ ਜਿਹੜੇ ਪਰਿਵਾਰ ਵਿੱਚੋਂ ਜਥੇ ਦੇ ਸਿੱਖ ਆਏ ਸਨ ਉਹਨਾਂ ਨੂੰ ਸਨੇਹ ਭੇਜੇ, ਆ ਜਾਓ, ਖੋਪੜੀਆਂ ਨੇ, ਲੱਤਾਂ ਨੇ, ਬਾਹਾਂ ਨੇ, ਆਪਣੇ ਆਪਣਿਆਂ ਦੇ ਅੰਗ ਹੀ ਪਹਿਚਾਣ ਲਵੋ। ਗੁਰਮੁਖੋ, ਦੂਜੇ ਦਿਨ ਫਿਰ ਪੰਥ ਲਈ ਦਰਵਾਜ਼ਾ ਖੋਲਿਆ। ਇਹ 23 ਫਰਵਰੀ ਦੀ ਘਟਨਾ ਹੈ। ਜਦੋਂ ਦਰਵਾਜ਼ਾ ਖੋਲਿਆ, ਅੱਜ ਸਾਰਾ ਸਿੱਖ ਜਗਤ ਆਇਆ। ਜਦੋਂ ਦਰਵਾਜ਼ਾ ਖੁੱਲਿਆ, ਅੰਦਰ ਪ੍ਰਵੇਸ਼ ਕੀਤਾ, ਜਿਹੜੀ ਅਰਜ਼ ਕਰਨੀ ਥੋੜੀ ਜਿਹੀ ਇਕਾਗਰਤਾ ਦਿਆ ਜੇ। ਅੰਦਰ ਪ੍ਰਵੇਸ਼ ਕੀਤਾ, ਥਾਂ ਥਾਂ ਤੇ ਦੇਖਿਆ ਵੀ ਖੂਨ ਦੇ ਧੱਬੇ ਨੇ ਤੇ ਭਾਈ ਸਾਹਿਬ ਦਾ ਸਰੀਰ ਕੁਝ ਕਹਿੰਦੇ ਨੇ ਜੰਡ ਨਾਲ ਅੱਧ ਸੜਿਆ ਪਿਆ ਸੀ, ਪਛਾਣਿਆ ਨਹੀਂ ਗਿਆ ਉਹ ਲਾਸ਼ ਕਿਹੜੀ। ਅੰਦਰ ਲੰਘੇ ਤੇ ਉਹ ਮਾਈ ਵੀ ਆਈ ਜਿਹਦਾ ਪੁੱਤਰ ਤੇ ਪੋਤਰਾ ਸੀ। ਭਾਈ ਨਾਰਾਇਣ ਸਿੰਘ ਕਹਿੰਦੇ ਨੇ ਮੈਂ ਅੱਖਾਂ ਨਾਲ ਉਸ ਮਾਈ ਨੂੰ ਤੱਕਿਆ ਕਿ ਉਹ ਟੁਕੜੇ ਲੱਭੇ ਪਈ, ਮਾਸ ਦੇ ਟੁਕੜੇ ਪੋਲੇ ਤੇ ਉਹਦੇ ਵਿੱਚੋਂ ਇੱਕ ਲੱਤ ਲੱਭੀ ਜਿਹਦੀ ਸੱਜੀ ਲੱਤ ਤੇ ਫੁਲਵਹਿਰੀ ਸੀ। ਤੇ ਭਾਈ ਸਾਹਿਬ, ਭਾਈ ਕੇਹਰ ਸਿੰਘ ਜਦੋਂ ਫੌਜ ਵਿੱਚ ਭਰਤੀ ਸਨ ਨਾ ਤੇ ਇੱਕ ਰਾਤ ਲੱਤ ਸਨੋਹ ਵਿੱਚ ਰਹਿਣ ਕਰਕੇ ਫੁਲਹਿਰੀ ਹੋ ਗਈ ਸੀ। ਕਹਿੰਦੇ ਨੇ ਉਸੇ ਵਕਤ ਪਿੰਨੀ ਤੋਂ ਥੱਲਿਓ ਲਾਸ਼ ਉਹ ਲੱਤ ਚੁੱਕੀ ਤੇ ਬੁੱਢੀ ਸੀਨੇ ਨਾਲ ਲਾ ਕੇ ਕਹਿੰਦੀ ਲੋਕੋ, ਆਹ ਵੇਖੋ ਸ਼ੇਰਾਂ ਦੇ ਸ਼ਿਕਾਰ ਕਰਨ ਵਾਲੇ ਮੇਰੇ ਪੁੱਤਰ ਦੀ ਲੱਤ। ਸਾਰਾ ਦਿਨ ਉਸ ਲੱਤ ਨੂੰ ਛਾਤੀ ਨਾਲ ਲਾ ਕੇ ਰੱਖਿਆ, ਪੋਤੇ ਨੂੰ ਲੱਭਦੀ ਰਹੀ, ਪਰ ਪੋਤਾ ਲੱਭਣਾ ਕਿਤੋਂ ਸੀ? ਪਿਆਰਿਓ, ਉਸ ਵੇਲੇ ਫਿਰ ਸਿੱਖ ਪੰਥ ਇਕੱਠੇ ਹੋਏ, ਵੱਡੇ ਵੱਡੇ ਰਾਸ ਉਹਨਾਂ ਦੇ ਅੰਦਰ ਵਹਿ ਤੁਰੇ। 4 ਲਾਸ਼ਾਂ ਅੱਧ ਸੜੀਆਂ ਮਿਲੀਆਂ ਜਿਹੜੀਆਂ ਪਛਾਣੀਆਂ ਨਹੀਂ ਗਈਆਂ। 119 ਖੋਪੜੀਆਂ ਸੜੀਆਂ ਹੋਈਆਂ ਮਿਲੀਆਂ ਮੇਰੇ ਗੁਰੂ ਨਾਨਕ ਦੇ ਘਰ ਵਿੱਚੋਂ ਤੇ 7 ਖੋਪੜੀਆਂ ਬਾਹਰ ਮਿਲੀਆਂ ਆਵੇ ਵਿੱਚੋਂ। 119 ਖੋਪੜੀਆਂ ਅੰਦਰੋਂ, 7 ਖੋਪੜੀਆਂ ਬਾਹਰੋਂ, 126 ਖੋਪੜੀਆਂ, 4 ਲਾਸ਼ਾਂ ਅੱਧ ਸੜੀਆਂ ਤੇ ਜਦੋਂ ਨਿੱਕੇ ਨਿੱਕੇ ਮਾਸ ਦੇ ਟੁਕੜੇ ਚੁਣ ਲੱਗੇ ਤੇ 3 ਵੱਡੇ ਟੋਕਰੇ ਨਿੱਕੇ ਨਿੱਕੇ ਮਾਸ ਦੇ ਹੋਏ ਸਨ, ਜਿਵੇਂ ਮਾਸ ਕਿਸੇ ਨੇ ਬੱਕਰੀ ਭੇਡ ਦਾ ਵੱਢਿਆ ਹੋਵੇ। 3 ਟੁਕੜੇ ਮਾਸ ਦੇ ਤੇ ਜਿਹੜੀਆਂ ਛੋਟੀਆਂ ਛੋਟੀਆਂ ਹੱਡੀਆਂ ਸਨ, 10 ਟੋਕਰੇ ਛੋਟੀਆਂ ਛੋਟੀਆਂ ਹੱਡੀਆਂ ਦੇ ਹੋਏ ਸਨ, ਛੋਟੇ ਛੋਟੇ ਅਸਤ। ਸ਼ਾਮ ਦੇ ਵੇਲੇ ਇੱਕੋ ਚਿਖਾ ਬਣਾਈ ਗਈ। ਭਾਈ ਹੀਰਾ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਗਏ, ਕੁਝ ਨਿਸ਼ਾਨ ਸਨ ਗੋਲੀਆਂ ਦੇ,
ਤੇ ਕਹਿੰਦੇ ਨੇ ਜਦੋਂ ਹੁਕਮਨਾਮਾ ਲਿਆ ਨਾ ਰੁਮਾਲਾ ਚੋਕੇ ਰੁਮਾਲ ਤੇ ਸੂਹੀ ਰਾਗ ਵਿੱਚ ਆ ਗਿਆ ਕਿ ਤਪ ਤਪ ਲੋਏ ਲੋਏ ਹਾਥ ਮਰੋਰੂ ਬਾਵਲ ਹੋਈ ਸੋ ਸੋ ਲੋਰੂ ਤੈ ਸ਼ਹਿ ਮਨ ਮੈਂ ਕੀਆ ਰੋਸ ਮੁਝ ਅਵਗਣ ਸ਼ਹਿ ਨਾਹੀਂ ਦੋ।

ਭਗਤ ਰਵਿਦਾਸ ਜੀ ਕਹਿੰਦੇ ਐ ਸਭ ਕੁਛ ਉਹ ਮਾਲਕ ਕਰਨ ਦੇ ਸਮਰੱਥ ਹੈ, ਪਰਮਾਤਮਾ ਵਿੱਚ ਬੜੀ ਵੱਡੀ ਤਾਕਤ ਹੈ, ਉਹ ਸਭ ਕੁਝ ਕਰ ਰਿਹਾ ਹੈ। ਲੋੜ ਹੈ ਕੁਛ ਵੀ ਜੇ ਪ੍ਰਾਪਤ ਕਰਨਾ ਹੈ, ਉਸ ਕੁਦਰਤ ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਪੂਰੀ ਕਰੀ ਗਈ ਹੈ। ਸਭ ਕੁਛ ਹੈ ਉਹਦੇ ਘਰ, ਘਾਟਾ ਹੋਇਆ, ਕੋਈ ਥੋੜੀ ਬਖਸ਼ਿਸ਼ ਪ੍ਰਾਪਤ ਕਰ ਰਿਹਾ, ਕੋਈ ਬਹੁਤੀ। ਸੋ ਬੜਾ ਸਮਰੱਥ ਹੈ ਉਹ ਮਾਲਕ। ਜਿਹੜੇ ਚਾਹੁੰਦੇ ਨੇ ਉੱਚੇ ਹੋਣਾ, ਉਹਨਾਂ ਨੂੰ ਉੱਚਿਆਂ ਕਰ ਦਿੰਦਾ। ਜਿਨ੍ਹਾਂ ਦਾ ਸੋਚ ਦਾ ਪੱਧਰ ਉੱਚਾ ਹੋ ਜਾਂਦਾ ਹੈ, ਸੁਰਤ ਮੰਡਲ ਉੱਚਾ ਹੋ ਜਾਂਦਾ ਹੈ, ਇੱਦਾਂ ਕਹਿ ਲਓ ਵਿਚਾਰ ਮੰਡਲ ਜਿਨ੍ਹਾਂ ਦਾ ਬਹੁਤ ਉੱਚਾ ਹੋ ਜਾਂਦਾ ਹੈ, ਉਹਨਾਂ ਦੇ ਸਿਰ ਤੇ ਛਤਰ ਝੁੱਲਦਾ ਹੈ। ਉਹ ਬਾਹਰਲਾ ਛਤਰ ਨਹੀਂ, ਉਹ ਅੰਦਰਲਾ ਛਤਰ ਹੈ। ਵਿਕਾਰਾਂ ਤੋਂ ਉਹ ਬਚੇ ਰਹਿੰਦੇ ਹੈ, ਉਹਨਾਂ ਨੂੰ ਸੋਝੀ ਸਮਝ ਹੋ ਜਾਂਦੀ ਹੈ। ਸੋ ਕਰਨ ਵਾਲਾ ਉਹ ਪਰਮਾਤਮਾ ਹੈ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੱਲਦੀ। ਆਓ ਸਾਰੇ ਰਲ ਕੇ ਪੜੀਏ।

ਪਿੱਛੇ ਸੰਗਤ ਦੇ ਬਹਿਣ ਨੂੰ ਜਗ੍ਹਾ ਘੱਟ ਜਾਏਗੀ। ਜਿਹੜੇ ਜ਼ਿਆਦਾ ਪਿੱਛੇ ਬਹਿਣਗੇ ਉਹਨਾਂ ਨੂੰ ਸਮਝ ਵੀ ਨਹੀਂ ਆਉਣੀ, ਜ਼ਿਆਦਾ ਪਿੱਛੇ ਚਲੇ ਜਾਣਗੇ। ਜਿਹੜੇ ਆ ਬੈਠੇ ਹੋ ਪਿੱਛੇ, ਥੋੜਾ ਥੋੜਾ ਜੇ ਅੱਗੇ ਨੂੰ ਹੋ ਜਾਓ, ਪਿੱਛੇ ਵਾਲਿਆਂ ਨੂੰ ਥੋੜਾ ਥਾਂ ਮਿਲ ਜਾਏ। ਜਿਨ੍ਹਾਂ ਦੇ ਵਿਚਾਲੇ ਜਗ੍ਹਾ ਹੈ ਉਹ ਥੋੜਾ ਗੈਪ ਘਟਾ ਲਓ।

0: ਸਤਿ ਕਰਜੋ ਸਤਿਗੁਰਾਂ ਦੀ ਸਾਜੀ ਨਿਵਾਜੀ ਸਤ ਸੰਗਤ ਜੀ ਰਸਨਾ ਪਵਿੱਤਰ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਜੀ ਰਾਹ ਵਿੱਚ ਹੀ ਬਾਲੀਏ ਸੰਗਤ ਆ ਰਸਤੇ ਚ ਹੀ ਬਾਲੋ ਬਸ ਜਿੱਥੇ ਜਿੱਥੇ ਕੋਈ ਖੜਾ ਇੱਥੇ ਹੀ ਬਿਠਾ ਦਿਓ ਭੈਣਾਂ ਨੂੰ ਭੈਣਾਂ ਵਾਲੇ ਪਾਸੇ ਸਿੰਘਾਂ ਨੂੰ ਸਿੰਘਾਂ ਵਾਲੇ ਪਾਸੇ ਪਿੱਛੇ ਪਿੱਛੇ ਨੂੰ ਹੋ ਕੇ ਭਾਈ ਖੁੱਲੇ ਖੁੱਲੇ ਬੈਠੋ ਜਿੰਨੀ ਕੁ ਜਗ੍ਹਾ ਸੀ ਅਖੀਰ ਤੱਕ ਸੰਗਤ ਜਿਹੜੀ ਹੈ ਉਹ ਬੈਠੀ ਹੈ ਤਾਂ ਕਰਕੇ ਜਿੱਥੇ ਇੱਕ ਜਗ੍ਹਾ ਮਿਲੇ ਬਸ ਹੁਣ ਬਹਿ ਜਾਈਏ ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰਨਾ। ਇਕੱਠ ਜਦੋਂ ਜ਼ਿਆਦਾ ਹੁੰਦਾ ਨਾ ਫਿਰ ਇਕਾਗਰਤਾ ਬਣਾਉਣੀ ਬੜੀ ਔਖੀ ਹੋ ਜਾਂਦੀ। ਤੁਹਾਡੇ ਪ੍ਰੇਮ ਨੂੰ ਵੇਖ ਕੇ ਸੁਣਨ ਦੇ ਉਤਸ਼ਾਹ ਨੂੰ ਵੇਖ ਕੇ ਅੰਦਰ ਚਾਅ ਚੜ੍ਹਦਾ ਹੈ ਕਿ ਅੱਜ ਕੱਲ੍ਹ ਇੰਟਰਨੈਟ ਦਾ ਸਾਧਨ ਹੈ ਆਹੀ ਦੀਵਾਨ ਜਦੋਂ ਯੂਟਿਊਬ ਤੇ ਚੱਲਦਾ ਹੁੰਦਾ ਤੇ ਟੀਵੀ ਦੀ ਸਕਰੀਨ ਤੇ ਵੀ ਲਾ ਲੈਂਦੇ ਨੇ ਕਈ ਫੋਨ ਤੇ ਵੀ ਲਾ ਲੈਂਦੇ ਆਪਣੇ ਬੈੱਡ ਤੇ ਆਪਣੇ ਘਰ ਚ ਆਪਣੇ ਰਜਾਈ ਚ ਬਹਿ ਕੇ ਵੀ ਬੰਦਾ ਸੁਣ ਸਕਦਾ ਪਰ ਫਿਰ ਵੀ ਆਪਣੇ ਅੰਦਰ ਉਤਸ਼ਾਹ ਪਿਆਰ ਲੈ ਕੇ ਆਉਣਾ ਤੇ ਫਿਰ ਬਹਿਣਾ ਕਈ ਵਾਰੀ ਧੱਕੇ ਵੀ ਵੱਜਦੇ ਆ ਸੰਗਤ ਵਿੱਚ ਕਈ ਵਾਰੀ ਫੋਨ ਵੀ ਕੱਢੇ ਜਾਂਦੇ ਆ ਕੋਈ ਪਰਸ ਕੱਢ ਕੇ ਲੈ ਜਾਂਦਾ ਜੁੱਤੀਆਂ ਹੀ ਨਹੀਂ ਲੱਭਦੀਆਂ ਕਈ ਵਾਰੀ ਨਿਆਣੇ ਗਵਾਚ ਜਾਂਦੇ ਆ ਏਦਾਂ ਵੀ ਹੋ ਜਾਂਦਾ ਪਰ ਫਿਰ ਵੀ ਅੰਦਰ ਪਿਆਰ ਉਤਸ਼ਾਹ ਲੈ ਰੱਖਣਾ ਬੜੀ ਵੱਡੀ ਗੱਲ ਔਰ ਅੱਜ ਦੇ ਜ਼ਮਾਨੇ ਵਿੱਚ ਜਦੋਂ ਸਾਰੇ ਕਹਿੰਦੇ ਆ ਵੀ ਲੋਕੀ ਜੁੜਦੇ ਨਹੀਂ ਜੀ ਲੋਕੀ ਇਸ ਪਾਸੇ ਤੁਰਦੇ ਨਹੀਂ ਜੀ ਅੱਜ ਦੇ ਸਮੇਂ ਵਿੱਚ ਇੰਨੇ ਵੱਡੇ ਉਤਸ਼ਾਹ ਨਾਲ ਆਉਣਾ ਔਰ ਬਈ ਸੇਵਾ ਸਿੰਘਾਂ ਨੂੰ ਬੇਨਤੀ ਬਸ ਕੋਈ ਨੀ ਹੁਣ ਨਾ ਬਿਠਾ ਦਿਓ ਤੁਸੀਂ ਵੀ ਬਹਿ ਜਾਓ ਸੰਗਤ ਬਾਅਦ ਹੁਣ ਨਹੀਂ ਬਿਠਾ ਆਹ ਜਗ੍ਹਾ ਬਥੇਰੀ ਅੰਮ੍ਰਿਤ ਛਕ ਕਹਿਣਗੇ ਜਿਹੜੇ ਇੰਨੀ ਜਗ੍ਹਾ ਹੀ ਵਾਧੂ ਬਸ ਜਿਹੜੇ ਸਵੀਰ ਭਰਾ ਪਹਿਰੇਦਾਰ ਪਿੱਛੇ ਸਾਰੇ ਬਸ ਕਿਰਪਾ ਕਰਕੇ ਜਿੱਥੇ ਜਿੱਥੇ ਖੜੇ ਹੋ ਬਹਿ ਜਾਈਏ ਹੁਣ ਆਪਾਂ ਕਿਉਂਕਿ ਸਮਾਂ ਥੋੜਾ ਹੁੰਦਾ ਹੈ ਇਤਿਹਾਸ ਦੀ ਗੱਲ ਵੀ ਕਰਨੀ ਹੁੰਦੀ ਹੈ ਜੀ ਕਰਦਾ ਹੁੰਦਾ ਵਿੱਚ ਦੋ ਤਿੰਨ ਕਵਿਤਾ ਵੀ ਪੜ੍ਹੀ ਉਹ ਵੀ ਵਧੀਆ ਲੱਗਦੀਆਂ ਹੁੰਦੀਆਂ ਫਿਰ ਕਈ ਕੁਝ ਰਹਿ ਜਾਂਦਾ ਹੈ ਰਹਿ ਤੇ ਜਾਣਾ ਹੀ ਹੈ ਮੈਂ ਪੱਖੋਵਾਲ ਦੇ ਅੱਜ ਜਦੋਂ ਦੀਵਾਨ ਚ ਆ ਰਿਹਾ ਸੀ ਤੇ ਮੈਂ ਕੱਲ ਵੀ ਗੱਲ ਕੀਤੀ ਅੱਜ ਵੀ ਮੈਂ ਕਰਦਾ ਸੀ ਵੀ ਇੱਥੇ ਦੀਵਾਨ ਕਈ ਜਗ੍ਹਾ ਹੁੰਦਾ ਵੀ ਪੂਰੇ ਹੀ ਕਰੀਦੇ ਆ ਪਰ ਕਈ ਜਗ੍ਹਾ ਚਾਅ ਨਾਲ ਜਾਈਦਾ ਤੇ ਇੱਥੇ ਦੀਵਾਨ ਅੱਜ ਤੀਜਾ ਸਮਾਪਤੀ ਹੋ ਜਾਣੀ ਹੈ ਪਰ ਇੱਥੇ ਇੱਦਾਂ ਲੱਗਦਾ ਵੀ ਪੰਜ ਸੱਤ ਦਿਨ ਚੱਲਣਾ ਚਾਹੀਦਾ ਪ੍ਰੋਗਰਾਮ ਮਜਬੂਰੀ ਹੋ ਜਾਂਦੀ ਹੈ ਜੀ ਕਈ ਵਾਰੀ ਮਜਬੂਰੀ ਹੋ ਜਾਂਦੀ ਸਾਡੀ ਕੱਲ੍ਹ ਅਸੀਂ 12-13 ਘੰਟੇ ਸਫ਼ਰ ਕਰਕੇ MP ਵਿੱਚ ਜਾਣਾ ਗਵਾਲੀਅਰ ਦੇ ਇਲਾਕੇ 'ਚ ਦੀਵਾਨ ਨੇ ਮੈਨੂੰ ਤਾਂ ਕਰਕੇ ਮਜਬੂਰੀ ਹੁੰਦੀ ਹੈ ਸਾਰੇ ਪਾਸੇ ਜਾਣਾ ਪੈਂਦਾ ਪਰ ਜਿੱਦਾਂ ਮਨ ਲੱਗਿਆ ਹੁੰਦਾ ਰਾਹ ਪੈਰੀ ਲੱਗ ਜਾਂਦਾ ਪੱਕਾ ਟਾਈਮ ਪਤਾ ਲੱਗ ਜਾਂਦਾ ਇੰਨਾ ਟਾਈਮ ਜਾਣ ਤੇ ਲੱਗਦਾ ਇੰਨਾ ਆਉਣ ਤੇ ਲੱਗਦਾ ਜਦੋਂ ਕੁ ਤੱਕ ਉਹ ਆਨੰਦ ਜਿਹਾ ਬਣਦਾ ਉਹਨੇ ਨੂੰ ਦੀਵਾਨ ਮੁੱਕ ਜਾਂਦੇ ਆ ਤੇ ਦਿਨ ਦੇ ਦੀਵਾਨ ਦੀ ਪ੍ਰੋਬਲਮ ਇਹ ਹੈ ਵੀ ਇਹਦੇ 'ਚ 2.5 ਘੰਟੇ ਤੋਂ ਵੱਧ ਨਹੀਂ ਲਾ ਸਕਦਾ ਰਾਤ ਦੇ ਦੀਵਾਨਾਂ 'ਚ ਭਾਵੇਂ 3 ਵੀ ਹੋ ਜਾਣ 3:30-4 ਤੱਕ ਵੀ ਚਲੇ ਜਾਈਦਾ ਕੋਈ ਫਰਕ ਨਹੀਂ ਪੈਂਦਾ ਰਾਤ ਨੂੰ ਫਿਰ ਇੱਥੇ ਦਿਨੇ ਕੰਮਾਂ ਕਾਰਾਂ ਵਾਲੇ ਹੁੰਦੇ ਆ ਸਾਰੇ ਸਾਰਿਆਂ ਨੂੰ ਕਾਹਲ ਵੀ ਹੁੰਦੀ ਹੈ ਤਾਂ ਕਰਕੇ ਥੋੜ੍ਹੀ ਜਿਹੀ ਮੁਸ਼ਕਲ ਆਉਂਦੀ ਹੈ ਹਾਂਜੀ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਜਿਹੜੀਆਂ ਭੈਣਾਂ ਅੱਗੇ ਨੂੰ ਆਉਣ ਉੱਥੇ ਹੀ ਭਾਈ ਚੱਲੋ ਪਹਿਰੇਦਾਰੋ ਸਿੰਘੋ ਜਰਾ ਕਾ ਭੈਣਾਂ ਨੂੰ ਉੱਥੇ ਪਿੱਛੇ ਹੀ ਭਾਈ ਚੱਲਿਆ ਕਰੋ ਬਸ ਹੁਣ ਨਾ ਹਿਲਜੁਲ ਹੋਵੇ ਹਾਂਜੀ ਅੱਜ ਇੱਕ ਗੱਲ ਤੁਸੀਂ ਨੋਟ ਕਰਿਓ ਆ ਵੀ ਉਤਸ਼ਾਹ ਇੱਕ ਹੋਰ ਵੀ ਮੈਂ ਦੋ ਇੱਕ ਤੇ ਥੱਲੇ ਤੁਹਾਡੇ ਚੁੱਭਦੀ ਬੜੀ ਜਗ੍ਹਾ ਉੱਚੀ ਨੀਵੀਂ ਜਗ੍ਹਾ ਹੈ ਕਈ ਰੋੜੇ ਰਾੜੇ ਵੀ ਵਿੱਚ ਹੈ ਨੇ ਕਿਉਂਕਿ ਮੈਂ ਤੁਰ ਕੇ ਉਹਨਾਂ ਮੈਨੂੰ ਪਤਾ ਹੈ ਰੋੜੇ ਰਾੜੇ ਜੇ ਵੀ ਚੁੱਭਦੇ ਆ ਇਹਦੀ ਵੀ ਮਾਫੀ ਮੰਗਦਾ ਮੈਂ ਵੀ ਅੱਗੇ ਤੋਂ ਜੇ ਪ੍ਰਬੰਧਕਾਂ ਨੂੰ ਬੇਨਤੀ ਹੈ ਵੀ ਐਂ ਚੰਗੀ ਤਰ੍ਹਾਂ ਨਾਲ ਇਹਨੂੰ ਸੁਹਾਗਾ ਸੁਹੂਗਾ ਮਾਰ ਕੇ ਵੀ ਇੱਦਾਂ ਨਾ ਹੋਵੇ ਉੱਚੀ ਨੀਵੀਂ ਨਾ ਹੋਵੇ ਬਹਿਣ ਚ ਔਖਾ ਲੱਗਦਾ ਇੱਕ ਤੇ ਇਸ ਗੱਲ ਦੀ ਮਾਫੀ ਮੰਗਦਾ ਦੂਜੀ ਇਸ ਗੱਲ ਦੀ ਬਈ ਪ੍ਰਸ਼ਾਸਨ ਵੱਲੋਂ ਕਈ ਵਾਰੀ ਥੋੜ੍ਹੀ ਬਹੁਤ ਸਖਤਾਈ ਕੀਤੀ ਜਾਂਦੀ ਹੈ ਉਹਦੇ ਵਿੱਚ ਸਾਡਾ ਹੱਥ ਨਹੀਂ ਭਾਈ ਹੁੰਦਾ ਕੋਈ ਇੰਨਾ ਜ਼ਰੂਰ ਹੁੰਦਾ ਵੀ ਇੱਥੇ ਦੀਵਾਨ ਲੱਗਣੇ ਹੈ ਪ੍ਰਬੰਧਕ ਵੀਰ ਪ੍ਰਸ਼ਾਸਨ ਨੂੰ ਜਾ ਕੇ ਮੰਗ ਪੱਤਰ ਦਿੰਦੇ ਆ ਵੀ ਕੋਈ ਰੌਲਾ ਨਾ ਪਵੇ ਕੋਈ ਸ਼ਰਾਰਤੀ ਬੰਦੇ ਨਾ ਆ ਜਾਣ ਇਹ ਫਿਰ ਆਪਣਾ ਪ੍ਰਬੰਧ ਜਿਹੜੇ ਨੇ ਪ੍ਰਬੰਧਕਾਂ ਵੱਲੋਂ ਪ੍ਰਸ਼ਾਸਨ ਵੱਲੋਂ ਕੀਤਾ ਜਾਂਦਾ ਕਈ ਵਾਰੀ ਆਉਣ ਲੱਗਿਆਂ ਨੂੰ ਜਾਂ ਮੱਥਾ ਟੇਕਣ ਲੱਗਿਆਂ ਨੂੰ ਜਾਂ ਕਈ ਵਾਰੀ ਕਹਿੰਦੇ ਨੇ ਵੀ ਇਹਦੇ ਵਿੱਚੋਂ ਲੰਘੋ ਇਦਾਂ ਦਿੱਕਤ ਕਈ ਵਾਰੀ ਆ ਜਾਂਦੀ ਹੈ ਇਹਦੇ ਵਿੱਚ ਜੇ ਕਿਸੇ ਵੀਰ ਭਰਾ ਭੈਣਾਂ ਨੂੰ ਪਰੇਸ਼ਾਨੀ ਆਈ ਹੋਵੇ ਉਹਦੇ ਲਈ ਵੀ ਮੈਂ ਸ਼ੁਰੂ ਵਿੱਚ ਹੀ ਸਟੇਜ ਤੋਂ ਮਾਫੀ ਮੰਗਦਾ ਕਿਸੇ ਨੂੰ ਕੋਈ ਦਿੱਕਤ ਦਾ ਸਾਹਮਣਾ ਕਰਨਾ ਪਿਆ ਇਹ ਤੇ ਕਦੇ ਲੋੜ ਹੀ ਨਹੀਂ ਸੀ ਪੈਂਦੀ ਸਾਡੇ ਦੀਵਾਨ ਵਿੱਚ ਮੈਂ ਪਹਿਲੀ ਵਾਰ ਜਦੋਂ ਆਇਆ ਸੀ ਤੁਹਾਡੇ ਪੱਖੋਵਾਲ ਮੇਰੇ ਨਾਲ ਇੱਕ ਰਾਈਫਲ ਵਾਲਾ ਬੰਦਾ ਸੀ ਕਿਤੇ 15 ਸਾਲ ਮੈਂ ਕਦੇ ਹਥਿਆਰ ਨਹੀਂ ਰੱਖਿਆ ਏਦਾਂ ਹੀ ਅਸੀਂ ਦੀਵਾਨ ਲਾਏ ਕਦੇ ਲੋੜ ਹੀ ਨਹੀਂ ਸੀ ਪੈਂਦੀ ਹੁਣ ਤੇ ਸਾਡੀ ਇਹ ਮਜਬੂਰੀ ਬਣ ਗਈ ਇਸ ਕਰਕੇ ਭਾਈ ਥੋੜਾ ਬਹੁਤ ਸਾਨੂੰ ਪ੍ਰਬੰਧ ਰੱਖਣਾ ਪੈਂਦਾ ਹੈ ਨਾਲੇ ਸਾਡੇ ਹਥਿਆਰ ਕਿਸੇ ਨੂੰ ਡਰਾਉਣ ਜਾਂ ਧਮਕਾਉਣ ਵਾਸਤੇ ਨਹੀਂ ਮੈਂ ਸ਼ਰਿਆਮ ਇਹ ਗੱਲ ਕਹਿ ਸਕਦਾ ਵੀ ਅਸੀਂ ਕਿਸੇ ਜਥੇਬੰਦੀ ਨਾਲ ਹਥਿਆਰਾਂ ਦੀ ਲੜਾਈ ਨਹੀਂ ਲੜ ਸਕਦੇ ਸਾਡੇ ਹਥਿਆਰ ਕਿਸੇ ਨੂੰ ਡਰਾਉਣ ਨੂੰ ਨਹੀਂ ਆਪਣਾ ਬਚਾਅ ਕਰਨ ਵਾਸਤੇ ਆ ਜਿਹੜੇ ਮੇਰੇ ਵੀਰ ਭਰਾ ਮੇਰੇ ਨਾਲ ਨੇ ਇਹਨਾਂ ਦੀ ਜ਼ਿੰਮੇਵਾਰੀ ਵੀ ਮੇਰੀ ਹੈ ਤੇ ਕੋਈ ਕਿਤੇ 19 ਹੋ ਜਾਂਦੀ ਹੈ ਫਿਰ ਮੁੜ ਕੇ ਅਗਲਾ ਕਹਿੰਦਾ ਜੀ ਤੁਹਾਡੇ ਨਾਲ ਪੁੱਤ ਛੱਡਿਆ ਸੀ ਗਿਆ ਕਿੱਧਰ ਨੂੰ ਇਸ ਕਰਕੇ ਮਜਬੂਰੀ ਬਸ ਅਸੀਂ ਆਪਣੇ ਬਚਾਅ ਲਈ ਢਾਲ ਇੱਕ ਹੁੰਦਾ ਢਾਲ ਵਾਂਗੂ ਸਾਨੂੰ ਇਹ ਨਾਲ ਰੱਖਣਾ ਪੈਂਦਾ ਸੋ ਜੇ ਕਿਸੇ ਨੂੰ ਕੋਈ ਦਿੱਕਤ ਆਈ ਹੋਵੇ ਇਸ ਗੱਲ ਦੀ ਮੈਂ ਪਹਿਲਾਂ ਹੀ ਮਾਫੀ ਮੰਗ ਲੈਂਦਾ ਇਹਨੂੰ ਸਾਡੀ ਮਜਬੂਰੀ ਸਮਝਿਓ ਭਾਈ ਇਹ ਸਾਨੂੰ ਕੋਈ ਇਹਦਾ ਚਾਅ ਨਹੀਂ ਕਿ ਸਾਡੇ ਨਾਲ ਬੰਦੇ ਬੋਡੀ ਗਾਰਡ ਮੈਨੂੰ ਤੇ ਸ਼ਰਮ ਆਉਂਦੀ ਸੱਚ ਕਹਿੰਦਾ ਬਹੁਤ ਸ਼ਰਮ ਆਉਂਦੀ ਇਹੋ ਜਿਹਾ ਕੁਛ ਕਰਦਿਆਂ ਪਰ ਇਹ ਮੇਰੀ ਮਜਬੂਰੀ ਸੋ ਅਗਲੀ ਗੱਲ ਜਿਹੜੀ ਕਰਨੀ ਅੱਜ ਕੱਲ੍ਹ ਇੱਦਾਂ ਪੰਥ ਵਿੱਚ ਤੁਸੀਂ ਬਹੁਤ ਗੱਲਾਂ ਸੁਣਦੇ ਰਹਿੰਦੇ ਹੈ ਪੰਥ ਵਿੱਚ ਵਿਵਾਦ ਪੈਦਾ ਹੋ ਗਏ ਜੀ ਅੱਜ ਕੱਲ੍ਹ ਪ੍ਰਚਾਰਕਾਂ ਨੇ ਰੌਲੇ ਪਾ ਦਿੱਤੇ ਵਿਵਾਦ ਪੰਥ ਚ ਫੁੱਟ ਪੈ ਗਈ ਇੱਦਾਂ ਸੁਣਦੇ ਹੋ ਨਾ ਤੁਸੀਂ ਆਮ ਗੱਲਾਂ ਨੇ ਅੱਜ ਕੱਲ੍ਹ ਇਹ ਸੋਚੋ ਭਲਾ ਵੀ ਹੁਣ ਕਿਉਂ ਇੱਦਾਂ ਕਿਹਾ ਜਾ ਰਿਹਾ ਜਿੰਨੇ ਬੰਦੇ ਅੱਜ ਕੱਲ੍ਹ ਜਿਹੜਾ ਵੀ ਬੋਲਦਾ ਕੋਈ ਵਿਦਵਾਨ ਬੋਲਦਾ ਫਿਲੋਸਫਰ ਬੋਲਦਾ ਤਾਂ ਇਹੀ ਬੋਲੀ ਬੋਲਦਾ ਇੱਦਾਂ ਭਲਾ ਅੱਜ ਕੱਲ੍ਹ ਕਿਉਂ ਕਿਹਾ ਜਾ ਰਿਹਾ ਉਹਦਾ ਕਾਰਨ ਇੱਕ ਇਹ ਹੈ ਇੱਕ ਤੇ ਸੀ ਬਾਬਿਆਂ ਨੂੰ ਸੰਪਰਦਾਵਾਂ ਨੂੰ ਮੰਨਣ ਵਾਲੇ ਲੋਕ ਪਰੰਪਰਾਵਾਦੀ ਲੋਕ ਉਹਨਾਂ ਦੀ ਗਿਣਤੀ ਸੀ 95% ਤੇ ਗੁਰਬਾਣੀ ਤੇ ਗੁਰਮਤ ਦੇ ਸਹੀ ਨੁਕਤਿਆਂ ਨੂੰ ਸਮਝਣ ਵਾਲਿਆਂ ਦੀ ਗਿਣਤੀ ਸੀ 5% ਇੱਕ ਪਾਸੇ 5% ਦੂਜੇ ਪਾਸੇ ਕਿੰਨੇ ਸੀ 95 ਆਪੀ ਸ਼ਾਂਤੀ ਇਹ ਪੰਜਾਂ ਨੂੰ ਕਿਹੜਾ ਪੁੱਛਦਾ ਆਖੋ ਸਤਨਾਮ ਸ਼ਾਂਤੀ ਬਹੁਤ ਸੀ ਸਾਡੇ ਪੰਥ ਚ ਕੋਈ ਰੌਲਾ ਨਹੀਂ ਸੀ ਕੋਈ ਪ੍ਰੋਬਲਮ ਨਹੀਂ ਸੀ ਬਾਬਿਆਂ ਦੀਆਂ ਗੱਡੀਆਂ ਸੜਕਾਂ ਤੇ ਆਮ ਹੀ ਤੁਸੀਂ ਵੇਖਦੇ ਸੀ ਵੀ ਆਹ ਬਾਬਾ ਜੀ ਝੰਡੀ ਜੀ ਲਾਈ ਜਾਂਦੇ ਨੇ ਉਧਰੋਂ ਬਾਬਾ ਜੀ ਝੰਡੀ ਜੀ ਲਾਈ ਆਉਂਦੇ ਨੇ ਐਂ ਚੱਲਦਾ ਸੀ ਐਂ ਪੂਰਾ ਦਬਦਬਾ ਸੀ ਇਹਨਾਂ ਲੋਕਾਂ ਦਾ ਜਥੇਦਾਰਾਂ ਦਾ ਬੜਾ ਪ੍ਰਭਾਵ ਸੀ ਵੀ ਬੋਲਣਾ ਨੀ ਭਾਈ ਅੱਗੇ ਅੱਗੇ ਗੱਲ ਨੀ ਕਰਨੀ ਇਹਨਾਂ ਦੇ ਅੱਗੇ ਇਹਨਾਂ ਤੋਂ ਡਰ ਕੇ ਰਹੀਏ ਭਾਈ ਇਹ ਵੱਡੇ ਬੰਦੇ ਹੁੰਦੇ ਆ ਏਦਾਂ ਪਰੇ ਹਟ ਜੋ ਐਂ ਚੱਲਦਾ ਸੀ ਹੁਣ ਕੀ ਹੋਇਆ ਵੀ ਪਿਛਲੇ 3-4 ਸਾਲਾਂ ਤੋਂ ਮੀਡੀਏ ਸੋਸ਼ਲ ਮੀਡੀਆ ਆ ਗਿਆ ਸਾਡੇ ਹੱਥ ਅੱਗੇ ਚੈਨਲ ਵੀ ਇਹਨਾਂ ਦੀ ਜਿਹੜੀ ਸਰਕਾਰ ਚੈਨਲ ਵੀ ਉਸੇ ਦੀ ਬੋਲੀ ਬੋਲਦੇ ਨੇ ਸਿਸਟਮ ਇਦਾਂ ਦਾ ਮੀਡੀਏ ਵਿੱਚ ਵੀ ਇਦਾਂ ਦਾ ਕੁਝ ਹੋ ਜਾਂਦਾ ਪਰ ਸੋਸ਼ਲ ਮੀਡੀਆ ਆ ਗਿਆ ਸੋਸ਼ਲ ਮੀਡੀਆ ਆਉਣ ਕਰਕੇ ਲੋਕਾਂ ਦੇ ਦਿਮਾਗ ਚ ਆਈ ਵੀ ਜਾਰੇ ਬੰਦੇ ਤੇ ਲੁੱਟਦੇ ਆ ਗਲਤ ਹੈ ਹੁਣ ਕੀ ਹੋਇਆ ਵੀ ਗੁਰਬਾਣੀ ਨੂੰ ਸਮਝਣ ਵਾਲੇ ਜਿਹੜੇ ਆ ਥੋੜੇ ਜਿਹੇ ਉਹ ਵੀ ਵਧਣੇ ਸ਼ੁਰੂ ਹੋ ਗਏ ਪਹਿਲਾਂ ਸੀ 5% ਦੂਜੇ ਪਾਸੇ ਸੀ 95 ਹੁਣ ਇੱਧਰ ਵਾਲੇ 5 ਤੋਂ ਹੌਲੀ ਹੌਲੀ 10 ਹੋਏ ਉਧਰ ਵਾਲੇ ਥੋੜੇ ਥੋੜੇ ਤੜਫਣ ਲੱਗੇ ਵੀ 90 ਹੋ ਵੀ ਆਹ 5 ਫਿਰ 5 ਤੋਂ 10 ਹੋ ਗਏ 10 ਤੋਂ ਹੁਣ ਹੌਲੀ ਹੌਲੀ 15% ਫਿਰ 20 ਮੈਨੂੰ ਇੰਨਾ ਲੱਗਦਾ ਮੈਂ ਫੜ ਨਹੀਂ ਮਾਰ ਸਕਦਾ ਵੱਡੀ ਸਾਰੀ ਵੀ ਅਸੀਂ ਕਹੀਏ ਵੀ ਬੜਾ ਫਰਕ ਪੈ ਗਿਆ ਪਰ ਹੁਣ ਇੰਨਾ ਹੈ ਵੀ ਜਿਹੜੇ ਸਮਝਣ ਵਾਲੇ ਹੈ ਉਹ 30-35% ਹੋ ਚੱਲੇ ਹੈ ਤੇ ਜੇ ਐਂ ਚੱਲਦਾ ਰਿਹਾ ਤੇ 2-3-4 ਸਾਲਾਂ ਵਿੱਚ 50-50 ਹੋ ਜਾਣਗੇ ਤੇ ਦੂਜਾ ਜਿਹੜਾ ਗਰੁੱਪ ਹੈ ਪਿੱਟ ਸਿਆਪਾ ਉਹਨਾਂ ਨੇ ਪਾਇਆ ਹਾਏ ਵਿਵਾਦ ਛਿੜ ਗਏ ਕਿਉਂਕਿ ਅੱਗੇ ਕੋਈ ਰੌਲਾ ਹੀ ਨਹੀਂ ਸੀ ਆਖੋ ਸਤਨਾਮ ਸੁਣੋ ਨਾ ਇਹ ਏਦਾਂ ਹੈ ਭਾਈਏ ਵੀ ਇੱਕ ਹੀ ਸਰਪੰਚ ਸੀ ਹਰ ਵਾਰੀ ਖੜਦਾ ਸੀ ਜਿੱਤ ਜਾਂਦਾ ਸੀ 25 ਸਾਲਾਂ ਦਾ ਇੱਕੋ ਹੀ ਸੀ ਉਹ ਦੂਜਾ ਕੋਈ ਬਰਾਬਰ ਖੜਦਾ ਹੀ ਨਹੀਂ ਸੀ ਉਹਦੇ ਜਦੋਂ ਦੂਜੀ ਧਿਰ ਪਿੰਡ ਵਿੱਚ ਪੈਦਾ ਹੋਣ ਲੱਗ ਜਾਂਦੀ ਹੈ ਸਿਆਪਾ ਉਦੋਂ ਪੈਣ ਲੱਗਦਾ ਵੀ ਆਹ ਕਿੱਥੋਂ ਆ ਗਿਆ ਆਹ ਕੀ ਹੋਣ ਲੱਗ ਪਿਆ ਜਦੋਂ ਹੁਣ ਨਾ ਪਹਿਲਾਂ ਇਦਾਂ ਹੀ ਚੱਲਦਾ ਸੀ ਜੀ ਪਿੰਡਾਂ ਦਾ। ਚਲੋ ਭਾਈ ਦੀਵਾਨ ਲਵਾ ਲਈਏ ਬਾਬਿਆਂ ਦੇ, ਕਹਿੰਦੇ ਹਾਂ ਚਲੋ ਦਾਨ ਪੁੰਨ ਹੀ ਹੋ ਜੂ ਭਾਈ, ਹੋਰ ਨੀ ਕੁਛ ਕਰੋ, ਸਿੱਧਾ ਸੁੱਧਾ ਪਿੰਡ ਚ ਇਕੱਠਾ ਕਰ ਲਓ, ਦੀਵਾਨ ਲਵਾ ਲਓ। ਮੁੜ ਕੇ ਐ ਨੀ ਸੀ ਹਿਸਾਬ ਲਾਉਂਦੇ ਵੀ 5-7 ਦਿਨ ਲੱਗੇ ਐ, ਕਿੰਨੇ ਲੋਕ ਬਦਲ ਗਏ, ਕਿੰਨਿਆਂ ਦੀ ਜ਼ਿੰਦਗੀ ਚੇਂਜ ਹੋ ਗਈ, ਫਰਕ ਕੀ ਪਿਆ, ਸੁਣਿਆ ਕੀ, ਮਾਇੰਡ ਡਿਵੈਲਪ ਹੋਇਆ ਕਿ ਨਹੀਂ, ਕੋਈ ਨੁਕਤਾ ਸਮਝ ਚ ਆਇਆ ਕਿ ਨਹੀਂ ਆਇਆ, ਇਹ ਕੋਈ ਨੀ ਸੀ ਸੋਚਦਾ। ਇੱਕ ਪਾਸੇ ਸੀ ਨਾ, ਇੱਕ ਪਾਰਟੀ ਦਾ ਬੜਾ ਜ਼ੋਰ ਹੈ, ਇੱਕ ਧਿਰ ਹੈ, ਇੱਕ ਕਾਬਜ ਧਿਰ ਹੈ ਸਾਡੇ ਉੱਤੇ ਜਿਹੜੀ ਇਸ ਵੇਲੇ ਸ਼੍ਰੋਮਣੀ ਕਮੇਟੀ ਜਥੇਦਾਰ ਸਾਰੇ ਬਾਬੇ ਇਹ ਸਾਡੇ ਸਿਰ ਤੇ ਕਾਬਜ ਧਿਰ ਹਨ। ਪਰ ਜਦੋਂ ਅੱਜ ਕੱਲ੍ਹ ਦੇ ਨਵੇਂ ਬੱਚੇ, ਮੈਂ ਆਪਣੀ ਗੱਲ ਨਹੀਂ ਕਰਦਾ, ਨਵੇਂ ਬੱਚੇ ਜਦੋਂ ਐ ਖੜ ਕੇ ਚੈਲੰਜ ਕਰਦੇ ਜਥੇਦਾਰਾ, ਵੀਡੀਓ ਬਣਾ ਕੇ ਅਗਲਾ ਪਾ ਦਿੰਦਾ ਘਰੇ ਹੀ ਬੈਠਾ, ਜਥੇਦਾਰਾ ਗਲਤ ਫੈਸਲੇ ਕਰਦਾ, ਸਿਰਸੇ ਵਾਲੇ ਨੂੰ ਮਾਫ਼ ਕਰਨਾ ਤੇਰਾ ਗਲਤ ਫੈਸਲਾ ਹੈ, ਜਥੇਦਾਰ ਠੱਗ ਨੇ, ਇਦਾਂ ਦੀਆਂ ਗੱਲਾਂ ਨੀ ਕਰਦੇ, ਲੁੱਟ ਕੇ ਖਾ ਕੇ ਐ ਕਹਿੰਦੇ ਨੇ ਜਦੋਂ ਨਿੱਕੇ ਨਿੱਕੇ ਬੱਚੇ, ਉਦੋਂ ਫਿਰ ਪਿੱਟ ਸਿਆਪਾ ਪੈਂਦਾ ਵੀ ਆ ਬੋਲਣ ਕਿਉਂ ਲੱਗ ਗਏ ਲੋਕ, ਆਹ ਕੀ ਹੋ ਗਿਆ, ਆਹ ਕੀ ਹੋ ਗਿਆ, ਆਹ ਅੱਗੇ ਤੇ ਕੋਈ ਬੋਲਦਾ ਹੀ ਨਹੀਂ ਸੀ, ਸਾਡਾ ਦਬਦਬਾ ਸੀ, ਤਾਂ ਕਰਕੇ ਫਿਰ ਇਹਨਾਂ ਨੇ ਹੁਣ ਇਹ ਪਿੱਟ ਸਿਆਪਾ ਜ਼ਿਆਦਾ ਪਾਇਆ ਹੋਇਆ ਹੈ ਵੀ ਵਿਵਾਦ ਪੈ ਗਏ ਜੀ, ਰੌਲਾ ਪੈ ਗਿਆ ਜੀ, ਪੰਥ ਚ ਫੁੱਟ ਪੈ ਗਈ ਜੀ, ਇਹਨਾਂ ਨੂੰ ਐਂ ਲੱਗਦਾ ਫੁੱਟ ਪੈ ਗਈ। ਪਰ ਜਿੱਦੇ ਗੁਰਮੁਖੋ ਐਂ ਹੋ ਗਿਆ ਨਾ ਕੰਮ ਵੀ ਜਿਹੜਾ ਹੁਣ 35 ਹੈ, ਦੂਜੇ 35 ਹੈ, ਦੂਜੇ ਪਾਸੇ 65 ਹੈ, ਹੌਲੀ ਹੌਲੀ 50 ਹੋ ਗਿਆ, ਹੋਰ ਪਊ, ਅਜੇ ਹੋਰ ਪਊ, 65-50 ਹੋ ਗਿਆ, ਫਿਰ ਜੇ ਇੱਧਰੋਂ ਵੱਧ ਕੇ 60 ਹੋ ਗਿਆ, ਘਟਣਾ ਸ਼ੁਰੂ ਹੋ ਜੂ, ਫਿਰ 65-70, ਜਿੱਦੇ 80 ਕੁ ਪਹੁੰਚ ਜਾਓਗੇ ਸਾਰੇ ਚੁੱਪ ਕਰਕੇ ਬਹਿ ਜਾਣਗੇ ਵੀ ਹੁਣ ਨੀ ਸਾਡੀ ਚੱਲਦੀ ਆ ਖੋ ਸਾਹਿਬ,
1: ਮੇਰੀ ਵਾਹ
0: ਉਹਦੇ ਗੱਲ ਐਂ ਚੱਲਦਾ ਰਿਹਾ ਜੀ, ਤਾਂ ਰੌਲਾ ਹੈ, ਹੋਰ ਕੋਈ ਰੌਲਾ ਨਹੀਂ ਪੰਥ ਵਿੱਚ ਪਾਈ, ਸਾਰੇ ਸਾਰੇ ਦੀਵਾਨ ਬਹਿ ਕੇ ਸੁਣਿਆ ਕਰੋ, ਕੋਈ ਰੌਲਾ ਨਹੀਂ, ਹਰ ਗੱਲ ਕਲੀਅਰ ਹੋ ਜਾਂਦੀ ਹੈ ਜਿਹੜਾ ਬੰਦਾ ਪੂਰਾ ਦੀਵਾਨ ਟਿਕ ਕੇ ਬਹਿ ਕੇ ਸੁਣਦਾ, ਅੱਧ ਅੱਧ ਅੱਧਾ ਸੁਣਨਾ, ਮਾੜੀ ਮੋਟੀ ਕੱਟ ਕੱਟ ਕੇ ਗੱਲ ਸੁਣਨੀ, ਉਹਦੇ ਨਾਲ ਗੱਲ ਨਹੀਂ ਬਣਦੀ। ਸੋ ਪਹਿਲੀ ਗੱਲ ਤੇ ਇਹ ਕਰਨੀ ਸੀ ਜ਼ਰੂਰੀ ਵੀ ਕੋਈ ਵਿਵਾਦ ਨਹੀਂ ਭਾਈ, ਗੁਰਮਤ ਨੂੰ ਸਮਝਣ ਵਾਲਿਆਂ ਦੀ ਵੀ ਹੁਣ ਗਿਣਤੀ ਵੱਧ ਰਹੀ ਹੈ, ਬਸ ਕਈ ਬੰਦੇ ਗੁਰਬਾਣੀ ਨੂੰ ਸਮਝਣ ਲੱਗ ਪਏ ਆ, ਉਹ ਫਿਰ ਕਹਿੰਦੇ ਆ ਯਾਰ ਗੁਰਬਾਣੀ ਚ ਤੇ ਏਦਾਂ ਲਿਖਿਆ, ਗੁਰੂ ਸਾਹਿਬ ਤੇ ਐ ਕਹਿੰਦੇ ਆ, ਇਹ ਐ ਸੁਣਾਉਂਦੇ ਆ, ਗੁਰਬਾਣੀ ਨੂੰ ਆਪ ਪੜ੍ਹਨ ਵਾਲੇ ਸਮਝਣ ਵਾਲਿਆਂ ਦੀ ਗਿਣਤੀ ਹੌਲੀ ਹੌਲੀ ਵੱਧ ਰਹੀ। ਸੋ ਇਸੇ ਤਰ੍ਹਾਂ ਹੌਲੀ ਹੌਲੀ ਜੇ ਚੱਲਦਾ ਰਿਹਾ ਤੇ ਕਾਫੀ ਫਰਕ ਪੈ ਸਕਦਾ, ਚੇਂਜ ਹੋ ਸਕਦਾ, ਤੇ ਚਾਹੀਦਾ ਮੇਰੇ ਨੌਜਵਾਨ ਵੀਰਾਂ ਨੂੰ, ਭਰਾਵਾਂ ਨੂੰ, ਸਾਡੇ ਵਰਗਿਆਂ ਦੀਆਂ ਗੱਲਾਂ ਨਾ ਮੰਨੋ, ਵੇਖੋ ਵੀ ਉਹਦੇ ਵਿੱਚ ਦਲੀਲ ਹੈ ਜਾਂ ਨਹੀਂ, ਉਹਦੇ ਵਿੱਚ ਕੋਈ ਲੌਜਿਕ ਹੈ, ਗੱਲ ਬਣਦੀ ਹੈ ਕਿ ਨਹੀਂ ਬਣਦੀ, ਇਹ ਸਾਰਾ ਕੁਝ ਸੋਚ ਸਮਝ ਕੇ ਆਪਾਂ ਕਰੀਏ। ਜਿਵੇਂ ਮੈਂ ਕੱਲ ਬੇਨਤੀ ਕੀਤੀ ਸੀ ਨਾ, ਇੱਕ ਕੱਲ ਮੈਂ ਤੁਹਾਨੂੰ ਪੁੱਛਿਆ ਸੀ ਵੀ ਸੱਚ ਬੋਲਣਾ ਚਾਹੀਦਾ ਕਿ ਝੂਠ, ਤੇ ਤੁਸੀਂ ਜਵਾਬ ਕੀ ਦਿੱਤਾ ਸੀ, ਬੋਲੋ ਜੀ, ਪਰ ਗੰਗੂ ਨੇ ਤੇ ਸੱਚ ਹੀ ਬੋਲਿਆ ਸੀ ਜਦੋਂ ਉਹਨੇ ਮਰਿੰਡੇ ਜਾ ਕੇ ਸ਼ਿਕਾਇਤ ਕੀਤੀ ਸੀ, ਉਹਨੇ ਝੂਠ ਬੋਲਿਆ ਸੀ ਕਿ ਸੱਚ ਬੋਲਿਆ ਸੀ, ਸੱਚ ਸੱਚ ਝੂਠ, ਇੱਕ ਗੱਲ ਦਿਮਾਗ ਚ ਪੱਕੀ ਰੱਖੋ, ਆਹ ਗੱਲ ਜੇ ਦਿਮਾਗ ਚ ਬੜੇ ਚੰਗੀ ਤਰ੍ਹਾਂ ਇਹਨੂੰ ਸਮਝਿਓ, ਸੱਚ ਝੂਠ ਗਲਤ ਠੀਕ ਕੁਛ ਨਹੀਂ ਹੁੰਦਾ, ਅਸਲ ਹੁੰਦਾ ਹੈ ਟੀਚਾ, ਅਸਲ ਹੁੰਦਾ ਹੈ ਨਿਸ਼ਾਨਾ, ਪਰਖਿਆ ਜਾਂਦਾ ਹੈ ਨਿਸ਼ਾਨੇ ਦੇ ਹਿਸਾਬ ਨਾਲ ਗਲਤ ਠੀਕ, ਉਦਾਂ ਗਲਤ ਠੀਕ ਕੁਛ ਨਹੀਂ ਹੁੰਦਾ, ਨਿਸ਼ਾਨਾ ਨਿਸ਼ਾਨਾ ਕੀ ਹੈ, ਉੱਥੇ ਪਰਖਿਆ ਜਾਂਦਾ ਹੈ ਵੀ ਇਹ ਸੱਚ ਸੱਚ ਹੈ, ਇਹ ਝੂਠ ਝੂਠ ਹੈ, ਉੱਥੇ ਪਰਖਿਆ ਜਾਂਦਾ ਹੈ। ਸਾਡੀ ਪ੍ਰੋਬਲਮ ਇਹ ਹੈ ਅਸੀਂ ਇਰਾਦਾ ਨਹੀਂ ਵੇਖਦੇ, ਜਦੋਂ ਤੁਸੀਂ ਇਰਾਦੇ ਵੇਖਣ ਲੱਗੋਗੇ ਉਦੋਂ ਸਮਝ ਆਊਗਾ। ਮੈਂ ਇੱਕ ਬੇਨਤੀ ਕੀਤੀ ਸੀ ਇੱਕ ਵਾਰੀ ਵੀ ਗੁਰੂ ਸਾਹਿਬ ਨੇ ਸਿਧਾਂਤ ਨਹੀਂ ਦਿੱਤੇ, ਗੁਰੂ ਸਾਹਿਬ ਨੇ ਸਾਨੂੰ ਨਜ਼ਰੀਆ ਦਿੱਤਾ, ਨਜ਼ਰੀਆ ਹੁੰਦਾ ਵੀ ਕਿਸੇ ਵੀ ਘਟਨਾ ਨੂੰ ਵੇਖਣ ਦਾ ਨਜ਼ਰੀਆ, ਪੁਆਇੰਟ ਆਫ ਵਿਊ, ਉਹ ਹਾਲਾਤਾਂ ਨੂੰ ਵੇਖਣ ਵਾਲੀ ਅੱਖ, ਦ੍ਰਿਸ਼ਟੀ। ਜਿਹੜੇ ਸਤਿਪੁਰਖ ਹੁੰਦੇ ਹੈ ਉਹ ਦ੍ਰਿਸ਼ਟੀ ਦਿੰਦੇ ਹੈ, ਦ੍ਰਿਸ਼ਟੀ ਇੱਕ ਤੇ ਅੰਨੇ ਬੰਦੇ ਨੂੰ ਤੁਸੀਂ ਨਾ ਐ ਕਹਿਣਾ ਹੈ, ਸੁਣਿਓ, ਅੰਨੇ ਬੰਦੇ ਨੂੰ ਐ ਕਹਿਣਾ ਹੈ ਇੱਧਰ ਨੂੰ ਹੋ ਜਾ, ਐ ਨੂੰ ਮੁੜ ਜਾ। ਅੰਨਾ ਬੰਦਾ ਹਰੇਕ ਵਾਰੀ ਪੁੱਛੂ ਵੀ ਹੁਣ ਕਿੱਧਰ ਨੂੰ ਜਾਵਾਂ, ਹੁਣ ਸੱਜੇ ਨੂੰ ਹੋ ਜਾ, ਹੁਣ ਕਿੱਧਰ ਨੂੰ ਜਾਵਾਂ, ਕਹਿੰਦੇ ਹੁਣ ਖੱਬੇ ਨੂੰ ਹੋ ਜਾ। ਇਹ ਤੇ ਇਹ ਹੋ ਗਿਆ ਉਹਨੂੰ ਦੱਸਣਾ। ਇੱਕ ਹੁੰਦਾ ਵੀ ਉਹਨੂੰ ਤੁਸੀਂ ਅੱਖਾਂ ਦਿਓ, ਦੱਸਣ ਦੀ ਲੋੜ ਹੀ ਨਾ ਪਵੇ, ਅਗਲਾ ਆਪ ਹੀ ਤੁਰੇ ਆਖੋ ਸਤਨਾਮ। ਇਹਨੂੰ ਸਮਝਿਓ, ਸਾਡੇ ਗੁਰੂ ਸਾਹਿਬ ਸਾਨੂੰ ਦਿੰਦੇ ਆ ਦ੍ਰਿਸ਼ਟੀ, ਸਾਨੂੰ ਦ੍ਰਿਸ਼ਟੀ ਦਿੰਦੇ ਆ ਵੀ ਤੈਂ ਟਾਈਮ ਤੇ ਫੈਸਲਾ ਕਰਨਾ। ਮੈਂ ਜੇ ਤੈਨੂੰ ਐਂ ਕਹਿਤਾ, ਅੱਛਾ ਜੇ ਗੁਰੂ ਸਾਹਿਬ ਨੇ ਦੇ ਦਿੱਤਾ ਸਿਧਾਂਤ ਵੀ ਸੱਚ ਬੋਲੀ, ਜੇ ਗੁਰੂ ਸਾਹਿਬ ਨੇ ਤੈਨੂੰ ਇਹ ਸਿਧਾਂਤ ਦੇ ਦਿੱਤਾ ਵੀ ਤੈਂ ਸੱਚ ਹੀ ਬੋਲਣਾ, ਫਿਰ ਤੇ ਬੜਾ ਪੰਗਾ ਪੈ ਜਾਣਾ ਪਿਆਰਿਓ। ਫਿਰ ਤੇ ਗੰਗੂ ਨੇ ਆ ਕੇ ਕਹਿ ਦੇਣਾ ਵੀ ਮੈਂ ਤੇ ਫਿਰ ਸੱਚ ਹੀ ਬੋਲਿਆ ਸੀ, ਗੁਰੂ ਨੇ ਕਿਹਾ ਸੀ ਸੱਚ ਬੋਲੋ, ਮੈਂ ਸੱਚ ਬੋਲਤਾ। ਸਿਧਾਂਤ ਇਸ ਨੁਕਤੇ ਨੂੰ ਸਮਝੋ, ਦ੍ਰਿਸ਼ਟੀ ਗੁਰੂ ਸਾਹਿਬ ਦਿੰਦੇ ਐ, ਨਜ਼ਰੀਆ ਦਿੰਦੇ ਐ ਤੁਹਾਨੂੰ। ਗੁਰੂ ਸਾਹਿਬ ਕਹਿੰਦੇ ਵੀ ਤੂੰ ਵੇਖ ਵੀ ਘਟਨਾ ਕਿੱਦਾਂ ਦੀ ਹੈ, ਤੂੰ ਵੇਖ। ਤੁਸੀਂ ਇਹ ਨਹੀਂ ਕਹਿ ਸਕਦੇ ਵੀ ਆ ਗਲਤ ਹੈ ਜਾਂ ਠੀਕ ਹੈ, ਇਰਾਦਾ ਵੇਖਣਾ ਪੈਣਾ। ਮੈਂ ਫਿਰ ਪੁੱਛਦਾ ਤੁਹਾਨੂੰ, ਮੈਂ ਕੱਲ ਵਾਲੀ ਗੱਲ ਫਿਰ ਦੁਹਰਾਉਣਾ, ਕਈ ਨਵੇਂ ਸਰੋਤੇ ਹੋਣਗੇ। ਗੰਗੂ ਨੇ ਮਰਿੰਡੇ ਥਾਣੇ ਵਿੱਚ ਜਾ ਕੇ ਝੂਠ ਬੋਲਿਆ ਸੀ ਕਿ ਸੱਚ ਬੋਲੋ, ਕਾਹਦਾ ਸੱਚ ਹੈ ਫਿਰ ਹੁਣ ਅੱਗੇ ਦੱਸੋ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਚਦੇ ਪੀਰ ਬਣੇ ਐ, ਉਦੋਂ ਕੀ ਕਿਹਾ ਸੀ ਵੀ ਆਹ ਕੌਣ ਜਾਂਦਾ ਹੈ ਉੱਚਦਾ ਪੀਰ, ਹੈ ਕੌਣ ਸੀ ਭਲਾ, ਇਹ ਝੂਠ ਹੈ ਕਿ ਸੱਚ ਹੈ ਪਿਆਰੇ? ਉਹ ਝੂਠ ਹੈ ਕਿ ਸੱਚ ਹੈ? ਉੱਚਦਾ ਪੀਰ ਸੀ ਗੁਰੂ ਗੋਬਿੰਦ ਸਿੰਘ, ਇਹ ਸੱਚ ਹੈ ਕਿ ਝੂਠ ਹੈ? ਝੂਠ ਹੈ, ਪਰ ਕਿੰਨਾ ਪਿਆਰਾ ਹੈ, ਆਖੋ ਸਤਨਾਮ। ਕਿਉਂ ਭਲਾ, ਕਿਉਂ? ਕਿਉਂਕਿ ਸਿੰਘਾਂ ਦਾ ਇਰਾਦਾ ਚੰਗਾ, ਸਿੰਘਾਂ ਦਾ ਨਿਸ਼ਾਨਾ ਚੰਗਾ। ਤੁਹਾਨੂੰ ਸੱਚ ਜਾਂ ਝੂਠ ਬੋਲਣ ਵਾਲੇ ਉਹ ਸ਼ਬਦ ਨਹੀਂ ਵੇਖਣੇ ਪੈਣੇ, ਤੁਹਾਨੂੰ ਇਰਾਦੇ ਵੇਖਣੇ ਪੈਣਗੇ। ਜੇ ਆ ਨੁਕਤਾ ਤੁਹਾਡੇ ਦਿਮਾਗ ਚ ਆ ਜੇ, ਅਸੀਂ ਤੇ ਕਿੱਡੀ ਲੁੱਟ ਚ ਫਸੇ ਪਏ ਆ। ਹੁਣ ਮੇਰੀ ਸੁਣਿਓ, ਇੱਕ ਬੰਦਾ ਪਿੰਡ ਦੇ ਵਿੱਚ ਕਿਸੇ ਗਰੀਬ ਦੀ ਧੀ ਦਾ ਵਿਆਹ ਕਰਦਾ, 10,000 ਰੁਪਈਆ ਲਾਉਂਦਾ, ਇਹ ਠੀਕ ਹੈ ਕਿ ਗਲਤ ਹੈ? ਬੋਲੋ, ਦੱਸੋ ਜੀ, ਠੀਕ ਹੈ। ਪਰ ਬਾਹਰੋਂ ਉਹ 1,00,000 ਰੁਪਈਆ ਮੰਗਾਉਂਦਾ, ਧੀ ਨੂੰ 10,000 ਹੀ ਦਿੰਦਾ, ਹੁਣ ਭਲਾ ਇਹ ਠੀਕ ਰਿਹਾ ਕਿ ਗਲਤ ਰਿਹਾ? 90 ਆਪ ਖਾ ਗਿਆ, ਹੁਣ ਇਹ ਗਲਤ ਰਿਹਾ ਕਿ ਠੀਕ ਰਿਹਾ? ਗਲਤ ਹੋ ਗਿਆ। ਠੀਕ ਗਲਤ ਇਰਾਦੇ ਦੇ ਹਿਸਾਬ ਨਾਲ, ਬੰਦੇ ਦਾ ਇਰਾਦਾ 90,000 ਕਮਾਉਣ ਦਾ ਹੈ, ਫਿਰ ਤੈਂ ਠੀਕ ਕਿਵੇਂ ਕਹਿਤਾ? ਹੁਣ ਆਈ ਨਾ ਗੱਲ ਪਕੜ ਚ, ਐਦਾਂ ਬੇੜਾ ਬਹਿੰਦਾ ਸਾਡਾ। ਅਸੀਂ ਇਰਾਦਾ ਕਦੇ ਵੀ ਨਹੀਂ ਵੇਖਦੇ, ਠੀਕ ਗਲਤ ਕਿਵੇਂ ਪਤਾ ਲੱਗੂ? ਹੁਣ ਤੁਸੀਂ ਮੈਨੂੰ ਸੁਣੋ, ਬੋਲਦੇ ਨੂੰ ਐ ਕਹੀ ਜਾਓ ਵੀ ਕਮਾਲ ਹੈ, ਵੀ ਸਾਰਾ ਕੁਝ ਹੀ ਠੀਕ ਹੈ, ਤੈਨੂੰ ਮੇਰੇ ਇਰਾਦੇ ਦਾ ਕੀ ਪਤਾ ਹੈ? ਐ ਠੀਕ ਨਾ ਕਹੋ ਤੁਸੀਂ, ਤੁਹਾਨੂੰ ਮੇਰਾ ਨਿਸ਼ਾਨਾ ਵੇਖਣਾ ਪੈਣਾ। ਮੇਰਾ ਨਿਸ਼ਾਨਾ ਕੀ ਹੈ, ਮੇਰਾ ਏਮ ਕੀ ਹੈ, ਮੇਰਾ ਟੀਚਾ ਕੀ ਹੈ, ਮੇਰੇ ਟੀਚੇ ਦੇ ਨਾਲ, ਮੇਰੇ ਨਿਸ਼ਾਨੇ ਦੇ ਨਾਲ ਮੇਰੇ ਕੰਮਾਂ ਨੂੰ ਜੋੜ ਕੇ ਵੇਖੋਗੇ, ਫਿਰ ਪਤਾ ਲੱਗੂ ਵੀ ਇਹ ਕੰਮ ਠੀਕ ਹੈ ਜਾਂ ਗਲਤ। ਤੁਸੀਂ ਇਕੱਲੇ ਕੰਮ ਨੂੰ ਗਲਤ ਜਾਂ ਠੀਕ ਕਿੱਦਾਂ ਕਹਿ ਸਕਦੇ? ਸਮਝ ਆ ਗਈ ਗੱਲ? ਹੁਣ ਦੱਸੋ ਬਈ, ਗਰੀਬਾਂ ਦੇ ਨਾਂ ਤੇ ਤੁਸੀਂ, ਕੋੜੀਆਂ ਦੇ ਨਾਂ ਤੇ ਤੁਸੀਂ 50,000 ਰੁਪਈਆ ਮੰਗਾ ਲਓ ਤੇ 5,000, ਹੁਣ ਜਦੋਂ 5,000 ਦਿੰਦੇ ਵੇਖੋਗੇ ਉਦੋਂ ਕੀ ਹੈ ਭਲਾ? ਠੀਕ। ਤੇ ਜਦੋਂ ਉਹਨੂੰ 45,000 ਖਾਂਦਾ ਵੇਖੋਗੇ, ਇਰਾਦਾ ਉਹਦਾ ਮਾੜਾ, ਉਦੋਂ ਕੀ ਬਣ ਗਿਆ?
1: ਗਲਤ।
0: ਬਸ ਤੁਸੀਂ ਨਾ ਸਾਰੇ ਥਾਵਾਂ ਤੇ ਇਹੀ ਨੁਕਤਾ ਲਾਇਆ ਕਰੋ, ਫਿਰ ਪਤਾ ਲੱਗੂ ਵੀ ਗਲਤ ਕੀ ਹੈ ਤੇ ਠੀਕ। ਐ ਗਲਤ ਠੀਕ ਨਹੀਂ ਹੁੰਦਾ, ਸਿੱਧਾ ਹੀ ਵੀ ਆਹ ਗਲਤ ਹੈ ਆਹ ਠੀਕ ਹੈ। ਸਾਰੇ ਨੇ ਸਾਰੀ ਪਿਕਚਰ ਵੇਖਣੀ ਪੈਣੀ ਹੈ ਤੈਨੂੰ, ਸਾਰੀ ਪਿਕਚਰ। ਐ ਗਲਤ ਠੀਕ ਕਿਵੇਂ? ਹੁਣ ਐ ਵੇਖਿਓ ਵੀ ਉਹ ਮੁੰਡਾ ਫਲਾਣੇ ਮੁੰਡੇ ਨੂੰ ਕੁੱਟ ਰਿਹਾ ਯਾਰ, ਕਿੱਡੀ ਗਲਤ ਗੱਲ ਹੈ ਵੀ ਮਾਰੀਆਂ ਸੱਟਾਂ ਹੈ ਜੀ, ਇਹ ਗਲਤ ਹੈ ਕਿ ਠੀਕ ਹੈ? ਦੱਸਿਓ ਭਲਾ, ਬੋਲਿਓ ਜਰਾ ਜਵਾਬ ਦਿਓ ਗਲਤ ਹੈ ਕਿ ਠੀਕ ਹੈ ਵੇ ਪੁੱਟ ਰਿਹਾ ਗਲਤ ਹੈ ਕਿ ਠੀਕ ਹੈ ਗਲਤ ਹੈ ਪਰ ਹੁਣ ਤੁਹਾਨੂੰ ਮੈਂ ਇਹ ਦੱਸਦਾ ਵੀ ਇਹਨੇ ਕੱਲ ਇਹਦੀ ਭੈਣ ਦੀ ਬਾਹ ਫੜੀ ਸੀ ਹੁਣ ਦੱਸੋ ਗਲਤ ਹੈ ਕਿ ਠੀਕ ਹੈ ਹੁਣ ਐ ਸਮਝ ਆਈ ਨਾ ਗੱਲ ਵੀ ਕੱਲ ਇਹਨੇ ਇਹਦੀ ਭੈਣ ਨੂੰ ਛੇੜਿਆ ਅੱਜ ਤਾਂ ਕੁੱਟ ਖਾ ਰਿਹਾ ਹੁਣ ਤੁਹਾਨੂੰ ਕੀ ਲੱਗੂ ਫਿਰ ਠੀਕ ਹੈ ਐ ਸਾਫ ਲੱਗੂ ਐ ਆਊਗਾ ਜ਼ਿੰਦਗੀ ਵਿੱਚ ਹਰ ਚੀਜ਼ ਤੇ ਇਹ ਨੁਕਤਾ ਲਾਓ ਗਲਤ ਠੀਕ ਸੱਚ ਝੂਠ ਕੁਛ ਵੀ ਨਹੀਂ ਹੁੰਦਾ ਇਰਾਦਿਆਂ ਤੇ ਪਤਾ ਲੱਗਦਾ ਵੇਖੋ ਨਾ ਹੁਣ ਆਪਾਂ ਸ਼ਬਦ ਪੜ੍ਹਦੇ ਹਾਂ ਬਚਨ ਕਰੇ ਤੇ ਖਿਸਕ ਜਾਏ ਅੱਗੇ ਉਹ ਵੀ ਕੱਚਾ ਹੈ ਭਾਈ ਇਹ ਤੇ ਬੰਦਾ ਬਚਨ ਕਰਕੇ ਮੁੱਕਰ ਗਿਆ ਪਰਸੋਂ ਵਿੱਚ ਉੱਥੇ ਇੱਕ ਵੀਰ ਦੀ ਪੋਸਟ ਪੜ੍ਹੀ ਸੀ ਮੈਂ ਆਹ ਗੱਲ ਤੇ ਕੀਤੀ ਸੀ ਵੀ ਦ੍ਰਿਸ਼ਟੀ ਜਿਹੜੀ ਹੈ ਨਾ ਗੁਰੂ ਸਾਹਿਬ ਨੇ ਦ੍ਰਿਸ਼ਟੀ ਦਿੱਤੀ ਹੈ ਨਜ਼ਰੀਆ ਦਿੱਤਾ ਸਿਧਾਂਤ ਨਹੀਂ ਦਿੱਤਾ ਹੁਣ ਜੇ ਤੁਸੀਂ ਸਾਡੇ ਵਰਗੇ ਪ੍ਰਚਾਰਕਾਂ ਨੂੰ ਇਹ ਕਹੋਗੇ ਸਾਡੇ ਵਰਗੇ ਪ੍ਰਚਾਰਕਾਂ ਨੂੰ ਇਹ ਮੰਨਿਆ ਜਾਂਦਾ ਹੈ ਵੀ ਇਹ ਸਿਧਾਂਤਕ ਪ੍ਰਚਾਰਕ ਹੈ ਇਹ ਸਿਧਾਂਤ ਦਾ ਪ੍ਰਚਾਰ ਕਰਦਾ ਸਿਧਾਂਤ ਦਾ ਪ੍ਰਚਾਰ ਤੇ ਇਹ ਹੈ ਸੱਚ ਬੋਲਿਓ ਇਹ ਸਿਧਾਂਤ ਪਰ ਜੇ ਜਿੱਥੇ ਨਾ ਲਾਣਾ ਹੋਇਆ ਉੱਥੇ ਲਾ ਦਿੱਤਾ ਤੁਸੀਂ ਫਿਰ ਤੇ ਪੰਗਾ ਪੈ ਜੂ ਸਿਧਾਂਤ ਦਾ ਪ੍ਰਚਾਰ ਨਹੀਂ ਕਰਨਾ ਪੈਣਾ ਨਜ਼ਰੀਆ ਦੇਣਾ ਪੈਣਾ ਹੈ ਵੀ ਟਾਈਮ ਦੇ ਉੱਤੇ ਤੇਰਾ ਦਿਮਾਗ ਕੰਮ ਕਰਕੇ ਤੈਨੂੰ ਫੈਸਲਾ ਲੈਣਾ ਪੈਣਾ ਵੀ ਹੁਣ ਕਹਿਣਾ ਕੀ ਹੈ ਤੈਨੂੰ ਮੈਂ ਆਪਣੇ ਸ਼ਬਦ ਨਹੀਂ ਦੇ ਸਕਦਾ ਵੀ ਆਹ ਕਹੇ ਉੱਥੇ ਗੁਰੂ ਸਾਹਿਬ ਨੇ ਸਿਧਾਂਤ ਨਹੀਂ ਦਿੱਤੇ ਸਿਧਾਂਤ ਤੇ ਘੜੇ ਜਾਂਦੇ ਐ ਸਿਧਾਂਤ ਤੇ ਬਦਲੇ ਜਾਂਦੇ ਐ ਆ ਸੁਣੋ ਆ ਸ਼ਬਦ ਜਦੋਂ ਐ ਪੜ ਵੀ ਬਚਨ ਕਰਦਾ ਜਿਹੜਾ ਬਚਨ ਕਰਕੇ ਮੁੱਕਰ ਜੇ ਭਾਈ ਉਹ ਤੇ ਕੱਚਾ ਹੁੰਦਾ ਹੁਣ ਤੁਸੀਂ ਮੈਨੂੰ ਜਵਾਬ ਦਿਓ ਸਿੰਘੋ ਇਹੋ ਜਿਹੀਆਂ ਕਈ ਗੱਲਾਂ ਕਰਕੇ ਕਈ ਬੰਦੇ ਐਸੇ ਅੜੀਅਲ ਬਣ ਗਏ ਅੜੀਅਲ ਵੀ ਮੈਂ ਤੇ ਐ ਕਰਤਾ ਮੈਂ ਤੇ ਐ ਕਹਿਤਾ ਮੈਂ ਤੇ ਬਚਨ ਕਰਤਾ ਐ ਹੁੰਦੇ ਨਹੀਂ ਕਈ ਗਾਂ ਸਾਡੇ ਵਾਲੀ ਸਿੱਖੀ ਵਾਲੀ ਬੋਲੀ ਫਿਰ ਇੱਦਾਂ ਦੀ ਬੋਲ ਦਿੰਦੇ ਹਾਂ ਆਪਾਂ ਵੀ ਬਚਨ ਕਰਿਆ ਐ ਕਰਿਆ ਆਹ ਕਰਿਆ ਇੱਦਾਂ ਗੱਲਾਂ ਕਰਦੇ ਹਾਂ ਨਾ ਹੁਣ ਸੁਣੋ ਵੀ ਜਰਾ ਧਿਆਨ ਨਾਲ ਇਕਾਗਰਤਾ ਭੰਗ ਨਾ ਕਰਿਓ ਇਹ ਗੱਲ ਆਪਾਂ

ਪਰਮਾਤਮਾ ਨੂੰ ਭੁੱਲ ਗਿਆ, ਮਟੀਰੀਅਲ ਵਿੱਚ ਸੁਰਤ ਫਸ ਗਈ। ਮਾਇਆ ਨੋਟਾਂ ਨੂੰ ਨਹੀਂ ਜੀ ਕਹਿੰਦੇ, ਆ ਜਿਹੜੇ ਜੇਬਾਂ ਚ ਨੋਟ ਪਾਏ ਆ ਇਹਨਾਂ ਨੋਟਾਂ ਨੂੰ ਮਾਇਆ ਨਹੀਂ ਕਹਿੰਦੇ। ਮਾਇਆ ਦੀ ਡੈਫੀਨੇਸ਼ਨ ਗੁਰੂ ਸਾਹਿਬ ਦੱਸਦੇ ਹੈ, ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਓ ਦੂਜਾ ਲਾਇਆ। ਜਿਹੜੀ ਚੀਜ਼ ਸੱਚ ਤੋਂ ਦੂਰ ਕਰੇ ਉਹ ਮਾਇਆ। ਜਿਵੇਂ ਹੁਣ ਮੰਨ ਲਓ ਤੁਸੀਂ ਕਿਸੇ ਨੂੰ ਕਤਲ ਕਰਦਾ ਵੇਖਿਆ, ਸੁਣੋ, ਕਤਲ ਕਰਦਾ ਤੁਸੀਂ ਵੇਖਿਆ, ਤੁਹਾਨੂੰ ਪਤਾ ਹੈ, ਤੁਸੀਂ ਸੱਚੇ ਗਵਾਹ ਬਣ ਸਕਦੇ ਹੋ ਨਾ। ਪਰ ਘਰ ਵਾਲੀ ਪਤਾ ਕੀ ਕਹਿੰਦੀ ਹੈ, ਛੱਡੋ ਜੀ ਪਰੇ ਨਿਆਣੇ ਨਿੱਕੇ ਨਿੱਕੇ ਨੇ, ਕਾਹਨੂੰ ਪੰਗਾ ਲੈਣਾ, ਤੂੰ ਚੁੱਪ ਕਰ ਗਿਆ, ਸੱਚ ਭੁੱਲ ਗਿਆ। ਸਮਝ ਲੈ ਘਰ ਵਾਲੀ, ਇੱਥੇ ਬੱਚੇ ਕੀ ਬਣ ਗਏ ਫਿਰ ਸਾਡੇ ਲਈ? ਮਾਇਆ, ਇਹ ਹੈ ਮਾਇਆ। ਨੋਟਾਂ ਨੂੰ ਮਾਇਆ ਨਹੀਂ ਕਹਿੰਦੇ। ਸਾਡੇ ਇਲਾਕੇ ਵਿੱਚ ਇੱਕ ਬਾਬਾ ਆਉਂਦਾ ਹੁੰਦਾ ਸੀ ਢੱਡਰੀਆਂ ਦੇ ਨੇੜੇ ਨਾ, ਲੌਂਗੋਵਾਲ ਦੇ ਏਰੀਏ ਦਾ ਸੀ, ਤੇ ਉਹ ਮਾਇਆ ਨੂੰ ਹੱਥ ਨਹੀਂ ਸੀ ਲਾਉਂਦਾ। ਤੇ ਮੇਰੇ ਪਿਤਾ ਨੇ ਕਹਿਣਾ ਹੋਰ ਕਿਸੇ ਬਾਬੇ ਨੂੰ ਗਰਾਹੀ ਦੇਣੀ ਦੇਣੀ ਨਹੀਂ ਦੇਣੀ, ਉਹਨੂੰ ਜ਼ਰੂਰ ਮੈਂ 500 ਰੁਪਈਆ ਦਊਂਗਾ। ਉਦੋਂ 500 ਦਾ ਨੋਟ ਨਵਾਂ ਨਵਾਂ ਆਇਆ ਸੀ, ਤੇ ਉਹ 500 ਰੁਪਈਆ ਉਹਨੂੰ ਦਿਆ ਗਿਆ। ਤੇ ਮੈਂ ਉਹਨਾਂ ਨੂੰ ਇੱਕ ਵਾਰੀ ਪੁੱਛਿਆ, ਮੈਂ ਕਿਹਾ ਇਸ ਬਾਬੇ ਨੂੰ ਜ਼ਰੂਰ ਦਿੰਦੇ ਹੋ ਗਰਾਹੀ, ਹੋਰ ਨਹੀਂ ਕਿਸੇ ਨੂੰ ਦਿੰਦੇ? ਉਹ ਮੈਨੂੰ ਕਹਿੰਦੇ ਵੀ ਮੈਂ ਇਹਨੂੰ ਤਾਂ ਗਰਾਹੀ ਦਿੰਦਾ ਵੀ ਬਾਬਾ ਮਾਇਆ ਨੂੰ ਹੱਥ ਲਾਉਂਦਾ। ਤੇ ਕਰਦਾ ਕੀ ਸੀ ਉਹ, ਜੇਬ ਐ ਅੱਗੇ ਕਰ ਦਿੰਦਾ ਸੀ, ਉਹਦੇ ਬਟਨ ਜਿਹਾ ਲੱਗਿਆ ਹੁੰਦਾ ਇੱਥੇ ਜੇਬ ਦੇ ਉੱਤੇ, ਤੁੱਕੀ ਜੀ ਲੱਗੀ ਹੁੰਦੀ ਇੱਥੇ, ਉਹ ਬਟਨ ਜਿਹਾ ਖੋਲ ਜਿਆ ਕਰੇ, ਐ ਐ ਐ ਜੇਬ ਕਰ ਦਿਆ ਕਰੇ, ਵਿੱਚ ਨੋਟ ਪਾ ਦਿਓ ਤੁਸੀਂ। ਤੇ ਉਹਦੇ ਨਾਲ ਦਿਆਂ ਨੇ ਦੱਸਿਆ ਸੀ, ਕਹਿੰਦੇ ਘਰੇ ਜਾ ਕੇ ਆਪ ਹੀ ਗਿਣਦਾ, ਇੱਥੇ ਇੱਦਾਂ ਪਵਾਉਂਦਾ। ਤੇ ਮੈਂ ਜਦੋਂ ਹੁਣ ਇਹ ਗੱਲਾਂ ਪੁਰਾਣੀਆਂ 95 ਦੀ ਗੱਲ ਹੋਊ, ਸ਼ਾਇਦ 97 ਦੀ ਹੋਵੇ। ਤੇ ਜਦੋਂ ਮੈਂ ਬਾਹਰ ਵਿਦੇਸ਼ਾਂ ਚ ਗਿਆ ਤੇ ਉੱਥੇ ਫਿਰ ਮੈਂ ਵੇਖਿਆ ਵੀ ਇੱਥੇ ਤੇ ਨੋਟ ਵੈਸੇ ਹੀ ਲੋਕ ਘੱਟ ਵਰਤਦੇ ਆ, ਹਰ ਜਗ੍ਹਾ ਹੀ ਕਾਰਡ ਯੂਜ ਕਰਦੇ ਆ, ਸ਼ਾਪਿੰਗ ਕਰਦੇ ਨੇ ਤਾਂ ਜੇ ਕਿਤੇ ਕੋਈ ਟੈਕਸ ਆਪਣਾ ਟੋਲ ਪਲਾਜੇ ਜਿਵੇਂ ਲੱਗੇ ਆ ਸਾਡੇ ਇੱਥੇ ਟੋਲ ਕਟਾਉਂਦੇ ਆ ਤਾਂ ਵੀ ਉਹੀ ਵਰਤਦੇ ਆ। ਫਿਰ ਇਸ ਹਿਸਾਬ ਨਾਲ ਤੇ ਸਾਰੀ ਬ੍ਰਹਮ ਗਿਆਨੀ ਨੇ ਮਾਇਆ ਨੂੰ ਤੇ ਹੱਥ ਹੀ ਨਹੀਂ ਲਾਉਂਦਾ ਕੋਈ। ਤੇ ਸਾਡੇ ਵੀ ਏਦਾਂ ਹੀ ਹੋ ਜਾਣਾ ਨਾ, 5-7 ਸਾਲਾਂ ਚ ਹੀ ਹੋ ਜੂ ਭਾਈ, ਮਸ਼ੀਨਾਂ ਹੀ ਹੋਣਗੀਆਂ, ਹੋਰ ਕੀ ਹੋਊ। ਨੋਟ ਨਾਟ ਕਿੰਨਾ ਕੁ ਚਿਰ ਚੱਲਣਗੇ? ਬੰਦ ਹੋ ਜਾਣਗੇ। ਜਿਹੜੇ ਹਿਸਾਬ ਨਾਲ ਬੈਂਕਿੰਗ ਦਾ ਸਿਸਟਮ ਚੱਲ ਰਿਹਾ ਹੈ, ਸਾਰਾ ਕੁਝ ਬੈਂਕ ਦੇ ਥਰੂ ਹੋ ਰਿਹਾ ਹੈ, ਆਉਣ ਵਾਲੇ ਸਮੇਂ ਚ ਕਿੰਨੇ ਕੁ ਨੋਟ, ਕਿੰਨਾ ਚਿਰ ਨੋਟ ਚੱਲਣਗੇ? ਇੱਥੇ ਵੀ ਮੇਰੇ ਤਾਂ ਮਸ਼ੀਨਾਂ ਜੀਆਂ ਰੱਖਣੀਆਂ ਪੈਣਗੀਆਂ ਵੀ ਨੋਟ ਨਾ ਰੱਖੋ, ਆਪਦਾ ਦੱਸੋ ਵੀ 10 ਘਟਾਣੇ ਨੇ ਕਿ 5 ਘਟਾਣੇ। ਹੋ ਸਕਦਾ ਹੈ ਆਉਣ ਵਾਲੇ ਸਮੇਂ ਚ ਐ ਹੋਵੇ। ਪਿੱਛੇ ਜੇ ਨੋਟਬੰਦੀ ਹੋਈ ਸੀ ਨਾ ਜਦੋਂ, ਕਿੰਨਾ ਮੁਸ਼ਕਲ ਜਿਹਾ ਸਮਾਂ ਆ ਗਿਆ ਸੀ, ਤੇ ਉਦੋਂ ਸਾਡੇ ਉੱਥੇ ਇੱਕ ਬਾਬਾ ਆਇਆ, ਮੇਰੇ ਕੋਲ ਰੋਣ ਹੀ ਲੱਗ ਪਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਨੋਟ ਕਿਤੇ ਮਿਲਦੇ ਨਹੀਂ, ਲੋਕੀ ਲਾਈਨਾਂ 'ਚ ਲੱਗੇ ਆ। ਕਹਿੰਦਾ ਮੈਂ ਭੋਗ ਤੇ ਕੀਰਤਨ ਕਰਨ ਗਿਆ, ਮੈਨੂੰ ਵਾਹਵਾ ਰੱਖਤੇ ਕਿਸੇ ਨੇ 10-10 ਦੇ ਨੋਟ, ਤੇ ਹੁਣ ਭੋਗ ਤੇ ਰੱਖਤੇ। ਕਹਿੰਦਾ ਇੱਕ ਆਇਆ 500-500 ਦੇ 2 ਰੱਖ ਕੇ ਸਾਰੇ ਚੱਕ ਕੇ ਲੈ ਗਿਆ। ਕਹਿੰਦਾ ਮੈਂ ਹੁਣ ਕਚੀਚੀਆਂ ਵੱਟਾਂ ਉੱਥੇ ਬੈਠਾ ਵੀ ਮੈਂ ਇਹਨਾਂ ਨੂੰ ਕਿੱਥੇ ਬਦਲੂ, ਵੀ ਤੂੰ ਤੇ ਸਾਰੇ ਲੈ ਗਿਆ ਚੱਕ ਕੇ। ਸੋ ਜਿਵੇਂ ਹੁਣ ਆ ਪਿੱਛੇ ਜੇ ਮਸਲਾ ਇਦਾਂ ਦਾ ਚੱਲਿਆ, ਹੋ ਸਕਦਾ ਹੈ ਕਿ ਆਉਣ ਵਾਲੇ 5-7-10 ਸਾਲਾਂ ਵਿੱਚ ਜਿਹੜੀ ਨੋਟ ਵਗੈਰਾ ਖਤਮ ਹੋ ਜਾਣ ਇੱਥੇ। ਹੁਣ ਉਹ ਹੈ ਪਖੰਡ ਹੈ, ਮਾਇਆ ਨੂੰ ਹੱਥ ਨਹੀਂ ਲਾਉਂਦਾ। ਮੇਰਾ ਪਿਓ ਕਹਿੰਦਾ ਵੀ ਆਪਾਂ ਇਹਨੂੰ, ਪਿਤਾ ਕਹਿੰਦੇ ਵੀ ਇਹਨੂੰ ਪੈਸੇ ਦੇਣੇ ਆ, ਪਰ ਬੰਦੇ ਦਾ ਇਰਾਦਾ ਨਹੀਂ ਵੇਖਿਆ, ਐ ਵੇਖ ਲਿਆ ਵੀ ਆਹ ਨੋਟਾਂ ਨੂੰ ਹੱਥ ਨਹੀਂ ਲਾਉਂਦਾ। ਇਰਾਦਾ ਉਹਦਾ ਉਹੀ ਹੈ, ਇਰਾਦਾ ਤੇ ਦੂਜੇ ਬਾਬਿਆਂ ਵਾਲਾ ਹੀ ਹੈ, ਕੰਮ ਤੇ ਸੇਮ ਹੀ ਕਰਦਾ, ਬਸ ਅਗਲਾ ਘੁਮਾ ਕੇ ਗੱਲ ਫੜ ਲੈਂਦਾ, ਫੜਦੇ ਫੜਨਾ ਦੇ ਗਲੇ ਨੇ ਗਾਲੀ ਹੁੰਦਾ ਨਾ। ਸੋ ਮਾਇਆ ਦਾ ਅਰਥ ਹੈ ਮਟੀਰੀਅਲ। ਜਿਹੜਾ ਬੰਦਾ ਮਟੀਰੀਅਲ ਦੇ ਪਿੱਛੇ ਲੱਗ ਕੇ, ਪਦਾਰਥ ਦੇ ਪਿੱਛੇ ਲੱਗ ਕੇ, ਪਰਿਵਾਰ ਦੇ ਪਿੱਛੇ ਲੱਗ ਕੇ ਸੱਚ ਛੱਡ ਦਵੇ ਵੀ ਛੱਡ ਪਰੇ ਯਾਰ ਮੈਂ ਇੰਨਾ ਵੀ ਸੱਚ ਨਾ ਬੋਲ, ਅਗਲਾ ਕਹਿੰਦਾ ਵੀ ਇੰਨਾ ਵੀ ਸੱਚ ਨਾ ਬੋਲ ਕੇ ਇਕੱਲਾ ਹੀ ਰਹਿ ਜੇ, ਚਾਰਕੂ ਰੱਖ ਲੈ, ਅਰਥੀ ਨੂੰ ਮੋਢਾ ਲਾਣ ਲਈ ਚਾਰਕ ਤਾਂ ਰੱਖ ਲੈ, ਹਰੇਕ ਨਾਲ ਹੀ ਪੰਗਾ ਲੈ ਕੇ ਬਹਿ ਜਾਂਦਾ, ਕਦੇ ਉਹਨੂੰ ਕਹਿ ਦਿੰਦਾ ਕਦੇ ਉਹਨੂੰ ਕਹਿ ਦਿੰਦਾ ਵੀ ਤੇਰੇ ਨਾਲ ਹਰ ਕਿਸੇ ਦੀ ਵੀ ਨਹੀਂ ਬਣਦੀ, ਅਗਲਾ ਸੋਚ ਹੀ ਸਕਦਾ ਨਾ। ਪਰ ਜਿਹੜੀ ਚੀਜ਼ ਤੁਹਾਨੂੰ ਸੱਚ ਬੋਲਣ ਤੋਂ ਰੋਕ ਦੇਵੇ, ਜਿਹੜੀ ਚੀਜ਼ ਦਾ ਮੋਹ ਆਵੇ, ਸਮਝ ਲਓ ਉਹ ਮਾਇਆ। ਉਹ ਪੁੱਤ ਵੀ ਹੋ ਸਕਦਾ, ਘਰ ਵਾਲੀ ਵੀ ਹੋ ਸਕਦੀ ਹੈ, ਜਾਇਦਾਦ ਵੀ ਹੋ ਸਕਦੀ ਹੈ, ਪੈਸਾ ਵੀ ਹੋ ਸਕਦਾ ਹੈ, ਕੁਛ ਵੀ ਹੋ ਸਕਦਾ, ਉਹਨੂੰ ਮਾਇਆ ਕਹਿੰਦੇ। ਲਓ ਹੁਣ ਮਾਇਆ ਦੇ ਵਿੱਚ ਫਸਿਆ, ਹੁਣ ਅਗਲੀ ਪੰਕਤੀ ਸੁਣੋ। ਆਵੇ

0: ਕਹਿੰਦੇ ਬਹੁਤ ਜੁਨੀਆਂ ਵਿੱਚ ਨੱਚਦਾ ਰਹਿੰਦਾ ਬੰਦਾ, ਆਉਂਦਾ ਜਾਂਦਾ, ਮਤਲਬ ਵੀ ਕਦੇ ਤੇ ਵਧੀਆ ਜਿਹੀਆਂ ਗੱਲਾਂ ਕਰਨ ਲੱਗ ਜਾਂਦਾ, ਕਦੇ ਬਹੁਤ ਭੈੜਾ ਬਣ ਜਾਂਦਾ, ਇੱਕ ਦਿਨ ਵਿੱਚ ਕਈ ਕਈ ਜੂਨਾਂ ਭੋਗਦਾ, ਸਵੇਰੇ ਵਧੀਆ ਸੀ, ਦੁਪਹਿਰੇ ਕੁਝ ਹੋਰ ਹੀ ਬਣਿਆ ਫਿਰਦਾ, ਸ਼ਾਮ ਨੂੰ ਭਾਵ ਕੇ ਕਦੇ ਕੁੱਤਾ, ਕਦੇ ਕਾਂ, ਕਦੇ ਸੂਰ, ਕਦੇ ਗਧਾ, ਇੱਕ ਹੀ ਬੰਦਾ, ਇਹਦੇ ਵਿੱਚ ਕਈ ਕੁਛ ਆਈ ਜਾਂਦਾ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਇਹਦੀ ਇਨਸਾਨੀਅਤ ਮਰਦੀ ਰਹਿੰਦੀ ਹੈ, ਆਉਂਦਾ ਜਾਂਦਾ ਰਹਿੰਦਾ, ਕਈ ਜੂਨਾਂ ਚ ਫਿਰਦਾ। ਕੌਣ? ਰੱਬ ਨਾਲੋਂ ਟੁੱਟ ਕੇ ਜਿਹੜਾ ਮਟੀਰੀਅਲ ਨਾਲ ਜੁੜਿਆ ਹੋਇਆ। ਹੁਣ ਅਗਲੀ ਪੰਕਤੀ ਸੁਣਿਆ।
1: ਬਚਨ ਕਰੇ ਤੈ ਖਿਸਕ ਜਾਏ, ਬੋਲੇ ਸਭ ਕੱਚਾ।
0: ਹੁਣ ਇੱਥੇ ਲਿਆਇਓ, ਸੁਣਿਓ ਗੱਲ, ਇਹ ਪੰਕਤੀ ਦਾ ਸੰਬੰਧ ਇਹਦੇ ਨਾਲ ਹੈ। ਆ ਪ੍ਰਕਰਨ ਚੱਲ ਰਿਹਾ ਗੁਰਬਾਣੀ ਦੇ ਸ਼ਬਦ ਦਾ। ਇਸ ਪ੍ਰਕਰਨ ਦੇ ਨਾਲ ਇਸ ਪੰਕਤੀ ਦਾ ਸੰਬੰਧ ਹੈ। ਫਿਰ ਸੁਣੋ ਇਹ ਪੰਕਤੀ ਦੁਬਾਰਾ।

0: ਇਹੋ ਜਿਹਾ ਜਿਹੜਾ ਬੰਦਾ ਮਾਇਆ ਵਿੱਚ ਫਸਿਆ ਹੋਇਆ ਕਹਿੰਦੇ ਬਚਨ ਕਰ ਕਰਕੇ ਮੁੱਕਰਦਾ ਹੈ ਖਿਸਕਦਾ ਹੀ ਰਹਿੰਦਾ ਉਹਨੂੰ ਕੋਈ ਨਹੀਂ ਹੁੰਦਾ ਵੀ ਮੈਂ ਫਲਾਣੇ ਨੂੰ ਹੁਣ ਵੇਖੋ ਘਰ ਵਾਲੀ ਦੇ ਨਾਲ ਸਾਥ ਨਿਭਾਉਂਗਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ ਕੀ ਕੀਤਾ ਭਲਾ ਉਹਨੇ ਬਚਨ ਪਰ ਹੁਣ ਬਾਹਰ ਧੱਕੇ ਖਾਂਦਾ ਖਿਸਕ ਗਿਆ ਫਸ ਗਿਆ ਨਾ ਕਿਸੇ ਹੋਰ ਪਾਸੇ ਭਾਵ ਕਹਿੰਦੇ ਬਚਨ ਤੋੜਤਾ ਏਦਾਂ ਇਹਨੂੰ ਕਹਿੰਦੇ ਬਚਨ ਕਰਕੇ ਮੁੱਕਰਨਾ ਇਹੋ ਜਿਹੇ ਬੰਦੇ ਝੂਠੇ ਬੰਦੇ ਜਿਹੜੇ ਹੁੰਦੇ ਹੈ ਮਟੀਰੀਅਲ ਵਿੱਚ ਫਸੇ ਹੋਏ ਜਿਹੜੇ ਬੰਦੇ ਹੈ ਇਹ ਬੰਦੇ ਬਚਨ ਕਰ ਕਰਕੇ ਮੁੱਕਰਦੇ ਹੁਣ ਸਾਨੂੰ ਆਹ ਪੰਕਤੀ ਐ ਬਚਨ ਕਰੇ ਸੋ ਕਿਸਕ ਜਾਏ ਵੀ ਵੇਖੋ ਜੀ ਬਚਨ ਕਰਕੇ ਜਿਹੜਾ ਮੁੱਕਰ ਜਾਂਦਾ ਹੈ ਪਰ ਦੱਸਿਓ ਪਿਆਰਿਓ ਟੀਚਾ ਵੇਖਣਾ ਪੈਣਾ ਬਚਨ ਨਹੀਂ ਤੁਹਾਨੂੰ ਟੀਚਾ ਕੀ ਹੈ ਤੁਹਾਡਾ ਹੁਣ ਤੁਹਾਨੂੰ ਪਤਾ ਲੱਗ ਗਿਆ ਪਹਿਲਾਂ ਵੇਖਿਓ ਤੁਸੀਂ ਬੱਚੀ ਦਾ ਰਿਸ਼ਤਾ ਕੀਤਾ ਸੀ ਤੁਸੀਂ ਕਿਹਾ ਸੀ 15 ਤਰੀਕ ਨੂੰ 15 ਜਨਵਰੀ ਨੂੰ ਬਰਾਤ ਲੈ ਕੇ ਆ ਜਿਓ ਕਾਰਡ ਵੀ ਛੱਪ ਗਏ ਵਾਅਦਾ ਹੋ ਗਿਆ ਵਿਚੋਲਾ ਵਿੱਚ ਪੈ ਗਿਆ ਬਚਨ ਕਰਤਾ ਧੀ ਦਾ ਵਿਆਹ ਕਰਾਂਗੇ ਤੇ ਉਦੋਂ ਬਾਅਦ ਤੁਹਾਨੂੰ ਲੱਗ ਗਿਆ ਪਤਾ ਵੀ ਮੁੰਡਾ ਤੇ ਨਸ਼ਾ ਕਰਦਾ ਹੈ ਸਾਡੇ ਨਾਲ ਤੇ ਧੋਖਾ ਬਹੁਤ ਵੱਡਾ ਕੀਤਾ ਹੈ ਇਹ ਕਹਿੰਦਾ ਸੀ ਬਾਹਰੋਂ ਆਇਆ ਹੈ ਇਹ ਤੇ ਪੱਕਾ ਹੀ ਆ ਗਿਆ ਤੇ ਡਿਪੋਰਟ ਕਰਕੇ ਭੇਜਿਆ ਇਹਨੂੰ ਤੇ ਤੁਸੀਂ ਫਿਰ ਵਿਆਹ ਤੋੜਤਾ ਤੇ ਅਗਲਾ ਕਹਿੰਦਾ ਲਓ ਜੀ ਬਚਨ ਕਰਕੇ ਮੁੱਕਰ ਗਏ ਇਹ ਕੀ ਗੱਲ ਹੋਈ ਫਿਰ ਭਾਈ ਮਨੀ ਸਿੰਘ ਜੀ ਨੇ ਅੰਮ੍ਰਿਤਸਰ ਵਿੱਚ ਕਿਹਾ ਸੀ ਕਿ ਸਾਰੀ ਸਿੱਖ ਸੰਗਤ ਇਕੱਠੀ ਹੋਵੇ ਚਿੱਠੀਆਂ ਪਾਈਆਂ ਨਾ ਦੀਵਾਲੀ ਦੇ ਸੰਬੰਧ ਵਿੱਚ ਉਹਨਾਂ ਨੇ ਬਚਨ ਕੀਤਾ ਵੀ ਸਾਰੇ ਆਓ ਆਪਾਂ ਜੋੜ ਮੇਲਾ ਕਰਾਂਗੇ ਇਦਾਂ ਹੀ ਹੈ ਨਾ ਆਪਾਂ ਜੋੜ ਮੇਲਾ ਕਰਾਂਗੇ ਲੀਡਰ ਨੇ ਸਾਡੀ ਕੌਮ ਦੇ ਉਹ ਆਗੂ ਨੇ ਉਹਨਾਂ ਨੇ ਫੈਸਲਾ ਲਿਆ ਉਸ ਸਾਡੇ ਲੀਡਰ ਦਾ ਸਾਡੇ ਆਗੂ ਦਾ ਇਹ ਫੈਸਲਾ ਬਹੁਤ ਵਧੀਆ ਹੈ ਵੀ ਸਾਰੀ ਕੌਮ ਆਵੇ ਤੇ ਆਪਾਂ ਕੋਈ ਕੌਮ ਦੀ ਬਿਹਤਰੀ ਲਈ ਚੜ੍ਹਦੀ ਕਲਾ ਲਈ ਦੀਵਾਲੀ ਤੇ ਜੋੜ ਮੇਲਾ ਕਰਕੇ ਤੇ ਆਪਾਂ ਕੋਈ ਵਧੀਆ ਪ੍ਰੋਗਰਾਮ ਉਲੀਕੀਏ ਸਿੱਖਾਂ ਨੂੰ ਚਿੱਠੀਆਂ ਭੇਜਦੀਆਂ ਜੋੜ ਮੇਲਾ ਹੋਏਗਾ ਜਦੋਂ ਵੇਖਿਆ ਵੀ ਤੋਪਾਂ ਬੀੜਤੀਆਂ ਅਗਲਿਆਂ ਨੇ ਫੌਜਾਂ ਆ ਗਈਆਂ ਤੇ ਭਾਈ ਮਨੀ ਸਿੰਘ ਨੇ ਸੋਚਿਆ ਉਹ ਛੱਡ ਪਰਾਂ ਕਹਿ ਤੇ ਬੈਠਾ ਵੀ ਜੋੜ ਮੇਲਾ ਹੋਊਗਾ ਜੇ ਨੁਕਸਾਨ ਹੁੰਦਾ ਤੇ ਪਿੱਛੇ ਹਟਣ ਵਿੱਚ ਕੋਈ ਘਾਟਾ ਨਹੀਂ ਭਾਈ ਮਨੀ ਸਿੰਘ ਜੀ ਨੇ ਪਹਿਲਾਂ ਕਿਹਾ ਸੀ ਆਓ ਮੁੜ ਕੇ ਦੁਬਾਰਾ ਚਿੱਠੀਆਂ ਲਿਖਤੀਆਂ ਵੀ ਇਹਨਾਂ ਦੀ ਨੀਤ ਵਿਗੜ ਗਈ ਹੁਣ ਨਾ ਆਓ ਕਿਉਂ ਉਹਨਾਂ ਦਾ ਨਿਸ਼ਾਨਾ ਬਹੁਤ ਵਧੀਆ ਟੀਚਾ ਬਹੁਤ ਵਧੀਆ ਵੀ ਕੌਮ ਮਰਵਾਉਣੀ ਨਹੀਂ ਕੌਮ ਨੂੰ ਬਚਾਉਣਾ ਹੈ ਮੇਰੇ ਵਰਗੇ ਤੇ ਕਹਿੰਦੇ ਨੇ ਪੈਂਦੇ ਨੇ ਛਿੱਤਰ ਪੈਣ ਜੋ ਮੈਂ ਇੱਕ ਵਾਰੀ ਕਹਿਤਾ ਬਸ ਕਹਿਤਾ ਆਖੋ ਸਤਨਾਮ ਸਾਡੇ ਵਰਗੇ ਪਿੱਛੇ ਕਿੱਥੇ ਹਟਦੇ ਨੇ ਇੰਨੀ ਅਕਲ ਸਾਨੂੰ ਕਿੱਥੇ ਹੈ ਇੰਨਾ ਦਿਮਾਗ ਸਾਡਾ ਕੰਮ ਕਿੱਥੇ ਕਰਦਾ ਜਦੋਂ ਅਗਲਾ ਕਹਿੰਦਾ ਮੈਂ ਇੱਕ ਵਾਰੀ ਕਹਿਤਾ ਮੀਡੀਏ ਚ ਆ ਗਿਆ ਲੋਕੀ ਤੇ ਕਹਿਣਗੇ ਵੀ ਤੂੰ ਤੇ ਪਹਿਲਾਂ ਐ ਕਹਿੰਦਾ ਸੀ ਹੁਣ ਤੂੰ ਕਿਉਂ ਮੁੱਕਰ ਗਿਆ ਏਦਾਂ ਨਹੀਂ ਵੇਖੋ ਗਲਤ ਠੀਕ ਸੱਚ ਝੂਠ ਨਿਸ਼ਾਨਾ ਕੀ ਹੈ ਉੱਥੇ ਪਤਾ ਲੱਗ ਇਹ ਗੱਲ ਮੇਰੇ ਖਿਆਲ ਪਕੜ ਚ ਆ ਗਈ ਅੱਜ ਤੋਂ ਬਾਅਦ ਗਲਤ ਠੀਕ ਨਹੀਂ ਵੇਖਣਾ ਕੀ ਵੇਖਣਾ ਬਈ ਪਿਆਰਿਓ ਇਰਾਦਾ ਕੀ ਵੇਖਣਾ ਜੀ ਬੰਦੇ ਦਾ ਇਰਾਦਾ ਨਿਸ਼ਾਨਾ ਕੀ ਹੈ ਇਹਦਾ ਇਹ ਚਾਹੁੰਦਾ ਕੀ ਹੈ ਇਹ ਜਾਣਾ ਕਿੱਥੇ ਚਾਹੁੰਦਾ ਹੈ ਗਲਤ ਠੀਕ ਤਾਂ ਪਰਖਿਆ ਜਾਏਗਾ ਗਲਤ ਠੀਕ ਕੁਛ ਵੀ ਨਹੀਂ ਹੁੰਦਾ ਗਲਤ ਠੀਕ ਕੁਛ ਨਹੀਂ ਹੁੰਦਾ ਮੈਂ ਫੇਰ ਕਹਿ ਰਿਹਾ ਗੰਗੂ ਨੇ ਕਚਹਿਰੀ 'ਚ ਜਾ ਕੇ ਸੱਚ ਬੋਲਿਆ ਤੇ ਗੁਰੂ ਗੋਬਿੰਦ ਸਿੰਘ ਦੇ ਨਾਲ ਦਿਆਂ ਨੇ ਝੂਠ ਬੋਲਿਆ ਵੀ ਇਹ ਪੁੱਛਦੇ ਪੀਰ ਨੇ ਪਰ ਉਹ ਸੱਚ ਨਹੀਂ ਸੀ ਚਾਹੀਦਾ ਇਹ ਜਿਹੜਾ ਝੂਠ ਹੈ ਇਹ ਚਾਹੀਦਾ ਸੀ ਸਾਰੀ ਦੀ ਸਾਰੀ ਘਟਨਾ ਨੂੰ ਵੇਖਣਾ ਪੈਣਾ ਸੀ ਤਾਂ ਕਰਕੇ ਗਲਤ ਠੀਕ ਸਾਰੇ ਸੰਦਰਭ ਨਾਲੋਂ ਤੋੜ ਕੇ ਨਹੀਂ ਵੇਖਿਆ ਜਾ ਸਕਦਾ ਗਲਤ ਠੀਕ ਸਾਰੀ ਪਿਕਚਰ ਤੁਹਾਨੂੰ ਵੇਖਣੀ ਸੋ ਝੂਠ ਨਾਲ ਜੁੜਿਆ ਹੋਇਆ ਬੰਦਾ ਉਹ ਤੇ ਫਿਰ ਧੱਕੇ ਖਾਂਦਾ ਬਹਾਨੇਬਾਜ਼ੀਆਂ ਕਰਦਾ ਰਹਿੰਦਾ ਅੱਗੇ ਸੁਣ ਲਓ ਸ਼ਬਦ ਥੋੜਾ ਜਿਹਾ ਹੈ ਹਾਂਜੀ
1: ਅੰਦਰੋਂ ਥੋਥਾ ਕੂੜਿਆਰ ਕੂੜੀ ਸਭ ਖੱਚਾ
0: ਕਹਿ ਲੋ ਵੀ ਝੂਠ ਦੇ ਵਿੱਚ ਹੀ ਖੱਚਤ ਰਹਿੰਦਾ ਹੈ ਉਹਦੇ ਕੰਮ ਨੇ ਜਿਹੜੇ ਕੰਮਾਂ 'ਚ ਖੱਚਤ ਹੈ ਬਸ ਝੂਠ ਹੀ ਝੂਠ ਅੰਦਰੋਂ ਵੀ ਝੂਠਾ ਜਾਂ ਇਹਨੂੰ ਐਂ ਕਹਿ ਲੋ ਖੱਚਾ ਦਾ ਅਰਥ ਇੱਕ ਟੀਕਾਕਾਰ ਨੇ ਤੇ ਕੀਤਾ ਖੱਚਤ ਰਹਿੰਦਾ ਹੈ ਦੂਜਾ ਕਹਿੰਦਾ ਵੀ ਕੰਮ ਵੀ ਉਹਦੇ ਇਦਾਂ ਦੇ ਹੁੰਦੇ ਨੇ ਤੇ ਮਾਰਦਾ ਵੀ ਖੱਚਾ ਹੀ ਰਹਿੰਦਾ ਆਖੋ ਸਤਨਾਮ ਖੱਚ ਮਤਲਬ ਗੱਪ ਇਹੋ ਜਿਹਾ ਬੰਦਾ ਗੱਪ ਹੀ ਛੱਡਦਾ ਰਹਿੰਦਾ ਖੱਚ ਮਾਰਦਾ ਰਹਿੰਦਾ ਕਿਉਂਕਿ ਝੂਠ ਉਹਦੇ ਅੰਦਰ ਵਸਿਆ ਹੁੰਦਾ ਉਹਦਾ ਟੀਚਾ ਗਲਤ ਹੁੰਦਾ ਸਾਰੀ ਜ਼ਿੰਦਗੀ ਖੱਚਤ ਰਹਿੰਦਾ ਮਾੜੇ ਕੰਮਾਂ 'ਚ ਹਾਂਜੀ
1: ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚਾ
0: ਬਸ ਨਿਰਵੈਰਾਂ ਨਾਲ ਵੀ ਉਹ ਵੈਰ ਕਰਦਾ ਜਿਹਦੇ ਨਾਲ ਵੈਰ ਨਹੀਂ ਵੀ ਕਰਨਾ ਚਾਹੀਦਾ ਸੀ ਨਾ ਉਹਦੇ ਨਾਲ ਵੀ ਵੈਰ ਵਿੱਢ ਕੇ ਬਹਿ ਜਾਂਦਾ ਹੁਣ ਸਾਹਿਬਜ਼ਾਦਿਆਂ ਨਾਲ ਕਾਹਦਾ ਵੈਰ ਹੈ ਵੇਖੋ ਪਰ ਵੈਰ ਵਿੱਢ ਲਿਆ ਨਾ ਨਿਰਵੈਰਾਂ ਨਾਲ ਵੀ ਵੈਰ ਕਰਦਾ ਬੰਦਾ ਲਾਲਚਾਂ ਵਿੱਚ ਫਸ ਕੇ ਹਾਂਜੀ
1: ਮਾਰਿਆ ਸੱਚੇ ਪਾਤਸ਼ਾਹ ਵੇਖ ਤੁਰ ਕਰ ਮੱਚਾ
0: ਉਹਦੇ ਕਰਮ ਹੀ ਇਦਾਂ ਦੇ ਹੁੰਦੇ ਨੇ ਕਿ ਮੁੱਢ ਤੋਂ ਹੀ ਪੁੱਠੇ ਪਾਸੇ ਪਿਆ ਹੋਣ ਕਰਕੇ ਕਹਿੰਦੇ ਪਰਮਾਤਮਾ ਨਿਯਮ ਜਿਹੜੇ ਰੱਬ ਦੇ ਨਿਯਮ ਨੇ ਰੱਬ ਦੇ ਨਿਯਮਾਂ ਮੁਤਾਬਕ ਉਹਦੀ ਜ਼ਮੀਰ ਮਰੀ ਹੋਈ ਹੁੰਦੀ ਹੈ ਮਰਿਆ ਹੋਇਆ ਹੁੰਦਾ ਉਹ ਅੰਦਰੋਂ ਪਰਮਾਤਮਾ ਦੇ ਨਿਯਮ ਜਿਹੜੇ ਨੇ ਨਿਯਮਾਂ ਮੁਤਾਬਕ ਜਦੋਂ ਕੰਮ ਗਲਤ ਕਰਦਾ ਹੈ ਫਿਰ ਅੰਦਰੋਂ ਜ਼ਮੀਰ ਮਰੀ ਵਾਲਾ ਹੁੰਦਾ ਇਹੋ ਜਿਹਾ ਬੰਦਾ ਅੱਗੇ

0: ਕਦੇ ਕਾਮ ਕਦੇ ਕ੍ਰੋਧ ਕਦੇ ਲੋਭ ਕਦੇ ਮੋਹ ਕਦੇ ਹੰਕਾਰ ਇਹ ਜੰਮ ਉਹਨੂੰ ਚਿੰਬੜੇ ਰਹਿੰਦੇ ਐ ਬਸ ਇਹਦੇ ਵਿੱਚ ਹੀ ਸਾਰੀ ਜ਼ਿੰਦਗੀ ਫਸਿਆ ਰਹਿੰਦਾ ਹਾਂਜੀ
1: ਹੋਆ ਤਪਾਵਸ ਧਰਮ ਕਾ ਨਾਨਕ ਦਰ ਸੱਚਾ
0: ਬਸ ਪਰਮਾਤਮਾ ਦਾ ਜਿਹੜੀ ਖੇਡ ਹੈ ਨਾ ਪਰਮਾਤਮਾ ਦਾ ਜਿਹੜਾ ਨਿਯਮ ਹੈ ਉਹ ਬੜੇ ਕਮਾਲ ਦੇ ਨੇ ਉਹ ਫਿਰ ਇੱਕ ਨਾ ਇੱਕ ਦਿਨ ਫੈਸਲਾ ਕਰਦੇ ਨੇ ਬਾਹਰੋਂ ਬੰਦਾ ਭਾਵੇਂ ਜਿੰਨੇ ਮਰਜ਼ੀ ਨਜ਼ਾਰੇ ਲੈਂਦਾ ਫਿਰੇ ਅੰਦਰੋਂ ਉਸ ਬੰਦੇ ਦਾ ਬਹੁਤ ਬੁਰਾ ਹਾਲ ਹੁੰਦਾ ਜਿੰਨੇ ਬੰਦਾ ਗਲਤ ਕੰਮ ਕਰਦਾ ਜਾਏਗਾ ਉਹਨਾਂ ਆਪਣੇ ਆਪ ਤੋਂ ਦੂਰ ਹੁੰਦਾ ਜਾਂਦਾ ਹੈ ਉਹਨਾਂ ਹੀ ਦਾਗੀ ਹੋਈ ਜਾਂਦਾ ਹੈ ਉਹਨਾਂ ਹੀ ਫਿਰ ਦੁਖੀ ਹੋਣਾ ਪੈਂਦਾ ਅਰਦਾਸ ਕਰਦੇ ਰਹੀਏ ਸੱਚੇ ਪਾਤਸ਼ਾਹ ਗੰਗੂ ਵਰਗੇ ਜਿਨ੍ਹਾਂ ਨੇ ਬੇੜਾ ਗਰਕ ਕਰ ਲਿਆ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਸਭ ਕੁਝ ਖਤਮ ਕਰ ਲਿਆ ਸੱਚੇ ਪਾਤਸ਼ਾਹ ਸਾਡੇ ਵਰਗਿਆਂ ਨੂੰ ਬਚਾ ਕੇ ਰੱਖਿਓ ਅੱਜ ਸਾਰੇ ਆਪਾਂ ਬਹੁਤੇ ਸਾਡੇ ਚ ਉਹ ਹੈ ਜਿਹੜੇ ਗੰਗੂ ਦੇ ਨਕਸ਼ੇ ਕਦਮਾਂ ਤੇ ਤੁਰਨ ਵਾਲੇ ਹਾਂ ਉੱਤੋਂ ਉੱਤੋਂ ਨਾ ਐਂ ਕਰਦਾ ਬਦਾਦੀ ਜੀ ਮੈਂ ਤੁਹਾਡੇ ਨਾਲ ਹਾਂ ਜੀ ਮੈਂ ਤੁਹਾਡੇ ਨਾਲ ਹਾਂ ਆਪਾਂ ਵੀ ਐਂ ਕਰਦੇ ਹੱਥ ਐਂ ਜੋੜਦੇ ਹਾਂ ਵੱਡੇ ਵੱਡੇ ਉੱਤੇ ਕਰ ਕਰਕੇ ਬਾਹਾਂ ਮੁਖਾਉਂਦੇ ਹਾਂ ਵੀ ਅਸੀਂ ਬਹੁਤ ਪਿਆਰ ਕਰਦੇ ਹਾਂ ਗੁਰੂ ਨਾਲ ਪਰ ਸਾਡੇ ਵਿੱਚ ਵੀ ਕੋਈ ਕਦਰ ਨਹੀਂ ਬਿਰਲਾ ਹੈ ਜਿਹੜਾ ਦਿਲੋਂ ਕਰਨ ਵਾਲਾ ਹੈ ਦਿਖਾਵਾ ਗੰਗੂ ਨੇ ਕੀਤਾ ਸੀ ਅਸੀਂ ਵੀ ਬਹੁਤੇ ਦਿਖਾਵੇ ਆਏ ਹਾਂ ਬਹੁਤੇ ਅਸੀਂ ਦਿਖਾਵੇ ਹੀ ਕਰਦੇ ਹਾਂ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਗੰਗੂ ਘਰੇ ਲੈ ਗਿਆ ਗੰਗੂ ਨੇ ਕਦਰ ਨਹੀਂ ਕੀਤੀ ਅਸੀਂ ਕਿੰਨੀ ਕੁ ਕਦਰ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਪਤਾ ਹੀ ਨਹੀਂ ਕਿੰਨੀ ਕੁ ਵਾਰੀ ਘਰੇ ਲੈ ਕੇ ਗਏ ਹਾਂ ਸਵਾਹ ਕਦਰ ਕਰਦੇ ਹਾਂ ਸਵੇਰੇ ਗੁਰੂ ਗ੍ਰੰਥ ਸਾਹਿਬ ਆਏ ਹੁੰਦੇ ਆ ਸ਼ਾਮ ਨੂੰ ਸ਼ਰਾਬਾਂ ਚੱਲਦੀਆਂ ਹੁੰਦੀਆਂ ਸ਼ਾਮ ਨੂੰ ਉਸੇ ਘਰਾਂ ਦੇ ਵਿੱਚ ਤੁਸੀਂ ਵੇਖੋ ਕਿਵੇਂ ਨਾਚ ਚੱਲਦੇ ਆ ਕਿਵੇਂ ਡੀਜੇ ਚੱਲਦੇ ਆ ਸਭ ਕੁਝ ਭੁੱਲਿਆ ਹੋਇਆ ਹੁੰਦਾ ਹੈ ਗੰਗੂ ਗੰਗੂ ਨੂੰ ਅਸੀਂ ਕਹਿੰਦੇ ਹਾਂ ਵੀ ਗੰਗੂ ਅਸੀਂ ਬਹੁਤੇ ਗੰਗੂ ਦੇ ਨਕਸ਼ੇ ਕਦਮਾਂ ਤੇ ਚੱਲਣ ਵਾਲੇ ਹਾਂ ਤੇ ਅਰਦਾਸ ਕਰਦੇ ਰਹੀਏ ਕਿ ਹੇ ਸੱਚੇ ਪਾਤਸ਼ਾਹ ਸਾਨੂੰ ਬਚਾ ਕੇ ਰੱਖਿਓ ਪੰਚ ਬਿਖਾਦੀ ਏਕ ਗਰੀਬਾ ਰੱਖੋ ਰੱਖਣਹਾਰੇ ਮੇਰੇ ਰੱਬ ਜੀ ਕਹਿੰਦੇ ਸ਼ਿਕਾਰੀ ਨੇ ਪੰਜ ਵਕਾਰ ਨੇ ਬਹੁਤੇ ਜਮ ਇਹ ਵਕਾਰ ਇਹ ਸ਼ਿਕਾਰੀ ਬਹੁਤੇ ਹੈ ਜਿੰਦ ਕੱਲੀ ਹੈ ਮੇਰੇ ਰੱਬ ਜੀ ਸਾਡੇ ਤੇ ਕਿਰਪਾ ਹੀ ਰੱਖਿਓ

ਰੋਜ਼ 3 ਵਜ ਗਏ ਆ ਆਪਾਂ ਹੁਣ ਸਾਹਿਬਜ਼ਾਦਿਆਂ ਨੂੰ ਯਾਦ ਕਰਾਂ ਆ ਪਹਿਲਾਂ ਵੀ ਗੱਲਬਾਤ ਕਰਨੀ ਬੜੀ ਜ਼ਰੂਰੀ ਹੁੰਦੀ ਹੈ ਇਤਿਹਾਸ ਬਹੁਤ ਸੁਣਿਆ ਸੁਣਾਇਆ ਹੈ ਕੈਸਟਾਂ ਚੋਂ ਸੁਣ ਲਓ ਜਿੱਥੇ ਮਰਜ਼ੀ ਪਰ ਆ ਨੁਕਤੇ ਕਹਿਣੇ ਮੈਂ ਜ਼ਰੂਰੀ ਸਮਝਦਾ ਕੱਲ ਤੱਕ ਆਪਾਂ ਸੁਣਿਆ ਸੀ ਜਿਹੜੀ ਰਾਤ ਲੰਘੀ ਹੈ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਰੀ ਰਾਤ ਸਫ਼ਰ ਕੀਤਾ ਆਪਾਂ ਅੱਜ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਥੋੜ੍ਹੀ ਜਿਹੀ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਥੋੜ੍ਹਾ ਜਿਹਾ ਚਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਗੱਲ ਜੋ ਅੱਜ ਦੀ ਜਿਹੜੀ ਰਾਤ ਲੰਘੀ ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਅੱਠ ਪੋਹ ਦੀ ਰਾਤ ਗੁਰੂ ਸਾਹਿਬ ਨੇ ਸਾਰਾ ਦਿਨ ਜੰਗ ਕੀਤਾ ਅੱਠ ਪੋਹ ਦੀ ਰਾਤ ਨੂੰ ਕੱਚੀ ਗੜੀ ਜਿਹੜੀ ਸੀ ਚਮਕੌਰ ਦੀ ਉਹਨੂੰ ਛੱਡਿਆ ਤੇ ਸਾਰੀ ਰਾਤ ਗੁਰੂ ਸਾਹਿਬ ਨੇ ਪੈਦਲ ਸਫ਼ਰ ਕੀਤਾ ਨੰਗੇ ਚਰਨ ਨੇ ਨਾ ਜੋੜਾ ਨਾ ਘੋੜਾ ਨਾ ਬਾਜ ਨਾ ਸਿਰ ਤੇ ਤਾਜ ਚੱਲਦੇ ਚੱਲਦੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਹੱਥ ਵਿੱਚ ਇੱਕ ਸ੍ਰੀ ਸਾਹਿਬ ਮਿਆਨ ਤੋਂ ਬਿਨਾਂ ਇੱਕ ਤਲਵਾਰ ਮਿਆਨ ਤੋਂ ਬਿਨਾਂ ਤੇ ਕਲਗੀ ਜਿਹੜੀ ਸੀ ਸੰਗਤ ਸਿੰਘ ਦੇ ਸੀਸ ਤੇ ਸਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੀ ਰਾਤ ਆਪਣੇ ਉੱਤੋਂ ਲੰਘੀ ਹੈ ਨਾ ਇਹ ਰਾਤ ਸਾਰੀ ਰਾਤ ਜਾਗਦੇ ਰਹੇ ਪੈਦਲ ਸਫ਼ਰ ਕੀਤਾ ਗੁਰੂ ਜੀ ਪਹੁੰਚੇ ਬਹਿਲੌਲਪੁਰ ਪਿੰਡ ਵਿੱਚ ਇਹ ਬਹਿਲੌਲਪੁਰ ਪਿੰਡ ਵਿੱਚ ਗੁਰੂ ਸਾਹਿਬ ਦਾ ਇੱਕ ਸੇਵਾਦਾਰ ਰਹਿੰਦਾ ਪੂਰਨ ਮਸੰਦ ਉਹਦਾ ਨਾਮ ਹੈ ਪੂਰਨ ਮਸੰਦ ਇਹ ਅਗਰਾਈਆਂ ਕਰਕੇ ਪੈਸਾ ਇਕੱਠਾ ਕਰਕੇ ਸੰਗਤਾਂ ਨੂੰ ਲੈ ਕੇ ਆਨੰਦਪੁਰ ਸਾਹਿਬ ਜਾਂਦੇ ਰਹੇ ਪਰ ਸੁਖਮੈ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰੇ ਬਿਪਤ ਪਰੀ ਸਭ ਹੀ ਸੰਗ ਛਾਡਤ ਕੋ ਨਾ ਆਵਤ ਪਤਾ ਹੀ ਇਹੋ ਜਿਹੇ ਸਮੇਂ ਤੇ ਲੱਗਦਾ ਨੇੜੇ ਟੁੱਕ ਟੁੱਕ ਬਹਿੰਦੀ ਹੈ ਵਿੱਚ ਸੁੱਖਾਂ ਦੇ ਸਾਰੀ ਦੁਨੀਆਂ ਪਰਖੇ ਜਾਣ ਸੱਜਣ ਉਸ ਵੇਲੇ ਜਦੋਂ ਬਾਜੀ ਪੁੱਠੀ ਪੈਂਦੀ ਹੈ ਪਤਾ ਤੇ ਪਰ ਲੱਗਦਾ ਹੀ ਫੇਰ ਹੈ ਤੇਰੇ ਬੋਲੋ ਇਹ ਸਿਵਲੀਆ ਜਾਰਾ ਤਿੱਖੇ ਲੱਗਦੇ ਵਾਂਗ ਤਲਵਾਰਾ ਮਨਸੂਰ ਦਾ ਯਾਰ ਸੀ ਸਿਵਲੀ ਉਹਨੂੰ ਸਜ਼ਾ ਮਿਲੀ ਵੱਟੇ ਮਾਰਨ ਲੋਕ ਪੱਥਰ ਮਾਰਨ ਇਹਨੂੰ ਪੱਥਰ ਮਾਰੋ ਵੱਟੇ ਮਾਰੋ ਤੇ ਉਹਦੇ ਯਾਰ ਨੇ ਸਿਵਲੀ ਨੇ ਸੋਚਿਆ ਵੀ ਜੇ ਨਾ ਮਾਰਿਆ ਤੇ ਸਰਕਾਰ ਸਜ਼ਾ ਦੇਗੀ ਉਹਨੇ ਕਿਹਾ ਲੋਕੀ ਫੁੱਲ ਮਾਰ ਲੋਕੀ ਪੱਥਰ ਮਾਰਦੇ ਆ ਮੈਂ ਭੀੜ ਵਿੱਚ ਚੱਲ ਜਾ ਕੇ ਫੁੱਲ ਮਾਰ ਦੇਣਾ ਪਤਾ ਕੀ ਲੱਗੂ ਵੀ ਕਿੰਨੇ ਵੱਟੇ ਮਾਰੇ ਕਿੰਨੇ ਫੁੱਲ ਮਾਰੇ ਬਾਂਹ ਤੇ ਐ ਕਰੂੰਗਾ ਹੀ ਮਨਸੂਰ ਦੀ ਨਜ਼ਰ ਸਿਵਲੀ ਵਿੱਚ ਸੀ ਵੀ ਕਰੂ ਕੀ ਹੁਣ ਇਹ ਉਹਦਾ ਤੇ ਧਿਆਨ ਹੀ ਆਪਣੇ ਦੋਸਤ ਵਿੱਚ ਸੀ ਵੀ ਆਹ ਖੜਾ ਇਹ ਵੇਖ ਰਿਹਾ ਕਿ ਬਾਕੀ ਤੇ ਪੱਥਰ ਮਾਰਦੇ ਹੀ ਹੈ ਜਦੋਂ ਬਾਕੀਆਂ ਨੇ ਪੱਥਰ ਮਾਰੇ ਜਦੋਂ ਇਹਨੇ ਫੁੱਲ ਮਾਰੇ ਨਾ ਉਹ ਚੀਕਾਂ ਲੱਗ ਪਿਆ ਮਾਰਨ ਕਹਿੰਦੇ ਕਿਉਂ ਰੋਣਾ ਹੈ ਕਹਿੰਦੇ ਇਸ ਕਰਕੇ ਰੋਣਾ ਵੀ ਇਹਨਾਂ ਨੂੰ ਤੇ ਸੱਚ ਦਾ ਪਤਾ ਨਹੀਂ ਤੈਨੂੰ ਤੇ ਪਤਾ ਹੈ ਇਹ ਤੇ ਪਿਆਰ ਨਹੀਂ ਸੀ ਕਰਦੇ ਮੈਨੂੰ ਤੂੰ ਤੇ ਦਾਵਾ ਕਰਦਾ ਸੀ ਪਿਆਰ ਦਾ ਵੀ ਤੇਰੇ ਨਾਲ ਪਿਆਰ ਬਹੁਤ ਹੈ ਮੇਰਾ ਇਹ ਕਿਹੜੇ ਕਦੇ ਕਹਿੰਦੇ ਸੀ ਵੀ ਮਨਸੂਰ ਤੇਰੇ ਨਾਲ ਨਿਭਾਵਾਂਗੇ ਤੈਂ ਤੇ ਕਿਹਾ ਸੀ ਮੈਨੂੰ ਇਹਨਾਂ ਦਾ ਦੁੱਖ ਨਹੀਂ ਲੱਗਿਆ ਦੁੱਖ ਮੈਨੂੰ ਤੇਰਾ ਲੱਗਿਆ ਭਾਵੇਂ ਕੋਈ ਜੋ ਮਰਜ਼ੀ ਕਹੀ ਜਾਵੇ ਪਰ ਜਦੋਂ ਤੂੰ ਮਾਰੇ ਨੇ ਨਾ ਫੁੱਲ ਲੋਕਾਂ ਦੇ ਪੱਥਰਾਂ ਦੀ ਸਾਨੂੰ ਪਰਵਾਹ ਜਰਾ ਨਾ ਹੋਈ ਮਿੱਤਰ ਨੇ ਫੁੱਲ ਮਾਰਿਆ ਸਾਡੀ ਰੂਹ ਅੰਦਰਾਂ ਤੱਕ ਰੋਈ ਰੂਹ ਜਿਹੜੀ ਹੈ ਇਹ ਅੰਦਰ ਤੱਕ ਰੋਂਦੀ ਹੈ ਫਿਰ ਜਦੋਂ ਤੁਹਾਡਾ ਆਪਣਾ ਤੁਹਾਡੇ ਨਾਲ ਧੋਖਾ ਕਰਦਾ ਤੁਹਾਡਾ ਆਪਣਾ ਤੁਹਾਡੇ ਨਾਲ ਦਗਾ ਕਰਦਾ ਉਹ ਆਪਣੇ ਕਹਿੰਦੇ ਸੀ ਮਹਾਰਾਜ ਆਇਓ ਜੀ ਕਦੇ ਸਾਡੇ ਘਰੇ ਚਰਨ ਪਾਇਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਹਿਲੌਲਪੁਰ ਪਿੰਡ ਵਿੱਚ ਗਏ ਨਹੀਂ ਕੁਦਰਤੀ ਪਹੁੰਚੇ ਆਏ ਕਿਉਂਕਿ ਧੁੰਦ ਪੈਂਦੀ ਸੀ ਪਤਾ ਹੀ ਨਹੀਂ ਕਿਹੜਾ ਪਿੰਡ ਆ ਗਿਆ ਹੁਣ ਧੁੰਦ ਪੈਂਦੀ ਵਿੱਚ ਸਵੇਰੇ ਸਵੇਰੇ ਨਾ ਉੱਥੇ ਇੱਕ ਪੰਡਤਾਂ ਦਾ ਪੰਡਿਤ ਬ੍ਰਾਹਮਣ ਸੀ ਕੋਈ ਉਹ ਸਵੇਰੇ ਸਵੇਰੇ ਟੋਭੇ ਤੇ ਨਹਾਉਣ ਆਇਆ ਜਦੋਂ ਇਸ਼ਨਾਨ ਕਰਨ ਆਇਆ ਰਾਮ ਰਾਮ ਰਾਮ ਰਾਮ ਕਰਦਾ ਹੱਥ 'ਚ ਲਾਲਟੈਨ ਫੜ ਕੇ ਨਹਾਉਣ ਜਦੋਂ ਆਇਆ ਤੇ ਗੁਰੂ ਸਾਹਿਬ ਨੂੰ ਵੇਖ ਲਿਆ ਗੁਰੂ ਸਾਹਿਬ ਕਹਿੰਦੇ ਭਾਈ ਆ ਗੱਲ ਸੁਣ ਭਾਈ ਰਾਮ ਦੇ ਆ ਭਗਤ ਆ ਗੱਲ ਸੁਣ ਉਹ ਨੇੜੇ ਆ ਗਿਆ ਹੁਣ ਧੁੰਦ ਦੇ ਵਿੱਚ ਲਾਲਟੈਨ ਦੇ ਨਾਲ ਉਹਨੇ ਐ ਨਾ ਗੁਰੂ ਸਾਹਿਬ ਨੂੰ ਉੱਤੋਂ ਤੋਂ ਲੈ ਕੇ ਐ ਲਾਲਟੈਨ ਨਾਲ ਥੱਲੇ ਤੱਕ ਵੇਖਿਆ
ਪਜਾਮੀ ਪਾਟੀ ਪਈ ਹੈ, ਚੋਲਾ ਪਾਟਿਆ ਪਿਆ, ਕਈ ਥਾਵਾਂ ਤੋਂ ਝਾੜੀਆਂ ਨਾਲ ਅੜ ਅੜ ਕੇ ਏਡੇ ਏਡੇ ਕੰਡੇ ਵੱਜੇ ਪਏ ਹੈ। ਇਹੋ ਜਿਹੇ ਸਮੇਂ ਤੇ ਨਾ ਉਹ ਤਰਸ ਆ ਗਿਆ, ਉਹਨੂੰ ਵੇਖ ਤਰਸ ਆ ਗਿਆ। ਉਹ ਕਹਿੰਦਾ ਹਾਂਜੀ ਦੱਸੋ ਮਹਾਰਾਜ। ਕਹਿੰਦੇ ਕਿਹੜਾ ਪਿੰਡ ਹੈ? ਕਹਿੰਦੇ ਬਹਿਲੋਲਪੁਰ ਹੈ ਜੀ। ਗੁਰੂ ਗੋਬਿੰਦ ਸਿੰਘ ਕਹਿੰਦੇ ਹੈ ਇੱਥੇ ਇੱਕ ਪੂਰਨ ਮਸੰਦ ਰਹਿੰਦਾ, ਜਾਣਦਾ ਹੈ? ਕਹਿੰਦਾ ਹਾਂਜੀ, ਗੁਰੂ ਗੋਬਿੰਦ ਸਿੰਘ ਦਾ ਸਿੰਘ ਹੈ, ਸੇਵਾਦਾਰ ਹੈ, ਜਿਹੜਾ ਆਨੰਦਪੁਰ ਵਾਲੇ ਗੁਰੂ ਦਾ ਸੇਵਾਦਾਰ ਹੈ। ਮਹਾਰਾਜ ਕਹਿੰਦੇ ਹਾਂ, ਉਸੇ ਦੀ ਗੱਲ ਕਰਦਾ। ਕਹਿੰਦਾ ਮੈਂ ਜਾਣਦਾ ਜੀ, ਉਹਦਾ ਘਰ ਇੱਥੇ ਨੇੜੇ ਹੀ ਹੈ। ਮਹਾਰਾਜ ਕਹਿੰਦੇ ਲੈ ਚੱਲੇਗਾ ਉਹਦੇ ਘਰੇ? ਉਹਨੂੰ ਤਰਸ ਆ ਗਿਆ ਵੀ ਮੈਂ ਨਹਾ ਬਾਅਦ ਚਲੋ ਚਲੋ ਛੱਡ ਕੇ ਆਵਾਂ ਭੱਜ ਕੇ। ਅੱਗੇ ਅੱਗੇ ਤੁਰ ਪਿਆ ਲਾਲਟੈਨ ਲੈ ਕੇ। ਹਵੇਲੀ ਸੀ ਵੱਡੀ, ਪੁਰਾਣੇ ਵੱਡੇ ਦਰਵਾਜ਼ੇ ਲੱਗਦੇ ਸੀ ਜਿੱਦਾਂ, ਉਹ ਦਰਵਾਜ਼ਾ ਖੜਕਾਇਆ, ਥੱਲੇ ਪਸ਼ੂ ਰੱਖੇ ਹੋਏ ਸੀ। ਪਸ਼ੂਆਂ ਦੇ ਵਿੱਚ ਪੂਰਨ ਮਸੰਦ ਉੱਪਰ ਚਵਾਰਿਆਂ 'ਚ ਰਹਿੰਦਾ ਹੈ, ਥੱਲੇ ਜਿਉਣਾ ਇਹਦਾ ਨੌਕਰ ਸੀ। ਕਹਿੰਦੇ ਉਹਦੇ ਨੌਕਰ ਜਿਉਣੇ ਨੇ ਦਰਵਾਜ਼ਾ ਖੋਲਿਆ, ਪਸ਼ੂਆਂ ਦੇ ਵਿੱਚ ਮੰਜੀ ਡਾਹ ਕੇ ਉੱਥੇ ਹੀ ਸੁੱਤਾ ਰਹਿੰਦਾ ਸੀ। ਦਰਵਾਜ਼ਾ ਖੋਲ ਕੇ ਇਹਨੇ ਆਖਿਆ ਹਾਂਜੀ। ਪੰਡਿਤ ਕਹਿੰਦਾ ਤੁਹਾਡੇ ਘਰ ਤੁਹਾਨੂੰ ਕੋਈ ਮਿਲਣ ਆਇਆ, ਅੰਦਰ ਵਾੜੋ ਮੈਂ ਜਾਣਿਆ। ਗੁਰੂ ਸਾਹਿਬ ਨੂੰ ਅੰਦਰ ਵਾੜ ਕੇ ਆਪ ਉਹ ਬ੍ਰਾਹਮਣ ਚਲਿਆ ਗਿਆ। ਦਰਵਾਜ਼ਾ ਕਰ ਲਿਆ ਬੰਦ, ਜਿਉਣੇ ਨੇ ਮਹਾਰਾਜ ਨੂੰ ਆਪਣੇ ਵਾਲੀ ਮੰਜੀ ਤੇ ਭਾਤਾ, ਡੰਗਰਾਂ ਦੇ ਵਿੱਚ ਹੀ ਮੰਜੀ ਡਾਹੀ ਹੋਈ ਸੀ। ਇਹਨੂੰ ਪਤਾ ਨਹੀਂ, ਜਾਣਦਾ ਬਹੁਤ ਹੈ, ਗੱਲਾਂ ਬਹੁਤ ਸੁਣੀਆਂ ਨੇ, ਸਿਫਤਾਂ ਬਹੁਤ ਸੁਣੀਆਂ ਨੇ, ਦਰਸ਼ਨ ਨਹੀਂ ਸੀ ਕੀਤੇ। ਜਿਉਣੇ ਨੇ ਸਿਫਤਾਂ ਬਹੁਤ ਸੁਣੀਆਂ ਨੇ। ਅੱਜ ਵੇਖਦਾ ਵੀ ਸਾਦੀ ਜੀ ਦਸਤਾਰ ਹੈ, ਚਿਹਰਾ ਦਗ ਦਗ ਕਰਦਾ। ਚੇਤਾ ਰੱਖਿਓ ਪਿਆਰਿਓ, ਜਦੋਂ ਨਿਰਦੋਸ਼ ਚਿੱਤ ਹੋਵੇ, ਚਿਹਰਾ ਕਾਲਾ ਵੀ ਹੋਵੇ ਪਿਆਰਾ ਲੱਗਦਾ। ਇਹ ਚੇਤਾ ਰੱਖਿਓ, ਨਿਰਦੋਸ਼ ਚਿੱਤ ਵਾਲੇ ਬੰਦੇ ਦਾ ਚਿਹਰਾ ਕਾਲਾ ਵੀ ਹੋਵੇ ਪਿਆਰਾ ਲੱਗਦਾ। ਜਿਹਦਾ ਚਿੱਤ ਨਿਰਦੋਸ਼ ਹੋਵੇ, ਜਿਹੜਾ ਅੰਦਰੋਂ ਦੋਸ਼ੀ ਹੁੰਦਾ ਹੈ ਬੰਦਾ, ਉਹ ਗੋਰਾ ਵੀ ਸੋਹਣਾ ਨਹੀਂ ਲੱਗਦਾ। ਰੱਜ ਕੇ ਸੋਹਣਾ ਹੁੰਦਾ ਹੈ ਪਰ ਕਰੂਪ ਲੱਗਦਾ ਹੈ, ਉਹਦਾ ਮੋਹ ਨਹੀਂ ਆਉਂਦਾ। ਨਿਰਦੋਸ਼ ਚਿੱਤ ਬੰਦੇ ਤੁਸੀਂ ਵੇਖਿਓ, ਬੱਚਿਆਂ ਵਰਗੇ ਚਿਹਰੇ ਹੁੰਦੇ ਨੇ, ਪਿਆਰੇ ਲੱਗਦੇ ਨੇ। ਉਹ ਜਿਵੇਂ ਬੱਚਾ ਨਹੀਂ ਪਿਆਰਾ ਲੱਗਦਾ, ਬੱਚੇ ਦਾ ਚਿਹਰਾ ਤਾਂ ਪਿਆਰਾ ਲੱਗਦਾ ਕਿਉਂਕਿ ਨਿਰਦੋਸ਼ ਚਿੱਤ ਹੁੰਦਾ। ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦਾ ਇੱਦਾਂ ਦਗ ਦਗ ਕਰਦਾ ਚਿਹਰਾ ਤੱਕ ਕੇ। ਇਹ ਕਹਿੰਦਾ ਹੈ ਬਈ ਸਿੱਖ ਤੇ ਬਹੁਤ ਵੇਖੇ ਹੈ ਪਰ ਐਂ ਨਹੀਂ ਵੇਖਿਆ ਵੀ ਸਾਦੀ ਜੀ ਦਸਤਾਰ ਐਂ ਜੇ ਢਿੱਲੀ ਜੀ ਬੰਨੀ ਹੋਈ ਹੈ ਤੇ ਪਜਾਮੀ ਪਾਟੀ ਸਾਰਾ ਵੇਖ ਕੇ ਵੀ ਤੇ ਚਿੱਕੜ ਨਾਲ ਪੈਰ ਲਿਪੜੇ, ਖੂਨ ਨਿਕਲਦਾ ਹੈ, ਇੰਨੇ ਕੰਡੇ ਵੱਜੇ ਹੈ ਵਿੱਚ, ਐਂ ਤੁਰੇ ਆਏ ਸੱਚੇ ਪਾਤਸ਼ਾਹ। ਇਹ ਫਟ ਇਹ ਕਹਿੰਦਾ ਜੀ ਦੱਸੋ ਜੀ ਹੁਕਮ ਕਰੋ ਕੌਣ ਹੋ? ਕਹਿੰਦੇ ਪੂਰਨ ਮਸੰਦ ਨੂੰ ਮਿਲਣਾ ਹੈ। ਕਹਿੰਦੇ ਜੀ ਉੱਪਰ ਪਏ ਆ ਚਬਾਰੇ ਵਿੱਚ। ਗੁਰੂ ਸਾਹਿਬ ਕਹਿੰਦੇ ਸੱਦ ਫਿਰ। ਕਹਿੰਦੇ ਜੀ ਹੁਣੇ ਹੀ ਬੁਲਾ ਲੈਂਦਾ ਪਰ ਮੈਨੂੰ ਦੱਸਣਾ ਪਊ ਨਾ ਵੀ ਆਇਆ ਕੌਣ ਹੈ, ਤੁਹਾਨੂੰ ਆਪਣਾ ਨਾਮ ਦੱਸਣਾ ਪਊ, ਦੱਸੂ ਤੇ ਜਾ ਕੇ ਕੀ ਵੀ ਕੌਣ ਆਇਆ। ਗੁਰੂ ਸਾਹਿਬ ਨੇ ਫਿਰ ਇੱਥੇ ਦੱਸਿਆ, ਕਹਿੰਦੇ ਆਨੰਦਪੁਰ ਸਾਹਿਬ ਤੋਂ ਮੈਂ ਆਇਆ ਤੇ ਨਾਮ ਮੇਰਾ ਗੋਬਿੰਦ ਸਿੰਘ। ਜਦੋਂ ਸੁਣਿਆ ਗੋਬਿੰਦ ਸਿੰਘ, ਇਹਨੂੰ ਸ਼ੱਕ ਪਹਿਲਾਂ ਹੀ ਪੈਂਦੀ ਸੀ ਵੀ ਆਮ ਸਿੱਖ ਨਹੀਂ, ਮੈਂ ਇੱਦਾਂ ਦਾ ਵੀ ਇੱਦਾਂ ਜਿਹਾ ਨਹੀਂ ਵੇਖਿਆ, ਬਹੁਤ ਖਿੱਚ ਜਿਹਾ ਵੱਖਰਾ ਜਿਹਾ। ਇਹਨੇ ਲਿਬੜੇ ਪੈਰਾਂ ਦੇ ਉੱਤੇ ਮੱਥਾ ਟੇਕਿਆ, ਕਹਿੰਦਾ ਧੰਨ ਭਾਰ ਸੱਚੇ। ਗੁਰੂ ਸਾਹਿਬ ਨੇ ਫੜ ਲਿਆ, ਕਹਿੰਦੇ ਨਾ ਨਾ ਨਾ, ਕਾਹਦੇ ਲਈ ਐਵੇਂ ਡਿੱਗਦਾ ਪੈਰਾਂ ਤੇ? ਭੱਜ ਕੇ ਫਟਾਫਟ ਗੁਰੂ ਸਾਹਿਬ ਦੇ ਚਰਨ ਇਹਨੇ ਸਾਫ਼ ਕੀਤੇ, ਕੱਪੜਾ ਲਿਆਇਆ, ਕੰਡੇ ਕੱਢਦਾ ਹੈ, ਮਹਾਰਾਜ ਦੇ ਪੈਰਾਂ 'ਚ ਲੱਗੇ ਖੂਨ ਸਾਫ਼ ਕਰਦਾ ਹੈ, ਅੱਗ ਬਾਲਤੀ ਨੇੜੇ, ਰਾਤ ਬਲਦੀ ਅੱਗ ਸੀ ਜਿਹੜੀ ਉਹਦੀ, ਫਟਾਫਟ ਧੂਣੀ ਬਾਲਦੀ, ਹੋਰ ਬਾਲਣ ਪਾ ਕੇ ਸੇਕ ਲਓ ਮਹਾਰਾਜ, ਹੱਥ ਸੇਕੋ ਪੈਰ ਸੇਕੋ। ਬਹਿਲੋਲਪੁਰ ਪਿੰਡ ਮਾਛੀਵਾੜੇ ਬਾਅਦ ਚ ਗਏ, ਫਟਾਫਟ ਇਹਨੇ ਅੱਗ ਬਾਲ ਕੇ ਮਹਾਰਾਜ ਨੂੰ ਬਿਠਾ ਕੇ ਫਿਰ ਚੜਿਆ ਚਵਾਲੇ, ਭੱਜ ਕੇ ਪੌੜੀਆਂ ਚੜਿਆ, ਲਓ ਹੁਣੀ ਲਿਆਇਆ ਮੈਂ। ਵਾਜਾ ਮਾਰਦਾ ਇੱਦਾਂ ਦਰਵਾਜ਼ਾ ਖੜਕਾਉਂਦਾ ਹੈ ਪੂਰਨ ਮਨੋਸੰਦ ਨੂੰ, ਵਾਜਾ ਦਰਵਾਜ਼ਾ ਬੂਹਾ ਖੋਲੋ ਜੀ, ਦਰਵਾਜ਼ਾ ਖੋਲੋ ਛੇਤੀ। ਉਹ ਅੰਦਰੋਂ ਕੱਪੜੇ ਜੇ ਪਾਉਂਦਾ ਬਾਹਰ ਨਿਕਲਿਆ, ਹਾਂ ਬਈ ਕਾਹਦਾ ਰੌਲਾ ਪਾਇਆ? ਕਹਿੰਦੇ ਛੇਤੀ ਚੱਲੋ ਜੀ ਥੱਲੇ, ਥੱਲੇ ਗੁਰੂ ਗੋਬਿੰਦ ਸਿੰਘ ਆਏ। ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਆਏ ਮੇਰੇ ਘਰੇ? ਕਹਿੰਦੇ ਹਾਂ, ਚਲੋ ਥੱਲੇ। ਕਹਿੰਦੇ ਖੜ ਤੇ ਜਾ, ਕਾਲਾ ਨਾ ਪਏ, ਐਂ ਦੱਸ ਵੀ ਕਿੰਨੇ ਕੁ ਬੰਦੇ ਨੇ, ਕਿਵੇਂ
ਕਹਿੰਦੇ ਕੋਈ ਬੰਦਾ ਨਹੀਂ ਨਾਲ ਇਕੱਲੇ ਹੀ ਨਹੀਂ ਉਹਦੇ ਪਜਾਮੀ ਵੀ ਪਾਟੀ ਪਈ ਚੋਲਾ ਵੀ ਪਾਟਿਆ ਪਿਆ ਚਿੱਕੜ ਨਾਲ ਪੈਰ ਲਿਪੜੇ ਆ ਖੂਨ ਚੱਲਦਾ ਹੈ ਖੂਨ ਚੱਲਦਾ ਹੈ ਮੈਨੂੰ ਲੱਗਦਾ ਕਿਸੇ ਜੰਗ ਦੇ ਵਿੱਚੋਂ ਨਿਕਲ ਕੇ ਆਏ ਆ ਐਂ ਐਂ ਆ ਗਏ ਕਹਿੰਦੇ ਆਪਣੇ ਘਰੇ ਕੌਣ ਲੈ ਆਇਆ ਕਹਿੰਦੇ ਫਲਾਣਾ ਪੰਡਤ ਉਹਨੂੰ ਮਿਲ ਪਏ ਸੀ ਉਹ ਲੈ ਆਇਆ ਸਾਡੇ ਘਰੇ ਉਹ ਛੱਡ ਕੇ ਗਿਆ ਐਡਰੈਸ ਉਹਨੇ ਦਿੱਤਾ ਪਤਾ ਸਾਡੇ ਘਰ ਦਾ ਉਹਨੇ ਦਿੱਤਾ ਉਹ ਤੇ ਐਂ ਸੋਚਣ ਜੇ ਲੱਗ ਗਿਆ ਉਹ ਇਕੱਲੇ ਹੀ ਨਹੀਂ ਕਹਿੰਦੇ ਹਾਂ ਥੱਲੇ ਚੱਲੋ ਜੀ ਤੁਸੀਂ ਖੜੇ ਕੀ ਕਰਦੇ ਹੋ ਥੱਲੇ ਚੱਲੋ ਉਹ ਤੇ ਐਂ ਸੁੰਨ ਜਿਹਾ ਹੋ ਕੇ ਖੜ ਗਿਆ ਕਹਿੰਦਾ ਅੱਛਾ ਫਿਰ ਤੈਨੂੰ ਕੀ ਪੁੱਛਿਆ ਸੀ ਕਹਿੰਦੇ ਮੈਨੂੰ ਪੁੱਛਿਆ ਵੀ ਪੂਰਨ ਮਸੰਦ ਕਿੱਥੇ ਹੈ ਕਹਿੰਦੇ ਫਿਰ ਤੈਂ ਕੀ ਕਿਹਾ ਕਹਿੰਦੇ ਮੈਂ ਕਹਿਤਾ ਵੀ ਮੈਂ ਬੁਲਾ ਕੇ ਲਿਆਉਂਦਾ ਕਹਿੰਦੇ ਓਏ ਕਮਲਿਆ ਤੈਂ ਐਂ ਕਿਉਂ ਕਹਿਤਾ ਮੈਂ ਘਰੇ ਹੀ ਹਾਂ ਤੂੰ ਕਹਿ ਦੇਣਾ ਸੀ ਮੈਂ ਘਰੇ ਹੀ ਹਾਂ ਐਂ ਕਹਿ ਇਹ ਕਿਹੜੀ ਇਹ ਕਿਹੜਾ ਦਿਨ ਹੈ ਜੀ ਇਹ ਅੱਜ ਦੀ ਸਵੇਰ ਜਿਹੜੀ ਅੱਜ ਲੰਘ ਕੇ ਗਈ ਹੈ ਇਹ ਅੱਜ ਵਾਲੀ ਸਵੇਰ ਸੀ ਜਦੋਂ ਪੂਰਨ ਮਸੰਦ ਦੇ ਘਰੇ ਗਿਆ ਨੂੰ ਪੂਰਨ ਮਸੰਦ ਨੇ ਕਹਿਤਾ ਕਹਿੰਦੇ ਜਾ ਕੇ ਕਹਿ ਦੇ ਵੀ ਸਾਨੂੰ ਹੁਣ ਤੇਰੇ ਦਰਸ਼ਨਾਂ ਦੀ ਲੋੜ ਨਹੀਂ ਜੇ ਕਰਨੇ ਹੋਣਗੇ ਆਨੰਦਪੁਰ ਆ ਕੇ ਕਰ ਲਾਂਗੇ ਹੁਣੇ ਸਾਡੇ ਘਰੋਂ ਬਾਹਰ ਹੋ ਜਾਓ ਤੁਹਾਡੇ ਮਗਰ ਫੌਜਾਂ ਲੱਗੀਆਂ ਸਾਨੂੰ ਖਤਰਾ ਹੋ ਜਾਊ ਹੁਣੇ ਬਾਹਰ ਜਾਓ ਵੇਖੋ ਹੈ ਮਸੰਦ ਹੈ ਪਰ ਇਰਾਦੇ ਮਾੜੇ ਸੀ ਨਾ ਇਹਨਾਂ ਬੰਦਿਆਂ ਦੇ ਉੱਤੋਂ ਤੇ ਗਰਾਹੀਆਂ ਕਰਦੇ ਸੀ ਉੱਤੋਂ ਤੇ ਕਹਿੰਦੇ ਸੀ ਸੇਵਾਦਾਰ ਆ ਸੇਵਾਦਾਰੀ ਨਹੀਂ ਵੇਖੀ ਜਾਣੀ ਇਰਾਦੇ ਵੇਖੇ ਜਾਣਗੇ ਅੰਦਰ ਇਰਾਦਾ ਕੀ ਹੈ ਅੱਜ ਲੱਗ ਗਿਆ ਨਾ ਪਤਾ ਇਰਾਦਿਆਂ ਦਾ ਨਕਲੀਆਂ ਦਾ ਪਤਾ ਕਦੇ ਨਾ ਕਦੇ ਲੱਗ ਹੀ ਜਾਂਦਾ ਹੁੰਦਾ ਹੈ ਜਿਹਦੇ ਕੋਈ ਫਰਕ ਹੋਈ ਉਦੋਂ ਹੀ ਪਤਾ ਲੱਗ ਜੂ ਵੀ ਨਕਲੀ ਕੌਣ ਹੈ ਤੇ ਅਸਲੀ ਕੌਣ ਹੈ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਭਾਈ ਆਪਾਂ ਇਤਿਹਾਸ ਵੀ ਗੱਲ ਕਰਨੀ ਹੈ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਗੱਲ ਕਰਦੇ ਹਾਂ ਪੰਜ ਪਿਆਰਿਆਂ ਨੂੰ ਜਿਹੜੀ ਸੰਗਤ ਅੰਮ੍ਰਿਤ ਛੱਕ ਕੇ ਆ ਰਹੀ ਹੈ ਉਹਨਾਂ ਨੇ ਸਟੇਜ ਤੇ ਆਉਣਾ ਹੈ ਬਸ ਥੋੜਾ ਥੋੜਾ ਰਾਹ ਭਾਈ ਜ਼ਿਆਦਾ ਨਹੀਂ ਜਿੱਥੇ ਬੈਠੇ ਹੋ ਨਾ ਬੀਬੀ ਉਹ ਥੋੜਾ ਥੋੜਾ ਥਾਂ ਬਣਾਓ ਇੱਕ ਜਿਵੇਂ ਰਾਹ ਬਣਾ ਲਓ ਥੋੜਾ ਥੋੜਾ ਹੀ ਬਣਾ ਲਓ ਜ਼ਿਆਦਾ ਨਹੀਂ ਸਿੱਧੇ ਸਿੱਧੇ ਪੰਜ ਪਿਆਰੇ ਨਾਲ ਸੰਗਤ ਜਿਹੜੀ ਆਈ ਹੈ ਉਹ ਅੰਮ੍ਰਿਤ ਛੱਕ ਕੇ ਆ ਜਾਣਗੇ ਟਿਕਾ ਬਣਾ ਕੇ ਰੱਖਿਓ ਹਿਲ ਜੁਲ ਬਿਲਕੁਲ ਨਾ ਹੋਵੇ ਆਪਾਂ ਇੱਥੇ ਹੀ ਆਪਣਾ ਮਨ ਲੈ ਕੇ ਆਉਣਾ ਵਾਪਸ ਐ ਸਾਹਮਣੇ ਰਵੇ ਸਾਰਾ ਨਕਸ਼ਾ ਬਣਿਆ ਤੇ ਛੋਟੇ ਸਾਹਿਬਜ਼ਾਦਿਆਂ ਦੀ ਆਪਾਂ ਥੋੜੇ ਜਿਹੇ ਮਿੰਟ ਗੱਲ ਕਰ ਲਾਂਗੇ ਜੇ ਟਾਈਮ ਬਥੇਰਾ ਹੈ ਤੇ ਇਕਾਗਰਤਾ ਬਣਾ ਕੇ ਰੱਖਿਓ ਹਿਲ ਜੁਲ ਨਾ ਹੋਵੇ ਜੀ ਆਇਆਂ ਨੂੰ ਕਹੀਏ ਜਿਹੜੇ ਅੱਜ ਅੰਮ੍ਰਿਤ ਛੱਕ ਕੇ ਆਏ ਹੈ ਜਿਹੜੇ ਸੰਗ ਸਿੰਘ ਸਜੇ ਹੈ ਗੁਰੂ ਸਾਹਿਬ ਜੀ ਨੇ ਜਿਨ੍ਹਾਂ ਜਿਨ੍ਹਾਂ ਉੱਤੇ ਕਿਰਪਾ ਕੀਤੀ ਹੈ

0: ਆਓ ਜੀ ਬਹੁਤ ਬਹੁਤ ਬਹੁਤ ਵਧਾਈਆਂ ਸਤਿਗੁਰੂ ਜੀ ਮੇਹ ਰੱਖਣ ਚੜ੍ਹਦੀ ਕਲਾ ਵਾਲਾ ਜੀਵਨ ਬਣਾ ਕੇ ਰੱਖਿਓ ਸਿੰਘੋ ਇਹ ਨਾ ਹੋਵੇ ਵੀ ਅੱਜ ਤੋਂ ਬਾਅਦ ਨਾ ਆਕੜ ਬੰਦਾ ਵੈਸੇ ਹੀ ਨਾ ਕਈ ਤੇ ਮਾਫ ਕਰਨਾ ਜੇ ਆਪਣੇ ਮਨ ਨੂੰ ਨਾ ਬਦਲਣ ਨਾ ਮਨ ਨੂੰ ਆਪਣੇ ਮਨ ਨੂੰ ਨਾ ਸਮਝਾਇਆ ਕੱਲ ਵਾਲੇ ਦੀਵਾਨ ਚ ਜਿਹੜੀ ਗੱਲ ਆਪਾਂ ਵਾਰ ਵਾਰ ਕਰਦੇ ਸੀ ਵੀ ਗਿਆਨ ਹੈ ਜਿਹੜਾ ਇਹ ਸਾਨੂੰ ਖੁਦ ਲੈਣਾ ਪੈਣਾ ਸਾਨੂੰ ਸਮਝਣਾ ਪੈਣਾ ਗਿਆਨ ਲੈਣ ਦਾ ਵਿਸ਼ਾ ਹੈ ਗਿਆਨ ਦੇਣ ਦਾ ਵਿਸ਼ਾ ਨਹੀਂ ਤੇ ਜੇ ਮਨ ਆਪਣੇ ਨੂੰ ਨਾ ਮਾਰਿਆ ਬਦਲਿਆ ਤੇ ਕਈ ਵਾਰੀ ਬੰਦਾ ਅੰਮ੍ਰਿਤ ਛੱਕ ਕੇ ਵੀ ਆਕੜ ਚ ਆ ਜਾਂਦਾ ਹੋਰ ਹਿਸਾਬ ਨਾਲ ਮਿੰਟ ਦੇ ਵਿੱਚ ਹੀ ਬਦਲ ਜਾਂਦਾ ਵੀ ਬਸ ਜੀ ਹੁਣ ਤੇ ਬਸ ਜੀ ਹੁਕਮ ਹੀ ਆ ਗਿਆ ਬਸ ਉੱਤੋਂ ਬਸ ਤੇ ਹੋ ਗਏ ਜੀ ਏਦਾਂ ਨੀ ਆਕੜਾਂ ਜੀਆਂ ਨੀ ਹੋਣੀਆਂ ਚਾਹੀਦੀਆਂ ਸਿੱਧੇ ਰਹਿਣਾ ਸਿੱਧੇ ਯਾਨੀ ਕਿ ਆਪਣੇ ਆਪ ਨੂੰ ਬਦਲਣਾ ਹੈ ਮਨ ਬਦਲਣਾ ਕੋਈ ਦਿਖਾਵਾ ਥੋੜਾ ਕਰਨਾ ਵੱਖਰੇ ਨਹੀਂ ਆਪਣੇ ਆਪ ਨੂੰ ਬਸ ਬਦਲਣਾ ਹੈ ਵਧਾਈਆਂ ਬਹੁਤ ਬਹੁਤ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਤੇ ਜਿਨ੍ਹਾਂ ਨੇ ਸਹਿਜ ਪਾਠ ਵੀ ਕਰਨੇ ਨੇ ਉਹ ਵੀ ਚੇਤਾ ਰੱਖਿਓ ਭਾਈ ਕੱਲ ਐਤਵਾਰ ਹੈ ਤੇ ਗੁਰਮਤਿ ਪ੍ਰਚਾਰ ਕੇਂਦਰ ਸੁਖਾਣਾ ਵੱਲੋਂ ਰਾਏਕੋਟ ਸਹਿਜ ਪਾਠ ਕਰਨ ਲਈ ਪੋਥੀਆਂ ਜਿਹੜੀਆਂ ਮਿਲਣਗੀਆਂ ਕੱਲ ਨੂੰ ਸਹਿਜ ਪਾਠ ਜਿਨ੍ਹਾਂ ਨੇ ਕਰਨੇ ਨੇ ਜਿਹੜੇ ਗੁਰਦੁਆਰੇ ਅੱਜ ਅੰਮ੍ਰਿਤ ਸੰਚਾਰ ਹੋਇਆ ਪੱਖੋਵਾਲ ਪਿੰਡ 10 ਵਜੇ ਗੁਰਦੁਆਰਾ ਸਾਹਿਬ ਚ ਕੱਲ ਸਹਿਜ ਪਾਠ ਆਰੰਭ ਕਰਾਏ ਜਾਣਗੇ ਮੇਰੇ ਵੀਰ ਭਰਾ ਭੈਣਾਂ ਮਾਤਾਵਾਂ ਨਾਲੇ ਸਹਿਜ ਪਾਠ ਸ਼ੁਰੂ ਕਰੋ ਪੋਥੀਆਂ ਪ੍ਰਾਪਤ ਕਰੋ ਤੇ ਉਦੋਂ ਬਾਅਦ ਫਿਰ ਬਾਣੀ ਦਾ ਪਾਠ ਚੱਲਦਾ ਰਹੇ ਸਾਡੇ ਘਰ ਸਾਲ ਬਾਅਦ ਭੋਗ ਪਾਇਆ ਕਰੋ ਕੋਈ ਮਗਰ ਨਹੀਂ ਪਿਆ ਸਾਨੂੰ ਤੇ ਹੱਥ ਨਹੀਂ ਲਾਉਣ ਦਿੱਤਾ ਨੇੜੇ ਨਹੀਂ ਜਾਣ ਦਿੱਤਾ ਕਹਿੰਦੇ ਬਾਬਾ ਜੀ ਜਾ ਸਕਦੇ ਨੇ ਬਾਬਾ ਜੀ ਭੋਗ ਲਵਾਉਂਦੇ ਨੇ ਬਾਬਾ ਜੀ ਅੰਦਰ ਜਾਂਦੇ ਨੇ ਪਕਾ ਕੇ ਤੁਸੀਂ ਲਿਆਇਓ ਭੋਗ ਬਾਬਾ ਜੀ ਲਵਾਉਣਗੇ ਵੀ ਲੈ ਦੱਸ ਜਿਹੜਾ ਗੁਰੂ ਪੱਕਿਆ ਮੇਰੇ ਹੱਥ ਦਾ ਖਾ ਸਕਦਾ ਤੇ ਮੇਰੇ ਹੱਥੋਂ ਰੋਟੀ ਨਹੀਂ ਖਾ ਸਕਦਾ ਕਹਿੰਦੇ ਲਿਆਇਓ ਤੁਸੀਂ ਖਵਾਉਣਗੇ ਬਾਬਾ ਜੀ ਆਖੋ ਸਤਨਾਮ ਵੀ ਦੱਸ ਜਿਹਦੀ ਕਿਰਤ ਹੈ ਜਿਹਦੀ ਕਮਾਈ ਹੈ ਜਿਹਦੀ ਮਿਹਨਤ ਹੈ ਜਿਹੜਾ ਸਾਰਾ ਦਿਨ ਹਲ ਵਾਹੁੰਦਾ ਰਿਹਾ ਜਿਹੜੀ ਚੁੱਲ੍ਹੇ ਤੇ ਹੱਥ ਸੇਕਦੀ ਰਹੀ ਹੈ ਜਿਹੜੀ ਬੀਬੀ ਹੱਥ ਸਾੜਦੀ ਰਹੀ ਹੈ ਉਹਦੇ ਹੱਥੋਂ ਨਹੀਂ ਖਾਂਦਾ ਬਾਬੇ ਦੇ ਹੱਥੋਂ ਖਾਊ ਲੈ ਇਹਨਾਂ ਨੇ ਟਕਵੰਜ ਕਹਿ ਜਿਆ ਲੈ ਜੇ ਤੈਨੂੰ ਭੋਗ ਲਵਾਉਣ ਦਾ ਬਾਲਾ ਹੀ ਚਾਹ ਆਪ ਬਣਾ ਕੇ ਖਵਾ ਖਾ ਪੰਜ ਸੱਤ ਸਬਜ਼ੀਆਂ ਬਣਾ ਤੈਨੂੰ ਪਤਾ ਲੱਗੇ ਵੀ ਸਬਜ਼ੀ ਕੱਟੀ ਦੀ ਕਿਵੇਂ ਹੈ ਤੇ ਭਾਅ ਕਿਸ ਮਿਲਦੀ ਹੈ ਮੰਡੀ ਚੋਂ ਪਤਾ ਤੇ ਲੱਗੇ ਤੈਨੂੰ ਬਣਾ ਬਣਾ ਕੇ ਖਵਾ ਕੇ ਤਿਆਰ ਕਰਕੇ ਤੇ ਫੇਰ ਖਵਾ ਕਹਿੰਦੇ ਨਹੀਂ ਨਹੀਂ ਕਹਿੰਦੇ ਲਿਆਇਓ ਤੁਸੀਂ ਖਵਾਊ ਮੈਂ ਤੇ ਕਰਨਾ ਕੀ ਹੁੰਦਾ ਅੱਗੇ ਬਹਿ ਕੇ ਪੰਜ ਚਾਰ ਮਿੰਟ ਤੇ ਬਾਅਦ ਚ ਲਓ ਜੀ ਗੁਰੂ ਸਾਹਿਬ ਨੇ ਛਕ ਲਿਆ ਛਕਣਾ ਆਪ ਹੀ ਹੁੰਦਾ ਬਹਾਨਾ ਗੁਰੂ ਦਾ ਹੁੰਦਾ ਸਾਡੇ ਗੁਰੂ ਜੀ ਕਹਿੰਦੇ ਐ ਗੁਰਬਾਣੀ ਚ ਇਹ ਗੱਲ ਚਲੋ ਵਿਸ਼ਾ ਹੁਣ ਆਪਾਂ ਛੇੜ ਨਹੀਂ ਸਕਦੇ ਜੇ ਛਿੜ ਗਿਆ ਤੇ ਲੰਮਾ ਚੱਲੂ ਆਪਾਂ ਸਾਹਿਬਜ਼ਾਦਿਆਂ ਦੀ ਗੱਲ ਕਰਨੀ ਇਹ ਚੇਤਾ ਰੱਖਿਓ ਗੱਲ ਗੁਰਬਾਣੀ ਵਿੱਚ ਇਹ ਗੱਲ ਕਲੀਅਰ ਲਿਖੀ ਹੈ ਕਹਿੰਦੇ ਜਿਹੜਾ ਟਕਵੰਜ ਕਰਦਾ ਨਾ ਬੰਦਾ ਵੀ ਮੈਂ ਕਰ ਪੰਜੀਰ ਖਵਾਇਓ ਚੋਰੋ ਜਨਮ ਨਾ ਮਰੇ ਰੇ ਸਾਕਤ ਢੋਰ ਰੱਬ ਨੂੰ ਤੂੰ ਕੌਣ ਖਵਾ ਲਏਗਾ ਰੱਬ ਤੇ ਸਾਰਿਆਂ ਨੂੰ ਖਵਾਉਂਦਾ ਹੈ ਸਗਲ ਪ੍ਰਾਧ ਦੇਹ ਲੋ ਰੋਨੀ ਸੋ ਮੁਖ ਚਲੋ ਜਿਤ ਕਹਿ ਹੈ ਠਾਕੁਰ ਜੋਨੀ ਮੂੰਹ ਸੜ ਜੇ ਜਿਹੜਾ ਰੱਬ ਨੂੰ ਜੂਨਾ ਵਿੱਚ ਪਾਵੇ ਜਿਹੜਾ ਰੱਬ ਨੂੰ ਜੂਨਾ ਵਿੱਚ ਪਾਵੇ ਕਹਿੰਦੇ ਤੁਹਾਡੀ ਸ਼ਰਧਾ ਨਹੀਂ ਤੁਸੀਂ ਤਾਂ ਇਦਾਂ ਦੀਆਂ ਗੱਲਾਂ ਕਰਦੇ ਹੋ ਨਾ ਭਾਈ ਸਾਡੀ ਤੇ ਸ਼ਰਧਾ ਹੈ ਕਿ ਰੱਬ ਸਾਨੂੰ ਸਾਰਿਆਂ ਨੂੰ ਖਵਾ ਰਿਹਾ ਉਹਦੀਆਂ ਦਾਤਾਂ ਅਸੀਂ ਖਾਂਦੇ ਹਾਂ ਅਸੀਂ ਉਹਨੂੰ ਕਿਉਂ ਕੌਣ ਆ ਖਵਾਉਣ ਵਾਲੇ ਨਾਲੇ ਸਰੂਪ ਤੇਰੇ ਪਿੰਡ ਵਿੱਚ 15 ਨੇ ਗੁਰਦੁਆਰੇ ਜਾ ਕੇ ਚੈੱਕ ਕਰ ਲਈ ਸੱਚਖੰਡ ਵਿੱਚ ਵੀ 5-7 ਪਏ ਨੇ ਕਦੇ ਉੱਥੇ ਵੀ ਖਵਾ ਕੇ ਆਇਆ ਕਿ ਜਿਹੜਾ ਪ੍ਰਕਾਸ਼ ਕੀਤਾ ਇੱਕ ਹੀ ਖਾਂਦਾ ਹੈ ਅਗਲਾ ਕਹਿੰਦਾ ਇੱਕ ਨੂੰ ਖਵਾ ਲਿਆ ਬਾਕੀ ਸਾਰਿਆਂ ਨੇ ਆਪ ਹੀ ਖਾ ਲਿਆ ਫਿਰ ਤੇ ਸਾਰੀ ਦੁਨੀਆ 'ਚ ਇੱਕ ਥਾਂ ਦੇ ਭੋਗ ਲਵਾ ਦਿਆ ਕਰੋ ਬਾਕੀਆਂ ਨੂੰ ਤੇ ਆਪੇ ਹੀ ਲੱਗ ਜਾਂਦਾ ਫਿਰ ਪਤਾ ਨਹੀਂ ਇਹ ਕਿਹੜੇ ਹਿਸਾਬ ਨਾਲ ਇਦਾਂ ਦੀਆਂ ਗੱਲਾਂ ਬਣਾਈਆਂ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਪੀੜ੍ਹੀ ਜਿਹੜੀ ਹੈ ਨਵੀਂ ਜਨਰੇਸ਼ਨ ਧਰਮ ਤੋਂ ਮੁਨਕਰ ਹੋ ਜਾਏਗੀ ਜੇ ਤੁਸੀਂ ਇਦਾਂ ਦੀਆਂ ਗੱਲਾਂ ਕਰਦੇ ਰਹੇ ਅਸਲ ਗੱਲ ਕਰੋ ਕਿ ਸਾਨੂੰ ਸਾਰਿਆਂ ਨੂੰ ਦੇਣ ਵਾਲਾ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਉਹਦਾ ਦਿੱਤਾ ਅਸੀਂ ਖਾਂਦੇ ਹਾਂ ਆ ਜਦੋਂ ਸੰਗਤਾਂ ਛਕਦੀਆਂ ਨੇ ਵਿੱਚ ਸੰਗਤ ਹਰ ਪ੍ਰਭ ਵਸੈ ਸੰਗਤਾਂ ਦੇ ਵਿੱਚ ਕੌਣ ਖਾਂਦਾ ਹੈ ਜੀ ਪਰਮਾਤਮਾ ਖਾਂਦਾ ਕਿਸੇ ਲੋੜਵੰਦ ਨੂੰ ਜਦੋਂ ਘਿਓ ਦਿੰਦਾ ਉਹ ਸਮਝ ਲਓ ਪਰਮਾਤਮਾ ਦੀ ਜੋਤ ਚ ਪੈਂਦਾ ਕਿਉਂਕਿ ਸਭ ਮੈਂ ਜੋਤ ਜੋਤ ਹੈ ਸੋਏ ਇਸ ਦਾ ਚਾਨਣ ਸਭ ਮੈਂ ਚਾਨਣ ਹੋਏ ਇਹ ਜ਼ਰੂਰੀ ਹੈ ਧਰਮ ਦੇ ਨਾਂ ਤੇ ਪਖੰਡ ਨਾ ਕਰੀਏ ਸੋ ਜਿਹਨੇ ਖਾਣਾ ਹੈ ਭਾਈ ਮੰਗ ਕੇ ਖਾਓ ਵੀ ਲਿਆਓ ਭਾਈ ਰੋਟੀ ਬਣਾ ਕੇ ਲਿਆਇਓ ਖੀਰ ਬਣਾ ਕੇ ਲਿਆਇਓ ਕੜਾਹ ਬਣਾ ਕੇ ਲਿਆਇਓ ਆਪਾਂ ਪ੍ਰਸ਼ਾਦਾ ਛਕਣਾ 15-20 ਬੰਦੇ ਆ 50-100 ਅਸੀਂ 1000 ਬੰਦਾ ਗੁਰਦੁਆਰੇ ਚ ਲੈਨੇ ਆ ਭਾਈ ਰੋਟੀਆਂ ਬਣਾ ਕੇ ਲਿਆਇਆ ਕਰੋ ਸਾਨੂੰ ਲੋੜ ਹੈ ਇਹ ਤੇ ਹੋ ਗਈ ਨਾ ਗੱਲ ਸਿੱਧੀ ਤੇ ਸਪਸ਼ਟ ਇਹ ਨਾ ਕਿਹਾ ਕਰੋ ਵੀ ਗੁਰੂ ਨੂੰ ਖਵਾਵਾਂਗੇ ਬਹਾਨਾ ਗੁਰੂ ਦਾ ਜਿਵੇਂ ਕਹਿੰਦੇ ਮਾਂ ਬੱਚੇ ਦਾ ਪੱਜ ਤੇ ਮਾਂ ਦਾ ਰੱਜ ਇਹ ਕੰਮ ਬਾਬਿਓ ਨਾ ਕਰੋ ਜੋ ਚਾਹੁੰਦੇ ਹੋ ਸਿੱਧਾ ਮੰਗੋ ਆਖੋ ਸਤਨਾਮ ਐਵੇਂ ਗੁਰੂ ਦਾ ਬਹਾਨਾ ਨਾ ਬਣਾਓ ਵੀ ਗੁਰੂ ਦੇ ਨਾਂ ਤੇ ਵੀ ਗੁਰੂ ਖਾਂਦਾ ਗੁਰੂ ਖਾਂਦਾ ਜੇ ਗੁਰੂ ਖਾਂਦਾ ਫਿਰ ਇੱਕ ਨੂੰ ਭੋਗ ਲਵਾਉਂਦੇ ਹੋ ਬਾਣੀ ਤੇ ਕਹਿੰਦੇ ਪੈਂਤੀਆਂ ਦੀ ਹੈ ਬਾਕੀ ਪੈਂਤੀ ਚੌਂਤੀਆਂ ਨੂੰ ਥਾਲਾ ਕੌਣ ਲਵਾਊ ਫਿਰ ਤੁਸੀਂ ਕਹਿ ਦੋ ਇੱਕ ਨੇ ਖਾ ਲਿਆ ਸਾਰਿਆਂ ਨੇ ਖਾ ਲਿਆ ਬਸ ਫਿਰ ਐਂ ਕਹਿ ਦੇਣਗੇ ਕੋ ਇਸ ਕਰਕੇ ਇਹੋ ਜਿਹੀਆਂ ਗੱਲਾਂ ਨੂੰ ਸਾਨੂੰ ਸਮਝਣਾ ਪੈਣਾ ਪਿਆਰਿਓ ਇਹ ਗੱਲਾਂ ਨੂੰ ਸਮਝਣਾ ਪੈਣਾ ਕੜਾ ਪ੍ਰਸ਼ਾਦ ਫਿਰ ਅਗਲਾ ਸਵਾਲ ਵੀ ਕੜਾ ਪ੍ਰਸ਼ਾਦ ਕਿਉਂ ਆ ਜਾਂਦਾ ਇੱਥੇ ਇਹ ਦਰ ਪ੍ਰਮਾਣ ਕਹਿੰਦੇ ਨੇ ਗ੍ਰੰਥੀ ਦੱਸਿਓ ਪਿਆਰਿਓ ਸ੍ਰੀ ਹਰਿਮੰਦਰ ਸਾਹਿਬ ਕਦੇ ਭੋਗ ਲੱਗਦਾ ਵੇਖਿਆ ਥਾਲੇ ਬੋਲੋ ਬਈ ਨਹੀਂ ਲੱਗਦਾ ਅਕਾਲ ਤਖਤ ਦੀ ਮਰਿਆਦਾ ਵਿੱਚ ਲਿਖਿਆ ਪ੍ਰਸ਼ਾਦੇ ਦਾ ਨਹੀਂ ਕੜਾ ਪ੍ਰਸ਼ਾਦ ਦਰ ਪ੍ਰਵਾਨ ਹੈ ਦਰ ਪ੍ਰਵਾਨ ਦਾ ਮਤਲਬ ਹੈ ਜਿਵੇਂ ਆਪਾਂ ਕਹਿ ਦਈਏ ਮਾਇਆ ਪ੍ਰਵਾਨ ਕਰ ਲਿਓ ਮਹਾਰਾਜ ਰਮਾਲਾ ਪ੍ਰਵਾਨ ਕਰ ਲਿਓ ਮਹਾਰਾਜ ਪ੍ਰਸ਼ਾਦ ਪ੍ਰਵਾਨ ਕਰ ਲਿਓ ਮਤਲਬ ਵੀ ਪ੍ਰਵਾਨ ਕਰ ਲਓ ਛਕਣਾ ਇਹਨੂੰ ਸੰਗਤ ਨਹੀਂ ਹੈ ਆਖੋ
1: ਸਤਨਾਮ
0: ਸੰਗਤ ਵਿੱਚ ਵਰਤਾਉਣ ਦੀ ਆਗਿਆ ਦੇ ਦਿਓ ਸੰਗਤ ਵਿੱਚ ਵਰਤਾਵਾਂਗੇ ਸੰਗਤ ਵਿੱਚ ਤੁਸੀਂ ਉਹੀ ਛਕਦੇ ਹੋ ਪਰਮਾਤਮਾ ਹੀ ਛਕਦਾ ਭਾਈ ਸੰਗਤ ਇਹੀ ਗੱਲ ਹੈ ਸੋ ਇਹ ਜਿਹੜੀ ਗੱਲ ਮੈਂ ਕੋਈ ਆਪਣੇ ਕੋਲੋਂ ਨਹੀਂ ਅਕਾਲ ਤਖਤ ਜਾਇਓ ਕਦੇ ਅਕਾਲ ਤਖਤ ਵਾਲੇ ਆਪ ਤੇ ਵੈਸੇ ਮੰਨਣ ਭਾਵੇਂ ਨਾ ਮੰਨਣ ਪਰ ਅਕਾਲ ਤਖਤ ਨੂੰ ਜਾ ਕੇ ਪੁੱਛਿਓ ਅਕਾਲ ਤਖਤ ਰਹਿਣ ਵਾਲੇ ਬੰਦਿਆਂ ਨੂੰ ਵੀ ਦੱਸਿਓ ਭਾਈ ਥਾਲਾ ਲਵਾਉਂਦੇ ਹੋ ਭੋਗ ਲਵਾਉਂਦੇ ਹੋ ਕਹਿਣਗੇ ਨਹੀਂ ਲਵਾਉਂਦੇ ਭੋਗ ਲਵਾਉਣਾ ਗੁਰਮਤ ਹੈ ਕਿ ਮਨਮਤ ਹੈ ਕੀ ਕਹਿਣਗੇ ਦੱਸੋ ਮਨਮਤ ਹੈ ਇਹ ਕਹਿਣਗੇ ਲੋਕਾਂ ਦੀ ਮਰਜ਼ੀ ਹੈ ਗੁਰੂ ਦੀ ਮਤ ਨਹੀਂ ਹੈ ਗੁਰੂ ਨਹੀਂ ਇਹ ਕਹਿੰਦਾ ਇਸ ਕਰਕੇ ਇਹਨਾਂ ਗੱਲਾਂ ਦਾ ਆਪਾਂ ਖਿਆਲ ਰੱਖੀਏ ਸੋ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਤਕੜੇ ਹੋ ਕੇ ਰਿਹੋ ਭਾਈ ਸਹਿਜ ਪਾਠ ਆਪ ਕਰੋ ਅੱਖਾਂ ਖੁੱਲਣ ਸਾਨੂੰ ਪਤਾ ਲੱਗੇ ਬਾਣੀ 'ਚ ਲਿਖਿਆ ਕੀ ਹੈ ਸਾਰੇ ਭੇਤ ਖੁੱਲ ਜਾਣਗੇ ਜਦੋਂ ਆਪ ਪੜਾਂਗੇ ਫਿਰ ਸਾਰੇ ਝੂਠ ਫੜੇ ਜਾਣਗੇ ਜਿਹੜੇ ਗੱਪ ਕਹਾਣੀਆਂ ਸੁਣਾਉਣ ਵਾਲੇ ਹੈ ਇਹਨਾਂ ਸਾਰਿਆਂ ਦਾ ਪਤਾ ਲੱਗ ਜੂ ਆਪ ਬਾਣੀ ਪੜਿਆ ਕਰੋ ਚਲੋ ਹੁਣ ਗੱਲ ਕਰੀਏ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਇੱਦਾਂ ਕਹਿਤਾ ਕਹਿੰਦੇ ਮੇਰੇ ਘਰੋਂ ਹੁਣੇ ਨਿਕਲ ਜਾਓ ਜਿਉਣਾ ਤੇ ਖੜਾ ਹੀ ਰਹਿ ਗਿਆ ਕਹਿੰਦਾ ਯਾਰ ਹੱਦ ਹੋ ਗਈ ਉਦਾਂ ਬੰਦਾ ਗੁਰੂ ਦੇ ਨਾਂ ਤੇ ਇਹ ਸਾਰਾ ਰੋਟੀਆਂ ਖਾਂਦਾ ਹੈ ਗੁਰੂ ਦੇ ਨਾਂ ਤੇ ਸਾਰਾ ਕੁਝ ਕਰਦਾ ਹੈ ਤੇ ਅੱਜ ਇਹ ਵੇਖੋ ਕੀ ਕਹਿ ਰਿਹਾ ਉਹ ਥੱਲੇ ਨੂੰ ਉਤਰਿਆ ਉਹਨੇ ਤੇ ਕੁੰਡੀ ਲਾ ਲਈ ਜਿਉਣਾ ਥੱਲੇ ਨੂੰ ਉਤਰੇ ਗੁਰੂ ਸਾਹਿਬ ਵੱਲ ਵੇਖਦਾ ਵੀ ਮੈਂ ਕਵਾਂ ਕਿਵੇਂ ਵੀ ਜਾਊ ਇੱਥੇ ਪੂਰਨ ਮਸੰਦ ਤੇ ਕਹਿਤਾ ਗਾਂ ਲਾਤੀ ਮੇਰੀ ਡਿਊਟੀ ਵੀ ਤੂੰ ਕਹਿ ਦੇ ਵੀ ਮੈਂ ਕਿਵੇਂ ਕਵਾਂ ਹੁਣ ਹਿੰਮਤ ਨਹੀਂ ਪੈਂਦੀ ਗੁਰੂ ਸਾਹਿਬ ਨੂੰ ਐਂ ਕਹਿਣ ਦੀ ਵੀ ਘਰੋਂ ਚਲੇ ਜਾਓ ਗੁਰੂ ਸਾਹਿਬ ਨੇ ਸੁਣ ਲਿਆ ਕਹਿੰਦੇ ਜਿਉਣਿਆ ਆ ਜਾ ਮੈਂ ਸੁਣ ਲਿਆ ਸਾਰਾ ਕੁਝ ਆ ਜਾ ਚੰਗਾ ਭਾਈ ਅਸੀਂ ਚੱਲਦੇ ਹਾਂ ਅਸੀਂ ਕਿਹੜਾ ਧੱਕੇ ਨਾਲ ਆਉਣ ਲੱਗੇ ਸੀ ਮੈਂ ਤੇ ਆਇਆ ਹੀ ਤਾਂ ਸੀ ਮੈਨੂੰ ਇਹਨੇ ਕਈ ਵਾਰੀ ਕਿਹਾ ਸੀ ਵੀ ਮੇਰੇ ਘਰੇ ਚਰਨ ਪਾਇਓ ਮੈਂ ਕਿਹਾ ਚੱਲਦੇ ਹਾਂ ਮੈਨੂੰ ਕੀ ਪਤਾ ਸੀ ਵੀ ਅੱਜ ਇਹਨੇ ਐਂ ਕਰਨੀ ਜੇ ਪਤਾ ਹੁੰਦਾ ਮੈਂ ਆਉਣਾ ਹੀ ਨਹੀਂ ਸੀ ਇੰਨਾ ਕਹਿ ਕੇ ਗੁਰੂ ਸਾਹਿਬ ਨਿਕਲੇ ਉੱਥੋਂ ਜਿਉਣੇ ਨੇ ਇੱਕ ਟਿੰਡ ਸੀ ਖੂਹ ਲਾਉਣ ਵਾਸਤੇ ਟਿੰਡਾਂ ਰੱਖੀਆਂ ਸੀ ਘਰੇ ਉਹ ਇੱਕ ਟਿੰਡ ਵਿੱਚ ਅੱਗ ਪਾਤੀ ਇੱਕ ਰੱਸੀ ਫੜ ਕੇ ਕਹਿੰਦਾ ਮਹਾਰਾਜ ਜਿੱਥੇ ਤੱਕ ਅੱਗ ਜਾਊ ਲੈ ਜਾਓ ਠੰਡ ਬਹੁਤ ਹੈ ਜਿੱਥੇ ਕਿ ਤੱਕ ਜਾਊ ਲੈ ਜਾਓ ਉਹ ਟਿੰਡ ਗੁਰੂ ਸਾਹਿਬ ਦੇ ਮਹਾਰਾਜ ਨੇ ਮਨਾ ਨਹੀਂ ਕੀਤਾ ਉਹ ਐ ਰੱਸੀ ਜੀ ਲਮਕਾਤੀ ਉੱਥੋਂ ਗੁਰੂ ਸਾਹਿਬ ਚੱਲਦੇ ਹੋਏ ਫਿਰ ਮਾਛੀਵੜ ਦੇ ਜੰਗਲ 'ਚ ਗਏ ਕੰਡਿਆਂ ਦੀ ਸੇਜ ਤੇ ਪਏ ਤੇ ਉੱਥੇ ਹੀ ਗੁਰੂ ਸਾਹਿਬ ਨੇ ਫਿਰ ਉਹੀ ਟਿੰਡ 'ਚੋਂ ਅੱਗ ਬੁੱਝ ਗਈ ਜਦੋਂ ਉਹਨੂੰ ਗੁਰੂ ਸਾਹਿਬ ਨੇ ਸਰਾਣੇ ਥੱਲੇ ਰੱਖ ਲਿਆ ਇਹ ਜਿਹੜਾ ਇਹ ਸਵੇਰ ਅੱਜ ਵਾਲੇ ਸਵੇਰ ਨੂੰ ਗੁਰੂ ਸਾਹਿਬ ਮਾਛੀਵੜ ਦੇ ਜੰਗਲ 'ਚ ਪਹੁੰਚ ਗਏ ਸੀ ਸੋ ਅੱਜ ਦੀ ਜਿਹੜੀ ਰਾਤ ਹੈ ਇਹ ਗੁਰੂ ਸਾਹਿਬ ਨੇ ਫਿਰ ਗੁਲਾਬੇ ਪੰਜਾਬੇ ਦੇ ਘਰ ਕੱਟੀ ਹੈ ਇਹ ਹੈ ਗੱਲ ਗੁਰੂ ਸਾਹਿਬ ਉੱਧਰ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਸੀ ਤੇ ਅੱਜ ਦੀ ਜਿਹੜੀ ਰਾਤ ਹੈ ਸਾਹਿਬਜ਼ਾਦੇ ਛੋਟਿਆਂ ਨੇ ਜਿਹੜੀ ਪਹਿਲੀ ਰਾਤ ਹੈ ਸਤਪੋਹ ਦੀ ਉਹ ਤੇ ਕੱਟੀ ਸੀ ਚੱਕ ਢੇਰਾ ਪਿੰਡ ਵਿੱਚ ਜਿਹੜੀ ਰਾਤ ਲੰਘੀ ਹੈ ਇਹ ਕੱਟੀ ਸੀ ਕਾਈ ਨੌਰ ਪਿੰਡ ਵਿੱਚ ਤੇ ਜਿਹੜੀ ਅੱਜ ਵਾਲੀ ਰਾਤ ਹੈ ਪੈਣੀ ਹੈ ਜਿਹੜੀ ਅੱਜ ਵਾਲੀ ਰਾਤ ਅੱਜ ਵਾਲੀ ਰਾਤ ਫਿਰ ਗੰਗੂ ਦਾ ਜਦੋਂ ਦਾ ਨਹੀਂ ਸੀ ਲੱਗਿਆ ਅੱਜ ਵਾਲੀ ਰਾਤ ਜਿਹੜੀ ਹੈ ਇਹ ਲੈ ਗਿਆ ਫਿਰ ਆਪਣੇ ਘਰ ਪਿੰਡ ਸਹੇੜੀ ਗੰਗੂ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਲੈ ਗਿਆ ਮਾਤਾ ਗੁਜਰ ਕੌਰ ਇਹਦੀ ਮਾਂ ਪੁੱਛਦੀ ਹੈ ਇਹ ਕੌਣ ਨੇ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਪੁੱਤ ਤੇ ਗੁਰੂ ਗੋਬਿੰਦ ਸਿੰਘ ਦੀ ਮਾਤਾ ਹੈ ਹੁਣ ਪ੍ਰਸ਼ਾਦਾ ਪਾਣੀ ਛਕਾਉਣ ਲੱਗਾ ਕਹਿੰਦੇ ਇਹਨੇ ਜ਼ਹਿਰ ਵੀ ਲਿਆਂਦੀ ਵੀ ਇਹਨਾਂ ਨੂੰ ਖਵਾ ਦਿਓ ਮਰ ਜਾਣਗੇ ਖਤਮ ਹੋ ਜਾਣਗੇ ਗੰਗੂ ਦੀ ਮਾਂ ਨਹੀਂ ਮੰਨੀ, ਕਹਿੰਦੀ ਇਹ ਪਾਪ ਨਹੀਂ ਕਰਨਾ। ਮਾਤਾ ਜੀ ਸਾਹਿਬਜ਼ਾਦੇ ਆਰਾਮ ਲੱਗੇ ਕਰਨ। ਰਾਤ ਨੂੰ ਇਹਨੇ ਫਿਰ ਉਹ ਜਿਹੜੀ ਮੋਹਰਾਂ ਵਾਲੀ ਖੁਰਜੀ ਸੀ ਉਹ ਚੱਕ ਲਈ। ਕਈ ਥੈਲੀ ਵੀ ਕਹਿੰਦੇ ਆ, ਪਰ ਖੁਰਜੀ ਜਿਹੜੀ ਖੱਚਰ ਦੇ ਉੱਤੇ ਰੱਖੀ ਸੀ ਉਹ ਚੱਕ ਲਈ ਇਹਨੇ। ਮਾਤਾ ਜੀ ਨੇ ਵੇਖ ਲਿਆ ਵੀ ਗੰਗੂ ਮਾਇਆ ਚੱਕ ਕੇ ਲੈ ਗਿਆ। ਸਵੇਰ ਹੋਈ ਜਿਹੜੀ ਕੱਲ ਦੀ ਸਵੇਰ ਆ ਰਹੀ ਹੈ, ਕੱਲ ਦੀ ਜਿਹੜੀ ਸਵੇਰ ਆਉਣੀ ਹੈ। ਮਾਤਾ ਜੀ ਨੇ ਵੈਸੇ ਹੀ ਪੁੱਛਿਆ, ਸੁਭਾਵਕ ਪੁੱਛਿਆ ਕਿ ਵੀ ਵੇ ਗੰਗੂ ਕਿਤੇ ਮਾਇਆ ਸਾਂਭ ਕੇ ਰੱਖ ਲਈ। ਕਹਿਣ ਲੱਗਾ ਕਿਹੜੀ ਮਾਇਆ? ਕਹਿੰਦੇ ਜਿਹੜੀ ਰਾਤ ਨੂੰ ਖੁਰਜੀ ਚੱਕ ਕੇ ਲਗਿਆ ਸੀ ਨਾ, ਰਾਤ ਮੈਂ ਤੈਨੂੰ ਵੇਖਿਆ ਸੀ ਚੱਕ ਕੇ ਲਜਾਂਦੇ ਨੂੰ, ਵੀ ਉੱਧਰ ਕਿਤੇ ਸਾਂਭ ਲਈ? ਮਾਤਾ ਜੀ ਐ ਪੁੱਛਦੇ, ਸੁਭਾਵਕ ਪੁੱਛਿਆ। ਉਹ ਕਹਿੰਦਾ ਇੱਕ ਤੇ ਤੁਹਾਨੂੰ ਘਰੇ ਰੱਖਿਆ, ਦੂਜਾ ਇਲਜ਼ਾਮ ਲਾਉਂਦੇ ਹੋ ਚੋਰ ਆ ਗਿਆ ਹੋਣਾ, ਕੋਈ ਚੋਰ ਚੋਰ ਲੱਗ ਪਿਆ ਕਰਨ, ਰੌਲਾ ਪਾ, ਉੱਚੀ ਉੱਚੀ ਬੋਲੇ। ਮਾਤਾ ਜੀ ਕਹਿੰਦੇ ਚੁੱਪ ਕਰ ਜਾ ਬੋਲ ਨਾ ਗੰਗੂ, ਹੁਣ ਐ ਨਾ ਕਰ, ਕੋਈ ਗੱਲ ਨੀ, ਤੇਰਾ ਸਾਡਾ ਕੀ ਵੰਡਿਆ, ਮਾਵਾਂ ਪੁੱਤਰਾਂ ਦਾ ਕੀ ਵੰਡਿਆ ਹੁੰਦਾ, ਤੇਰੇ ਕੋਲ ਹੋਈ ਸਾਡੇ ਕੋਲ ਹੋਈ, ਕੋਈ ਗੱਲ ਹੁਣ ਨਹੀਂ, ਹੁਣ ਰੌਲਾ ਨਾ ਪਾ। ਗੰਗੂ ਦਾ ਮਨ ਲਾਲਚੀ ਹੋ ਗਿਆ, ਇਹਨੂੰ ਪਤਾ ਸੀ ਵੀ ਜੇ ਸਾਹਿਬਜ਼ਾਦਿਆਂ ਨੂੰ ਮੈਂ ਫੜਾ ਦਿੱਤਾ ਮੈਨੂੰ ਸਰਕਾਰ ਤੋਂ ਵੀ ਇਨਾਮ ਮਿਲੂ, ਇਹ ਤੇ ਮੈਨੂੰ ਥੈਲੀ ਮਿਲੂ ਹੀ ਮਿਲੂ ਪਰ ਸਰਕਾਰ ਤੋਂ ਵੀ ਮੈਨੂੰ ਇਨਾਮ ਮਿਲੇਗਾ। ਉੱਥੇ ਫਿਰ ਗੰਗੂ ਨੇ ਜਿਹੜੀ ਖੁਰਜੀ ਸੀ ਇਹਨੇ ਉੱਥੇ ਚੋ ਸੀ ਇੱਕ ਇੱਕ ਨਦੀ ਉਹਦੇ ਵਿੱਚ ਦੱਬਤੀ ਸੀ, ਜਾ ਸੁੱਕੀ ਨਦੀ ਸੀ ਉਹਦੇ ਵਿੱਚ ਦੱਬ ਆਇਆ। ਮਾਇਆ ਇਹਦੇ ਮੁੜ ਕੇ ਹੱਥ ਨਹੀਂ ਲੱਗੀ ਕਿਉਂਕਿ ਨਦੀ ਦੇ ਵਿੱਚ ਪਾਣੀ ਆ ਗਿਆ, ਵਿੱਚ ਹੀ ਰੁੜ ਰੜ ਗਿਆ, ਇਹਦੇ ਮਾਇਆ ਮਿਲੀ ਨਹੀਂ ਸੀ ਉਹਨੂੰ, ਮਾਇਆ ਜਿਹੜੀ ਸੀ। ਇਹਨੇ ਫਿਰ ਮਰਿੰਡੇ ਜਾ ਕੇ ਚੌਧਰੀ ਨੂੰ ਨਾਲ ਲੈ ਕੇ ਮਰਿੰਡੇ ਜਾ ਕੇ ਸ਼ਿਕਾਇਤ ਕੀਤੀ, ਇਹ ਕੱਲ ਵਾਲਾ ਦਿਨ ਹੈ ਭਾਈ ਜਿੱਦਣ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕਰਕੇ ਗੱਡਿਆਂ 'ਚ ਬਿਠਾ ਕੇ ਲੈ ਕੇ ਚਲੇ ਗਏ ਮਰਿੰਡੇ। ਜਿਹੜੀ ਕੱਲ ਰਾਤ ਆਏਗੀ ਇਹ ਰਾਤ ਸਾਹਿਬਜ਼ਾਦਿਆਂ ਨੇ ਮਰਿੰਡੇ ਥਾਣੇ ਵਿੱਚ ਕੱਟੀ ਹੈ, ਮਰਿੰਡੇ ਕੱਲ ਵਾਲੀ ਰਾਤ। ਫਿਰ ਉੱਥੇ ਇੱਕ ਰਾਤ ਰੱਖ ਕੇ ਅਗਲੇ ਦਿਨ ਸਾਹਿਬਜ਼ਾਦਿਆਂ ਨੂੰ ਫਿਰ ਸਰਹੰਦ ਲਜਾਇਆ ਗਿਆ। ਚੇਤਾ ਰੱਖਿਓ, ਦੂਨਾ ਸਿੰਘ ਹੰਡੂਰੀਏ ਨੇ ਲਿਖਿਆ ਹੈ, ਸਮਕਾਲੀ ਲੇਖਕ ਹੈ ਗੁਰੂ ਸਾਹਿਬ ਦੇ ਵੇਲੇ। ਉਹਨੇ ਕਈ ਜਗ੍ਹਾ ਇਹ ਵੀ ਲਿਖਿਆ ਵੀ ਇਦਾਂ ਨਹੀਂ ਵੀ ਸਾਹਿਬਜ਼ਾਦਿਆਂ ਤੇ ਤਸ਼ੱਦਦ ਨਹੀਂ ਹੋਇਆ, ਉਹਨੇ ਕਿਹਾ ਵੀ ਕਈ ਜਗ੍ਹਾ ਕੋਰੜੇ ਸਾਹਿਬਜ਼ਾਦਿਆਂ ਨੂੰ ਸਿਪਾਹੀ ਮਾਰਦੇ ਰਹੇ, ਕੋਰੜੇ ਮਾਰਦੇ। ਇਦਾਂ ਵੀ ਦੂਨਾ ਸਿੰਘ ਹੰਡੂਰੀਏ ਨੇ ਤੇ ਇੱਥੋਂ ਤੱਕ ਵੀ ਗੰਡਾ ਸਿੰਘ ਹੋਣਾ ਨੇ ਤੇ ਇੱਥੇ ਤੱਕ ਵੀ ਲਿਖਿਆ ਕਿ ਸਾਹਿਬਜ਼ਾਦਿਆਂ ਦੇ ਪੋਟਿਆਂ ਨੂੰ ਵੀ ਅੱਗ ਦੇ ਵਿੱਚ ਲੂਹਿਆ ਗਿਆ, ਅੱਗ ਦੇ ਵਿੱਚ ਇੱਦਾਂ ਅੱਗ ਬਲਦੀ ਦੇ ਨੇੜੇ ਹੱਥ ਕਰ ਕਰਕੇ ਵੀ ਪੋਟੇ ਵੀ ਸਾੜੇ ਗਏ ਗੰਡਾ ਸਿੰਘ ਹੋਣਾ ਨੇ, ਤੇ ਇੱਦਾਂ ਦੀ ਗੱਲ ਵੀ ਲਿਖੀ ਕਿਉਂਕਿ ਇਤਿਹਾਸ ਬਹੁਤ ਬੰਦਿਆਂ ਨੇ ਲਿਖਿਆ। ਪਰ ਦੂਨਾ ਸਿੰਘ ਹੰਡੂਰੀਏ ਨੇ ਜਿਹੜੀ ਗੱਲ ਆ ਚੇਤਾ ਰੱਖਿਓ ਵੀ ਸਾਹਿਬਜ਼ਾਦਿਆਂ ਨੂੰ ਜਦੋਂ ਸਰਹੰਦ ਲੈ ਕੇ ਗਏ ਹੈ ਨਾ, ਕਈ ਲਿਖਾਰੀਆਂ ਨੇ ਕਿਹਾ ਰਥਾਂ ਚ ਭਾ ਕੇ ਲੈ ਕੇ ਗਏ, ਕਈ ਕਹਿੰਦੇ ਰੱਥ ਵਿੱਚ ਤੇ ਲਜਾਂਦੇ ਸੀ ਉਹਨਾਂ ਨੂੰ ਜਿਹੜੇ ਕੋਈ ਮਹਿਮਾਨ ਨੇ ਜਾਂ ਕੋਈ ਇੱਦਾਂ। ਕਹਿੰਦੇ ਸਾਹਿਬਜ਼ਾਦਿਆਂ ਨੂੰ ਇੱਕ ਖੱਚਰ ਦੇ ਉੱਤੇ ਖੁਰਜੀਆਂ ਵਿੱਚ ਪਾ ਕੇ, ਜਿਵੇਂ ਹੁਣ ਤੁਸੀਂ ਖੱਚਰਾਂ ਨੂੰ ਵੇਖਿਓ ਜਦੋਂ ਖੱਚਰਾਂ ਨੂੰ ਗਧਿਆਂ ਨੂੰ ਲੱਦਦੇ ਆ ਨਾ, ਲੱਦਦੇ ਆ ਉਹਦੇ ਆਲੇ ਦੁਆਲੇ ਕੱਪੜਾ ਜਿਹਾ ਬੰਨਿਆ ਹੁੰਦਾ ਨਾ, ਬੋਰੀ ਦਾ ਬਣਾਇਆ ਹੁੰਦਾ, ਉਹਦੇ ਵਿੱਚ ਤੁੰਨ ਕੇ ਸਮਾਨ ਲੋਕ ਲੈ ਕੇ ਜਾਂਦੇ, ਏਦਾਂ ਉਹਨਾਂ ਸਾਹਿਬਜ਼ਾਦਿਆਂ ਨੂੰ ਉਹਦੇ ਵਿੱਚ ਪਾ ਕੇ ਨਾ ਬੰਨ ਕੇ ਏਦਾਂ ਵਿੱਚ ਫੇਰ ਕਹਿੰਦੇ ਲੈ ਗਏ। ਮਾਤਾ ਗੁਜਰ ਕੌਰ ਨੂੰ ਜਿਵੇਂ ਫਾਂਸੀ ਦੇਣ ਵਾਲੇ ਮੂੰਹ ਦੇ ਉੱਤੇ ਕੱਪੜਾ ਨਹੀਂ ਪਾ ਦਿੰਦੇ ਹੁੰਦੇ, ਬੈਗ ਪੁੱਠਾ ਕਰਕੇ ਪਾ ਦਈਏ, ਤੋਪੜਾ ਕਹਿੰਦੇ ਮਰਚਾਂ ਵਾਲਾ, ਮਰਚਾਂ ਲੱਗੀਆਂ ਸੀ ਉਹਦੇ ਵਿੱਚ, ਸਾਹ ਨਹੀਂ ਸੀ ਆਉਂਦਾ। ਕਹਿੰਦੇ ਇਹਦੇ ਮੂੰਹ ਦੇ ਉੱਤੇ ਏਦਾਂ ਉੱਤੇ ਕਰਕੇ ਤੇ ਹੱਥਾਂ ਨੂੰ ਰੱਸਾ ਪਾ ਕੇ ਸਾਹਿਬਜ਼ਾਦਿਆਂ ਨੂੰ ਏਦਾਂ ਖੱਚਰ ਤੇ ਵਿੱਚ ਤੁੰਨ ਕੇ ਐ ਤੋੜ ਕੇ ਲੈ ਕੇ ਗਏ ਸੀ। ਕਿਤੇ ਕਿਤੇ ਸਪੀਡ ਕਰਕੇ ਤੇਜ਼ ਕਰ ਲੈਂਦੇ ਸੀ, ਮਾਤਾ ਨੂੰ ਭੱਜਣਾ ਪੈਂਦਾ ਸੀ, ਰੱਸਾ ਹੱਥ 'ਚ ਫੜਿਆ ਸੀ, ਐਂ ਭਜਾ ਭਜਾ ਕੇ ਲਿਜਾਂਦੇ, ਬਿਠਾ ਕੇ ਨਹੀਂ ਭਜਾ ਕੇ। 80 ਸਾਲ ਦੀ ਬਜ਼ੁਰਗ ਬੇਬੇ ਨੂੰ ਐ ਭਜਾ ਭਜਾ ਕੇ ਲੈ ਕੇ ਗਏ। ਇਹ ਹੈ ਪਰਸੋਂ ਨੂੰ ਜਦੋਂ ਸਰਹੰਦ ਪਹੁੰਚਦੇ ਹੁਣ ਜਦੋਂ ਸਰਹੰਦ ਪਹੁੰਚੇ ਦੂਨਾ ਸਿੰਘ ਨੇ ਲਿਖੀ ਇਹ ਗੱਲ ਚੇਤਾ ਰੱਖਿਓ ਪਿੱਪਲ ਦੇ ਨਾਲ ਸਾਹਿਬਜ਼ਾਦਿਆਂ ਨੂੰ ਕਹਿੰਦੇ ਸਰਹੰਦ ਬੰਨਿਆ ਹੱਥ ਪਿੱਛੇ ਬੰਨੇ ਹੋਏ ਸੀ ਹੱਥ ਪਿੱਛੇ ਬੰਨੇ ਹੋਏ ਸੀ ਤੇ ਕਈ ਬੱਚੇ ਉੱਥੋਂ ਦੇ ਰਹਿਣ ਵਾਲੇ ਜਿਹੜੇ ਸਰਹੰਦ ਦੇ ਉਹ ਗੁਲੇਲੇ ਮਾਰਦੇ ਸੀ ਗੁਲੇਲ ਨਾਲ ਉਦੋਂ ਅੱਜ ਕੱਲ੍ਹ ਤੇ ਗੁਲੇਲਾਂ ਨਿਆਣੇ ਖੇਡਦੇ ਨਹੀਂ ਪਰ ਗੁਲੇਲਾਂ ਨਾਲ ਨਿਸ਼ਾਨੇ ਲਾਉਂਦੇ ਹੁੰਦੇ ਕਹਿੰਦੇ ਸਰਹੰਦ ਦੇ ਲੋਕ ਬਾਹਰ ਵੇਖਣ ਵਾਸਤੇ ਆਏ ਤੇ ਬਾਬਾ ਫਤਿਹ ਸਿੰਘ ਨੂੰ ਸੱਤਵਾਂ ਸਾਲ ਚੱਲਦਾ ਛੇ ਦੇ ਨੇ ਸੱਤਵਾਂ ਚੱਲਦਾ ਹੈ ਤੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਨੂੰ ਨੌਵਾਂ ਸਾਲ ਚੱਲਦਾ ਅੱਠ ਦੇ ਨੇ ਨੌਵਾਂ ਚੱਲਦਾ ਕਹਿੰਦੇ ਗੁਲੇਲੇ ਮਾਰਦੇ ਆ ਹੱਥ ਪਿੱਛੇ ਬੰਨੇ ਹੋਏ ਆ ਜਦੋਂ ਇਹ ਰੋੜੀਆਂ ਮਾਰਦੇ ਆ ਨਾ ਗੁਲੇਲੇ ਵਿੱਚ ਤੇ ਕਹਿੰਦੇ ਫਤਿਹ ਸਿੰਘ ਦੀ ਅੱਖ ਦੇ ਵਿੱਚ ਸੱਚੀ ਅੱਖ ਦੇ ਵਿੱਚ ਵੱਟੀ ਵੱਜੀ ਜ਼ੋਰ ਨਾਲ ਉਹ ਪੱਥਰ ਜਿਹੜਾ ਮਾਰਦੇ ਆ ਤੇ ਸੱਚੀ ਅੱਖ ਵਿੱਚ ਜ਼ੋਰ ਨਾਲ ਵੱਜਣ ਕਰਕੇ ਅੱਖ ਦੇ ਵਿੱਚੋਂ ਖੂਨ ਵਗਦਾ ਤੇ ਹੁਣ ਤੁਸੀਂ ਹਿਸਾਬ ਲਾ ਕੇ ਵੇਖੋ ਵੀ 6 ਸਾਲ ਦੀ ਉਮਰ ਹੈ ਸੱਤਵਾਂ ਸਾਲ ਚੱਲਦਾ ਹੈ 6-7 ਸਾਲ ਦਾ ਬੱਚਾ ਕਿੱਡਾ ਕੁ ਹੁੰਦਾ ਹੈ ਕਿੰਨੇ ਪਿਆਰੇ ਚਿਹਰੇ ਹੈ ਕਈ ਦਿਨਾਂ ਦੇ ਭੁੱਖੇ ਹੈ ਨਾ ਪਿਤਾ ਦਾ ਪਤਾ ਹੈ ਵੱਡੇ ਭਰਾ ਸ਼ਹੀਦ ਹੋ ਚੁੱਕੇ ਹੈ ਆਨੰਦਪੁਰ ਸਾਹਿਬ ਛੱਡਿਆ ਹੋਇਆ ਮਾਂ ਛੋਟਿਆਂ ਹੁੰਦਿਆਂ ਦੀ ਚੜ੍ਹਾਈ ਕਰ ਗਈ ਸੀ ਦਾਦੀ ਨੇ ਪਾਲੇ ਸੀ ਕੋਈ ਸਿਪਾਹੀ ਪਹਿਰੇਦਾਰ ਕੋਈ ਨਹੀਂ ਠੰਡ ਦੇ ਝੰਬੇ ਪਏ ਆ ਠੰਡ ਅੱਤ ਦੀ ਸਰਦੀ ਹੈ ਕੱਪੜਾ ਕੋਲ ਕੋਈ ਮੋਟਾ ਨਹੀਂ ਹੱਥ ਇਹ ਪਿੱਛੇ ਬੰਨੇ ਹੋਏ ਹੈ ਤੇ ਜਦੋਂ ਉਹ ਰੋੜੀ ਵੱਜਦੀ ਹੈ ਅੱਖ ਜਾ ਕੇ ਤੇ ਸਾਡੇ ਅੱਖ ਦੇ ਵਿੱਚ ਹਿਸਾਬ ਲਾ ਕੇ ਵੇਖੋ ਵੀ ਮਾੜਾ ਜਿਹਾ ਕੋਈ ਵਾਲ ਵੀ ਆ ਜਾਂਦਾ ਨਾ ਤੇ ਬੰਦਾ ਪਹਿਲਾਂ ਹੱਥ ਜਿਹੜਾ ਅੱਖ ਤੇ ਜਾਂਦਾ ਤੇ ਹੱਥ ਬੰਨੇ ਹੈ ਉਹ ਹੱਥ ਫੜਿਆ ਵੀ ਨਹੀਂ ਜਾਂਦਾ ਵੀ ਹੱਥ ਤੇ ਹੱਥ ਹੀ ਰੱਖ ਲੈਣਾ ਫਿਰ ਉੱਥੋਂ ਖੋਲੇ ਜਦੋਂ ਹੱਥ ਫਿਰ ਫਤਿਹ ਸਿੰਘ ਕਹਿੰਦੇ ਐ ਹੱਥ ਇੱਕ ਹੱਥ ਅੱਖ ਦੇ ਉੱਤੇ ਹੀ ਰੱਖ ਕੇ ਏਦਾਂ ਹੀ ਤੁਰ ਗਏ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ 11-25 ਦਸੰਬਰ ਹੁਕਮ ਹੋਇਆ ਕਹਿੰਦੇ ਜੀ ਇਹਨਾਂ ਨੂੰ ਠੰਡੇ ਬੁਰਜ ਵਿੱਚ ਬੰਦ ਕਰ ਦਿਓ ਠੰਡਾ ਬੁਰਜ ਉੱਚਾ ਹੈ ਜਿਵੇਂ ਹੁਣ ਇੱਥੇ ਹਵਾ ਘੱਟ ਲੱਗਦੀ ਹੈ ਜੇ ਪਿੰਡ ਦੀ ਟੈਂਕੀ ਤੇ ਚੜ੍ਹ ਜਾਓ ਕਿੰਨੀ ਹਵਾ ਲੱਗੂ ਐ ਉੱਚਾ ਬਣਾਇਆ ਹੋਇਆ ਬਹੁਤ ਉੱਚਾ ਤੇ ਵਜੀਦਾ ਗਰਮੀਆਂ ਦੇ ਵਿੱਚ ਉੱਤੇ ਜਾ ਕੇ ਬੈਠਦਾ ਸੀ ਕੋਲੋਂ ਵਗਦੀ ਸੀ ਨਦੀ ਉਹ ਨਦੀ ਦਾ ਪਾਣੀ ਉੱਤੋਂ ਹਵਾ ਛੋਹ ਕੇ ਪਾਣੀ ਨੂੰ ਠੰਡੀ ਲੱਗਦੀ ਸੀ ਤਾਂ ਕਰਕੇ ਗਰਮੀਆਂ ਵਿੱਚ ਵਜੀਦਾ ਉੱਚੇ ਠੰਡੇ ਬੁਰਜ 'ਚ ਬੈਠਦਾ ਸੀ ਸਰਦੀਆਂ ਦੇ ਮੌਸਮ ਦੇ ਵਿੱਚ ਜਦੋਂ ਉੱਤੇ ਸਾਹਿਬਜ਼ਾਦੇ ਬੈਠੇ ਆ ਫਿਰ ਵੇਖੋ ਕਿੱਦਾਂ ਹਵਾ ਪੈਂਦੀ ਹੋਏਗੀ ਸਾਰੀ ਰਾਤ ਮਾਤਾ ਗੁਜਰ ਕੌਰ ਜੀ ਨੇ ਏਦਾਂ ਆਪਣੇ ਨੇੜੇ ਲਾ ਕੇ ਰੱਖੇ ਉੱਥੇ ਫਿਰ ਮੋਤੀ ਰਾਮ ਜਿਹਨੂੰ ਮੋਤੀ ਰਾਮ ਮਹਿਰਾ ਕਹਿੰਦੇ ਆ ਮੋਤੀ ਮਹਿਰਾ ਉਹਨੇ ਫਿਰ ਉਹ ਹਿੰਦੂ ਜਿਹੜੇ ਰਾਜੇ ਸੀ ਨਾ ਉਹਨਾਂ ਨੂੰ ਦੁੱਧ ਪਿਆਉਣ ਦੀ ਸੇਵਾ ਕਰਦਾ ਸੀ ਹਿੰਦੂ ਰਾਜਿਆਂ ਨੂੰ ਹਿੰਦੂ ਕੈਦੀ ਮਾਫ ਕਰਨਾ ਜਿਹੜੇ ਹਿੰਦੂ ਕੈਦੀ ਸੀ ਉਹਨਾਂ ਨੂੰ ਉਹਨਾਂ ਦੀ ਸੇਵਾ ਰਸੋਈਆ ਸੀ ਉਹਨਾਂ ਦਾ ਇਹ ਫਿਰ ਘਰੋਂ ਦੁੱਧ ਬਣਾ ਕੇ ਮੋਤੀ ਰਾਮ ਜਿਹੜਾ ਹੈ ਇਹ ਲੈ ਕੇ ਆਇਆ ਪਹਿਰੇਦਾਰਾਂ ਨੂੰ ਘਰ ਵਾਲੀ ਦੇ ਗਹਿਣੇ ਦਿੱਤੇ ਤੇ ਪੌੜੀ ਚੜ੍ਹ ਕੇ ਇਹਨੇ ਜਾ ਕੇ ਮਾਤਾ ਜੀ ਨੂੰ ਫਰਿਆਦ ਕੀਤੀ ਮਾਤਾ ਜੀ ਮੈਂ ਦੁੱਧ ਲੈ ਕੇ ਆਇਆ ਹੈ ਤੇ ਗਰੀਬ ਹਾਂ ਕਰਨ ਜੋਗਾ ਕੁਛ ਨਹੀਂ ਪਾਵਰ ਮੇਰੀ ਕੋਈ ਨਹੀਂ ਕਰ ਨਹੀਂ ਕੁਝ ਸਕਦਾ ਪਰ ਇੰਨੀ ਕੁ ਹੈ ਕਿ ਮੈਂ ਤੁਹਾਡੇ ਵਾਸਤੇ ਤੇ ਸਾਹਿਬਜ਼ਾਦਿਆਂ ਲਈ ਦੁੱਧ ਲੈ ਕੇ ਆਇਆ ਨਾਲੇ ਆਪ ਛਕੋ ਤੇ ਨਾਲੇ ਆਪਣੇ ਲਾਲਾਂ ਨੂੰ ਦੁੱਧ ਛਕਾਓ ਧੰਨ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਅੱਗੇ ਆ ਕੇ ਇਹਨੇ ਫਰਿਆਦ ਕੀਤੀ ਇੱਕ ਕਿਰਤੀ ਹਾਂ ਹੱਲ ਕਰ ਨਾ ਸਕਾਂ ਬੁਰਜਾਂ ਤੋਂ ਉੱਚੇ ਸਵਾਲਾਂ ਨੂੰ ਇੱਕ ਦੁੱਧ ਦਾ ਗਣਵਾਸ਼ ਹਾਜ਼ਰ ਹੈ ਖੁਦ ਛਕੋ ਛਕਾਓ ਕਵਿਤਾ ਥੋੜ੍ਹੀ ਜਿਹੀ ਆਪਾਂ ਇੱਦਾਂ ਕਰਦੇ ਹਾਂ ਜੇ ਸਾਰੀ ਨਾ ਸੁਣ ਸਕੇ ਕਿਉਂਕਿ ਮੇਰੇ ਮਨ 'ਚ ਇਹ ਹੈ ਵੀ ਆਪਾਂ ਤਿੰਨ ਕਵਿਤਾਵਾਂ ਗਾਉਣੀਆਂ ਉਹ ਨਾਲ ਨਾਲ ਸੁਣਨੀਆਂ ਨੇ ਪਰ ਚਲੋ ਥੋੜ੍ਹੀਆਂ ਆਪਾਂ ਸੁਣਨ ਦੀ ਕੋਸ਼ਿਸ਼ ਕਰਦੇ। ਜਿਹੜਾ ਬੱਚਾ ਰੋਂਦਾ ਬੀਬੀ ਉਹ ਖਿਆਲ ਕਰਿਓ ਮਾੜਾ ਜਿਹਾ, ਕੋਈ ਵੀ ਬੱਚਾ ਰੋਵੇ ਆਪ ਹੀ ਧਿਆਨ ਰੱਖੋ। ਹੁਣ ਹਿਲਜੁਲ ਕਰੋ, ਆ ਜਿਹੜੇ 20-25 ਮਿੰਟ ਨੇ ਭਾਈ ਤੁਸੀਂ ਟਿਕਾ ਬਣਾ ਕੇ ਰੱਖਿਓ, ਹਾਜ਼ਰ ਹੋ ਕੇ, ਬਿਲਕੁਲ ਹਾਜ਼ਰ ਹੋ ਕੇ।

ਤੇ ਜੋਸ਼ ਨਾਲ ਜਦੋਂ ਜਕਾਰਾ ਲਾਇਆ ਉਹ ਤੇ ਹੈਰਾਨ ਹੋ ਗਏ ਸਾਰੇ ਵੀ ਆਹ ਤੇ ਲੱਗਦਾ ਹੀ ਨਹੀਂ ਸੀ ਵੀ ਇਦਾਂ ਕਰਨਗੇ ਸੂਬਾ ਕਹਿੰਦਾ ਸਿਪਾਹੀਓ ਕਿਹਾ ਨਹੀਂ ਤੁਸੀਂ ਕਿ ਸਾਰੇ ਰਾਹ ਸਮਝਾਉਂਦੇ ਆਏ ਅਸੀਂ ਤੇ ਸਾਰੇ ਰਾਹ ਇਹਨਾਂ ਨੂੰ ਕਹਿੰਦੇ ਆਏ ਲਓ ਫਿਰ ਹੁਣ ਉਹਨਾਂ ਨੇ ਉਸੇ ਤਰ੍ਹਾਂ ਹੀ ਪਹਿਲਾਂ ਤੇ ਪਿਆਰ ਦੇ ਨਾਲ ਵਜੀਦਾ ਸਾਰੇ ਬੰਦੇ ਵੀ ਕੋਈ ਨਹੀਂ ਭਾਈ ਬੱਚਿਓ ਬੜੇ ਸੁੱਖ ਮਿਲਨੇ ਨੇ ਨਿੱਕੀਆਂ ਤੁਹਾਡੀਆਂ ਜਿੰਦਾਂ ਨੇ ਉਮਰਾਂ ਛੋਟੀਆਂ ਨੇ ਪਰ ਉਹ ਤੇ ਪੜਦੇ ਨੇ ਅਸੀਂ ਆਏ ਹਾਂ ਤਲੀ ਤੇ ਸਿਰ ਧਰ ਅਸੀਂ ਤੇ ਤਲੀ ਤੇ ਸਿਰ ਰੱਖੀ ਫਿਰਦੇ ਆ ਆ ਜੇ ਜੇ ਦੋ ਤਿੰਨ ਲਾਈਨਾਂ ਇਹਦੀਆਂ ਵੀ ਸੁਣ ਲਓ ਚਲੋ ਵੀ ਅਸੀਂ ਅਸੀਂ ਇੱਥੇ ਆਈ ਇਹ ਸੋਚ ਕੇ ਆ ਵੀ ਤੂੰ ਇਦਾਂ ਨਾ ਸੋਚ ਵੀ ਤੇਰੇ ਕਹਿਣ ਦੇ ਉੱਤੇ ਜਾਂ ਤੇਰੇ ਸੋਚਣ ਨਾਲ ਜਾਂ ਤੇਰੇ ਇਦਾਂ ਕਹਿਣ ਨਾਲ ਅਸੀਂ ਦੱਬ ਜਾਂਗੇ ਜਾਂ ਮੰਨ ਜਾਂਗੇ ਤੇਰੇ ਲਾਲਚ ਤੇਰੇ ਦਿੱਤੇ ਹੋਏ ਡਰਾਵੇ ਇਹਨਾਂ ਨਾਲ ਅਸੀਂ ਡਰਨ ਵਾਲੇ ਆਪਣੇ ਆ ਦੋ ਤਿੰਨ ਲਾਈਨਾਂ ਸੁਣੀ ਅਸੀਂ ਜਜ਼ਬਾ ਇਦਾਂ ਦਾ ਰੱਖਣਾ ਪਿਆਰਿਓ ਸਿੱਖੀ ਨਾ ਛੱਡ ਦਿਆ ਕਰੀਏ ਲਾਲਚ ਵਿੱਚ ਆ ਕੇ ਸਤਿਗੁਰੂ ਦਾ ਸਿਧਾਂਤ ਨਾ ਛੱਡੀਏ ਅਣਖ ਨਾਲ ਜਿਉਣਾ ਸਿੱਖੀਏ ਸੁਣੋ

ਸਤਿਗੁਰ ਜੀ ਦੀ ਦਿੱਤੀ ਸਿੱਖਿਆ ਸਭ ਜਾਦਿਆਂ ਦੇ ਕੋਲ ਹੈ, ਮਨ ਨਹੀਂ ਡੋਲਿਆ। ਬਹੁਤ ਲਾਲਚ ਦਿੱਤੇ, ਕਹਿੰਦੇ ਮੋੜੋ ਅੱਜ ਕੱਲ ਗੱਲ ਕਰਾਂਗੇ ਫਿਰ ਕਚਹਿਰੀ। ਚੇਤਾ ਰੱਖਿਓ 11 ਪੋਹ ਨੂੰ ਵਾਪਸ ਸਭ ਜਾਦੇ ਆ ਜਾਂਦੇ ਨੇ, ਫਿਰ 12 ਪੋਹ ਨੂੰ ਕਚਹਿਰੀ ਲੱਗਦੀ। ਸਾਰੀ ਰਾਤ ਮਾਤਾ ਜੀ ਸਮਝਾਉਂਦੇ ਰਹੇ, 12 ਪੋਹ ਨੂੰ ਛਪਾਈ ਫਿਰ ਲੈਣ ਆਏ। ਕਹਿੰਦੇ ਅੱਜ ਮੇਨ ਦਰਵਾਜ਼ਾ ਬੰਦ ਕਰਕੇ ਮੋਰੀ ਖੋਲਤੀ ਛੋਟੀ ਤੱਕ, ਵੀ ਅੱਜ ਜਦੋਂ ਅੰਦਰ ਆਉਣਗੇ ਨਾ, ਜਦੋਂ ਹੀ ਇਹ ਸਿਰ ਨੀਵਾਂ ਕਰਨਗੇ, ਸਾਰੇ ਦਰਬਾਰੀ ਤਾੜੀਆਂ ਮਾਰ ਦੇਣਗੇ ਵੀ ਸਿਰ ਝੁਕਾ ਦਿੱਤਾ, ਸਿਰ ਝੁਕਾ ਦਿੱਤਾ। ਪਹਿਲਾਂ ਪਤਾ ਲੱਗ ਗਿਆ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਉਹਨਾਂ ਨੇ ਵੇਖ ਲਿਆ ਵੀ ਇੱਦਾਂ ਸਿਰ ਨਹੀਂ ਝੁਕਾਉਣਾ। ਮਨੋਬਲ ਡੇਗਣ ਵਾਸਤੇ, ਕੌਨਫੀਡੈਂਸ ਖਤਮ ਕਰਨ ਵਾਸਤੇ ਇਹਨਾਂ ਨੇ ਫਿਰ ਸਿਰ ਨਹੀਂ ਲੰਘਾਏ, ਪਹਿਲਾਂ ਪੈਰ ਲੰਘਾਏ। ਉਡੀਕਦੇ ਸੀ ਵੀ ਸਿਰ ਆਉਣਗੇ, ਜੁੱਤੀਆਂ ਆ ਗਈਆਂ। ਚਲੋ ਜੀ, ਅੱਜ ਫਿਰ ਬਹੁਤ ਡਰਾਇਆ ਧਮਕਾਇਆ ਕਿ ਜਦੋਂ ਨਾ ਹੀ ਮੰਨੇ, ਫਿਰ ਸੁੱਚਾਨੰਦ ਵਰਗੇ ਸਲਾਹ ਦਿੰਦੇ ਆ ਜੀ ਇਹਨਾਂ ਨੇ ਨਹੀਂ ਮੰਨਣਾ, ਜੇ ਛੱਡ ਦਈਏ ਬੱਚਿਓ ਤੁਹਾਨੂੰ ਫਿਰ ਕੀ ਕਰੋਗੇ। ਕਹਿੰਦੇ ਫੌਜਾਂ ਇਕੱਠੀਆਂ ਕਰਾਂਗੇ, ਜੰਗਲਾਂ 'ਚ ਜਾਵਾਂਗੇ, ਫਿਰ ਤੁਹਾਡੇ ਨਾਲ ਲੜਾਂਗੇ, ਮੁਕਾਬਲਾ ਕਰਾਂਗੇ ਤੁਹਾਡਾ। ਕਹਿੰਦੇ ਵੇਖਿਆ, ਇਹਨਾਂ ਨੂੰ ਛੱਡਿਓ ਨਾ। ਫਿਰ ਵਜੀਦੇ ਨੇ ਪੁੱਛਿਆ, ਦੱਸੋ ਸ਼ਰ੍ਹਾਂ ਕੀ ਕਹਿੰਦੀ ਹੈ, ਕਾਨੂੰਨ ਕੀ ਕਹਿੰਦਾ ਇਸਲਾਮ ਧਰਮ ਵਿੱਚ ਸ਼ਰ੍ਹਾਂ? ਤੇ ਕਹਿੰਦੇ ਸ਼ਰ੍ਹਾਂ ਕਹਿੰਦੀ ਹੈ ਵੀ ਬੱਚਿਆਂ ਦੇ ਉੱਤੇ ਵਾਰ ਨਹੀਂ ਕੀਤਾ ਜਾ ਸਕਦਾ। ਕਾਨੂੰਨ ਕਹਿੰਦਾ ਵੀ ਬੱਚਿਆਂ ਤੇ ਵਾਰ ਨਹੀਂ ਕੀਤਾ, ਬੱਚਿਆਂ ਨੂੰ ਮਾਰਿਆ ਨਹੀਂ ਜਾ ਸਕਦਾ। ਵਜੀਦਾ ਥੋੜਾ ਠੰਡਾ ਪੈ ਗਿਆ ਵੀ ਜੇ ਸ਼ਰ੍ਹਾਂ ਇਹ ਕਹਿੰਦੀ ਹੈ ਬੱਚਿਆਂ ਨੂੰ ਮਾਰਿਆ ਨਹੀਂ ਜਾ ਸਕਦਾ, ਤੇ ਮਾਰਾਂਗੇ ਕਿਵੇਂ? ਏਦਾਂ ਤੇ ਇਹਨਾਂ ਨੂੰ ਕਤਲ ਨਹੀਂ ਕੀਤਾ ਜਾ ਸਕਦਾ। ਤੇ ਫਿਰ ਸੁੱਚਾਨੰਦ ਨੇ ਸਲਾਹ ਦਿੱਤੀ, ਕਹਿੰਦਾ ਗੱਲ ਸੁਣੋ ਜਿਹੜਾ ਕਾਜੀ ਹੈ, ਕਹਿੰਦੇ ਕਾਜੀ ਇਹ ਦੱਸ ਬੱਚਿਆਂ ਨੂੰ ਮਾਰਿਆ ਨਹੀਂ ਜਾ ਸਕਦਾ, ਸ਼ਰ੍ਹਾਂ ਕਹਿੰਦੀ ਹੈ? ਕਹਿੰਦੇ ਹਾਂ। ਕਹਿੰਦੇ ਸਪੋਲੀਆਂ ਨੂੰ, ਜੇ ਸਪੋਲੀਆ ਡੰਗ ਮਾਰੇ ਸੱਪ ਨੂੰ ਜਾਂ ਸੱਪ ਦੇ ਬੱਚੇ ਨੂੰ ਮਾਰਨਾ ਮਾੜਾ? ਉਹ ਕਹਿੰਦਾ ਇਹ ਤੇ ਨਹੀਂ ਮਾੜਾ। ਕਹਿੰਦੇ ਬਸ ਫਿਰ ਇੱਥੇ ਬੱਚੇ ਲਿਖੀ ਨਾ, ਬੱਚੇ ਨਾ ਲਿਖ, ਇੱਥੇ ਸਪੋਲੀਏ ਲਿਖ, ਵੀ ਸਪੋਲੀਆਂ ਦੀਆਂ ਸਿਰੀਆਂ ਫੇਤੀਆਂ ਇਹ ਲਿਖ, ਬੱਚੇ ਨਹੀਂ ਲਿਖਿਆ ਸਪੋਲੀਏ ਲਿਖ। ਫਿਰ ਕਹਿੰਦੇ ਨੀਹਾਂ ਵਿੱਚ ਚਿਣ ਕੇ ਇਹਨਾਂ ਨੂੰ ਸ਼ਹੀਦ ਕੀਤਾ ਜਾਏਗਾ। ਅੱਜ ਭੇਜੇ ਗਏ ਵਾਪਸ, 12 ਪੋਹ ਨੂੰ ਸਾਹਿਬਜ਼ਾਦੇ ਵਾਪਸ ਆਏ, 13 ਪੋਹ ਹੋਇਆ ਫਿਰ ਸਵੇਰ ਹੋਈ। ਫਤਿਹ ਸਿੰਘ ਨੇ ਆ ਕੇ ਮਾਤਾ ਜੀ ਨੂੰ ਦੱਸਿਆ, ਮਾਤਾ ਜੀ ਸਾਨੂੰ ਕੱਲ ਨੂੰ ਨੀਹਾਂ 'ਚ ਚਿਣ ਜਾਣ, ਇਹ ਕਿਹਾ ਉਹਨਾਂ ਨੇ ਨੀਹਾਂ 'ਚ ਚਿਣ ਦਿੱਤੇ ਜਾਣ। ਤੁਹਾਨੂੰ ਪਤਾ ਹੈ ਜਿਵੇਂ ਬੱਚਾ ਪਾਸ ਹੋ ਕੇ ਆਵੇ ਨਾ ਜਦੋਂ, ਤੇ ਸਭ ਤੋਂ ਪਹਿਲਾਂ ਉਹ ਮਾਂ ਲੱਭਦਾ ਆਪਦੀ, ਜਦੋਂ ਘਰੇ ਆਉਂਦਾ ਭੱਜੇ ਹੀ ਫਿਰਦਾ ਵੀ ਮਾਂ ਨੂੰ ਦੱਸਣਾ, ਪਹਿਲਾਂ ਭੱਜ ਕੇ ਜਾ ਕੇ ਮਾਂ ਨੂੰ ਦੱਸਦਾ ਵੀ ਪਾਸ ਹੋ ਗਿਆ ਮੈਂ, ਮੈਨੂੰ ਇੰਨੇ ਨੰਬਰ ਆਏ, ਮੈਨੂੰ ਇੱਦਾਂ ਹੋਇਆ, ਉਹ ਮਾਂ ਨੂੰ ਦੱਸਦਾ। ਕਹਿੰਦੇ ਫਤਿਹ ਸਿੰਘ ਪੌੜੀਆਂ ਵਿੱਚ ਜਦੋਂ ਆ ਗਿਆ ਭੱਜ ਕੇ ਮਾਂ ਨੂੰ, ਕਹਿੰਦਾ ਮਾਤਾ ਜੀ ਇੱਦਾਂ ਵੀ ਕਿਹਾ, ਸਾਨੂੰ ਫਿਰ ਇੱਦਾਂ ਕਹਿੰਦੇ ਸੀ, ਸਾਨੂੰ ਲਾਲਚ ਦਿੰਦੇ ਸੀ ਪਰ ਅਸੀਂ ਡਰੇ, ਸਾਨੂੰ ਕਹਿੰਦੇ ਸੀ ਤੁਹਾਨੂੰ ਬੜਾ ਕੁਝ ਸਾਡੇ ਲਈ, ਮਾਤਾ ਜੀ ਖਾਣ ਨੂੰ ਵੀ ਉਹਨਾਂ ਨੇ ਰੱਖਿਆ ਸੀ ਵੀ ਖਾ ਲਓ ਜੋ ਮਰਜ਼ੀ ਖਾ ਲਓ, ਅਸੀਂ ਮਾਤਾ ਜੀ ਇੰਨੇ ਦਿਨਾਂ ਦੇ ਭੁੱਖੇ ਅਸੀਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਇਆ, ਅਸੀਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਇਆ, ਉਹਨਾਂ ਨੇ ਖਾਣ ਨੂੰ ਵੀ ਕਈ ਕੁਝ ਰੱਖਿਆ, ਏਦਾਂ ਮਾਤਾ ਜੀ ਨੂੰ ਦੱਸਦੇ ਆ। ਫਤਿਹ ਸਿੰਘ ਨੇ ਮਾਤਾ ਜੀ ਨੂੰ ਗੁਲਵਕੜੀ ਪਾਈ, ਸਵੇਰ ਹੋਈ, 13 ਪੋਹ, ਉੱਠੋ ਬੱਚਿਓ ਫਿਰ ਉੱਠੋ ਮੇਰੇ ਲਾਲ ਦਿਓ ਲਾਲ ਦੂਲਿਓ, ਕਾਇਮ ਕਰੋ ਜੱਗ ਤੇ ਮਿਸਾਲ ਦੂਲਿਓ, ਮੇਰੇ ਬੱਚਿਓ ਉੱਠੋ ਫਿਰ ਆਓ ਅੱਜ ਮਿਸਾਲ ਕਾਇਮ ਕਰ ਦਿਓ, ਇੰਨੇ ਦਿਨਾਂ ਦੇ ਸਮਝਦੇ ਆ ਰਹੇ ਹੋ ਹੁਣ ਵੇਖਿਓ ਬੜੇ ਤਸੀਹੇ ਦਿੱਤੇ ਜਾਣ। ਮੈਂ ਦੱਸ ਚੁੱਕਿਆ ਵੀ ਦੂਨਾ ਸਿੰਘ ਹੰਡੂਰੀਏ ਵਰਗਿਆਂ ਨੇ ਲਿਖਿਆ ਵੀ ਵੱਟੀਆਂ ਮਾਰੀਆਂ ਕੋਰੜੇ ਤੱਕ ਮਾਰੇ ਗਏ, ਤਸੀਹੇ ਸ਼ੁਰੂ ਤੋਂ ਹੀ ਦਿੱਤੇ ਗਏ, ਅੱਜ ਹੀ ਨਹੀਂ ਪਹਿਲਾਂ ਵੀ ਨਹੀਂ ਡੋਲੇ, ਕਹਿੰਦੇ ਹੁਣ ਵੀ ਕਾਇਮ ਰਹੇ। ਬਸ ਤੁਰਨ ਲੱਗੇ, ਛਪਾਈ ਲੈਣ ਆਏ, ਮਾਤਾ ਜੀ ਨੇ ਅੱਜ ਗੱਠੜੀ ਖੋਲੀ, ਵਿੱਚੋਂ ਨੀਲੇ ਚੋਲੇ ਕੱਢੇ, ਨੀਲੇ ਚੋਲੇ ਪਵਾ,
ਕਮਰ ਕੱਸਾ, ਕਮਰ ਕੱਸੇ ਕਰ ਦਿੱਤੇ, ਦਸਤਾਰਾਂ ਸਜਾਈਆਂ, ਨਿੱਕੀਆਂ ਨਿੱਕੀਆਂ ਕਲਗੀਆਂ ਸੀਸ ਤੇ ਲਾ ਦਿੱਤੀਆਂ। ਫਤਿਹ ਸਿੰਘ ਕਹਿੰਦਾ, ਮਾਤਾ ਜੀ ਆਹ ਚੋਲੇ ਤੁਸੀਂ ਕੱਢੇ ਪਹਿਲਾਂ ਤੇ ਪਾਏ ਨੇ, ਕਿਉਂਕਿ ਕੋਲ ਹੀ ਗੱਠੜੀ ਸੀ ਕੱਪੜਿਆਂ ਨੇ। ਮਾਤਾ ਜੀ ਕਹਿੰਦੇ ਵੀ ਇਹ ਚੋਲੇ ਜਿਹੜੇ ਆ ਨਾ, ਮੈਂ ਤੁਹਾਨੂੰ ਉਦਣ ਦੇ ਨਹੀਂ ਪਵਾਏ, ਅੱਜ ਮੈਂ ਪਵਾਏ। ਮੈਂ ਅੱਜ ਵਾਲੇ ਦਿਨ ਦੀ ਉਡੀਕ ਕਰਦੀ ਸੀ, ਮੈਨੂੰ ਪਤਾ ਸੀ ਵੀ ਆਹ ਦਿਨ ਆ ਜਾਣਾ, ਜ਼ਾਲਮਾਂ ਨੇ ਆਹ ਦਿਨ ਲੈ ਆਉਣਾ ਹੈ। ਮੈਂ ਤਿਆਰੀ ਕਰਦੀ ਸੀ ਅੱਜ ਵਾਲੇ ਦਿਨ ਦੀ, ਮੈਂ ਅੱਜ ਹੀ ਤੁਹਾਨੂੰ ਪਵਾਉਣੇ ਸੀ। ਅੱਜ ਨਵੇਂ ਚੋਲੇ ਪਾਏ, ਨੀਲੇ ਰੰਗ ਦੇ ਚੋਲੇ ਪਵਾ ਕੇ, ਦਸਤਾਰਾਂ ਸਜਾ ਕੇ, ਜਿਵੇਂ ਬੱਚਿਆਂ ਨੂੰ ਸਕੂਲੇ ਭੇਜਦੇ ਹੋ ਤਿਆਰ ਕਰਨ ਲੱਗਿਆਂ, ਆਪ ਹੀ ਮਾਵਾਂ ਤਿਆਰ ਕਰਦੀਆਂ, ਫਿਰ ਆਪ ਹੀ ਕਹਿਣਗੀਆਂ ਮੇਰੇ ਪੁੱਤ ਨੂੰ ਨਜ਼ਰ ਨਾ ਲੱਗ ਜੇ ਕਿਸੇ। ਐ ਹੱਥ ਮਾਤਾ ਗੁਜਰ ਕੌਰ ਚੇਤਾ ਕਰਦੀ ਹੈ, ਕਹਿੰਦੀ ਨੀ ਜੀਤਾਂ ਤੇਰੇ ਪੁੱਤ ਬਹੁਤ ਸੋਹਣੇ ਸੀ, ਮੈਂ ਪਾਲ ਸਕੀ ਜਿੰਨਾ ਚਿਰ ਮੇਰੇ ਤੱਕ ਮੇਰੀ ਵਾਹ ਚੱਲਦੀ ਸੀ, ਅੱਜ ਤੱਕ ਮੈਂ ਪਾਲੇ ਐ, ਰੀਝ ਨਾਲ ਪਾਲੇ ਐ, ਪਰ ਹੁਣ ਵੱਸ ਦੀ ਗੱਲ ਨਹੀਂ। ਤੇ ਜੇ ਅੱਜ ਤੂੰ ਜਿਉਂਦੀ ਹੁੰਦੀ ਆ ਕੇ ਵੇਖਦੀ ਤੇਰੇ ਪੁੱਤ ਕਿੰਨੇ ਸੋਹਣੇ ਲੱਗਦੇ ਕਚਹਿਰੀ 'ਚ ਜਾਂਦੇ। ਮਾਤਾ ਗੁਜਰ ਕੌਰ ਨੇ ਆਪਣੇ ਪੋਤਿਆਂ ਨੂੰ ਹੱਥੀ ਤਿਆਰ ਕਰਕੇ ਜੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਜਦੋਂ ਤੋਰਨ ਲੱਗੀ, ਸਿਪਾਹੀ ਆਏ ਵੇ ਸਿਪਾਹੀਓ ਮੈਨੂੰ ਲੈ ਜਾਓ, ਬੱਚਿਆਂ ਦਾ ਕੀ ਕਸੂਰ ਹੈ, ਮੈਨੂੰ ਲੈ ਜਾਓ ਜਿੱਥੇ ਲੈ ਕੇ ਜਾਣਾ। ਕਹਿੰਦੇ ਬੇਬੇ ਅਸੀਂ ਤੇ ਆਪ ਹੁਕਮ ਦੇ ਬੱਧੇ ਹੋਏ ਤੁਰੇ ਫਿਰਦੇ ਹਾਂ, ਸਾਡੀ ਮਜਬੂਰੀ ਹੈ, ਤੂੰ ਰੋਕ ਨਾ। ਤੇ ਜੋਰਾਵਰ ਸਿੰਘ ਫਤਿਹ ਸਿੰਘ ਘੁੱਟ ਘੁੱਟ ਕੇ ਤੇ ਜਾਂਦਿਆਂ ਹੋਇਆਂ, ਮਾਤਾ ਅਸੀਂ ਹੁਣ ਨਹੀਂ ਆਉਣਾ, ਅੱਗੇ ਤੇ ਜਾਂਦੇ ਸੀ ਮੁੜ ਆਉਂਦੇ ਸੀ, ਅਸੀਂ ਹੁਣ ਨਹੀਂ ਆਉਣਾ। ਕਹਿੰਦੇ ਬੱਚੇ ਸਾਡੇ ਸਕੂਲ ਜਾਂਦੇ ਆ, ਸ਼ਾਮ ਨੂੰ ਘਰ ਮੁੜ ਆਉਂਦੇ ਆ, ਬੇਬੇ ਵੇਟ ਕਰਦੀ ਹੁੰਦੀ ਹੈ, 4 ਵਜੇ ਗੱਡੀ ਦੀ ਆ ਜਾਣੀ ਹੈ, 4 ਵਜੇ ਵੈਨ ਆ ਜਾਣੀ ਹੈ, ਬੱਚਿਆਂ ਨੇ ਪੜ੍ਹ ਕੇ ਆ ਜਾਣਾ, ਕਿੱਡਾ ਵੱਡਾ ਜਿਗਰਾ ਹੋਏਗਾ। ਪਤਾ ਹੋਵੇ ਵੀ ਹੁਣ ਦੇ ਗਿਆਂ ਨੇ ਮੁੜਨਾ ਨਹੀਂ, ਤੋਰਨੇ ਸੌਖੇ ਨਹੀਂ ਹੁੰਦੇ, ਪਰ ਟੀਚੇ ਬੜੇ ਵੱਡੇ ਆ ਉਹਨਾਂ ਦੇ, ਨਿਸ਼ਾਨੇ ਬੜੇ ਵੱਡੇ ਆ ਉਹਨਾਂ ਨੂੰ, ਪਤਾ ਵੀ ਅਸੀਂ ਜਿੱਥੇ ਪਹੁੰਚਣਾ ਚਾਹੁੰਦੇ ਹਾਂ ਇਹ ਵਾਰਨੇ ਹੀ ਪੈਣਗੇ। ਧੰਨ ਮਾਤਾ ਗੁਜਰ ਕੌਰ ਤੇ ਬਾਬਾ ਫਤਿਹ ਸਿੰਘ ਜਾਣ ਲੱਗਾ, ਕਹਿ ਗਿਆ ਮਾਤਾ ਹੁਣ ਅੱਜ ਦੇ ਗਿਆਂ ਨੇ ਅਸੀਂ ਮੁੜ ਕੇ ਨਹੀਂ ਆਉਣਾ। ਆਪ ਸੁਣੋ ਇੱਕ ਵਾਰ, ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ, ਅੱਜ ਦੇ ਗਿਆਂ ਨੇ ਅਸੀਂ ਮੁੜ ਕੇ ਨਹੀਂ ਆਉਣਾ।

ਹਰ ਬੱਚੇ ਵਾਲੇ ਨੂੰ ਔਖਾ ਹੁੰਦਾ ਭਾਈ, ਜਿੰਨੇ ਪੁੱਤਰਾਂ ਵਾਲੇ ਹੋ ਜਿੰਨੇ ਧੀਆਂ ਵਾਲੇ ਹੋ, ਜਿਹੜੇ ਬੱਚੇ ਰੋਜ਼ ਤੋਰਦੇ ਹੋ ਨਾ ਸਕੂਲ, ਬੱਚਾ ਤੇ ਬਿਮਾਰ ਨਹੀਂ ਝੱਲਿਆ ਜਾਂਦਾ ਭਾਈ, ਸਦਾ ਲਈ ਤੋਰਨਾ ਕਿਹੜਾ ਸੌਖਾ। ਜੇ ਸੁਣਨ ਵਾਲੇ ਤੁਸੀਂ ਬੱਚਿਆਂ ਵਾਲੇ ਹੋ ਤੇ ਗਾਉਣ ਵਾਲੇ ਵੀ ਤੇ ਬੱਚਿਆਂ ਵਾਲੇ, ਇਹਨਾਂ ਦੇ ਵੀ ਨਿਆਣੇ ਆ, ਏਦਾਂ ਯਾਦ ਆਉਂਦੀ ਤਾਂ ਬੱਚੇ ਵੀ ਤੋਰਨੇ ਸੌਖੇ ਕਿਤੇ। ਧੰਨ ਸੀ ਮਾਤਾ ਤੇ ਜਦੋਂ ਤੋਰੇ ਹੋਣਗੇ ਕਿਹੜਾ ਸੌਖਾ। ਨਿੱਕੇ ਨਿੱਕੇ ਨਿਆਣੇ ਬਿਮਾਰ ਠਮਾਰ ਹੋ ਜਾਣ ਝੱਲੇ ਨਹੀਂ ਜਾਂਦੇ, ਸਵਾਓ ਤਕੜੇ ਦਿਲ ਕਰਕੇ। ਉਹ ਹਾਲਾਤ ਜਿਹੜੇ ਉਹ ਸਮਾਂ ਵੀ ਬੇਬੇ ਅੱਜ ਦੇ ਗਿਆ ਨੇ ਮੁੜ ਕੇ।

ਧੰਨੋ ਨੇ ਜਿਹੜੇ ਕਹਿੰਦੇ ਭੁੱਲ ਜਾਈ, ਧੰਨੋ ਨੇ ਜਿਹੜੇ ਕਹਿੰਦੇ ਭੁੱਲ ਜਾਈ, ਤੇ ਧੰਨ ਉਹ ਮਾਂ ਹੋਣੀ ਹੈ ਜਿਹੜੀ ਕਹਿੰਦੀ ਭੁੱਲ ਜਾਗੀ ਕੋਈ ਗੱਲ ਨੀ, ਸੌਖਾ ਕਿਤੇ ਕੋਈ ਨੀ ਕਹਿ ਸਕਦਾ ਵੀ ਭੁੱਲ ਜਾ ਮੈਨੂੰ, ਕੋਈ ਨੀ ਕਹਿ ਸਕਦਾ। ਧੰਨ ਸੀ ਜਿਗਰਾ ਸਾਹਿਬਜ਼ਾਦਿਆਂ ਦਾ, ਕਹਿੰਦੇ ਕਚਹਿਰੀ ਵਿੱਚ ਪੇਸ਼ ਹੋਏ ਪਿਆਰਿਓ, ਚਾਰ ਵੱਜਣ ਚ ਜੇ ਦੋ ਤਿੰਨ ਮਿੰਟ ਰਹਿੰਦੇ ਆ ਤੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਵੀ ਪੰਜ ਸੱਤ ਦਸ ਮਿੰਟ ਅੱਜ ਚਾਰ ਦਸ ਤੇ ਆਪਾਂ ਸਮਾਪਤੀ ਕਰ ਦਿਆਂਗੇ, ਦਸ ਕੁ ਮਿੰਟ ਵੱਧ ਚਾਹੀਦੇ ਆ ਜ਼ਿਆਦਾ। ਹਿਲਜੁਲ ਨਾ ਹੋਵੇ, ਟਕਾ ਰੱਖਿਓ ਬਸ, ਜਿਵੇਂ ਹੁਣ ਤੱਕ ਟਿਕੇ ਰਹੇ ਹੋ ਆ ਇਦਾਂ ਹੀ ਰਹੇ, ਆਪਣੇ ਆਪ ਨੂੰ ਕਾਇਮ ਰੱਖਿਓ। ਲਓ ਜੀ ਸਾਹਿਬਜ਼ਾਦੇ ਕਚਹਿਰੀ ਵਿੱਚ ਜਾਂਦੇ ਆ, ਅੱਜ 13 ਪੂਹ ਹੈ 27 ਦਸੰਬਰ, 21 ਦਸੰਬਰ ਤੋਂ ਲੈ ਕੇ ਅੱਜ 27 ਹੋ ਗਈ, ਪਹਿਲੀ ਰਾਤ 21 ਦੀ ਚੱਕ ਢੇਰਾ, ਦੂਜੀ ਰਾਤ ਕਾਈਨੌਰ ਪਿੰਡ ਵਿੱਚ, 22 ਦੀ 23 ਦੀ ਸਹੇੜੀ, 24 ਦੀ ਮਰਿੰਡੇ, 25 ਤੇ 26 ਸਰਹਰ ਤੇ 27 ਦੀ ਸ਼ਹੀਦੀ। ਇਹ 7 ਦਿਨ ਇੰਨੇ ਨਿਕੰਮੇ ਆ ਅਸੀਂ, ਸਾਡੇ ਤੇ 7 ਦਿਨ ਠੇਕੇ ਨਹੀਂ ਬਣਦੇ, 7 ਦਿਨ ਤੇ ਛੱਡੋ 13 ਪੋਹ ਨੂੰ ਠੇਕੇ ਨਹੀਂ ਬਣਦੇ। ਸਰਹੰਦ ਦੇ ਆਲੇ ਦੁਆਲੇ ਜਾ ਕੇ ਵੇਖਿਓ, ਜਦੋਂ ਫਤਿਹਗੜ੍ਹ ਸਾਹਿਬ ਦੇ ਨੇੜੇ ਕਈ ਸਭਾ ਤੇ ਜਾਣ ਵਾਲੇ ਬੰਦੇ ਇਦਾਂ ਦੇ ਬੰਦੇ ਹੋਣਗੇ, ਉਹ ਉੱਥੇ ਵੀ ਨਹੀਂ ਹਟਦੇ, ਇਦਾਂ ਦੇ ਬੰਦੇ ਨੇ। ਸ਼ਰਧਾ ਪਿਆਰ ਵਾਲਿਆਂ ਦੀ ਕਮੀ ਕੋਈ ਨਹੀਂ, ਪਰ ਇਦਾਂ ਦੇ ਬੰਦੇ ਵੀ ਹੈ। ਟਰਾਲੀ ਦੇ ਨੇੜੇ ਗੱਡੀ ਲਾ ਕੇ ਵੇਖੀ ਵਿੱਚ ਤਾਸ਼ ਖੇਡਦੇ ਜਾ, ਤਾਸ਼ ਚਲੋ ਚੱਲੀਏ, ਤੇ ਲੋਕੀ ਲੰਗਰ ਲਾ ਕੇ ਬੈਠੇ ਹੈ, ਗੁਰੂ ਦੀਆਂ ਸੰਗਤਾਂ ਦੇ ਦਰਸ਼ਨ ਕਰੀਏ, ਕਦੋਂ ਇਹਨਾਂ ਨੂੰ ਪ੍ਰਸ਼ਾਦਾ ਛਕਾਈਏ, ਕਿਵੇਂ ਪਕੌੜੇ ਖਵਾਈਏ, ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰੋ, ਤੇ ਰੱਬ ਰੱਬ ਆ ਰੱਬ ਆਇਆ ਜਿਹੜਾ ਤਾਸ਼ ਖੇਡਦਾ ਵਿੱਚ ਬੈਠਾ ਟਰਾਲੀ ਦੇ, ਇਹ ਟਰਾਲੀ 'ਚ ਰੱਬ ਬੈਠਾ ਹੈ, ਕਿੱਥੇ ਉਹ ਕਿੱਥੇ ਅਸੀਂ, ਥੱਲੇ ਆਉਂਦੇ ਆਉਂਦੇ ਆਉਂਦੇ ਜਮੇ ਹੀ ਗਿਰ ਗਏ। ਕੋਈ ਫਤਿਹਗੜ੍ਹ ਸਾਹਿਬ ਆ ਸਾਹਿਬਜ਼ਾਦਿਆਂ ਦੀ ਗੱਲ ਕੌਣ ਕਰਦਾ ਨਾ ਕਰਨ ਦਿੰਦਾ, ਕਿਹੜੇ ਉੱਥੇ ਤੁਸੀਂ ਦੇਖਦੇ ਹੀ ਜਾ ਕੇ ਬਹਿ ਕੇ ਇੱਦਾਂ ਤੁਸੀਂ ਸੁਣੋ 3-4 ਘੰਟੇ ਸਾਰੀ ਸਾਰੀ ਰਾਤ ਪੁਰਾਣੇ ਵੇਲਿਆਂ 'ਚ ਕਹਿੰਦੇ ਸਭਾ, ਵੀ ਉਹ ਸਭਾ ਦੇ 3 ਦਿਨ ਉਵੇਂ ਸਭਾ ਕਹਿੰਦੇ ਸੀ, ਜੋੜ ਮੇਲਾ ਨਹੀਂ ਕਹਿੰਦੇ ਸੀ, ਸਭਾ ਲੱਗਣੀ ਹੈ 3 ਦਿਨ ਸਭਾ ਤੇ ਜਾਵਾਂਗੇ, ਕਿਉਂਕਿ ਉਹ ਸਭਾ ਲੱਗੀ ਸੀ ਨਾ 3 ਦਿਨ, 11, 12, 13 ਸਭਾ ਸੀ ਉਹਦੀ ਵਜੀਦੇ ਦੀ, ਤੇ ਲੋਕ ਇਹਦੇ ਗੱਡਿਆਂ ਤੇ ਜਾਂਦੇ ਸੀ, ਪੁਰਾਣੇ ਜੇ ਬਿਲਡਿੰਗਾਂ ਹੁੰਦੀਆਂ ਸੀ, ਪੁਰਾਣੇ ਗੁਰਦੁਆਰੇ, ਕੱਚੀ ਗੜੀ, ਕਹਿੰਦੇ ਸਾਰੀ ਰਾਤ ਲੋਕ ਬਹਿ ਕੇ ਇੱਦਾਂ ਹੀ ਰੋ ਕੇ ਸਾਰੀ ਰਾਤ, ਨਾ ਕੁਝ ਖਾਣਾ ਨਾ ਪੀਣਾ, ਭੁੰਜੇ ਹੀ ਬਹਿ ਕੇ ਸਾਰੀ ਰਾਤ, ਤੇ ਸਵੇਰੇ ਉੱਠ ਕੇ ਆ ਜਾਂਦੇ ਸੀ, ਪੁਰਾਣੇ ਲੋਕ ਇੱਦਾਂ ਜਾਂਦੇ ਸੀ। ਅੱਜ ਕੱਲ ਤੇ ਪਕੌੜੇ ਚੱਲਦੇ ਆ, ਜਲੇਬੀਆਂ ਚੱਲਦੇ, ਗਜਰੇਲੇ ਚੱਲਦੇ ਆ, ਕਾਹਦੀਆਂ ਖੁਸ਼ੀਆਂ ਮਨਾਉਂਦੇ ਆ ਅਸੀਂ ਆ ਦੀਵਾਨ ਤੁਸੀਂ। ਅਸੀਂ ਐਤਕੀ ਫਤਿਹਗੜ੍ਹ ਸਾਹਿਬ ਨਾ ਮੈਂ 25-26-27 ਦਾ ਪ੍ਰੋਗਰਾਮ ਰੱਖਿਆ, ਮੈਂ ਕਿਹਾ ਦੋ ਦੀਵਾਨ ਨਾ ਫਤਿਹਗੜ੍ਹ ਸਾਹਿਬ ਲਾਉਣੇ, ਜਗ੍ਹਾ ਅਸੀਂ ਠੇਕੇ ਤੇ ਲਈ ਆ, ਬਾਬਿਆਂ ਨੇ ਪਤਾ ਨੀ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਬੰਦੇ ਹੀ ਮੁਕਰਾ ਦਿੱਤੇ, ਜਿਨ੍ਹਾਂ ਨੇ ਜਗ੍ਹਾ 2 ਲੱਖ ਰੁਪਈਆ ਠੇਕਾ ਕਿਹਾ ਸੀ ਦੇਣਾ, 2 ਕਿੱਲੇ 3-5-6 ਕਿੱਲੇ ਜ਼ਮੀਨ ਸੀ, ਐ 2 ਦਿਨਾਂ ਦਾ 2 ਲੱਖ ਵੀ ਪ੍ਰੋਗਰਾਮ ਕਰਨਾ ਹੈ ਫਤਿਹਗੜ੍ਹ ਸਾਹਿਬ, ਉਹ ਬੰਦੇ ਹੀ ਮੁਕਰਾ ਦਿੱਤੇ ਵੀ ਸੁਣ ਨਾ ਲਵੇ ਕੋਈ ਅਗਲਾ, ਹੈ ਤੇ ਇਤਿਹਾਸ ਹੀ ਹੈ ਗੁਰੂ ਦਾ, ਨਾ ਸੁਣਾਉਣ ਦਿਓ ਸਾਨੂੰ, ਤੁਸੀਂ ਸੁਣਾਓ, ਸਾਡੇ ਵਰਗੇ ਤੇ ਬੋਲਦੀ ਨੀ, ਬੋਲੋ ਤੇ ਸਹੀ ਤੁਸੀਂ, ਅਸੀਂ ਤੇ ਅੱਜ ਬੰਦ ਕਰ ਦਿੰਦੇ ਹਾਂ ਪ੍ਰਚਾਰ ਕਰਨਾ ਸ਼ੁਰੂ ਕਰੋ, ਜੇ ਤੁਸੀਂ ਕੀਤਾ ਹੁੰਦਾ ਪੰਜਾਬ ਦਾ ਆਹ ਹਾਲ ਹੁੰਦਾ, ਗੱਲਾਂ ਮਾਰਦੇ ਹੋ ਗੁਰਮਤ ਦੀਆਂ ਗੁਰਬਾਣੀ ਦੀਆਂ, ਪੰਜਾਬ ਇੱਦਾਂ ਨਸ਼ਿਆਂ 'ਚ ਬੇੜਾ ਰੁੜਦਾ, ਪੰਜਾਬ ਦਾ ਕਾਲਜਾਂ ਦੇ ਵਿੱਚ ਇੱਦਾਂ ਹੁੰਦਾ ਸਾਰਾ ਕੁਛ, ਜੇ ਕਿਤੇ ਸਹੀ ਪ੍ਰਚਾਰ ਕੀਤਾ ਹੁੰਦਾ ਅੱਜ ਨਕਸ਼ਾ ਬਦਲਿਆ ਹੋਣਾ ਸੀ। ਵੇਖੋ ਆਹ ਇੱਕ ਹਫ਼ਤਾ ਹੈ, ਆਹ ਹਫ਼ਤਾ ਅੱਜ ਵਾਲੇ ਦਿਨ ਸਾਹਿਬਜ਼ਾਦੇ ਕਚਹਿਰੀ ਵਿੱਚ ਜਦੋਂ 13 ਪੋਹ ਨੂੰ ਗਏ, ਮਾਤਾ ਨੂੰ ਜਾਂਦੀ ਵਾਰੀ ਫਤਿਹ ਬੁਲਾ ਗਏ, ਅੱਜ ਤੋਂ ਬਾਅਦ ਮੁੜ ਕੇ ਨਹੀਂ ਆਉਣਾ, ਕਚਹਿਰੀ 'ਚ ਜਾ ਕੇ ਜਦੋਂ ਖੜੇ ਤੇ ਵਜੀਦਾ ਕਹਿੰਦਾ ਬੱਚਿਓ ਖੜੇ ਆ ਕਾਰੀਗਰ ਤਿਆਰ, ਤੁਹਾਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣਿਆ ਜਾਏਗਾ, ਅੱਜ ਵੀ ਮੰਨ ਜਾਓ। ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੇ ਕਿਹਾ ਭੁੱਲ ਜਾ ਇਹ ਨਹੀਂ ਹੋ ਸਕਦਾ, ਕਹਿੰਦੇ ਇੱਥੇ ਮਰ ਜਾਓਗੇ, ਤੁਹਾਡੇ ਲਾਸ਼ਾਂ ਰੁੱਲਣਗੀਆਂ, ਇੱਥੇ
ਤੁਹਾਨੂੰ ਰੋਣਾ ਵੀ ਕਿਸੇ ਨੇ ਨਹੀਂ, ਤੁਹਾਨੂੰ ਦਫਨਾਉਣਾ ਵੀ ਕਿਸੇ ਨੇ ਨਹੀਂ, ਇੱਥੇ ਕੋਈ ਨਹੀਂ, ਇੱਥੇ ਤੁਹਾਡਾ ਪਿਓ ਖਤਮ ਕਰਤਾ ਅਸੀਂ। ਕਹਿੰਦੇ ਕਿਉਂ ਇੱਥੇ ਬਹਿ ਕੇ ਕਚਹਿਰੀ 'ਚ ਝੂਠ ਬੋਲਣਾ ਹੈ, ਤੇਰਾ ਕਿਹੜਾ ਬੰਦਾ ਜਿਹੜਾ ਸਾਡੇ ਪਿਤਾ ਦਾ ਸਿਰ ਵੱਢ ਕੇ ਲਿਆਇਆ ਕਿਉਂ ਝੂਠ ਬੋਲਦਾ, ਸਾਡੇ ਪਿਤਾ ਦੇ ਸਾਹਮਣੇ ਤੇਰੇ ਵੱਡੇ ਵੱਡੇ ਜਰਨੈਲ ਜਦੋਂ ਜਾਂਦੇ ਆ ਉਹਨਾਂ ਦੀਆਂ ਲੱਤਾਂ ਕੰਬਦੀਆਂ। ਵਜੀਦਿਆ ਕਚਹਿਰੀ ਤੇ ਬਹਿ ਕੇ ਇੱਥੇ ਝੂਠ ਨਾ ਬੋਲ, ਲੋਕੀ ਤੇਰੇ ਤੋਂ ਇਨਸਾਫ਼ ਦੀ ਆਸ ਰੱਖਦੇ ਆ। ਤੂੰ ਕਹੀ ਜਾਂਦਾ ਸਾਡੇ ਪਿਤਾ ਦਾ ਸਿਰ ਵੱਢ ਲਿਆ, ਝੂਠ ਬੋਲਦਾ ਤੂੰ, ਝੂਠ ਬੋਲਦਾ, ਸਾਡੇ ਪਿਤਾ ਚੜ੍ਹਦੀ ਕਲਾ ਚ ਨੇ। ਬੱਚਿਓ ਤੁਹਾਨੂੰ ਰੋਣਾ ਦਫਨਾਉਣਾ ਕਿ ਤੁਹਾਡੀਆਂ ਅੰਦਰਾਂ ਰੁਣ ਲਗੀਆਂ, ਉਹ ਵੇਖੋ ਉੱਚੀਆਂ ਉੱਚੀਆਂ ਇੱਲਾਂ ਉੱਡਦੀਆਂ ਤੁਹਾਡੀਆਂ ਅੰਦਰਾਂ ਐ ਖਿਲਰ ਜਾਣੀਆਂ। ਆ ਸੋਹਣੇ ਸੋਹਣੇ ਕੋਮਲ ਸਰੀਰ ਨੇ, ਤਰਸ ਕਰ ਲਓ ਆਪਣੇ ਆਪ ਤੇ, ਆਪਣੇ ਆਪ ਵੱਲ ਵੇਖੋ। ਤੇ ਸਾਹਿਬਜ਼ਾਦੇ ਉਸ ਵੇਲੇ ਕਹਿਣ ਲੱਗੇ ਅਸੀਂ ਤੇ ਹੋਣਾ ਨਹੀਂ, ਤੂੰ ਹੋਏਗਾ, ਜੇ ਅਸੀਂ ਮਰ ਗਏ ਅਸੀਂ ਸ਼ਹੀਦ ਹੋ ਗਏ, ਤੂੰ ਹੋਏਗਾ ਇੱਥੇ। ਇੱਲਾਂ ਆਉਣ ਬੋਟੀਆਂ ਚੁੱਕ ਚੁੱਕ ਕੇ ਆਂਦਰਾਂ ਚੁੱਕ ਚੁੱਕ ਕੇ ਲੈ ਜਾਣ, ਇੱਥੇ ਖੜ ਕੇ ਮਿਣਤੀ ਕਰੀ, ਜਿੰਨੀਆਂ ਉੱਚੀਆਂ ਇੱਲਾਂ ਜਾਣਗੀਆਂ ਆਂਦਰਾਂ ਸਾਡੀਆਂ ਲੈ ਕੇ, ਤੇਰਾ ਰਾਜ ਸਦਾ ਨਹੀਂ ਰਹਿਣਾ, ਇੰਨੇ ਇੰਨੇ ਉੱਚੇ ਇੱਥੇ ਨਿਸ਼ਾਨ ਸਾਹਿਬ ਚੱਲਣਗੇ। ਉਹ ਸਮਾਂ ਦੱਸ ਦਿੰਦਾ ਹੁੰਦਾ ਭਾਈ, ਝੂਠ ਦੀ ਦੁਕਾਨ ਸਦਾ ਚੱਲਦੀ ਨਹੀਂ ਰਹਿਣੀ, ਪਤਾ ਝੂਠੀਆਂ ਕਚਹਿਰੀਆਂ ਸਦਾ ਨਹੀਂ ਰਹਿਣੀਆਂ, ਝੂਠੇ ਬੰਦੇ ਸਦਾ ਨਹੀਂ ਰਹਿਣੇ। ਆ ਸਾਡੀ ਜੁਰਤ, ਸਾਡੀ ਬੜਕ, ਸਾਡੀ ਹਿੰਮਤ, ਸਾਡੀ ਦਲੇਰੀ ਇੱਕ ਦਿਨ ਪ੍ਰਗਟ ਹੋਏਗੀ, ਲੱਗ ਜਾਣਾ ਪਤਾ ਝੂਠ ਕਿੰਨਾ ਚਿਰ ਚੱਲੇਗਾ। ਕਹਿੰਦੇ ਇਹ ਨਹੀਂ ਮੰਨਦੇ, ਬਸ ਐ ਖੜਦੇ ਕਚਹਿਰੀ ਏਦਾਂ ਖੜੇ ਕਰਕੇ ਸਾਹਿਬਜ਼ਾਦਿਆਂ ਨੂੰ ਨੀਹਾਂ ਚਿੰਨੀਆਂ ਸ਼ੁਰੂ ਕਰਤੀਆਂ, ਚੱਪਣੀਆਂ ਤੱਕ ਕੰਧ ਆਈ ਜਦੋਂ, ਤੇ ਸਾਹਿਬਜ਼ਾਦਿਆਂ ਦੀਆਂ ਚੱਪਣੀਆਂ ਲਾਈਆਂ, ਇੱਟ ਨਹੀਂ ਭੰਨੀ, ਚੱਪਣੀਆਂ ਲਾਈਆਂ, ਛੋਟੇ ਛੋਟੇ ਬੱਚਿਆਂ ਦੀਆਂ ਜੇ ਚੱਪਣੀਆਂ ਲਾ ਦਿੱਤੀਆਂ ਜਾਣ, ਐ ਖੂਨ ਚੱਲਦਾ ਉੱਪਰ, ਚਿਣਦੇ ਚਿਣਦੇ ਛਾਤੀਆਂ ਤੱਕ ਕੰਧ ਆਈ, ਕਹਿੰਦੇ ਕੰਧ ਡਿੱਗ ਪਈ। ਕਈ ਇਤਿਹਾਸਕਾਰਾਂ ਨੇ ਲਿਖਿਆ ਤਿੰਨ ਵਾਰੀ ਕੰਧ ਬਣਾਈ ਸੀ, ਕਹਿੰਦੇ ਤਿੰਨ ਵਾਰੀ ਡਿੱਗੀ, ਪਰ ਚਲੋ ਜੇ ਇੱਕ ਵਾਰੀ ਵੀ ਮੰਨੀਏ ਵੀ ਕੰਧ ਬਣੀ, ਜਦੋਂ ਡਿੱਗ ਪਈ ਇੱਟਾਂ ਵੱਜੀਆਂ, ਬੇਹੋਸ਼ ਹੋ ਗਏ ਸਾਹਿਬਜ਼ਾਦੇ, ਬੇਹੋਸ਼ ਹੋ ਗਏ, ਕਈ ਦਿਨਾਂ ਦੇ ਭੁੱਖੇ ਐ, ਛਕਿਆ ਕੁਛ ਨਹੀਂ। ਹੁਣ ਕਹਿੰਦਾ ਲੈ ਅੱਜ ਮੰਨਣਗੇ, ਅੱਜ ਇਹ ਜ਼ਰੂਰ ਮੰਨਣਗੇ। ਨੇੜੇ ਗਏ ਸਾਹਿਬਜ਼ਾਦਿਆਂ ਦੇ, ਐ ਨੇੜੇ ਪਹੁੰਚ ਗਏ, ਵਜੀਦਾ ਵੀ ਨੇੜੇ ਆਇਆ ਵੀ ਹੁਣ ਮੰਨਣਗੇ, ਕਿਉਂਕਿ ਸਾਹ ਘੁੱਟਿਆ ਪਿਆ, ਹੁਣ ਮੰਨਣਗੇ। ਇਹਨਾਂ ਨੂੰ ਹੋਸ਼ ਵਿੱਚ ਲਿਆਓ, ਐ ਤਲੀਆਂ ਮਲਦੇ ਆ, ਤਲੀਆਂ ਮਲਦੇ ਆ, ਪਾਣੀ ਦੇ ਛਿੱਟੇ ਦਿੰਦੇ ਨੇੜੇ, ਐ ਚਿਹਰੇ ਤੇ ਹੱਥ ਐ ਹਿਲਾਉਂਦੇ ਆ, ਹਲਾ ਹਲਾ ਕੇ ਏਦਾਂ, ਫਤਿਹ ਸਿੰਘ ਇਸਲਾਮ ਕਬੂਲ ਹੈ। ਕਹਿੰਦੇ ਜ਼ੋਰਾਵਰ ਸਿੰਘ ਇਸਲਾਮ ਕਬੂਲ ਹੈ। ਕਹਿੰਦੇ ਬੋਲਿਆ ਨਹੀਂ ਗਿਆ ਨਾ, ਤੇ ਅੱਖਾਂ ਪੱਟੀਆਂ ਮੁੜ ਕੇ, ਅੱਖਾਂ ਨਹੀਂ ਖੋਲੀਆਂ, ਅੱਖਾਂ ਨਹੀਂ ਖੋਲੀਆਂ, ਬੋਲਿਆ ਵੀ ਨਹੀਂ ਗਿਆ, ਬਸ ਸੇਰੀ ਹਾਲਾਤ ਤੇ ਵੀ ਸਿੱਖੀ ਨਹੀਂ ਛੱਡੀ, ਇਸਲਾਮ ਕਬੂਲ ਏਦਾਂ ਕਰਦਾ। ਕਹਿੰਦੇ ਨਹੀਂ ਮੰਨਦੇ। ਹੁਣ ਫਿਰ ਜਲਾਦ ਨੂੰ ਸੱਦਿਆ, ਸਮਾਣੇ ਦੇ ਜਲਾਦਾਂ ਨੇ ਛਾਤੀਆਂ ਤੇ ਬਹਿ ਕੇ, ਜੇ ਸ਼ਾਹ ਰੱਗ ਕੱਟ ਦਿੱਤੀ ਜਾਵੇ ਤੇ ਗਰਦਨ ਲਾਉਣ ਦੀ ਲੋੜ ਨਹੀਂ ਪੈਂਦੀ, ਜਾਨ ਨਿਕਲ ਜਾਂਦੀ। ਮੁਸਲਮਾਨ ਜਿਹੜੇ ਨੇ ਨਾ, ਇਹ ਹਰ ਚੀਜ਼ ਨੂੰ ਜਿਵਾ ਕਰਦੇ ਨੇ, ਇਹ ਇਦਾਂ ਨਾ ਇੱਕਦਮ ਨਹੀਂ ਕੱਟਦੇ, ਇਹ ਕਲਮੇ ਪੜ ਪੜ ਕੇ ਇਦਾਂ ਹੌਲੀ ਹੌਲੀ ਕਰਕੇ ਨਾ ਇਦਾਂ ਇਦਾਂ ਕੱਟਦੇ। ਜੇ ਮੁਰਗੀ ਨੂੰ ਵੀ ਕੱਟਦੇ ਨੇ ਨਾ, ਇਹ ਐ ਐ ਹੌਲੀ ਹੌਲੀ ਕਰਕੇ ਕੱਟਦੇ, ਇੱਕਦਮ ਨਹੀਂ ਕੱਟਦੇ, ਇਹਨਾਂ ਦਾ ਤਰੀਕਾ ਹੈ। ਫਿਰ ਛਾਤੀਆਂ ਤੇ ਬਹਿ ਕੇ ਸਾਹਿਬਜ਼ਾਦਿਆਂ ਦੀਆਂ ਤੇ, ਸਮਾਣੇ ਦੇ ਜਲਾਦਾਂ ਨੇ ਕਿਹਾ ਸੀ ਸਾਡੇ ਕੇਸ ਮਾਫ਼ ਕਰ, ਇੱਦਾਂ ਕੰਮ ਤਾਂ ਕਰਾਂਗੇ, ਉਹ ਮੰਨਿਆ। ਫਿਰ ਐ ਬਹਿ ਕੇ ਫਿਰ ਹੌਲੀ ਹੌਲੀ ਉਹਨਾਂ ਦੀਆਂ ਸ਼ਾਰਗਾਂ ਕੱਟ ਗਈਆਂ। ਨਾਲ ਵਗਦੀ ਸੀ ਨਦੀ, ਨਦੀ ਦੇ ਕੰਢੇ ਲਾਸ਼ਾਂ ਸਿੱਟਦੀਆਂ ਸੀ। 27 ਪੋਹ ਨੂੰ ਸਾਰਾ ਦਿਨ ਸਵੇਰ ਦੇ 10 ਵਜੇ ਨੀਹਾਂ 'ਚ ਚਿਣ ਕੇ ਸ਼ਹੀਦ ਹੋਏ ਸੀ। ਸਾਰਾ ਦਿਨ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਜਿਹੜੀਆਂ ਸੀ ਉਹ ਨਦੀ ਕੰਢੇ ਸਿੱਟਦੀਆਂ ਸੀ, ਬਾਹਰਲੇ ਪਾਸੇ ਕੰਧ ਤੋਂ ਪਰਲੇ ਪਾਸੇ ਸਿੱਟਦੀਆਂ, ਵੀ ਏਦਾਂ ਹੀ ਰੁਲਣ ਇਹਨਾਂ ਦੀਆਂ ਲਾਸ਼ਾਂ ਬਾਹਰ ਪਈਆਂ ਲਈਆਂ।
ਮਾਤਾ ਗੁਜਰ ਕੌਰ ਨੂੰ ਦੱਸਿਆ ਇਹ ਜਾਂਦਾ ਹੈ ਇਹਨਾਂ ਨੇ ਰੌਲਾ ਪਾਤਾ ਮਾਂ ਮਾਤਾ ਨੇ ਛਾਲ ਮਾਰ ਲਈ ਮਾਂ ਸਦਮਾ ਨਹੀਂ ਝੱਲ ਸਕੀ ਬੱਚਿਆਂ ਦਾ ਹੋਇਆ ਇਦਾਂ ਨਹੀਂ ਜਦੋਂ ਇਹਨਾਂ ਨੇ ਸਾਹਿਬਜ਼ਾਦੇ ਨਾ ਮੰਨੇ ਫਿਰ ਭੱਜ ਕੇ ਬੰਦੇ ਭੇਜੇ ਵੀ ਜਾਓ ਬੀਬੀ ਨੂੰ ਮਨਾਓ ਜੇ ਮੰਨਦੀ ਹੈ ਜੇ ਨਹੀਂ ਮੰਨਦੀ ਧੱਕਾ ਦੇ ਦਿਓ ਬੁਰਜ ਤੇ ਖੜੀ ਨੂੰ ਉੱਤੋਂ ਥੱਲੇ ਸਿੱਟੋ ਆਪਣੇ ਆਪ ਨਹੀਂ ਮਾਤਾ ਚਲੇ ਗਈ ਕਹਿੰਦੇ ਬੁਰਜ ਦੇ ਉੱਤੇ ਚੜੇ ਉਹਨਾਂ ਨੇ ਜਾ ਕੇ ਆਖਿਆ ਬੇਬੇ ਤੇਰੇ ਪੋਤੇ ਸ਼ਹੀਦ ਹੋ ਗਏ ਉਹ ਨਹੀਂ ਮੰਨੇ ਤੂੰ ਦੱਸ ਇਸਲਾਮ ਕਬੂਲ ਹੈ ਉਹ ਕਹਿਣ ਲੱਗੀ ਜੇ ਨਿੱਕੇ ਨਿੱਕੇ ਬੱਚੇ ਨਹੀਂ ਮੰਨੇ ਮੇਰੇ ਤੋਂ ਕਿੱਥੋਂ ਇਹ ਆਸ ਰੱਖਦੇ ਹੋ ਗੁਰੂ ਤੇਗ ਬਹਾਦਰ ਸਾਹਿਬ ਦੇ ਘਰੋਂ ਆ ਮੈਂ ਗੁਰੂ ਹਰਗੋਬਿੰਦ ਸਾਹਿਬ ਦੀ ਨੂੰਹ ਆ ਮੈਂ ਗੁਰੂ ਗੋਬਿੰਦ ਸਿੰਘ ਦੀ ਮਾਂ ਮੈਂ ਮੇਰਾ ਮੇਰਾ ਪੁੱਤ ਹੈ ਗੁਰੂ ਗੋਬਿੰਦ ਸਿੰਘ ਜਿਹਨੂੰ ਲੋਕੀ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਉਹ ਮੇਰਾ ਪੁੱਤ ਹੈ ਮੈਂ ਆਪਣੀ ਕੁੱਖੋਂ ਜਨਮ ਦਿੱਤਾ ਉਹਨੂੰ ਜਿਹੜਾ ਉਹ ਮੇਰਾ ਪੁੱਤ ਹੈ ਗੁਰੂ ਗੋਬਿੰਦ ਸਿੰਘ ਆ ਜਿਨ੍ਹਾਂ ਨੂੰ ਸ਼ਹੀਦ ਕਰਕੇ ਆਏ ਉਹ ਮੇਰੇ ਪੋਤੇ ਲੱਗਦੇ ਆ ਜੋਰਾਵਰ ਸਿੰਘ ਫਤਿਹ ਸਿੰਘ ਤੇ ਮੈਨੂੰ ਪੁੱਛਣ ਆਏ ਹੋ ਤੁਸੀਂ ਵੀ ਡੋਲ ਜਾਏਗੀ ਤੂੰ ਮੈਂ ਆਪਣੇ ਪਤੀ ਦਾ ਸੀਸ ਵੇਖਿਆ ਐ ਲੈ ਕੇ ਆਏ ਸੀ ਥਾਲੀ ਚ ਧਰ ਕੇ ਕਿਸੇ ਵਾਸਤੇ ਮੇਰਾ ਪਤੀ ਪੌਣੇ 9 ਸਾਲ ਦਾ ਮੇਰਾ ਪੁੱਤ ਛੱਡ ਕੇ ਚਲਿਆ ਗਿਆ ਸੀ 6 ਸਾਲ ਤੱਕ ਮੇਰੇ ਪਤੀ ਨੇ ਆਪਣੇ ਪੁੱਤ ਦਾ ਮੂੰਹ ਨਹੀਂ ਸੀ ਵੇਖਿਆ 45 ਸਾਲ ਦੀ ਉਮਰ 'ਚ ਜਾ ਕੇ ਮੇਰੀ ਕੁੱਖ ਨੂੰ ਭਾਗ ਲੱਗੇ ਸੀ ਮੇਰੇ ਗੋਬਿੰਦ ਸਿੰਘ ਹੋਇਆ ਮੇਰਾ ਪਤੀ 5 ਸਾਲ ਤੋਂ ਬਾਅਦ ਜਾ ਕੇ ਪੁੱਤ ਨੂੰ ਮਿਲਿਆ ਸੀ ਸਾਡਾ ਤੇ ਟੱਬਰ ਹੀ ਇਦਾਂ ਦਾ ਹੈ ਅਸੀਂ ਤੇ ਸਾਰੇ ਹੀ ਇਦਾਂ ਦੇ ਆ ਜਿਹੇ ਜੇ ਪੋਤਿਆਂ ਦੇ ਜਵਾਬ ਨੇ ਉਹੋ ਜਿਹੀ ਦਾਦੀ ਦੇ ਜਵਾਬ ਹੋਣਗੇ ਜਿੰਨੇ ਜੋਗੀ ਹਾਂ ਮੈਂ ਮੇਰੀ ਤੇ ਨਾ ਜਿੰਨੇ ਜੋਗੀ ਹਾਂ ਕਹਿੰਦੀ ਭੁੱਲ ਜਾਓ ਫਿਰ ਕਹਿੰਦੇ ਬੁਰਜ ਤੇ ਬੈਠੀ ਤੂੰ ਗੁਰੂ ਗੋਬਿੰਦ ਸਿੰਘ ਦੀ ਮਾਂ ਨੂੰ ਮਾਤਾ ਗੁਜਰ ਕੌਰ ਨੂੰ ਧੱਕਾ ਦਿੱਤਾ ਉੱਤੋਂ ਥੱਲੇ ਸਿੱਟਿਆ ਤੇ ਥੱਲੇ ਆ ਕੇ ਇਹਨਾਂ ਨੇ ਕੀ ਕਿਹਾ ਕਹਿੰਦੇ ਬੇਬੇ ਛਾਲ ਮਾਰ ਗਈ ਮਾਤਾ ਨੇ ਬੁਰਜ ਤੋਂ ਛਾਲ ਮਾਰਤੀ ਛਾਲ ਮਾਰੀ ਨਹੀਂ ਧੱਕਾ ਦਿੱਤਾ ਥੱਲੇ ਜਦੋਂ ਮਾਤਾ ਡਿੱਗੀ ਸਿਰ ਵੱਜਣ ਕਰਕੇ ਫਿਰ ਮਾਤਾ ਗੁਜਰ ਕੌਰ ਦੀ ਲਾਸ਼ ਕਹਿੰਦੇ ਦਾਦੀ ਨੂੰ ਪੋਤਿਆਂ ਕੋਲ ਸਿੱਟੋ ਤੇ ਚੱਕ ਕੇ ਤੇ ਲਾਸ਼ ਜਿਹੜੀ ਸੀ ਪੋਤਿਆਂ ਕੋਲ ਸਿੱਟੀ ਤੇ ਤਿੰਨੇ ਲਾਸ਼ਾਂ ਪਈਆਂ ਸੀ ਸੇਠ ਟੋਡਰ ਮੱਲ ਫਿਰ ਉਦੋਂ ਉਹ ਆਇਆ ਤੇ ਉਹਨੇ ਫਿਰ ਸਾਹਿਬਜ਼ਾਦਿਆਂ ਦੇ ਤੇ ਮਾਤਾ ਗੁਜਰ ਕੌਰ ਦਾ ਸਰੀਰ ਦਾ ਸੰਸਕਾਰ ਕਰਨ ਦਾ ਫੈਸਲਾ ਲਿਆ ਉਹ ਕਹਿੰਦਾ ਮੈਂ ਅੰਤਮ ਸੰਸਕਾਰ ਕਰਨਾ ਹੈ ਉਹ ਕਹਿੰਦੇ ਸੰਸਕਾਰ ਕਰਨ ਨੂੰ ਜਗ੍ਹਾ ਨਹੀਂ ਦੇਣੀ ਕਹਿੰਦੇ ਮੋਹਰਾਂ ਵਿਛਾ ਧਰਤੀ ਉੱਤੇ ਮੁੱਲ ਖਰੀਦ ਜਗ੍ਹਾ ਫਿਰ ਤੂੰ ਕਰ ਸਕਦਾ ਹੈ ਕਹਿੰਦੇ ਮੋਹਰਾਂ ਵਿਛਾ ਕੇ ਦੁਨੀਆ ਵਿੱਚ ਇੰਨੀ ਮਹਿੰਗੀ ਜਗ੍ਹਾ ਨਾ ਵਿਕੀ ਹੈ ਨਾ ਅੱਜ ਤੱਕ ਕਿਸੇ ਨੇ ਖਰੀਦੀ ਹੈ ਅੱਜ ਤੱਕ ਇਦਾਂ ਜਗ੍ਹਾ ਨਹੀਂ ਵਿਕੀ ਵੀ ਪੈਸਾ ਵਿਛਾ ਕੇ ਖਰੀਦੀ ਹੋਵੇ ਸੋਨੇ ਦੀਆਂ ਮੋਹਰਾਂ ਐ ਟੇਢੇ ਰੋਕ ਦੀਆਂ ਲਾ ਲਾ ਕੇ ਇਹਨੇ ਜਗ੍ਹਾ ਖਰੀਦੀ ਅੰਗੀਠੇ ਉੱਥੇ ਬਣਾਏ ਫਿਰ ਚਾਰ ਮਜ਼ਦੂਰ ਮਿਲੇ ਚਾਰ ਮਜ਼ਦੂਰ ਬੜਾ ਪੈਸਾ ਦੇ ਕੇ ਉਹਨਾਂ ਨੂੰ ਫਿਰ ਮਾਤਾ ਗੁਜਰ ਕੌਰ ਨੂੰ ਚੁੱਕਿਆ ਤੇ ਜੋਰਾਵਰ ਸਿੰਘ ਨੂੰ ਕੱਲੇ ਸੇਠ ਟੋਡਰ ਮੱਲ ਨੇ ਚੁੱਕਿਆ ਲੈ ਵੇ ਗੰਗੂ ਪਾਪੀਆ ਲਾਂਤਾਂ ਸੰਭਾਲ ਓਏ ਗੰਗੂ ਵਰਗਿਆਂ ਨੂੰ ਲਾਂਤਾਂ ਪੈਂਦੀਆਂ ਕਹਿੰਦੇ ਜੋਰਾਵਰ ਸਿੰਘ ਨੂੰ ਚੁੱਕਿਆ ਸੇਠ ਟੋਡਰ ਮੱਲ ਨੇ ਤੇ ਫਤਿਹ ਸਿੰਘ ਨੂੰ ਚੁੱਕਿਆ ਸੇਠ ਟੋਡਰ ਮੱਲ ਦੀ ਘਰ ਵਾਲੀ ਨੇ ਚਾਰ ਜਣਿਆਂ ਨੇ ਮੋਢਾ ਨਹੀਂ ਲਾਇਆ ਜਿਵੇਂ ਸੁੱਤਾ ਪਿਆ ਨਿਆਣਾ ਨਹੀਂ ਬੀਬੀ ਉਹ ਚੁੱਕ ਲੈਂਦੀ ਵੀ ਬੱਚਾ ਸੌਂ ਜੇ ਤੇ ਸੁੱਤੇ ਨੂੰ ਐ ਚੱਕ ਲਈਦਾ ਮੋਢੇ ਤੇ ਐ ਫਤਿਹ ਸਿੰਘ ਨੂੰ ਲਾਸ਼ ਐ ਚੁੱਕ ਕੇ ਸੇਠ ਟੋਡਰ ਮੱਲ ਦੇ ਘਰ ਵਾਲੀ ਲੈ ਗਏ ਤੇ ਜੋਰਾਵਰ ਸਿੰਘ ਨੂੰ ਸੇਠ ਟੋਡਰ ਮੱਲ ਨੇ ਆਪ ਚੱਕਿਆ ਮਾਤਾ ਗੁਜਰ ਕੌਰ ਨੂੰ ਚਾਰ ਮਜ਼ਦੂਰ ਲਾ ਕੇ ਕਈਆਂ ਨੇ ਲਿਖਿਆ ਕਿ ਮੋਤੀ ਰਾਮ ਤੇ ਉਹਦੇ ਘਰ ਵਾਲੀ ਵੀ ਨਾਲ ਲੱਗੇ ਸੀ ਪਰ ਕਹਿੰਦੇ ਇੱਦਾਂ ਚੱਕ ਕੇ ਉਦੋਂ ਇੱਕ ਬੰਦਾ ਮਗਰ ਨਹੀਂ ਸੀ ਤੁਰਿਆ ਉਦੋਂ ਇੱਕ ਨਹੀਂ ਸੀ ਤੁਰਿਆ ਅੱਜ ਜਾ ਕੇ ਵੇਖਿਓ 27 ਤਰੀਕ ਨੂੰ ਲੱਖਾਂ ਮਗਰ ਮਗਰ ਤੁਰਦੇ ਆ ਗੁਰੂ ਗ੍ਰੰਥ ਸਾਹਿਬ ਅੱਗੇ ਅੱਗੇ ਜਾਂਦੇ ਹੁੰਦੇ ਆ ਐ ਲੱਗਦਾ ਹੁੰਦਾ ਵੀ ਮਗਰ ਮਗਰ ਤੁਰਦੇ ਆ ਅਸੀਂ ਸਾਹਿਬਜ਼ਾਦਿਆਂ ਤੇ ਸਾਹਿਬਜ਼ਾਦਿਆਂ ਦੀ ਜੈ ਜੈਕਾਰ ਹੋਣੀ ਹੁੰਦੀ ਹੈ ਗੰਗੂ ਵਰਗੀਆਂ ਲਾਣਤੀਆਂ ਨੂੰ ਲਾਣਤਾਂ ਹੀ ਪੈਂਦੀਆਂ ਰਹਿਣਗੀਆਂ ਪੜਿਓ ਆ ਸੁਣੋ ਇੱਕ ਵਾਰ ਪਿਆਰਿਓ ਜਿੱਥੇ ਇੰਨਾ ਚਿਰ ਬੈਠੇ ਹੋ ਸਿਰਫ 2-3 ਮਿੰਟ ਬੈਠੋ ਫਿਰ ਆਪਾਂ ਸਮਾਪਤੀ ਕਰਦੇ ਹਾਂ ਇਕਾਗਰਤਾ ਬਣਾਇਓ ਬਣਾ ਕੇ ਰੱਖਿਓ 4:00
13 ਮਿੰਟ ਹੋ ਗਏ ਬਸ 15 ਕੁ ਮਿੰਟ ਤੇ ਆਪਾਂ ਮੈਂ ਤੁਹਾਨੂੰ ਕਿਹਾ ਸੀ ਸਵਾ 4 ਆਪਾਂ ਪੋਕ ਪਾ ਦੇ ਲੇਟ ਨਹੀਂ ਕਰਦੇ ਅੱਜ ਵੈਸੇ ਹੀ ਥੋੜੇ ਥੋੜੇ ਬੱਦਲ ਨੇ ਟਾਈਮ ਬਹੁਤਾ ਜ਼ਿਆਦਾ ਨਹੀਂ ਹੋਇਆ ਟਾਈਮ ਤੇ ਉਹਨਾਂ ਕੀ ਹੋਇਆ ਬਸ ਆਹ 2-3 ਮਿੰਟ ਤੁਸੀਂ ਤਿਆਰ ਵੇ ਗੰਗੂ ਤੇਰੇ ਵਰਗਿਆਂ ਨੂੰ ਲਾਂਤਾਂ ਹੀ ਪੈਣਗੀਆਂ ਸੰਭਾਲ ਲਈ ਬਸ ਆਹੀ ਰਹਿ ਗਿਆ ਤੇਰੇ

0: ਵਾਸਤਾ ਹੈ ਪਿਆਰਿਓ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦਾ। ਸਿੰਘ ਸਜੋ ਬਾਣੀ ਪੜੋ, ਪਖੰਡਵਾਦ ਤੋਂ ਦੂਰ ਹੋਵੋ। ਬਾਬੇ ਬਣਾਉਣਾ ਤੇ ਇਹਨਾਂ ਨੂੰ ਬਾਬੇ ਕਹੋ, ਸਵਾਦ ਆਵੇ ਬਾਬੇ ਕਹਿਣ ਦਾ। ਸਾਡਾ ਬਾਬਾ ਹੈ ਬਾਬਾ ਜੋਰਾਵਰ ਸਿੰਘ ਬਾਬਾ ਸਿੰਘੋ, ਗੱਜ ਕੇ ਕਹੋ ਬਾਬਾ ਜੋਰਾਵਰ ਸਿੰਘ ਬਾਬਾ
1: ਫਤਿਹ ਸਿੰਘ,
0: ਆਹ ਨੇ ਸਾਡੇ ਬਾਬੇ। ਆ ਕੋਈ ਪਖੰਡੀ ਬਾਬੇ ਨੇ ਜਿਹੜੇ ਕਹਿੰਦੇ ਮੱਥੇ ਟੇਕੋ ਸਨ, ਜਿਹੜੇ ਆਪਣੇ ਮਗਰ ਲਾਉਣ ਵਾਲੇ ਨੇ, ਇਹਨਾਂ ਦਾ ਖਹਿੜਾ ਛੱਡੋ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ। ਸੋ ਆਪਣੇ ਨੇੜੇ ਆ ਪਿੰਡ ਰਾਏ ਕਿਲਾ ਰਾਏਪੁਰ, ਇੱਥੇ ਦੀਵਾਨ ਦਿੱਤੇ ਹੈ, ਹਾਂ ਕੀਤੀ ਹੈ ਅਜੇ ਫਰਵਰੀ ਦੇ ਮਹੀਨੇ, ਹੁਣ ਦਸੰਬਰ ਚੱਲਦਾ ਹੈ, ਫਰਵਰੀ ਦੇ ਲਾਸਟ ਵੀਕ ਜਾਂ ਫਿਰ ਮਾਰਚ ਦੇ ਸ਼ੁਰੂ ਵਿੱਚ, ਹੁਣ ਤੋਂ ਜਨਵਰੀ ਫਰਵਰੀ ਸਮਝ ਲਓ ਤਕਰੀਬਨ ਦੋ ਕੁ ਮਹੀਨਿਆਂ ਤੱਕ, ਦੋ ਸਵਾ ਦੋ ਮਹੀਨਿਆਂ ਤੱਕ ਕਿਲਾ ਰਾਏਪੁਰ ਵਿੱਚ ਰਾਤ ਦੇ ਦੀਵਾਨ ਤਿੰਨ ਦਿਨ ਹੋਣਗੇ। ਸੰਗਤਾਂ ਚੇਤਾ ਰੱਖਿਓ, ਡੇਟਾਂ ਜਿਹੜੀਆਂ ਨੇ ਤੁਹਾਨੂੰ ਇਸ਼ਤਿਹਾਰਾਂ ਰਾਹੀਂ ਸਾਰਾ ਕੁਝ ਪਤਾ ਲੱਗ ਜਾਏਗਾ। ਸੋ ਬਾਕੀ ਇਸ ਨਗਰ ਦੀ ਸੰਗਤ ਵੱਲੋਂ ਵੀ ਕਿਹਾ ਗਿਆ ਕਿ ਪ੍ਰੋਗਰਾਮ ਸਾਨੂੰ ਅਗਲੇ ਸਾਲ ਦੇ ਵੀ ਫਿਰ ਰੱਖੇ ਜਾਣ। ਚਲੋ ਜਿਉਂਦੇ ਰਹੇ ਤੇ ਮਹਾਰਾਜ ਨੇ ਕਿਰਪਾ ਕੀਤੀ ਕਿ ਜ਼ਰੂਰ ਆ। ਮੈਨੂੰ ਚੰਗਾ ਲੱਗਦਾ ਪੱਖੋਵਾਲ ਦੀਵਾਨ ਲਾਉਣਾ, ਮੈਨੂੰ ਆਪ ਨੂੰ ਵੀ ਚੰਗਾ ਲੱਗਦਾ। ਸੋ ਆਪਾਂ ਜਿਉਂਦੇ ਰਹੇ ਅਗਲੇ ਸਾਲ ਫਿਰ ਮਿਲਾਂਗੇ, ਪਤਾ ਨਹੀਂ ਕਿੰਨੇ ਵਿੱਚ ਹੋਵਾਂਗੇ ਕਿੰਨੇ ਨਹੀਂ, ਘੜੀ ਦਾ ਪਤਾ ਨਹੀਂ ਹੁੰਦਾ। ਪਰ ਆਓ ਤਕੜੇ ਹੋ ਕੇ ਪਿਆਰਿਓ ਗੁਰਬਾਣੀ ਪੜੋ, ਆਪਣੇ ਮਨ ਨੂੰ ਸਮਝਾਓ, ਕੱਲੀ ਕੱਲੀ ਗੱਲ ਚੇਤਾ ਰੱਖਿਆ ਕਰੋ। ਕੱਲ ਵਾਲਾ ਦੀਵਾਨ ਦੁਬਾਰਾ ਦੁਬਾਰਾ ਸੁਣੋ, ਨੈੱਟ ਦੇ ਉੱਤੇ ਵੀ ਹੁੰਦਾ ਹੈ। ਕਈ ਗੱਲਾਂ ਗਿਆਨ ਦੇਣ ਦਾ ਵਿਸ਼ਾ ਹੈ, ਲੈਣ ਦਾ ਵਿਸ਼ਾ, ਦੇਣ ਦਾ ਵਿਸ਼ਾ ਨਹੀਂ। ਅੱਜ ਵੀ ਜਿਹੜੀ ਗੱਲ ਕਹੀ ਵੀ ਸੱਚ ਤੇ ਝੂਠ ਦਾ ਪਤਾ ਟੀਚੇ ਤੋਂ ਲੱਗਦਾ ਹੈ, ਗਲਤ ਠੀਕ ਕੁਛ ਨਹੀਂ ਹੁੰਦਾ, ਇਹੋ ਜਿਹੀਆਂ ਗੱਲਾਂ ਸਾਨੂੰ ਸਮਝਣੀਆਂ ਪੈਣਗੀਆਂ, ਤਾਂ ਜਾ ਕੇ ਸਾਰਾ ਕੁਛ ਪਤਾ ਲੱਗਦਾ ਹੈ। ਸੋ ਆਓ ਗੁਰੂ ਜੀ ਜਾਣਗੇ, ਫਿਰ ਚੱਲਦੇ ਹਾਂ ਭਾਈ, ਸਤਿਗੁਰ ਜੀ ਅੱਗੇ ਅੱਗੇ ਜਾਣਗੇ, ਫਿਰ ਜਾਣਾ ਦੂਰ ਤੱਕ। ਕਈਆਂ ਨੇ ਗੱਡੀਆਂ ਪੱਖੋਵਾਲ ਦੇ ਕਈ ਪਾਸੇ ਦੂਰਾਂ ਦੂਰ ਦੂਰ ਤੱਕ ਟਰਾਲੀਆਂ ਗੱਡੀਆਂ ਖੜੀਆਂ ਹੈ, ਜਿੱਥੇ ਜਿੱਥੇ ਤੱਕ ਆਰਾਮ ਨਾਲ ਤੁਸੀਂ ਪ੍ਰਸ਼ਾਦਾ ਪਾਣੀ ਛੱਕ ਕੇ ਚਾਲਾ ਪਾਇਓ, ਬਿਲਕੁਲ ਕਾਲ ਨਾ ਕਰਿਓ। ਆਪਣੇ ਬੱਚਿਆਂ ਦਾ ਖਿਆਲ ਰੱਖਿਓ, ਬੱਚਿਆਂ ਨੂੰ ਨਾਲ ਸੰਭਾਲ ਕੇ ਰੱਖਿਓ, ਗਹਿਣਿਆਂ ਦਾ ਪਰਸ ਮੋਬਾਈਲ ਆਪਣੇ ਸੰਭਾਲ ਕੇ ਰੱਖਿਓ। ਪਰਮੇਸ਼ਰ ਦੁਆਰ ਜਿਹੜੇ ਹਰ ਮਹੀਨੇ ਦੀਵਾਨ ਤੇ ਹਾਜ਼ਰੀ ਭਰਦੇ ਹੈ, 7 ਜਨਵਰੀ ਦਾ ਐਤਵਾਰ ਦਾ ਦੀਵਾਨ ਦੁਪਹਿਰ ਦਾ ਲੱਗੇਗਾ, ਚੇਤਾ ਰੱਖਿਓ, 7 ਜਨਵਰੀ ਐਤਵਾਰ ਦਾ ਦੁਪਹਿਰ ਦਾ ਪ੍ਰੋਗਰਾਮ ਹੋਏਗਾ। ਜਿਨ੍ਹਾਂ ਕੋਲ ਸਮਾਂ ਹੋਵੇ ਦਰਸ਼ਨ ਦਿਓ, ਆਓ ਸਾਰੀ ਸੰਗਤ ਗੱਜ ਕੇ ਆਨੰਦ ਸਿਫਤ ਬੋਲੋ। ਸਤਿਗੁਰ ਜੀ ਦਾ ਕੋਟਾਨ ਕੋਟ ਵਾਰ ਸ਼ੁਕਰ ਹੈ ਜਿਨ੍ਹਾਂ ਨੇ ਰਲ ਮਿਲ ਬੈਠਣ ਦਾ ਸਾਨੂੰ ਸਮਾਂ ਦਿੱਤਾ। ਜੋ ਸੁਣਿਆ ਪੱਲੇ ਬੰਨ੍ਹ ਕੇ ਰੱਖਿਓ ਪਿਆਰਿਓ, ਝੋਲੀ ਪਵਾ ਕੇ ਲਿਜਾਇਓ, ਏਦਾਂ ਹੀ ਨਾ ਹੋ ਜੇ ਝਾੜ ਕੇ ਤੁਰ ਜਾਓ ਕਿਤੇ। ਜੋ ਸੁਣਿਆ ਇਹਨੂੰ ਦਿਮਾਗ ਚ ਰੱਖਿਓ, ਛੱਡਿਓ ਨਾ, ਆਓ ਗੱਜ ਕੇ ਰਾਮ ਕਲੀ ਮੁਹੱਲਾ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀਓ, ਪਿਛਲਿਆਂ ਦਿਨਾਂ ਦੇ ਵਿੱਚ ਆਪ ਸ੍ਰੀ ਚਮਕੌਰ ਸਾਹਿਬ ਦੇ ਅੰਦਰ ਦੋ ਵੱਡੇ ਸਾਹਿਬਜ਼ਾਦਿਆਂ ਦਾ ਤੇ ਉਹਨਾਂ ਦੇ ਨਾਲ ਹੋਰ ਸ਼ਹੀਦ ਹੋਣ ਵਾਲੇ ਅਨੇਕ ਸਿੰਘਾਂ ਦਾ ਇਤਿਹਾਸ ਸਰਵਣ ਕਰਦੇ ਆ ਰਹੇ ਹੋ। ਅੱਜ ਮੈਂ ਤੁਹਾਡੇ ਸਾਹਮਣੇ ਛੋਟੇ ਸਾਹਿਬਜ਼ਾਦਿਆਂ ਦੀ ਦਾਸਤਾਨ ਬਿਆਨ ਕਰਨੀ ਚਾਹੁੰਦਾ ਹਾਂ। ਇਕਾਗਰਤਾ ਦਾ ਦਾਨ ਝੋਲੀ ਦੇ ਅੰਦਰ ਬਖਸ਼ਦੇ ਹੋਏ ਬਹਿਣ ਅਤੇ ਸੁਣਨ ਦੀ ਕਿਰਪਾਲਤਾ ਕਰਿਓ। ਆਪਣੇ ਧਿਆਨ ਨੂੰ ਇਕਾਗਰ ਕਰਕੇ ਲੈ ਚਲੀਏ ਉਥੇ ਸਰਸਾ ਨਦੀ ਦੇ ਕਿਨਾਰੇ, ਜਿੱਥੇ ਪਰਿਵਾਰ ਦਾ ਵਿਛੋੜਾ ਹੋਇਆ ਹੈ। ਇੱਕ ਪਾਸੇ ਬਿਰਧ ਮਾਤਾ ਗੁਜਰੀ ਜੀ ਤੇ ਉਨ੍ਹਾਂ ਦੇ ਨਾਲ ਦੋ ਛੋਟੇ ਸਾਹਿਬਜ਼ਾਦੇ ਵਿਛੜ ਕੇ ਇੱਕ ਪਾਸੇ ਚਲੇ ਗਏ ਨੇ। ਦੂਸਰੇ ਪਾਸੇ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ, ਉਨ੍ਹਾਂ ਦੇ ਨਾਲ ਸ਼ਹੀਦ ਭਾਈ ਮਣੀ ਸਿੰਘ, ਭਾਈ ਧੰਨਾ ਸਿੰਘ ਤੇ ਭਾਈ ਜਵਾਹਰ ਸਿੰਘ ਜੀ, ਇਹ ਸਭ ਦਿੱਲੀ ਵੱਲ ਨੂੰ ਮੂੰਹ ਕਰਕੇ ਚੱਲ ਪੈਂਦੇ ਨੇ। ਤੀਸਰੇ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਪ ਤੇ ਉਨ੍ਹਾਂ ਦੇ ਨਾਲ ਕੁਝ ਗਿਣਤੀ ਦੇ 40 ਕੁ ਸਿੱਖ ਇਹ ਜਾ ਰਹੇ ਨੇ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਤੁਰੇ ਜਾ ਰਹੇ ਨੇ। ਅਚਾਨਕ ਇਨ੍ਹਾਂ ਨੂੰ ਆਪਣੇ ਆਨੰਦਪੁਰ ਸਾਹਿਬ ਦੇ ਅੰਦਰ ਆਉਣ ਜਾਣ ਵਾਲਾ, ਲੰਗਰ ਦੀ ਸੇਵਾ ਨਿਭਾਉਣ ਵਾਲਾ ਗੰਗੂ ਬ੍ਰਾਹਮਣ ਨਾਮ ਦਾ ਇੱਕ ਵਿਅਕਤੀ ਮਿਲ ਜਾਂਦਾ ਹੈ ਤੇ ਗੰਗੂ ਬ੍ਰਾਹਮਣ ਮਾਤਾ ਗੁਜਰੀ ਜੀ ਦੇ ਨਾਲ ਹੋ ਕੇ ਚੱਲ ਪੈਂਦਾ ਹੈ। ਉਸ ਵਕਤ ਤੱਕ ਗੰਗੂ ਬ੍ਰਾਹਮਣ ਦੇ ਮਨ ਦੇ ਵਿੱਚ ਕੋਈ ਮੈਲ ਨਹੀਂ ਸੀ। ਸਾਹਮਣੇ ਇੱਕ ਝੁੱਗੀ ਦੇ ਅੰਦਰ ਜਗਦਾ ਹੋਇਆ ਦੀਵਾ ਨਜ਼ਰ ਪੈਂਦਾ ਹੈ। ਉਸ ਝੁੱਗੀ ਦੇ ਅੰਦਰ ਚਲਦਾ ਚਲਦਾ ਗੰਗੂ ਬ੍ਰਾਹਮਣ ਪਹੁੰਚ ਜਾਂਦਾ ਹੈ। ਪੁੱਛਦਾ ਝੁੱਗੀ ਵਾਲੇ ਨੂੰ, ਸੱਜਣਾ ਤੂੰ ਕੌਣ ਹੈ? ਉਹ ਕਹਿੰਦਾ ਹੈ ਕਿ ਮੈਂ ਮਲਾਹ ਦਾ ਕੰਮ ਕਰਦਾ ਹਾਂ ਤੇ ਮੇਰਾ ਨਾਂ ਹੈ ਕਰਮਾ। ਚੀਵਰ ਜਾਤ ਦੇ ਨਾਲ ਮੈਂ ਸੰਬੰਧ ਰੱਖਦਾ। ਕਰਮੇ ਚੀਵਰ ਨੇ ਪੁੱਛਿਆ ਵੀ ਸੱਜਣਾ ਤੂੰ ਕੌਣ ਹੈ? ਇਹਨੇ ਥੋੜਾ ਜਿਹਾ ਠਠੰਬਰਦਿਆਂ ਹੋਇਆ ਝਿਜਕਦਿਆਂ ਉੱਤਰ ਦਿੱਤਾ। ਕਹਿਣ ਲੱਗਾ, ਮੈਂ ਇੱਕ ਮੁਸੀਬਤ ਦਾ ਮਾਰਿਆ ਹਾਂ, ਮੇਰੇ ਨਾਲ ਕੁਝ ਹੋਰ ਮੁਸਾਫਰ ਨੇ, ਅਸੀਂ ਸਾਰੇ ਮੁਸੀਬਤ ਦੇ ਸਤਾਏ ਹੋਏ ਹਾਂ। ਇਤਨੇ ਸਮੇਂ ਨੂੰ ਚਲਦੇ ਚਲਦੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਕਰਮੂ ਝੀਵਰ ਦੀ ਝੁੱਗੀ ਦੇ ਕੋਲ ਪਹੁੰਚ ਜਾਂਦੇ ਨੇ। ਕਰਮੂ ਝੀਵਰ ਨੇ ਮਾਤਾ ਜੀ ਵੱਲ ਵੇਖਿਆ ਤੇ ਪ੍ਰਸ਼ਨ ਕੀਤਾ ਗੰਗੂ ਨੂੰ, ਪੁੱਛਿਆ ਇਹ ਕੌਣ ਨੇ? ਬਜ਼ੁਰਗ ਮਾਤਾ ਜੀ ਤੇਰੇ ਨਾਲ ਨੇ, ਕੌਣ ਨੇ? ਇਹਨੇ ਫਿਰ ਕੁਝ ਝਿਜਕਦਿਆਂ ਹੋਇਆ ਠਠੰਬਰਦਿਆਂ ਹੋਇਆ ਜਵਾਬ ਦਿੱਤਾ। ਕਹਿਣ ਲੱਗਾ, ਇਹ ਬਿਰਧ ਮਾਤਾ ਗੁਜਰੀ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਮਾਤਾ ਜੀ, ਔਰ ਇਹ ਉਨ੍ਹਾਂ ਦੇ ਦੋ ਛੋਟੇ ਪੁੱਤਰ, ਦੋ ਸਾਹਿਬਜ਼ਾਦੇ ਨੇ। ਛੱਜੂ ਚੀਵਰ ਅੱਗੇ ਵਧਿਆ, ਇਹਨੇ ਆਪਣਾ ਮੱਥਾ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਉੱਤੇ ਰੱਖ ਦਿੱਤਾ ਹੈ, ਔਰ ਉਸ ਤੋਂ ਬਾਅਦ ਇਹਨੇ ਆਪਣਾ ਸਿਰ ਛੋਟੇ ਸਾਹਿਬਜ਼ਾਦਿਆਂ ਦੇ ਚਰਨਾਂ ਦੇ ਉੱਤੇ ਵੀ ਚੁਕਾਇਆ ਹੈ। ਉਮਰ ਵੱਡੀ ਹੈ, ਬੱਚਿਆਂ ਦੇ ਚਰਨਾਂ ਨੂੰ ਚੁੰਮਦਾ ਨਜ਼ਰ ਪੈ ਰਿਹਾ ਹੈ, ਔਰ ਨਾਲ ਇਹਨੇ ਬਾਹਾਂ ਖੜੀਆਂ ਕਰਕੇ ਇੱਕ ਗੱਲ ਕਹੀ। ਕਹਿਣ ਲੱਗਾ, ਖੁਦਾ ਤੇਰਾ ਸ਼ੁਕਰ ਹੈ ਜੋ ਮੈਂ ਗਰੀਬ ਦੇ ਭਲੇ ਵਾਸਤੇ ਇਨ੍ਹਾਂ ਮਹਾਨ ਪੁਰਸ਼ਾਂ ਨੂੰ ਤੂੰ ਮੇਰੇ ਪਾਸ ਆ ਭੇਜ ਦਿੱਤਾ ਹੈ। ਮਾਤਾ ਜੀ ਪੁੱਛਦੇ ਨੇ, ਬੇਟਾ ਤੂੰ ਕੌਣ ਹੈ? ਇਹ ਕਹਿਣ ਲੱਗਾ, ਜੀ ਹਾਂ ਤੇ ਮੈਂ ਇੱਕ ਹਿੰਦੂ, ਪਰ ਮੁਸਲਮਾਨਾਂ ਦੇ ਜ਼ੋਰ ਜ਼ੁਲਮ ਤੇ ਵਧੀਕੀ ਦੇ ਕਾਰਨ ਮੈਂ ਇਸਲਾਮ ਧਰਮ ਨੂੰ ਕਬੂਲ ਕਰ ਲਿਆ ਹੈ, ਪਰ ਮੇਰਾ ਮਨ ਅੰਦਰੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦੀਦਾਰ ਕਰਨ ਲਈ ਲੋਚਦਾ ਰਿਹਾ। ਮੇਰਾ ਕੋਈ ਸਬੱਬ ਬਣਿਆ ਹੀ ਨਾ ਜੋ ਮੈਂ ਆਨੰਦਪੁਰ ਸਾਹਿਬ ਜਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰਸ਼ਨ ਕਰ ਆਵਾਂ। ਤੁਸੀਂ ਮੁਸੀਬਤ ਦੇ ਮਾਰੇ ਨਹੀਂ ਮਾਤਾ ਜੀ, ਤੁਸੀਂ ਮੁਸੀਬਤ ਦੇ ਸਤਾਏ, ਮੁਸੀਬਤ ਦੇ ਮਾਰੇ ਨਹੀਂ ਹੋ। ਤੁਸੀਂ ਤੇ ਮੈਂ ਗਰੀਬ ਦਾ ਭਲਾ ਕਰਨ ਵਾਸਤੇ, ਮੈਨੂੰ ਪਵਜਲ ਵਿਚੋਂ ਪਾਰ ਕਰਨ ਵਾਸਤੇ ਇੱਕ ਸਬੱਬ ਬਣਾ ਬਹਾਨਾ ਬਣਾ ਕੇ ਮੇਰੀ ਇਸ ਝੁੱਗੀ ਦੇ ਅੰਦਰ ਪਧਾਰੇ ਹੋ। ਇਹ ਗੱਲਾਂ ਕਰਦਿਆਂ ਕਰਦਿਆਂ ਕਰਮੂ ਝੀਵਰ ਦੀਆਂ ਅੱਖਾਂ ਵਗਣੀਆਂ ਸ਼ੁਰੂ ਕਰਦੀਆਂ ਨੇ। ਇਹਦੇ ਦੋਵੇਂ ਨੇਤਰ ਤਰ ਨੇ, ਵੈਰਾਗ ਪਰ ਆਇਆ, ਇਹਦੇ ਗਲੇ ਦੇ ਅੰਦਰ ਗੱਚ ਆਇਆ। ਇਹ ਮਾਤਾ ਜੀ ਦੇ ਚਰਨਾਂ ਦੇ ਉੱਤੇ ਵਾਰ ਵਾਰ ਨਮਸਕਾਰ ਕਰਦਾ ਹੈ ਤੇ ਨਾਲ ਹੀ ਇੱਕ ਗੱਲ ਕਹਿੰਦਾ ਹੈ, ਕਹਿੰਦਾ ਮਾਤਾ ਜੀ ਮੈਂ ਜਾਣਦਾ ਹਾਂ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਾਡਾ ਹਿੰਦੂ ਧਰਮ ਬਚਾਉਣ ਵਾਸਤੇ ਹਿੰਦੁਸਤਾਨ ਦੀ ਸੰਸਕ੍ਰਿਤੀ ਨੂੰ ਬਚਾਉਣ ਵਾਸਤੇ ਦਿੱਲੀ ਚਾਂਦਨੀ ਚੌਕ ਦੇ ਅੰਦਰ ਸ਼ਹਾਦਤ ਦਾ ਜਾਮ ਪੀਤਾ ਹੈ। ਮੈਂ ਜਾਣਦਾ ਹਾਂ ਤੇ ਮੈਂ ਅਹਿਸਾਨ ਮੰਦ ਵੀ ਆ। ਪਤਾ ਨੀ ਮੇਰੇ ਵਰਗੇ ਕਿੰਨੇ ਲੋਕ ਹੋਰ ਮੁਸਲਮਾਨ ਬਣ ਜਾਣੇ ਸਨ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਿੱਲੀ ਚਾਂਦਨੀ ਚੌਕ ਦੇ ਅੰਦਰ ਸ਼ਹਾਦਤ ਨਾ ਦਿੰਦੇ। ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾ, ਕਿਸੇ ਦੀਆਂ ਨਾੜਾਂ ਵਾਲਾ ਜਨੇਊ ਦਿੱਲੀ ਦੇ ਚਾਂਦਨੀ ਚੌਕ ਦੇ ਅੰਦਰ ਕੱਟਿਆ ਗਿਆ ਹੈ ਤੇ ਪਿਆਰਿਓ ਤਾਂ ਹੀ ਕਿਸੇ ਦੇ ਤੇਰੇ ਧਾਗੇ ਦਾ ਜਨੇਊ ਗਲ ਵਿਚ ਪਾਉਣ ਵਾਲਾ ਬਚਿਆ ਹੈ, ਧਾਗੇ ਦਾ ਜਨੇਊ ਤਾਂ ਹੀ ਬਚਿਆ। ਕਿਸੇ ਦੇ ਲਾਲ ਰੰਗ ਦਾ ਖੂਨ ਦਿੱਲੀ ਚਾਂਦਨੀ ਚੌਕ ਦੇ ਅੰਦਰ ਡੁੱਲਾ ਹੈ ਤਾਂ ਹੀ ਇਹ ਮੱਥੇ ਦਾ ਲਾਲ ਤਿਲਕ ਬਚਿਆ, ਵਰਨਾ ਨਹੀਂ ਸੀ ਬਚਣਾ। ਪੂਰੇ ਹਿੰਦੁਸਤਾਨ ਦੇ ਅੰਦਰ ਅੱਲਾਹੁ ਅਕਬਰ ਦੇ ਨਾਰੇ ਗੂੰਜਣੇ ਸਨ। ਕਿਸੇ ਮੰਦਰ ਦੇ ਅੰਦਰ ਕੋਈ ਟੱਲ ਨਾ ਖੜਕਦਾ, ਕਿਸੇ ਮੰਦਰ ਦੇ ਅੰਦਰ ਕੋਈ ਗਰੜ ਪੁਰਾਣ ਦੀ ਕਥਾ ਨਾ ਹੁੰਦੀ, ਕੋਈ ਆਰਤੀ ਕੋਈ ਪੂਜਾ ਅਰਚਾ ਨਾ ਹੁੰਦੀ, ਅਗਰ ਗੁਰੂ ਤੇਗ ਬਹਾਦਰ ਪਾਤਸ਼ਾਹ ਦਿੱਲੀ ਚਾਂਦਨੀ ਚੌਕ ਦੇ ਅੰਦਰ ਸ਼ਹਾਦਤ ਨਾ ਦਿੰਦੇ। ਅਗਰ ਮੰਦਰਾਂ ਦੇ ਅੰਦਰ ਅੱਜ ਤਸਵੀਰ ਬਣਾ ਕੇ ਕਿਸੇ ਦੀ ਪੂਜਾ ਕਰਨੀ ਚਾਹੀਦੀ ਏ ਤੇ ਮੈਂ ਇਹੀ ਕਵਾਂਗਾ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਵਰਗੇ ਪੈਗੰਬਰ ਦੀ ਪੂਜਾ ਕਰੋ। ਸਿੱਖ ਧਰਮ ਮੂਰਤੀ ਦੇ ਅੰਦਰ ਵਿਸ਼ਵਾਸ ਨਹੀਂ ਰੱਖਦਾ, ਮੂਰਤੀ ਪੂਜਕ ਧਰਮ ਨਹੀਂ ਹੈ। ਪਰ ਤੁਸੀਂ ਮੰਦਰਾਂ ਦੇ ਅੰਦਰ ਮੂਰਤੀਆਂ ਬਣਾ ਕੇ, ਦੇਵੀਆਂ ਦੀਆਂ ਮੂਰਤੀਆਂ, ਦੇਵਤਿਆਂ ਦੀਆਂ ਮੂਰਤਾਂ ਮੂਰਤਾਂ ਬਣਾ ਕੇ ਉਨ੍ਹਾਂ ਨੂੰ ਪੂਜਦੇ ਹੋ ਤੇ ਮੈਂ ਇੱਕ ਬੇਨਤੀ ਕਰਾਂ, ਅਸੀਂ ਤੇ ਮੂਰਤੀ ਪੂਜਕ ਨਹੀਂ ਆ। ਤੁਸੀਂ ਮੂਰਤੀ ਪੂਜਕ ਹੋ, ਅਗਰ ਮੂਰਤੀ ਨੂੰ ਪੂਜਣਾ ਹੈ ਤੇ ਫਿਰ ਪੂਜੋ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਮੂਰਤ ਨੂੰ ਤੇ ਜਾਂ ਮਾਤਾ ਗੁਜਰੀ ਜੀ ਨੂੰ ਦੇਵੀ ਮੰਨ ਕੇ ਉਨ੍ਹਾਂ ਦੇ ਚਰਨਾਂ ਦੀ ਪੂਜਾ ਕਰੋ। ਇਹ ਗੱਲਾਂ ਕਹਿੰਦਾ ਕਹਿੰਦਾ ਛੱਜੂ ਚੀਵਰ ਫਿਰ ਵਾਹਿਗੁਰੂ, ਕਰਮੂ ਚੀਵਰ ਫਿਰ ਵੈਰਾਗ ਦੇ ਅੰਦਰ ਆ ਜਾਂਦਾ ਹੈ। ਮਾਤਾ ਜੀ ਨੇ ਇਹਨੂੰ ਅਸੀਸਾਂ ਦਿੱਤੀਆਂ ਨੇ ਔਰ ਇਹ ਆਪਣੀ ਝੁੱਗੀ ਦੇ ਅੰਦਰ ਲੈ ਕੇ ਚਲਾ ਜਾਂਦਾ ਹੈ। ਇਹਦੇ ਮਨ ਦਾ ਵਿਚਾਰ ਬਣਿਆ, ਕਹਿਣ ਲੱਗਾ ਮਾਤਾ ਜੀ ਤੁਸੀਂ ਚੱਲਦੇ ਚੱਲਦੇ ਆਨੰਦਪੁਰ ਸਾਹਿਬ ਤੋਂ ਆ ਰਹੇ ਔਰ ਤੁਹਾਡੇ ਮਗਰ ਚਾਰ ਸ਼ਫੇਰੇ ਫੌਜਾਂ ਵੀ ਨੇ, ਮੈਂ ਇਹ ਵੀ ਸੁਵਾਂ ਸੁਣਦਾ ਆ ਰਿਹਾ ਕਿ ਤੁਸੀਂ ਲੜਦੇ ਆ ਰਹੇ ਹੋ। ਮਾਤਾ ਜੀ ਪੇਟ ਭੋਜਨ ਦੀ ਮੰਗ ਕਰਦਾ ਹੈ, ਪੇਟ ਕਰਕੇ ਭੁੱਖੇ ਹੋਵੋਗੇ ਤੁਸੀਂ ਵੀ ਔਰ ਤੁਹਾਡੇ ਇਹ ਦੋ ਪੋਤਰੇ ਵੀ। ਮਾਤਾ ਗੁਜਰੀ ਜੀ ਕਹਿਣ ਲੱਗੇ ਕਰਮੂ ਕੋਈ ਗੱਲ ਨਹੀਂ, ਪਾਰ ਬ੍ਰਹਮ ਪਰਮੇਸ਼ਵਰ ਦੀ ਰਜ਼ਾ ਦੇ ਅੰਦਰ ਅਸੀਂ ਰਾਜ਼ੀ ਹਾਂ, ਜਿਵੇਂ ਉਹਦੀ ਮਰਜ਼ੀ ਉਹ ਭੁੱਖਾ ਰੱਖੇ ਰਾਜ਼ੀ ਰੱਖੇ, ਸਾਨੂੰ ਇਸ ਗੱਲ ਦਾ ਇਤਰਾਜ਼ ਨਹੀਂ ਹੈ। ਖੈਰ ਇਹਨੇ ਗੰਗੂ ਬ੍ਰਾਹਮਣ ਨੂੰ ਆਪਣੀ ਝੁੱਗੀ ਤੋਂ ਬਾਹਰ ਕੱਢ ਕੇ ਇੱਕ ਸੰਦੇਸ਼ ਦਿੱਤਾ ਹੈ, ਕਹਿਣ ਲੱਗਾ ਗੰਗੂ ਇਹਨਾਂ ਮਹਾਨ ਪੁਰਸ਼ਾਂ ਦੀ ਰਾਖੀ ਕਰ, ਝੁੱਗੀ ਦੇ ਬਾਹਰ ਖੜਾ ਹੋ ਕੇ ਤੇ ਮੈਂ ਆਪਣੇ ਪਿੰਡ ਜਾਂਦਾ ਹਾਂ, ਨੇੜੇ ਮੇਰਾ ਨਗਰ ਹੈ, ਮੈਂ ਹੁਣੇ ਭੋਜਨ ਲੈ ਕੇ ਉਥੋਂ ਵਾਪਸ ਪਰਤ ਆਉਂਦਾ ਹਾਂ। ਚੱਲਣ ਲੱਗਦਾ ਹੈ ਪਰ ਕਦਮ ਰੁਕ ਗਏ। ਮਾਤਾ ਗੁਜਰੀ ਜੀ ਪੁੱਛਦੇ ਨੇ ਬੇਟਾ ਕੀ ਖਿਆਲ ਤੇਰੇ ਮਨ ਦੇ ਅੰਦਰ ਚੱਲ ਰਹੇ ਨੇ, ਕੀ ਸੋਚ ਰਹੇ ਮਨ ਹੀ ਮਨ ਕਰਕੇ, ਇਹ ਬੋਲ ਪੈਂਦਾ ਹੈ। ਕਹਿਣ ਲੱਗਾ ਮਾਤਾ ਜੀ ਮੈਂ ਤੇ ਤੁਹਾਡੇ ਚਰਨਾਂ ਦਾ ਜ਼ਰੂਰ ਸ਼ਰਧਾਲੂ ਹਾਂ, ਮੈਂ ਤੇ ਤੁਹਾਡੇ ਦੀਦਾਰ ਕਰਕੇ ਮੋਇਆ ਗਿਆ, ਪਰ ਮੇਰੇ ਘਰ ਵਾਲੇ ਉਹਦੀਆਂ ਮੈਂ ਬਹੁਤ ਵਾਰ ਗੱਲਾਂ ਸੁਣਦਾ, ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਵਿਰੋਧ ਵਿਚ ਗੱਲਾਂ ਕਰਦੀ ਹੈ, ਮੈਂ ਘਰ ਜਾਵਾਂਗਾ, ਪ੍ਰਸ਼ਾਦਾ ਪਾਣੀ ਤਿਆਰ ਕਰਵਾਵਾਂਗਾ, ਕਿਧਰੇ ਇਸ ਤਰ੍ਹਾਂ ਨਾ ਹੋਵੇ ਕਿ ਮੇਰੇ ਘਰ ਵਾਲੀ ਤੁਹਾਡੇ ਆਉਣ ਦੀ ਖ਼ਬਰ ਕਿਧਰੇ ਅਹਿਲਕਾਰਾਂ ਨੂੰ ਕਰ ਦੇਵੇ ਜਾਂ ਮੁਗਲ ਹਕੂਮਤ ਤੱਕ ਖ਼ਬਰ ਪਹੁੰਚਾ ਦੇਵੇ ਤੇ ਤੁਸੀਂ ਮੇਰੀ ਝੁੱਗੀ ਵਿਚੋਂ ਪਕੜੇ ਜਾਓ। ਮਾਤਾ ਜੀ ਮੈਂ ਕਦੀ ਬਖਸ਼ਿਆ ਨਹੀਂ ਜਾਵਾਂਗਾ, ਮੈਂ ਇਹ ਵਿਚਾਰ ਰਿਹਾ ਕਿ ਘਰ ਪ੍ਰਸ਼ਾਦਾ ਬਣਾਉਣ ਜਾਵਾਂਗਾ, ਕਿਧਰੇ ਰਾਜ ਭੇਦ ਖੁੱਲ ਨਾ ਜਾਏ। ਨਾਲ ਹੀ ਮਨ ਦੇ ਅੰਦਰ ਦੂਸਰਾ ਵਿਚਾਰ ਬਣ ਜਾਂਦਾ ਹੈ, ਇਹ ਕਹਿਣ ਲੱਗਾ ਮਾਤਾ ਜੀ ਮੇਰੇ ਨਗਰ ਦੇ ਅੰਦਰ ਇੱਕ ਲਛਮੀ ਬਾਈ ਨਾਂ ਦੀ ਵਿਧਵਾ ਔਰਤ ਰਹਿੰਦੀ ਹੈ ਔਰ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੀ ਬੜੀ ਸ਼ਰਧਾਲੂ ਹੈ, ਮੈਂ ਅਕਸਰ ਉਹਨੂੰ ਗੱਲਾਂ ਬਾਤਾਂ ਕਰਦਿਆਂ ਸੁਣਿਆ ਤੇ ਉਹ ਲਛਮੀ ਬਾਈ ਦੋ ਚਾਰ ਵਾਰ ਆਨੰਦਪੁਰ ਸਾਹਿਬ ਜਾ ਕੇ ਪਾਤਸ਼ਾਹ ਦੇ ਦੀਦਾਰ ਕਰਕੇ ਵੀ ਆਈ ਹੈ ਤੇ ਕਿਉਂ ਨਾ ਹੋਵੇ ਜੇ ਮੈਂ ਲਛਮੀ ਦੇ ਕੋਲ ਜਾ ਕੇ ਪ੍ਰਸ਼ਾਦਾ ਬਣਵਾ ਕੇ ਲੈ ਆਵਾਂ। ਮਾਤਾ ਗੁਜਰੀ ਜੀ ਨੇ ਆਗਿਆ ਦੇ ਦਿੱਤੀ ਹੈ, ਇਹ ਜਿੱਦ ਕਰਦਾ ਹੈ, ਮਾਤਾ ਜੀ ਨੇ ਆਗਿਆ ਦੇ ਦਿੱਤੀ ਹੈ। ਇਹ ਕਰਮੂ ਚੀਵਰ ਗੰਗੂ ਬ੍ਰਾਹਮਣ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਝੁੱਗੀ ਦੇ ਅੰਦਰ ਛੱਡ ਕੇ ਆਪ ਚਲਾ ਜਾਂਦਾ ਹੈ ਬਚਦਾ ਬਚਾਉਂਦਾ ਆਪਣੇ ਨਗਰ ਦੇ ਅੰਦਰ। ਇਹਨੇ ਜਾ ਦਰਵਾਜ਼ਾ ਖੜਕਾਇਆ ਹੈ ਲਛਮੀ ਬਾਈ ਦਾ, ਤੇ ਲਛਮੀ ਬਾਈ ਨੇ ਵੇਖਿਆ ਕਿ ਮੇਰੇ ਦਵਾਰ ਦੇ ਸਾਹਮਣੇ ਅੱਧੀ ਰਾਤ ਦਾ ਸਮਾਂ ਤੇ ਖਲੋਤਾ ਹੈ ਮਲਾਹ ਦਾ ਕੰਮ ਕਰਨ ਵਾਲਾ ਕਰਮੂ ਚੀਵਰ। ਪੁੱਛਿਆ, ਕਰਮਿਆ ਇੰਨੀ ਰਾਤ ਬੀਤ ਗਈ, ਤੂੰ ਮੇਰੇ ਦਰਵਾਜ਼ੇ ਦੇ ਸਾਹਮਣੇ ਕੀ ਕਰ ਰਿਹਾ? ਇਹਨੇ ਸਾਰੀ ਗੱਲ ਸੁਣਾਈ ਹੈ। ਕਹਿਣ ਲੱਗਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਮਾਤਾ ਜੀ, ਉਹਨਾਂ ਦੇ ਦੋ ਛੋਟੇ ਸਾਹਿਬਜ਼ਾਦੇ ਲਛਮੀ ਮੇਰੀ ਝੁੱਗੀ ਦੇ ਅੰਦਰ ਨੇ, ਮੈਂ ਉਹਨਾਂ ਦੀ ਸੇਵਾ ਕਰਨੀ ਚਾਹੁੰਦਾ ਔਰ ਤੈਨੂੰ ਵੀ ਸੇਵਾ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ, ਜੇ ਸੇਵਾ ਕਮਾਉਣੀ ਚਾਹੇ ਕਮਾ ਸਕਣੀ। ਲਛਮੀ ਪੁੱਛਦੀ, ਇਸ ਵਕਤ ਕੀ ਸੇਵਾ ਕਰ ਸਕਨੇ ਆ? ਇਹ ਕਹਿਣ ਲੱਗਾ, ਪ੍ਰਸ਼ਾਦਾ ਤਿਆਰ ਕਰ, ਉਹਨਾਂ ਦਾ ਪੇਟ ਭੁੱਖਾ ਹੈ, ਜਾ ਕੇ ਪਹਿਲਾਂ ਸਭ ਤੋਂ ਪ੍ਰਸ਼ਾਦੇ ਦੀ ਸੇਵਾ ਕਰੀਏ। ਲਛਮੀ ਕਦ ਕਦ ਹੋਈ, ਮਾਤਾ ਗੁਜਰੀ ਜੀ ਦਾ ਨਾਂ ਸੁਣ ਕੇ ਤੇ ਛੋਟੇ ਸਾਹਿਬਜ਼ਾਦਿਆਂ ਦਾ ਨਾਂ ਸੁਣ ਕੇ ਇਹਨੇ ਬੜੇ ਚਾਈ ਚਾਈ ਉੱਠ ਕੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ। ਘਰ ਦੇ ਅੰਦਰ ਬਾਜਰਾ ਸੀ, ਬਾਜਰੇ ਦਾ ਆਟਾ ਤਿਆਰ ਕੀਤਾ, ਗੁੰਨਿਆ ਤੇ ਬਾਜਰੇ ਦੀਆਂ ਰੋਟੀਆਂ ਬਣਾਈਆਂ। ਇਹਨੇ ਸਰੋਂ ਦਾ ਸਾਗ, ਜੋ ਰਾਤ ਦਾ ਪਹਿਲਾਂ ਬਣਿਆ ਪਿਆ ਸੀ, ਸਰੋਂ ਦੇ ਸਾਗ ਦੇ ਅੰਦਰ ਮੱਖਣ ਦਾ ਪੇੜਾ ਪਾ ਕੇ ਮੱਖਣ ਨੂੰ ਗਰਮ ਕੀਤਾ ਹੈ। ਸਰੋਂ ਦਾ ਸਾਗ, ਬਾਜਰੇ ਦੇ ਪ੍ਰਸ਼ਾਦੇ ਤੇ ਨਾਲ ਦੁੱਧ ਦਾ ਇੱਕ ਬਰਤਨ ਇਹਨੇ ਕਰਮੂ ਚੀਵਰ ਨੂੰ ਦੇ ਕੇ ਮਾਤਾ ਗੁਜਰੀ ਜੀ ਵੱਲ ਤੋਰ ਦਿੱਤਾ ਹੈ। ਇਹ ਕਰਮੂ ਚੀਵਰ ਲੈ ਕੇ ਮਾਤਾ ਗੁਜਰੀ ਜੀ ਦੇ ਕੋਲ ਪਹੁੰਚ ਜਾਂਦਾ ਹੈ। ਪ੍ਰਸ਼ਾਦਾ ਪਾਣੀ ਛਕਿਆ, ਕਰਤਾਰ ਦਾ ਕੋਟ ਕੋਟ ਵਾਰ ਧੰਨਵਾਦ ਕੀਤਾ ਹੈ। ਮੈਂ ਹੈਰਾਨ ਹੁੰਦਾ, ਅਸੀਂ 36 ਤਰ੍ਹਾਂ ਦੇ ਭੋਜਨ ਖਾਂਦੇ ਹੋਏ, ਸੀਸ ਮਹਿਲਾਂ ਦੇ ਅੰਦਰ ਰਹਿੰਦੇ ਹੋਏ, ਮਖਮਲੀ ਸ਼ੇਜਾਂ ਦੇ ਉੱਤੇ ਸੌਂ ਕੇ ਦੇਣ ਵਾਲੇ ਖੁਦਾ ਦਾ ਸ਼ੁਕਰੀਆ ਅਦਾ ਨਹੀਂ ਕਰਦੇ। ਧੰਨ ਮਾਤਾ ਗੁਜਰੀ ਜੀ, ਤੁਸੀਂ ਇਸ ਵਕਤ ਆਪਣੇ ਘਰ ਵਿਚ ਨਹੀਂ ਹੋ। ਹੇ ਮਾਤਾ ਗੁਜਰੀ ਜੀ, ਤੁਸੀਂ ਇਸ ਵਕਤ ਦੁਨਿਆਵੀ ਨਜ਼ਰ ਦੇ ਨਾਲ ਵੇਖੀਏ ਮੁਸੀਬਤ ਦੇ ਘੇਰੇ ਵਿਚ ਘਿਰੇ ਹੋ, ਪਰ ਪ੍ਰਸ਼ਾਦਾ ਖਾਣ ਤੋਂ ਬਾਅਦ ਦੇਣ ਵਾਲੇ ਦਾ ਕੋਟ ਕੋਟ ਧੰਨਵਾਦ ਕਰ ਰਹੇ ਹੋ। ਨਿਰੰਕਾਰ, ਦਾਣਾ ਪਾਣੀ ਤੇਰਾ, ਟਹਿਲ ਪਾਣੀ ਤੇਰੇ ਸਿੱਖੇ ਸਿੱਖਾਂ ਸੇਵਕਾਂ ਦੀ ਲੇਖੇ ਵਿਚ ਲਾਉਣੀ। ਮਾਤਾ ਗੁਜਰੀ ਜੀ ਨੇ ਅਸੀਸਾਂ ਦਿੱਤੀਆਂ, ਅਰਦਾਸ ਕੀਤੀ ਔਰ ਪੇਟ ਭਰ ਕੇ ਭੋਜਨ ਛਕਿਆ ਹੈ। ਔਰ ਇਸ ਲਛਮੀ ਨੇ ਕਰਮੂ ਚੀਵਰ ਦੇ ਹੱਥ ਇੱਕ ਕੱਪੜਾ ਵੀ ਭੇਜਿਆ ਸੀ ਉੱਪਰ ਲੈਣ ਵਾਸਤੇ, ਠੰਡ ਦਾ ਸਮਾਂ ਹੈ, ਇਹਨੇ ਉੱਪਰ ਲੈਣ ਵਾਲੇ ਕੱਪੜੇ ਭੇਜੇ ਸਨ। ਉਹਨਾਂ ਕੱਪੜਿਆਂ ਨੂੰ ਵਿਛਾ ਕੇ ਉੱਪਰ ਲੈ ਕੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਉਹ ਰਾਤ ਕਰਮੂ ਚੀਵਰ ਦੀ ਝੁੱਗੀ ਦੇ ਅੰਦਰ ਬਤੀਤ ਕਰਦੇ ਨੇ। ਸਵੇਰ ਦੀ ਆਮਦ ਹੋਈ, ਅਗਲਾ ਦਿਨ ਚੜਿਆ, ਇਹ ਲਛਮੀ ਬਾਈ ਸਵੇਰ ਸਾਰ ਹੀ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਫਿਰ ਦੁਬਾਰਾ ਕਰਮੂ ਚੀਵਰ ਦੀ ਝੁੱਗੀ ਦੇ ਅੰਦਰ ਪਹੁੰਚ ਜਾਂਦੀ ਹੈ। ਔਰ ਨਾਲ ਹੀ ਇਹ ਲਛਮੀ ਬਾਈ ਕੁਝ ਕੱਪੜੇ ਗਲ ਪਾਉਣ ਵਾਲੇ ਵੀ ਲਿਆਈ ਹੈ। ਇਸ ਲਛਮੀ ਨੇ ਆਣ ਕੇ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ

ਨਿਮਾਣੇ ਹਾਂ ਪਰ ਤੁਹਾਡੇ ਚਰਨਾਂ ਦੀ ਸ਼ਰਧਾਲੂ ਹਾਂ। ਮਾਤਾ ਜੀ ਮੇਰੇ ਵੱਲੋਂ ਲਿਆਂਦੀ ਹੋਈ ਤੁਛ ਭੇਟਾ ਲੰਗਰ ਦੀ ਪ੍ਰਵਾਨ ਕਰੋ। ਮਾਤਾ ਜੀ ਨੇ ਪ੍ਰਸ਼ਾਦਾ ਪਾਣੀ ਛਕਿਆ ਹੈ। ਗੱਲੀ ਬਾਤੀ ਪੈ ਗਏ ਨੇ ਲਛਮੀ ਦੇ ਨਾਲ, ਗੰਗੂ ਦੇ ਨਾਲ ਤੇ ਕਰਮੂ ਚੀਵਰ ਦੇ ਨਾਲ। ਇਤਨੇ ਸਮੇਂ ਨੂੰ ਗੰਗੂ ਉੱਠਦਾ ਹੈ। ਉਹ ਕਹਿਣ ਲੱਗਾ, ਮਾਤਾ ਜੀ ਮੈਂ ਬਾਹਰ ਨਿਕਲਦਾ ਤੇ ਹਾਲਾਤ ਦਾ ਜਾਇਜ਼ਾ ਲੈ ਕੇ ਆਉਂਦਾ। ਹਾਲਾਤ ਦਾ ਜਾਇਜ਼ਾ ਇਹ ਲਿਆ ਕਿ ਨੇੜੇ ਨੇੜੇ ਤੇ ਕੋਈ ਨਹੀਂ ਹੈ, ਪਰ ਦੂਰੋਂ ਆਵਾਜ਼ਾਂ ਆ ਰਹੀਆਂ ਨੇ ਜਿਵੇਂ ਮੁਗਲ ਫੌਜਾਂ ਦੇ ਟੁਕੜੇ ਤੇ ਪਹਾੜੀ ਫੌਜਾਂ ਦੀਆਂ ਟੁਕੜੀਆਂ ਚਾਰ ਚੁਫੇਰੇ ਘੁੰਮਦੀਆਂ ਹੋਣ। ਇਹ ਲਛਮੀ ਕਹਿਣ ਲੱਗੀ, ਮਾਤਾ ਜੀ ਕਿਉਂ ਨਾ ਹੋਵੇ, ਮੈਂ ਕੱਪੜੇ ਲਿਆਈ ਹਾਂ, ਤੁਸੀਂ ਮੇਰੇ ਵਾਲੇ ਕੱਪੜੇ ਪਾਓ, ਇਨ੍ਹਾਂ ਬੱਚਿਆਂ ਦਾ ਥੋੜਾ ਜਿਹਾ ਭੇਸ ਆਪਾਂ ਬਦਲੀਏ, ਆਪਾਂ ਸਾਰੇ ਮੇਰੇ ਘਰ ਵਿਚ ਚੱਲਦੇ। ਉਹ ਦਿਨ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਦੇ ਸਮੇਤ, ਗੰਗੂ ਬ੍ਰਾਹਮਣ ਦੇ ਸਮੇਤ ਲਛਮੀ ਦੀ ਘਰ ਦੇ ਅੰਦਰ ਜਾ ਕੇ ਬਤੀਤ ਕੀਤਾ ਹੈ। ਲਛਮੀ ਦੇ ਘਰ ਦੇ ਅੰਦਰ ਮਾਨੋ ਸਾਰਾ ਦਿਨ ਸਤ ਸੰਗ ਜਿਹਾ ਮਾਹੌਲ ਬਣਿਆ ਰਿਹਾ। ਬਾਹਰੋਂ ਦਰਵਾਜ਼ੇ ਬੰਦ ਨੇ, ਕੋਈ ਆਉਂਦਾ ਹੈ ਤੇ ਲਛਮੀ ਅੰਦਰ ਨਹੀਂ ਆਉਣ ਦਿੰਦੀ। ਕਿਸੇ ਨੂੰ ਸਮਝ ਹੀ ਨਹੀਂ ਪਈ ਕਿ ਅੰਦਰ ਕੌਣ ਨੇ। ਸਾਰਾ ਦਿਨ ਪਾਰ ਬ੍ਰਹਮ ਪਰਮੇਸ਼ਵਰ ਦੀਆਂ ਗੱਲਾਂ ਹੁੰਦੀਆਂ ਰਹੀਆਂ। ਕਰਮੂ ਤੇ ਲਛਮੀ ਇਹ ਮਾਤਾ ਗੁਜਰੀ ਜੀ ਤੋਂ ਵਾਰ ਵਾਰ ਸਦਕੇ ਹੋ ਰਹੇ ਸਨ, ਦੀਦਾਰ ਕਰ ਰਹੇ ਸਨ। ਇਨ੍ਹਾਂ ਦੋ ਨੈਣਾਂ ਦੇ ਨਾਲ ਮਾਨੋ ਆਪਣੇ ਭੁੱਖੇ ਤੇ ਪਿਆਸੇ ਮਨ ਨੂੰ ਰਜਾਉਣ ਦਾ ਯਤਨ ਕਰ ਰਹੇ ਸਨ। ਲਛਮੀ ਨੇ ਖੂਬ ਸੇਵਾ ਕੀਤੀ ਮਾਤਾ ਗੁਜਰੀ ਜੀ ਦੀ। ਇਤਨੇ ਸਮੇਂ ਨੂੰ ਰਾਤ ਦਾ ਸਮਾਂ ਆਇਆ ਹੈ ਤੇ ਰਾਤ ਦੇ ਸਮੇਂ ਗੰਗੂ ਬ੍ਰਾਹਮਣ ਕਹਿਣ ਲੱਗਾ, ਮਾਤਾ ਜੀ ਮੇਰਾ ਨਗਰ ਸਹੇੜੀ, ਜਿਹਨੂੰ ਅੱਜ ਇਤਿਹਾਸ ਦੇ ਪੰਨਿਆਂ ਤੇ ਕਈ ਖੇੜੀ ਵੀ ਕਹਿੰਦੇ ਨੇ, ਮੇਰਾ ਖੇੜੀ ਨਗਰ ਨੇੜੇ ਹੀ ਹੈ ਤੇ ਮਾਤਾ ਜੀ ਕਿਉਂ ਨਾ ਹੋਵੇ, ਤੁਸੀਂ ਮੇਰੇ ਘਰ ਦੇ ਅੰਦਰ ਚੱਲੋ। ਲਛਮੀ ਵਿਚਾਰੀ ਗਰੀਬ ਨਹੀਂ ਹੈ, ਜਿੰਨੇ ਦਿਨ ਤੁਹਾਡਾ ਦਿਲ ਚਾਹੇ ਤੁਸੀਂ ਮੇਰੇ ਘਰ ਦੇ ਅੰਦਰ ਠਹਿਰੇ ਰਹਿਣਾ, ਮਾਹੌਲ ਸ਼ਾਂਤ ਹੋਏਗਾ, ਠੰਡ ਠੰਡੌਲ ਹੋਏਗੀ ਤੇ ਮਾਤਾ ਜੀ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਜਾ ਕੇ ਤੁਹਾਨੂੰ ਤੇ ਇਹਨਾਂ ਦੋ ਛੋਟੇ ਬੱਚਿਆਂ ਨੂੰ ਛੱਡ ਆਵਾਂਗਾ। ਮਾਤਾ ਗੁਜਰੀ ਜੀ ਨੇ ਇਹਦੀ ਬੇਨਤੀ ਨੂੰ ਪ੍ਰਵਾਨ ਕੀਤਾ ਹੈ। ਰਾਤ ਦਾ ਸਮਾਂ, ਰਾਤ ਦੇ ਸਮੇਂ ਕਰਮੂ ਚੀਵਰ ਤੇ ਲਛਮੀ ਮਾਤਾ ਜੀ ਨੂੰ ਵਿਦਾ ਕਰਨ ਵਾਸਤੇ ਗਏ ਨੇ। ਲਛਮੀ ਤੇ ਜਲਦੀ ਕਰਕੇ ਵਾਪਸ ਆ ਗਈ, ਪਰ ਕਰਮੂ ਚੀਵਰ ਬਹੁਤ ਦੂਰ ਤੱਕ ਜਾਂਦਾ ਹੈ। ਆਖਰ ਮਾਤਾ ਜੀ ਇਹਨੂੰ ਮੋੜ ਦਿੰਦੇ ਨੇ। ਇੱਕ ਬੇਨਤੀ ਵਾਹਿਗੁਰੂ ਕਹਿਣੀ ਮੈਂ ਭੁੱਲ ਗਿਆ ਸਾਂ। ਜਦ ਲਛਮੀ ਦੇ ਘਰੋਂ ਮਾਤਾ ਗੁਜਰੀ ਜੀ ਰੁਖਸਤ ਹੋਣ ਲੱਗੇ, ਜਾਣ ਲੱਗੇ ਤੇ ਕੁਝ ਮੋਹਰਾਂ ਕੱਢ ਕੇ ਮਾਤਾ ਗੁਜਰੀ ਜੀ ਨੇ ਲਛਮੀ ਨੂੰ ਦੇਣੀਆਂ ਚਾਹੀਆਂ। ਲਛਮੀ ਨੇ ਮੋਹਰਾਂ ਲੈਣ ਤੋਂ ਮਨਾ ਕਰ ਦਿੱਤਾ ਹੈ। ਆਖਿਆ, ਮਾਤਾ ਜੀ ਰਸਤੇ ਦੇ ਅੰਦਰ ਚਲਦਿਆਂ ਚਲਦਿਆਂ ਤੁਹਾਡੇ ਕਿਧਰੇ ਕੰਮ ਵਿਚ ਆਉਣਗੀਆਂ। ਮੈਂ ਨਿਮਾਣੀ ਜ਼ਰੂਰ ਹਾਂ, ਗਰੀਬ ਜ਼ਰੂਰ ਹਾਂ, ਕੋਈ ਸੇਵਾ ਨਹੀਂ ਕਰ ਸਕੀ, ਪਰ ਮਾਤਾ ਜੀ ਇੰਨੀ ਖੁਦ ਗਰਜ ਵੀ ਨਹੀਂ ਆ ਕਿ ਤੁਸੀਂ ਇਸ ਵਕਤ ਮੁਸੀਬਤ ਵਿਚ ਘਿਰੇ ਹੋਵੋ ਤੇ ਮੈਂ ਤੁਹਾਡੇ ਕੋਲੋਂ ਧਨ ਲੈ ਕੇ ਆਪਣੇ ਘਰ ਦੇ ਅੰਦਰ ਸੰਭਾਲ ਲਵਾਂ। ਇਹ ਤਮਾਮ ਗੱਲਾਂ ਗੰਗੂ ਸੁਣ ਤੇ ਰਿਹਾ ਸੀ, ਪਰ ਬਾਅਦ ਵਿਚ ਜਾ ਕੇ ਇਸ ਪਾਪੀ ਬੰਦੇ ਦੇ ਮਨ ਨੇ ਪਾਪ ਦੇ ਅੰਦਰ ਇਹਨੂੰ ਗ੍ਰਸ ਦਿੱਤਾ। ਲਛਮੀ ਮਾਤਾ ਗੁਜਰੀ ਜੀ ਕੋਲੋਂ ਅਸੀਸ ਲੈ ਕੇ ਵਾਪਸ ਮੁੜਦੀ। ਕਰਮੂ ਚੀਵਰ ਨੂੰ ਮਾਤਾ ਜੀ ਨੇ ਕਿਹਾ, ਬੇਟਾ ਤੂੰ ਵੀ ਹੁਣ ਵਾਪਸ ਚਲਾ ਜਾ। ਕਰਮੂ ਚੀਵਰ ਨੇ ਰੱਜ ਕੇ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਉੱਤੇ ਸਿਰ ਰੱਖ ਕੇ ਚਰਨ ਚੁੰਮੇ ਨੇ। ਗਰਮ ਪਾਣੀ ਮਾਤਾ ਗੁਜਰੀ ਜੀ ਦੇ ਚਰਨਾਂ ਤੇ ਭੇਟ ਕੀਤਾ, ਛੋਟੇ ਸਾਹਿਬਜ਼ਾਦਿਆਂ ਨੂੰ ਨਮਸਕਾਰ ਕੀਤੀ। ਮਾਤਾ ਗੁਜਰੀ ਜੀ ਕੁਝ ਮੋਹਰਾਂ ਕਰਮੂ ਚੀਵਰ ਨੂੰ ਵੀ ਦੇਣੀਆਂ ਚਾਹੁੰਦੇ ਨੇ ਤੇ ਕਰਮੂ ਚੀਵਰ ਹੱਥ ਜੋੜ ਕੇ ਸਾਹਮਣੇ ਖੜਾ ਹੋਇਆ। ਕਹਿਣ ਲੱਗਾ, ਮਾਤਾ ਜੀ ਮੇਰਾ ਕੰਮ ਹੈ ਸਵਾਰੀਆਂ ਨੂੰ ਸਾਗਰ ਵਿਚੋਂ, ਦਰਿਆ ਵਿਚੋਂ ਆਰ ਪਾਰ ਕਰਨਾ। ਮੈਂ ਮਲਾਹ ਦਾ ਕੰਮ ਕਰਦਾ ਹਾਂ। ਇੱਕ ਮਲਾਹ ਦੂਸਰੇ ਮਲਾਹ ਕੋਲੋਂ ਮਲਾਈ ਲੈਂਦਾ ਸ਼ੋਭਦਾ ਨਹੀਂ ਹੈ। ਤੁਸੀਂ ਵੀ ਮਲਾਹ ਤੇ ਮੈਂ ਵੀ ਮਲਾਹ, ਫਰਕ ਕੇਵਲ ਇੰਨਾ ਹੈ ਕਿ ਮੈਂ ਛੋਟੀ ਜਿਹੀ ਨਦੀ ਦਾ ਮਲਾਹ ਹਾਂ, ਤੁਸੀਂ ਪਵਜਲ ਦੇ ਮਲਾਹ ਹੋ। ਮਾਤਾ ਜੀ ਤੁਸੀਂ ਮੇਰੀ ਪਾਸ ਆਏ, ਮੈਂ ਤੁਹਾਡੀ ਆਪਣੀ ਸਮਰੱਥਾ ਦੇ ਅਨੁਸਾਰ ਸੇਵਾ ਕਰ ਸਕਿਆ। ਮਾਤਾ ਜੀ ਮੇਰੀ ਇੱਕੋ ਹੀ ਬੇਨਤੀ ਹੈ, ਜਦ ਚਲਦਾ ਚਲਦਾ ਮੈਂ ਪਵਜਲ ਦੇ ਕਿਨਾਰੇ ਆਵਾਂ ਤੇ ਮੈਨੂੰ ਵੀ ਤੁਸੀਂ ਪਵਜਲ ਵਿਚੋਂ ਬਾਹ ਪਕੜ ਕੇ ਪਾਰ ਕਰ ਦੇਣਾ। ਮਾਤਾ ਗੁਜਰੀ ਜੀ ਨੇ ਅਸੀਸਾਂ ਦਿੱਤੀਆਂ ਨੇ। ਮਾਤਾ ਗੁਜਰੀ ਜੀ ਦੀਆਂ ਅਸੀਸਾਂ ਪਾ ਕੇ ਕਰਮੂ ਚੀਵਰ ਨਿਹਾਲ ਹੋਇਆ ਹੈ, ਇਹ ਰਾਤ ਨੂੰ ਵਾਪਸ ਆ ਜਾਂਦਾ ਹੈ। ਮਾਤਾ ਜੀ ਗੰਗੂ ਬ੍ਰਾਹਮਣ ਦੇ ਨਾਲ ਚਲਦੇ ਚਲਦੇ

ਇਹਦੇ ਘਰ ਪਿੰਡ ਸਹੇੜੀ ਦੇ ਅੰਦਰ ਪਹੁੰਚ ਜਾਂਦੇ ਨੇ। ਰਾਤ ਪਹੁੰਚੇ ਨੇ, ਗੰਗੂ ਬ੍ਰਾਹਮਣ ਦੀ ਮਾਂ ਨੇ ਆਓ ਭਗਤ ਮਾਤਾ ਗੁਜਰੀ ਜੀ ਦੀ ਤੇ ਸਾਹਿਬਜ਼ਾਦਿਆਂ ਦੀ ਕੀਤੀ, ਨਮਸਕਾਰ ਕੀਤੀ, ਚਰਨ ਚੁੰਮੇ, ਗਰਮ ਪਾਣੀ ਦੇ ਨਾਲ ਚਰਨ ਧੁਆਏ ਨੇ, ਸਾਫ਼ ਕੀਤੇ ਨੇ, ਬਿਸਤਰ ਵਿਛਾਏ ਨੇ ਔਰ ਬਿਸਤਰਿਆਂ ਦੇ ਅੰਦਰ ਆਰਾਮ ਕਰਨ ਵਾਸਤੇ ਵੀ ਬੇਨਤੀ ਕਰ ਦਿੱਤੀ ਹੈ, ਪ੍ਰਸ਼ਾਦਾ ਪਾਣੀ ਬਣਾ ਰਹੀ ਹੈ। ਅਚਾਨਕ ਗੰਗੂ ਦੇ ਮਨ ਦੇ ਅੰਦਰ ਬੇਈਮਾਨੀ ਦੀ ਲਹਿਰ ਦੌੜਨੀ ਸ਼ੁਰੂ ਹੋਈ, ਵਿਚਾਰ ਉਲਟਾ ਬਣਨਾ ਸ਼ੁਰੂ ਹੋਇਆ। ਆਪਣੀ ਮਾਂ ਦੇ ਕੋਲ ਜਾ ਕੇ ਕਹਿਣ ਲੱਗਾ, ਮਾਂ, ਮਾਤਾ ਗੁਜਰੀ ਜੀ ਦੇ ਕੋਲ ਇੱਕ ਥੈਲਾ ਹੈ, ਇੱਕ ਖੁਰਜੀ ਹੈ ਤੇ ਉਹ ਧਨ ਦੀ ਭਰੀ ਹੋਈ ਖੁਰਜੀ ਹੈ। ਮਾਂ ਕਹਿਣ ਲੱਗੀ, ਗੰਗਿਆ ਠੀਕ ਹੈ, ਮੁਸੀਬਤ ਦੇ ਅੰਦਰ ਚੱਲ ਰਹੇ ਨੇ, ਕਿਧਰੇ ਨਾ ਕਿਧਰੇ ਧਨ ਕੰਮ ਆ ਜਾਏਗਾ। ਮਾਂ ਭੋਲੀਆਂ ਗੱਲਾਂ ਕਰਨੀ ਹੈ, ਅੱਜ ਵਕਤ ਹੈ ਕਿ ਇਹ ਧਨ ਉਹਨਾਂ ਕੋਲੋਂ ਹਥਿਆ ਲਈਏ। ਮਾਂ ਨੇ ਵਰਜਿਆ ਪਰ ਗੰਗੂ ਮਾਂ ਨੂੰ ਸਮਝਾ ਰਿਹਾ, ਕਹਿਣ ਲੱਗਾ, ਮਾਂ ਮੈਂ ਜ਼ਹਿਰ ਦੀ ਪੁੜੀ ਤੈਨੂੰ ਲਿਆ ਕੇ ਦੇਣਾ, ਤੂੰ ਇਹਨਾਂ ਦੇ ਭੋਜਨ ਦੇ ਅੰਦਰ ਮਿਲਾ ਦੇਵੀਂ, ਇਹ ਭੋਜਨ ਛਕਣ ਤੋਂ ਬਾਅਦ ਸਦਾ ਦੀ ਨੀਂਦ ਸੌਂ ਜਾਣਗੇ ਤੇ ਆਪਾਂ ਅਮੀਰ ਬਣ ਜਾਵਾਂਗੇ। ਮਾਂ ਨੇ ਵਾਰ ਵਾਰ ਰੋਕਿਆ, ਗੰਗਿਆ ਇਹ ਕਰਮ ਨਾ ਕਰੀ, ਗੰਗੂ ਦੇ ਮਨ ਦੇ ਅੰਦਰ ਪਾਪ ਭਾਰੀ ਹੈ, ਮਾਂ ਦੇ ਮਨ ਦੇ ਅੰਦਰ ਸ਼ਰਧਾ ਭਾਰੀ ਹੈ। ਮਾਂ ਤੇ ਪੁੱਤਰ ਦੇ ਸਵਾਲ ਜਵਾਬ, ਉੱਤਰ ਪ੍ਰਸ਼ਨ ਗਰਮ ਜੋਸ਼ੀ ਦੇ ਅੰਦਰ ਕਾਫੀ ਜ਼ਿਆਦਾ ਹੋਏ, ਮਾਂ ਨਹੀਂ ਮੰਨੀ। ਆਖਰ ਗੰਗੂ ਵੀ ਸਹਿਮਤ ਹੋਇਆ ਔਰ ਉਪਰੋਂ ਉਪਰੋਂ ਸਹਿਮਤ ਹੋਇਆ, ਕਿਉਂਕਿ ਜੇ ਮੈਂ ਮਾਂ ਦੇ ਸਾਹਮਣੇ ਇਸ ਗੱਲ ਦਾ ਇਜ਼ਹਾਰ ਕਰਦਾ ਕਿ ਮੈਂ ਇਹ ਕੰਮ ਕਰਨਾ ਹੀ ਹੈ ਤੇ ਮਾਂ ਕਿਧਰੇ ਮਾਤਾ ਜੀ ਨੂੰ ਜਾ ਕੇ ਦੱਸ ਨਾ ਦੇਵੇ, ਉਪਰੋਂ ਉਪਰੋਂ ਸਹਿਮਤ ਹੋਇਆ। ਕਹਿਣ ਲੱਗਾ, ਮਾਤਾ ਠੀਕ ਹੈ, ਜਿਵੇਂ ਤੂੰ ਕਵੇਂ ਉਵੇਂ ਠੀਕ ਹੈ, ਮੇਰੇ ਮਨ ਦੇ ਅੰਦਰ ਮੈਲ ਆ ਗਈ ਸੀ, ਪਰ ਇਹ ਰਾਤ ਪਈ, ਇਹਦੀ ਮਾਂ ਵੀ ਸੌਂ ਗਈ ਤੇ ਧੰਨ ਮਾਤਾ ਗੁਜਰੀ ਜੀ ਵੀ ਆਰਾਮ ਕਰ ਰਹੇ ਨੇ, ਸਾਹਿਬਜ਼ਾਦੇ ਵੀ ਆਰਾਮ ਫੁਰਮਾ ਰਹੇ ਨੇ, ਇਹਨੇ ਧੰਨ ਵਾਲੀ ਖੁਰਜੀ ਚੁੱਕ ਕੇ ਛਪਾ ਲਈ ਹੈ। ਇਹ ਇਤਿਹਾਸ ਦਾ ਪੰਨਾ ਤੁਸੀਂ ਬਹੁਤ ਵਾਰ ਸੁਣਿਆ, ਇਹਨੇ ਧੰਨ ਵਾਲੀ ਖੁਰਜੀ ਨੂੰ ਛਪਾ ਲਿਆ। ਸਵੇਰ ਹੋਈ, ਮਾਤਾ ਗੁਜਰੀ ਜੀ ਪੁੱਛਦੇ ਨੇ, ਬੇਟਾ ਗੰਗੂ, ਆਪਣੇ ਕੋਲ ਇੱਕ ਧੰਨ ਦਾ ਥੈਲਾ ਸੀ, ਮੈਂ ਰਾਤ ਆਪਣੇ ਕੋਲ ਰੱਖ ਕੇ ਸੁੱਤੀ ਸਾਂ, ਕੋਈ ਆਇਆ ਵੀ ਨਹੀਂ, ਪਤਾ ਨਹੀਂ ਇਹ ਧੰਨ ਦਾ ਥੈਲਾ ਕਿੱਧਰ ਗਿਆ। ਗੰਗੂ ਨੇ ਮੌਕਾ ਸੰਭਾਲਦਿਆਂ ਹੋਇਆਂ ਗੱਲ ਉੱਤੋਂ ਦੀ ਕੀਤੀ, ਆਖਿਆ, ਮਾਤਾ ਜੀ, ਇੱਕ ਤੇ ਮੁਸੀਬਤ ਦੇ ਅੰਦਰ ਮੈਂ ਤੁਹਾਨੂੰ ਆਪਣੇ ਘਰ ਦੇ ਅੰਦਰ ਲੈ ਕੇ ਆਇਆ, ਆਪਣੇ ਘਰ ਵਿੱਚ ਪਨਾਹ ਦਿੱਤੀ, ਉਲਟਾ ਤੁਸੀਂ ਮੈਨੂੰ ਹੀ ਚੋਰ ਠਹਿਰਾ ਰਹੇ ਹੋ, ਤੁਹਾਡੇ ਧੰਨ ਦਾ ਥੈਲਾ ਮੈਂ ਚੁਰਾਇਆ। ਮਾਤਾ ਜੀ ਕਹਿਣ ਲੱਗੇ, ਗੰਗੂ ਪੁੱਤਰ, ਗੱਲ ਮੈਂ ਇਹ ਨਹੀਂ ਕਹਿ ਰਹੀ, ਪਰ ਫਿਰ ਵੀ ਚਲੋ ਜੇ ਕੋਈ ਲੈ ਗਿਆ ਹੋਵੇ ਕੋਈ ਗੱਲ ਨਹੀਂ, ਨਿਰੰਕਾਰ ਉਹਦਾ ਭਲਾ ਕਰੇ। ਪਰ ਗੰਗੂ ਇਸ ਤਾਕ ਦੇ ਅੰਦਰ ਸੀ ਕਿ ਕੋਈ ਬਹਾਨਾ ਬਣਾ ਕੇ ਇਹਨਾਂ ਨੂੰ ਪਕੜਾਇਆ ਜਾਏ, ਲਾਲਚ ਚੱਲ ਰਿਹਾ ਸੀ ਦੋਹਰਾ, ਤੇ ਜਦ ਬੰਦੇ ਦੇ ਮਨ ਦੇ ਅੰਦਰ ਕਮੀਨਾਪਣ ਬਣਦਾ ਹੈ, ਮਨ ਦੀ ਬੇੜੀ ਡੁੱਬਣੀ ਸ਼ੁਰੂ ਹੁੰਦੀ ਹੈ ਤੇ ਇਹ ਮਨ ਢੀਠ ਹੁੰਦਾ ਹੁੰਦਾ ਸਾਰੀਆਂ ਹੱਦ ਬੰਨੀਆਂ ਨੂੰ ਟੱਪ ਕੇ ਪਰਲੇ ਦਰਜੇ ਦਾ ਪਾਪੀ ਵੀ ਬਣ ਜਾਂਦਾ ਹੈ ਤੇ ਢੀਠ ਵੀ ਬਣ ਜਾਂਦਾ ਹੈ। ਇਹਦੇ ਮਨ ਦੇ ਅੰਦਰ ਦੂਸਰਾ ਪਾਪ ਚੱਲ ਰਿਹਾ ਸੀ, ਇੱਕ ਤੇ ਇਹ ਧਨ ਮੈਨੂੰ ਮਿਲਿਆ ਤੇ ਦੂਸਰਾ ਇਹਨਾਂ ਦੇ ਸਿਰ ਦੇ ਉੱਤੇ ਇਨਾਮ ਵੀ ਬੜਾ ਹੈ, ਮੈਂ ਇਹਨਾਂ ਨੂੰ ਸੂਬਾ ਸਰਹੰਦ ਦੇ ਪਾਸ ਜੇ ਗ੍ਰਿਫਤਾਰ ਕਰਵਾ ਦਵਾਂ, ਇਹਨਾਂ ਦੇ ਸਿਰ ਦੇ ਉੱਤੇ ਆਇਆ ਹੋਇਆ ਇਨਾਮ ਉਹ ਵੀ ਮੇਰੀ ਜੇਬ ਦੇ ਅੰਦਰ ਆ ਜਾਏਗਾ। ਲਾਲਚ ਦੋਹਰਾ ਕੰਮ ਕਰ ਰਿਹਾ ਸੀ। ਮਾਤਾ ਗੁਜਰੀ ਜੀ ਕਹਿਣ ਲੱਗੇ, ਗੰਗੂ ਕੋਈ ਗੱਲ ਨਹੀਂ ਬੇਟਾ, ਮੈਂ ਤੈਨੂੰ ਚੋਰ ਨਹੀਂ ਕਹਿੰਦੇ, ਜਿਹਦੇ ਕਰਮਾਂ ਵਿਚ ਸੀ ਉਹ ਲੈ ਗਿਆ, ਨਿਰੰਕਾਰ ਉਸ ਲੈ ਕੇ ਜਾਣ ਵਾਲੇ ਦਾ ਵੀ ਭਲਾ ਕਰਨ, ਉਹਨਾਂ ਨੇ ਆਪਣੇ ਸੁਭਾਅ ਦੇ ਮੁਤਾਬਕ ਅਸੀਸ ਦਿੱਤੇ, ਪਰ ਗੰਗੂ ਆਪਣੇ ਸੁਭਾਅ ਦੇ ਮੁਤਾਬਕ ਉਲਟੇ ਪਾਸੇ ਨੂੰ ਜਾ ਰਿਹਾ। ਇਹ ਕਹਿਣ ਲੱਗਾ, ਮਾਤਾ ਜੀ, ਤੁਸੀਂ ਮੈਨੂੰ ਚੋਰ ਕਹਿ ਰਹੇ ਹੋ, ਮੇਰੇ ਘਰ ਦੇ ਅੰਦਰ ਆ ਕੇ ਤੁਸੀਂ ਮੈਨੂੰ ਚੋਰ ਬਿਆਨ ਕੀਤਾ, ਮੈਂ ਹੁਣੇ ਜਾਣਾ ਮੋਰਿੰਡੇ ਦੇ ਥਾਣੇ ਦੇ ਅੰਦਰ ਔਰ ਤੁਹਾਨੂੰ ਪਕੜਾ ਦੇਣਾ। ਮਾਤਾ ਜੀ ਕਹਿਣ ਲੱਗੇ, ਗੰਗੂ ਇਹ ਕੈਰ ਨਾ ਕਮਾਈ, ਇਹ ਪਾਪ ਨਾ ਕਰੇ, ਇਹ ਛੋਟੇ ਛੋਟੇ ਬੱਚੇ, ਮੇਰਾ ਪੁੱਤਰ ਗੁਰੂ ਗੋਬਿੰਦ ਸਿੰਘ ਜਿਸ ਦਿਨ ਮੈਨੂੰ ਮਿਲੇਗਾ ਤੇ ਗੰਗੂ ਜੋ ਤੈਨੂੰ ਧਨ ਚਾਹੀਦਾ ਮੈਂ ਉਹਨਾਂ ਕੋਲੋਂ ਲੈ ਕੇ ਤੈਨੂੰ ਨਿਹਾਲ ਕਰ ਦਿਆਂਗੇ। ਪਰ ਗੰਗੂ ਪਾਪੀ ਦੇ ਮਨ ਦੇ ਅੰਦਰ ਮਾਤਾ ਜੀ ਦੀਆਂ ਇਨ੍ਹਾਂ ਕਈਆਂ ਹੋਈਆਂ ਗੱਲਾਂ ਦਾ ਕੋਈ ਅਸਰ ਨਾ ਹੋਇਆ। ਗੰਗੂ ਆਪਣੇ ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਚਲਾ ਜਾਂਦਾ ਹੈ ਔਰ ਚਲਾ ਜਾਂਦਾ ਹੈ ਮੋਰਿੰਡੇ ਦੇ ਥਾਣੇ ਦੇ ਅੰਦਰ। ਮੋਰਿੰਡੇ ਦੇ ਥਾਣੇ ਦੇ ਅੰਦਰ ਜਾ ਕੇ ਇਹਨੇ ਖਬਰ ਕੀਤੀ ਔਰ ਖਬਰ ਕੀਤੀ ਕਿ ਮਾਤਾ ਗੁਜਰੀ ਜੀ ਤੇ ਦੋ ਛੋਟੇ ਸਾਹਿਬਜ਼ਾਦੇ ਮੇਰੇ ਘਰ ਦੇ ਅੰਦਰ ਨੇ, ਉਹਨਾਂ ਨੂੰ ਗ੍ਰਿਫਤਾਰ ਕਰ ਲਓ
ਉਹ ਛੋਟੇ ਛੋਟੇ ਬੱਚੇ ਜਿਹੜੇ ਮਾਤਾ ਜੀ ਦੇ ਨਾਲ ਰਾਹ ਵਿਚ ਆਉਂਦਿਆਂ ਆਉਂਦਿਆਂ ਗੱਲਾਂ ਬਾਤਾਂ ਕਰ ਰਹੇ ਸਨ, ਜਦੋਂ ਗੰਗੂ ਦੇ ਨਾਲ ਗੰਗੂ ਦੇ ਘਰ ਨੂੰ ਆ ਰਹੇ ਸਨ ਤੇ ਉਹ ਬੱਚੇ ਆਪਣੀ ਮਾਂ ਦੇ ਨਾਲ ਗੱਲਾਂ ਕਰ ਰਹੇ ਸਨ, ਮਾਤਾ ਜੀ ਅਸੀਂ ਜਾ ਕਿੱਧਰ ਨੂੰ ਰਹੇ ਹਾਂ। ਭਾਵੇਂ ਮਾਤਾ ਗੁਜਰੀ ਜੀ ਬ੍ਰਹਮ ਗਿਆਨੀ ਨੇ, ਭਾਵੇਂ ਮਾਤਾ ਗੁਜਰੀ ਜੀ ਸਰਬ ਕਲਾ ਸੰਪੰਨ ਤੇ ਸਰਬ ਗੁਣ ਸਮਰੱਥ ਨੇ, ਆਮ ਮਾਵਾਂ ਵਰਗੀ ਉਹ ਮਾਂ ਵੀ ਨਹੀਂ ਹੈ, ਆਮ ਔਰਤਾਂ ਵਰਗੀ ਉਹ ਔਰਤ ਨਹੀਂ ਹੈ। ਉਹਨਾਂ ਦੇ ਜੀਵਨ ਦੇ ਸਾਥ ਨਿਭਾਉਣ ਵਾਲੇ ਪਤੀ ਉਹ ਗੁਰੂ, ਉਹਨਾਂ ਦੀ ਕੁੱਖ ਵਿਚੋਂ ਇਕ ਹੀ ਸੰਤਾਨ ਦਾ ਜਨਮ ਹੋਇਆ ਤੇ ਉਹ ਸੰਤਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹ ਗੁਰੂ। ਉਹਨਾਂ ਦੇ ਦਾਦਾ ਸਹੁਰਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਗੁਰੂ, ਉਹਨਾਂ ਦੇ ਪੜਦਾਦਾ ਸਹੁਰਾ ਵਾਹਿਗੁਰੂ, ਉਹਨਾਂ ਦੇ ਸਹੁਰਾ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਗੁਰੂ, ਉਹਨਾਂ ਦੇ ਦਾਦਾ ਸਹੁਰਾ ਗੁਰੂ ਅਰਜਨ ਦੇਵ ਸਾਹਿਬ ਗੁਰੂ, ਉਹਨਾਂ ਦੇ ਪੜਦਾਦਾ ਸਹੁਰਾ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਗੁਰੂ। ਆਮ ਔਰਤਾਂ ਵਰਗਾ ਉਹਨਾਂ ਦਾ ਜੀਵਨ ਨਹੀਂ ਸਨ, ਮਹਾਨ ਸਨ। ਰਸਤੇ ਵਿਚ ਤੁਰੇ ਆ ਰਹੇ ਨੇ, ਬੱਚੇ ਪੁੱਛਦੇ ਨੇ ਮਾਤਾ ਜੀ ਜਾ ਕਿੱਧਰ ਨੂੰ ਰਹੇ ਆ, ਤੇ ਮਾਤਾ ਗੁਜਰੀ ਜੀ ਉਹਨਾਂ ਬੱਚਿਆਂ ਨੂੰ ਧੀਰਜ ਦਿੰਦੇ ਹੋਏ ਇਕੋ ਹੀ ਗੱਲ ਕਹਿੰਦੇ ਨੇ, ਬੇਟਾ ਜਿੱਧਰ ਅਕਾਲ ਪੁਰਖ ਵਾਹਿਗੁਰੂ ਲੈ ਕੇ ਚਲੇ ਜਾਣਗੇ ਉਧਰ ਹੀ ਚਲੇ ਜਾਵਾਂਗੇ। ਅਜੇ ਤੇ ਇਸ ਤਰ੍ਹਾਂ ਹੀ ਕਵਾਂਗੇ, ਸਾਡਾ ਘਰ ਕਾਟ ਕੋਈ ਨਹੀਂ ਹੈ, ਜਿੱਥੇ ਨਿਰੰਕਾਰ ਲੈ ਕੇ ਜਾਣਗੇ ਉਧਰ ਨੂੰ ਤੁਰੇ ਜਾਵਾਂਗੇ। ਠੰਡੀ ਬਰਫਾਨੀ ਬਹਾਰ ਹੈ, ਸੀਤ ਲਹਿਰਾਂ ਚੱਲਦੀਆਂ ਨੇ, ਉੱਪਰ ਆਕਾਸ਼ ਦੇ ਅੰਦਰ ਬੱਦਲ ਵੀ ਛਾਏ ਨੇ। ਤੁਰੇ ਜਾ ਰਹੇ ਨੇ ਸਾਹਿਬਜ਼ਾਦੇ ਗੰਗੂ ਦੇ ਨਾਲ, ਇਹ ਗੰਗੂ ਆਪਣੇ ਘਰ ਨੂੰ ਲੈ ਕੇ ਆ ਰਿਹਾ। ਨੁਕੀਲੀਆਂ ਝਾੜੀਆਂ ਦੇ ਨੁਕੀਲੇ ਕੰਡੇ ਕੱਪੜਿਆਂ ਨੂੰ ਲੀਰੋ ਲੀਰ ਕਰਦੇ ਨਜ਼ਰ ਪੈ ਰਹੇ ਨੇ, ਔਰ ਕੋਮਲ ਜਿਸਮ ਨੂੰ ਲਹੂ ਲੁਹਾਣ ਵੀ ਕਰਦੇ ਨੇ। ਇਕ ਨੁਕੀਲਾ ਕੰਡਾ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੀ ਬਾਂਹ ਦੇ ਉੱਤੇ ਵੱਜਾ ਹੈ, ਬਿਜਲੀ ਚਮਕੀ ਏ ਤੇ ਮਾਤਾ ਜੀ ਨੇ ਵੇਖਿਆ ਬੇਟੇ ਦੀ ਬਾਂਹ ਵਿਚੋਂ ਖੂਨ ਵਗ ਰਿਹਾ, ਘੁੱਟ ਕੇ ਗਲਵਕੜੀ ਵਿਚ ਲਿਆ, ਮਸਤਕ ਚੁੰਮਿਆ, ਛਾਤੀ ਦਾ ਨਿੱਘ ਦਿੱਤਾ, ਅਡੋਲ ਤੁਰੇ ਜਾ ਰਹੇ ਨੇ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਇਨ੍ਹਾਂ ਨੇ ਦਾਦੀ ਦੇ ਨਾਲ ਦੋ ਪਿਆਰ ਦੀਆਂ ਗੱਲਾਂ ਕੀਤੀਆਂ, ਗੱਲੀ ਬਾਤੀ ਪੈ ਗਏ। ਕਹਿਣ ਲੱਗੇ, ਦਾਦੀ ਜੀ ਸਾਡੇ ਪਿਤਾ ਜੀ ਵੀ ਨਜ਼ਰ ਨਹੀਂ ਆ ਰਹੇ, ਉਹ ਸਾਨੂੰ ਛੱਡ ਕੇ ਚਲੇ ਗਏ, ਸਾਡੀ ਮਾਤਾ ਚਲੀ ਗਈ, ਸਾਡਾ ਖੜਾਉਣ ਵਾਲਾ ਪਿਆਰਾ ਖਾਲਸਾ ਸਿੰਘ ਚਲੇ ਗਏ, ਸਾਡੇ ਦੋ ਵੱਡੇ ਵੀਰ ਸਾਹਿਬ ਅਜੀਤ ਸਿੰਘ ਤੇ ਸਾਹਿਬ ਜੁਝਾਰ ਸਿੰਘ ਜੋ ਰੋਜ਼ ਰੋਜ਼ ਸਾਡੀ ਉਂਗਲੀ ਪਕੜ ਕੇ ਸਾਨੂੰ ਬਾਗ ਦੀ ਸੈਰ ਕਰਾਉਣ ਵਾਸਤੇ ਲੈ ਕੇ ਜਾਇਆ ਕਰਦੇ ਸਨ, ਜੋ ਸਾਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਭੇਟ ਕਰਿਆ ਕਰਦੇ ਸਨ, ਅੱਜ ਉਹ ਵੀ ਨਜ਼ਰ ਨਹੀਂ ਆ ਰਹੇ। ਅੱਲਾ ਯਾਰ ਖਾਂ ਜੋਗੀ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀਆਂ ਗੱਲਾਂ ਬਾਤਾਂ ਨੂੰ ਕਲਮ ਬੰਦ ਕੀਤਾ ਹੈ। ਬੱਚੇ ਕਹਿੰਦੇ ਨੇ, ਦਾਦੀ ਸੇ ਬੋਲੇ ਪੋਤਰੇ ਸਿਪਾਹੀ ਕਿਧਰ ਗਏ, ਦਰਿਆ ਪੇ ਹਮੇ ਛੋੜ ਕੇ ਰਾਹੀ ਕਿਧਰ ਗਏ, ਅੱਬਾ ਵੀ ਹਮੇ ਛੋੜ ਗਏ ਜਾਨੇ ਜੰਗ ਮੇ, ਇਤਨਾ ਖਿਆਲ ਨਾ ਥਾ ਤੀਰੋਂ ਤੋਂ ਫੰਗ ਮੇ, ਰਣ ਜੀਤ ਕਰ ਰਣ ਮੇਨੇ ਮੈਦਾਨ, ਰਣ ਨੂੰ ਫਤਿਹ ਕਰਕੇ ਰਣ ਜੀਤ ਕਰ, ਜਿਸ ਗੜੀ ਅਜੀਤ ਆਏਗੇ, ਪਿਤਾ ਕੇ ਸਾਥ ਜਿਸ ਗੜੀ ਜੁਝਾਰ ਆਏਗੇ, ਕਰ ਗਿਲਾ ਹਰ ਏਕ ਸੇ ਹਮ ਰੂਠ ਜਾਏਗੇ, ਕਭੀ ਮਾਤਾ ਕਭੀ ਪਿਤਾ ਕਭੀ ਭਾਈ ਮਨਾਏਗੇ, ਇਕਰਾਰ ਲੇਂਗੇ ਉਨਸੇ ਫਿਰ ਨਾ ਜਾਣਾ ਕਭੀ, ਦਾਗੇ ਜਿਗਰ ਕੋ ਫਿਰ ਨਾ ਬੁਲਾਣਾ ਕਭੀ। ਜਿਸ ਪਿਤਾ ਗੁਰੂ ਗੋਬਿੰਦ ਸਿੰਘ ਦੇ ਨਾਲ ਰੁਸਣ ਦੀਆਂ ਗੱਲਾਂ ਕਰ ਰਹੇ ਹੋ, ਉਹ ਪਿਤਾ ਤੇ ਸੱਚਮੁੱਚ ਹੀ ਦੁਨਿਆਵੀ ਤੌਰ ਦੇ ਉੱਤੇ ਤੁਹਾਡੇ ਤੋਂ ਰੁਸ ਚੁੱਕੇ ਨੇ। ਜਿਸ ਪਿਤਾ ਨੂੰ ਨਾ ਮਿਲਣ ਦੀਆਂ ਗੱਲਾਂ ਬੱਚੇ ਕਰ ਰਹੇ ਸਨ, ਉਹ ਪਿਤਾ ਵਾਕਈ ਹੁਣ ਅਗਲੇ ਸਮੇਂ ਦੇ ਅੰਦਰ ਮਿਲਣਗੇ ਨੇ। ਜਿਸ ਅਜੀਤ ਸਿੰਘ ਜੁਝਾਰ ਸਿੰਘ ਦੇ ਨਾਲ ਰੁਸਣ ਦੀਆਂ ਗੱਲਾਂ ਇਹ ਦੋਵੇਂ ਛੋਟੇ ਵੀਰ ਕਰ ਰਹੇ ਨੇ, ਉਹ ਅਜੀਤ ਸਿੰਘ ਤੇ ਉਹ ਜੁਝਾਰ ਸਿੰਘ ਹੁਣ ਕਦੀ ਇਨ੍ਹਾਂ ਨੂੰ ਮਿਲਣਗੇ ਵੀ ਨਹੀਂ, ਨਾ ਮਾਂ ਨਾ ਭਾਈ ਨਾ ਪਿਤਾ ਨਹੀਂ ਮਿਲਣਗੇ। ਹੁਣ ਦਾਦੀ ਹੀ ਪਿਤਾ ਹੈ, ਦਾਦੀ ਹੀ ਮਾਂ ਹੈ, ਦਾਦੀ ਹੀ ਭਾਈ ਹੈ, ਦਾਦੀ ਹੀ ਸਭ ਕੁਝ ਹੈ। ਖੈਰ, ਗੰਗੂ ਬ੍ਰਾਹਮਣ ਆਪਣੀ ਕਮੀਨੀ ਹਰਕਤ ਤੋਂ ਮੁੜਿਆ ਨਹੀਂ, ਇਹਨੇ ਮੋਰਿੰਡੇ ਦੇ ਥਾਣੇ ਦੇ ਅੰਦਰ ਜਾ ਕੇ ਖਬਰ ਕੀਤੀ, ਜਾਨੀ ਖਾਂ ਤੇ ਮਾਨੀ ਖਾਂ ਮੋਰਿੰਡੇ ਦੇ ਥਾਣੇਦਾਰ ਆਪਣੇ ਅਹਿਲਕਾਰਾਂ ਸਿਪਾਹੀਆਂ ਦੇ ਸਮੇਤ ਚੜ ਕੇ ਆ ਜਾਂਦੇ ਨੇ। ਮਾਤਾ ਗੁਜਰੀ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਦੇ ਘਰ ਵਿਚੋਂ ਕੈਦ ਕਰ ਲਿਆ ਜਾਂਦਾ ਹੈ, ਇਨ੍ਹਾਂ ਨੂੰ ਮੋਰਿੰਡੇ ਲੈ ਕੇ ਚਲੇ ਜਾਂਦੇ ਨੇ, ਇਥੋਂ ਸੁਰਹੰਦ ਪਹੁੰਚਾਇਆ ਜਾਂਦਾ ਹੈ। ਅਗਲਾ ਇਤਿਹਾਸ ਦਾ ਪੰਨਾ
ਜੋ ਇਨ੍ਹਾਂ ਸਾਹਿਬਜ਼ਾਦਿਆਂ ਦੇ ਨਾਲ ਹੋਈ ਬੀਤੀ, ਕਿਵੇਂ ਜ਼ੁਲਮੀਆਂ ਨੇ ਜ਼ੁਲਮ ਕਮਾਇਆ, ਉਹ ਆਉਣ ਵਾਲੇ ਕੱਲ ਨੂੰ ਮੈਂ ਆਪ ਸੰਗਤ ਦੀ ਭੇਟ ਕਰਾਂਗਾ। ਸਤਿਕਾਰਯੋਗ ਮਿਹਰਬਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਅਤੇ ਨਿੱਘੀ ਗੋਦ ਦਾ ਆਨੰਦ ਪਾ ਰਹੇ ਤੇ ਦੂਰ ਨੇੜੇ ਬੈਠ ਕੇ ਸੁਣ ਰਹੇ ਸਭ ਸਤਸੰਗੀ ਜਨੋ, ਕੱਲ ਦੇ ਰੋਜ਼ ਛੋਟੇ ਸਾਹਿਬਜ਼ਾਦਿਆਂ ਦੇ ਇਤਿਹਾਸ ਦੇ ਪੰਨੇ ਮੈਂ ਆਪ ਸੰਗਤ ਦੇ ਸਨਮੁਖ ਭੇਟ ਕਰਨ ਦਾ ਨਿਮਾਣਾ ਯਤਨ ਕਰ ਰਿਹਾ ਸਾਂ। ਔਰ ਕੱਲ ਆਪ ਸੰਗਤ ਨੇ ਸੁਣਿਆ ਸੀ ਕਿ ਸਰਸਾ ਨਦੀ ਪਾਰ ਕਰਨ ਤੋਂ ਬਾਅਦ ਸਾਹਿਬਜ਼ਾਦੇ ਆਪਣੀ ਦਾਦੀ ਮਾਤਾ ਗੁਜਰੀ ਜੀ ਦੇ ਸਮੇਤ ਇੱਕ ਰਾਤ ਕਰਮੂ ਝੀਵਰ ਦੀ ਝੁੱਗੀ ਦੇ ਅੰਦਰ ਬਤੀਤ ਕਰਦੇ ਨੇ। ਉਸ ਤੋਂ ਬਾਅਦ ਅੱਗੇ ਲਛਮੀ ਬਾਈ ਦੇ ਘਰ ਦੇ ਅੰਦਰ ਪ੍ਰਸ਼ਾਦਾ ਪਾਣੀ ਛਕਿਆ, ਇੱਥੋਂ ਹੀ ਗੰਗੂ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਲੈ ਕੇ ਆਪਣੇ ਪਿੰਡ ਸਹੇੜੀ ਚਲਾ ਗਿਆ। ਸਹੇੜੀ ਜਾ ਕੇ ਧਨ ਦੀ ਖੁਰਜੀ ਦੇ ਉੱਤੇ ਮਨ ਡੋਲਿਆ ਔਰ ਗੰਗੂ ਦੇ ਘਰ ਵਿੱਚੋਂ ਹੀ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਗ੍ਰਿਫ਼ਤਾਰ ਹੋਏ। ਇਹ ਵਾਰਤਾ ਮੈਂ ਕੱਲ ਦੇ ਰੋਜ਼ ਆਪ ਸੰਗਤ ਦੇ ਸਨਮੁਖ ਰੱਖ ਚੁੱਕਾ। ਜਾਨੀ ਖਾਂ ਮਾਨੀ ਖਾਂ ਮੁਰਿੰਡੇ ਦੇ ਹਾਕਮ ਮੁਰਿੰਡੇ ਦੇ ਥਾਣੇਦਾਰ, ਇਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਔਰ ਗ੍ਰਿਫ਼ਤਾਰ ਕਰਨ ਤੋਂ ਬਾਅਦ ਇਹ ਲੈ ਕੇ ਆਉਂਦਾ ਹੈ ਸਰਹੰਦ। ਅੱਠ ਪੋਹ ਵਾਲੇ ਦਿਨ ਚਮਕੌਰ ਸਾਹਿਬ ਦਾ ਜੰਗ ਸਮਾਪਤ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਗੜੀ ਵਿਚੋਂ ਤਾੜੀ ਮਾਰ ਕੇ ਨਿਕਲ ਜਾਂਦੇ ਨੇ। ਨੌ ਪੋਹ ਨੂੰ ਵਜ਼ੀਰ ਖਾਂ ਸਰਹੰਦ ਵਾਪਸ ਆਉਂਦਾ। ਇਹਨੂੰ ਕੰਨਾਂ ਦੇ ਅੰਦਰ ਖਬਰ ਪਈ ਕਿ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਫੜੇ ਗਏ ਨੇ। ਮਨ ਹੀ ਮਨ ਦੇ ਅੰਦਰ ਬੜਾ ਖੁਸ਼ ਹੋਇਆ, ਹੁਣ ਮੈਂ ਮਾੜਾਈਆਂ ਕਰਾਂਗਾ, ਹੁਣ ਮੈਂ ਇਨ੍ਹਾਂ ਤੋਂ ਈਨ ਮਨਵਾਵਾਂਗਾ, ਇਹ ਮੁਸਲਮਾਨ ਬਣ ਜਾਣਗੇ। ਇਨ੍ਹਾਂ ਦੇ ਮਗਰ ਚਲਦੇ ਚਲਦੇ ਮੋਹ ਦੀ ਜੰਜੀਰ ਵਿਚ ਬੱਝੇ ਹੋਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੀ ਆਪਣੇ ਆਪ ਸਾਡੀ ਮੁੱਠੀ ਦਾ ਸ਼ਿੰਗਾਰ ਬਣ ਜਾਣਗੇ। ਨੌ ਪੋਹ ਵਾਲੇ ਦਿਨ ਵਜ਼ੀਰ ਖਾਂ ਨੇ ਆਰਾਮ ਫਰਮਾਇਆ। ਦਸ ਪੋਹ ਵਾਲੇ ਦਿਨ ਕਚਹਿਰੀ ਲਾਉਣ ਦੀ ਤਜਵੀਜ਼ ਵਿਉਂਤਬੰਦੀ ਘੜੀ ਗਈ। ਯਾਰਾਂ ਪੋਹ ਵਾਲੇ ਦਿਨ ਪਹਿਲੀ ਪੇਸ਼ੀ ਹੁੰਦੀ ਏ ਯਾਰਾਂ ਪੋਹ ਵਾਲੇ ਦਿਨ। ਇੱਕ ਬੇਨਤੀ ਮੈਂ ਰੋਕ ਕੇ ਹੋਰ ਕਰਦਾ ਚੱਲਾਂ, ਸਾਹਿਬਜ਼ਾਦਿਆਂ ਨੂੰ ਲਿਆ ਕੇ ਜਿੱਥੇ ਕੈਦ ਕੀਤਾ ਗਿਆ ਉਹਦਾ ਨਾਂ ਏ ਸੰਮਣ ਬੁਰਜ ਤੇ ਜਾਂ ਠੰਡਾ ਬੁਰਜ। ਉਹ ਠੰਡਾ ਬੁਰਜ ਉਹਨੂੰ ਤਾਂ ਕਿਹਾ ਜਾਂਦਾ ਹੈ ਕਿਉਂਕਿ ਪੁਰਾਣੇ ਸਮੇਂ ਦੇ ਅੰਦਰ ਮੁਗਲ ਸਲਤਨਤ ਦੇ ਵੇਲੇ ਬਹੁਤ ਥਾਵਾਂ ਤੇ ਇਸ ਤਰ੍ਹਾਂ ਦੇ ਬੁਰਜ ਬਣੇ ਹੁੰਦੇ ਸਨ। ਉਹਦੇ ਵਿਚਕਾਰ ਇੱਕ ਖੂਹ ਹੁੰਦਾ ਸੀ, ਖੂਹ ਦੇ ਚਾਰ ਚੁਫੇਰੇ ਭੋਰੇ ਹੁੰਦੇ ਸਨ, ਕਮਰੇ ਬਣੇ ਔਰ ਇਹਦੀ ਚਨਾਈ ਬਾਹਰੋਂ ਹੁੰਦੀ ਸੀ ਪੱਕੀਆਂ ਇੱਟਾਂ ਦੇ ਨਾਲ ਔਰ ਅੰਦਰਲੇ ਪਾਸੇ ਕੱਚੀ ਮਿੱਟੀ ਦੇ ਨਾਲ ਤਾਂ ਕਿ ਠੰਡਾ ਰਹਿ। ਔਰ ਉਸ ਖੂਹ ਦੇ ਉੱਤੇ ਥੋੜੀ ਜਿਹੀ ਜਗ੍ਹਾ ਛੱਡ ਕੇ ਉੱਪਰ ਬਹਿਣ ਖਲੋਣ ਦੀ ਖਾਣ ਪੀਣ ਦੀ ਜਗ੍ਹਾ ਇਨ੍ਹਾਂ ਮੁਗਲ ਹਾਕਮਾਂ ਨੇ ਬਣਾਈ ਹੁੰਦੀ ਸੀ। ਉਹਦੇ ਚਾਰ ਚੁਫੇਰੇ ਦਰਵਾਜ਼ਾ ਕੋਈ ਨਹੀਂ ਸੀ ਹੁੰਦਾ, ਖੁੱਲੀਆਂ ਡਿਓੜੀਆਂ ਦੇ ਤਰ੍ਹਾਂ ਇਹ ਬਣਾਇਆ ਹੁੰਦਾ ਸੀ। ਇਹਨੂੰ ਤਾਂ ਕਰਕੇ ਕੋਈ ਕਹਿ ਦਿੰਦੇ ਨੇ ਸੰਮਣ ਬੁਰਜ ਤੇ ਕੋਈ ਕਹਿ ਦਿੰਦੇ ਨੇ ਇਹਨੂੰ ਠੰਡਾ ਬੁਰਜ। ਜਿੱਥੇ ਖੂਹ ਹੈ ਖੂਹ ਦੇ ਉੱਤੇ ਜਿਹੜੀ ਬਹਿਣ ਵਾਲੀ ਜਗ੍ਹਾ ਹੈ ਉਸ ਜਗ੍ਹਾ ਦੇ ਉੱਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਟਿਕਾਇਆ ਗਿਆ। ਚਾਰ ਚੁਫੇਰੇ ਕੜੀ ਨਿਗਰਾਨੀ ਕੜਾ ਪਹਿਰਾ। ਮੋਤੀ ਮਹਿਰਾ ਵਜ਼ੀਰ ਖਾਂ ਦੇ ਲੰਗਰਾਂ ਦੇ ਅੰਦਰ ਸੇਵਾ ਕਰਦਾ ਹੈ ਤੇ ਲੰਗਰ ਦੇ ਅੰਦਰ ਇਹ ਉਨ੍ਹਾਂ ਨੂੰ ਲੰਗਰ ਛਕਾਉਣ ਦਾ ਕੰਮ ਕਰਦਾ ਹੈ ਜਿਹੜੇ ਹਿੰਦੂ ਕੈਦੀ ਤੇ ਹਿੰਦੂ ਅਹਿਲਕਾਰ ਵਜ਼ੀਰ ਖਾਂ ਦੇ ਕੋਲ ਹੁੰਦੇ ਨੇ। ਉਨ੍ਹਾਂ ਨੂੰ ਲੰਗਰ ਛਕਾਉਣਾ ਬਣਾਉਣਾ ਇਹ ਮੋਤੀ ਮਹਿਰੇ ਦੀ ਜ਼ਿੰਮੇਵਾਰੀ ਹੈ। ਇੱਕ ਬੇਨਤੀ ਮੈਂ ਹੋਰ ਰੋਕ ਕੇ ਕਰਦਾ ਚੱਲਾਂ, ਕੁਝ ਇਸ ਤਰ੍ਹਾਂ ਦੀਆਂ ਮਹਾਨ ਸ਼ਖਸੀਅਤਾਂ ਸਿੱਖ ਪੰਥ ਦੇ ਅੰਦਰ ਹੋ ਗੁਜ਼ਰੀਆਂ ਨੇ ਜਿਨ੍ਹਾਂ ਦਾ ਇਤਿਹਾਸ ਖੋਜ ਦਾ ਮੁਥਾਜ ਹੈ, ਜਿਨ੍ਹਾਂ ਦੇ ਇਤਿਹਾਸ ਦੇ ਪੰਨੇ ਬਹੁਤ ਜ਼ਿਆਦਾ ਨਹੀਂ ਮਿਲਦੇ, ਕੇਵਲ ਵਣਗੀ ਮਾਤਰ ਚੰਦ ਕੁ ਗੱਲਾਂ ਮਿਲਦੀਆਂ ਨੇ, ਜਿਨ੍ਹਾਂ ਵਿੱਚੋਂ ਇੱਕ ਮੋਤੀ ਮਹਿਰੇ ਦਾ ਨਾਂ, ਦੂਸਰਾ ਦੀਵਾਨ ਟੋਡਰ ਮੱਲ ਜੀ ਦਾ ਨਾਂ, ਤੀਸਰਾ ਭਾਈ ਜੀਵਨ ਸਿੰਘ ਭਾਈ ਜੈਤਾ ਜੀ ਦਾ ਨਾਮ ਲਿਆ ਜਾ ਸਕਦਾ ਹੈ।
फिर भी भाई जैता जी का कुछ जीवन चरित्र मिलता है, पर टोडर मल का बड़ा थोड़ा मिलता है, ते मोती मेहरे का भी बड़ा थोड़ा मिलता है। मोती मेहरा लंगर खवाउन दा काम करदा है, लंगर बनाउन दा काम करदा है, पर हिंदू अहलकार ते हिंदू कैदियां वास्ते। ए लंगर बना के लेके आया हिंदू कैदियां नूं खवाउन वास्ते। दरोगे ने आवाज दिती है, भाई तीन कैदी नवे आए ने, लंगर इन्हां नूं भी देंदा जा। ए पुछदा है कौन ने, जिहड़े कैदी आए ने कौन ने, अजे तक मोती मेहरे नूं पता नहीं है। ए कहण लगा, तू सुनिया नहीं कि गुरु गोविंद सिंह पिता दी माता ते गुरु गोविंद सिंह पातशाह दे छोटे साहिबजादे ने? आख्या, उह किथे ने? उपर बुरज दे अंदर ने। इहदे मन दे अंदर विश्वास, भावना ते श्रद्धा इह पहलां तों सी। आउंदियां जांदियां संगतां नूं इह मिलदा जुलदा रहिंदा सी, और मन दा विचार सी कदी सबब बने ते आनंदपुर साहिब जा के पातशाह दे दर्शन करां, पर इस तरह दा मौका, इस तरह दा सबब कदी बनिया ना। ਇਹ ਮਨ ਹੀ ਮਨ ਦੇ ਅੰਦਰ ਸ਼ਰਧਾ ਲੈ ਕੇ ਪੌੜੀਆਂ ਚੜ ਜਾਂਦਾ ਹੈ, ਮਾਤਾ ਜੀ ਦੇ ਕੋਲ ਜਾ ਕੇ ਨਮਸਕਾਰ ਕਰਦਾ ਹੈ, ਥਾਲ ਰੱਖਿਆ ਹੈ। ਮਾਤਾ ਜੀ, ਮੈਂ ਇਥੋਂ ਦਾ ਹਿੰਦੂ ਕੈਦੀਆਂ ਨੂੰ ਲੰਗਰ ਬਣਾ ਕੇ ਖਵਾਉਣ ਵਾਲਾ ਅਹਿਲਕਾਰ ਹਾਂ, ਮੈਂ ਲੰਘ ਰਹੀ ਹਾਂ, ਤੁਹਾਡੇ ਵਾਸਤੇ ਲੰਗਰ ਲੈ ਕੇ ਆਇਆ। ਤੇ ਮਾਤਾ ਜੀ ਨੇ ਮਨਾ ਕਰ ਦਿੱਤਾ, ਮੋਤੀ ਬੇਟਾ, ਅਸੀਂ ਨਵਾਬ ਦਾ ਭੇਜਿਆ ਹੋਇਆ ਲੰਗਰ ਖਾਣਾ ਪਸੰਦ ਨਹੀਂ ਕਰਦੇ, ਅਸੀਂ ਇਹ ਤੇਰਾ ਲਿਆਂਦਾ ਹੋਇਆ ਲੰਗਰ ਪ੍ਰਵਾਨ ਨਹੀਂ ਕਰਦੇ। ਇਹਨੇ ਮਸਤਕ ਝੁਕਾਇਆ, ਮਾਤਾ ਜੀ ਤੋਂ ਅਸੀਸ ਲਈ। ਗੱਲ ਨੂੰ ਮੈਂ ਬਿਲਕੁਲ ਛੋਟੀ ਕਰਕੇ ਬਿਆਨ ਕਰ ਰਿਹਾ। ਇਹ ਵਾਪਸ ਚਲਾ ਜਾਂਦਾ ਹੈ। ਥਾਲ ਜਿਉਂ ਦਾ ਤਿਉਂ ਵੇਖ ਕੇ ਦਰੋਗਾ ਸਵਾਲ ਕਰਦਾ ਹੈ, ਬਈ ਲੰਗਰ ਕੈਦੀਆਂ ਨੇ ਛਕਿਆ ਨਹੀਂ, ਖਾਧਾ ਨਹੀਂ? ਤੇ ਇਹਨੇ ਸਾਰੀ ਕਹਾਣੀ ਬਿਆਨ ਕੀਤੀ। ਉਹ ਕਹਿਣ ਲੱਗੇ, ਅਸੀਂ ਨਵਾਬ ਦਾ ਭੇਜਿਆ ਹੋਇਆ ਲੰਗਰ ਨਹੀਂ ਖਾਣਾ। ਦਰੋਗੇ ਨੇ ਖਬਰ ਪਹੁੰਚਾਈ ਹੈ ਨਵਾਬ ਦੇ ਕੋਲ। ਨਵਾਬ ਦੇ ਕੋਲ ਬੈਠਾ ਹੈ ਸੁੱਚਾ ਆਨੰਦ, ਜਿਹਨੂੰ ਇਤਿਹਾਸ ਦੇ ਪੰਨੇ ਬਾਅਦ ਵਿਚ ਝੂਠਾ ਆਨੰਦ ਕਹਿ ਕੇ ਪੁਕਾਰਦੇ ਰਹਿ, ਲਿਖਦੇ ਰਹਿ। ਸੁੱਚਾ ਆਨੰਦ ਕਹਿਣ ਲੱਗਾ, ਚਲੋ ਕੋਈ ਗੱਲ ਨਹੀਂ, ਜੇ ਇਸ ਲੰਗਰ ਦਾ ਲੰਗਰ ਨਹੀਂ ਖਾਣਾ ਤੇ ਮੇਰੇ ਘਰ ਚਲਾ ਜਾ, ਮੇਰੇ ਘਰੋਂ ਲੰਗਰ ਲੈ ਕੇ ਆ। ਇਹਦੇ ਘਰੋਂ ਲੰਗਰ ਪਕਵਾ ਕੇ ਦੁਬਾਰਾ ਮਾਤਾ ਜੀ ਦੇ ਕੋਲ ਲਿਆਂਦਾ ਗਿਆ ਤੇ ਮਾਤਾ ਜੀ ਨੇ ਫਿਰ ਲੰਗਰ ਲੈਣ ਤੋਂ ਮਨਾ ਕਰ ਦਿੱਤਾ ਹੈ। ਮੁਖਸਰ ਬੇਨਤੀ ਕਰ ਰਿਹਾ, ਲੰਗਰ ਲੈਣ ਤੋਂ ਫਿਰ ਮਨਾ ਕੀਤਾ। ਇਹ ਦੁਬਾਰਾ ਆਇਆ, ਦਰੋਗੇ ਨੇ ਦੁਬਾਰਾ ਖਬਰ ਫਿਰ ਵਜ਼ੀਰ ਖਾਨ ਨੂੰ ਜਾ ਕੇ ਦਿੱਤੀ ਹੈ, ਤੇ ਵਜ਼ੀਰ ਖਾਨ ਅੱਗ ਬਬੂਲਾ ਤੇ ਹੋਇਆ ਹੀ ਸੀ, ਕ੍ਰੋਧ ਦੇ ਅੰਦਰ ਤਿਲ ਮਿਲਾ ਤੇ ਰਿਹਾ ਹੀ ਸੀ। ਇਹਨੇ ਹੁਕਮ ਛੱਡ ਦਿੱਤਾ, ਕਹਿਣ ਲੱਗਾ, ਇਹਨਾਂ ਨੂੰ ਭੁੱਖੇ ਹੀ ਰਹਿਣ ਦਿਓ, ਇਹਨਾਂ ਨੂੰ ਜੋ ਵੀ ਲੰਗਰ ਖਵਾਵੇ ਜਾਂ ਕੋਈ ਹੋਰ ਇਹਨਾਂ ਦੀ ਸੇਵਾ ਸੰਭਾਲ ਕਰੇ ਉਹਦੇ ਉੱਤੇ ਵੀ ਕਾਨੂੰਨ ਦੀ ਸਖਤੀ ਹੋਏਗੀ, ਇਹਨਾਂ ਨੂੰ ਭੁੱਖੇ ਰਹਿਣ ਦਿਓ। ਮੋਤੀ ਮਹਿਰਾ ਇਥੋਂ ਆਪਣੇ ਘਰ ਚਲਾ ਜਾਂਦਾ ਹੈ ਰਾਤ ਦੇ ਸਮੇਂ ਵਿਹਲਾ ਹੋ ਕੇ, ਤੇ ਮੋਤੀ ਮਹਿਰੇ ਦੇ ਮਨ ਦੇ ਅੰਦਰ ਉਹੀ ਵਿਚਾਰ ਮਾਲਾ ਬਣ ਕੇ ਲਗਾਤਾਰ ਚੱਲ ਰਹੇ ਨੇ। ਛੋਟੇ ਛੋਟੇ ਬੱਚੇ ਨੇ, ਬਿਰਧ ਮਾਤਾ ਨੇ, ਇਹ ਸਾਰੀ ਰਾਤ ਭੁੱਖ ਦੇ ਅੰਦਰ ਕਿਵੇਂ ਗੁਜ਼ਾਰਨਗੇ? ਇਹੀ ਵਿਚਾਰ ਮਨ ਦੇ ਅੰਦਰ ਚੱਲੀ ਜਾ ਰਿਹਾ। ਤੇ ਮੋਤੀ ਮਹਿਰੇ ਦਾ ਪਿਤਾ ਬਾਲਪਨ ਦੇ ਅੰਦਰ ਹੀ ਸਰੀਰ ਛੱਡ ਗਏ ਸਨ। ਮੋਤੀ ਮਹਿਰੇ ਦੇ ਘਰ ਦੇ ਅੰਦਰ ਇੱਕ ਛੋਟੀ ਉਮਰ ਦਾ ਬਾਲ ਹੈ, ਇੱਕ ਬੱਚਾ ਹੈ, ਬੇਟਾ ਹੈ, ਔਰ ਇੱਕ ਇਹਦੀ ਬਿਰਧ ਮਾਤਾ ਤੇ ਇੱਕ ਪਤਨੀ, ਬਸ ਇੰਨਾ ਹੀ ਪਰਿਵਾਰ ਹੈ। ਇਹਨੇ ਮਾਂ ਦੇ ਨਾਲ ਜਾ ਕੇ ਗੱਲ ਕੀਤੀ, ਮਾਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਮਾਤਾ ਤੇ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਕੈਦ ਵਿੱਚ ਨੇ, ਮੈਂ ਇਸ ਤਰ੍ਹਾਂ ਲੰਗਰ ਲੈ ਕੇ ਗਿਆ, ਉਹਨਾਂ ਨੇ ਛਕਿਆ ਨਹੀਂ, ਵਾਪਸ ਕੀਤਾ, ਮੇਰਾ ਮਨ ਕਰਦਾ ਮੈਂ ਕੋਈ ਉਹਨਾਂ ਦੀ ਸੇਵਾ ਕਰਾਂ। ਤੇ ਮਾਂ ਕਹਿਣ ਲੱਗੀ, ਵੇਖੀ ਕਿਧਰੇ ਵਜ਼ੀਰ ਖਾਨ ਦਾ ਕਹਿਰ ਸਾਡੇ ਉੱਤੇ ਹੀ ਨਾਮ ਵਰਸਣਾ ਸ਼ੁਰੂ ਹੋ ਜਾਏ। ਇਹਨੇ ਆਪਣੇ ਘਰਵਾਲੀ ਨਾਲ ਗੱਲ ਕੀਤੀ, ਘਰਵਾਲੀ ਨੇ ਹਾਮੀ ਪ੍ਰਗਟਾਈ, ਸਹਿਮਤੀ ਦਿੱਤੀ। ਇਹਨੇ ਆਪਣੇ ਘਰੋਂ ਬਾਜਰੇ ਦੀਆਂ ਰੋਟੀਆਂ ਤਿਆਰ ਕਰਵਾਈਆਂ, ਬਾਜਰੇ ਦੀਆਂ, ਔਰ ਇਹਦੇ ਘਰ ਦੇ ਅੰਦਰ ਗਊ ਸੀ, ਗਊ ਨੂੰ ਚੋਕ ਕੇ ਇਹਨੇ ਦੁੱਧ ਗਰਮ ਕੀਤਾ ਹੈ, ਦੁੱਧ ਲਿਆ ਹੈ। ਇਹ ਰੋਟੀਆਂ ਤੇ ਦੁੱਧ ਲੈ ਕੇ ਮਾਤਾ ਜੀ ਦੇ ਕੋਲ ਜਾਣ ਦੀ ਤਿਆਰੀ ਕਰਦਾ ਹੈ, ਨਾਲ ਦੀ ਨਾਲ ਹੀ ਰੁਕ ਜਾਂਦਾ ਹੈ। ਮਾਂ ਪੁੱਛਦੀ, ਮੋਤੀ ਬੇਟਾ ਹੁਣ ਕੀ ਹੋਇਆ? ਇਹ ਕਹਿਣ ਲੱਗਾ, ਮਾਂ, ਵਜ਼ੀਰ ਖਾਨ ਦਾ ਹੁਕਮ ਇਸ ਤਰ੍ਹਾਂ ਹੈ, ਇਹਨਾਂ ਦੀ ਸੇਵਾ ਜੋ ਕਰੇਗਾ ਉਹਦੇ ਉੱਤੇ ਕਾਨੂੰਨ ਲਾਗੂ ਹੋਏਗਾ, ਕਾਨੂੰਨ ਦੀ ਸਖਤੀ ਵਰਤੀ ਜਾਏਗੀ। ਮੈਂ ਚਾਹੁੰਦਾ ਕਿ ਦਰੋਗੇ ਨੂੰ ਕੋਈ ਰਿਸ਼ਵਤ ਦੇ ਕੇ ਤੇ ਸਾਹਿਬਜ਼ਾਦਿਆਂ ਦੀ ਸੇਵਾ ਕੀਤੀ ਜਾਏ। ਇਹਨੇ ਆਖਿਆ, ਬੇਟਾ ਘਰ ਦੇ ਅੰਦਰ ਕੋਈ ਪੈਸਾ ਤੇ ਨਹੀਂ। ਇਹਨੇ ਆਪਣੀ ਮਾਂ ਦੇ ਵੀ ਗਹਿਣੇ ਲਏ ਤੇ ਘਰਵਾਲੀ ਦੇ ਵੀ ਗਹਿਣੇ ਲਏ, ਔਰ ਉਹ ਗਹਿਣੇ ਚਾਂਦੀ ਦੇ ਸਨ, ਸੋਨੇ ਦੇ ਗਹਿਣੇ ਨਹੀਂ। ਚਾਂਦੀ ਦੇ ਗਹਿਣੇ ਲੈ ਕੇ ਦਰੋਗੇ ਨੂੰ ਰਿਸ਼ਵਤ ਦੇ ਕੇ ਚੁੱਪ ਰਹਿਣ ਦਾ ਪ੍ਰਣ ਲੈ ਕੇ ਮਾਤਾ ਜੀ ਦੇ ਕੋਲ ਚਲਾ ਜਾਂਦਾ ਹੈ।
ਔਰ ਇਹ ਦੁੱਧ ਪਿਆ ਕੇ ਆਉਂਦਾ ਹੈ। ਇਕੱਲਾ ਦੁੱਧ ਦਾ ਹੀ ਜ਼ਿਕਰ ਆਉਂਦਾ ਹੈ, ਪਰ ਇਤਿਹਾਸ ਦੇ ਪੁਰਾਣੇ ਪੰਨੇ ਨਾਲ ਬਾਜਰੇ ਦੀਆਂ ਰੋਟੀਆਂ ਦਾ ਵੀ ਜ਼ਿਕਰ ਕਰਦੇ ਨੇ। ਖੈਰ, ਸੇਵਾ ਕੀਤੀ ਭੋਜਨ ਦੇ ਨਾਲ, ਉਹ ਦੁੱਧ ਸੀ ਜਾਂ ਪ੍ਰਸ਼ਾਦੇ ਸੀ, ਇਹ ਪ੍ਰਸ਼ਾਦੇ ਜਾਂ ਦੁੱਧ ਪਚਾਉਣ ਦੇ ਅੰਦਰ ਕਾਮਯਾਬ ਹੋਇਆ। ਕੇਵਲ ਇੱਕ ਮਿੰਟ ਦੀ ਬੇਨਤੀ ਕਹਿ ਕੇ ਅੱਗੇ ਚੱਲਾਂ। ਇਹ ਮੋਤੀ ਮਹਿਰਾ ਬਾਅਦ ਵਿਚ ਜਦ ਸਾਹਿਬਜ਼ਾਦੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ, ਕੁਝ ਦਿਨ ਬਾਅਦ ਮੋਤੀ ਮਹਿਰੇ ਨੂੰ ਇਹਦੀ ਘਰਵਾਲੀ, ਇਹਦੀ ਮਾਂ ਤੇ ਇਹਦੇ ਬੱਚੇ ਦੇ ਸਮੇਤ ਕੋਲੂ ਦੇ ਅੰਦਰ ਪਾ ਕੇ ਪੀੜਿਆ ਗਿਆ। ਕੇਵਲ ਰੋਟੀ ਖਵਾਉਣ ਦੀ, ਦੁੱਧ ਪਿਆਉਣ ਦੀ ਇੰਨੀ ਵੱਡੀ ਸਜ਼ਾ। ਵਜ਼ੀਰ ਖਾਂ ਕਹਿੰਦਾ, ਲੋਕਾਂ ਨੂੰ ਪਤਾ ਲੱਗੇ ਕਿ ਮੇਰੇ ਹੁਕਮ ਨੂੰ ਤੋੜਨ ਦਾ ਇਹਨਾਂ ਨੂੰ ਨਤੀਜਾ ਕੀ ਭੁਗਤਣਾ ਪੈਂਦਾ। ਲੋਕਾਂ ਦੇ ਮਨਾਂ ਵਿਚ ਦਹਿਸ਼ਤ ਪੈਦਾ ਕਰਨ ਵਾਸਤੇ ਕੋਲੂ ਦੇ ਅੰਦਰ ਸਾਰੇ ਪਰਿਵਾਰ ਨੂੰ ਪੀੜ ਦਿੱਤਾ ਗਿਆ। ਪੁੱਛਿਆ ਵੀ ਗਿਆ ਸੀ, ਮੋਤੀ ਮਹਿਰੇ ਨੂੰ ਤੂੰ ਇਹ ਕੰਮ ਕੀਤਾ? ਉਹਨੇ ਕਬੂਲ ਕੀਤਾ, ਹਾਂ ਮੈਂ ਕੀਤਾ ਹੈ, ਮੈਨੂੰ ਮੇਰੀ ਸੇਵਾ ਦੇ ਉੱਤੇ ਫਖਰ ਹੈ। ਵਜ਼ੀਰ ਖਾਂ ਵੈਸੇ ਵੀ ਦੁਖੀ ਸੀ, ਉਹਨਾਂ ਦਿਨਾਂ ਦੇ ਅੰਦਰ ਕੁਝ ਘਰੇਲੂ ਪਰੇਸ਼ਾਨੀ ਦੇ ਵਿਚੋਂ ਵੀ ਉਹਨੂੰ ਗੁਜ਼ਰਨਾ ਪੈ ਰਿਹਾ ਸੀ। ਬਿਲਾਸਪੁਰ ਦੇ ਰਾਜੇ ਦੀ ਗੋਲੀ ਦੀ ਧੀ, ਜਿਹਦਾ ਨਾਂ ਸੀ ਜੈਨਾ, ਇਹ ਵਿਆਹੀ ਆ ਰਹੀ ਸੀ ਸਰਹੰਦ ਦੇ ਅੰਦਰ। ਸ਼ਿਕਾਰ ਖੇਡਣ ਵਾਸਤੇ ਨਿਕਲਿਆ ਵਜ਼ੀਰ ਖਾਂ, ਰਸਤੇ ਵਿਚ ਆ ਰਿਹਾ ਡੋਲਾ। ਇਹਨੇ ਵੇਖਿਆ ਡੋਲੇ ਦੇ ਅੰਦਰ ਕੌਣ ਹੈ, ਵਿਖਾਓ। ਜਦ ਵੇਖਿਆ ਤੇ ਉਸ ਰੂਪਵਤੀ ਦਾ ਰੂਪ ਵੇਖ ਕੇ ਵਜ਼ੀਰ ਖਾਂ ਦਾ ਮਨ ਮੋਹਿਆ ਗਿਆ। ਇਹਨੇ ਕਿਹਾ, ਡੋਲਾ ਸਿੱਧਾ ਮੇਰੇ ਮਹਿਲਾਂ ਦੇ ਅੰਦਰ ਪਹੁੰਚਾਇਆ ਜਾਏ। ਡੋਲਾ ਮਹਿਲਾਂ ਵਿਚ ਆਇਆ, ਉਹ ਇਹਦੀ ਬੇਗਮ ਬਣ ਗਈ, ਜਿਹਦਾ ਨਾਂ ਹੈ ਜੈਨਾ ਬੇਗਮ। ਜੈਨਾ ਬੇਗਮ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੇ ਅੰਦਰ ਇਤਰਾਜ਼ ਪ੍ਰਗਟ ਕਰ ਰਹੀ ਸੀ। ਉਹ ਨਹੀਂ ਸੀ ਚਾਹੁੰਦੇ ਬੱਚਿਆਂ ਨੂੰ ਇਹ ਸਜ਼ਾ ਮਿਲੇ। ਜਦ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ, ਇਹਨਾਂ ਦਾ ਪਤੀ ਪਤਨੀ ਦਾ ਤਕਰਾਰ ਵੱਧਦਾ, ਜੈਨਾ ਬੇਗਮ ਦਾ, ਵਜ਼ੀਰ ਖਾਂ ਦਾ, ਤੇ ਵੇਖਦਿਆਂ ਹੀ ਵੇਖਦਿਆਂ ਜੈਨਾ ਬੇਗਮ ਨੇ ਆਪਣੇ ਪੇਟ ਦੇ ਅੰਦਰ ਕਟਾਰ ਮਾਰ ਲਏ ਤੇ ਇਹਦੇ ਸਾਹਮਣੇ ਦਮ ਤੋੜ ਗਈ, ਮਰ ਗਈ। ਇਸ ਗੱਲੋਂ ਵੀ ਪਰੇਸ਼ਾਨ ਸੀ, ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਜੇ ਤੱਕ ਸਾਡੀ ਮੁੱਠੀ ਵਿਚ ਆਏ ਨਹੀਂ, ਕਾਬੂ ਵਿਚ ਨਹੀਂ ਆਏ, ਨਿਕਲ ਗਏ ਨੇ। ਖੈਰ, ਪਹਿਲੀ ਪੇਸ਼ੀ ਹੋਈ ਸਾਹਿਬਜ਼ਾਦਿਆਂ ਦੀ 11 ਪੋਹ ਵਾਲੇ ਦਿਨ ਵਜ਼ੀਰ ਖਾਂ ਦੀ ਕਚਹਿਰੀ ਦੇ ਅੰਦਰ। ਪਹਿਲੀ ਪੇਸ਼ੀ ਦੇ ਅੰਦਰ ਸਾਹਿਬਜ਼ਾਦਿਆਂ ਨੂੰ ਕੁਝ ਪਿਆਰ ਦੇ ਨਾਲ ਸਮਝਾਉਣ ਦਾ ਯਤਨ ਕੀਤਾ, ਕੁਝ ਥੋੜਾ ਜਿਹਾ ਡਰਾਇਆ ਪਰ ਨਰਮ ਤਰੀਕੇ ਦੇ ਨਾਲ, ਤੇ ਨਾਲ ਲੱਗਦਾ ਕੁਝ ਲਾਲਚ ਵੀ ਦਿੱਤਾ। ਵਜ਼ੀਰ ਖਾਂ ਆਪ ਬੋਲ ਕੇ ਕਹਿਣ ਲੱਗਾ, ਬੱਚਿਓ, ਤੁਹਾਡੇ ਪਿਤਾ, ਤੁਹਾਨੂੰ ਪਤਾ ਹੈ, ਚਮਕੌਰ ਦੇ ਅੰਦਰ ਸ਼ਹੀਦ ਹੋ ਗਏ ਨੇ, ਉਹ ਤੁਹਾਡੇ ਕੋਲੋਂ ਚਲੇ ਗਏ ਨੇ, ਤੁਹਾਡਾ ਅਨੰਦਪੁਰ ਕਿਲਾ ਤੁਹਾਡਾ ਤੁਹਾਨੂੰ ਛੱਡਣਾ ਪਿਆ ਹੈ, ਤੁਹਾਨੂੰ ਖੜਾਉਣ ਵਾਲੇ, ਤੁਹਾਡੇ ਨਾਲ ਰਹਿਣ ਵਾਲੇ, ਤੁਹਾਡਾ ਖਾਲਸਾ, ਉਹ ਕੁਝ ਮਾਰਿਆ ਗਿਆ ਹੈ ਤੇ ਕੁਝ ਖਿੰਡ ਪੁੰਡ ਗਿਆ ਹੈ। ਬੱਚਿਓ, ਤੁਸੀਂ ਸਾਡੀ ਗ੍ਰਿਫਤ ਵਿਚ ਹੋ, ਅਜੇ ਵੀ ਵਕਤ ਹੈ, ਤੁਸੀਂ ਦੀਨ ਕਬੂਲ ਕਰ ਲਓ, ਤੁਹਾਨੂੰ ਹੂਰਾਂ ਦੇ ਨਾਲ ਉਮਰ ਆਉਣ ਦੇ ਉੱਤੇ ਵਿਆਹ ਦਿੱਤਾ ਜਾਏਗਾ, ਜਗੀਰ ਦੇ ਦਿੱਤੀ ਜਾਏਗੀ, ਤੁਹਾਨੂੰ ਕਿਸੇ ਇਲਾਕੇ ਦਾ ਅਹਿਲਕਾਰ ਬਣਾ ਦਿੱਤਾ ਜਾਏਗਾ, ਤੁਹਾਨੂੰ ਸੂਬੇਦਾਰੇ ਦਿੱਤੀ ਜਾਏਗੀ, ਆਪ ਸਾਰੀ ਉਮਰ ਆਰਾਮ ਦੇ ਨਾਲ ਸੁੱਖ ਆਰਾਮ ਦੀ ਜ਼ਿੰਦਗੀ ਨੂੰ ਹੰਡਾ ਪਾਓਗੇ। ਪਰ ਸਾਹਿਬਜ਼ਾਦਿਆਂ ਨੇ ਕੜਕ ਆਵਾਜ਼ ਦੇ ਅੰਦਰ ਜਵਾਬ ਦਿੱਤਾ, ਵਜ਼ੀਰ ਖਾਂ, ਅਸੀਂ ਉਸ ਪਿਤਾ ਦੇ ਪੁੱਤਰ ਹਾਂ, ਜੇ ਉਹ ਸਾਡੇ ਪਿਤਾ ਲਾਲਚ ਕਰਦੇ ਤੇ ਔਰੰਗਜ਼ੇਬ ਕਹਿ ਰਿਹਾ ਸੀ ਕਿ ਤੁਸੀਂ ਆਰਾਮ ਦੇ ਨਾਲ ਆਨੰਦਪੁਰ ਵਿਚ ਵਸਦੇ ਰਹੋ, ਕਿਸੇ ਦੇ ਵਿਚ ਦਖਲ ਅੰਦਾਜ਼ ਨਾ ਦਿਓ, ਆਪਣੀ ਆਰਾਮ ਪੂਰਵਕ ਜ਼ਿੰਦਗੀ ਨੂੰ ਬਤੀਤ ਕਰੋ। ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਲਾਲਚੀ ਹਿਰਦੇ ਦੇ ਮਾਲਕ ਨਹੀਂ ਸਨ, ਜੇ ਉਹ ਲਾਲਚ ਕਰਦੇ ਤੇ ਇਹ ਦਸ਼ਾ ਸਾਡੀ ਬਣਨੀ ਨਹੀਂ ਸੀ। ਅਸੀਂ ਲਾਲਚ ਤੋਂ ਰਹਿਤ ਪਿਤਾ ਦੇ ਪੁੱਤਰ ਹਾਂ, ਲਾਲਚ ਤੋਂ ਰਹਿਤ ਦਾਦੇ ਦੇ ਪੋਤਰੇ ਹਾਂ, ਜਿਨ੍ਹਾਂ ਨੇ ਚਾਂਦਨੀ ਚੌਕ ਦੇ ਅੰਦਰ ਸ਼ਹਾਦਤ ਦਾ ਜਾਮ ਪੀਤਾ ਹੈ। ਇਹਦੇ ਦਿੱਤੇ ਹੋਏ ਲਾਲਚ ਦਾ ਬੱਚਿਆਂ ਦੇ ਉੱਤੇ ਕੋਈ ਬਹੁਤਾ ਅਸਰ ਨਾ ਹੋਇਆ। ਇਹਨੇ ਡਰਾਵੇ ਦਿੱਤੇ ਬੱਚਿਆਂ ਦੇ ਮਨ ਦੇ ਉੱਤੇ, ਡਰ ਦਾ ਅਸਰ ਨਾ ਹੋਇਆ। ਮੰਦ ਮੰਦ ਹੱਸਦੇ ਹੀ ਰਹਿ, ਮੁਸ਼ਕਰਾਉਂਦੇ ਹੀ ਰਹਿ, ਆਪਸ ਦੇ ਅੰਦਰ ਪਿਆਰ ਦੀਆਂ ਗੱਲਾਂ ਕਰਦੇ ਹੀ ਰਹਿ ਦੋਵੇਂ ਵੀਰ। ਔਰ ਦਿੱਤੇ ਹੋਏ ਡਰਾਵਿਆਂ ਦਾ ਵੀ ਅਸਰ ਨਾ ਹੋਇਆ। ਪਹਿਲਾ ਦਿਨ ਸੀ, 11 ਪੋਹ ਵਾਲੇ ਦਿਨ ਸਾਹਿਬਜ਼ਾਦੇ ਵਾਪਸ ਪਰਤ ਕੇ ਆ ਜਾਂਦੇ ਨੇ ਮਾਤਾ ਗੁਜਰੀ ਜੀ ਦੇ ਕੋਲ। ਮੈਂ ਗੱਲ ਨੂੰ ਕੱਟ ਕੱਟ ਕੇ ਬਿਆਨ ਕਰ ਰਿਹਾ ਤਾਂ ਕਿ ਸਮੇਂ ਦੇ ਅਨੁਸਾਰ ਕੁਝ ਤੁਹਾਡੀ ਸੇਵਾ ਦੇ ਅੰਦਰ ਦੋ ਬੋਲ ਕਹਿ ਪਾਵਾਂ। 11 ਪੋਹ ਵਾਲੇ ਦਿਨ ਠੰਡੇ ਬੁਰਜ ਦੇ ਅੰਦਰ ਆ ਜਾਂਦੇ ਨੇ ਸਾਹਿਬਜ਼ਾਦੇ ਵਾਪਸ ਮਾਤਾ ਜੀ ਦੇ ਕੋਲ। ਪੁੱਛਿਆ, ਬੇਟਾ, ਕੀ ਗੱਲਾਂ ਬਾਤਾਂ ਹੋਈਆਂ? ਆਖਿਆ, ਮਾਤਾ ਜੀ, ਸਭ ਤੋਂ ਪਹਿਲਾਂ ਅਸੀਂ ਫਤਿਹ ਬੁਲਾਈ, ਪਰ ਫਤਿਹ ਦਾ ਜਵਾਬ ਕਿੰਨੇ ਦੇਣਾ ਸੀ? ਕੋਈ ਸਿੱਖ ਸੰਗਤ ਥੋੜਾ ਸੀ, ਕਾਫਰਾਂ ਦਾ ਟੋਲਾ ਸੀ,
ਤੇ ਕਾਫਰਾਂ ਦੇ ਟੋਲੇ ਵਿੱਚੋਂ ਫਤਿਹ ਦਾ ਜਵਾਬ ਕਿੱਥੋਂ ਆਉਣਾ ਸੀ? ਆਖਿਆ, ਮਾਤਾ ਜੀ, ਇਹ ਕੁਝ ਗੱਲਾਂ ਬਾਤਾਂ ਉਸ ਤੋਂ ਬਾਅਦ ਸਾਡੇ ਨਾਲ ਹੋਈਆਂ। ਸਾਨੂੰ ਲਾਲਚ ਦਿੱਤੇ ਗਏ, ਸਾਨੂੰ ਡਰਾਵੇ ਦਿੱਤੇ ਗਏ, ਸਾਨੂੰ ਪਾਤਸ਼ਾਹ ਦੇ ਸ਼ਹੀਦ ਹੋਣ ਦੀ ਖਬਰ ਸੁਣਾਈ ਗਈ, ਪਰ ਅਸੀਂ ਡੋਲੇ ਨਹੀਂ। ਮਾਤਾ ਜੀ, ਤੁਹਾਡੀ ਦਿੱਤੀ ਹੋਈ ਸਿੱਖਿਆ ਦੇ ਮੁਤਾਬਕ ਸਾਡੇ ਮਨ ਇੱਕ ਜਗ੍ਹਾ ਦੇ ਉੱਤੇ ਟਿਕੇ ਰਹੇ ਨੇ। 11 ਪੋਹ ਵਾਲੇ ਦਿਨ ਰਾਤ ਨੂੰ ਸੁੱਚਾ ਆਨੰਦ ਇੱਥੇ ਚੱਲ ਕੇ ਆਉਂਦਾ ਹੈ। ਜਿੰਨਾ ਧਰਮ ਦੀ ਦੁਨੀਆਂ ਦੇ ਅੰਦਰ ਮੁਤਸਬੀ ਲੋਕਾਂ ਕੋਲੋਂ ਨੁਕਸਾਨ ਹੋਇਆ ਨਾ, ਮੁਤਸਬੀ ਲੋਕਾਂ ਕੋਲੋਂ, ਇਨ੍ਹਾਂ ਆਮ ਲੋਕਾਂ ਕੋਲੋਂ ਨੁਕਸਾਨ ਨਹੀਂ ਹੋਇਆ। ਜਿਨ੍ਹੇ ਪਾਇਆ ਧਰਮ ਦਾ ਬਾਣਾ ਹੁੰਦਾ ਹੈ, ਭਾਵੇਂ ਉਹ ਕੋਈ ਧਰਮ ਹੋਵੇ, ਪਰ ਅੰਦਰ ਬਹੁਤ ਕੱਟੜਪਣ ਮੁਤਸਬ ਹੋਵੇ, ਉਨ੍ਹਾਂ ਲੋਕਾਂ ਕੋਲੋਂ ਕਦੀ ਮਨੁੱਖਤਾ ਦਾ ਭਲਾ ਨਹੀਂ, ਨੁਕਸਾਨ ਹੀ ਹੋਇਆ। ਕੱਟੜ ਹੋਣਾ ਚਾਹੀਦਾ ਆਪਣੇ ਅਸੂਲਾਂ ਦੇ ਉੱਤੇ। ਇਹ ਕਦੀ ਕੱਟੜਤਾ ਹੋਈ ਕਿ ਦੂਜਾ ਬੰਦਾ ਹੀ ਨਜ਼ਰ ਨਾ ਆਵੇ, ਦੂਜੀ ਕੌਮ ਬਰਦਾਸ਼ਤ, ਦੂਜੀ ਜਾਤ ਬਰਦਾਸ਼ਤ, ਦੂਜਾ ਧਰਮ ਬਰਦਾਸ਼ਤ ਨਾ ਹੋਵੇ। ਇਹ ਸੁੱਚਾ ਨੰਦ ਗੀਤਾ ਦਾ ਪਾਠ ਵੀ ਕਰਦਾ ਹੈ, ਸੁੱਚਾ ਨੰਦ ਗੰਗਾ ਜਲ ਦੇ ਨਾਲ ਇਸ਼ਨਾਨ ਵੀ ਕਰਦਾ ਹੈ। ਇਹਨੇ ਤੇਰੇ ਧਾਗੇ ਦਾ ਗਲੇ ਜਨੇਊ ਵੀ ਪਾਇਆ। ਇਹ ਚੱਲਦਾ ਚੱਲਦਾ ਠੰਡੇ ਬੁਰਜ ਦੇ ਅੰਦਰ ਆਇਆ, ਪਰ ਇਹ ਰਾਜਨੀਤੀ ਦੇ ਤਹਿਤ ਆਇਆ। ਇਹਨੇ ਆਣ ਕੇ ਹੱਥ ਜੋੜੇ, ਬਨਾਵਟੀ ਤੌਰ ਤੇ ਨਮਸਕਾਰ ਕੀਤੀ, ਮੱਥਾ ਝੁਕਾਇਆ ਤੇ ਆਖਿਆ, ਮਾਤਾ ਜੀ, ਮੈਂ ਹਿੰਦੂ ਹਾਂ। ਮੈਂ ਇੱਥੇ ਵਜ਼ੀਰ ਖਾਨ ਦੇ ਦਰਬਾਰ ਦੇ ਅੰਦਰ ਇੱਕ ਉੱਘਾ ਅਹਿਲਕਾਰ ਹਾਂ। ਮੇਰਾ ਨਾਂ ਸੁੱਚਾ ਆਨੰਦ ਹੈ। ਮਾਤਾ ਜੀ, ਕਿਉਂ ਨਾ ਆਪਾਂ ਇਹਨਾਂ ਦੀ ਗੱਲ ਨੂੰ ਪ੍ਰਵਾਨ ਕਰਕੇ ਦੀਨ ਕਬੂਲ ਕਰ ਲਈਏ। ਆਪਾਂ ਇਹਨਾਂ ਦੇ ਅੰਦਰ ਵੜ ਕੇ ਤੇ ਇਹਨਾਂ ਕੋਲੋਂ ਰਾਜ ਲੈ ਲਵਾਂਗੇ। ਇਹਨਾਂ ਦੇ ਅੰਦਰ ਵੜ ਕੇ ਰਾਜਨੀਤੀ ਤੋਂ ਕੰਮ ਲਈਏ। ਸਾਹਮਣੇ ਲੜਨਾ ਇਸ ਵਕਤ ਆਪਣੇ ਵਿੱਚ ਹਿੰਮਤ ਨਹੀਂ, ਪਰ ਗੁਰੀਲੇ ਤਰੀਕੇ ਦੇ ਨਾਲ ਜੰਗ ਕਰੀਏ। ਇਹਨਾਂ ਦੇ ਅੰਦਰ ਵੜ ਕੇ ਇਹਨਾਂ ਦੀਆਂ ਬੇਗਮਾਂ ਦੇ ਨਾਲ ਵਿਆਹ ਕਰਾ ਕੇ ਇਹਨਾਂ ਤੋਂ ਸਹਿਜੇ ਸਹਿਜੇ ਆਪਾਂ ਰਾਜ ਲੈ ਲਵਾਂਗੇ। ਮਾਤਾ ਗੁਜਰੀ ਜੀ ਅੰਤਰਯਾਮਤਾ ਦੇ ਮਾਲਕ ਸਨ, ਬ੍ਰਹਮ ਗਿਆਨਤਾ ਦੇ ਮਾਲਕ ਸਨ। ਮਾਤਾ ਗੁਜਰੀ ਜੀ ਇਹਦੀ ਬਦ ਨੀਅਤ ਨੂੰ ਜਾਣਦੇ ਸਨ। ਆਖਿਆ, ਸੁੱਚਿਆ, ਜਿਸ ਗੱਲ ਕਾਰਨ ਤੂੰ ਆਇਆ ਉਹ ਗੱਲ ਤੇਰੀ ਸਿਰੇ ਚੜ੍ਹਨੀ ਨਹੀਂ। ਕਿਉਂ ਨਹੀਂ? ਕਿਉਂਕਿ ਜੇ ਇਹ ਕੰਮ ਕਰਨਾ ਹੁੰਦਾ ਤੇ ਅਸੀਂ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਕੇ ਕਿਉਂ ਆਉਂਦੇ? ਸਾਡਾ ਇੰਨਾ ਖਾਲਸਾ ਗਿਣਤੀ ਦੇ ਅੰਦਰ ਸ਼ਹੀਦ ਹੋਇਆ, ਉਹ ਸ਼ਹੀਦ ਕਿਉਂ ਹੁੰਦੇ? ਬਹੁਤ ਸਾਰਾ ਪਰਿਵਾਰ ਖਿੰਡ ਪੁੰਡ ਗਿਆ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਿਛੜ ਗਏ, ਅਸੀਂ ਵੱਖਰੇ ਹੋ ਗਏ, ਵੱਡੇ ਬੇਟੇ ਵੱਖਰੇ ਹੋ ਗਏ, ਤੇ ਅੱਜ ਤੋਂ ਸਾਨੂੰ ਸਲਾਹ ਦੇਣ ਵਾਸਤੇ ਆਏ। ਇਹ ਤੇਰੀ ਸਲਾਹ ਉਦੋਂ ਕਿੱਥੇ ਸੀ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦ ਹੋਏ, ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹੀਦ ਹੋਏ, ਤੇ ਉਦੋਂ ਤੋਂ ਇਹਨਾਂ ਦੇ ਨਾਲ ਰਲ ਕੇ ਰਾਜ ਲੈਣ ਦੀ ਗੱਲ ਕਿਉਂ ਨਾ ਕੀਤੀ? ਤੋ ਅੱਜ ਸਲਾਹ ਦੇਣ ਵਾਸਤੇ ਆਏ। ਖੈਰ, ਸੁੱਚਾ ਨੰਦ 11 ਪੋਹ ਨੂੰ ਵਾਪਸ ਚਲਾ ਜਾਂਦਾ ਹੈ। 12 ਪੋਹ ਵਾਲਾ ਸੂਰਜ ਚੜ੍ਹਦਾ ਹੈ। ਇੱਕ ਮੈਂ ਹੋਰ ਬੇਨਤੀ ਕਰਦਾ ਚੱਲਾਂ, ਮੋਤੀ ਮਹਿਰਾ ਲਗਾਤਾਰ ਦੁੱਧ ਪਿਆਉਣ ਦੀ ਸੇਵਾ ਕਰਦਾ ਰਿਹਾ ਹੈ, ਤੇ ਜਿਸ ਦਰੋਗੇ ਨੂੰ ਰਿਸ਼ਵਤ ਦਿੱਤੀ ਸੀ ਨਾ ਗਹਿਣਿਆਂ ਦੀ, ਉਹ ਦਰੋਗਾ ਵੀ ਆਪਣੇ ਬੁੱਲ ਬੰਦ ਹੀ ਰੱਖਦਾ ਹੈ, ਜ਼ੁਬਾਨ ਖੋਲਦਾ ਨਹੀਂ। ਤੇ ਮੋਤੀ ਮਹਿਰੇ ਨੂੰ ਆਉਣ ਜਾਣ ਦੇ ਅੰਦਰ ਕੋਈ ਰੁਕਾਵਟ ਨਹੀਂ ਸੀ, ਕਿਉਂਕਿ ਅਹਿਲਕਾਰ ਸੀ, ਉਥੋਂ ਦਾ ਲਾਂਗਰੀ ਸੀ, ਕੋਈ ਸ਼ੱਕ ਤੇ ਇਹਦੇ ਤੇ ਕਰਦਾ ਨਹੀਂ ਸੀ। ਇਹ ਤੇ ਖਬਰ ਬਾਅਦ ਵਿਚ ਮਿਲਦੀ ਹੈ ਜਦ ਮੋਤੀ ਦਾ ਪਾਜ ਖੁੱਲਦਾ ਹੈ, ਤੇ ਮੋਤੀ ਮਹਿਰੇ ਨੂੰ ਫਿਰ ਸਜ਼ਾ ਮਿਲਦੀ ਹੈ। ਖੈਰ, ਸੁੱਚਾ ਆਨੰਦ ਵਾਪਸ ਚਲਾ ਗਿਆ। 12 ਪੋਹ ਦਾ ਸੂਰਜ ਚੜ੍ਹਦਾ ਹੈ ਤੇ 12 ਪੋਹ ਨੂੰ ਦੂਸਰੀ ਪੇਸ਼ੀ ਹੋਣੀ ਹੈ। ਉਸ ਦੂਸਰੀ ਪੇਸ਼ੀ ਨੂੰ ਗੌਰ ਪੂਰਵਕ ਸੁਣਨ ਤੇ ਸਮਝਣ ਦੀ ਕਿਰਪਾਲਤਾ ਜ਼ਰੂਰ ਕਰਿਓ। 17 ਪ੍ਰਤਿਸ਼ਠਿਤ ਹਸਤੀਆਂ ਬਹਿ ਜਾਂਦੀਆਂ ਨੇ ਵਜ਼ੀਰ ਖਾਨ ਦੇ ਚਾਰ ਛੁਫੇਰੇ, ਉਹਨਾਂ ਦੀ ਗਿਣਤੀ ਹੈ 17। ਉਹਨਾਂ ਦੇ ਅੰਦਰ ਵਜ਼ੀਰ ਖਾਨ ਆਪ ਹੈ, ਉਹਨਾਂ ਦੇ ਅੰਦਰ ਇੱਕ ਕਾਜ਼ੀ ਹੈ, ਇੱਕ ਉਹਨਾਂ ਦੇ ਅੰਦਰ ਸੁੱਚਾ ਆਨੰਦ ਹੈ, ਇੱਕ ਮੁਹੰਮਦ ਸ਼ੇਰ ਖਾਨ ਨਵਾਬ ਮਲੇਰ ਕੋਟਲੀਆ ਹੈ, ਤੇ ਬਾਕੀ ਹੋਰ ਉੱਗੇ ਪੰਜ ਸਰਪੰਚ ਅਮੀਰ ਵਜ਼ੀਰ ਵਜ਼ੀਰ ਖਾਨ ਦੇ ਚਾਰ ਛੁਫੇਰੇ ਬਹਿ ਜਾਂਦੇ ਨੇ। ਗਿਣਤੀ ਇਹਨਾਂ ਦੀ 17। ਵਿਚਾਰ ਵਿਮਰਸ਼ ਹੋਏ, ਆਪਸ ਦੇ ਅੰਦਰ ਗੱਲਾਂ ਬਾਤਾਂ ਸ਼ੁਰੂ ਹੋਈਆਂ। ਇਹਨਾਂ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਗੱਲ ਜਾ ਰਹੀ ਹੈ ਜਾਂ ਵਿਰੋਧ ਵਿੱਚ ਜਾ ਰਹੀ ਹੈ, ਇਸ ਤਰ੍ਹਾਂ ਗੱਲਾਂ ਬਾਤਾਂ ਆਰੰਭ ਹੋਈਆਂ। ਸਾਰੇ ਇੱਕ ਪਾਸੇ ਨੇ, ਉਹ ਕਹਿਣ ਲੱਗੇ, ਇਹਨਾਂ ਸਾਹਿਬਜ਼ਾਦਿਆਂ ਨੂੰ, ਛੋਟੇ ਛੋਟੇ ਬੱਚਿਆਂ ਨੂੰ ਕੋਈ ਨਾ ਕੋਈ ਫਤਵਾ ਦੇ ਕੇ ਇਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ। ਖਾਸ ਕਰਕੇ ਸੁੱਚਾ ਆਨੰਦ ਬੋਲਦਾ, ਉਹ ਕਹਿਣ ਲੱਗਾ, ਕਦੀ ਤੁੰਮੇ ਤਰਬੂਜ਼ ਨਹੀਂ ਬਣਦੇ ਭਾਵੇਂ ਲੱਖ ਵਾਰ ਪਿਉਂਦਾ ਲਾਈਏ। ਇਹਨੇ ਦੂਜੀ ਉਦਾਹਰਨ ਦਿੱਤੀ, ਕਹਿਣ ਲੱਗਾ, ਖਾਰੇ ਖੂਹ ਕਦੀ ਮਿੱਠੇ ਨਹੀਂ ਹੁੰਦੇ ਭਾਵੇਂ 100-100 ਮਨ ਉਹਨਾਂ ਵਿੱਚ ਖੰਡ ਪਾਈਏ।
और इस तरह इन्हें तीसरी उदाहरण दिती, कहन लगा सप्पां दे पुत दुध पी के भी दुध दा जहर ही बना देंदे ने, ओ मित नहीं हुंदे, कदी भी किसे दे मददगार नहीं बनदे। इस पोलिए ने अज एक गुरु गोबिंद सिंह तुहाडे सिर दा दर्द है, ए दो कल नू नाल होर खड़े हो जाणगे, संभालना औखा हो जाएगा। अज ही जमदियां तिखियां सूलां दे सिर कुचल देने चाहीदे ने। सुच्चा आनंद इस तरह बोलदा है। दूसरा बोलदा है मोहम्मद शेर खान, बाकी कोई नहीं बोलिया, मोहम्मद शेर खान बोलिया। ते मोहम्मद शेर खान कहन लगा मेरा मन ए कहिंदा है ए बच्चे ने सीर खोर ने न्याणे ने, इन्हां नू मुआफी मिल जानी चाहीदी। सुच्चा आनंद फिर गल नू क्रॉस करदा है, ओ कहन लगा मोहम्मद शेर खान तेरा वड्डा भरा जिहदा नां नार खां है, नार खां नू गुरु गोबिंद सिंह पातशाह ने अपने तीर दा निशाना बना के मारिया है चमकौर दे जंग दे अंदर, अपना भरा मरवा के ते इन्हां बच्चियां दी मुआफी दी गल करदा है, तैनू शर्म नहीं आउंदी? ओ कहन लगा मैनू शर्म आउंदी है, पर साडी पाक ग्रंथ कुरान दा ए उपदेश है। कुरान कहिंदी है कि मासूम दी हत्या ना करो, औरत दे उत्ते जोर अजमैश ना करो। मैं ते गल धर्म दे नुक्ते निगाह तों कर रहा, ए बच्चे ने इन्हां दे नाल साडा बदला लैण दा कोई वास्ता बनदा नहीं है। हां अज भी मेरे सामने गुरु गोबिंद सिंह आउण, मैं गुरु गोबिंद सिंह नूं मारांगा या मरांगा, लड़ांगा, उन्हां दे नाल मेरी लड़ाई है। इन्हां बच्चियां दे विच लेना देना की, बदला ही लेना होगा, लेंगे हम पाप से। मोहम्मद शेर खां इस तरह कहिंदा है, वो कहिंदा है बदला ही लेना होगा, लेंगे हम पाप से, महफूज रखे खुदा हमें ऐसे महापाप से। वो कहन लगा मैनू ते खुदा बचाई रखे ऐसे महापाप तो, मैं तुहाडी हां दे नाल हां प्रगटाउण वास्ते तैयार नहीं हां। पर सुच्चा आनंद कहिंदा है इन्हां नू सजा मिल जानी चाहीदी। खैर वार वार इस तरह दीआं गल्लां बातां होईआं, मोहम्मद शेर खां नू मुखातब होके वजीर खां बोलदा है, सूबा सरहंद। ओ कहन लगा तेरियां गल्लां बातां सानू परवान नहीं है, जद सारे एक तरफा फैसला दे रहे ने, तू विरोध विच क्यों दे रहे है? इन्हां दा हिंदू धर्म विचों आउण वाला सुच्चा आनंद ए वी उन्हां दे विरोध विच फैसला सुना रहा है, धर्म दा उपदेशक मौल भी उन्हां दे विरोध विच गल कह रहा है, बाकी सारिआं दी इक राय है, ते तेरी राय सारिआं दे विरोध विच क्यों जा रही? इहदा मतलब तू अंदरों उन्हां दे नाल मिलिआ है। इहदे उत्ते एक दोष आयद किया गया, इतराज लागू किया गया, काफी उत्तर प्रश्न गर्म जोशी दे अंदर होए, सवाल जवाब होए। वजीर खां सूबा मलेरकोटला शेर खां कोलों अस्तीफा मंगदा है, वो कहिंदा मैनू तेरे वालों रिजाइन चाहिदा, इस नुक्ते नू समझन दी किरपा करियो। वजीर खां नू मुखातब होके शेर खां कहिंदा है मलेरकोटलिया नवाब, वो कहन लगा जे अस्तीफा ही देना है, रिजाइन करना ही है, ते वजीर खां फिर तेरे नां दे उत्ते नहीं, मैं रिजाइन करांगा सीधा औरंगजेब दे नां दे उत्ते, दिल्ली हुक्मरान दे नां दे उत्ते, उहदे अंदर तेरियां तमाम वधीकियां लिखांगा, ते लिखन तो बाद अस्तीफा सीधा औरंगजेब दे नां ते करांगा, मैं तेरे नां ते नहीं। एक होर बेनती करां, मोहम्मद शेर खां ने जो अस्तीफा लिखिया सी ओ लिखिया भी औरंगजेब दे नां दे उत्ते, और ओ लिखिया होया अस्तीफा 1960 तक दिल्ली दी लाइब्रेरी दे अंदर पिया रहा, ते 1960 तो बाद दिल्ली दी लाइब्रेरी विचों उन्हूं गायब कर दिता गया एक साजिश दे अधीन। एक गल मैनू कित्थों मिली, दिल्ली दे अंदर रहण वाले एक बजुर्ग कवि और बहुत मन्नी प्रमन्नी हस्ती सरदार मनोहर सिंह जी मारको, अज तो 7-8 साल पहलां दी मैं गल कर रहा, जिउंदे सन, हुण मैं कह नहीं सकदा कि शरीर करके मौजूद ने या शरीर छड गए ने, हेयर फिक्सर दा उन्हां दा अपना काम सी, और रिच मैन सन सरदार मनोहर सिंह जी मारको। ए मनोहर सिंह जी मारको ओ महान शख्सियत ने, इन्हां ने 1984 दे अटैक तो पहला श्रोमणी कमेटी कोलों इजाजत लैके सिख रेफरेंस लाइब्रेरी दा अखर अखर माइक्रोफेज तैयार करके इन्हां ने अपने कोल रख लिया सी, ते जद अटैक तो बाद बुद्धिजीवियां दे विचार अखबारां दे अंदर प्रगट होने शुरू होए, चार छपेरियों बयानबाजी शुरू हुई, हरिमंदर साहब की पवित्रता भंग हुई,
ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਇਤਿਹਾਸ ਸੜ ਕੇ ਰਾਖ ਬਣਿਆ, ਸਾਡਾ ਜਾਨੀ ਤੇ ਮਾਲੀ ਨੁਕਸਾਨ ਹੋਇਆ, ਇਸ ਤਰ੍ਹਾਂ ਦੀ ਬਿਆਨਬਾਜ਼ੀ ਆਈ ਤੇ ਸਰਦਾਰ ਮਨੋਹਰ ਸਿੰਘ ਜੀ ਮਾਰਕੋ ਵੱਲੋਂ ਬਿਆਨ ਆਇਆ, ਆਖਿਆ ਸਿੱਖ ਸੰਗਤ ਜੀ ਨੁਕਸਾਨ ਤੇ ਵਾਕਈ ਉਹ ਹੋਇਆ ਹੈ ਜੋ ਕਦੀ ਪੂਰਾ ਨਹੀਂ ਆਉਣਾ, ਪਰ ਜਿੱਥੋਂ ਤੱਕ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਵਾਲ ਹੈ ਉਹਦਾ ਮੈਂ ਇਤਿਹਾਸ ਦਾ ਅੱਖਰ ਅੱਖਰ ਤਿਆਰ ਕਰਕੇ ਆਪਣੇ ਕੋਲ ਰੱਖ ਲਿਆ। ਫਿਰ ਅੱਗੋਂ ਇੱਕ ਬਿਆਨ ਆਇਆ, ਆਖਿਆ ਸਰਦਾਰ ਮਨੋਹਰ ਸਿੰਘ ਜੀ ਤੁਸੀਂ ਦਿੱਲੀ ਦੇ ਅੰਦਰ ਰਹਿਣ ਵਾਲੇ ਹੋ ਤੇ ਦਿੱਲੀ ਸਰਕਾਰ ਜੇ ਅਕਾਲ ਤਖ਼ਤ ਨੂੰ ਪੰਜਾਬ ਦੇ ਅੰਦਰ ਜਾ ਕੇ ਮਲੀਆ ਮੇਟ ਕਰ ਸਕਦੀ ਹੈ, ਤੁਹਾਡਾ ਘਰ ਅਕਾਲ ਤਖ਼ਤ ਤੋਂ ਬਹੁਤ ਵੱਡਾ ਕਿਲਾ ਨਹੀਂ ਹੈ, ਤੁਹਾਨੂੰ ਇਹ ਬਿਆਨ ਪੇਪਰ ਦੇ ਅੰਦਰ ਨਹੀਂ ਸੀ ਦੇਣਾ ਚਾਹੀਦਾ। ਉਨ੍ਹਾਂ ਨੇ ਫਿਰ ਅੱਗੋਂ ਪਰਤਵਾਂ ਜਵਾਬ ਦਿੱਤਾ, ਉਹ ਕਹਿਣ ਲੱਗੇ ਮੈਂ ਪੰਜ ਉਤਾਰੇ ਕੀਤੇ ਨੇ, ਪੰਜ ਉਤਾਰੇ, ਪੰਜ ਕਾਪੀਆਂ ਕੀਤੀਆਂ ਨੇ, ਚਾਰ ਉਤਾਰੇ ਕਰਕੇ ਮੈਂ ਵਿਦੇਸ਼ਾਂ ਦੇ ਅੰਦਰ ਭੇਜ ਚੁੱਕਾ, ਜਿਨ੍ਹਾਂ ਵਿਚੋਂ ਦੋ ਦੇ ਬਾਰੇ ਮੈਨੂੰ ਪਤਾ ਹੈ, ਇੱਕ ਯੂਕੇ ਦੀ ਲਾਇਬ੍ਰੇਰੀ ਦੇ ਅੰਦਰ ਔਰ ਇੱਕ ਫਰਾਂਸ ਦੀ ਲਾਇਬ੍ਰੇਰੀ ਦੇ ਅੰਦਰ, ਬਾਕੀ ਦੋ ਕਿੱਥੇ ਨੇ ਮੈਂ ਇਹਦੇ ਬਾਰੇ ਗਿਆਨ ਨਹੀਂ ਰੱਖਦਾ। ਉਨ੍ਹਾਂ ਆਖਿਆ ਪੰਜਵਾਂ ਮੇਰੇ ਕੋਲ ਹੈ, ਜੇ ਇਹ ਸੜ ਵੀ ਜਾਏਗਾ ਤਬਾਹ ਹੋ ਵੀ ਜਾਏਗਾ ਤਾਂ ਵੀ ਕੋਈ ਗੱਲ ਨਹੀਂ। 1960 ਤੱਕ ਮੁਹੰਮਦ ਸ਼ੇਰ ਖਾਨ ਦਾ ਕੀਤਾ ਹੋਇਆ ਰਜ਼ੈਨ ਦਿੱਲੀ ਦੀ ਲਾਇਬ੍ਰੇਰੀ ਦੇ ਅੰਦਰ ਮੌਜੂਦ ਸੀ, ਪਰ 60 ਤੋਂ ਬਾਅਦ ਗਾਇਬ ਹੋਇਆ। ਪਰ ਜੇ ਅੱਜ ਵੀ ਉਹਦਾ ਉਤਾਰਾ ਵੇਖਣਾ ਚਾਹੋ ਤੇ ਸਰਦਾਰ ਮਨੋਹਰ ਸਿੰਘ ਜੀ ਮਾਰਕੋ ਉਨ੍ਹਾਂ ਦੀ ਜਿਹੜੀ ਨਿੱਜੀ ਘਰ ਦੀ ਲਾਇਬ੍ਰੇਰੀ ਹੈ ਉਹਦੇ ਅੰਦਰ ਅੱਜ ਵੀ ਤੁਹਾਨੂੰ ਮੁਹੰਮਦ ਸ਼ੇਰ ਖਾਨ ਦੇ ਕੀਤੇ ਹੋਏ ਰਜ਼ੈਨ ਦਾ ਉਤਾਰਾ ਮਿਲ ਜਾਏਗਾ। ਖੈਰ, ਮੁਹੰਮਦ ਸ਼ੇਰ ਖਾਨ ਦੇ ਨਾਲ ਗਰਮ ਜੋਸ਼ੀ ਦੇ ਅੰਦਰ ਉੱਤਰ ਪ੍ਰਸ਼ਨ ਹੋਏ, ਵਾਰੀ ਆ ਗਈ ਸਾਹਿਬਜ਼ਾਦਿਆਂ ਦੀ। ਸਾਹਿਬਜ਼ਾਦਿਆਂ ਨੂੰ ਦੁਬਾਰਾ ਪਿਆਰ ਦੇ ਨਾਲ ਪਲੋਸ ਕੇ ਪੁੱਛਿਆ ਗਿਆ, ਬੱਚਿਓ ਅਜੇ ਵੀ ਸਮਾਂ ਹੈ, ਤੁਹਾਨੂੰ ਹੂਰਾਂ ਦੇ ਨਾਲ ਵਿਆਹ ਦਿੱਤਾ ਜਾਏਗਾ, ਤੁਹਾਨੂੰ ਜਗੀਰ ਦਿੱਤੀ ਜਾਏਗੀ, ਬਹੁਤ ਸਾਰਾ ਔਰੰਗਜ਼ੇਬ ਇਨਾਮ ਦੇਵੇਗਾ, ਬਸ ਗੱਲ ਤੇ ਇੰਨੀ ਹੈ, ਤੁਹਾਨੂੰ ਅਸੀਂ ਧਰਮ ਤੋਂ ਤੋੜਦੇ ਨਹੀਂ ਆ, ਧਰਮ ਬਦਲਣਾ ਹੀ ਹੈ, ਚੱਲਦੇ ਤੇ ਰਹੋ ਪਰ ਧਰਮ ਬਦਲ ਕੇ ਚੱਲਦੇ ਰਹੋ। ਉਨ੍ਹਾਂ ਵਿਚੋਂ ਸਾਹਿਬ ਜ਼ੋਰਾਵਰ ਸਾਹਿਬ ਜੀ ਬੋਲੇ ਨੇ, ਇੱਕ ਕਵੀ ਕਹਿੰਦਾ ਹੈ, ਜ਼ੋਰਾਵਰ ਜ਼ੋਰ ਸੇ ਬੋਲਾ, ਫਤਿਹ ਸਿੰਘ ਸ਼ੋਰ ਸੇ ਬੋਲਾ, ਨਹੀਂ ਹਮ ਝੁਕ ਨਹੀਂ ਸਕਤੇ, ਨਹੀਂ ਹਮ ਰੁਕ ਨਹੀਂ ਸਕਤੇ, ਹਮੇ ਯਹ ਬੇਸ ਪਿਆਰਾ ਹੈ, ਸ੍ਰੀ ਦਸ਼ਮੇਸ਼ ਪਿਆਰਾ ਹੈ, ਹਮੇ ਯਹ ਪੰਥ ਪਿਆਰਾ ਹੈ, ਸ੍ਰੀ ਗੁਰੂ ਗ੍ਰੰਥ ਪਿਆਰਾ ਹੈ। ਇੱਕ ਕਵੀ ਨੇ ਕਲਮਬੰਦ ਕੀਤਾ ਹੈ ਇਨ੍ਹਾਂ ਬੋਲਾਂ ਨੂੰ, ਜੋ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੇ ਬੋਲ ਕਹਿ। 12 ਉਹ ਵਾਲੇ ਦਿਨ ਸਾਹਿਬਜ਼ਾਦੇ ਕਚਹਿਰੀ ਦੇ ਅੰਦਰੋਂ ਆਖਰ ਵਾਪਸ ਆ ਜਾਂਦੇ ਨੇ ਤੇ ਹੱਸਦੇ ਹੱਸਦੇ ਮੁਸ਼ਕਰਾਉਂਦੇ ਹੋਏ ਦਾਦੀ ਮਾਂ ਦੇ ਗਲਵਕੜੀ ਵਿਚ ਆਉਂਦੇ ਨੇ ਔਰ ਬੋਲਦੇ ਨੇ ਬਾਬਾ ਫਤਿਹ ਸਿੰਘ ਜੀ ਤੋਤਲੀ ਜ਼ੁਬਾਨ ਦੇ ਅੰਦਰ, ਮਾਤਾ ਜੀ ਅੱਜ ਫੈਸਲਾ ਸਾਡੇ ਹੱਕ ਵਿਚ ਹੋਇਆ। ਮਾਤਾ ਜੀ ਪੁੱਛਦੇ ਨੇ, ਬੇਟਾ ਗੱਲਾਂ ਬਾਤਾਂ ਕੀ ਹੋਈਆਂ, ਕੀ ਉਹਨਾਂ ਨੇ ਤੁਹਾਨੂੰ ਕਿਹਾ, ਤੁਸੀਂ ਕੀ ਕਿਹਾ, ਸਵਾਲ ਜਵਾਬ ਕਿਸ ਤਰ੍ਹਾਂ ਹੋਏ ਤੇ ਇਹਨਾਂ ਨੇ ਦੋ ਹੀ ਗੱਲਾਂ ਕੀਤੀਆਂ। ਮਾਤਾ ਜੀ ਉਹਨਾਂ ਵੱਲੋਂ ਦੋ ਸਵਾਲ ਸਨ ਸਾਡੇ ਸਾਹਮਣੇ, ਉਹਨਾਂ ਨੇ ਅਖੀਰੀ ਇਹ ਗੱਲ ਕਹੀ ਸੀ, ਜਾਂ ਦੀਨ ਕਬੂਲ ਕਰੋ, ਇਲਾ ਇਲਾ ਅਲਿਲ ਇਲਾ ਮੁਹੰਮਦ ਰਸੂਲ ਇਲਾ ਕਲਮਾ ਪੜੋ, ਤੇ ਜਾਂ ਫਿਰ ਮੌਤ ਕਬੂਲ ਕਰੋ। ਅਸੀਂ ਦੋਵਾਂ ਵਿਚੋਂ ਮੌਤ ਨੂੰ ਚੁਣ ਲਿਆ ਤੇ ਫੈਸਲਾ ਸਾਡੇ ਹੱਕ ਵਿਚ ਹੋ ਗਿਆ, ਕੱਲ ਨੂੰ ਸਾਨੂੰ ਮੌਤ ਮਿਲ ਜਾਏਗੀ। ਉਨ੍ਹਾਂ ਵੱਲੋਂ ਆਪਸ਼ਨ ਸੀ, ਜਾਂ ਦੀਨ ਕਬੂਲ ਕਰੋ ਤੇ ਜਾਂ ਮੌਤ ਕਬੂਲ ਕਰੋ, ਤੇ ਮਾਤਾ ਜੀ ਅਸੀਂ ਮੌਤ ਨੂੰ ਗਲੇ ਲਾ ਕੇ ਆਏ ਹਾਂ, ਅਸੀਂ ਮੌਤ ਨੂੰ ਕਬੂਲ ਕਰ ਲਿਆ। 12 ਪੋਹ ਵਾਲੇ ਦਿਨ ਇਸ ਤਰ੍ਹਾਂ ਸਾਹਿਬਜ਼ਾਦੇ ਵਾਪਸ ਆ ਜਾਂਦੇ ਨੇ ਮਾਤਾ ਗੁਜਰੀ ਜੀ ਦੇ ਕੋਲ, ਉਸ ਠੰਡੇ ਬੁਰਜ ਦੇ ਅੰਦਰ। ਸੁੱਚਾ ਨੰਦ 12 ਪੋਹ ਵਾਲੇ ਦਿਨ ਰਾਤ ਨੂੰ ਫਿਰ ਹਾਜ਼ਰ ਹੋ ਜਾਂਦਾ ਹੈ। ਪਹਿਲੇ ਦਿਨ ਝਿੜਕਾਂ ਖਾ ਕੇ ਗਿਆ ਸੀ, ਪਰ ਦੂਜੇ ਦਿਨ ਅੱਜ ਫਿਰ ਹਾਜ਼ਰ ਹੁੰਦਾ ਹੈ। ਇਹਨੇ ਆਣ ਕੇ ਦੁਬਾਰਾ ਪਿਆਰ ਦੇ ਨਾਲ ਚੀਕਣੀਆਂ ਚੋਪੜੀਆਂ ਗੱਲਾਂ ਕਹਿਣੀਆਂ ਸ਼ੁਰੂ ਕੀਤੀਆਂ, ਸਮਝਾਉਣਾ ਸ਼ੁਰੂ ਕੀਤਾ, ਪਰ ਮਾਤਾ ਜੀ ਨੇ ਇਹਨੂੰ ਲਾਹਨਤ ਪਾਈ। ਕਹਿਣ ਲੱਗੇ, ਸੁੱਚਿਆ ਤੇਰੀ ਕਮੀਨੀ ਸੋਚ ਦੇ ਉੱਤੇ ਲਾਹਨਤ ਹੈ, ਤੇਰੇ ਵਾਸਤੇ, ਤੁਹਾਡੇ ਵਾਸਤੇ, ਤੁਹਾਡੇ ਧਰਮ ਨੂੰ ਬਚਾਉਣ ਵਾਸਤੇ ਸੁੱਚਿਆ, ਮੇਰੇ ਪਤੀ ਸ੍ਰੀ ਤੇਗ ਬਹਾਦਰ ਪਾਤਸ਼ਾਹ ਜੀ ਦਿੱਲੀ ਚਾਂਦਨੀ ਚੌਂਕ ਦੇ ਅੰਦਰ ਸ਼ਹਾਦਤ ਦਾ ਜਾਮ ਪੀ ਗਏ। ਇੱਕ ਬੇਨਤੀ ਮੈਂ ਕਰਦਾ ਚੱਲਾਂ, ਕਿਸੇ ਦਾ ਨਾੜਾਂ ਵਾਲਾ ਜਨੇਊ ਚਾਂਦਨੀ ਚੌਂਕ ਦੇ ਅੰਦਰ ਕੱਟਿਆ ਤੇ ਤਾਂ ਦੋਹਰੇ ਤੇਰੇ ਧਾਗੇ ਦਾ ਜਨੇਊ ਬਚਿਆ, ਵਰਨਾ ਨਹੀਂ ਸੀ ਬਚਣਾ। ਔਰੰਗਜ਼ੇਬ ਜਿਸ ਤਰ੍ਹਾਂ ਅਤਿਆਚਾਰ ਕਰਦਾ ਆ ਰਿਹਾ ਸੀ, ਜ਼ੋਰ ਜ਼ੁਲਮ ਕਰਦਾ ਆ ਰਿਹਾ ਸੀ,
ਇਹਦੇ ਭਾਰੀ ਕਦਮਾਂ ਦੇ ਹੇਠ ਜਿਸ ਤਰ੍ਹਾਂ ਹਿੰਦੁਸਤਾਨ ਦੀ ਜਨਤਾ ਲਤਾੜੀ ਦੀ ਜਾ ਰਹੀ ਸੀ, ਬਚਨ ਦਾ ਕੋਈ ਸਵਾਲ ਪੈਦਾ ਨਹੀਂ ਸੀ ਹੋਣਾ। ਹਰ ਮੰਦਰ ਦੇ ਅੰਦਰ ਅੱਜ ਅਗਰ ਟੱਲ ਵੱਜ ਰਿਹਾ, ਅਗਰ ਕਿਧਰੇ ਗਰੜ ਪੁਰਾਣ ਦੀ ਕਥਾ ਹੈ ਤੇ ਇਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਬਦੌਲਤ ਹੈ। ਇਮਾਨਦਾਰੀ ਤੇ ਦਿਆਨਤਦਾਰੀ ਦੇ ਨਾਲ ਇਤਿਹਾਸ ਦੇ ਪੰਨੇ ਵਾਚ ਕੇ ਵੇਖੋ, ਪਾਤਸ਼ਾਹ ਦੇ ਚਰਨਾਂ ਵਿਚ ਨਮਸਕਾਰ ਕਰਨ ਦੇ ਉੱਤੇ ਤੁਹਾਨੂੰ ਮਜਬੂਰ ਹੋਣਾ ਹੀ ਪਏਗਾ। ਖੈਰ ਆਖਿਆ ਸੁਚਿਆ, ਤੁਹਾਡੇ ਇਹ ਮੱਥੇ ਦੇ ਲਾਲ ਰੰਗ ਦਾ ਤਿਲਕ ਤਾਂ ਬਚਿਆ, ਮੇਰੇ ਪਤੀ ਤੇਗ ਬਹਾਦਰ ਸਾਹਿਬ ਜੀ ਦਾ ਲਾਲ ਰੰਗ ਦਾ ਖੂਨ ਚਾਂਦਨੀ ਚੌਂਕ ਦੇ ਅੰਦਰ ਡੁੱਲਾ। ਪਰ ਕਹਿੰਦੇ ਨੇ ਜਦੋਂ ਬੰਦਾ ਢੀਠ ਹੁੰਦਾ ਹੈ ਤੇ ਹੁੰਦਾ ਹੁੰਦਾ ਹੱਦ ਬੱਦੀਆਂ ਨੂੰ ਟਾਪੀ ਜਾਂਦਾ ਹੈ, ਸੀਮਾਵਾਂ ਪਾਰ ਕਰ ਹੀ ਜਾਂਦਾ ਹੈ। ਸੁੱਚੇ ਦੇ ਉੱਤੇ ਇਨ੍ਹਾਂ ਗੱਲਾਂ ਦਾ ਲਾਹਨਤਾਂ ਦਾ ਕੋਈ ਅਸਰ ਨਾ ਹੋਇਆ, ਸੁੱਚਾ ਵਾਪਸ ਚਲਾ ਜਾਂਦਾ ਹੈ। ਕੇਵਲ ਮੁਖਸਰ ਬੇਨਤੀ ਕਹਿ ਕੇ ਮੈਂ ਖਿਮਾ ਮੰਗਾ, 13 ਸ਼ਹੀਦ ਅਰਬੀ ਭਾਸ਼ਾ ਦਾ ਲਫ਼ਜ਼ ਹੈ ਔਰ ਸ਼ਹੀਦ ਦਾ ਅਖਰੀ ਅਰਥ ਹੈ ਸ਼ਹਾਦਤ ਦੇਣਾ, ਮਤਲਬ ਗਵਾਹੀ ਦੇਣਾ। ਪਰ ਇੱਕ ਖਿਆਲ ਕਰਿਓ, ਗਵਾਹੀ ਝੂਠ ਦੀ ਤਰਫ਼ ਖੜੇ ਹੋ ਕੇ ਵੀ ਦਿੱਤੀ ਜਾ ਸਕਦੀ ਹੈ ਤੇ ਗਵਾਹੀ ਸੱਚ ਦੀ ਤਰਫ਼ ਖੜੇ ਹੋ ਕੇ ਵੀ ਭਰੀ ਜਾ ਸਕਦੀ ਹੈ। ਹਰ ਗਵਾਹੀ ਦੇਣ ਵਾਲੇ ਨੂੰ ਕਹਿ ਦਿੰਦੇ ਨੇ ਸ਼ਹਾਦਤ ਦੇਣ ਵਾਲਾ, ਮਤਲਬ ਸ਼ਹੀਦੀ ਦੇਣ ਵਾਲਾ। ਸਹਿਜੇ ਸਹਿਜੇ ਇਹ ਸ਼ਹੀਦ ਲਫ਼ਜ਼ ਕੇਵਲ ਉਨ੍ਹਾਂ ਦੇ ਨਾਲ ਹੀ ਜੁੜਦਾ ਗਿਆ ਜਿਨ੍ਹਾਂ ਨੇ ਸੱਚ ਦੀ ਆਵਾਜ਼ ਬੁਲੰਦ ਕਰਨ ਤੋਂ ਬਾਅਦ ਆਪਣਾ ਆਪਾ ਨੁਸ਼ਾਵਰ ਕਰ ਦਿੱਤਾ ਹੈ। ਸਹਿਜੇ ਸਹਿਜੇ ਸ਼ਹੀਦ ਉਨ੍ਹਾਂ ਨੂੰ ਹੀ ਜਾਣਿਆ ਜਾਣ ਲੱਗਾ। ਪਰ ਸ਼ਹੀਦ ਦਾ ਅਖਰੀ ਅਰਥ ਹੈ ਵੈਸੇ ਗਵਾਹੀ ਭਰਨਾ। ਸ਼ਹੀਦ ਦਾ ਅਖਰੀ ਅਰਥ ਹੈ ਸੱਚ ਦੀ ਤਰਫ਼ ਖੜੇ ਹੋ ਕੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਦਾ ਯਤਨ ਕਰਨਾ। ਜੇ ਹਕੀਕਤ ਦੇ ਅੰਦਰ ਪਿਛੋਕੜ ਵਿਚ ਧਿਆਨ ਮਾਰ ਕੇ ਵੇਖੋ, ਲੋਕ ਬਾਬਰ ਨੂੰ ਮਾਈ ਬਾਪ ਕਹਿਣ ਵਾਲੇ ਤੇ ਬੜੇ ਸਨ ਜਾਂ ਪਨਾਹ ਕਹਿਣ ਵਾਲਿਆਂ ਦੀ ਕੋਈ ਕਮੀ ਨਹੀਂ ਸੀ, ਰੋਜੀ ਦਹਿੰਦ ਮਾਲਕ ਪਾਲਕ ਕਹਿਣ ਵਾਲਿਆਂ ਦੀ ਕੋਈ ਘਾਟ ਨਹੀਂ ਸੀ। ਪਰ ਜੇ ਬਾਬਰ ਦੇ ਮੂੰਹ ਤੇ ਸਾਹਮਣੇ ਖੜੇ ਹੋ ਕੇ ਕਿਸੇ ਨੇ ਜਾਬਰ ਕਿਹਾ ਹੈ ਤੇ ਉਹ ਕੇਵਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਿਹਾ ਹੈ। ਬਾਬਰ ਨੂੰ ਜਾਬਰ ਕਹਿਣ ਵਾਲੇ, ਸੱਚ ਦੀ ਆਵਾਜ਼ ਬੁਲੰਦੀਆਂ ਤੱਕ ਪਹੁੰਚਾਉਣ ਵਾਲੇ ਉਹ ਕੇਵਲ ਗੁਰੂ ਨਾਨਕ ਦੇਵ ਪਾਤਸ਼ਾਹ ਹੀ ਨੇ। ਖੈਰ ਦਾਸਤਾਨ ਆਪ ਉਹਨਾਂ ਦੀ ਸਰਵਣ ਕਰ ਰਹੇ ਹੋ ਜਿਨ੍ਹਾਂ ਨੇ ਸੱਚ ਨੂੰ ਹੱਥੋਂ ਨਹੀਂ ਛੱਡਿਆ, ਸੱਚ ਨੂੰ ਆਪਣੇ ਮਨ ਵਿਚੋਂ ਕੱਢਿਆ ਨਹੀਂ ਤੇ ਸੱਚ ਦੇ ਉੱਤੇ ਪਹਿਰਾ ਦਿੰਦਿਆਂ ਦਿੰਦਿਆਂ ਆਪਣਾ ਆਪਾ ਕੁਰਬਾਨ ਕਰ ਗਏ, ਸਰੀਰ ਦਾ ਬਲੀਦਾਨ ਦੇ ਗਏ। ਆਪ ਉਹਨਾਂ ਦੀ ਲਗਾਤਾਰ ਲੜੀਵਾਰ ਦਾਸਤਾਨ ਸਰਵਣ ਕਰਦੇ ਆ ਰਹੇ ਹੋ। ਇੱਕ ਬੇਨਤੀ ਮੈਂ ਹੋਰ ਵੀ ਕਰਦਾ ਚੱਲਾਂ, ਅਗਰ ਸਿੱਖ ਕੌਮ ਦੇ ਅੰਦਰ ਸ਼ਹੀਦਾਂ ਦੀ ਕਤਾਰ ਵਿਚਾਰਨੀ ਆਰੰਭ ਕਰੀਏ ਕਿ ਕਦੋਂ ਤੋਂ ਸ਼ੁਰੂ ਹੋਈ ਤੇ ਸਭ ਤੋਂ ਪਹਿਲੇ ਸ਼ਹੀਦ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਹੋਏ ਜਿਨ੍ਹਾਂ ਦਾ ਨਾਮ ਭਾਈ ਤਾਰਾ ਜੀ ਕਰਕੇ ਆਉਂਦਾ ਹੈ ਔਰ ਏਮਨਾਬਾਦ ਦੇ ਮੈਦਾਨ ਦੇ ਅੰਦਰ ਉਨ੍ਹਾਂ ਨੇ ਸ਼ਹਾਦਤ ਦਾ ਜਾਮ ਪਾਇਆ ਹੈ। ਭਾਈ ਤਾਰਾ ਜੀ ਦਾ ਦੋਸ਼ ਕੇਵਲ ਇੰਨਾ ਹੈ ਕਿ ਏਮਨਾਬਾਦ ਬਾਬਰ ਦੇ ਹਮਲੇ ਤੋਂ ਬਾਅਦ ਭਾਈ ਤਾਰਾ ਜੀ ਦਾ ਮਨ ਬੜਾ ਪ੍ਰਭਾਵਿਤ ਹੋਇਆ ਤੇ ਭਾਈ ਤਾਰਾ ਜੀ ਚਲਦੇ ਚਲਦੇ ਆਪਣੀ ਮਾਂ ਦੇ ਕੋਲ ਘਰ ਪਹੁੰਚ ਗਏ। ਪਿਤਾ ਇਨ੍ਹਾਂ ਦਾ ਬਚਪਨ ਦੇ ਅੰਦਰ ਚਲਾਣਾ ਕਰ ਗਿਆ, ਮਾਂ ਮੈਂ ਬਾਹਰ ਜੰਗ ਦਾ ਦ੍ਰਿਸ਼ ਵੇਖ ਕੇ ਆਇਆ, ਕਿਸੇ ਦੀ ਬਾਂਹ ਨਹੀਂ, ਕਿਸੇ ਦੀ ਲੱਤ ਨਹੀਂ, ਕਿਸੇ ਦੀ ਧੌਣ ਸਰੀਰ ਦੇ ਨਾਲ ਨਹੀਂ, ਕੋਈ ਅੱਧ ਮਰੇ ਨੇ, ਕੋਈ ਜਿਉਂਦੇ ਨੇ, ਕੋਈ ਤੜਫ ਰਹੇ ਨੇ, ਕੋਈ ਮੁਰਦੇ ਨੇ, ਇਸ ਤਰ੍ਹਾਂ ਦੇ ਮੈਂ ਲੱਗੇ ਹੋਏ ਢੇਰ ਮੈਦਾਨ ਦੇ ਅੰਦਰ ਵੇਖ ਕੇ ਆਇਆ ਤੇ ਮਾਂ ਨੇ ਅੱਗੋਂ ਜਵਾਬ ਦਿੱਤਾ, ਬੇਟਾ ਫਿਰ ਇਹ ਵਕਤ ਹੈ ਸੇਵਾ ਕਮਾਉਣ ਦਾ, ਸੇਵਾ ਹੀ ਕਰ। ਆਖਿਆ ਮਾਂ ਮੈਂ ਸੇਵਾ ਕੀ ਕਰ ਸਕਦਾ, ਚਲੋ ਕੁਝ ਵੀ ਨਹੀਂ। ਤੇ ਪੁੱਤਰ ਆਪਣੇ 2-4 ਸਾਥੀਆਂ ਨੂੰ ਨਾਲ ਲੈ ਕੇ ਉਹਨਾਂ ਮੁਰਦਿਆਂ ਦਾ ਸੰਸਕਾਰ ਹੀ ਕਰ, ਜਿਹੜੇ ਇਸਲਾਮੀ ਨੇ ਉਹਨਾਂ ਨੂੰ ਦਫਨਾਉਣ ਦਾ ਯਤਨ ਕਰ ਵਿਤਕਰੇ ਤੋਂ ਬਗੈਰ, ਤੇ ਜਿਹੜੇ ਹਿੰਦੂ ਨੇ ਉਹਨਾਂ ਨੂੰ ਸੰਸਕਾਰਨ ਦਾ ਯਤਨ ਕਰ। ਭਾਈ ਤਾਰਾ ਜੀ ਨੇ ਜੰਗਲ ਦੇ ਅੰਦਰੋਂ ਲੱਕੜਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ ਨੇ ਆਪਣੇ 3 ਸਾਥੀਆਂ ਨੂੰ ਨਾਲ ਲੈ ਕੇ। ਲੱਕੜਾਂ ਦੀ ਵੱਡੀ ਚਿਖਾ ਬਣਾਈ, ਮੁਰਦਿਆਂ ਨੂੰ ਚੁੱਕ ਚੁੱਕ ਕੇ ਉਹਦੇ ਉੱਤੇ ਰੱਖਣਾ ਸ਼ੁਰੂ ਕੀਤਾ ਹੈ। ਵੱਡੇ ਹੋਏ ਅੰਗ ਉਹਨਾਂ ਨੂੰ ਇਕੱਠੇ ਕਰ ਕਰਕੇ ਲੱਕੜੀਆਂ ਦੇ ਉੱਤੇ ਰੱਖਣ ਦਾ ਯਤਨ ਕਰ ਰਹੇ ਨੇ। ਚਿਖਾ ਨੂੰ ਅਗਨੀ ਭੇਟ ਕੀਤੀ, ਅਗਨੀ ਲਾਈ,
ਇਤਨੇ ਸਮੇਂ ਨੂੰ ਚਲਦਾ ਚਲਦਾ ਮੁਗਲ ਹਕੂਮਤ ਦੀ ਫੌਜੀ ਟੁਕੜੀ ਦਾ ਇਕ ਦਸਤਾ ਉਧਰ ਨੂੰ ਨਿਕਲ ਆਉਂਦਾ ਹੈ। ਉਨ੍ਹਾਂ ਨੇ ਪੁੱਛਿਆ, ਤੁਸੀਂ ਕੌਣ ਹੋ? ਇਨ੍ਹਾਂ ਆਖਿਆ, ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹਾਂ। ਔਰ ਕੀ ਕਰ ਰਹੇ ਹੋ? ਇਨ੍ਹਾਂ ਕਿਹਾ, ਇਹ ਪੁੱਛਣ ਵਾਲੀ ਗੱਲ ਨਹੀਂ, ਤੁਹਾਡੇ ਸਾਹਮਣੇ ਮੁਰਦਿਆਂ ਦਾ ਸੰਸਕਾਰ ਕਰ ਰਹੇ। ਇਨ੍ਹਾਂ ਕਿਹਾ, ਤੁਹਾਡੀ ਗਲਤੀ ਹੈ, ਬਾਬਰ ਦੇ ਹੁਕਮ ਦੇ ਨਾਲ ਇਨ੍ਹਾਂ ਨੂੰ ਵੱਢਿਆ ਕੱਟਿਆ ਜਾਏ। ਇਨ੍ਹਾਂ ਨੂੰ ਚਾਹੀਦਾ ਸੀ ਕਿ ਕੁੱਤਿਆਂ ਬਿੱਲਿਆਂ ਤੇ ਇੱਲਾਂ ਕਾਵਾਂ ਵਾਸਤੇ ਜਿੰਦਾ ਰਹਿਣ ਦਿੱਤਾ ਜਾਂਦਾ ਮੈਦਾਨੇ ਜੰਗ ਦੇ ਅੰਦਰ ਪੈ ਰਹਿੰਦੇ, ਇਨ੍ਹਾਂ ਦੀ ਕੋਈ ਸੰਭਾਲ ਨਾ ਲੈਂਦਾ, ਪਰ ਤੁਸੀਂ ਇਨ੍ਹਾਂ ਨੂੰ ਸੰਸਕਾਰ ਰਹੇ ਹੋ। ਇਹਦਾ ਮਤਲਬ ਤੁਸੀਂ ਮੁਗਲ ਹਕੂਮਤ ਦੇ ਬਾਗੀ ਹੋ, ਬਗਾਵਤ ਦਾ ਬਿਗਲ ਵਜਾਉਂਦੇ ਨਜ਼ਰ ਪੈ ਰਹੇ ਹੋ। ਇਨ੍ਹਾਂ ਆਖਿਆ, ਅਸੀਂ ਬਾਗੀ ਨਹੀਂ ਆ, ਪਰ ਸਾਡਾ ਫਰਜ਼ ਬਣਦਾ ਸੀ ਤੁਸੀਂ ਆਪਣੀ ਡਿਊਟੀ ਨਿਭਾ ਗਏ, ਅਸੀਂ ਆਪਣੇ ਫਰਜ਼ ਨੂੰ ਪੂਰਿਆਂ ਕਰਨ ਦਾ ਯਤਨ ਕਰ ਰਹੇ। ਖੈਰ, ਇਨ੍ਹਾਂ ਨਾਲ ਦੇ ਤਿੰਨਾਂ ਸਾਥੀਆਂ ਨੇ ਤੇ ਆਪਣੇ ਗੁਨਾਹ, ਭਾਵੇਂ ਗੁਨਾਹ ਨਹੀਂ ਸੀ, ਉਹ ਸੇਵਾ ਨੂੰ ਗੁਨਾਹ ਮੰਨ ਕੇ ਖਿਮਾ ਮੰਗ ਲਈ, ਉਹ ਤੇ ਬਰੀ ਹੋ ਗਏ। ਤੇ ਭਾਈ ਤਾਰਾ ਜੀ ਨੇ ਨਾ ਗੁਨਾਹ ਮੰਨਿਆ ਤੇ ਨਾ ਗੁਨਾਹ ਦੀ ਖਿਮਾ ਮੰਗੀ ਹੈ। ਭਾਈ ਤਾਰਾ ਜੀ ਨੂੰ ਜਿਉਂਦੇ ਨੂੰ ਬਲ ਦੀ ਚਿਖਾ ਦੇ ਅੰਦਰ ਸੁੱਟ ਦਿੱਤਾ ਗਿਆ। ਭਾਈ ਤਾਰਾ ਜੀ ਇਸ ਤਰ੍ਹਾਂ ਸ਼ਹੀਦ ਹੋਏ। ਬਾਅਦ ਵਿਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ, ਉਸ ਤੋਂ ਬਾਅਦ ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਅਨੇਕ ਸਿੱਖ ਚਾਰ ਜੰਗਾਂ ਦੇ ਅੰਦਰ ਸ਼ਹਾਦਤ ਦਾ ਜਾਮ ਪੀ ਗਏ। ਫਿਰ ਤੇ ਸ਼ਹੀਦਾਂ ਦੀਆਂ ਕਤਾਰਾਂ ਲੰਮੀਆਂ ਹੀ ਲੰਮੀਆਂ ਬਣਦੀਆਂ ਗਈਆਂ। ਖੈਰ, ਜੋ ਮੈਂ ਬੇਨਤੀ ਕਰਨੀ ਸੀ ਮੁਖਸਰ, ਸ਼ਹੀਦ ਅਰਬੀ ਭਾਸ਼ਾ ਦਾ ਲਫ਼ਜ਼ ਹੈ ਤੇ ਸ਼ਹੀਦ ਦਾ ਅਖਰੀ ਅਰਥ ਹੈ ਗਵਾਹੀ ਦੇਣਾ। ਥੋੜਾ ਜਿਹਾ ਪਿਛੋਕੜ ਦੇ ਅੰਦਰ ਮੈਂ ਤੁਹਾਡੇ ਧਿਆਨ ਨੂੰ ਇਕੱਤਰ ਕਰਕੇ ਲੈ ਕੇ ਜਾਣਾ ਚਾਹਾਂਗਾ। ਦੁਨੀਆਂ ਦੇ ਅੰਦਰ ਸਭ ਤੋਂ ਵਿਸ਼ਾਲ ਮਤ, ਗਿਣਤੀ ਕਰਕੇ ਫੈਲਿਆ ਹੋਇਆ ਮਤ ਹੈ ਈਸਾਈ ਮਤ। ਈਸਾਈ ਮਤ ਦੇ ਅੰਦਰ ਹਜ਼ਰਤ ਈਸਾ ਜੀ ਨੂੰ ਸ਼ਹੀਦ ਮੰਨਿਆ ਗਿਆ ਤੇ ਸਾਰਾ ਈਸਾਈ ਜਗਤ ਅੱਜ ਵੀ ਆਪਣੀ ਆਪਣੀ ਭਾਵਨਾ ਤੇ ਸ਼ਰਧਾ ਲੈ ਕੇ ਹਜ਼ਰਤ ਈਸਾ ਜੀ ਦੇ ਚੁਗਿਰਦੇ ਆਪਣੀ ਭਾਵਨਾ ਦੇ ਨਾਲ ਪਰਿਕਰਮਾ ਕਰਦੇ ਹੋਏ ਮਿਲਦੇ ਨੇ। ਹਜ਼ਰਤ ਈਸਾ ਜੀ ਨੂੰ ਸ਼ਹੀਦ ਮੰਨਿਆ, ਉਸ ਤੋਂ ਬਾਅਦ ਇਸਲਾਮੀ ਜਗਤ। ਇਸਲਾਮੀ ਜਗਤ ਦੇ ਅੰਦਰ ਸਭ ਤੋਂ ਪਹਿਲੇ ਦੋ ਸ਼ਹੀਦ ਮੰਨੇ ਗਏ ਜਿਨ੍ਹਾਂ ਦੇ ਸਾਹਮਣੇ ਸਾਰਾ ਇਸਲਾਮੀ ਜਗਤ ਅੱਜ ਵੀ ਝੁਕਦਾ ਹੋਇਆ ਨਜ਼ਰ ਪੈਂਦਾ, ਨਮਸਕਾਰ ਕਰਦੇ ਨਜ਼ਰ ਪੈਂਦੇ ਨੇ। ਇਹ ਦੋਵੇਂ ਸਕੇ ਭਾਈ ਨੇ ਔਰ ਦੋਵਾਂ ਦਾ ਜਨਮ ਬੀਬੀ ਫਾਤਮਾ ਦੀ ਕੁੱਖ ਵਿੱਚੋਂ ਹੋਇਆ ਔਰ ਇਹ ਦੋਵੇਂ ਰਿਸ਼ਤੇ ਦੇ ਅੰਦਰ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਦੋਤਰੇ ਨੇ ਔਰ ਇਨ੍ਹਾਂ ਦੋਵਾਂ ਦਾ ਅੰਤ ਜੀਵਨ ਦਾ ਖਾਤਮਾ ਕਰਬਲਾ ਇਮਾਮ ਦੇ ਯੁੱਧ ਦੇ ਅੰਦਰ ਹੋਇਆ। ਹਸਨ ਹੁਸੈਨ ਤੇ ਇਮਾਮ ਹਸਨ, ਇਨ੍ਹਾਂ ਦੋਵਾਂ ਨੂੰ ਇਸਲਾਮੀ ਜਗਤ ਸ਼ਹੀਦ ਮੰਨਦਾ ਔਰ ਆਪਣੀ ਭਾਵਨਾ ਤੇ ਸ਼ਰਧਾ ਦੇ ਨਾਲ ਇਨ੍ਹਾਂ ਦੇ ਸਾਹਮਣੇ ਝੁਕਦੇ ਨਜ਼ਰ ਪੈਂਦੇ ਨੇ। ਇਸ ਤੋਂ ਬਾਅਦ ਮੈਂ ਕੇਵਲ ਇਸ਼ਾਰਤਨ ਬੇਨਤੀ ਕਰਦਾ ਹੋਇਆ ਤੁਹਾਡਾ ਧਿਆਨ ਲੜੀ ਵੱਲ ਲਿਆਵਾਂ। ਇਸ ਤੋਂ ਬਾਅਦ ਫਰਾਂਸ ਦੇ ਅੰਦਰ ਰਹਿਣ ਵਾਲੇ ਫਰਾਂਸੀਸੀ ਲੋਕ, ਇਹ ਇੱਕ ਅਨਪੜ੍ਹ ਪੇਂਡੂ ਭੇਡਾਂ ਚਾਰਨ ਵਾਲੀ ਲੜਕੀ ਨੂੰ ਸ਼ਹੀਦ ਮੰਨਦੇ ਨੇ। ਇਤਿਹਾਸ ਦਿਆਂ ਪੰਨਿਆਂ ਦੇ ਉੱਤੇ ਇਸ ਲੜਕੀ ਦਾ ਨਾਮ ਆਉਂਦਾ ਹੈ ਜੌਹਨ ਆਫ ਆਰਕ। ਸਨ 1412 ਦੇ ਅੰਦਰ ਇਸ ਲੜਕੀ ਨੇ ਬਗਾਵਤ ਦਾ ਬਿਗਲ ਵਜਾਇਆ ਹੈ। ਇਹਦੀ ਇੱਕ ਆਵਾਜ਼ ਦੇ ਨਾਲ ਅਨੇਕਾਂ ਆਵਾਜ਼ਾਂ ਆਣ ਕੇ ਮਿਲਦੀਆਂ ਗਈਆਂ, ਹਜ਼ਾਰਾਂ ਲੋਕ ਇਹਦੀ ਆਵਾਜ਼ ਦੇ ਨਾਲ ਸਹਿਮਤ ਹੋਏ, ਇਹਦੇ ਮਗਰ ਲੱਗ ਕੇ ਤੁਰਨਾ ਸ਼ੁਰੂ ਹੋਏ। ਇਸ ਲੜਕੀ ਨੂੰ ਪਕੜਿਆ ਗਿਆ, ਅਨੇਕ ਤਸ਼ੱਦਦ ਕਰਨ ਤੋਂ ਬਾਅਦ, ਤਸੀਹੇ ਦੇਣ ਤੋਂ ਬਾਅਦ ਇਸ ਲੜਕੀ ਨੂੰ ਜਿਉਂਦੀ ਨੂੰ ਸਾੜਿਆ ਗਿਆ। ਸਨ 1412 ਦੇ ਅੰਦਰ ਜੌਹਨ ਆਫ ਆਰਕ ਨੂੰ ਫਰਾਂਸ ਦੇ ਲੋਕ ਸ਼ਹੀਦ ਮੰਨਦੇ ਨੇ ਔਰ ਉਹਦੇ ਸਾਹਮਣੇ ਝੁਕਦੇ ਨਜ਼ਰ ਪੈਂਦੇ ਨੇ। ਈਰਾਨ ਦੇ ਅੰਦਰ ਰਹਿਣ ਵਾਲੇ ਈਰਾਨੀ ਲੋਕ ਇੱਕ ਸੂਫੀ ਫਕੀਰ ਮਨਸੂਰ ਨੂੰ ਸ਼ਹੀਦ ਮੰਨਦੇ ਨੇ। ਯੂਨਾਨ ਦੇ ਅੰਦਰ ਰਹਿਣ ਵਾਲੇ ਯੂਨਾਨੀ ਲੋਕ ਇੱਕ ਸੂਫੀ ਸੰਤ ਸੁਕਰਾਤ ਨੂੰ ਸ਼ਹੀਦ ਮੰਨਦੇ ਨੇ, ਜਿਹਨੂੰ ਜ਼ਹਿਰ ਦਾ ਪਿਆਲਾ ਦਿੱਤਾ ਗਿਆ ਸੀ ਪੀਣ ਵਾਸਤੇ, ਉਹ ਗੱਟ ਗੱਟ ਕਰਕੇ ਪੀ ਗਿਆ ਤੇ ਉਹਦੇ ਦਿਲ ਦੀ ਧੜਕਣ ਰੁਕ ਗਈ, ਨਾੜਾਂ ਦੇ ਅੰਦਰ ਗਰਦਿਸ਼ ਕਰ ਰਿਹਾ ਖੂਨ, ਉਹ ਖੂਨ ਵੀ ਜੰਮ ਗਿਆ। ਇਸ ਸੂਫੀ ਮਹਾਨ ਸੰਤ ਨੂੰ ਸੁਕਰਾਤ ਨੂੰ ਯੂਨਾਨ ਦੇ ਲੋਕ ਸ਼ਹੀਦ ਮੰਨਦੇ ਨੇ। ਸ਼ਹੀਦਾਂ ਦੀ ਦਾਸਤਾਨ ਆਪ ਸਿੱਖ ਧਰਮ ਦੇ ਅੰਦਰੋਂ ਲਗਾਤਾਰ ਸਰਵਣ ਕਰਦੇ ਆ ਰਹੇ ਹੋ। ਬੀਤੇ ਹੋਏ ਕੱਲ
ਤੁਸੀਂ ਛੋਟੇ ਸਾਹਿਬਜ਼ਾਦਿਆਂ ਦੇ ਸੰਬੰਧ ਦੇ ਅੰਦਰ ਦੋ ਪੇਸ਼ੀਆਂ ਦੇ ਸੰਬੰਧ ਵਿਚ ਖੁੱਲ ਕੇ ਜਾਣਕਾਰੀ ਨੂੰ ਪ੍ਰਾਪਤ ਕੀਤਾ। 13 ਪੋਹ ਦਾ ਦਿਨ ਆਇਆ। 13 ਪੋਹ ਵਾਲੇ ਦਿਨ ਮਾਤਾ ਗੁਜਰੀ ਜੀ ਨੂੰ ਇਹ ਸਮਝ ਆ ਗਈ ਕਿ ਅੱਜ ਬਾਲ ਜਾਣਗੇ ਤੇ ਲੱਗਦਾ ਖੁਦਾ ਦੀ ਨੇਤ ਦੇ ਨਾਲ ਵਾਪਸ ਨਹੀਂ ਆਉਣਗੇ। ਮਾਤਾ ਗੁਜਰੀ ਜੀ ਨੂੰ ਆਪਣੀ ਨੂੰਹ ਰਾਣੀ ਚੇਤੇ ਆਈ। ਇਨ੍ਹਾਂ ਦੋ ਬੱਚਿਆਂ ਨੂੰ ਜਨਮ ਦੇਣ ਵਾਲੀ ਜੰਨੀ ਯਾਦ ਆਈ, ਧੀਏ ਤੇਰੇ ਪੁੱਤਰ ਅੱਜ ਜਾ ਰਹੇ ਨੇ ਤੇ ਜਾ ਰਹੇ ਨੇ ਲਾੜੀ ਮੌਤ ਨੂੰ ਵਿਆਹਣ ਵਾਸਤੇ। ਤੂੰ ਆਪ ਹੁੰਦੀ, ਆਪ ਤਿਆਰ ਕਰਕੇ ਨਾ ਬੱਚਿਆਂ ਨੂੰ ਸਜਾ ਕੇ ਤੋਰਦੀ, ਪਰ ਨਾ ਤੂੰ ਕੋਲ ਨਾ ਇਨ੍ਹਾਂ ਬੱਚਿਆਂ ਦੇ ਪਿਤਾ ਕੋਲ, ਇਹ ਬੋਝ ਤੁਸਾਂ ਮੇਰੇ ਕੰਧਿਆਂ ਤੇ ਪਾਇਆ। ਇਨ੍ਹਾਂ ਬੱਚਿਆਂ ਨੂੰ ਤਿਆਰ ਕਰਕੇ ਹੁਣ ਮੈਂ ਤੋਰਾਂਗੇ। ਮਾਤਾ ਗੁਜਰੀ ਜੀ ਇਨ੍ਹਾਂ ਬੱਚਿਆਂ ਨੂੰ ਸੁਭ ਸਿੱਖਿਆ ਸਾਰੀ ਰਾਤ ਕਲੇਜੇ ਦੇ ਨਾਲ ਲਾ ਕੇ ਦਿੰਦੇ ਰਹੇ। ਬੇਟਾ ਵੇਖਣਾ ਕਿਤੇ ਆਪਣੇ ਦਾਦਾ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਦਿੱਤੀ ਸਿੱਖਿਆ ਨੂੰ ਵਿਸਾਰ ਨਾ ਦੇਣਾ। ਮਾਤਾ ਜੀ ਨੇ ਦੋ ਬੋਲ ਕਹਿ ਆਖਿਆ, ਦੁਸ਼ਟ ਤਸੀਏ ਦੇਣ ਕਨੇਰੇ, ਬਚਨ ਸੁਮਰਨੇ ਦਾਦੇ ਕੇਰੇ। ਬੇਟਾ ਇਨ੍ਹਾਂ ਦੁਸ਼ਟਾਂ ਨੇ ਤੁਹਾਨੂੰ ਆਰਾਮ ਦੀ ਮੌਤ ਨਹੀਂ ਮਾਰਨਾ। ਇਨ੍ਹਾਂ ਦੁਸ਼ਟਾਂ ਨੇ ਬੜੇ ਤਸ਼ੱਦਦ ਕਰਨੇ ਨੇ, ਇਨ੍ਹਾਂ ਨੇ ਬੜੇ ਜ਼ੁਲਮ ਕਰਨੇ ਨੇ, ਇਨ੍ਹਾਂ ਨੇ ਮਨ ਆਈਆਂ ਕਰਨੀਆਂ ਨੇ। ਤੇ ਬੇਟਾ ਤੁਸੀਂ ਆਪਣੇ ਦਾਦਾ ਜੀ ਦੇ ਚਰਨਾਂ ਦੇ ਅੰਦਰ ਧਿਆਨ ਨੂੰ ਜੋੜ ਕੇ ਰੱਖਣਾ। ਦੁਸ਼ਟ ਤਸੀਏ ਦੇਣ ਕਨੇਰੇ, ਬਚਨ ਸੁਮਰਨੇ ਦਾਦੇ ਕੇਰੇ। ਤੇ ਨਾਲ ਲੱਗਦਾ ਇਨ੍ਹਾਂ ਬੱਚਿਆਂ ਨੇ ਅੱਗੋਂ ਜਵਾਬ ਦਿੱਤਾ। ਦੋਵਾਂ ਨੇ ਮੰਦ ਮੰਦ ਮੁਸਕਰਾਉਂਦਿਆਂ ਹੋਇਆਂ ਦਾਦੀ ਦੀ ਗਲਵਕੜੀ ਵਿਚ ਆ ਕੇ ਜਵਾਬ ਦਿੱਤਾ, ਤਨ ਚਿੰਤਾ ਕਛ ਨਾਹੇ ਹਮਾਰੇ, ਪਾਛੇ ਤਬ ਚਿੰਤਾ ਉਰ ਭਾਰੀ। ਸਾਨੂੰ ਆਪਣੇ ਤਨ ਦੀ ਮਾਤਾ ਜੀ ਚਿੰਤਾ ਨਹੀਂ ਹੈ। ਤਨ ਚਿੰਤਾ ਕਛੂ ਨਾਹੇ ਹਮਾਰੀ, ਸਾਡੇ ਤਨ ਦੇ ਨਾਲ ਉਨ੍ਹਾਂ ਜਾਲਮਾਂ ਨੇ ਕੀ ਕਰਨਾ ਹੈ, ਇਸ ਗੱਲ ਦੀ ਮਾਤਾ ਜੀ ਸਾਨੂੰ ਕੋਈ ਪਰਵਾਹ ਨਹੀਂ ਹੈ, ਕੋਈ ਚਿੰਤਾ ਨਹੀਂ ਹੈ। ਵੱਧ ਤੋਂ ਵੱਧ ਮੌਤ ਤੇ ਮੌਤ ਨੂੰ ਅਸੀਂ ਖਿੜੇ ਮੱਥੇ ਕਬੂਲ ਕਰ ਲਿਆ। ਤੇ ਜਦ ਕੋਈ ਮੌਤ ਨੂੰ ਕਬੂਲ ਕਰ ਲੈਂਦਾ ਹੈ ਤੇ ਮੌਤ ਦਾ ਵਜ਼ਨ ਤੇ ਮੌਤ ਦਾ ਦੁੱਖ ਘਟ ਜਾਂਦਾ ਹੈ। ਮੈਂ ਇੱਕ ਵਿਦਵਾਨ ਦੇ ਬੋਲ ਪੜ੍ਹੇ, ਉਹ ਕਹਿੰਦਾ ਮੈਦਾਨੇ ਜੰਗ ਦੇ ਅੰਦਰ ਉੱਚੀ ਉੱਚੀ ਜਿਹੜੇ ਜੈਕਾਰੇ ਸਿੱਖ ਧਰਮ ਦੇ ਮਰਜੀਵੜੇ ਛਪਾਈ ਲਾਉਂਦੇ ਰਹੇ, ਬੋਲੇ ਸੋ ਨਿਹਾਲ ਦੇ ਜੈਕਾਰੇ ਗਜਾਉਂਦੇ ਰਹੇ, ਉਹ ਕਹਿੰਦਾ ਇਹ ਮਨੋ ਬਲ ਵਧਾਉਣ ਵਾਸਤੇ ਹੈ ਤੇ ਮੌਤ ਨੂੰ ਮਖੌਲ ਕਰਨ ਵਾਸਤੇ ਹੈ। ਜਿੰਨਾ ਕੋਈ ਮੌਤ ਨੂੰ ਮਜ਼ਾਕ ਕਰਦਾ, ਮੌਤ ਉਨਾ ਆਪਣਾ ਵਜ਼ਨ ਘਟਾ ਕੇ ਪੇਸ਼ ਆਉਂਦੀ ਹੈ। ਇਹ ਦੋਵੇਂ ਛੋਟੇ ਵੀਰ ਜਵਾਬ ਦਿੰਦੇ ਨੇ, ਦਾਦੀ ਜੀ ਤਨ ਚਿੰਤਾ ਕਛੂ ਨਾਹੇ ਹਮਾਰੀ, ਸਾਨੂੰ ਆਪਣੇ ਤਨ ਦੀ ਤੇ ਕੋਈ ਪਰਵਾਹ ਹੀ ਨਹੀਂ, ਤਨ ਨੂੰ ਵੱਧ ਤੋਂ ਵੱਧ ਕੱਟਣਗੇ ਤੇ ਇਸ ਗੱਲ ਦੀ ਸਾਨੂੰ ਪਰਵਾਹ ਨਹੀਂ। ਇੱਕ ਬੇਨਤੀ ਮੈਂ ਇੱਥੇ ਰੋਕ ਕੇ ਹੋਰ ਤੁਹਾਡੇ ਨਾਲ ਸਾਂਝੀ ਕਰਦਾ ਚੱਲਾਂ। ਇੱਕ ਵਕਤ ਸੀ, ਬਾਬਾ ਫਰੀਦ ਸਾਹਿਬ ਜੀ ਦੇ ਕੋਲ ਇੱਕ ਸੇਵਾਦਾਰ ਆਇਆ, ਉਨ੍ਹਾਂ ਦਾ ਸੇਵਕ। ਔਰ ਬਾਬਾ ਫਰੀਦ ਸਾਹਿਬ ਜੀ ਦਾ ਜਨਮ ਹੁੰਦਾ ਹੈ 1173 ਦੇ ਅੰਦਰ। ਅੰਦਾਜ਼ਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਤੋਂ ਤਕਰੀਬਨ 200 ਸਾਲ ਪਹਿਲਾਂ ਕਹਿ ਲਓ। ਬਾਬਾ ਫਰੀਦ ਜੀ ਦੇ ਕੋਲ ਸੇਵਕ ਆਉਂਦਾ ਹੈ ਤੇ ਇੱਕ ਪ੍ਰਸ਼ਨ ਲੈ ਕੇ ਆਉਂਦਾ ਹੈ। ਆਖਿਆ, ਭਗਤ ਜੀ ਮਨਸੂਰ ਸ਼ਹੀਦ ਹੋਇਆ, ਸੂਲੀ ਦੇ ਉੱਤੇ ਚੜ ਗਿਆ, ਪਰ ਉਹਨੇ ਚੜਦੇ ਵਕਤ ਕੋਈ ਪਰਵਾਹ ਨਾ ਕੀਤੀ। ਸੁਕਰਾਜ ਜ਼ਹਿਰ ਦਾ ਪਿਆਲਾ ਪੀ ਗਏ, ਪਰ ਉਨ੍ਹਾਂ ਦੇ ਚਿਹਰੇ ਦੇ ਉੱਤੇ ਕੋਈ ਅਫਸੋਸ ਦਾ ਚਿੰਨ ਜ਼ਹਿਰ ਪੀਂਦੇ ਵਕਤ ਪ੍ਰਗਟ ਨਾ ਹੋਇਆ। ਆਖਿਆ, ਹੋਰ ਅਨੇਕ ਸ਼ਹਾਦਤ ਦਾ ਜਾਮ ਪੀ ਗਏ, ਜੇ ਕਦੀ ਗੁਰੂ ਅਰਜਨ ਦੇਵ ਪਾਤਸ਼ਾਹ ਉਦੋਂ ਸ਼ਹੀਦ ਹੋਏ ਹੁੰਦੇ ਤੇ ਉਹ ਸਵਾਲ ਕਰਨ ਵਾਲਾ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਵਿੱਚ ਰੱਖਦਾ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਹੋਈ ਬਾਅਦ ਵਿਚ। ਆਖਿਆ, ਭਗਤ ਫਰੀਦ ਜੀ ਕਾਰਨ ਕੀ ਹੈ, ਹੱਸਦੇ ਹੱਸਦਾ ਕੋਈ ਬੰਦ ਬੰਦ ਕਟਵਾ ਦਿੰਦਾ ਹੈ, ਕੋਈ ਕਿਸ ਤਰ੍ਹਾਂ ਸ਼ਹਾਦਤ ਦਾ ਜਾਮ ਪੀਂਦਾ ਹੈ, ਕੋਈ ਕਿਸ ਤਰ੍ਹਾਂ ਅਨੇਕ ਤਸ਼ੱਦਤ ਤਸੀਹੇ ਸਹਾਰਨ ਦਾ, ਇਨ੍ਹਾਂ ਦਾ ਕਾਰਨ ਕੀ ਹੈ, ਇਨ੍ਹਾਂ ਨੂੰ ਦੁੱਖ ਨਹੀਂ ਮਿਲਦਾ। ਤੇ ਭਗਤ ਫਰੀਦ ਜੀ ਨੇ ਨਾ ਇੱਕ ਜੁਗਤ ਦੇ ਜ਼ਰੀਏ ਇਨ੍ਹਾਂ ਨੂੰ ਜਵਾਬ ਦਿੱਤਾ, ਜੁਗਤ ਦੇ ਜ਼ਰੀਏ। ਭਗਤ ਫਰੀਦ ਸਾਹਿਬ ਨੇ ਨਾ ਇੱਕ ਕੱਚਾ ਨਾਰੀਅਲ ਲਿਆ ਤੇ ਕੱਚਾ ਨਾਰੀਅਲ ਉਹ ਸੇਵਾਦਾਰ ਦੇ ਹਵਾਲੇ ਕੀਤਾ। ਆਖਿਆ, ਸੱਜਣਾ ਇਹ ਨਾਰੀਅਲ ਹੈ ਤੇ ਨਾਰੀਅਲ ਦੇ ਅੰਦਰੋਂ ਗਿਰੀ ਬਚਾ ਕੇ ਲਿਆਉਣੀ ਏ ਤੇ ਇਹਦਾ ਖੋਲ ਸਾਰਾ ਲਾਹ ਕੇ ਲਿਆਉਣਾ, ਪਰ ਖਿਆਲ ਕਰੀ ਗਿਰੀ ਟੁੱਟੇ ਨਾ, ਜਿਹੜਾ ਅੰਦਰ ਦਾ ਕੱਚਾ ਖੋਪਾ ਹੈ ਉਹ ਨਾ ਟੁੱਟੇ ਤੇ ਨਾਰੀਅਲ ਕੱਚਾ। ਆਪ ਜਾਣਦੇ ਹੋ ਜਦ ਕੱਚੇ ਨਾਰੀਅਲ ਨੂੰ ਤੋੜੋਗੇ ਤੇ ਅੰਦਰ ਗਿਰੀ ਤੇ ਟੁੱਟੇਗੀ, ਲਾਜ਼ਮੀ ਟੁੱਟੇਗੀ।
ਬਾਹਰੋਂ ਚੋਟ ਕਰੋਗੇ, ਚੋਟ ਗਿਰੀ ਤੱਕ ਪਹੁੰਚੇਗੇ। ਇਹ ਸੇਵਾਦਾਰ ਨਾਰੀਅਲ ਦੇ ਖੋਪੇ ਨੂੰ ਬਚਾਉਣ ਦਾ ਯਤਨ ਕਰਦਾ ਹੈ, ਗਿਰੀ ਸਾਲਮ ਵੱਜੇ ਪਰ ਬਚਦੀ ਨਹੀਂ ਹੈ, ਚਕਨਾ ਚੂਰ ਹੋ ਗਈ। ਕਈ ਟੁਕੜਿਆਂ ਦੇ ਅੰਦਰ ਉਹ ਖੋਪਾ ਹੋਇਆ ਤੇ ਟੁੱਟਾ ਹੋਇਆ ਖੋਪਾ ਲੈ ਕੇ ਟੁੱਟਾ ਹੋਇਆ ਨਾਰੀਅਲ

ਤੋੜਿਆ ਤੇ ਬੜੇ ਆਰਾਮ ਦੇ ਨਾਲ ਟੁੱਟ ਗਿਆ ਤੇ ਖੋਪਾ ਅੰਦਰੋਂ ਸਾਬਤ ਬਚ ਗਿਆ। ਸਾਬਤ ਖੋਪਾ ਲੈ ਕੇ ਭਗਤ ਜੀ ਦੇ ਕੋਲ ਆਇਆ। ਭਗਤ ਜੀ ਮੇਰੇ ਸਵਾਲ ਦਾ ਜਵਾਬ ਕਹਿਣ ਲੱਗੇ, ਇਹੀ ਜਵਾਬ ਹੈ, ਜਿਨ੍ਹਾਂ ਦਾ ਮਨ ਤਨ ਦੇ ਨਾਲ ਜੁੜਿਆ ਹੁੰਦਾ ਹੈ ਤੇ ਜਦ ਤਨ ਨੂੰ ਚੋਟ ਹੁੰਦੀ ਹੈ ਉਹਨਾਂ ਦਾ ਮਨ ਵੀ ਅੰਦਰੋਂ ਟੁੱਟਦਾ ਹੈ, ਮਨ ਵੀ ਦੁਖੀ ਹੁੰਦਾ ਹੈ। ਤੇ ਜਿਨ੍ਹਾਂ ਦਾ ਮਨ ਤਨ ਨਾਲੋਂ ਹਟ ਕੇ ਤੇ ਖੁਦਾ ਬੰਦ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਹੁੰਦਾ ਹੈ ਉਹਨਾਂ ਦੇ ਤਨ ਨੂੰ ਬਾਹਰੋਂ ਕੱਟੋ ਤਾਂ ਪਰਵਾਹ ਨੇ, ਤਨ ਨੂੰ ਤੋੜੋ ਤਾਂ ਪਰਵਾਹ ਨੇ, ਤਨ ਨੂੰ ਸਾੜੋ ਤਾਂ ਪਰਵਾਹ ਨੇ, ਤਨ ਨੂੰ ਚਰਖੜੀ ਤੇ ਚਾੜੋ, ਤਨ ਨੂੰ ਆਰੇ ਦੇ ਨਾਲ ਕੱਟੋ, ਤਨ ਨੂੰ ਦੇਗ ਵਿੱਚ ਉਬਾਲੋ, ਤਨ ਦੇ ਨਾਲ ਜੋ ਮਰਜ਼ੀ ਕਰੋ, ਉਹਨਾਂ ਨੂੰ ਅੰਦਰ ਦੁੱਖ ਨਹੀਂ ਪਹੁੰਚਦਾ। ਕਿਉਂਕਿ ਜਿਹਨੂੰ ਦੁੱਖ ਪਹੁੰਚਣਾ ਉਹ ਤਨ ਦੇ ਨਾਲ ਹੈ ਹੀ ਨਹੀਂ ਹੈ, ਤਨ ਨੂੰ ਪਹਿਲਾਂ ਤੋਂ ਕੱਟ ਚੁੱਕਾ ਹੈ। ਕਿਸੇ ਨੇ ਕਿਹਾ ਸੀ ਕਿ ਜਿਹਨੂੰ ਤੂੰ ਕੱਟਣਾ ਚਾਹੁੰਦਾ ਉਹਨੂੰ ਮੈਂ ਬੜਾ ਸਮਾਂ ਪਹਿਲਾਂ ਤੋਂ ਕੱਟ ਚੁੱਕਾ ਔਰ ਉਹਨੂੰ ਕੱਟ ਕੇ ਸਰੀਰ ਨਾਲੋਂ ਜੋੜ ਚੁੱਕਾ ਪਰਮਾਤਮਾ ਦੇ ਨਾਲ। ਸਾਹਿਬਜ਼ਾਦੇ ਕਹਿੰਦੇ ਨੇ, ਮਾਤਾ ਜੀ ਤਨ ਚਿੰਤਾ ਕਛੂ ਨਾਹੇ ਹਮਾਰੀ, ਪਾਛੇ ਤਵ ਚਿੰਤਾ ਉਰ ਭਾਰੀ। ਚਿੰਤਾ ਇਸ ਗੱਲ ਦੀ ਸਾਡੇ ਜਾਣ ਤੋਂ ਬਾਅਦ ਦੇ ਜ਼ਾਲਮ ਤੁਹਾਡੇ ਸਰੀਰ ਦੇ ਨਾਲ ਕੀ ਕਰਨਗੇ। ਇਮ ਕਹਿ ਲਾਲ ਉੱਠੇ ਤੇ ਸਵੇਰੇ, ਇਸ ਤਰ੍ਹਾਂ ਦੋਵੇਂ ਬੱਚੇ ਉੱਠਦੇ ਨੇ ਔਰ ਉੱਠ ਕੇ ਫਿਰੇ ਮਾਤ ਕੇ ਚਾਰ ਛੁਫੇਰੇ, ਜਿਵੇਂ ਇੱਕ ਸਾਧਕ ਆਪਣੇ ਮੁਰਸ਼ਦ ਦੇ ਚਾਰ ਛੁਫੇਰੇ ਪਰਿਕਰਮਾ ਕਰਦਾ, ਇਨ੍ਹਾਂ ਦੋਵਾਂ ਛੋਟੇ ਬੱਚਿਆਂ ਨੇ ਮਾਤਾ ਗੁਜਰੀ ਜੀ ਦੀਆਂ ਪਰਿਕਰਮਾ ਕੀਤੀਆਂ ਨੇ। ਇਤਿਹਾਸ ਦੇ ਪੰਨੇ ਪੜ੍ਹੀਏ, ਪੜ੍ਹ ਕੇ ਖ਼ਬਰ ਮਿਲਦੀ ਏ। ਇਮ ਕਹਿ ਲਾਲ ਉੱਠੇ ਤੇ ਸਵੇਰੇ, ਫਿਰੇ ਮਾਤ ਕੇ ਚਾਰ ਛੁਫੇਰੇ, ਮਾਤਾ ਜੀ ਦੇ ਚਾਰ ਛੁਫੇਰੇ ਘੁੰਮੇ ਨੇ, ਪਰਿਕਰਮਾ ਕੀਤੀ ਏ, ਨਮਸਕਾਰ ਕੀਤੀ। ਮਾਤਾ ਗੁਜਰੀ ਜੀ ਇਹਨਾਂ ਨੂੰ ਘੁੱਟ ਕੇ ਗਲਵਕੜੀ ਦਾ ਪਿਆਰ ਦਿੰਦੇ ਨੇ, ਨਿੱਘ ਦਿੰਦੇ ਨੇ, ਇਹਨਾਂ ਦਾ ਮੂੰਹ ਮੱਥਾ ਚੁੰਮਦੇ ਨੇ। ਅੱਲਾ ਯਾਰ ਖਾਂ ਜੋਗੀ ਸਾਹਿਬ ਲਿਖਦੇ ਨੇ, ਮਾਤਾ ਗੁਜਰੀ ਜੀ ਨੇ ਨਾ ਕਲੇਜੇ ਦੇ ਨਾਲ ਲਾ ਕੇ ਉਸ ਤੋਂ ਬਾਅਦ ਇੱਕ ਗੱਲ ਕਹੀ, ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ, ਆਓ ਇੱਕ ਵਾਰਾਂ ਮੈਂ ਤੁਹਾਨੂੰ ਹੋਰ ਘੁੱਟ ਕੇ ਗਲਵਕੜੀ ਦਾ ਨਿੱਘ ਦੇ ਦਿਆਂ, ਆਓ ਇੱਕ ਵਾਰੀ ਮੈਂ ਘੁੱਟ ਕੇ ਆਪਣੇ ਸੀਨੇ ਦੇ ਨਾਲ ਤੁਹਾਨੂੰ ਲਾ ਲਵਾਂ, ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ, ਕੇਸੋਂ ਮੈਂ ਕੰਘੀ ਮੂੰਹ ਧੁਲਾ ਤੋ ਲੂੰ, ਪਿਆਰੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ, ਮਰਨੇ ਸੇ ਪਹਿਲੇ ਤੁਮਕੋ ਦੁੱਲਾ ਬਣਾ ਤੋ ਲੂੰ। ਆਖਿਆ ਅੱਜ ਜਾ ਰਹੇ ਹੋ ਤੇ ਬੇਟਾ ਮੈਨੂੰ ਲੱਗਦਾ ਕਰਤਾਰ ਦਾ ਅੱਜ ਭਾਣਾ ਵਰਤ ਜਾਣਾ ਹੈ, ਅੱਜ ਸ਼ਾਮਾਂ ਦੇ ਵਕਤ ਤੁਸੀਂ ਮੁੜ ਕੇ ਮੇਰੇ ਕੋਲ ਨਹੀਂ ਆਓਗੇ, ਤੇ ਜੇ ਜਾ ਹੀ ਰਹੇ ਹੋ ਲਾੜੀ ਮੌਤ ਨੂੰ ਵਿਆਹਣ ਵਾਸਤੇ, ਤੇ ਆਓ ਅੱਜ ਮੈਂ ਤੁਹਾਨੂੰ ਸਜਾ ਕੇ ਸ਼ਿੰਗਾਰ ਕੇ ਦੁੱਲਾ ਬਣਾ ਕੇ ਆਪਣੇ ਕੋਲੋਂ ਤੋਰਾਂ, ਤੁਸੀਂ ਚਾਈ ਚਾਈ ਜਾਣਾ ਹੈ। ਔਰ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਦਾਦਾ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਜਾਣਾ ਹੈ। ਸਾਹਿਬਜ਼ਾਦਿਆਂ ਨੂੰ ਛਪਾਈ ਲੈਣ ਵਾਸਤੇ ਆਉਂਦਾ ਹੈ। ਛਪਾਈ ਨੂੰ ਮਾਤਾ ਜੀ ਨੇ ਇੱਕ ਗੱਲ ਕਹੀ, ਕਹਿਣ ਲੱਗੇ ਤੇਰੇ ਘਰ ਛੋਟੇ ਛੋਟੇ ਨਿਆਣੇ ਬੱਚੇ ਨਹੀਂ ਹੈ, ਤੂੰ ਲੈਣ ਵਾਸਤੇ ਆਇਆ, ਜੁਲਮ ਕਮਾਉਣ ਵਾਸਤੇ ਆਇਆ, ਤੇਰੇ ਘਰ ਦੇ ਅੰਦਰ ਸ਼ੀਰਖੋਰ ਬੱਚੇ ਨਹੀਂ ਹੈ। ਛਪਾਈ ਦਾ ਮਨ ਵੀ ਦਰਬ ਗਿਆ, ਹੱਥ ਜੋੜ ਕਹਿਣ ਲੱਗਾ, ਮਾਤਾ ਜੀ ਮੈਂ ਆ ਵਜ਼ੀਰ ਖਾਨ ਦਾ ਅਹਿਲਕਾਰ, ਮੈਂ ਉਹਦਾ ਦਿੱਤਾ ਹੋਇਆ ਨਮਕ ਖਾਨਾ, ਮੇਰੇ ਵਸ ਤੋਂ ਕਹਾਣੀ ਬਾਹਰ ਹੈ। ਜੇ ਮੈਂ ਇਹਨਾਂ ਨੂੰ ਛੱਡ ਕੇ ਜਾਣਾ ਵੀ ਚਾਹਵਾਂ ਤੇ ਛੱਡ ਕੇ ਜਾਣਾ ਮੇਰੇ ਵਸ ਵਿੱਚ ਨਹੀਂ ਹੈ, ਮੈਂ ਚਲਾ ਵੀ ਜਾਵਾਂ ਮੇਰੀ ਜਗ੍ਹਾ ਤੇ ਕੋਈ ਦੂਸਰਾ ਆਣ ਕੇ ਇਹਨਾਂ ਨੂੰ ਲੈ ਜਾਏਗਾ। ਦੋਵੇਂ ਸਾਹਿਬਜ਼ਾਦੇ ਛਪਾਈਆਂ ਦੇ ਨਾਲ ਚੱਲਦੇ ਨੇ ਤੇ ਚੱਲਦੇ ਚੱਲਦੇ ਵਜ਼ੀਰ ਖਾਨ ਦੀ ਕਚਹਿਰੀ ਦੇ ਅੰਦਰ ਪਹੁੰਚ ਜਾਂਦੇ ਨੇ। ਵਜ਼ੀਰ ਖਾਂ ਹੈ, ਸੁੱਚਾ ਆਨੰਦ ਹੈ, ਧਰਮ ਦਾ ਉਪਦੇਸ਼ ਕਰਨ ਵਾਲਾ ਕਾਜ਼ੀ ਹੈ, ਹੋਰ ਅਮੀਰ ਵਜ਼ੀਰ ਨੇ, ਕਾਜ਼ੀ ਹੈ, ਕੋਤਵਾਲ ਹੈ, ਸਾਰੇ ਮੌਜੂਦ ਨੇ। ਕਚਹਿਰੀ ਦੇ ਅੰਦਰ ਜਾ ਕੇ ਇਹਨਾਂ ਨੇ ਫਤਿਹ ਦਾ ਨਾਰਾ ਬੁਲੰਦ ਕੀਤਾ, ਫਤਿਹ ਗਜਾਈ, ਪਰ ਫਤਿਹ ਦਾ ਜਵਾਬ ਕਿਧਰੋਂ ਆਉਣਾ ਸੀ। ਆਖਸਰ ਆਪਸ ਵਿੱਚ ਹੀ ਦੋਵਾਂ ਵੀਰਾਂ ਨੇ ਫਤਿਹ ਦੀ ਸਾਂਝ ਕੀਤੀ। ਕਾਜ਼ੀ ਨੂੰ ਹੁਕਮ ਹੋਇਆ, ਵਜ਼ੀਰ ਖਾਨ ਦਾ ਕਾਜ਼ੀ ਸਾਹਿਬ ਫਤਵਾ ਸੁਣਾਇਆ ਜਾਏ। ਕਾਜ਼ੀ ਫਤਵਾ ਪੜ ਕੇ ਸੁਣਾਉਂਦਾ ਹੈ। ਉਹ ਕਹਿਣ ਲੱਗਾ, ਇਹਨਾਂ ਬੱਚਿਆਂ ਨੂੰ ਇੱਕ ਵਾਰ ਪੁੱਛ ਲਿਆ ਜਾਏ, ਜੇ ਨਾ ਮੰਨਣ ਤੇ ਉਸ ਤੋਂ ਬਾਅਦ ਇਹਨਾਂ ਨੂੰ ਜਿਉਂਦਿਆਂ ਨੂੰ ਦੀਵਾਰਾਂ ਦੇ ਅੰਦਰ ਚਿਣ ਕੇ ਸ਼ਹੀਦ ਕਰ ਦਿੱਤਾ ਜਾਏ। ਉਹਨਾਂ ਨੇ ਤੇ ਸ਼ਹੀਦ ਨਹੀਂ ਸੀ ਨਾ ਕਹਿਣਾ, ਇਹ ਤੇ ਸਤਿਕਾਰ ਵਜੋਂ ਆਪਾਂ ਹੀ ਕਹਿ ਰਹੇ ਨਾ ਕਿ ਸ਼ਹੀਦ ਕਰ ਦਿੱਤਾ ਜਾਏ, ਉਹਨਾਂ ਨੇ ਤੇ ਇਹ ਕਹਿਣਾ ਸੀ ਮਾਰ ਦਿੱਤਾ ਜਾਏ, ਖਤਮ ਕਰ ਦਿੱਤਾ ਜਾਏ, ਤੇ ਜਿਉਂਦਿਆਂ ਨੂੰ ਦੀਵਾਰਾਂ ਦੇ ਅੰਦਰ ਚਿਣ ਕੇ। ਕਾਜ਼ੀ ਆਇਆ ਹੈ, ਰਾਜ ਮਿਸਤਰੀ ਆ ਗਏ ਜਿਨ੍ਹਾਂ ਨੇ

0: ਲੜਾਈ ਕਰਨੀ ਸੀ, ਰਾਜ ਮਿਸਤਰੀ ਆ ਗਏ। ਕੋਤਵਾਲ ਆਇਆ, ਸੁੱਚਾ ਨੰਦ ਵੀ ਸਾਹਮਣੇ ਆਇਆ, ਇਹਨੇ ਮੱਥੇ ਦਾ ਤਿਲਕ ਲਾਇਆ ਹੈ, ਤੇੜ ਧੋਤੀ ਹੈ, ਤੇਰੇ ਧਾਗੇ ਦਾ ਜਨੇਊ ਵੀ ਗਲੇ ਪਾਇਆ, ਸਾਹਮਣੇ ਆਣ ਕੇ ਖਲੋ ਜਾਂਦਾ। ਵਜ਼ੀਰ ਖਾਂ ਆਉਂਦਾ ਹੈ, ਤਿਆਰੀ ਹੋਈ। ਕਾਜ਼ੀ ਨੇ ਪੜ ਕੇ ਫਤਵਾ ਸੁਣਾਇਆ, ਆਖਰ ਤਿਆਰੀ ਆਰੰਭ ਹੋਈ। ਕਾਜ਼ੀ ਇੱਕ ਵਾਰ ਫੇਰ ਪੁੱਛਦਾ ਹੈ, ਕਹਿੰਦਾ ਬੱਚਿਓ ਤੁਹਾਡੀ ਕੋਈ ਆਖਰੀ ਖਵਾਹਿਸ਼? ਮੈਂ ਕੱਲ ਅਰਜ ਗੁਜ਼ਾਰੀ ਸੀ, ਕੇਵਲ ਇਸ਼ਾਰਤਨ ਬੇਨਤੀ ਕਰ ਰਿਹਾ, ਤੁਹਾਡੀ ਕੋਈ ਆਖਰੀ ਖਵਾਹਿਸ਼? ਇਹ ਕਹਿਣ ਲੱਗੇ, ਹਾਂ ਸਾਡੀ ਆਖਰੀ ਖਵਾਹਿਸ਼ ਹੈ। ਪੁੱਛਿਆ ਕੀ? ਆਖਿਆ ਸਾਡੀ ਆਖਰੀ ਖਵਾਹਿਸ਼ ਇਹ ਹੈ ਕਿ ਜਿਸ ਤਲਵਾਰ ਦੇ ਨਾਲ ਸਾਡੇ ਸਿਰ ਸਾਡੇ ਧੜ ਤੋਂ ਜੁਦਾ ਕੀਤੇ ਜਾਣ, ਉਸ ਤਲਵਾਰ ਨੂੰ ਸਾਡੇ ਸਰੀਰ ਵਿੱਚੋਂ ਨਿਕਲਿਆ ਹੋਇਆ ਖੂਨ ਲੱਗੇਗਾ, ਉਹ ਖੂਨ ਦੇ ਤੁਪਕੇ ਵਗਾਉਂਦੀ ਹੋਈ ਤਲਵਾਰ ਲੈ ਕੇ ਠੰਡੇ ਬੁਰਜ ਦੇ ਅੰਦਰ ਸਾਡੀ ਦਾਦੀ ਦੇ ਕੋਲ ਚਲਾ ਜਾਈ, ਤਾਂ ਕਿ ਦਾਦੀ ਜੀ ਨੂੰ ਸਮਝ ਪਏ ਕਿ ਬੱਚੇ ਮੇਰੀ ਸ਼ੁਭ ਸਿੱਖਿਆ ਦਾ ਪਾਲਣ ਕਰਦੇ ਹੋਏ ਆਪਣੇ ਪ੍ਰਾਣ ਪੰਖੇਰੂ ਛੱਡ ਕੇ ਦਾਦਾ ਜੀ ਦੀ ਗੋਦ ਦੇ ਅੰਦਰ ਜਾ ਬਰਾਜੇ ਨੇ। ਖੈਰ, ਦੀਵਾਰ ਦੀ ਚਨਾਈ ਆਰੰਭ ਹੋਈ, ਅਜੇ ਗੋਡਿਆਂ ਤੱਕ ਹੀ ਦੀਵਾਰ ਗਈ ਹੈ ਤੇ ਸਾਹਮਣੇ ਕੋਤਵਾਲ ਬੋਲਦਾ ਹੈ। ਕੋਤਵਾਲ ਕਹਿਣ ਲੱਗਾ, ਬੱਚਿਓ ਤੁਹਾਨੂੰ ਅਜੇ ਵੀ ਵਕਤ ਦਿੱਤਾ ਜਾਂਦਾ ਹੈ, ਅਜੇ ਵੀ ਮੇਰੇ ਵੱਲੋਂ ਤੁਹਾਨੂੰ ਇੱਕ ਨੇਕ ਸਲਾਹ ਹੈ, ਜੇ ਤੁਸੀਂ ਦੀਨ ਕਬੂਲ ਕਰ ਲਓ ਤੁਹਾਡੀ ਜਾਨ ਬਖਸ਼ੀ ਜਾ ਸਕਦੀ ਹੈ। ਦੋਵੇਂ ਬੱਚੇ ਨਿਡਰ ਹੋ ਕੇ ਕਹਿਣ ਲੱਗੇ, ਕੋਤਵਾਲ ਤੇ ਕਾਜ਼ੀ, ਇਹ ਤੁਹਾਨੂੰ ਹੱਕ ਹਕੂਕ ਦਿੱਤਾ ਕਿੰਨੇ ਕਿ ਤੁਸੀਂ ਸਾਰਿਆਂ ਧਰਮਾਂ ਦੇ ਦਰਵਾਜ਼ੇ ਕਰੋ ਬੰਦ ਤੇ ਇੱਕ ਹੀ ਧਰਮ ਦਾ ਦਰਵਾਜ਼ਾ ਖੁੱਲਾ ਰਹਿ, ਕੇਵਲ ਇਸਲਾਮ ਦਾ ਹੀ ਦਰਵਾਜ਼ਾ ਖੁੱਲਾ ਰਹਿ, ਇਹ ਹੱਕ ਤੁਹਾਡੀ ਝੋਲੀ ਕਿੰਨੇ ਪਾਇਆ? ਚਾਹੀਦਾ ਇਹ ਹੈ ਕਿ ਬੰਦਾ ਹਰ ਧਰਮ ਦੇ ਅੰਦਰ ਆਪਣੇ ਧਰਮ ਨੂੰ ਮੰਨ ਸਕੇ, ਧਰਮ ਦੀ ਪੂਜਾ ਕਰ ਸਕੇ। ਮੈਂ ਕੇਵਲ ਇੱਕ ਇਸ਼ਾਰੇ ਵਜੋਂ ਬੇਨਤੀ ਕਰਦਾ ਹੋਇਆ ਅੱਗੇ ਚੱਲਾਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਾਲ ਲਾਹੌਰ ਦੇ ਅੰਦਰ ਇੱਕ ਮੌਲਵੀ ਨਮਾਜ਼ ਅਦਾ ਕਰਨ ਦੇ ਸਮੇਂ ਮਸਜਿਦ ਦੇ ਅੰਦਰ ਆਵਾਜ਼ ਦਿੰਦਾ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਬਾਂਗ ਦਿੰਦਾ ਹੈ। ਨੇੜੇ ਸੀ ਕਿਧਰੇ ਸਿੱਖਾਂ ਦਾ ਘਰ ਤੇ ਸਿੱਖ ਸੀ ਤੰਗ ਸੋਚ ਵਾਲਾ, ਮੁਤਸਬੀ ਜਾਮੇ ਵਾਲਾ। ਉਹਨੇ ਮੌਲਵੀ ਨੂੰ ਵਾਰ ਵਾਰ ਜਾ ਕੇ ਕਹਿਣਾ, ਆਵਾਜ਼ ਨਾ ਦਿਆ ਕਰ, ਸਾਡਾ ਰਾਜ ਏ, ਸਾਡਾ ਰਾਜਾ ਹੈ, ਸਿੱਖ ਰਾਜਾ ਸ਼ੇਰੇ ਪੰਜਾਬ, ਤੂੰ ਉੱਚੀ ਉੱਚੀ ਰੌਲਾ ਹੀ ਪਾਉਂਦਾ ਰਹਿਣਾ। ਮੌਲਵੀ ਨੇ ਆਵਾਜ਼ ਦੇਣੀ ਬੰਦ ਕੀਤੀ, ਪਰ ਚਲਾ ਜਾਂਦਾ ਸ਼ਿਕਾਇਤ ਲੈ ਕੇ ਸ਼ੇਰੇ ਪੰਜਾਬ ਦੇ ਦਰਬਾਰ ਦੇ ਅੰਦਰ। ਆਖਿਆ, ਮਹਾਰਾਜਾ ਸਾਹਿਬ, ਤੁਹਾਡੇ ਇੱਕ ਸਿੱਖ ਨੇ ਮੈਨੂੰ ਇਸ ਕਰਮ ਕਰਨ ਤੋਂ ਵਰਜਿਆ ਹੈ ਕਿ ਮਸਜਿਦ ਦੇ ਅੰਦਰ ਮੈਂ ਬਾਂਗ ਨਾ ਦੇਵਾਂ, ਆਵਾਜ਼ ਨਾ ਦੇਵਾਂ। ਸ਼ੇਰੇ ਪੰਜਾਬ ਨੇ ਸਿਪਾਹੀ ਭੇਜੇ, ਸਿੱਖ ਨੂੰ ਫੜਿਆ ਗਿਆ ਤੇ ਸਿੱਖ ਨੂੰ ਪਕੜ ਕੇ ਲਿਆਂਦਾ ਗਿਆ ਸ਼ੇਰੇ ਪੰਜਾਬ ਦੀ ਕਚਹਿਰੀ ਦੇ ਅੰਦਰ। ਸ਼ੇਰੇ ਪੰਜਾਬ ਨੇ ਫੈਸਲਾ ਸੁਣਾਇਆ, ਉਹ ਕਹਿਣ ਲੱਗਾ, ਸਿੱਖਾ, ਅੱਜ ਤੋਂ ਬਾਅਦ ਇਸ ਮੌਲਵੀ ਦੇ ਰੋਟੀ ਰੋਜੀ ਦਾ ਇੰਤਜ਼ਾਮ ਤੂੰ ਕਰੇਗਾ। ਉਹ ਕਹਿਣ ਲੱਗਾ, ਜੀ ਇਹ ਕੈਸੀ ਸਜ਼ਾ? ਉਹ ਕਹਿਣ ਲੱਗਾ, ਸਜ਼ਾ ਇਹੀ ਹੈ, ਜਦ ਤੂੰ ਉਹਦੇ ਧਰਮ ਦਾ ਲਾਲਣ ਪਾਲਣ ਕਰਨ ਤੋਂ ਰੋਕ ਰਿਹਾ ਹੈ, ਉਹਦੀ ਰੋਟੀ ਦਾ ਜ਼ਰੀਆ ਹੈ ਉਹਨੂੰ ਬਾਂਗ ਦੇਣ ਤੋਂ ਰੋਕ ਰਿਹਾ, ਉਹ ਬਾਂਗ ਨਹੀਂ ਦੇਗਾ, ਬਾਂਗ ਵੀ ਤੂੰ ਦੇਗਾ ਔਰ ਇਹਦੀ ਰੋਟੀ ਦਾ ਇੰਤਜ਼ਾਮ ਵੀ ਤੂੰ ਕਰੇਗਾ। ਧਰਮ ਦੇ ਜਿਹੜੇ ਮਨੁੱਖ ਹੁੰਦੇ ਨੇ, ਲੀਡਰ ਜਨ ਹੁੰਦੇ ਨੇ ਜਾਂ ਡਿਕਟੇਟਰ ਹੁਕਮਰਾਨ ਹੁੰਦੇ ਨੇ, ਉਹਨਾਂ ਨੂੰ ਇੰਨਾ ਖੁੱਲੀ ਸੋਚ ਦੇ ਮਾਲਕ ਬਣ ਕੇ ਚੱਲਣਾ ਚਾਹੀਦਾ ਕਿ ਸਾਰੇ ਧਰਮ ਉਹਨਾਂ ਨੂੰ ਪ੍ਰਵਾਨ ਹੋਣ। ਹਿੰਦੂ ਧਰਮ ਆਪਣੀ ਜਗ੍ਹਾ ਤੇ ਮੁਬਾਰਕ, ਮੁਸਲਮਾਨ ਆਪਣੀ ਜਗ੍ਹਾ ਤੇ ਮੁਬਾਰਕ, ਈਸਾਈ ਆਪਣੀ ਜਗ੍ਹਾ ਤੇ ਮੁਬਾਰਕ ਤੇ ਸਿੱਖ ਆਪਣੀ ਜਗ੍ਹਾ ਤੇ, ਸਾਰੇ ਧਰਮਾਂ ਦੇ ਦਰਵਾਜ਼ੇ ਖੁੱਲੇ ਰਹਿਣ। ਸਾਹਿਬਜ਼ਾਦੇ ਕਹਿਣ ਲੱਗੇ, ਹੱਕ ਹਕੂਕ ਤੁਹਾਨੂੰ ਕਿੰਨੇ ਦਿੱਤਾ ਹੈ ਕਿ ਬਾਕੀ ਧਰਮਾਂ ਦੇ ਦਰਵਾਜ਼ੇ ਰਹਿਣ ਬੰਦ ਤੇ ਕੇਵਲ ਇਸਲਾਮ ਦਾ ਦਰਵਾਜ਼ਾ ਖੁੱਲਾ ਰਹਿ? ਕੋਤਵਾਲ ਥੋੜਾ ਕੜਕਵੀਂ ਆਵਾਜ਼ ਦੇ ਅੰਦਰ ਬੋਲਦਾ ਹੈ। ਇਹ ਕਹਿਣ ਲੱਗਾ, ਦੀਵਾਰ ਦਿਸਦੀ? ਦੀਵਾਰ ਦੇ ਪਾਰ ਤੁਹਾਡੀ ਮੌਤ ਹੈ। ਇਹ ਕਹਿਣ ਲੱਗੇ, ਹਾਂ ਦੀਵਾਰ ਵੀ ਦਿਸ ਰਹੀ ਹੈ ਤੇ ਦੀਵਾਰ ਦੇ ਪਾਰ ਸਾਨੂੰ ਆਪਣੀ ਮੌਤ ਨਹੀਂ, ਦੀਵਾਰ ਦੇ ਪਾਰ ਸਾਨੂੰ ਆਪਣੇ ਦਾਦਾ ਜੀ ਦੀ ਗੋਦ ਦਿਸ ਰਹੀ ਹੈ। ਮਰ ਤੇ ਅਸੀਂ ਬੜਾ ਸਮਾਂ ਪਹਿਲਾਂ ਦੇ ਚੁੱਕੇ ਹਾਂ, ਅਸੀਂ ਆਪਣੇ ਮਨ ਨੂੰ ਖੁਦਾਵੰਦ ਦੇ ਚਰਨਾਂ ਦੇ ਨਾਲ ਜੋੜ ਕੇ ਸਰੀਰ ਦਾ ਮੋਹ ਤਿਆਗਿਆ ਹੈ। ਤੂੰ ਸਾਨੂੰ ਮਾਰਨਾ ਚਾਹੁੰਦਾ ਹੈ, ਅਸੀਂ ਤੇਰੇ ਤੋਂ ਮਰਨਾ ਨਹੀਂ। ਜਿਹਨੂੰ ਮਾਰ ਕੇ ਸਾਨੂੰ ਮਾਰਨਾ ਚਾਹੁੰਦਾ ਹੈ, ਉਹਦੇ ਮਾਰਿਆਂ ਅਸੀਂ ਮਰਨਾ ਨਹੀਂ। ਸਰੀਰ ਨੂੰ ਕੱਟ ਕੇ ਤੂੰ ਸਾਨੂੰ ਕੱਟਣਾ ਚਾਹੇਗਾ, ਅਸੀਂ ਕੱਟੇ ਨਹੀਂ ਜਾਣਾ। ਸਾਡੇ ਸਰੀਰ ਨੂੰ ਜਲਾ ਕੇ ਤੂੰ ਸੱਚ ਦੀ ਆਵਾਜ਼ ਨੂੰ ਰਾਖ ਬਣਾਉਣਾ ਚਾਹੁੰਦਾ ਹੈ, ਪਰ ਸੱਚ ਦੀ ਆਵਾਜ਼ ਹੋਰ ਕਈ ਗੁਣਾ ਉੱਚੀ ਹੋ ਕੇ ਭੜਕੇ ਗਏ। ਖੈਰ ਮੈਨੂੰ ਇੱਕ ਅਦੀਬ ਦਾ ਲਿਖਿਆ ਬੋਲ ਚੇਤੇ ਆਉਂਦਾ ਹੈ। ਉਹ ਕਹਿੰਦਾ ਹੈ, ਸ਼ੌਕ ਹੈ ਜਿਸੇ ਸ਼ਹਾਦਤ ਕਾ, ਵੋ ਜੀਣਾ ਛੋੜ ਦੇਤੇ ਹੈ। ਜਿਸਮ ਆਪਣੇ ਕੋ ਖਲੌਣਾ ਸਮਝ ਕਰ ਖੁਸ਼ੀ ਸੇ ਫੋੜ ਦੇਤੇ ਹੈ, ਨਾ ਤਖਤੋ ਤਾਜ ਨਾ ਹੂਰੋਂ ਕੀ ਹਸਰਤ, ਖੁਦਾ ਵੀ ਖੁਦਾਈ ਦੇ ਤੋ ਵਾਪਸ ਮੋੜ ਦੇਤੇ ਹੈ। ਇੱਕ ਕਵਿਤਰੀ ਨੇ ਦੋ ਬੋਲ ਲਿਖੇ ਨੇ। ਉਹ ਕਹਿੰਦੀ ਏ ਕਿ ਇਸ ਦੁਨੀਆਂ ਵਿਚ ਰੋਜ਼ ਮਾਸ ਦੇ ਫੁੱਲ ਖਿੜਦੇ ਨੇ, ਇਸ ਦੁਨੀਆਂ ਵਿਚ ਰੋਜ਼ ਮਾਸ ਦੇ ਫੁੱਲ ਝੜਦੇ ਨੇ, ਪਰ ਇੱਕ ਫੁੱਲ ਐਸਾ ਖਿੜਿਆ ਸੀ, ਐਸੀ ਉਸ ਖੁਸ਼ਬੋਈ ਫੁੱਲ ਮੋਇਆ ਪਰ ਮਹਿਕ ਨਾ ਮੋਏ। ਜਿਹੜੇ ਸ਼ਹੀਦ ਹੋਣ ਵਾਲੇ ਮਹਾਨ ਪੁਰਸ਼ ਨੇ, ਉਹ ਸਰੀਰ ਕਰਕੇ ਚਲੇ ਜਾਂਦੇ ਨੇ, ਪਰ ਉਹਨਾਂ ਦੀ ਮਹਿਕ ਬਾਕੀ ਰਹਿੰਦੀ ਹੈ। ਉਹਨਾਂ ਦੀਆਂ ਕੀਤੀਆਂ ਕਥਾ ਕਹਾਣੀਆਂ ਦੂਜਿਆਂ ਵਾਸਤੇ ਅੰਮ੍ਰਿਤ ਦਾ ਕੰਮ ਕਰਦੀਆਂ ਨੇ, ਕੌਮ ਦੇ ਅੰਦਰ ਰੂਹ ਫੂਕਣ ਦਾ ਕੰਮ ਕਰਦੀਆਂ ਨੇ, ਜ਼ਿੰਦਗੀ ਦੇਣ ਦਾ ਕੰਮ ਕਰਦੀਆਂ ਨੇ। ਸਾਹਿਬਜ਼ਾਦਿਆਂ ਦੀ ਦੀਵਾਰ ਦੀ ਉਸਾਰੀ ਸ਼ੁਰੂ ਹੋਈ, ਦੀਵਾਰ ਉਸਰਦੀ ਜਾ ਰਹੀ ਹੈ। ਬਾਬਾ ਜ਼ੋਰਾਵਰ ਸਿੰਘ ਜੀ ਇਹ ਵੱਡੇ ਨੇ ਉਮਰ ਕਰਕੇ, ਤੇ ਸਾਹਿਬ ਬਾਬਾ ਫਤਿਹ ਸਿੰਘ ਜੀ ਉਮਰ ਕਰਕੇ ਵੀ ਛੋਟੇ ਤੇ ਕੱਦ ਕਰਕੇ ਵੀ ਛੋਟੇ। ਸਾਹਿਬ ਜ਼ੋਰਾਵਰ ਸਾਹਿਬ ਜੀ ਦੀ ਅੱਖ ਦੇ ਵਿੱਚੋਂ ਨਾ ਹੰਝੂ ਇੱਕ ਆਇਆ, ਤੇ ਛੋਟਾ ਵੀਰ ਫਤਿਹ ਸਿੰਘ ਬੋਲੇ, ਕਹਿਣ ਲੱਗੇ, ਵੀਰ ਜ਼ੋਰਾਵਰ ਰੋ ਕਿਉਂ ਰਿਹਾ, ਤੇਰੀ ਅੱਖ ਦੇ ਅੰਦਰ ਹੰਝੂ, ਤੇਰੇ ਰੋਣ ਦਾ ਕਾਰਨ। ਤੇ ਬਾਬਾ ਜ਼ੋਰਾਵਰ ਸਿੰਘ ਜੀ ਕਹਿਣ ਲੱਗੇ, ਫਤਿਹ ਸਿੰਘ ਮੈਂ ਤਾਂ ਰੋ ਰਿਹਾ, ਮੇਰਾ ਹੱਕ ਖੁੱਸ ਗਿਆ ਹੈ, ਹੱਕ। ਫਤਿਹ ਸਿੰਘ ਕਹਿਣ ਲੱਗੇ, ਤੇਰਾ ਹੱਕ ਕਿੰਨੇ ਖੋਇਆ। ਜ਼ੋਰਾਵਰ ਸਿੰਘ ਕਹਿਣ ਲੱਗੇ, ਹੱਕ ਖੋਇਆ ਹੈ ਤੂੰ। ਵੀਰ ਤੇਰਾ ਹੱਕ ਮੈਂ ਕਿਵੇਂ ਖੋ ਸਕਦਾ। ਆਖਿਆ, ਤੂੰ ਵੇ ਮੇਰੇ ਤੋਂ ਉਮਰ ਵਿਚ ਵੱਡਾ ਤੇ ਕੱਦ ਕਰਕੇ ਵੀ ਵੱਡਾ, ਤੇਰੀ ਸ਼ਾਹ ਰਗ ਦੇ ਨੇੜੇ ਇੱਟ ਆ ਜਾਣੀ ਏ ਪਹਿਲਾਂ, ਮੇਰੀ ਸ਼ਾਹ ਰਗ ਦੇ ਨੇੜੇ ਇੱਟ ਆਉਣੀ ਏ ਬਾਅਦ ਵਿਚ, ਮੇਰੀ ਸ਼ਾਹ ਰਗ ਦੇ ਨੇੜੇ ਇੱਟ ਬਾਅਦ ਵਿਚ ਆਉਣੀ ਏ, ਤੇਰੀ ਸ਼ਾਹ ਰਗ ਦੇ ਨੇੜੇ ਇੱਟ ਪਹਿਲਾਂ ਆਉਣੀ ਏ, ਕਿਉਂਕਿ ਤੂੰ ਸਰੀਰ ਕਰਕੇ ਛੋਟਾ ਏ, ਕੱਦ ਕਰਕੇ ਛੋਟਾ ਏ, ਤੂੰ ਪਿਤਾ ਦੀ ਗੋਦ ਵਿਚ ਦਾਦਾ ਜੀ ਦੀ ਗੋਦ ਵਿਚ ਜਾ ਬਰਾਜਣਾ ਪਹਿਲਾਂ, ਤੇ ਮੈਂ ਜਾਵਾਂਗਾ ਬਾਅਦ ਵਿਚ, ਵੱਡਾ ਸੀ ਮੈਂ, ਜਾਣਾ ਸੀ ਪਹਿਲਾਂ ਮੈਂ, ਪਰ ਤੂੰ ਪਹਿਲਾਂ ਚਲਾ ਜਾਣਾ, ਮੇਰਾ ਹੱਕ ਤੂੰ ਖੋਇਆ ਕਿ ਨਾ ਖੋਇਆ। ਗੱਲਾਂ ਬਾਤਾਂ ਚਲਦੀਆਂ ਗਈਆਂ, ਪਰ ਦੀਵਾਰ ਉਸਰਦੀ ਗਈ। ਇਸ ਤਰ੍ਹਾਂ ਦੋਵੇਂ ਸਾਹਿਬਜ਼ਾਦੇ ਉਸ ਦੀਵਾਰ ਦੇ ਅੰਦਰ ਖਲਾਰ ਕੇ ਅਖੀਰੀ ਤਲਵਾਰਾਂ ਦੇ ਨਾਲ ਇਨ੍ਹਾਂ ਦੇ ਸੀਸ, ਮੁਬਾਰਕ ਸੀਸ ਧੜ ਦੇ ਨਾਲੋਂ ਜੁਦਾ ਕੀਤੇ ਗਏ। ਦੀਵਾਨ ਟੋਡਰਮਲ ਜੀ, ਮੋਤੀ ਮਹਿਰਾ ਜੀ ਤੇ ਬਾਬਾ ਫੂਲ ਜੀ ਦੇ ਦੋ ਪੁੱਤਰ ਭਾਈ ਤਲੋਕਾ ਜੀ ਤੇ ਭਾਈ ਰਾਮਾ ਜੀ, ਇਨ੍ਹਾਂ ਚਾਰਾਂ ਜਣਿਆਂ, ਭਾਈ ਤਲੋਕਾ ਜੀ ਤੇ ਭਾਈ ਰਾਮਾ ਜੀ, ਕੁਦਰਤੀ ਇਨ੍ਹਾਂ ਦਿਨਾਂ ਦੇ ਅੰਦਰ ਸਰਹੰਦ ਆਏ ਨੇ ਮਾਮਲਾ ਭਰਨ ਵਾਸਤੇ। ਇਹ ਦੋ ਗੁਰੂ ਕੇ ਪਿਆਰੇ, ਤੀਜੇ ਮੋਤੀ ਮਹਿਰਾ, ਚੌਥੇ ਦੀਵਾਨ ਟੋਡਰਮਲ, ਇਨ੍ਹਾਂ ਨੇ ਲਾਸ਼ਾਂ ਲਈਆਂ ਨੇ, ਔਰ ਲਾਸ਼ਾਂ ਲੈ ਕੇ ਖੜੀਆਂ ਮੋਹਰਾਂ ਵਿਛਾ ਕੇ ਜ਼ਮੀਨ ਇਨ੍ਹਾਂ ਨੇ ਖਰੀਦ ਕੇ ਸਾਹਿਬਜ਼ਾਦਿਆਂ ਦਾ ਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਉਸ ਜਗ੍ਹਾ ਦੇ ਉੱਤੇ ਜਿੱਥੇ ਅੱਜ ਗੁਰਦੁਆਰਾ ਜੋਤੀ ਸਰੂਪ ਸੋਭਾਏ ਮਾਨ ਹੈ। ਦੁਨੀਆਂ ਦੇ ਅੰਦਰ ਜ਼ਮੀਨ ਬੜੀ ਬੜੀ ਮਹਿੰਗੀ ਹੈ, ਕਿਧਰੇ ਖਾਸ ਜਗ੍ਹਾ ਦੇ ਉੱਤੇ ਕੋਈ ਬਿਜ਼ਨਸ ਸੈਂਟਰ ਹੋਵੇ, ਜ਼ਮੀਨਾਂ ਬੜੀਆਂ ਮਹਿੰਗੀਆਂ ਮਿਲਦੀਆਂ ਨੇ ਇੰਚਾਂ ਦੇ ਪਾ ਦੇ ਉੱਤੇ, ਪਰ ਅੱਜ ਤੱਕ ਵੀ ਕਿਸੇ ਜ਼ਮੀਨ ਦੀ ਕੀਮਤ ਇੰਨੀ ਨਹੀਂ ਪਈ ਹੋਏਗੀ ਜਿੰਨੀ ਉਸ ਜ਼ਮੀਨ ਦੀ ਕੀਮਤ ਪਈ ਹੈ। ਸੋਨੇ ਦੀਆਂ ਮੋਹਰਾਂ ਤੇ ਮੋਹਰ ਹੁੰਦੀ ਕਿੰਨੀ ਛੋਟੀ ਜਿਹੀ, ਤੇ ਸੋਨੇ ਦੀਆਂ ਮੋਹਰਾਂ ਖੜੀਆਂ ਕਰ ਕਰਕੇ ਇਸ ਤਰ੍ਹਾਂ ਬਰਾਬਰ ਬਰਾਬਰ ਵਿਛਾ ਕੇ ਤਾਂ ਜ਼ਮੀਨ ਨੂੰ ਖਰੀਦਿਆ ਗਿਆ। ਜਿੰਨੀ ਉਹ ਜ਼ਮੀਨ ਮਹਿੰਗੀ ਖਰੀਦੀ ਗਈ, ਦੁਨੀਆਂ ਦੇ ਕਿਸੇ ਕੋਨੇ ਦੇ ਅੰਦਰ ਇੰਨੀ ਮਹਿੰਗੀ ਜ਼ਮੀਨ ਨਾ ਉਦੋਂ ਸੀ ਤੇ ਨਾ ਅੱਜ ਹੈ। ਕਿਸੇ ਅਦੀਬ ਨੇ ਸੱਚ ਹੀ ਲਿਖਿਆ, ਉਹ ਕਹਿੰਦਾ, ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ। ਕੋਈ ਲਿਖਣ ਵਾਲਾ ਮੁਸਲਮਾਨ ਹੀ ਅਦੀਬ ਹੈ, ਲਿਖਣ ਵਾਲਾ ਮੁਸਲਮਾਨ ਹੀ ਰਾਈਟਰ ਹੈ। ਇੱਕ ਪਾਸੇ ਉਹ ਰੱਖ ਕੇ ਤੁਲਨਾ ਕਰਦਾ ਹੈ ਕਾਬੇ ਦੇ ਮੰਦਰ ਦੀ, ਮੱਕੇ ਸ਼ਹਿਰ ਦੇ ਅੰਦਰ ਜਿਹੜਾ ਕਾਬੇ ਦਾ ਮੰਦਰ ਹੈ, ਦੂਸਰੇ ਪਾਸੇ ਉਹ ਰੱਖ ਰਿਹਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੀ ਜਗ੍ਹਾ ਨੂੰ। ਕਹਿੰਦਾ, ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ, ਇਸ ਖਾਕ ਪੇ ਤੋ ਖੁਦਾ ਵੀ ਕੁਰਬਾਨ ਹੋਤਾ ਹੈ। ਉਹ ਕਹਿਣ ਲੱਗਾ, ਸ਼ਹੀਦਾਂ ਦੀ ਖਾਕ ਦੇ ਉੱਤੇ ਤੇ ਮੈਨੂੰ ਲੱਗਦਾ ਹੈ ਖੁਦਾਵੰਦ ਕਰੀਮ ਆਪ ਵੀ ਕੁਰਬਾਨ ਹੁੰਦੇ ਨੇ। ਅੱਲਾ ਯਾਰ ਖਾਂ ਜੋਗੀ ਸਾਹਿਬ ਨੇ ਇੱਕ ਬੜਾ ਸੁੰਦਰ ਬੋਲ ਕਿਹਾ ਹੈ। ਉਹ ਕਹਿੰਦਾ ਹੈ ਲੜਾਇਆ ਸ਼ਾਮ ਨੇ ਸ਼ਿਸ਼ੋ ਕੋ ਗੀਤਾ ਸੁਨਾਕਰ ਸ਼ਾਮ ਨਾ ਹੈ ਸ੍ਰੀ ਕ੍ਰਿਸ਼ਨ ਜੀ ਦਾ। ਲੜਾਇਆ ਸ਼ਾਮ ਨੇ ਸ਼ਿਸ਼ੋ ਕੋ ਸ਼ਿਸ਼ ਮੈਨੇ ਸਿੱਖ ਅਰਜਨ ਨੂੰ 17 ਦਿਨ ਲਗਾਤਾਰ ਉਪਦੇਸ਼ ਦਿੰਦੇ ਰਹੇ ਸ੍ਰੀ ਕ੍ਰਿਸ਼ਨ ਜੀ ਸ਼ਸਤਰ ਚੁੱਕਣ ਵਾਸਤੇ। ਮਹਾਭਾਰਤ ਦੀ ਧਰਤੀ ਕੁਰੂਕਸ਼ੇਤਰਾ ਦੇ ਅੰਦਰ ਉਥੇ ਇਕ ਜਗ੍ਹਾ ਹੈ ਜਿਸ ਮੰਦਰ ਦਾ ਨਾਂ ਹੈ ਜੋਤੀ ਸਰੂਪ ਮੰਦਰ। ਉਸ ਮੰਦਰ ਦੇ ਅੰਦਰ ਲਗਾਤਾਰ 17 ਦਿਨ, ਉਦੋਂ ਮੰਦਰ ਨਹੀਂ ਸੀ ਬਾਅਦ ਵਿਚ ਬਣਿਆ, 17 ਦਿਨ ਸ਼ਸਤਰ ਚੁੱਕਣ ਦਾ ਉਪਦੇਸ਼ ਦਿੰਦੇ ਰਹੇ। ਜੋਗੀ ਸਾਹਿਬ ਲਿਖਦੇ ਨੇ ਲੜਾਇਆ ਸ਼ਾਮ ਨੇ ਸ਼ਿਸ਼ੋ ਕੋ ਗੀਤਾ ਸੁਨਾਕਰ ਮਗਰ ਗੋਬਿੰਦ ਨੇ ਰੂਹ ਫੂਕ ਦੀ ਔਲਾਦ ਕਟਾਕਰ। ਅਗਾਂ ਚਲਦੇ ਚਲਦੇ ਕਹਿੰਦੇ ਨੇ ਬਸ ਏਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲੀਏ ਕਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ। ਉਹ ਕਹਿੰਦਾ ਬਸ ਹਿੰਦੁਸਤਾਨ ਦਾ ਇਕ ਹੀ ਤੀਰਥ ਹੈ ਜਿਹਨੂੰ ਮੈਂ ਤੀਰਥ ਗਿਣਨਾ, ਬਸ ਏਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲੀਏ। ਇਕ ਹੀ ਤੀਰਥ ਹੈ, ਉਹ 68 ਤੀਰਥਾਂ ਨੂੰ ਤੀਰਥ ਗਿਣਦਾ ਹੀ ਨਹੀਂ। ਤੇ ਪੁੱਛਿਆ ਕਿਹੜਾ ਤੀਰਥ ਹੈ, ਕਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ, ਜਿੱਥੇ ਕੌਮ ਨੂੰ ਜ਼ਿੰਦਗੀ ਦੇਣ ਵਾਸਤੇ ਖੁਦਾ ਦੇ ਪਿਆਰ ਹਿੱਤ ਵਾਰੀ ਵਾਰੀ ਕਰਕੇ ਪਿਤਾ ਨੇ ਆਪਣੇ ਪੁੱਤਰਾਂ ਨੂੰ ਕੁਰਬਾਨ ਕਰ ਦਿੱਤਾ ਹੈ। ਇੱਕ ਪੰਜਾਬੀ ਦਾ ਅਦੀਬ ਵੀ ਕਹਿੰਦਾ ਹੈ ਜਿਹਨੂੰ ਅਕਲ ਹੋਵੇ, ਜਿਹਦੀ ਸੋਚ ਹੋਵੇ, ਜਿਹਦੀ ਅਕਲ ਹੋਵੇ, ਜਿਹਦੀ ਸੋਚ ਹੋਵੇ, ਉਹਨੂੰ ਰੱਜ ਕੇ ਚਰਖੜੀ ਚਾੜਦੇ ਨੇ, ਲੋਕ ਬੇਕਦਰੀ ਦੀ ਭੱਠੀ ਵਿਚ ਚੁਣ ਚੁਣ ਕੇ ਹੀਰੇ ਸਾੜਦੇ ਨੇ। ਇਨ੍ਹਾਂ ਹੀਰਿਆਂ ਨੂੰ, ਦੋ ਹੀਰਿਆਂ ਨੂੰ ਤੀਸਰੇ ਮਾਤਾ ਗੁਜਰੀ ਜੀ, ਇਨ੍ਹਾਂ ਤਿੰਨਾਂ ਨੂੰ ਸੰਸਕਾਰਿਆ ਗਿਆ ਜੋਤੀ ਸਰੂਪ ਗੁਰਦੁਆਰਾ ਸਾਹਿਬ ਵਾਲੀ ਜਗ੍ਹਾ ਦੇ ਉੱਤੇ। ਸਾਹਿਬਜ਼ਾਦਿਆਂ ਦਾ ਇਹ ਦਿਹਾੜਾ ਮਨਾਉਣਾ ਤਾਂ ਹੀ ਮੁਬਾਰਕ ਹੈ ਔਰ ਤਾਂ ਹੀ ਸਫਲ ਹੈ ਜੇ ਉਨ੍ਹਾਂ ਦੇ ਚਿੰਨ ਕਦਮਾਂ ਦੇ ਉੱਤੇ ਚੱਲਣ ਦਾ ਆਪ ਯਤਨ ਕਰੋ। ਚਲੋ ਬਾਕੀ ਨਹੀਂ, ਗੁਰਬਾਣੀ ਦੇ ਨਾਲ ਜੁੜੋ, ਗੁਰਬਾਣੀ ਦੇ ਨਾਲ ਜੁੜ ਕੇ ਆਪਣੇ ਮਨ ਨੂੰ ਪਵਿੱਤਰ ਕਰੋ। ਇਹੀ ਸੱਚੀ ਸ਼ਰਧਾਂਜਲੀ ਹੈ, ਇਹੀ ਸੱਚਾ ਮੱਥਾ ਝੁਕਾਉਣਾ ਹੈ ਉਨ੍ਹਾਂ ਸਾਹਿਬਜ਼ਾਦਿਆਂ ਦੇ ਤੇ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਅੰਦਰ।
1: ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ, ਦੀਵਾਨ ਟੋਡਰਮਲ ਜੀ, ਮੋਤੀ ਮਹਿਰਾ ਜੀ, ਭਾਈ ਤਲੋਕਾ ਜੀ, ਭਾਈ ਰਾਮਾ ਜੀ, ਇਨ੍ਹਾਂ ਨੇ ਮਿਲ ਕੇ ਕੀਤਾ। ਉਸ ਤੋਂ ਬਾਅਦ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ, ਇਸ਼ਾਰਤਨ ਬੇਨਤੀ ਕਰਾਂ, ਚਮਕੌਰ ਦੀ ਗੜੀ ਤੋਂ ਨਿਕਲਦੇ ਹੋਏ ਚਲਦੇ ਚਲਦੇ ਪਹੁੰਚ ਜਾਂਦੇ ਨੇ ਨਾਦੇੜ। ਚਮਕੌਰ ਦੀ ਗੜੀ ਦਾ ਕੁਝ ਇਤਿਹਾਸ ਬਾਕੀ ਹੈ ਜੋ ਮੈਂ ਕੱਲ ਤੋਂ ਪ੍ਰਾਰੰਭ ਕਰਾਂਗਾ, ਪਰ ਜੋ ਅੱਜ ਮੈਂ ਅਰਜ ਕਰਨੀ ਹੈ, ਪਾਤਸ਼ਾਹ ਪਹੁੰਚ ਜਾਂਦੇ ਨੇ ਨਾਦੇੜ। ਨਾਦੇੜ ਗੋਦਾਵਰੀ ਦੇ ਕਿਨਾਰੇ ਦੇ ਉੱਤੇ ਇੱਕ ਵੈਰਾਗੀਆਂ ਦੇ ਡੇਰੇ ਦੇ ਅੰਦਰ ਮਾਧੋ ਦਾਸ ਬੈਰਾਗੀ ਦੇ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਮੇਲ ਹੁੰਦਾ ਹੈ ਤੇ ਮਾਧੋ ਦਾਸ ਬੈਰਾਗੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਸ਼ਖਸੀਅਤ ਤੋਂ ਬੜਾ ਮੁਤਾਸਰ ਹੋਇਆ, ਬੜਾ ਪ੍ਰਭਾਵਿਤ ਹੋਇਆ, ਬਚਨ ਸੁਣੇ ਤੇ ਬਚਨ ਸੁਣ ਕੇ ਇਸ ਮਾਧੋ ਦਾਸ ਬੈਰਾਗੀ ਦਾ ਮਨ ਹੋਰ ਕੀਲਿਆ ਗਿਆ। ਇਹ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਆਪਣੀਆਂ ਤਾਕਤਾਂ ਕਰਾਮਾਤਾਂ ਦੀ ਅਜਮਾਇਸ਼ ਤੇ ਕਰਦਾ ਹੈ, ਪਰ ਦੀਨ ਦੁਨੀ ਦੇ ਮਾਲਕ ਦੇ ਸਾਹਮਣੇ ਪਾਣੀ ਚੜਦਾ ਹੋਇਆ ਨਜ਼ਰ ਨਹੀਂ ਪੈ ਰਿਹਾ। ਇਹਦੀ ਕੋਈ ਤਾਕਤ ਅਸਰ ਵਿਖਾਉਂਦੀ ਹੋਈ ਨਜ਼ਰ ਨਾ ਪਈ। ਚੁੱਕੇ ਪੈਰੀ ਪਿਆ, ਆਖਿਆ ਪਾਤਸ਼ਾਹ ਮੈਂ ਤੇਰੇ ਘਰ ਦਾ ਬੰਦਾ, ਬੰਦੇ ਦਾ ਮਤਲਬ ਗੁਲਾਮ, ਮੈਂ ਤੇਰੇ ਦਰ ਦਾ ਗੋਲਾ, ਤੇਰੇ ਘਰ ਦਾ ਗੁਲਾਮ ਹਾਂ। ਮੈਂ ਇਸ਼ਾਰਤਨ ਬੇਨਤੀ ਕਰਾਂ ਮਾਧੋ ਦਾਸ ਬੈਰਾਗੀ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਅੰਮ੍ਰਿਤ ਛਕਾ ਕੇ ਇਹਨੂੰ ਬਣਾ ਦਿੰਦੇ ਨੇ ਬੰਦਾ ਸਿੰਘ ਬਹਾਦਰ। ਬਹਾਦਰ ਨਾਮ ਬਾਅਦ ਵਿਚ ਜੁੜਦਾ ਹੈ, ਬੰਦਾ ਸਿੰਘ ਦਾ ਨਾਂ ਰੱਖਿਆ ਜਾਂਦਾ। ਇੱਕ ਤੁਹਾਡੇ ਗਿਆਤ ਲਈ ਮੈਂ ਹੋਰ ਬੇਨਤੀ ਕਰਾਂ, 1708 ਦੇ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਸਰੀਰ ਤਿਆਗ ਦਿੰਦੇ ਨੇ। 1708 ਦੇ ਪ੍ਰਾਰੰਭ ਦੇ ਅੰਦਰ ਨਾਦੇੜ ਦੀ ਧਰਤੀ ਦੇ ਉੱਤੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਹੈ। ਉੱਥੇ ਮਾਧੋ ਦਾਸ ਬੈਰਾਗੀ ਨੇ ਵੀ ਅੰਮ੍ਰਿਤ ਪਾਨ ਕੀਤਾ ਹੈ ਤੇ ਮਹਾਰਾਜਾ ਪਟਿਆਲਾ ਦੇ ਪਿਛੋਕੜ ਦੇ ਅੰਦਰ ਜਿਨ੍ਹਾਂ ਬਜ਼ੁਰਗਾਂ ਦਾ ਨਾਮ ਹੈ ਬਾਬਾ ਆਲਾ ਸਿੰਘ ਜੀ, ਬਾਬਾ ਆਲਾ ਸਿੰਘ ਜੀ ਵੀ ਨਾਦੇੜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲੋਂ ਅੰਮ੍ਰਿਤ ਛਕ ਕੇ ਆਉਂਦੇ ਨੇ। ਖੈਰ, ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਸੰਦੇਸ਼ ਦੇ ਕੇ ਤੋਰ ਦਿੱਤਾ ਹੈ ਪੰਜਾਬ ਦੀ ਧਰਤੀ ਵੱਲ ਨੂੰ। ਹੁਕਮਨਾਮੇ ਲਿਖ ਕੇ ਭੇਜੇ ਗਏ ਸਿੱਖਾਂ ਦੇ ਹੱਥ ਦੇ ਕੇ ਜਿਤਨੇ ਪੰਜਾਬ ਦੇ ਸਿੱਖ ਨੇ ਉਹ ਸਾਰੇ ਬੰਦਾ ਸਿੰਘ ਬਹਾਦਰ ਨੂੰ ਮਿਲੋ ਤੇ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਅੰਦਰ ਇਕੱਠੇ ਹੋਵੋ, ਗੁਰਮਤਾ ਪਕਾਵੋ, ਜੋ ਮਸ਼ਵਰਾ ਤਿਆਰ ਹੋਵੇ ਉਹਦੇ ਅਨੁਸਾਰ ਪੰਥ ਅਗਲੀ ਕਾਰਵਾਈ ਕਰਨੀ ਸ਼ੁਰੂ ਕਰੇ। ਇਹ ਹੁਕਮਨਾਮੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਲਿਖੇ ਹੋਏ ਨਗਰਾਂ ਦੇ ਅੰਦਰ, ਪਿੰਡਾਂ ਸ਼ਹਿਰਾਂ ਦੇ ਅੰਦਰ ਪਹੁੰਚਣੇ ਸ਼ੁਰੂ ਹੋਏ। ਇਧਰ ਕੀਰਤਪੁਰ ਸਾਹਿਬ ਜੋ ਆਨੰਦਪੁਰ ਸਾਹਿਬ ਦੇ ਨੇੜੇ ਹੈ ਔਰ ਜੋ 1628 ਦੇ ਅੰਦਰ ਆਬਾਦ ਹੋਇਆ ਔਰ ਆਬਾਦ ਕਰਨ ਵਾਲੇ ਨੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਨੇ ਇੱਕ ਪਹਾੜੀ ਰਾਜੇ ਤਾਰਾ ਚੰਦ ਕੋਲੋਂ ਜ਼ਮੀਨ ਲੈ ਕੇ ਇਸ ਨਗਰ ਨੂੰ ਆਬਾਦ ਕੀਤਾ ਤੇ ਤਾਰਾ ਚੰਦ ਉਹ ਪਹਾੜੀ ਰਾਜਾ ਹੈ ਜਿਹਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਆਜ਼ਾਦ ਕਰਵਾ ਕੇ ਲਿਆਏ ਸਨ। ਇਸ ਨਗਰ ਦੇ ਅੰਦਰ ਕੀਰਤਪੁਰ ਸਾਹਿਬ ਸਾਰੇ ਪੰਜਾਬ ਦੇ ਸਿੱਖ ਦੂਰ ਦੁਰਾਡਿਓਂ ਵੀ ਆਣ ਕੇ ਜੁੜਨੇ ਸ਼ੁਰੂ ਹੋਏ। ਕੀਰਤਪੁਰ ਸਾਹਿਬ ਦੇ ਅੰਦਰ ਗਿਣਤੀ ਸਿੱਖਾਂ ਦੀ ਕਾਫੀ ਵੱਧ ਗਈ। ਇਧਰੋਂ ਮਹਾਰਾਸ਼ਟਰ ਵਿੱਚੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਚਲਦੇ ਚਲਦੇ ਆ ਰਹੇ ਨੇ ਔਰ ਬੰਦਾ ਸਿੰਘ ਬਹਾਦਰ ਦੀਆਂ ਬਹਾਦਰੀ ਦੀਆਂ ਕਣਸੋਵਾਂ ਖਬਰਾਂ ਵਜ਼ੀਰ ਖਾਂ ਤੇ ਬਾਕੀ ਮੁਸਲਮਾਨਾਂ ਤੱਕ ਵੀ ਪਹੁੰਚਣੀਆਂ ਸ਼ੁਰੂ ਹੋਈਆਂ ਨੇ। ਗੱਲ ਨੂੰ ਮੈਂ ਹੋਰ ਨੇੜੇ ਕਰਾਂ। ਇਧਰੋਂ ਕੀਰਤਪੁਰ ਸਾਹਿਬ ਤੋਂ ਚਲਦਾ ਚਲਦਾ ਸਿੰਘਾਂ ਦਾ ਸਾਰਾ ਜਥਾ ਆ ਜਾਂਦਾ ਹੈ ਖਰੜ। ਇਧਰੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਚਲਦੇ ਚਲਦੇ ਪਹੁੰਚ ਜਾਂਦੇ ਨੇ ਬਨੂੜ। ਬਨੂੜ ਤੇ ਖਰੜ ਦੇ ਵਿਚਕਾਰ ਇਨ੍ਹਾਂ ਦੋਵਾਂ ਜਥਿਆਂ ਦਾ ਆਪਸੀ ਤਾਲਮੇਲ ਹੁੰਦਾ ਹੈ। ਕੀਰਤਪੁਰ ਸਾਹਿਬ ਤੋਂ ਆਏ ਹੋਏ ਸਿੰਘ ਤੇ ਉਧਰੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਆਏ ਹੋਏ ਸਿੰਘ ਭਾਰੀ ਗਿਣਤੀ ਦੇ ਅੰਦਰ ਇੱਥੇ ਇਕੱਤਰ ਹੋਏ, ਜਕਾਰੇ ਛੱਡੇ ਗਏ। ਇਤਿਹਾਸ ਲਿਖਦਾ ਹੈ ਕੜਾਹ ਪ੍ਰਸ਼ਾਦ ਦੀ ਦੇਗ ਆਪਸੀ ਮਲਾਪ ਦੀ ਖੁਸ਼ੀ ਦੇ ਅੰਦਰ ਵੰਡੀ ਗਈ। ਇੱਥੇ ਬਹਿ ਕੇ ਗੁਰਮਤਾ ਪਕਾਇਆ ਗਿਆ। ਅਗਲਾ ਕਰਮ ਅਸੀਂ ਕੀ ਕਰਨਾ ਹੈ, ਅਗਲਾ ਕਦਮ ਕਿਸ ਤਰ੍ਹਾਂ ਚੁੱਕਣਾ ਹੈ, ਇਹ ਸਾਰੀਆਂ ਵਿਉਂਤ ਬੰਦੀਆਂ ਇੱਥੇ ਬਹਿ ਕੇ ਬਣਾਈਆਂ ਗਈਆਂ ਨੇ। ਸਿੱਖਾਂ ਦੀ ਇਸ ਵੱਧਦੀ ਹੋਈ ਤਾਕਤ ਨੂੰ ਸੁਣ ਕੇ ਸੂਬਾ ਸਰਹੰਦ ਵਜ਼ੀਰ ਖਾਂ ਨੂੰ ਕੰਬਣੀ ਛਿੜਨੀ ਸ਼ੁਰੂ ਹੋਈ ਹੈ। ਜੋ ਮੈਂ ਅਰਜ ਕਰਨੀ ਸੀ ਵਜ਼ੀਰ ਖਾਂ ਦੇ ਸਬੰਧ ਵਿੱਚ, ਜੋ ਸਾਹਿਬਜ਼ਾਦਿਆਂ ਨੂੰ ਸਜ਼ਾ ਦੇਣ ਵਾਲਾ ਹੈ, ਜਿਉਂਦਿਆਂ ਨੂੰ ਦੀਵਾਰਾਂ ਵਿੱਚ ਚਨਵਾ ਕੇ ਸ਼ਹੀਦ ਕਰਵਾਉਣ ਵਾਲਾ ਹੈ, ਗੱਲ ਤੇ ਮੈਂ ਇਹਦੀ ਕਰਨੀ ਸੀ। ਵਜ਼ੀਰ ਖਾਂ ਦੇ ਕੋਲ ਖਬਰਾਂ ਪਹੁੰਚੀਆਂ ਕਿ ਇੱਕ ਬੰਦਾ ਸਿੰਘ ਬਹਾਦਰ ਨਾਮ ਦਾ ਸਿੱਖ ਹੈ ਤੇ ਸਿੱਖਾਂ ਦੀ ਰਾਹਨੁਮਾਈ ਕਰਨ ਵਾਲਾ ਹੈ, ਆਗੂ ਬਣ ਕੇ ਆਇਆ ਹੈ, ਕਮਾਂਡਰ ਬਣ ਕੇ ਆਇਆ। ਇਹਦੀ ਬਹਾਦਰੀ ਦੀਆਂ ਖਬਰਾਂ ਸੁਣ ਸੁਣ ਕੇ ਵਜ਼ੀਰ ਖਾਂ ਕੰਬਣਾ ਸ਼ੁਰੂ ਹੋਇਆ। ਇਹਨੇ ਇੱਕ ਚਾਲ ਚੱਲੀ, ਇਹਨੂੰ ਇਹ ਤੇ ਸਮਝ ਮਿਲ ਗਈ ਕਿ ਹੁਣ ਇਹਨਾਂ ਇਕੱਤਰ ਹੋ ਕੇ ਸਾਰੇ ਖਾਲਸੇ ਦੇ ਦਲ ਨੇ ਮੇਰੇ ਉੱਤੇ ਹਮਲਾ ਕਰਨਾ ਹੈ ਤੇ ਕਿਧਰੇ ਇਸ ਤਰ੍ਹਾਂ ਨਾ ਹੋਵੇ ਮੈਂ ਇਹਨਾਂ ਕੋਲੋਂ ਹਾਰ ਖਾ ਜਾਵਾਂ। ਵੈਸੇ ਵੀ ਰਾਜਨੀਤੀ ਦੇ ਚਾਰ ਚਰਨ ਨੇ। ਨੰਬਰ 1 ਦੇ ਉੱਤੇ ਸ਼ਾਮ, ਦਾਮ, ਦੰਡ, ਭੇਦ, ਰਾਜਨੀਤੀ ਦੇ ਚਾਰ ਪਹਿਲੂ ਨੇ। ਸ਼ਾਮ ਕਿਸੇ ਦੀ ਸ਼ਰਨ ਵਿੱਚ ਚਲੇ ਜਾਣਾ, ਦਾਮ ਦਾਮ ਦੇ ਕੇ ਪੈਸਾ ਦੇ ਕੇ ਖਰੀਦ ਲੈਣਾ, ਸ਼ਾਮ ਦਾਮ ਦੰਡ ਉਹਨੂੰ ਸਜ਼ਾ ਦੇ ਦੇਣੀ, ਭੇਦ ਉਹਨਾਂ ਦੇ ਵਿਚਕਾਰ ਵੜ ਕੇ ਉਹਨਾਂ ਦੇ ਘਰ ਨੂੰ ਪਾੜ ਦੇਣਾ, ਉਹਨਾਂ ਦੇ ਘਰ ਦੇ ਅੰਦਰ ਜਾ ਕੇ ਭੇਦ ਲੈ ਕੇ ਤੇ ਉਹਨਾਂ ਨੂੰ ਖੇਰੂੰ ਖੇਰੂੰ ਕਰ ਦੇਣਾ। ਜਿੱਥੋਂ ਇਸ ਕਹਾਵਤ ਦਾ ਜਨਮ ਹੀ ਹੋਇਆ ਕਿ ਘਰ ਕਾ ਭੇਦੀ ਲੰਕਾ ਢਾਏ, ਇਸ ਤਰ੍ਹਾਂ ਦੀਆਂ ਕਹਾਵਤਾਂ ਨੇ ਜਨਮ ਹੀ ਲਿਆ। ਵਜ਼ੀਰ ਖਾਂ ਨੇ ਇੱਕ ਚਾਲ ਚੱਲੀ ਔਰ ਰਾਜਨੀਤੀ ਤੋਂ ਕੰਮ ਲੈਂਦਿਆਂ ਹੋਇਆ ਜਿਹੜਾ ਸੁੱਚਾਨੰਦ ਹੈ, ਜਿਹੜਾ ਵਜ਼ੀਰ ਖਾਂ ਦੇ ਅਹਿਲਕਾਰਾਂ ਵਿੱਚੋਂ ਮੁੱਖ ਅਹਿਲਕਾਰ ਹੈ, ਜਿਹੜਾ ਸਾਹਿਬਜ਼ਾਦਿਆਂ ਨੂੰ ਵਾਰ ਵਾਰ ਪ੍ਰੇਰਦਾ ਰਿਹਾ ਕਿ ਤੁਸੀਂ ਦੀਨ ਕਬੂਲ ਕਰ ਲਓ, ਜਿਸ ਸੁੱਚਾਨੰਦ ਨੂੰ ਮਾਤਾ ਗੁਜਰੀ ਜੀ ਦੀਆਂ ਲਾਹਨਤਾਂ ਦਾ ਸਾਹਮਣਾ ਕਰਨਾ ਪਿਆ। ਮਾਤਾ ਜੀ ਨੇ ਕਿਹਾ ਸੀ, ਸੁੱਚਿਆ ਤੁਹਾਡੇ ਹਿੰਦੂ ਧਰਮ ਨੂੰ ਬਚਾਉਣ ਦੀ ਖਾਤਰ ਮੇਰੇ ਪਤੀ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਚਾਂਦਨੀ ਚੌਂਕ ਸ਼ਹੀਦ ਹੋ ਗਏ ਤੇ ਤੂੰ ਆਣ ਕੇ ਸਾਨੂੰ ਇਹ ਸਲਾਹ ਦੇ ਰਿਹਾ ਕਿ ਆਪਣਾ ਧਰਮ ਛੱਡ ਕੇ ਤੇ ਇਸਲਾਮ ਕਬੂਲ ਕਰ ਲੋ, ਤੈਨੂੰ ਇਹ ਕਹਿੰਦਿਆਂ ਸ਼ਰਮ ਸੰਕੋਚ ਨਹੀਂ ਆਈ? ਇਹ ਸੁੱਚਾਨੰਦ ਦਾ ਇੱਕ ਪੁੱਤਰ ਹੈ। ਵਜ਼ੀਰ ਖਾਂ ਸੁੱਚਾਨੰਦ ਦੇ ਪੁੱਤਰ ਨੂੰ ਕਮਾਂਡਰ ਬਣਾ ਕੇ ਹਜ਼ਾਰ ਮਨੁੱਖ, ਹਜ਼ਾਰ ਫੌਜੀ ਉਹਦੇ ਨਾਲ ਦੇ ਕੇ ਉਹਨਾਂ ਦੇ ਭੇਸ ਬਦਲ ਕੇ ਉਹਨਾਂ ਨੂੰ ਖਾਲਸੇ ਦੀ ਫੌਜ ਦੇ ਅੰਦਰ ਸ਼ਾਮਲ ਕਰਨ ਦਾ ਯਤਨ ਕਰਦਾ ਹੈ। ਚਾਲ ਇੰਨੇ ਚੱਲੇ, ਹਜ਼ਾਰ ਬੰਦਾ ਸਾਡਾ ਹੋਏਗਾ। ਹਜ਼ਾਰ ਬੰਦਾ ਕੋਈ ਥੋੜਾ ਨਹੀਂ ਹੈ, ਹਜ਼ਾਰ ਬੰਦਾ ਜਦ ਸਾਡਾ ਹੋਏਗਾ ਕੰਮ ਸਾਡਾ ਕਰਨਗੇ। ਵੇਸ਼ ਭੂਸ਼ਾ ਪਹਿਰਾਵਾ ਉਹਨਾਂ ਵਾਲਾ ਰਹੇਗਾ, ਨੁਕਸਾਨ ਉਹਨਾਂ ਦਾ ਕਰਨਗੇ, ਚਾਲ ਸਾਡੀ ਕਾਮਯਾਬ ਹੋ ਜਾਏਗੀ। ਤੋ ਖੈਰ ਇਹਨਾਂ ਨੇ ਆਖਿਆ, ਪਹਿਰਾਵੇ ਬਣਾਓ ਤੁਸੀਂ ਸਿੱਖਾਂ ਵਾਲੇ, ਬੋਲ ਬਾਣੀ ਰੱਖੋ ਸਿੱਖਾਂ ਵਾਲੀ, ਫਤਿਹ ਵੀ ਉਸ ਤਰ੍ਹਾਂ ਹੀ ਬੁਲਾਓ, ਜਕਾਰੇ ਵੀ ਉਸ ਤਰ੍ਹਾਂ ਹੀ ਛੱਡੋ, ਅੰਦਰੋਂ ਕਪਟ ਰੱਖੋ। ਬਾਹਰੋਂ ਉਸ ਤਰ੍ਹਾਂ ਦਾ ਵੇਸ਼ ਭੂਸ਼ਾ ਲਿਬਾਸ ਤਿਆਰ ਕਰਕੇ ਇਨ੍ਹਾਂ ਹਜ਼ਾਰ ਫੌਜੀਆਂ ਨੂੰ ਪਵਾਇਆ ਗਿਆ। ਸੁੱਚਾ ਨੰਦ ਦਾ ਭਤੀਜਾ ਰੋਂਦਾ ਹੋਇਆ ਕਲਪਦਾ ਹੋਇਆ ਪਹੁੰਚ ਜਾਂਦਾ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਰਨ ਦੇ ਅੰਦਰ, ਔਰ ਜਾ ਕੇ ਇਹਨੇ ਨਮਸਕਾਰ ਕੀਤੇ, ਤਰਲੇ ਲੈ, ਮਿੰਨਤਾਂ ਕੀਤੀਆਂ, ਰੋਇਆ ਕਲਪਿਆ। ਔਰ ਇਹਦਾ ਰੋਣਾ ਮਗਰਮੱਛ ਦੇ ਰੋਣ ਵਰਗਾ ਸੀ, ਇਸ ਤੋਂ ਵੱਧ ਕੁਝ ਵੀ ਨਹੀਂ ਸੀ। ਇਹਦਾ ਰੋਣਾ ਬਨਾਵਟੀ ਰੋਣਾ ਸੀ। ਇਹ ਕਹਿਣ ਲੱਗਾ, ਮੈਂ ਸੁੱਚਾ ਨੰਦ ਦਾ ਪੁੱਤਰ ਹਾਂ, ਮੈਨੂੰ ਮੇਰੇ ਪਿਤਾ ਨੇ ਤੇ ਵਜ਼ੀਰ ਖਾਨ ਨੇ ਬਾਗੀ ਇਕਰਾਰ ਦੇ ਕੇ ਮਰਵਾਉਣ ਦਾ ਯਤਨ ਕੀਤਾ ਹੈ, ਤੇ ਮੈਂ ਇਹਨਾਂ ਹਜ਼ਾਰ ਬੰਦਿਆਂ ਨੂੰ ਨਾਲ ਲੈ ਕੇ ਬਗਾਵਤ ਕਰਕੇ ਦੌੜਦਾ ਦੌੜਦਾ ਸਿਰ ਛਪਾਉਣ ਵਾਸਤੇ ਤੁਹਾਡੇ ਪਾਸ ਆ ਪਹੁੰਚਾ। ਬਾਬਾ ਬੰਦਾ ਸਿੰਘ ਬਹਾਦਰ ਜਿੱਥੇ ਕਰਾਮਾਤੀ ਤਾਕਤਾਂ ਦੇ ਮਾਲਕ ਨੇ, ਉਥੇ ਦੂਰ ਅੰਦੇਸ਼ੀ ਵੀ ਰੱਖਣ ਵਾਲੇ ਨੇ। ਮਨ ਇੱਕ ਵਾਰ ਠਣਕਿਆ ਕਿਧਰੇ ਕੋਈ ਚਾਲ ਤੇ ਨਹੀਂ ਹੈ, ਫਿਰ ਵੀ ਸੋਚਿਆ ਹੋ ਸਕਦਾ ਹੈ ਦੁਖਿਆਰਾ ਹੋਵੇ, ਇਹਨੂੰ ਆਪਣੇ ਵਿੱਚ ਸ਼ਾਮਲ ਕਰੋ। ਪਰ ਨਾਲ ਲੱਗਦਾ ਭਾਈ ਬਾਜ ਸਿੰਘ ਤੇ ਭਾਈ ਫਤਿਹ ਸਿੰਘ, ਇਹਨਾਂ ਦੋ ਕਮਾਂਡਰਾਂ ਨੂੰ ਹੁਕਮ ਲਾਇਆ, ਆਖਿਆ ਇਹਨਾਂ ਦਾ ਧਿਆਨ ਰੱਖਿਆ ਜਾਏ, ਕਿਧਰੇ ਕੋਈ ਅੰਦਰੋਂ ਕੁਝ ਹੀ ਚਾਲ ਨਾ ਚੱਲਣ। ਖੈਰ ਇਹ ਹਜ਼ਾਰ ਬੰਦਾ ਸੁੱਚਾ ਨੰਦ ਦਾ ਭਤੀਜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿਚ ਆਣ ਰਲਦਾ ਹੈ। ਇਹਨਾਂ ਦਾ ਮਕਸਦ ਸੀ ਕਿ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਾਰ ਦਿਆਂਗੇ, ਬਾਬਾ ਬੰਦਾ ਸਿੰਘ ਜੀ ਨਾ ਰਹਿ ਤੇ ਬਾਕੀ ਖਾਲਸੇ ਨੂੰ ਅਸੀਂ ਖਿੰਡਾ ਪੁੰਡਾ ਦੇਣਾ ਹੈ, ਕੁਝ ਮਾਰ ਦੇਣਾ ਹੈ, ਕੁਝ ਦੌੜ ਜਾਣਗੇ। ਗੱਲ ਤੇ ਬੰਦਾ ਸਿੰਘ ਬਹਾਦਰ ਦੀ, ਉਹਨੂੰ ਇਹ ਸਾਡੇ ਬੰਦੇ ਮਾਰ ਦੇਣਗੇ। ਉਧਰ ਸਰਹੰਦ ਦੇ ਅੰਦਰ ਤਕਰੀਬਨ 20,000 ਫੌਜ ਦੀ ਗਿਣਤੀ ਇਕੱਠੀ ਹੋ ਜਾਂਦੀ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਕੋਈ ਬਹੁਤ ਵੱਡੀ ਗਿਣਤੀ ਨਹੀਂ ਹੈ। ਵਜ਼ੀਰ ਖਾਨ ਦੇ ਕੋਲ ਤੋਪਾਂ ਨੇ, ਉਹਦੇ ਕੋਲ ਹਾਥੀ ਫੌਜ ਹੈ, ਘੋੜਿਆਂ ਦੇ ਉੱਤੇ ਚੱਲਣ ਵਾਲੀ ਫੌਜ ਹੈ ਤੇ ਪੈਦਲ ਅੱਗੇ ਲੱਗ ਕੇ ਚੱਲਣ ਵਾਲੀ ਫੌਜ ਵੀ ਮੌਜੂਦ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਬਹੁਤ ਗਿਣਤੀ ਦੇ ਅੰਦਰ ਫੌਜ ਤੇ ਨਹੀਂ ਹੈ, ਤੋਪਖਾਨਾ ਵੀ ਨਹੀਂ ਹੈ, ਗੋਲੀ ਬਾਰੂਦ ਸਿੱਕਾ ਵੀ ਨਹੀਂ ਹੈ। ਪਰ ਜੋ ਬੰਦਾ ਸਿੰਘ ਬਹਾਦਰ ਦੇ ਕੋਲ ਹੈ, ਉਹ ਵਜ਼ੀਰ ਖਾਨ ਦੇ ਕੋਲ ਨਹੀਂ ਹੈ। ਬੰਦਾ ਸਿੰਘ ਬਹਾਦਰ ਦੇ ਕੋਲ ਗੁਰੂ ਗੋਬਿੰਦ ਸਿੰਘ ਜੀ ਦਾ ਅਟਲ ਵਿਸ਼ਵਾਸ, ਪਾਤਸ਼ਾਹ ਦਾ ਕੰਡ ਦੇ ਉੱਤੇ ਦਿੱਤਾ ਹੋਇਆ ਰਹਿਮਤ ਦਾ ਥਾਪੜਾ ਹੈ। ਵਜ਼ੀਰ ਖਾਨ ਇਹਨਾਂ ਦੋਵਾਂ ਹੀ ਬਰਕਤਾਂ, ਦੋਵਾਂ ਹੀ ਦਾਤਾਂ ਤੋਂ ਖਾਲੀ ਹੈ। ਨਾ ਉਹਦੇ ਕੋਲ ਖੁਦਾਵੰਦ ਕਰੀਮ ਦਾ ਥਾਪੜਾ ਹੈ ਰਹਿਮਤ ਦਾ, ਤੇ ਨਾ ਹੀ ਉਹਨੂੰ ਖੁਦਾ ਦੇ ਉੱਤੇ ਅਟਲ ਭਰੋਸਾ ਹੈ, ਵਿਸ਼ਵਾਸ ਵੀ ਨਹੀਂ ਹੈ। ਬੰਦਾ ਸਿੰਘ ਬਹਾਦਰ ਦੇ ਕੋਲ ਇਹ ਦੋਵੇਂ ਚੀਜ਼ਾਂ ਨੇ। ਭਾਈ ਬਾਜ ਸਿੰਘ, ਫਤਿਹ ਸਿੰਘ, ਇਹਨਾਂ ਦੋਵਾਂ ਨੂੰ ਬਾਬਾ ਬੰਦਾ ਸਿੰਘ ਜੀ ਵੱਲੋਂ ਹੁਕਮ ਹੋਇਆ ਕਿ ਵਜ਼ੀਰ ਖਾਨ ਨੂੰ ਜਿਉਂਦਿਆਂ ਫੜਨਾ ਹੈ, ਬਾਕੀ ਫੌਜਾਂ ਨੂੰ ਮਾਰੋ ਮੁਕਾਵੋ, ਪਰ ਵਜ਼ੀਰ ਖਾਨ ਨੂੰ ਯਤਨ ਕਰਨਾ ਹੈ ਜਿਉਂਦਾ ਫੜਿਆ ਜਾਏ। ਔਰ ਨਾਲ ਲੱਗਦਾ ਇੱਕ ਹੁਕਮ ਹੋਰ ਸੁਣਾਇਆ ਗਿਆ, ਆਖਿਆ ਸਰਹੰਦ ਨੂੰ ਲੁੱਟਦੇ ਵਕਤ, ਸਰਹੰਦ ਨੂੰ ਰਾਹ ਕਰਦੇ ਵਕਤ ਜੇ ਕੋਈ ਆਪਣੀ ਬੋਧੀ ਵਿਖਾਏ, ਹਿੰਦੂ ਰੱਖਦੇ ਸਨ ਸਿਰ ਦੇ ਉੱਤੇ ਚੋਟੀ, ਜੇ ਕੋਈ ਆਪਣੀ ਚੋਟੀ ਵਿਖਾਏ, ਜਾਂ ਮੁਸਲਮਾਨ ਬਿਲਕੁਲ ਨਿਮਾਣਾ ਹੋ ਕੇ ਸਾਡੀ ਈਨ ਨੂੰ ਮੰਨੇ, ਉਹਨੂੰ ਰਹਿਣ ਦੇਣਾ ਹੈ ਤੇ ਬਾਕੀ ਕਿਸੇ ਨੂੰ ਬਖਸ਼ਣਾ ਨਹੀਂ। ਵਜ਼ੀਰ ਖਾਨ ਦੇ ਹਮੈਤੀ ਬਣ ਕੇ, ਹਤੈਸ਼ੀ ਬਣ ਕੇ ਜਿੰਨੇ ਆਉਣ, ਉਹਨਾਂ ਨੂੰ ਬਖਸ਼ਣਾ ਨਹੀਂ, ਉਹਨਾਂ ਨੂੰ ਤਲਵਾਰ ਦੀ ਭੇਟ ਕਰ ਦੇਣਾ। ਕਮਾਂਡਰ ਵੀ ਦੋ ਬਣਾਏ, ਭਾਈ ਬਾਜ ਸਿੰਘ ਨਾ ਵਾਹਿਗੁਰੂ ਕਮਾਂਡਰ ਬਣਾਏ, ਬੰਦਾ ਸਿੰਘ ਬਹਾਦਰ ਨੇ 5। ਨੰਬਰ 1 ਦੇ ਉੱਤੇ ਭਾਈ ਬਾਜ ਸਿੰਘ, ਭਾਈ ਫਤਿਹ ਸਿੰਘ, ਭਾਈ ਕਰਮ ਸਿੰਘ, ਭਾਈ ਧਰਮ ਸਿੰਘ, ਭਾਈ ਆਲੀ ਸਿੰਘ ਤੇ ਭਾਈ ਸ਼ਾਮ ਸਿੰਘ, ਖਾਲਸੇ ਦੀ ਫੌਜ ਦੇ ਇਹ ਕਮਾਂਡਰ ਨੇ ਜੋ ਅਗਵਾਈ ਕਰ ਰਹੇ ਨੇ। ਚੱਪੜ ਚਿੜੀ ਦੇ ਮੈਦਾਨ ਦੇ ਅੰਦਰ ਮੁੱਠਭੇੜ ਹੋਈ। ਗੱਲ ਨੂੰ ਮੈਂ ਨੇੜੇ ਕਰਾਂ, ਚੱਪੜ ਚਿੜੀ ਦੇ ਮੈਦਾਨ ਦੇ ਅੰਦਰ ਇਧਰੋਂ ਵਜ਼ੀਰ ਖਾਨ ਦੀ ਤਕਰੀਬਨ 20,000 ਫੌਜ, ਬੰਦਾ ਸਿੰਘ ਬਹਾਦਰ ਉਹਨਾਂ ਦੇ ਇਹ ਕੁਝ ਗਿਣਤੀ ਦੇ ਸਿੰਘ ਮੈਦਾਨ ਦੇ ਅੰਦਰ ਟਕਰਾ ਜਾਂਦੇ ਨੇ। ਸੁੱਚਾ ਨੰਦ ਦਾ ਭਤੀਜਾ ਜਿਹੜਾ ਬੰਦਾ ਸਿੰਘ ਬਹਾਦਰ ਨੂੰ ਮਾਰਨ ਵਾਸਤੇ ਆਇਆ ਸੀ, ਬਦ ਨੀਅਤ ਲੈ ਕੇ ਆਇਆ ਸੀ, ਉਹਨੇ ਵੇਖਿਆ ਖਾਲਸੇ ਦੀ ਅੰਦਰ ਸੋਚ ਨੂੰ, ਖਾਲਸੇ ਦੇ ਬੁਲੰਦ ਹੌਸਲੇ ਨੂੰ, ਤੇ ਉਹਦਾ ਅੰਦਰ ਵੀ ਹਿੱਲ ਗਿਆ, ਕੰਬ ਗਿਆ। ਉਹਨੇ ਸੋਚਿਆ ਮੇਰੀ ਪੇਸ਼ ਇੱਥੇ ਜਾਣੀ ਨਹੀਂ ਹੈ। ਚੱਪੜਚਿੜੀ ਦੇ ਮੈਦਾਨ ਦੇ ਅੰਦਰ ਉਧਰੋਂ ਫੌਜਾਂ ਭਿੜਨੀਆਂ ਸ਼ੁਰੂ ਹੁੰਦੀਆਂ ਨੇ, ਉਧਰੋਂ ਸੁੱਚਾ ਨੰਦ ਦਾ ਭਤੀਜਾ ਆਪਣੇ ਹਜ਼ਾਰ ਬੰਦਿਆਂ ਦੇ ਸਮੇਤ ਦੌੜ ਜਾਂਦਾ ਹੈ। ਉਹ ਨਾ ਵਜ਼ੀਰ ਖਾਂ ਦਾ ਸਾਥ ਦਿੰਦਾ ਹੈ ਤੇ ਨਾ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦਿੰਦਾ ਹੈ, ਇਹ ਦੌੜਦਾ ਨਜ਼ਰ ਪਿਆ। ਕਮਾਨ ਬਾਬਾ ਬੰਦਾ ਸਿੰਘ ਬਹਾਦਰ ਨੇ ਸੰਭਾਲੀ ਉਸ ਵਕਤ ਜਦ ਮੁਗਲ ਫੌਜ ਸਿੱਖ ਫੌਜ ਦੇ ਉੱਤੇ ਭਾਰੂ ਹੁੰਦੀ ਨਜ਼ਰ ਪਈ, ਤੇ ਬਾਬਾ ਬੰਦਾ ਸਿੰਘ ਬਹਾਦਰ ਪਹਿਲਾਂ ਪਿੱਛੇ ਸਨ, ਮੈਂ ਵੇਖਾਂਗਾ ਮੈਂ ਕਿੱਧਰ ਕਿਸੇ ਖਾਲਸੇ ਦੇ ਦਲ ਨੂੰ ਭੇਜਣਾ ਹੈ। ਕੁਝ ਦਸਤਾ ਉਹਨਾਂ ਦੇ ਨਾਲ ਸੀ, ਪਰ ਫਿਰ ਉਹਨਾਂ ਨੇ ਫੌਜਾਂ ਦੀ ਕਮਾਨ ਆਪ ਸੰਭਾਲੀ। ਜਦ ਬੰਦਾ ਸਿੰਘ ਬਹਾਦਰ ਨੇ ਕਮਾਨ ਸੰਭਾਲੀ, ਮੁਗਲ ਫੌਜਾਂ ਦੇ ਪੈਰ ਉਖੇੜ ਕੇ ਰੱਖ ਦਿੱਤੇ। ਮੁਗਲ ਫੌਜਾਂ ਪਿੱਛੇ ਹਟਣੀਆਂ ਸ਼ੁਰੂ ਹੋਈਆਂ ਤੇ ਭੱਜਦੀਆਂ ਹੋਈਆਂ ਫੌਜਾਂ ਨੂੰ ਲਲਕਾਰਦਾ ਹੋਇਆ ਵਜ਼ੀਰ ਖਾਂ ਆਪ ਮੁਗਲ ਫੌਜਾਂ ਦੀ ਕਮਾਨ ਸੰਭਾਲ ਲੈਂਦਾ ਹੈ। ਇਧਰ ਵਜ਼ੀਰ ਖਾਨ, ਉਧਰ ਬਾਬਾ ਬੰਦਾ ਸਿੰਘ ਬਹਾਦਰ ਲੜਦੇ ਲੜਦੇ ਆਖਰ ਆਹਮੋ ਸਾਹਮਣੇ ਹੋਣ ਦਾ ਯਤਨ ਕਰ ਰਹੇ ਨੇ, ਪਰ ਵਜ਼ੀਰ ਖਾਂ ਦੀ ਟੱਕਰ ਹੁੰਦੀ ਏ ਭਾਈ ਬਾਜ ਸਿੰਘ ਦੇ ਨਾਲ। ਭਾਈ ਬਾਜ ਸਿੰਘ ਨੇ ਲਲਕਾਰਿਆ, ਬਾਜ ਸਿੰਘ ਬੜਾ ਬਹਾਦਰ ਹੈ, ਯੋਧਾ ਹੈ, ਤਲਵਾਰ ਨੇਜਾ ਘੋੜ ਸਵਾਰੀ ਇਹਦਾ ਬਚਪਨ ਦਾ ਸ਼ੌਕ ਸੀ ਔਰ ਘੋੜ ਸਵਾਰੀ ਦੇ ਅੰਦਰ ਬੜਾ ਮਾਹਿਰ ਹੈ, ਤਲਵਾਰ ਚਲਾਉਣੀ ਬੜੀ ਚੰਗੀ ਜਾਣਦਾ ਹੈ ਤੇ ਨੇਜਾ ਚਲਾਉਣਾ ਵੀ ਬੜਾ ਚੰਗਾ ਜਾਣਦਾ ਹੈ। ਭਾਈ ਬਾਜ ਸਿੰਘ ਨੇ ਵਜ਼ੀਰ ਸਿੰਘ ਨੂੰ ਲਲਕਾਰਿਆ ਔਰ ਜਿਵੇਂ ਲਲਕਾਰਿਆ ਇੰਨੀ ਫੁਰਤੀ ਦੇ ਨਾਲ ਭਾਈ ਬਾਜ ਸਿੰਘ ਅੱਗੇ ਵਧਿਆ ਕਿ ਉਹਦੇ ਕੀਤੇ ਹੋਏ ਨੇਜੇ ਦੇ ਵਾਰ ਤੋਂ ਬਚ ਕੇ ਤੇ ਹੱਥ ਪਾ ਕੇ ਉਹਦਾ ਨੇਜਾ ਹੀ ਖੋਲਿਆ। ਮਗਰ ਆ ਰਹੇ ਨੇ ਭਾਈ ਫਤਿਹ ਸਿੰਘ ਤੇ ਭਾਈ ਫਤਿਹ ਸਿੰਘ ਨੇ ਜੋਸ਼ ਦੇ ਅੰਦਰ ਆਣ ਕੇ ਵਜ਼ੀਰ ਖਾਂ ਦੇ ਮੋਢੇ ਦੇ ਉੱਤੇ ਵਾਰ ਕੀਤਾ। ਮੋਢੇ ਨੂੰ ਕੱਟਦੀ ਹੋਈ ਤਲਵਾਰ ਹੱਡੀਆਂ ਨੂੰ ਕੱਟਦੀ ਹੋਈ ਇਹਦੀ ਕਮਰ ਤੱਕ ਡੂੰਘੀ ਤਲਵਾਰ ਚੀਰ ਪਾ ਦਿੰਦੀ। ਵਜ਼ੀਰ ਖਾਂ ਘੋੜੇ ਤੋਂ ਡਿੱਗ ਪੈਂਦਾ ਹੈ। ਭਾਈ ਫਤਿਹ ਸਿੰਘ ਤੇ ਭਾਈ ਬਾਜ ਸਿੰਘ ਇਹਨਾਂ ਦੋਵਾਂ ਨੇ ਆਪਣੇ ਕ੍ਰੋਧ ਨੂੰ ਠੰਡਿਆ ਕਰਨ ਵਾਸਤੇ ਸਾਹਿਬਜ਼ਾਦੇ ਸ਼ਹੀਦ ਕੀਤੇ ਸਨ। ਇਹ ਗੱਲ ਤੇ ਸਾਰਿਆਂ ਸਿੱਖਾਂ ਦੀ ਛਾਤੀ ਦੇ ਅੰਦਰ ਸੀ ਨਾ, ਇਹ ਵਲਵਲਾ ਤੇ ਸਭ ਦੇ ਅੰਦਰ ਸੀ ਕਿ ਇਹ ਕਾਫਰ ਹੈ, ਇਹ ਜ਼ੁਲਮ ਕਰਨ ਵਾਲਾ ਹੈ ਜਿਹਨੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਕੈਦ ਵੀ ਰੱਖਿਆ ਹੈ ਤੇ ਸ਼ਹੀਦ ਵੀ ਕੀਤਾ ਹੈ। ਇਤਿਹਾਸ ਕਹਿੰਦਾ ਹੈ ਕਿ ਪੈਰਾਂ ਤੋਂ ਲੈ ਕੇ ਸਿਰ ਤੱਕ ਵਜ਼ੀਰ ਖਾਂ ਦੇ ਸਰੀਰ ਦੇ ਅਨੇਕ ਟੁਕੜੇ ਕੀਤੇ ਤੇ ਟੁਕੜੇ ਦੇ ਸਰੀਰ ਦੇ ਫਿਰ ਖਲਾਰ ਦਿੱਤੇ। ਕਾਵਾਂ ਕੁੱਤਿਆਂ ਤੇ ਗਿੱਧਾਂ ਦੇ ਖਾਣ ਵਾਸਤੇ ਇਹਦੇ ਸਰੀਰ ਦੇ ਟੁਕੜੇ ਖਲਾਰ ਦਿੱਤੇ। ਇਸ ਪਾਪੀ ਦਾ ਅੰਗ ਅੰਗ ਕਰਕੇ ਕੀਮਾ ਬਣਾ ਕੇ ਸਿੱਖਾਂ ਨੇ ਇਹਨੂੰ ਇਹਦੇ ਕੀਤੇ ਦੀ ਸਜ਼ਾ ਦਿੱਤੀ। 14 ਮਈ 1710 ਵਾਲੇ ਦਿਨ ਬਾਬਾ ਬੰਦਾ ਸਿੰਘ ਦੀਆਂ ਫੌਜਾਂ ਸਰਹੰਦ ਦੇ ਅੰਦਰ ਪ੍ਰਵੇਸ਼ ਕਰ ਜਾਂਦੀਆਂ ਨੇ। ਸਰਹੰਦ ਨੂੰ ਉਜਾੜਿਆ, ਸਰਹੰਦ ਨੂੰ ਖੂਬ ਲੁੱਟਿਆ ਔਰ ਮਹਿਲ ਮਾੜੀਆਂ ਦਾ ਨੁਕਸਾਨ ਕੀਤਾ, ਇੱਟ ਨਾਲ ਇੱਟ ਖੜਕਾਈ। ਆਖਰ ਉਸ ਤੋਂ ਬਾਅਦ ਸਰਹੰਦ ਦਾ ਸੂਬੇਦਾਰ ਭਾਈ ਬਾਜ ਸਿੰਘ ਨੂੰ ਹੀ ਥਾਪ ਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਅਗਲੇ ਪਾਸੇ ਨਿਕਲ ਜਾਂਦੇ ਨੇ। ਵਜ਼ੀਰ ਖਾਂ ਦਾ ਅੰਤ ਕਿਵੇਂ ਹੋਇਆ ਇਹ ਕਥਾ ਤੁਹਾਡੇ ਸਾਹਮਣੇ ਰੱਖਣੀ ਜ਼ਰੂਰੀ ਸੀ। ਇਹ ਤੇ ਸੁਣਦੇ ਆ ਰਹੇ ਹਾਂ ਕਿ ਗੰਗੂ ਬ੍ਰਾਹਮਣ ਨੇ ਸਾਹਿਬਜ਼ਾਦਿਆਂ ਨੂੰ ਪਕੜਾਇਆ ਮੁਖਬਰੀ ਕਰਕੇ ਤੇ ਵਜ਼ੀਰ ਖਾਂ ਨੇ ਤੇ ਸੁੱਚਾ ਨੰਦ ਨੇ ਇਹਨਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦੀ ਦੇਣ ਦਾ ਯਤਨ ਕੀਤਾ ਹੈ ਔਰ ਸ਼ਹੀਦ ਕੀਤਾ ਹੈ। ਇਹਨਾਂ ਦੋਵਾਂ ਦਾ ਅੰਤ ਹੁੰਦਾ ਹੈ ਮੈਦਾਨੇ ਜੰਗ ਦੇ ਅੰਦਰ ਔਰ ਗੰਗੂ ਦਾ ਅੰਤ ਹੁੰਦਾ ਹੈ ਉਹਦੇ ਘਰ ਦੇ ਅੰਦਰ ਹੀ। ਉਹ ਮੈਂ ਅਰਜ਼ ਕਰ ਚੁੱਕਾ ਕਿ ਉਹ ਆਪਣੇ ਘਰ ਦੇ ਅੰਦਰ ਕਿਸ ਤਰ੍ਹਾਂ ਮਰਿਆ, ਕੇਵਲ ਇਸ਼ਾਰਤਨ ਬੇਨਤੀ। ਧਨ ਦੀ ਖੁਰਜੀ ਜਿਹੜੀ ਮਾਤਾ ਗੁਜਰੀ ਜੀ ਦੇ ਪਾਸ ਸੀ ਉਹ ਗੰਗੂ ਬ੍ਰਾਹਮਣ ਨੇ ਰਾਤ ਦੇ ਹਨੇਰੇ ਦਾ ਲਾਭ ਉਠਾ ਕੇ ਛਪਾ ਲਈ ਸੀ। ਵਜ਼ੀਰ ਖਾਂ ਕਹਿਣ ਲੱਗਾ ਗੰਗੂ ਦੇ ਕੋਲ ਤਨ ਹੈ, ਇਹਦਾ ਤਨ ਇਹਦੇ ਘਰੋਂ ਲੱਭ ਕੇ ਲਿਆਓ। ਗੰਗੂ ਦੀ ਛਿੱਤਰ ਪਰੇਡ ਹੋਈ, ਮਾਰ ਕੁਟਾਈ ਹੋਈ ਤੇ ਗੰਗੂ ਮੰਨ ਗਿਆ ਕਿ ਹਾਂ ਮੈਂ ਆਪਣੇ ਘਰ ਦੇ ਅੰਦਰ ਵਿਹੜੇ ਵਿੱਚ ਧਨ ਦੀ ਖੁਰਜੀ ਨੂੰ ਦੱਬਿਆ ਹੈ। ਪਰਮਾਤਮਾ ਦੀ ਨੇਤ ਉਹ ਧਨ ਉਥੋਂ ਕੋਈ ਦੂਸਰਾ ਪੁੱਟ ਕੇ ਲੈ ਜਾਂਦਾ ਹੈ ਜਾਂ ਕੀ ਕੌਤਕ ਵਰਤਿਆ। ਗੰਗੂ ਛਪਾਈਆਂ ਨੂੰ ਘਰ ਵਿੱਚ ਲੈ ਕੇ ਆਉਂਦਾ ਹੈ ਜਗ੍ਹਾ ਬਿਆਨ ਕਰਦਾ ਇਸ ਜਗ੍ਹਾ ਨੂੰ ਪੁੱਟੋ, ਜਗ੍ਹਾ ਪੁੱਟੀ ਗਈ ਧਨ ਨਹੀਂ ਨਿਕਲਿਆ, ਦੂਜੀ ਜਗ੍ਹਾ ਪੁੱਟੋ ਧਨ ਨਹੀਂ ਨਿਕਲਿਆ, ਤੀਜੀ ਜਗ੍ਹਾ ਪੁੱਟੋ ਧਨ ਨਹੀਂ ਨਿਕਲਿਆ, ਸਾਰਾ ਹੀ ਵਿਹੜਾ ਪੁੱਟਿਆ ਪਰ ਧਨ ਕਿਧਰੋਂ ਮਿਲਿਆ ਨਹੀਂ। ਸਿਪਾਹੀ ਦੁਖੀ ਹੋ ਗਏ ਕਿ ਸਾਨੂੰ ਪਰੇਸ਼ਾਨ ਕਰ ਰਿਹਾ, ਮਿਹਨਤ ਕਰਵਾਈ ਜਾ ਰਿਹਾ, ਮਿੱਟੀ ਪੁਟਾਈ ਜਾ ਰਿਹਾ, ਧਨ ਮਿਲਦਾ ਨਹੀਂ ਤੇ ਕਰਦਾ ਹੈ ਸਭ ਕੁਝ ਜਾਣ ਕੇ। ਸਿਪਾਹੀਆਂ ਨੇ ਜ਼ੋਰ ਜ਼ੋਰ ਦੀ ਕੁੱਟਣਾ ਸ਼ੁਰੂ ਕੀਤਾ। ਇਹ ਪਾਪੀ ਕੁੱਟ ਖਾਂਦਾ ਖਾਂਦਾ ਆਪਣੇ ਹੀ ਘਰ ਦੇ ਅੰਦਰ ਮਰ ਜਾਂਦਾ ਹੈ। ਹੁਣ ਮੈਂ ਤੁਹਾਡੇ ਧਿਆਨ ਨੂੰ ਲੈ ਕੇ ਜਾਣਾ ਚਾਹਾਂਗਾ ਚਮਕੌਰ ਦੀ ਗੜੀ ਵੱਲ। ਪਿਛਲਿਆਂ ਦਿਨਾਂ ਦੇ ਅੰਦਰ ਆਪ ਚਮਕੌਰ ਦੀ ਗੜੀ ਦਾ ਇਤਿਹਾਸ ਸਰਵਣ ਕਰਦੇ ਆ ਰਹੇ ਸੀ। ਚਮਕੌਰ ਦੀ ਗੜੀ ਦੇ ਅੰਦਰ ਸ਼ਹੀਦ ਹੋਣ ਵਾਲੇ 40 ਸਿੰਘ, 2 ਸਾਹਿਬਜ਼ਾਦੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ। ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ, ਹਰ ਮਰਨ ਵਾਲਾ ਸ਼ਹੀਦ ਨਹੀਂ ਹੁੰਦਾ। ਇਹ ਗੱਲ ਵੱਖਰੀ ਹੈ ਕਿ ਹਰ ਮਰਨ ਵਾਲੇ ਦੇ ਨਾਮ ਦੇ ਨਾਲ ਉਹਦੀ ਕੌਮ, ਉਹਦਾ ਦੇਸ਼ ਜਾਂ ਉਹਦਾ ਪਰਿਵਾਰ ਸ਼ਹੀਦ ਦਾ ਲਫ਼ਜ਼ ਜੋੜ ਦਿੰਦੇ ਨੇ, ਪਰ ਪਤਾ ਨਹੀਂ ਕਿੰਨੇ ਲੋਕ ਸਰੀਰ ਕਰਕੇ 2-2 ਫਾੜ ਹੋ ਕੇ ਕੱਟੇ ਵੱਡੇ ਗਏ, ਡਿੱਗ ਗਏ, ਪਰ ਸਾਰੇ ਉਹ 2 ਫਾੜ ਹੋਣ ਵਾਲੇ ਮਤੀ ਦਾਸ ਦੇ ਬਰਾਬਰ ਥੋੜਾ ਨੇ। ਉਹਨਾਂ ਨੂੰ ਮਤੀ ਦਾਸ ਦਾ ਦਰਜਾ ਦੇਣਾ ਚਾਹੀਏ, ਨਹੀਂ ਦੇ ਸਕਦੇ। ਪਤਾ ਨਹੀਂ ਕਿੰਨੇ ਲੋਕ ਅੱਗ ਦੇ ਅੰਦਰ ਸੜ ਕੇ ਮਰ ਗਏ, ਪਰ ਉਹਨਾਂ ਸਾਰਿਆਂ ਨੂੰ ਨਾ ਭਾਈ ਦਿਆਲਾ ਜੀ ਦਾ ਰੁਤਬਾ ਦੇ ਸਕਦੇ ਆ ਤੇ ਨਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਬਰਾਬਰ ਗਿਣਿਆ ਜਾ ਸਕਦਾ। ਪਤਾ ਨਹੀਂ ਮਸ਼ੀਨਰੀ ਦੇ ਅੰਦਰ, ਕਾਰਖਾਨਿਆਂ ਦੇ ਅੰਦਰ, ਸ਼ੂਗਰ ਮਿੱਲਾਂ ਦੇ ਅੰਦਰ ਕਿੰਨੇ ਲੋਕ ਪੀੜੇ ਗਏ, ਪਰ ਸਾਰੇ ਪੀੜੇ ਜਾਣ ਵਾਲੇ ਕੋਈ ਮੋਤੀ ਮਹਿਰੇ ਦੀ ਬਰਾਬਰੀ ਥੋੜਾ ਹੀ ਕਰਦੇ ਨੇ ਜਿਹੜਾ ਕੋਹਲੂ ਦੇ ਅੰਦਰ ਪੀੜਿਆ ਗਿਆ। ਪਤਾ ਨਹੀਂ ਕਿੰਨਿਆਂ ਦੇ ਸਰੀਰ ਕੀਮਾ ਕੀਮਾ ਹੋ ਗਏ, ਪਰ ਭਾਈ ਮਣੀ ਸਿੰਘ ਦੀ ਤੇ ਚਰਨ ਧੂੜ ਵਰਗੇ ਵੀ ਨਹੀਂ ਹੈ। ਹਰ ਮਰਨ ਵਾਲਾ ਮਨੁੱਖ ਸ਼ਹੀਦ ਨਹੀਂ ਹੁੰਦਾ। ਇਹ ਜਿਨ੍ਹਾਂ ਸ਼ਹੀਦਾਂ ਦੀ ਦਾਸਤਾਨ ਮੈਂ ਤੁਹਾਡੇ ਸਾਹਮਣੇ ਅਰਜ਼ ਕਰ ਰਿਹਾ, ਇਹ ਉਹ ਮਹਾਨ ਸ਼ਹੀਦ ਨੇ ਜਿਹੜੇ ਅਚਨਚੇਤ ਨਹੀਂ ਮਰੇ, ਜਿਨ੍ਹਾਂ ਨੇ ਮੌਤ ਨੂੰ ਆਵਾਜ਼ ਦੇ ਕੇ ਆਪਣੇ ਗਲ ਲਾਇਆ, ਆਪਣੀ ਛਾਤੀ ਲਾਇਆ। ਇਸ ਤਰ੍ਹਾਂ ਨਹੀਂ ਕਿ ਆਫ਼ਤ ਆ ਪਈ ਹੈ ਤੇ ਲੜਦਿਆਂ ਲੜਦਿਆਂ ਭੱਜਣ ਦਾ ਕੋਈ ਰਾਹ ਨਾ ਮਿਲਿਆ, ਦੌੜਨ ਦਾ ਰਸਤਾ ਨਾ ਮਿਲਿਆ ਤੇ ਇਹਨਾਂ ਨੇ ਸੋਚਿਆ ਚਲੋ ਹੁਣ ਮਾਰੀ ਜਾਈਏ ਤੇ ਮਰਨ ਤੋਂ ਬਾਅਦ ਕੌਮ ਨੇ ਇਹਨਾਂ ਦੇ ਨਾਂ ਦੇ ਨਾਲ ਸ਼ਹੀਦ ਲਫ਼ਜ਼ ਜੋੜਿਆ ਹੋਵੇ। ਇਸ ਤਰ੍ਹਾਂ ਦੇ ਸ਼ਹੀਦ ਨਹੀਂ ਹੈ। ਇਹ ਉਹ ਸ਼ਹੀਦ ਨੇ ਜਿਨ੍ਹਾਂ ਦੇ ਮਨ ਦੇ ਅੰਦਰ ਕਦੀ 2 ਤਰਫੇ ਵਿਚਾਰ ਚੱਲਦੇ ਸਨ। ਹਰ ਸ਼ਹੀਦ ਦੇ ਮਨ ਦੇ ਅੰਦਰ ਵਿਚਾਰਾਂ ਦਾ ਉਥਲ ਪੁਥਲ, ਉੱਤਰ ਪ੍ਰਸ਼ਨ, ਸਵਾਲ ਜਵਾਬ ਇਸ ਤਰ੍ਹਾਂ ਦਾ ਚੱਲਦਾ ਹੈ ਤੇ ਵਿਚਾਰ ਕੀ ਚੱਲਦੇ ਨੇ, ਇੱਕ ਪਾਸੇ ਪਰਿਵਾਰ, ਦੂਜੇ ਪਾਸੇ ਨਿਰੰਕਾਰ, ਇੱਕ ਪਾਸੇ ਪਦਾਰਥ, ਇੱਕ ਪਾਸੇ ਧਨ, ਦੂਸਰੇ ਪਾਸੇ ਧਰਮ, ਇਸ ਤਰ੍ਹਾਂ ਦੇ ਵਿਚਾਰ ਚੱਲਦੇ ਨੇ। ਇੱਕ ਪਾਸੇ ਸ਼ਰਧਾ ਤੇ ਭਾਵਨਾ ਹੈ ਤੇ ਦੂਜੇ ਪਾਸੇ ਜ਼ਿੰਦਗੀ ਹੈ, ਸੰਸਾਰ ਹੈ। ਵਿਚਾਰ ਚੱਲਦੇ ਨੇ ਮੇਰੇ ਮਗਰ ਮੇਰੀ ਪਤਨੀ ਹੈ, ਬੱਚੇ ਨੇ, ਧੀਆਂ ਨੇ, ਪੁੱਤਰ ਨੇ, ਮਾਂ ਹੈ, ਪਿਤਾ ਹੈ, ਭੈਣ ਹੈ, ਭਾਈ ਹੈ, ਔਰ ਇਹ ਤੇ ਜਾਣਦੇ ਨੇ ਕਿ ਸ਼ਹੀਦ ਹੋਣ ਤੋਂ ਬਾਅਦ ਗੱਲ ਮੇਰੇ ਤੇ ਮੁੱਕਣੀ ਨਹੀਂ, ਮੇਰੇ ਪਰਿਵਾਰ ਦਾ ਪਤਾ ਨਹੀਂ ਕੀ ਅਸਰ ਹੋਣਾ। ਇੱਕ ਤਰਫਾ ਵਿਚਾਰ ਚੱਲਦੇ ਨੇ ਇਹ, ਤੇ ਦੂਸਰੇ ਪਾਸੇ ਵਿਚਾਰ ਚੱਲਦੇ ਨੇ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਡੇ ਲਈ ਸਰਬੰਸ ਵਾਰਿਆ, ਸਰਬੰਸ ਦਾਨ ਕੀਤਾ ਤੇ ਕੀਤਾ ਇਸ ਕੌਮ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਵਾਸਤੇ। ਹੱਡੀਆਂ ਖਾਦ ਦੀ ਜਗ੍ਹਾ ਦੇ ਉੱਤੇ ਉਹਨਾਂ ਨੇ ਆਪਣੀਆਂ ਤੇ ਆਪਣੇ ਪਰਿਵਾਰ ਦੀਆਂ ਹੱਡੀਆਂ ਦਾ ਚੂਰਾ ਬਣਾ ਕੇ ਉਸ ਜਗ੍ਹਾ ਦੇ ਉੱਤੇ ਵਰਤੋਂ ਵਿੱਚ ਲਿਆਂਦੀਆਂ ਨੇ। ਉਹਨਾਂ ਨੇ ਪਾਣੀ ਦੀ ਜਗ੍ਹਾ ਦੇ ਉੱਤੇ ਖੂਨ ਦੇ ਨਾਲ ਇਸ ਸਿੱਖੀ ਦੇ ਬੂਟੇ ਨੂੰ ਸਿੰਜਿਆ, ਇਹਨੂੰ ਫਲੀ ਫੂਤ ਹੁੰਦਾ ਵੇਖਣ ਲਈ ਯੋਗਦਾਨ ਪਾਇਆ। ਇੱਕ ਪਾਸੇ ਪਾਤਸ਼ਾਹ, ਦੂਜੇ ਪਾਸੇ ਸੰਸਾਰ, ਦੋਵਾਂ ਵਿਚਾਰਾਂ ਵਿੱਚੋਂ ਜਿਹੜਾ ਵਿਚਾਰ ਅੰਦਰ ਭਾਰੂ ਹੋ ਜਾਂਦਾ ਬੰਦਾ ਉਧਰ ਦਾ ਫੈਸਲਾ ਲੈ ਲੈਂਦਾ। ਕਈ ਦੌੜ ਜਾਂਦੇ ਨੇ ਨਹੀਂ ਪਰਿਵਾਰ ਚਾਹੀਦਾ, ਕਈ ਦੌੜ ਜਾਂਦੇ ਨੇ ਇਸ ਪਾਸੇ ਨਹੀਂ ਪਰਿਵਾਰ ਦੀ ਕੋਈ ਪਰਵਾਹ ਨਹੀਂ, ਗੁਰੂ ਕਾ ਪਿਆਰ ਚਾਹੀਦਾ, ਨਿਰੰਕਾਰ ਦੀ ਰਹਿਮਤ ਚਾਹੀਦੀ। ਇਹ ਮੈਂ ਉਹਨਾਂ ਸ਼ਹੀਦਾਂ ਦੀ ਦਾਸਤਾਨ ਬਿਆਨ ਕਰਦਾ ਆ ਰਿਹਾ। ਪਿਛਲਿਆਂ ਦਿਨਾਂ ਦੇ ਅੰਦਰ ਕੁਝ ਸਿੱਖਾਂ ਦਾ ਜ਼ਿਕਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਜ਼ਿਕਰ ਆਪ ਸੰਗਤਾਂ ਨੇ ਸੁਣਿਆ ਹੈ, ਔਰ ਇੱਕ ਪਿਆਰਾ ਭਾਈ ਸਾਹਿਬ ਸਿੰਘ ਜੀ, ਉਹ ਵੀ ਮੈਂ ਅਰਜ਼ ਕਰ ਚੁੱਕਾ ਕਿ ਉਹਨਾਂ ਨੇ ਸ਼ਹਾਦਤ ਦਾ ਜਾਮ ਚਮਕੌਰ ਦੀ ਗੜੀ ਵਿੱਚ ਕਿਸ ਤਰ੍ਹਾਂ ਪਾਇਆ। ਹੁਣ ਵਾਰੀ ਆਉਂਦੀ ਏ ਭਾਈ ਮੋਹਕਮ ਸਿੰਘ, ਤੇ ਭਾਈ ਮੋਹਕਮ ਸਿੰਘ ਵੀ ਉਹ ਜਿਹੜੇ ਪੰਜਾਂ ਪਿਆਰਿਆਂ ਵਾਲੇ ਭਾਈ ਮੋਹਕਮ ਸਿੰਘ ਨੇ। ਮੋਹਕਮ ਸਿੰਘ ਨਾਮ ਆਮ ਸਿੱਖਾਂ ਦਾ ਵੀ ਹੁੰਦਾ ਹੈ, ਪਰ ਇਹ ਭਾਈ ਮੋਹਕਮ ਸਿੰਘ ਪਿਆਰਾ ਭਾਈ ਮੋਹਕਮ ਸਿੰਘ ਦੇ ਪਿਤਾ ਦਾ ਨਾਂ ਹੈ ਭਾਈ ਤੀਰਥ ਚੰਦ ਜੀ। ਔਰੇ ਜਾਤ ਕਰਕੇ ਛਿੰਬਿਆਂ ਦੀ ਬਰਾਦਰੀ ਦੇ ਨਾਲ ਸੰਬੰਧ ਰੱਖਦੇ ਨੇ। ਭਾਈ ਮੋਹਕਮ ਸਿੰਘ ਜੀ ਦੇ ਪਿਤਾ ਟੇਲਰ ਮਾਸਟਰ ਦਾ ਕੰਮ ਕਰਦੇ ਨੇ, ਦਰਜੀ ਦਾ ਕੰਮ ਕਰਦੇ ਨੇ। ਔਰ ਮੈਂ ਇਹਨਾਂ ਦੀ ਜੀਵਨ ਕਥਾ ਪੜ੍ਹ ਕੇ ਬੜਾ ਹੈਰਾਨ ਹੋਇਆ। ਰਹਿਣ ਵਾਲੇ ਨੇ ਦਵਾਰਕਾ ਦੇ, ਮੈਂ ਇਸ਼ਾਰਤਨ ਬੇਨਤੀ ਕਰਦਾ ਚੱਲਾਂ, ਦਵਾਰਕਾ ਦੇ ਰਹਿਣ ਵਾਲੇ ਨੇ। ਦਵਾਰਕਾ ਨਗਰੀ ਬੜੌਦਾ ਰਾਜ ਦੇ ਅੰਦਰ ਸਮੁੰਦਰ ਦੇ ਕਿਨਾਰੇ ਦੇ ਉੱਤੇ ਵਸੀ ਹੋਈ ਇੱਕ ਨਗਰੀ ਦਾ ਨਾਂ ਹੈ ਦਵਾਰਕਾ ਨਗਰੀ। ਤੇ ਤੁਹਾਡੇ ਗਿਆਤ ਲਈ ਮੈਂ ਇੱਕ ਹੋਰ ਬੇਨਤੀ ਕਰਾਂ, ਹਿੰਦੂ ਧਰਮ ਦੇ ਅੰਦਰ ਸੱਤ ਪੁਰੀਆਂ ਪਵਿੱਤਰ ਮੰਨੀਆਂ ਗਈਆਂ ਨੇ, ਸੱਤ ਨਗਰ ਬੜੇ ਮਹਾਨ ਪਵਿੱਤਰ ਮੰਨੇ ਗਏ ਨੇ ਹਿੰਦੂਇਜ਼ਮ ਦੇ ਮੁਤਾਬਕ, ਹਿੰਦੂ ਧਰਮ ਦੇ ਮੁਤਾਬਕ, ਜਿਨ੍ਹਾਂ ਵਿੱਚੋਂ ਨੰਬਰ 1 ਦੇ ਉੱਤੇ ਅਯੁੱਧਿਆ, ਫਿਰ ਮਥੁਰਾ, ਫਿਰ ਹਰਿਦਵਾਰ, ਫਿਰ ਕਾਂਚੀ, ਫਿਰ ਉਜੈਨ, ਫਿਰ ਦਵਾਰਕਾ ਤੇ ਇੱਕ ਨਗਰੀ ਦਾ ਨਾਂ ਹੈ ਕਾਂਚੀ। ਉਹਨਾਂ ਵਿੱਚੋਂ ਇੱਕ ਦਾ ਨਾਂ ਦਵਾਰਕਾ ਵੀ ਹੈ। ਦਵਾਰਕਾ ਦੇ ਵਸਨੀਕ ਨੇ ਭਾਈ ਤੀਰਥ ਚੰਦ ਜੀ ਮੋਹਕਮ ਸਿੰਘ ਦੇ ਪਿਤਾ। ਮੈਂ ਇਹਨਾਂ ਦੀ ਜੀਵਨ ਕਥਾ ਪੜ੍ਹ ਕੇ ਬੜਾ ਹੈਰਾਨ ਹੋਇਆ। ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀਆਂ ਗੱਲਾਂ ਬਾਤਾਂ ਕਥਾ ਕਹਾਣੀਆਂ ਗੁਰੂ ਕੇ ਸਿੱਖਾਂ ਨੇਮੀਆਂ ਪ੍ਰੇਮੀਆਂ ਕੋਲੋਂ ਸਰਵਣ ਕਰਦੇ ਰਹਿੰਦੇ ਨੇ। ਇਹਦੇ ਮਨ ਦੇ ਅੰਦਰ ਇੱਕ ਦਿਨ ਖਿਆਲ ਬਣਿਆ, ਭਾਈ ਤੀਰਥ ਚੰਦ ਜੀ ਦੇ ਮੋਹਕਮ ਸਿੰਘ ਜੀ ਦੇ ਪਿਤਾ ਦੇ ਮਨ ਵਿੱਚ ਵਿਚਾਰ ਬਣਿਆ ਕਿ ਦਰਜੀ ਦਾ ਕੰਮ ਤੇ ਮੈਂ ਜਾਣਦਾ ਹੀ ਹਾਂ, ਕਿਉਂ ਨਾ ਹੋਵੇ ਕਿ ਸੁੰਦਰ ਪੁਸ਼ਾਕ ਤਿਆਰ ਕੀਤੀ ਜਾਏ, ਇੱਕ ਚੋਲਾ ਤਿਆਰ ਕੀਤਾ ਜਾਏ। ਪਰ ਹੁਣ ਚੋਲਾ ਤਿਆਰ ਕਰਨ ਵਾਸਤੇ ਮਾਪ ਤੇ ਚਾਹੀਦਾ, ਜਿਹਦੇ ਵਸਤਰ ਤਿਆਰ ਕਰਨੇ ਨੇ ਉਹਦੇ ਸਰੀਰ ਦੀ ਪਮਾਇਸ਼ ਤੇ ਚਾਹੀਦੀ, ਮਾਪ ਤੇ ਚਾਹੀਦਾ। ਪਰ ਗੁਰੂ ਗੋਬਿੰਦ ਸਿੰਘ ਦੇ ਤੇ ਕਦੀ ਅੱਖਾਂ ਦੇ ਨਾਲ ਨੇਤਰਾਂ ਦੇ ਨਾਲ ਦੀਦਾਰ ਵੀ ਨਹੀਂ ਕੀਤੇ, ਅੰਦਾਜ਼ੇ ਦੇ ਨਾਲ ਚਲੋ ਚੋਲਾ ਬਣਾ ਲੈਣ, ਕਦੀ ਦੀਦਾਰ ਵੀ ਨਹੀਂ ਕੀਤੇ। ਸੁਣਿਆ ਹੈ ਕਿ ਸਰੀਰ ਭਰਮਾ ਹੈ, ਸਡੋਲ ਨੇ, ਸੁੰਦਰ ਨੇ, ਕੱਦ ਉੱਚਾ ਲੰਮਾ ਹੈ। ਇਹ ਇੱਕ ਦਿਨ ਆਪਣੇ ਘਰ ਦੇ ਅੰਦਰ ਬਹਿ ਕੇ ਕਿਸੇ ਦੇ ਕੱਪੜੇ ਤਿਆਰ ਕਰ ਰਹੇ ਨੇ ਤੇ ਉਧਰ ਮਨ ਦਾ ਵਿਚਾਰ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਵਿੱਚ ਚਲਾ ਜਾਂਦਾ ਹੈ। ਇਤਨੇ ਸਮੇਂ ਨੂੰ ਪਿੰਡ ਦੇ ਚੌਧਰੀ, ਔਰ ਉਹ ਚੌਧਰੀ ਹੈ ਪਰਮਾਰ ਬਰਾਦਰੀ ਦੇ ਨਾਲ ਸੰਬੰਧਿਤ ਰਾਜਪੂਤ ਘਰਾਣੇ ਦੇ ਨਾਲ ਸੰਬੰਧ ਰੱਖਣ ਵਾਲਾ, ਪਿੰਡ ਦਾ ਚੌਧਰੀ ਰਾਜਪੂਤ ਬਰਾਦਰੀ ਵਿੱਚੋਂ ਪਰਮਾਰ ਜਾਤ ਦਾ, ਇਹ ਆਪਣੇ ਕੱਪੜੇ ਲੈ ਕੇ ਭਾਈ ਤੀਰਥ ਚੰਦ ਜੀ ਦੇ ਕੋਲ ਆ ਜਾਂਦਾ ਹੈ। ਇਹਨੇ ਜਿਵੇਂ ਉਸ ਚੌਧਰੀ ਨੂੰ ਵੇਖਿਆ, ਇਕਦਮ ਧਿਆਨ ਪਾਤਸ਼ਾਹ ਵੱਲ ਜਾਂਦਾ, ਇਧਰ ਚੌਧਰੀ ਵੱਲ ਜਾਂਦਾ ਹੈ। ਇਹਦਾ ਨਾਂ ਹੈ ਹੇਮ ਰਾਜ, ਰਾਜਪੂਤ ਹੈ, ਨਾਂ ਹੈ ਹੇਮ ਰਾਜ। ਇਹਦੇ ਵੱਲ ਧਿਆਨ ਚਲਾ ਜਾਂਦਾ। ਮਨ ਵਿੱਚ ਵਿਚਾਰ ਬਣਿਆ ਕਿ ਗੁਰੂ ਗੋਬਿੰਦ ਸਿੰਘ ਦੇ ਸਰੀਰ ਦੇ ਸੰਬੰਧ ਵਿੱਚ ਸੁਣਿਆ ਉੱਚੇ ਲੰਮੇ ਨੇ, ਚੌਧਰੀ ਵੀ ਉੱਚਾ ਲੰਮਾ ਹੈ, ਸੁਣਿਆ ਭਰਮੇ ਕੱਦ ਵਾਲੇ ਸਰੀਰ ਵਾਲੇ ਨੇ, ਚੌਧਰੀ ਦਾ ਵੀ ਇਸ ਤਰ੍ਹਾਂ ਦਾ ਜੁੱਸਾ, ਇਸ ਤਰ੍ਹਾਂ ਦਾ ਸਡੋਲ ਸਰੀਰ ਹੈ। ਇਹਨੇ ਚੌਧਰੀ ਦੇ ਸਾਹਮਣੇ ਆਪਣੇ ਮਨ ਦਾ ਵਿਚਾਰ ਰੱਖ ਦਿੱਤਾ। ਕਹਿਣ ਲੱਗਾ, ਹੇਮਰਾਜ ਜੀ, ਮੇਰਾ ਮਨ ਕਹਿੰਦਾ ਇੱਕ ਚੋਲਾ ਸੀ ਕੇ ਤਿਆਰ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਚਰਨ ਸ਼ਰਨ ਵਿੱਚ ਲੈ ਕੇ ਜਾਵਾਂ ਭੇਟ ਕਰਨ ਵਾਸਤੇ, ਪਰ ਮੇਰੇ ਪਾਸ ਮਾਪ ਨਹੀਂ ਹੈ। ਜੋ ਮੈਂ ਸੁਣਿਆ, ਸੁਣਨ ਦੇ ਮੁਤਾਬਕ ਉਹਨਾਂ ਦਾ ਸਰੀਰ ਤੁਹਾਡੇ ਸਰੀਰ ਦੇ ਨਾਲ ਜ਼ਰੂਰ ਮੇਲ ਖਾਂਦਾ ਹੋਏਗਾ। ਮੈਂ ਚਾਹੁੰਦਾ ਕਿ ਮਾਪ ਤੇਰਾ ਲੈ ਕੇ ਚੋਲਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਬਣਾਵਾਂ। ਚੌਧਰੀ ਹੇਮ ਰਾਜ ਵੀ ਸ਼ੁੱਧ ਬਿਰਤੀ ਦਾ ਮਾਲਕ ਹੈ। ਇਹ ਚੌਧਰੀ ਹੇਮ ਰਾਜ ਵੀ ਪਵਿੱਤਰ ਮਨ ਵਾਲਾ ਹੈ ਔਰ ਸਤ ਸੰਗੀ ਪੁਰਸ਼ ਹੈ, ਨੇਕ ਸੁਭਾਅ ਦਾ ਮਾਲਕ ਹੈ, ਪਰ ਉਹ ਉਪਕਾਰੀ ਹੈ। ਚੌਧਰੀ ਹੇਮ ਰਾਜ ਦੇ ਸਰੀਰ ਦਾ ਮਾਪ ਲੈ ਕੇ ਮੋਹਕਮ ਸਿੰਘ ਦੇ ਪਿਤਾ ਭਾਈ ਤੀਰਥ ਚੰਦ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ ਕੇ ਚੋਲਾ ਬਣਾਉਣਾ ਆਰੰਭ ਕੀਤਾ। ਚੋਲਾ ਤਿਆਰ ਹੋਇਆ ਹੈ। ਚੌਧਰੀ ਹੇਮ ਰਾਜ, ਭਾਈ ਮੋਹਕਮ ਸਿੰਘ ਦੇ ਪਿਤਾ ਭਾਈ ਮੋਹਕਮ ਸਿੰਘ, ਇਹ ਤਿੰਨੇ ਜਿਨ੍ਹਾਂ ਦਾ ਪੁਰਾਣਾ ਨਾਂ ਮੋਹਕਮ ਚੰਦ ਹੈ, ਮੈਂ ਲਫ਼ਜ਼ ਵਰਤ ਰਿਹਾ, ਸਿੰਘ ਬਾਅਦ ਵਿੱਚ ਬਣ ਗਏ ਸਨ, ਤਿੰਨੇ ਜਣੇ ਚਲਦੇ ਚਲਦੇ ਦਵਾਰਕਾ ਨਗਰੀ ਬੜੌਦਾ ਕੋਲੋਂ ਅਨੰਦਪੁਰ ਪਹੁੰਚ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ। ਉਦੋਂ ਮੋਹਕਮ ਚੰਦ ਦੀ ਉਮਰ ਕੋਈ ਬਹੁਤ ਵੱਡੀ ਨਹੀਂ ਹੈ। ਪਾਤਸ਼ਾਹ ਦੇ ਦੀਦਾਰ ਕੀਤੇ, ਚੋਲੇ ਵਾਲੀ ਸਾਰੀ ਕਹਾਣੀ ਕਹਿ ਸੁਣਾਈ। ਹੇਮਰਾਜ ਕਹਿਣ ਲੱਗਾ, ਪਾਤਸ਼ਾਹ, ਇਹਨਾਂ ਨੇ ਮੇਰੇ ਸਰੀਰ ਵਿੱਚੋਂ ਤੁਹਾਨੂੰ ਵੇਖਿਆ, ਮੇਰਾ ਮਾਪ ਲੈ ਕੇ ਚੋਲਾ ਤੁਹਾਡਾ ਤਿਆਰ ਕੀਤਾ ਤੇ ਸਬੱਬ ਵੀ ਇਹ ਬਣੇ ਨੇ, ਇਹ ਮੈਨੂੰ ਤੁਹਾਡੇ ਚਰਨਾਂ ਵਿੱਚ ਲੈ ਕੇ ਆਏ ਨੇ। ਹੇਮ ਰਾਜ ਨੇ ਅੰਮ੍ਰਿਤ ਛਕਿਆ, ਨਾਂ ਬਣ ਗਿਆ ਹੇਮ ਸਿੰਘ। ਤੀਰਥ ਚੰਦ ਪਿਤਾ ਨੇ ਅੰਮ੍ਰਿਤ ਛਕਿਆ, ਨਾਂ ਬਣ ਗਿਆ ਤੀਰਥ ਸਿੰਘ। ਤੇ ਭਾਈ ਮੋਹਕਮ ਸਿੰਘ ਨੇ ਅੰਮ੍ਰਿਤ ਪਾਨ ਕੀਤਾ ਹੈ, ਨਾਂ ਬਣ ਗਿਆ ਮੋਹਕਮ ਸਿੰਘ। ਇਹ ਕਥਾ ਤੇ ਬਾਅਦ ਦੀ ਏ, ਪਰ ਮੈਂ ਇਸ਼ਾਰਤਨ ਬੇਨਤੀ ਕਰ ਰਿਹਾ। ਇਨ੍ਹਾਂ ਨੇ ਬਾਅਦ ਵਿਚ ਤਿੰਨਾਂ ਨੇ ਅੰਮ੍ਰਿਤ ਛਕਿਆ ਹੈ ਔਰ ਇਨ੍ਹਾਂ ਦੇ ਨਾਮ ਹੀ ਬਦਲ ਜਾਂਦੇ ਨੇ। ਇਹ ਭਾਈ ਮੋਹਕਮ ਸਿੰਘ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀਆਂ ਫੌਜਾਂ ਦੇ ਮੁਖੀਏ ਨੇ ਔਰ ਇਹ ਚਮਕੌਰ ਦੀ ਗੜੀ ਦੇ ਅੰਦਰ ਸ਼ਹਾਦਤ ਦਾ ਜਾਮ ਪੀਂਦੇ ਨੇ। ਇਸ ਤੋਂ ਅੱਗੇ ਨੰਬਰ ਆਉਂਦਾ ਹੈ ਭਾਈ ਹਿੰਮਤ ਸਿੰਘ ਪਿਆਰਾ। ਇਹ ਵੀ ਪੰਜਾਂ ਪਿਆਰਿਆਂ ਵਿੱਚੋਂ ਦੋ ਪਿਆਰੇ ਤੇ ਗੁਰੂ ਗੋਬਿੰਦ ਸਿੰਘ ਨਾਲ ਨਿਕਲ ਜਾਂਦੇ ਨੇ। ਇੱਕ ਭਾਈ ਦਇਆ ਸਿੰਘ ਜੀ ਪੰਜਾਂ ਪਿਆਰਿਆਂ ਦੇ ਮੁਖੀਏ ਔਰ ਸਭ ਤੋਂ ਪਹਿਲਾਂ ਸੀਸ ਭੇਟ ਕਰਨ ਵਾਲੇ ਤੇ ਨੰਬਰ 2 ਦੇ ਉੱਤੇ ਭਾਈ ਧਰਮ ਸਿੰਘ, ਦੋਵੇਂ ਨਿਕਲ ਜਾਂਦੇ ਨੇ ਪਾਤਸ਼ਾਹ ਦੇ ਨਾਲ ਚਮਕੌਰ ਦੀ ਗੜੀ ਵਿੱਚੋਂ। ਪਰ ਤਿੰਨ ਪਿਆਰੇ ਸ਼ਹਾਦਤ ਦਾ ਜਾਮ ਪੀਂਦੇ ਨੇ। ਨੰਬਰ 3 ਦੇ ਉੱਤੇ ਵਾਰੀ ਆਉਂਦੀ ਹੈ ਭਾਈ ਹਿੰਮਤ ਸਿੰਘ ਦੀ। ਇਸ਼ਾਰਤਨ ਬੇਨਤੀ ਕਰਾਂ, ਇਨ੍ਹਾਂ ਦੇ ਪਿਤਾ ਦਾ ਨਾਂ ਗੁਲਜ਼ਾਰੀ ਚੰਦ ਹੈ। ਇਹ ਝੀਵਰ ਜਾਤ ਦੇ ਨਾਲ ਸੰਬੰਧ ਰੱਖਦੇ ਨੇ। 1661 ਵਿੱਚ ਇਨ੍ਹਾਂ ਦਾ ਜਨਮ ਹੁੰਦਾ ਹੈ ਤੇ ਜਗਨਨਾਥਪੁਰੀ ਦੇ ਅੰਦਰ ਇਨ੍ਹਾਂ ਦਾ ਜਨਮ ਹੁੰਦਾ ਹੈ। ਜਗਨਨਾਥਪੁਰੀ ਸਮੁੰਦਰ ਦੇ ਕਿਨਾਰੇ ਦੁਰਾਡੇ ਉਹ ਪੁਰੀ ਹੈ, ਉੜੀਸਾ ਸਟੇਟ ਦੇ ਅੰਦਰ ਕਟਕ ਜ਼ਿਲ੍ਹੇ ਦੇ ਅੰਦਰ ਇਹ ਜਗ੍ਹਾ ਪੈਂਦੀ ਹੈ, ਜਿੱਥੇ ਸੰਨ 1509 ਨੂੰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਵੀ ਪਧਾਰੇ ਸਨ 1509 ਨੂੰ। ਔਰ ਆਹ ਜਿਹੜਾ ਸ਼ਬਦ ਪੜ੍ਹਦੇ ਹੋ ਨਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ, ਇਹ ਸ਼ਬਦ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉੱਥੇ ਉਚਾਰਿਆ ਸੀ। ਉਹਨਾਂ ਦੀ ਆਰਤੀ ਨੂੰ ਸਾਹਮਣੇ ਰੱਖ ਕੇ ਖੰਡਨ ਕਰਦੇ ਹੋਏ ਪਾਰ ਬ੍ਰਹਮ ਪਰਮੇਸ਼ਵਰ ਦੀ ਆਰਤੀ ਕਿਵੇਂ ਕਰੀਦੀ, ਇਹ ਸ਼ਬਦ ਸਾਡੀ ਝੋਲੀ ਵਿੱਚ ਪਾਇਆ। ਇਹ ਗੱਲ ਵੱਖਰੀ ਏ ਕਿ ਆਰਤੀਆਂ ਅਸੀਂ ਅੱਜ ਵੀ ਉਸ ਤਰ੍ਹਾਂ ਹੀ ਕਰ ਰਹੇ ਹਾਂ ਜਿਵੇਂ ਉਹ ਹਿੰਦੂ ਉਦੋਂ ਕਰਦੇ ਸਨ ਜਿਸ ਕੰਮ ਕਰਨ ਤੋਂ ਪਾਤਸ਼ਾਹ ਨੇ ਵਰਜਿਆ ਸੀ, ਕੰਮ ਅੱਜ ਵੀ ਉਹੀ ਕਰ ਰਹੇ ਹਾਂ। ਅੱਜ ਵੀ ਉਸ ਤਰ੍ਹਾਂ ਹੀ ਫੁੱਲਾਂ ਦੀ ਵਰਖਾ ਏ ਆਰਤੀ ਕਰ ਰਹੇ ਹਾਂ, ਜਦਕਿ ਪਾਤਸ਼ਾਹ ਨੇ ਵਰਜਿਆ ਸੀ ਨਹੀਂ। ਖੈਰ, ਉੜੀਸਾ ਦੇ ਅੰਦਰ 1661 ਦੇ ਅੰਦਰ ਇਨ੍ਹਾਂ ਦਾ ਜਨਮ ਹੁੰਦਾ ਹੈ। ਉੜੀਸਾ ਦੇ ਅੰਦਰ ਅੱਜ ਇੱਕ ਮੰਦਰ ਹੈ ਔਰ ਬਹੁਤ ਵੱਡਾ ਹੈ, ਜਿੱਥੇ ਪਾਤਸ਼ਾਹ ਨੇ ਆਰਤੀ ਉਚਾਰੀ ਸੀ। ਇਸ ਮੰਦਰ ਦੀ ਲੰਬਾਈ ਤਕਰੀਬਨ 665 ਫੁੱਟ ਹੈ। ਇਸ ਮੰਦਰ ਦੀ ਚੌੜਾਈ 644 ਫੁੱਟ ਹੈ। ਇਹਦੀ ਬਾਹਰਲੀ ਦੀਵਾਰ ਦੀ ਉਚਾਈ 24 ਫੁੱਟ ਹੈ ਔਰ ਮੰਦਰ ਜ਼ਮੀਨ ਤੋਂ ਲੈ ਕੇ ਕਲਸ਼ ਤੱਕ ਉੱਪਰ ਤੱਕ 192 ਫੁੱਟ ਉੱਚਾ ਹੈ। ਇੱਥੇ ਇੱਕ ਕਲਯੁਗ ਨਾਮ ਦਾ ਪੰਡਿਤ ਰਹਿੰਦਾ ਸੀ, ਜਿਹਦੇ ਨਾਲ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਗੋਸ਼ਟੀ ਹੋਈ। ਜਿਹੜਾ ਪੜ੍ਹਦੇ ਹੋ ਨਾ ਕਿ ਸਤਿਗੁਰੂ ਨੂੰ ਕਲਯੁਗ ਮਿਲਿਆ, ਕਲਯੁਗ ਉਹ ਨਹੀਂ ਜਿਹਦਾ ਨਾਂ ਸਮਾਂ ਹੈ, ਉਹ ਯੁੱਗ ਨਹੀਂ, ਉਹਨਾਂ ਯੁੱਗਾਂ ਨੂੰ ਗੁਰਬਾਣੀ ਮਹਾਨਤਾ ਵੀ ਨਹੀਂ ਦਿੰਦੀ। ਇਹ ਕਲਯੁਗ ਨਾਂ ਦਾ ਬ੍ਰਾਹਮਣ ਹੈ, ਪੰਡਿਤ ਹੈ ਔਰ ਜਗਨਨਾਥਪੁਰੀ ਦੇ ਅੰਦਰ ਇਹ ਪੁਜਾਰੀ ਹੈ ਮੰਦਰ ਦੇ ਅੰਦਰ। ਉਹ ਕਲਯੁਗ ਨਾਮ ਦਾ ਬ੍ਰਾਹਮਣ ਮਿਲਦਾ। ਇੱਥੇ ਵਿਸ਼ਨੂੰ ਦੀ ਬੜੀ ਵੱਡੀ ਇੱਕ ਤਸਵੀਰ ਤੇ ਤਸਵੀਰ ਬਿਨਾਂ ਕਿਸੇ ਸਹਾਰੇ ਤੋਂ ਇਨ੍ਹਾਂ ਨੇ ਖੜੀ ਕੀਤੀ ਸੀ। ਲੋਕਾਂ ਨੂੰ ਭਰਮ ਪਾਉਂਦੇ ਰਹੇ ਕਿ ਵਿਸ਼ਨੂੰ ਆਪਣੀ ਕਰਾਮਾਤ ਦੇ ਸਹਾਰੇ ਆਪ ਖੜੇ ਨੇ, ਪਰ ਸੀ ਕੀ, ਦੀਵਾਰਾਂ ਦੇ ਨਾਲ ਚੁੰਬਕੀ ਸ਼ਕਤੀ ਚਾਰ ਚੁਫੇਰੇ ਇਸ ਲਹਿਜੇ ਦੇ ਨਾਲ ਫਿੱਟ ਕੀਤੀ ਸੀ। ਨਾ ਉਹ ਮੂਰਤੀ ਉੱਪਰ ਜਾ ਰਹੀ ਏ, ਨਾ ਉਹ ਥੱਲੇ ਆ ਰਹੀ ਏ, ਨਾ ਸੱਜੇ ਨਾ ਖੱਬੇ, ਇਸ ਤਰ੍ਹਾਂ ਖਲੋਤੀ ਸੀ ਜਿਵੇਂ ਹਵਾ ਦੇ ਅੰਦਰ ਖਲੋਤੀ ਹੁੰਦੀ, ਪਰ ਚੁੰਬਕੀ ਤਾਕਤ ਦੇ ਨਾਲ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਬਾਣੀ ਉਚਾਰੀ। ਖੈਰ, ਭਾਈ ਹਿੰਮਤ ਸਿੰਘ 17 ਸਾਲਾਂ ਦੀ ਉਮਰ ਦੇ ਅੰਦਰ ਆਨੰਦਪੁਰ ਸਾਹਿਬ ਆਉਂਦੇ ਨੇ, 44 ਸਾਲਾਂ ਦੀ ਉਮਰ ਦੇ ਅੰਦਰ ਸ਼ਹਾਦਤ ਦਾ ਜਾਮ ਪੀਂਦੇ ਨੇ, 31 ਸਾਲ ਇਹਨਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਨਿਭਾਈ ਤੇ ਜਦੋਂ ਭਾਈ ਹਿੰਮਤ ਸਿੰਘ ਸ਼ਹੀਦ ਹੁੰਦੇ ਨੇ ਉਦੋਂ ਚਮਕੌਰ ਦੀ ਗੜੀ ਵਿੱਚੋਂ ਨਿਕਲ ਕੇ ਤਕਰੀਬਨ 38 ਸਿੰਘ ਸ਼ਹਾਦਤ ਦਾ ਜਾਮ ਪੀ ਚੁੱਕੇ ਸਨ ਤੇ ਗਿਣਤੀ ਦੇ 5 ਹੀ ਸਿੰਘ ਬਾਕੀ ਸਨ ਉਸ ਗੜੀ ਦੇ ਅੰਦਰ। ਉਹਨਾਂ ਦੀ ਦਾਸਤਾਨ ਆਉਣ ਵਾਲੇ ਕੱਲ ਨੂੰ ਮੈਂ ਆਪ ਸੰਗਤਾਂ ਦੇ ਰੂਬਰੂ ਪੇਸ਼ ਕਰਨ ਦਾ ਨਿਮਾਣਾ ਯਤਨ ਕਰਾਂਗਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ।

सास सास नानक आराधे, आठ पहर गुण गावा। विसर नाहीं दातार अपना नाम देहो, गुण गावा दिन रात नानक चाओ एहो, गुण गावा दिन रात नानक चाहो एहो। परम सम्मान योग सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुबाए मान खोए बैठे गुरमुख प्यारे सतसंगी जनों, आज आप जी शहीदां दे सिरताज पंचम गुरुदेव श्री गुरु अर्जन देव महाराज जी का शहादत वाला दिन मना रहे हो। आपने हजूर दे पावन पवित्र इलाही बचना दा कीर्तन सरवण कीता है। आओ सतगुरु गुरु अर्जन देव महाराज जी दे पावन पवित्र जीवन नू और हजूर दी इलाही बाणी दी विचार करिए। विचार आरंभन तो पहला आप कृपा करके समूह माई भाई एकाग्रता बख्शो, हजूर दे चरणा विच अपनी हाजरी लवाइए ते गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। जिमें पिछले दिने अर्ज की थी सी कि सतगुरु गुरु अर्जन देव महाराज उन्हां दी शहादत दे कारण की सन, सतगुरु गुरु अर्जन देव महाराज जी नू जहांगीर दी मतस्वी नीति जेड़ा ए नहीं सी चाहुंदा कि गुरु नानक साहिब दे घर अंदर लोक इन्हां दा बादशाह नालों वद अदब करन, नहीं सी चाहुंदा कि इन्हां कोल कोई केंद्री अस्थान होवे जिस दे अंदर दी ए बिरती सी मेरे प्रभाव अधीन आके जो इन्हां ने गुरु ग्रंथ साहिब जी दी रचना कीती है, सृजना कीती है, उस गुरु ग्रंथ साहिब जी दे अंदर मेरी मर्जी दे मुताबिक शब्द पाए जाए। पर सतगुरु गुरु अर्जन देव महाराज जी ने असूल नाल समझौता नहीं कीता, असूल तो गिरन दी बात नहीं कीती ते सतगुरु गुरु अर्जन देव महाराज उन्हां नूं शहीद करन दा जहांगीर ने हुक्म दे दिता है ते लाहौर दी धरती ते मुर्तजा खाए जिस नूं ए फरमान जारी करके बादशाह ने कहा कि गुरु अर्जन देव जी दे परिवार नूं उन्हां दा घर घाट जब्त कर लिया जाए।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕੋਸ਼ਿਸ਼ ਕਰੋ ਮਨਾਉਣ ਦੀ। ਜੁਰਮਾਨਾ ਭਰਦੇ ਜਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਾਡੇ ਮੁਤਾਬਕ ਕੁਝ ਬਚਨ ਦਰਜ ਕਰਦੇ, ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਉੱਪਰ ਇਸ ਚੀਜ਼ ਦਾ ਕੋਈ ਅਸਰ ਨਹੀਂ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੋਂ ਲਾਹੌਰ ਗਏ ਨੇ। ਹਜ਼ੂਰ ਜਿੱਦਣ ਲਾਹੌਰ ਜਾਂਦੇ ਨੇ, ਸਿੱਖ ਵਿਦਵਾਨਾਂ ਨੇ ਇਹ ਸਾਰੀ ਘਟਨਾ ਨੂੰ ਆਪਣੇ ਆਪਣੇ ਢੰਗ ਨਾਲ ਬਿਆਨ ਕੀਤਾ। ਗੁਰੂ ਅਰਜਨ ਦੇਵ ਜੀ ਘਰੋਂ ਨਿਕਲਣ ਤੋਂ ਪਹਿਲਾਂ ਆਪਣੇ ਸਤਿਕਾਰਯੋਗ ਮਹਿਲ, ਜਿਨ੍ਹਾਂ ਨੂੰ ਆਪਾਂ ਅਦਬ ਨਾਲ ਮਾਤਾ ਗੰਗਾ ਜੀ ਕਹਿੰਦੇ ਹਾਂ, ਤੁਰਨ ਤੋਂ ਪਹਿਲਾਂ ਗੁਰਦੇਵ ਨੇ ਉਹਨਾਂ ਨਾਲ ਬਚਨ ਕੀਤੇ ਨੇ ਕਿ ਸਾਡੇ ਜਾਣ ਤੋਂ ਬਾਅਦ ਕਿਸੇ ਕਿਸਮ ਦਾ ਕੋਈ ਸੋਗ ਨਹੀਂ ਮਨਾਉਣਾ। ਇਹਦਾ ਮਤਲਬ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਰੱਥ ਜਾਣਦੇ ਨੇ ਕਿ ਲਾਹੌਰ ਸ਼ਹਾਦਤ ਹੋਵੇਗੀ, ਪਰਤ ਕੇ ਅਸੀਂ ਵਾਪਸ ਅੰਮ੍ਰਿਤਸਰ ਦੀ ਧਰਤੀ ਤੇ ਆਉਣਾ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਸਾਡੇ ਜਾਣ ਤੋਂ ਬਾਅਦ ਸੋਗ ਨਹੀਂ ਮਨਾਉਣਾ, ਉਸ ਕਰਤਾਰ ਦੇ ਭਾਣੇ ਵਿੱਚ ਰਹਿਣਾ। ਇਹ ਸਰੀਰਾਂ ਦਾ ਸੰਬੰਧ ਬਣਿਆ, ਇੱਕ ਦੇ ਇਹਨਾਂ ਨੇ ਵਿਛੜਨਾ। ਸ਼ਬਦ ਨਾਲ ਪ੍ਰੀਤ ਕਰਿਓ, ਸਰੀਰ ਸ਼ਬਦ ਨਾਲ ਜੁੜੇ ਹੋਏ ਕਦੀ ਟੁੱਟਦੇ ਨਹੀਂ। ਤੇ ਮਾਤਾ ਗੰਗਾ ਜੀ ਨੂੰ ਉਪਦੇਸ਼ ਦੇ ਕੇ ਗੁਰੂ ਅਰਜਨ ਦੇਵ ਜੀ, ਬਾਬਾ ਬੁੱਢਾ ਜੀ ਔਰ ਭਾਈ ਗੁਰਦਾਸ ਨੂੰ ਬੁਲਾਇਆ। ਸਿੱਖ ਵਿਦਵਾਨ ਇਹ ਵੀ ਮੰਨਦੇ ਨੇ ਕਿ ਗੁਰਦੇਵ ਜੀ ਗੁਰਤਾ ਗੱਦੀ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਦੇ ਕੇ ਤੁਰੇ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ, ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਪਿੱਛੇ ਰਹੇ ਨੇ। ਹਜ਼ੂਰ ਅੰਮ੍ਰਿਤਸਰ ਦਰਬਾਰ ਸਾਹਿਬ ਨਮਸਕਾਰ ਕੀਤੀ ਏ, ਪਰਕਰਮਾ ਕੀਤੀਆਂ ਹਰਿਮੰਦਰ ਸਾਹਿਬ ਦੀਆਂ, ਤੇ ਜਦੋਂ ਲਾਹੌਰ ਨੂੰ ਜਾਣ ਲੱਗੇ ਨੇ ਤੇ ਅੰਮ੍ਰਿਤਸਰ ਦੀ ਬਹੁਤ ਸਾਰੀ ਸੰਗਤ ਗੁਰੂ ਅਰਜਨ ਦੇਵ ਜੀ ਦੇ ਨਾਲ ਤੁਰੀ। ਕਈਆਂ ਦੇ ਹਿਰਦੇ ਬੈਰਾਗ ਨਾਲ ਭਰੇ ਪਏ ਸਨ, ਤੇ ਕਈਆਂ ਗੁਰਮੁਖਾਂ ਨੂੰ ਇਹ ਪਤਾ ਹੈ ਕਿ ਗੁਰੂ ਅਰਜਨ ਦੇਵ ਜੀ ਹੁਣ ਗਏ, ਪਰਤ ਕੇ ਸਰੀਰ ਵਿੱਚ ਵਾਪਸ ਨਹੀਂ ਆਉਣਾ, ਤੇ ਤੁਰਨ ਲੱਗਿਆਂ ਸਾਰੀ ਸੰਗਤ ਨੂੰ ਵਾਪਸ ਮੋੜ ਦਿੱਤਾ, ਉਸ ਕਰਤਾਰ ਦੇ ਭਾਣੇ ਵਿੱਚ ਉਹਦੀ ਰਜ਼ਾ ਵਿੱਚ ਰਹਿਣ ਦਾ ਹੁਕਮ ਕੀਤਾ, ਤੇ ਸਾਹਿਬ ਦੇ ਨਾਲ ਕੇਵਲ ਪੰਜ ਸਿੱਖ ਗਏ। ਮੈਂ ਅਰਜ਼ ਕਰਾਂ, ਉਹਨਾਂ ਪੰਜਾਂ ਸਿੱਖਾਂ ਵਿੱਚੋਂ ਭਾਈ ਵਿਧੀ ਚੰਦ ਨੇ, ਭਾਈ ਲੰਗਾਹ ਏ, ਭਾਈ ਪੈੜਾ ਏ, ਭਾਈ ਜੇਠਾ ਜੀ ਨੇ, ਤੇ ਪੰਜਵਾਂ ਸਿੱਖ ਏ ਭਾਈ ਪਿਰਾਣਾ। ਇਹ ਪੰਜ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਗਏ ਨੇ। ਲਾਹੌਰ ਜਦੋਂ ਸਤਿਗੁਰੂ ਪਹੁੰਚੇ ਨੇ, ਹਜ਼ੂਰ ਨੂੰ ਹਵੇਲੀ ਦੇ ਅੰਦਰ ਇਹਨਾਂ ਨੇ ਕੈਦ ਕੀਤਾ, ਪੰਜਾਂ ਸਿੱਖਾਂ ਨੂੰ ਵੱਖਰਿਆਂ ਕੈਦ ਕੀਤਾ, ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਇਹਨਾਂ ਨੇ ਮੁਰਤਜ਼ਾ ਖਾਨ ਦੇ ਸਾਹਮਣੇ ਲੈ ਕੇ ਗਏ। ਉਹਨੇ ਫਿਰ ਉਹ ਗੱਲਾਂ ਦੁਹਰਾਈਆਂ ਨੇ ਕਿ ਜਾਂ ਤਾਂ ਤੁਸੀਂ ਬਾਦਸ਼ਾਹ ਦੀ ਹੁਕਮ ਨੂੰ ਮੰਨ ਕੇ ਉਹਦੀ ਈਨ ਨੂੰ ਕਬੂਲ ਕਰ ਲਵੋ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕੀਤੀ, ਉਹਨਾਂ ਨੇ ਖੁਸਰੋ ਨੂੰ ਪਨਾਹ ਦੇਣ ਦੀ ਗੱਲ ਕੀਤੀ, ਤੇ ਨਾਲ ਇੱਕ ਇਹ ਵੀ ਡਰਾਵਾ ਦੇ ਦਿੱਤਾ ਕਿ ਜੇਕਰ ਤੁਸੀਂ ਕੋਈ ਵੀ ਸਾਡੀ ਗੱਲ ਨਾ ਮੰਨੀ ਤੇ ਅਸੀਂ ਤੁਹਾਨੂੰ ਇੱਥੇ ਖਤਮ ਕਰ ਦੇਵਾਂਗੇ। ਤੇ ਗੁਰੂ ਅਰਜਨ ਦੇਵ ਮਹਾਰਾਜ ਭਾਣੇ ਵਿੱਚ ਵਿਚਰਨ ਵਾਲਿਆਂ ਨੇ ਇਹੀ ਗੱਲ ਕਹੀ ਸੀ। ਕਹਿਣ ਲੱਗੇ, ਸੱਜਣੋ, ਮੈਂ ਉਦਣ ਅਰਜ਼ ਕੀਤੀ ਸੀ, ਬਾਣੀ ਇਹ ਧੁਰ ਕੀ ਏ, ਬਚਨ ਇਹਦੇ ਵਿੱਚ ਉਹਨਾਂ ਦੇ ਨੇ ਜਿਹੜੇ ਪ੍ਰਭੂ ਨਾਲ ਅਭੇਦ ਹੋ ਚੁੱਕੇ ਨੇ, ਅਸੀਂ ਜੁਰਮਾਨਾ ਕਿਸੇ ਨੂੰ ਭਰਨਾ ਨਹੀਂ, ਤੇ ਜੇ ਕੋਈ ਗੁਰੂ ਘਰ ਆ ਕੇ ਪੰਗਤ ਵਿੱਚ ਬੈਠ ਕੇ ਲੰਗਰ ਛਕ ਜਾਂਦਾ ਤੇ ਇਹਦੇ ਨਾਲ ਕਿਸੇ ਦੇ ਹਿਰਦੇ ਨੂੰ ਦੁੱਖ ਨਹੀਂ ਆਉਣਾ ਚਾਹੀਦਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਲਈ ਫਿਰ ਇਹਨਾਂ ਨੇ ਹੁਕਮ ਕਰ ਦਿੱਤਾ, ਯਾਤਾ ਵਾ ਸਿਆਸਤ ਦੇ ਕਾਨੂੰਨ ਦੇ ਮੁਤਾਬਕ, ਜਿਹੜਾ ਕਾਨੂੰਨ ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਨੇ, ਸੰਨ 1218 ਦੇ ਅੰਦਰ ਚੰਗੇਜ਼ ਖਾਨ ਨੇ ਆਪਣੀ ਹਕੂਮਤ ਸਮੇਂ ਬਣਾਇਆ ਸੀ, ਕਿਸੇ ਪੀਰ ਫਕੀਰ ਨੂੰ ਕਿਸੇ ਰੂਹਾਨੀਅਤ ਵਿੱਚ ਪੁੱਗੇ ਹੋਏ ਨੂੰ ਜਦੋਂ ਖਤਮ ਕਰਨਾ ਹੋਵੇ ਤੇ ਉਹਨੂੰ ਇਸ ਢੰਗ ਨਾਲ ਤਸੀਹੇ ਦੇ ਕੇ ਸ਼ਹੀਦ

ਪਰ ਹਜ਼ੂਰ ਉਸ ਅਕਾਲ ਪੁਰਖ ਦੇ ਭਾਣੇ ਵਿੱਚ ਉਸ ਦੀ ਰਜ਼ਾ ਦੇ ਅੰਦਰ ਉਹਦਾ ਸ਼ੁਕਰਾਨਾ ਕਰਦੇ ਰਹੇ। ਸਤਿਗੁਰੂ ਨੂੰ ਫਿਰ ਇਹ ਗੱਲ ਕਹੀ ਗਈ ਕਿ ਤੁਸੀਂ ਅਜੇ ਵੀ ਪ੍ਰਵਾਨ ਕਰ ਲਵੋ, ਪਰ ਗੁਰੂ ਅਰਜਨ ਦੇਵ ਜੀ ਨੇ ਸਮਝੌਤਾ ਨਹੀਂ ਕੀਤਾ ਤੇ ਕਿੰਨੇ ਪਹਿਲੇ ਦਿਨ ਇਹਨਾਂ ਨੇ ਕੀ ਕੀਤਾ, ਜਿਸ ਹਵੇਲੀ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਕੈਦ ਕੀਤਾ ਗਿਆ, ਨਾ ਤਾਂ ਮਹਾਰਾਜ ਜੀ ਨੂੰ ਸ਼ਕਲ ਲਈ ਜਲ ਦਿੱਤਾ ਗਿਆ, ਜੇ ਪਿਆਸ ਲੱਗੇ ਪੀਣ ਨੂੰ ਪਾਣੀ ਨਹੀਂ ਦੇਣਾ, ਜੇ ਭੁੱਖ ਲੱਗੇ ਸ਼ਕਲ ਨੂੰ ਇਹਨਾਂ ਨੂੰ ਪ੍ਰਸ਼ਾਦਾ ਨਹੀਂ ਦੇਣਾ, ਨਾ ਪਾਣੀ ਨਾ ਪ੍ਰਸ਼ਾਦਾ। ਸਤਿਗੁਰੂ ਨੂੰ ਭੁੱਖੇ ਰੱਖ ਕੇ ਚਾਹੁੰਦੇ ਨੇ ਕਿ ਕਿਸੇ ਤਰੀਕੇ ਦੇ ਨਾਲ ਇਹ ਮੰਨ ਜਾਣ, ਪਰ ਇੰਨਾ ਪਤਾ ਨਹੀਂ ਜਿਹੜਾ ਸਤਿਗੁਰੂ ਆਪ ਬਾਣੀ ਦੇ ਅੰਦਰ ਬਚਨ ਕਰਦਾ ਹੋਵੇ ਕਿ ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇੱਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਉਹਨੂੰ ਪਾਣੀ ਦੀ ਪਿਆਸ ਨਾਲ ਤੇ ਪੇਟ ਦੀ ਭੁੱਖ ਦੇ ਨਾਲ ਉਹਦੇ ਅਸੂਲ ਤੋਂ ਕਦੀ ਡੇਗਿਆ ਨਹੀਂ ਜਾ ਸਕਦਾ। ਗੁਰੂ ਅਰਜਨ ਦੇਵ ਜੀ ਨੂੰ ਪਹਿਲਾਂ ਭੁੱਖਿਆਂ ਤੇ ਪਿਆਸਿਆਂ ਰੱਖਿਆ, ਜਦੋਂ ਹਜ਼ੂਰ ਉੱਤੇ ਕੋਈ ਅਸਰ ਨਹੀਂ ਹੋਇਆ ਤੇ ਭਾਈ ਸੰਤੋਖ ਸਿੰਘ ਦੇ ਮੁਤਾਬਕ ਕਹਿੰਦੇ ਨੇ ਅੱਜ ਸੂਰਜ ਪੂਰੇ ਜੋਬਨ ਤੇ ਤਪਿਆ, ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ ਨੇ ਤੇ ਰੇਤਾ ਇਸ ਤਰ੍ਹਾਂ ਤਪਦਾ ਪਿਆ ਜਿਵੇਂ ਮਨ ਨੂੰ ਪੱਤ ਤਪਦਾ ਹੋਵੇ। ਜਦੋਂ ਪੂਰੇ ਜੋਬਨ ਤੇ ਸੂਰਜ ਸ਼ਿਖਰ ਤੇ ਤਪਦਾ ਪਿਆ ਤੇ ਗੁਰੂ ਅਰਜਨ ਦੇਵ ਜੀ ਨੂੰ ਬਾਹਰ ਲਿਆਂਦਾ, ਭੁੱਖੇ ਤੇ ਪਿਆਸੇ ਰੱਖਣ ਤੋਂ ਬਾਅਦ ਸਤਿਗੁਰੂ ਨੂੰ ਉਸ ਤਪੀ ਹੋਈ ਰੇਤ ਦੇ ਉੱਤੇ ਬਿਠਾ ਦਿੱਤਾ ਗਿਆ ਤੇ ਮੇਰਾ ਸਤਿਗੁਰੂ ਉਸ ਤਪਦੀ ਰੇਤ ਤੇ ਚੌਂਕੜਾ ਮਾਰ ਕੇ ਬੈਠ ਗਏ ਤੇ ਉਸ ਪਿਆਰੇ ਦੀ ਯਾਦ ਵੀ ਜੁੜੇ। ਮੈਂ ਇੱਥੇ ਇੱਕ ਅਰਜ਼ ਕਰਨੀ ਚਾਹੁੰਦਾ ਵਾਂ, ਵੈਸੇ ਅੱਗ ਦੇ ਨਾਲ ਪਹਿਲਾਂ ਵੀ ਕਈ ਭਗਤਾਂ ਦਾ ਰੱਬੀ ਇਸ਼ਕ ਵਾਲਿਆਂ ਦਾ ਵਾਹ ਪਿਆ, ਪਰ ਜੋ ਕੁਝ ਗੁਰੂ ਅਰਜਨ ਦੇਵ ਜੀ ਨੇ ਕਰ ਦਿੱਤਾ ਸ਼ਾਇਦ ਇਹਦੀ ਮਿਸਾਲ ਕਿਤੇ ਦੁਨੀਆ ਵਿੱਚ ਮਿਲਦੀ ਹੋਵੇ। ਸਤਿਗੁਰੂ ਕੀ ਬਾਣੀ ਵਿੱਚੋਂ ਕੁਝ ਪ੍ਰਮਾਣ ਦੇ ਕੇ ਅਰਜ਼ ਕਰਨੀ। ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ, ਉਬਲਦੀ ਦੇਗ ਵਿੱਚ ਬੈਠੇ, ਸੀਸ ਵਿੱਚ ਗਰਮ ਰੇਤਾ ਪਾਇਆ ਤੇ ਸਿੱਖ ਵਿਦਵਾਨ ਕਹਿੰਦੇ ਨੇ ਇਸ ਤੋਂ ਪਹਿਲਾਂ ਦੋ ਘਟਨਾਵਾਂ ਹੋਰ ਵੀ ਨੇ। ਇੱਕ ਤਾਂ ਬੜੀ ਪੁਰਾਤਨ ਏ ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ ਤੇ ਜਿਹੜੀ ਹਰਨਾਕਸ਼ ਤੇ ਪ੍ਰਹਿਲਾਦ ਨਾਲ ਸੰਬੰਧਿਤ ਏ, ਤੇ ਦੂਸਰੀ ਘਟਨਾ ਕਹਿੰਦੇ ਨੇ ਨਿਮਰੂਦ ਦੀ ਕਚਹਿਰੀ ਅੰਦਰ ਹਜ਼ਰਤ ਇਬਰਾਹਿਮ ਨਾਲ ਸੰਬੰਧਿਤ ਏ। ਦੋਨੋਂ ਰੱਬੀ ਇਸ਼ਕ ਵਿੱਚ ਭਿੱਜੇ ਨੇ, ਇਬਰਾਹਿਮ ਵੀ ਪਰਮੇਸ਼ਵਰ ਖੁਦਾ ਦੇ ਪ੍ਰੇਮ ਵਿੱਚ ਭਿੱਜੇ, ਪ੍ਰਹਿਲਾਦ ਵੀ ਪ੍ਰਭੂ ਦੀ ਯਾਦ ਵਿੱਚ ਜੁੜਿਆ, ਪਰ ਅੱਗ ਇਹਨਾਂ ਦੋਨਾਂ ਦੇ ਸਾਹਮਣੇ ਆਈ ਏ। ਪਰ ਵਾਹਿਗੁਰੂ ਨੂੰ ਪ੍ਰੇਮ ਕਰਨ ਵਾਲੇ ਸਾਬਤ ਤਾਂ ਨਿਕਲ ਗਏ ਨੇ, ਪਰ ਉਹਨਾਂ ਦੇ ਜਾਣ ਤੋਂ ਬਾਅਦ ਅੱਜ ਤੱਕ ਲੋਕਾਂ ਦੇ ਮਨ ਵਿੱਚ ਇੱਕ ਸ਼ੰਕਾ ਬੈਠਾ ਰਿਹਾ, ਜਿਸ ਸ਼ੰਕੇ ਨੂੰ ਗੁਰੂ ਅਰਜਨ ਦੇਵ ਨੇ ਨਿਵਰਤ ਕਰ ਦਿੱਤਾ। ਮੈਂ ਅਰਜ਼ ਕਰਾਂ, ਹਜ਼ਰਤ ਇਬਰਾਹਿਮ ਨੇ ਖੁਦਾ ਦਾ ਜਦੋਂ ਨਾਰਾ ਮਾਰਿਆ ਤੇ ਨਮਰੂਦ ਨੇ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਨੇ। ਮੈਂ ਗੁਰੂ ਅਰਜਨ ਦੇਵ ਜੀ ਵੱਲ ਆਉਣਾ ਚਾਹੁੰਦਾ, ਸਿਰਫ ਦੋ ਤਿੰਨ ਉਦਾਹਰਣਾਂ ਦੇ ਕੇ। ਸ਼ਹੀਦਾਂ ਦਾ ਸਰਤਾਜ ਏ ਗੁਰੂ ਅਰਜਨ ਦੇਵ। ਕਹਿੰਦੇ ਨੇ ਨਮਰੂਦ ਨੇ ਇਬਰਾਹਿਮ ਨੂੰ ਕਿਹਾ ਸੀ, ਜੇ ਤੂੰ ਖੁਦਾ ਪ੍ਰਸਤ ਏ, ਜੇ ਤੂੰ ਹੱਕ ਦਾ ਨਾਰਾ ਮਾਰਨਾ ਤੇ ਆ ਬਲਦੇ ਹੋਏ ਅੰਗਿਆਰ ਨੇ, ਮੈਂ ਤਾਂ ਤੈਨੂੰ ਸਮਝਾਂਗਾ ਤੂੰ ਰੱਬੀ ਇਸ਼ਕ ਵਿੱਚ ਭਿੱਜੈ। ਜੇ ਤੂੰ ਤਪਦੇ ਹੋਏ ਅੱਗ ਦੇ ਅੰਗਿਆਰਿਆਂ ਤੇ ਨੰਗੇ ਪੈਰ ਤੁਰ ਕੇ ਦਿਖਾ ਦੇ, ਤੇ ਤਵਾਰੀਖ ਇਹ ਗੱਲ ਕਹਿੰਦੀ ਏ ਕਿ ਨਮਰੂਦ ਨੇ ਭੱਖਦੇ ਹੋਏ ਅੰਗਿਆਰੇ ਜ਼ਮੀਨ ਤੇ ਵਿਛਾ ਦਿੱਤੇ ਨੇ, ਅੱਗ ਦੀਆਂ ਲਪਟਾਂ ਉਹਨਾਂ ਅੰਗਿਆਰਿਆਂ ਵਿੱਚੋਂ ਨਿਕਲਦੀਆਂ ਨੇ, ਤੇ ਹਜ਼ਰਤ ਇਬਰਾਹਿਮ ਉਸ ਖੁਦਾ ਦੀ ਟੇਕ ਲੈ ਕੇ ਕਿ ਯਾ ਖੁਦਾ ਦੇਖੀ ਇਹਨਾਂ ਅੰਗਿਆਰਿਆਂ ਦੇ ਉੱਪਰ ਮੈਂ ਸਾਬਤ ਰਹਿ ਜਾਵਾਂ। ਜਦੋਂ ਉਹਨੇ ਖੁਦਾ ਦੇ ਚਰਨਾਂ ਵਿੱਚ ਅਰਜ਼ ਕੀਤੀ, ਕਹਿੰਦੇ ਨੇ ਤਵਾਰੀਖ ਮੁਤਾਬਕ ਉਹ ਅੱਗ ਦੇ ਅੰਗਿਆਰੇ ਫੁੱਲ ਬਣ ਗਏ, ਤੇ ਇਸ ਤਰ੍ਹਾਂ ਅੱਗ ਦੇ ਅੰਗਿਆਰੇ ਫੁੱਲ ਬਣ ਗਏ ਕਿ ਹਜ਼ਰਤ ਇਬਰਾਹਿਮ ਨੂੰ ਤੁਰਦਿਆਂ ਬਿਲਕੁਲ ਵੀ ਮੁਸ਼ਕਲ ਨਾ ਆਈ। ਹਜ਼ਰਤ ਇਬਰਾਹਿਮ ਤਾਂ ਸਾਬ ਨਿਕਲ ਗਿਆ, ਅੱਗ ਦੇ ਅੰਗਿਆਰਿਆਂ ਨੂੰ ਫੁੱਲ ਬਣਾ ਕੇ ਉਹਨਾਂ ਨੂੰ ਲੰਘ ਗਿਆ ਉਪਰੋਂ। ਪਰ ਉਹਦੇ ਜਾਣ ਤੋਂ ਬਾਅਦ ਲੋਕਾਂ ਨੇ ਇੱਕ ਗੱਲ ਸ਼ੁਰੂ ਕਰ ਦਿੱਤੀ, ਠੀਕ ਹੈ ਇਬਰਾਹਿਮ ਜਿੱਤ ਕੇ ਗਿਆ ਹੈ, ਪਰ ਜੇ ਅੱਗ ਆਪਣਾ ਸੁਭਾਅ ਨਾ ਬਦਲਦੀ ਤੇ ਸ਼ਾਇਦ ਹਜ਼ਰਤ ਇਬਰਾਹਿਮ ਡੋਲ ਜਾਂਦਾ, ਜੇ ਅੱਗ ਦੇ ਅੰਗਿਆਰੇ ਫੁੱਲ ਨਾ ਬਲਦੇ। ਮੈਂ ਅਰਜ਼ ਕਰ ਰਿਹਾ, ਗੁਰੂ ਅਰਜਨ ਦੇਵ ਨੇ ਕੋਈ ਦੁਨੀਆਂ ਦਾ ਸ਼ੰਕਾ ਰਹਿਣ ਹੀ ਨਹੀਂ ਦਿੱਤਾ। ਲੋਕਾਂ ਨੇ ਕਿਹਾ ਦੇਖੋ ਕਰਾਮਾਤ ਸੀ ਇਬਰਾਹਿਮ।

ਜ਼ਾਲਿਮ ਨੇ ਅੱਗ ਦੇ ਅੰਗਿਆਰੇ ਫੁੱਲ ਬਣਾ ਦਿੱਤੇ, ਤਾਂ ਹੀ ਤਾਂ ਉਹ ਇਹਨਾਂ ਉੱਪਰ ਬੜੇ ਸੁਖੈਨ ਤਰੀਕੇ ਨਾਲ ਨਿਕਲ ਗਿਆ। ਤੇ ਜੇ ਅੱਗ ਅੱਗ ਰਹਿੰਦੀ ਤੇ ਸ਼ਾਇਦ ਇਬਰਾਹਿਮ ਡੋਲ ਜਾਂਦਾ, ਅੱਗ ਦੇ ਅੰਗਿਆਰਿਆਂ ਤੇ ਨਾ ਤੁਰ ਸਕਦਾ। ਇਹਦਾ ਮਤਲਬ ਕਿ ਰੱਬੀ ਆਸ਼ਕ ਪ੍ਰਵਾਨ ਤਾਂ ਹੋ ਗਿਆ, ਪਰ ਉਹਦੇ ਜਾਣ ਤੋਂ ਬਾਅਦ ਉਹਦੀ ਕਰਨੀ ਤੇ ਲੋਕਾਂ ਨੇ ਸ਼ੱਕ ਕੀਤਾ ਕਿ ਇਹ ਤਾਂ ਅੱਗ ਸੁਭਾਅ ਬਦਲ ਗਈ ਸੀ, ਤੇ ਜੇ ਅੱਗ ਸੁਭਾਅ ਨਾ ਬਦਲਤੀ ਉਹਨੇ ਡੋਲ ਜਾਣਾ ਸੀ। ਦੂਜਾ ਬਾਣੀ ਵਿੱਚ ਪ੍ਰਮਾਣ ਹਜ਼ੂਰ ਨੇ ਦਿੱਤਾ, ਗੁਰੂ ਅਮਰਦਾਸ ਜੀ ਦੀ ਬਾਣੀ ਵੀ ਹੈ, ਭਗਤ ਨਾਮਦੇਵ ਜੀ ਦਾ ਵੀ ਬਚਨ ਹੈ, ਪ੍ਰਹਿਲਾਦ ਨੇ ਵੀ ਇੱਕ ਰੱਬ ਦਾ ਵਾਹਿਗੁਰੂ ਦੇ ਨਾਮ ਦਾ ਨਾਰਾ ਮਾਰਿਆ, ਤੇ ਬਾਪ ਨੇ ਅੱਗ ਇਹਦੇ ਸਾਹਮਣੇ ਵੀ ਲਿਆਂਦੀ, ਖੋਲਕਾ ਨੂੰ ਆਪ ਚਿਖਾਂ ਵਿੱਚ ਬਿਠਾਇਆ। ਇਹ ਗੱਲ ਵੱਖਰੀ ਕਿ ਖੋਲਕਾ ਸੜ ਕੇ ਰਾਖ ਹੋ ਗਈ, ਪ੍ਰਹਿਲਾਦ ਬਚ ਗਿਆ। ਦੂਸਰੀ ਉਦਾਹਰਣ ਨੇ ਥੰਮ ਤਪਾਏ ਨੇ ਬਾਣੀ ਵਿੱਚੋਂ ਪਰਮਾਣੇ, ਤਪਦੇ ਥੰਮ ਨੇ ਤੇ ਕਹਿ ਜੇ ਤੂੰ ਹਰਨਾਕਸ਼ ਨੂੰ ਨੀ ਜਪਣਾ, ਜਲੇ ਹਰੀ ਥਲੇ ਹਰੀ ਗਾਉਣਾ, ਤੇ ਇੱਕ ਕੰਮ ਕਰ, ਆ ਤਪਦੇ ਹੋਏ ਥੰਮ ਨੂੰ ਤੂੰ ਜਪੀ ਪਾ ਲੈ, ਵੇਖਾਂਗੇ ਤੇਰਾ ਭਗਵਾਨ ਹੈ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਸ ਪ੍ਰਹਿਲਾਦ ਨੇ ਜਦੋਂ ਤਪਦੇ ਹੋਏ ਥੰਮ ਨੂੰ ਆਪਣੇ ਹੱਥਾਂ ਨਾਲ ਗਵਕੜੀ ਪਾਈ, ਕਹਿਣ ਲੱਗੇ ਉਹ ਥੰਮ ਬਿਲਕੁਲ ਠੰਡਾ ਸੀਤ ਹੋ ਚੁੱਕਾ ਸੀ, ਪ੍ਰਹਿਲਾਦ ਵੀ ਪ੍ਰਵਾਨ ਚੜ ਗਿਆ, ਉਹਨੇ ਵੀ ਤਪਦੇ ਥੰਮ ਨੂੰ ਹੱਥ ਪਾਇਆ ਤੇ ਤਪਦਾ ਥੰਮ ਬਿਲਕੁਲ ਠੰਡਾ ਸੀਤ ਹੋ ਗਿਆ। ਪਰ ਲੋਕਾਂ ਦੇ ਮਨ ਵਿੱਚ ਇੱਕ ਗੱਲ ਫਿਰ ਬੈਠ ਗਈ ਕਿ ਜੇ ਕਿਤੇ ਭਗਵਾਨ ਤੂੰ ਥੰਮ ਉੱਤੇ ਕੀੜੀ ਦੇ ਰੂਪ ਵਿੱਚ ਨਾ ਆਉਂਦਾ ਤੇ ਸ਼ਾਇਦ ਪ੍ਰਹਿਲਾਦ ਡੋਲ ਜਾਂਦਾ। ਤੇ ਲੋਕਾਂ ਧਾਰਨਾ ਵੀ ਪੜੀਆਂ ਕਿ ਕੀੜੀ ਨਾ ਬਣ ਦੋ ਰਾਮਾ, ਪ੍ਰਹਿਲਾਦ ਡੋਲ ਜਾਂਦਾ। ਸਾਹਿਬ ਨੇ ਬਾਣੀ ਵਿੱਚ ਪ੍ਰਮਾਣ ਦਿੱਤਾ, ਕਹਿਣ ਲੱਗੇ ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰ ਸੈ ਔਦ ਕਨੇਰੀ, ਗਿਰ ਤਰ ਜਲ ਜਵਾਲਾ ਪੈ ਰੱਖਿਓ। ਜਵਾਲਾ ਦਰ ਤੇ ਅੱਗ, ਗਿਰ ਤਰ ਜਰ ਜਲ ਜਵਾਲਾ ਪੈ ਰੱਖਿਓ। ਰਾਜਾ ਰਾਮ ਮਾਇਆ ਫੇਰੀ ਕਿ ਉਸ ਪਰਮੇਸ਼ਵਰ ਨੇ ਇਹਨਾਂ ਦਾ ਸੁਭਾਅ ਹੀ ਚੇਂਜ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਮੁਤਾਬਕ ਕਹਿਣ ਲੱਗੇ ਅੱਗ ਦਾ ਸੁਭਾਅ ਉਹ ਤਪਦੀ ਸੀ ਬਿਲਕੁਲ ਸ਼ਾਂਤ ਹੋ ਗਈ, ਪਰ ਲੋਕ ਤਾਂ ਫਿਰ ਵੀ ਕਹਿਣ ਲੱਗ ਪਏ ਪ੍ਰਹਿਲਾਦ ਤੂੰ ਪ੍ਰਵਾਨ ਤਾਂ ਚੜ ਗਿਆ, ਪਰ ਜੇ ਕਿਤੇ ਅੱਗ ਅੱਗ ਰਹਿੰਦੀ ਤੇ ਸ਼ਾਇਦ ਤੂੰ ਡੋਲ ਜਾਂਦਾ, ਕਿਉਂਕਿ ਉਹਦੇ ਕੋਲੇ ਫੁੱਲ ਬਣ ਗਏ, ਇਹਦਾ ਤਪਦਾ ਹੋਇਆ ਥੰਮ ਜਿਹੜਾ ਉਹ ਠੰਡਾ ਹੋ ਗਿਆ। ਬਾਣੀ ਵਿੱਚੋਂ ਦੋ ਪ੍ਰਮਾਣ ਹੋਰ ਨੇ, ਤਰਕ ਨਹੀਂ ਪਰ ਲੋਕਾਂ ਦੇ ਸ਼ੰਕੇ ਨਿਵਿਰਤ ਕਰ ਦਿੱਤੇ। ਗੁਰੂ ਅਰਜਨ ਦੇਵ ਨੇ ਭਗਤ ਕਬੀਰ ਨੂੰ ਗੰਗਾ ਦੀਆਂ ਲਹਿਰਾਂ ਵਿੱਚ ਸਟਿਆ, ਬੰਨ ਕੇ ਜੰਜੀਰਾਂ ਨਾਲ ਸਟਿਆ, ਤੇ ਭਗਤ ਕਬੀਰ ਜੀ ਦੀਆਂ ਜੰਜੀਰਾਂ ਬਾਣੀ ਮੁਤਾਬਕ ਪਾਣੀ ਨੇ ਤੋੜ ਦਿੱਤੀਆਂ। ਉਹ ਖੁਦ ਕਹਿੰਦੇ ਨੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਪਰ ਇੱਕ ਮਨਵੀ ਸਵਾਲ ਸੀ ਕਿ ਜੇ ਉਹ ਲਹਿਰਾਂ ਜੰਜੀਰ ਨੂੰ ਨਾ ਤੋੜਦੀਆਂ ਤੇ ਭਗਤ ਦਾ ਬਚਾਅ ਹੋਣਾ ਸੀ। ਦੂਜਾ ਪ੍ਰਮਾਣ ਹੈ ਉਹਨਾਂ ਦੀ ਬਾਣੀ ਵਿੱਚ ਕਿ ਉਹਨਾਂ ਨੂੰ ਹਾਥੀ ਦੇ ਅੱਗੇ ਸਟਿਆ, ਉਹ ਕਹਿੰਦੇ ਨੇ ਹਾਥੀ ਨੇ ਮੇਰੇ ਸਰੀਰ ਨੂੰ ਤੱਕ ਕੇ ਨਮਸਕਾਰ ਕੀਤੀ, ਕੁੰਚਰ ਪੋਟ ਲੈ ਲੈ ਨਮਸਕਾਰ। ਇਹਦਾ ਮਤਲਬ ਹਾਥੀ ਨੇ ਸੁਭਾਅ ਚੇਂਜ ਕਰ ਲਿਆ, ਉਹ ਕਬੀਰ ਅੱਗੇ ਝੁਕਣ ਲੱਗਾ। ਤੇ ਇੱਕ ਸਵਾਲ ਉੱਠਦਾ ਸੀ ਜੇ ਹਾਥੀ ਆਪਣਾ ਸੁਭਾਅ ਚੇਂਜ ਨਾ ਕਰਦਾ ਫਿਰ ਕੀ ਬਣਦਾ। ਸਾਹਿਬ ਨੇ ਬਾਣੀ ਵਿੱਚ ਤੀਜਾ ਪ੍ਰਮਾਣ ਦਿੱਤਾ, ਭਗਤ ਨਾਮਦੇਵ ਉਹਦੇ ਸਾਹਮਣੇ ਵੀ ਆਇਆ। ਸਾਹਿਬ ਦੀ ਬਾਣੀ ਮੁਤਾਬਕ ਹਜ਼ੂਰ ਜੀ ਕਹਿੰਦੇ ਨੇ ਪਾਵੋ ਬੇੜੀ ਹੱਥੋਂ ਤਾਲ, ਨਾਮਾ ਗਾਵੇ ਗੁਣ ਗੋਪਾਲ, ਪੈਰਾਂ ਵਿੱਚ ਬੇੜੀਆਂ ਨੇ ਹੱਥਾਂ ਵਿੱਚ ਹੱਥ ਘੜੀਆਂ ਨੇ। ਨਾਮਦੇਵ ਵੀ ਉਸ ਵਕਤ ਗੀਤ ਗਾਉਂਦਾ, ਜਦੋਂ ਇਹਦੇ ਤੇ ਤਸ਼ੱਦਦ ਕੀਤਾ ਤੇ ਇੱਕ ਪੁਕਾਰ ਕੀਤੀ, ਸਾਤ ਘੜੀ ਜਾਂ ਬੀਤੀ ਸੁਣੀ, ਅਜੂ ਨਾ ਆਇਓ ਤਰ ਭਵਨ ਧਣੀ, ਪਾਖੰਤਨ ਬਾਜ ਵਜਾਇਲਾ ਗਰੁੜ ਚੜੇ ਗੋਬਿੰਦ ਆਇਲਾ। ਤੇ ਇੱਥੇ ਇੱਕ ਗੱਲ ਪਰਮੇਸ਼ਵਰ ਨੇ ਕਈ ਬਾਣੀ ਵਿੱਚੋਂ, ਕਹੇ ਤਾਂ ਧਰਨ ਅਕੋਡੀ ਕਰੂੰ, ਕਹੇ ਤਾਂ ਲੇਕਰ ਉਪਰ ਧਰੂੰ, ਕਹੇ ਤਾਂ ਮੁਈ ਗਊ ਦਿਉਂ ਜੀ ਆਏ, ਸਭ ਕੋਈ ਦੇਖੇ ਪਤੀ ਆਏ। ਇਹਦਾ ਮਤਲਬ ਇੱਕ ਭਗਤ ਦੀ ਖਿੱਚ ਲਈ, ਜਦੋਂ ਉਹ ਪੁਕਾਰ ਕਰਦਾ ਤੇ ਆਵਾਜ਼ ਆਉਂਦੀ ਹੈ ਨਾਮਦੇਵ ਤੇਰੀ ਖਾਤਰ ਮੈਂ ਧਰਤੀ ਨੂੰ ਵੀ ਗਰ ਕਰ ਸਕਣਾ ਵਾ, ਮਰੀ ਗਾਂ ਜਿੰਦੀ ਕਰ ਦਿੱਤੀ। ਬਾਣੀ ਮੁਤਾਬਕ ਮੈਂ ਅਰਜ਼ ਕਰਾਂ, ਤਿੰਨ ਚਾਰ ਉਦਾਹਰਣਾਂ ਨੇ। ਲੋਕਾਂ ਦੇ ਮਨ ਵਿੱਚ ਇੱਕ ਤਰਕ ਸੀ ਕਿ ਜੇ ਅੰਗਿਆਰੇ ਫੁੱਲ ਨਾ ਬਣਦੇ ਇਬਰਾਹਿਮ ਡੋਲ ਗਿਆ ਸੀ, ਜੇ ਥੰਮ ਠਰਦਾ ਨਾ ਪ੍ਰਹਿਲਾਦ ਡੋਲ ਗਿਆ ਸੀ, ਜੇ ਗੰਗਾ ਦੀਆਂ ਲਹਿਰਾਂ ਜੰਜੀਰ ਨਾ ਕੱਟਦੀਆਂ, ਜੇ ਹਾਥੀ ਸੁਭਾਅ ਨਾ ਬਦਲਦਾ ਤੇ ਕਬੀਰ ਦਾ ਕੀ ਬਣਦਾ। ਤੇ ਕਹਿਣ ਲੱਗੇ ਜੇ ਨਾਮਦੇਵ ਤੇਰੀ ਖਾਤਰ ਉਹ ਭਗਵਾਨ ਇਹ ਸ਼ਬਦ ਨਾ ਵਰਗਾ।
ਤੇਰਾ ਕੀ ਬਣਦਾ? ਤੇ ਪ੍ਰੋਫੈਸਰ ਸਾਹਿਬ ਸਿੰਘ ਕਹਿੰਦੇ ਨੇ, ਗੁਰੂ ਅਰਜਨ ਦੇਵ ਨੇ ਸ਼ੰਕੇ ਨਿਵਿਰਤ ਕਰ ਦਿੱਤੇ। ਕਹਿਣ ਲੱਗੇ, ਜੇ ਤਪਦੀ ਹੋਈ ਲੋਹ ਵੀ ਆਪਣਾ ਸੁਭਾਅ ਨਾ ਬਦਲੇ, ਜੇ ਬਲਦੇ ਹੋਏ ਅੱਗ ਦੇ ਭੱਠ ਵੀ ਸੁਭਾਅ ਨਾ ਬਦਲਣ, ਜੇ ਉਬਲਦੀ ਹੋਈ ਪਾਣੀ ਦੀ ਦੇਗ ਵੀ ਆਪਣਾ ਸੁਭਾਅ ਨਾ ਬਦਲੇ, ਤੇ ਰੱਬ ਨੂੰ ਇਸ਼ਕ ਕਰਨ ਵਾਲਾ ਇਹਨਾਂ ਵਿੱਚੋਂ ਵੀ ਪ੍ਰਵਾਨ ਹੋ ਜਾਂਦਾ। ਗੁਰੂ ਅਰਜਨ ਦੇਵ ਸਾਹਮਣੇ ਪਹਿਲਾਂ ਉਹਨਾਂ ਨੇ ਤੱਤੀ ਰੇਤੇ ਤੇ ਬਿਠਾਇਆ, ਪਰਤ ਕੇ ਜਦੋਂ ਤੀਜਾ ਦਿਨ ਆਇਆ, ਸਿੱਖ ਵਿਦਵਾਨ ਕਹਿੰਦੇ ਨੇ, ਅੱਜ ਪਾਣੀ ਦੀ ਦੇਗ ਉਬਾਲੀ ਗਈ, ਥੱਲੇ ਅੱਗ ਦੇ ਭਾਂਬੜ ਬਾਲ ਦਿੱਤੇ, ਉਧਰ ਸੂਰਜ ਅੱਗ ਪਿਆ ਸੜਦਾ, ਇਧਰ ਥੱਲੇ ਪਾਣੀ ਦੇ ਅੱਗ ਪਈ ਬਲਦੀ ਏ। ਤੇ ਗੁਰੂ ਅਰਜਨ ਦੇਵ ਜੀ ਨੂੰ ਬਾਹਰ ਲਿਆਂਦਾ ਤੇ ਸਤਿਗੁਰੂ ਨੂੰ ਉਬਲਦੀ ਦੇਗ ਵਿੱਚ ਬੈਠਣ ਲਈ ਕਿਹਾ ਗਿਆ। ਕਦੀ ਤੱਕੋ ਖਾਂ, ਜਿਹੜਾ ਗੁਰੂ ਸਿੱਖਾਂ ਦੇ ਅੰਦਰ ਨੂੰ ਠੰਡ ਦਿੰਦਾ, ਜਿਹੜਾ ਦੀਨ ਦੁਨੀ ਦਾ ਪਾਤਸ਼ਾਹ ਮੇਰਾ ਸਤਿਗੁਰੂ ਸਿੱਖਾਂ ਨੂੰ ਰੂਹਾਨੀਅਤ ਦੇ ਸੋਮੇ ਨਾਲ ਜੋੜਦਾ ਪਿਆ, ਉਹ ਗੁਰੂ ਅਰਜਨ ਦੇਵ ਜੀ ਉਬਲਦੀ ਦੇਗ। ਪਰ ਨਾਲ ਇੱਕ ਗੱਲ ਕਹਿ ਦਿੱਤੀ, ਮੁਰਤਜਾ ਖਾਂ ਚੇਤੇ ਰੱਖੀ, ਰੰਗ ਦੋ ਤਰ੍ਹਾਂ ਦੇ ਨੇ, ਇੱਕ ਕੁਸੰਬੇ ਦਾ, ਦੂਸਰਾ ਰੰਗ ਮਜੀਠ ਦਾ। ਕੁਸੰਬੇ ਦਾ ਰੰਗ ਤਾਂ ਠੰਡੇ ਪਾਣੀ ਦੇ ਛੱਤੇ ਮਾਰਿਆਂ ਵੀ ਉਤਰ ਜਾਂਦਾ, ਪਰ ਮਜੀਠ ਦਾ ਰੰਗ ਇੰਨਾ ਕੁ ਪੱਕਾ, ਜੇ ਉਹਨੂੰ ਗਰਮ ਪਾਣੀ ਦੇ ਵਿੱਚ ਵੀ ਆਪਾਂ ਬਸਤਰ ਨੂੰ ਪਾ ਦਈਏ ਤੇ ਮਜੀਠੀ ਰੰਗ ਕਦੀ ਵੀ ਗਰਮ ਪਾਣੀ ਦੇ ਪ੍ਰਭਾਵ ਨਾਲ ਉਤਰਦਾ ਨਹੀਂ। ਗੁਰੂ ਅਰਜਨ ਦੇਵ ਉਹਨਾਂ ਨੇ ਕੇਵਲ ਬਾਣੀ ਵਿੱਚ ਕਿਹਾ ਨਹੀਂ, ਮੈਂ ਇੱਕ ਅਰਜ਼ ਹੋਰ ਕਰਨੀ ਏ। ਅੱਜ ਤੀਕਰਾਂ ਸਾਰੇ ਧਰਮ ਇਹ ਕਹਿੰਦੇ ਨੇ ਕਿ ਮਨੁੱਖ ਨੇ ਜੀਵਨ ਕਿਵੇਂ ਜੀਣਾ, ਹਰ ਕੋਈ ਕਹਿੰਦਾ ਕਿ ਜ਼ਿੰਦਗੀ ਮਿਲੀ ਏ, ਮਨੁੱਖਾ ਜਨਮ ਮਿਲਿਆ, ਇਸ ਜੀਵਨ ਨੂੰ ਕਿਵੇਂ ਜੀਣਾ। ਤੇ ਪ੍ਰੋਫੈਸਰ ਪਿਆਰਾ ਸਿੰਘ ਪਦਮ ਲਿਖਦਾ, ਕਹਿੰਦਾ ਸ਼ਾਇਦ ਇਹ ਪਹਿਲੀ ਉਦਾਹਰਨ ਮਿਲੇਗੀ ਦੁਨੀਆ ਅੰਦਰ। ਆਮ ਧਰਮ ਕਹਿੰਦੇ ਨੇ ਜਨਮ ਮਿਲਿਆ ਤੇ ਜੀਣਾ ਕਿਵੇਂ ਵੇ, ਉਹ ਕਹਿੰਦਾ, ਪਰ ਗੁਰੂ ਅਰਜਨ ਦੇਵ ਕਹਿੰਦਾ ਜੇ ਜਨਮ ਮਿਲਿਆ ਤੇ ਜ਼ਿੰਦਗੀ ਬਤੀਤ ਕਿਵੇਂ ਕਰਨੀ ਏ, ਜੇ ਮੌਤ ਆਵੇ ਤੇ ਮਰਨਾ ਕਿਵੇਂ। ਸਾਹਿਬ ਨੇ ਜੀਵਨ ਦੇ ਜਾਤ ਨਾਲ ਮਰਨ ਦੀ ਜਾਤ ਵੀ ਦੱਸੀ ਏ। ਹਜ਼ੂਰ ਨੇ ਬਾਣੀ ਵਿੱਚ ਨਹੀਂ ਕਿਹਾ, ਕਹਿਣ ਲੱਗੇ ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ, ਇਹੀ ਤਾਂ ਇੱਕ ਮਰਨ ਦੀ ਜਾਚ ਏ। ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਕੇਵਲ ਜੀਣ ਦੀ ਨਹੀਂ ਮਰਨ ਦੀ ਜਾਚ ਵੀ ਏ। ਗੁਰੂ ਅਰਜਨ ਦੇਵ ਜੀ ਨੂੰ ਤੱਤੀ ਉਬਲਦੀ ਦੇਗ ਵਿੱਚ ਬਿਠਾਇਆ ਤੇ ਉਸ ਗੁਰੂ ਦਾ ਕਿਰਦਾਰ ਗਾ ਰਿਹਾ ਸੀ, ਸਜਣੋ ਮੇਰਾ ਅੰਦਰ ਤਾਂ ਨਾਮ ਵਿੱਚ ਰੰਗਿਆ। ਤੇ ਸਹਿਬ ਪੜ੍ਹਦੇ ਪਏ ਸਨ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਜਿਹਦੇ ਅੰਦਰ ਨਾਮ ਦਾ ਰੰਗ ਏ, ਮਜੀਠ ਦਾ ਰੰਗ ਏ, ਸੋ ਕਈਅਤ ਹੈ ਸੂਰਾ, ਆਤਮ ਜਿਣੈ ਸਗਲ ਵੱਖ ਤਾਂ ਕਹਿ, ਜਾਂ ਕਾ ਸਤਿਗੁਰ ਪੂਰਾ। ਤੁਸੀਂ ਉਹਦੇ ਅੰਦਰ ਨੂੰ ਕਿਵੇਂ ਡੁਲਾ ਸਕਦੇ ਹੋ, ਜਿਹੜਾ ਆਪ ਕਹਿੰਦਾ ਹੋਵੇ ਠਾਕੁਰ ਗਾਈਐ ਆਤਮ ਰੰਗ, ਸ਼ਰਨੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ। ਗੁਰੂ ਅਰਜਨ ਦੇਵ ਜੀ ਨੂੰ ਉਬਲਦੀ ਦੇਗ ਵਿੱਚ ਉਬਾਲਿਆ ਗਿਆ। ਸਿੱਖ ਵਿਦਵਾਨ ਕਹਿੰਦੇ ਨੇ ਚਮੜੀ ਦੇ ਫਲੂਏ ਬਣ ਗਏ ਨੇ, ਚਮੜੀ ਜਿਹੜੀ ਏ ਇਹ ਸਾਰੀ ਝੁਲਸੀ ਪਈ ਏ। ਗੁਰੂ ਅਰਜਨ ਦੇਵ ਨੂੰ ਅੱਜ ਫਿਰ ਰਾਤ ਹਵੇਲੀ ਵਿੱਚ ਰੱਖਿਆ ਤੇ ਅਗਲਾ ਦਿਨ ਆਇਆ। ਉਹਨਾਂ ਦੇ ਬਚਨਾਂ ਮੁਤਾਬਕ ਅੱਜ ਵੀ ਗੁਰੂ ਅਰਜਨ ਦੇਵ ਜੀ ਦੇ ਚਿਹਰੇ ਤੇ ਲਾਲੀਏ, ਅੰਦਰ ਨਾਮ ਦੀ ਕਿਰਪਾ ਪਈ ਵਰਸਦੀ ਏ। ਤੇ ਮੇਰੇ ਦਾਤਾ ਜੀ ਅੱਜ ਸਾਰੀ ਰਾਤ ਪ੍ਰੀਤਮ ਦੀ ਯਾਦ ਵੀ ਜੁੜੇ ਰਹੇ ਨੇ। ਜਦੋਂ ਦੂਜਾ ਦਿਨ ਚੜਿਆ, ਅੱਜ ਜ਼ਾਲਮ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ, ਅੱਗ ਬਾਲੀ ਤੇ ਉੱਤੇ ਗਰਮ ਲੋਹ ਤਪਾਉਣ ਵਾਸਤੇ ਲੋਹ ਰੱਖ ਦਿੱਤੀ ਏ, ਤੇ ਲੋਹ ਬਿਲਕੁਲ ਲਾਲ ਸੁਰਖ ਹੋ ਗਈ। ਤੇ ਗੁਰੂ ਅਰਜਨ ਦੇਵ ਜੀ ਨੂੰ ਕਿਹਾ, ਜੇ ਤੈਨੂੰ ਅਜੇ ਵੀ ਸਾਡੀਆਂ ਗੱਲਾਂ ਪ੍ਰਵਾਨ ਨਹੀਂ ਤੇ ਇਸ ਲਾਲ ਸੁਰਖ ਹੋਈ ਲੋਹ ਦੇ ਉੱਤੇ ਚੌਂਕੜਾ ਮਾਰ ਕੇ ਬੈਠ ਜਾ। ਕਹਿੰਦੇ ਨੇ ਦੇਖੋ ਅੱਜ ਦੁਨੀਆਂ ਦੇ ਲੋਕੋ, ਉਹ ਸਤਿਗੁਰੂ ਜਿਹੜੇ ਹਰਿਮੰਦਰ ਵਿੱਚ ਕੀਰਤਨ ਕਰਦੇ ਨੇ, ਜਿਹੜੇ ਠੰਡ ਦੇ ਸੋਮੇ ਨੇ, ਲਾਲ ਸੁਰਖ ਹੋਈ ਤਵੀ ਏ, ਤੇ ਗੁਰੂ ਅਰਜਨ ਦੇਵ ਜੀ ਉਸ ਤਵੀ ਦੇ ਉੱਪਰ ਚੌਂਕੜਾ ਮਾਰ ਕੇ ਬੈਠ ਗਏ ਨੇ। ਤੇ ਆਇਆ ਪਠਿਆਰਾ, ਰੇਤ ਇੱਕ ਪਾਸੇ ਤਪਦੀ ਪਈ ਏ, ਅੱਜ ਨਾ ਤਾਂ ਤਵੀ ਨੇ ਸੁਭਾਅ ਬਦਲਿਆ, ਇਹ ਵੀ ਲਾਲ ਸੁਰਖ ਏ, ਨਾ ਅੱਜ ਅੱਗ ਨੇ ਸੁਭਾਅ ਬਦਲਿਆ, ਤੇ ਜਿਹੜੀ ਸ਼ੀਸ਼ ਵਿੱਚ ਰੇਤ ਪਾਉਣ ਲੱਗੇ ਨੇ, ਇਹ ਵੀ ਉਹੀ ਤਪਦੀ ਪਈ ਏ। ਜਿਹੜੀ ਦਾਣੇ ਭੁੰਨਣ ਵਾਲੀ ਏ, ਉਹੋ ਜੀ ਰੇਤ ਸ਼ੀਸ਼ ਵਿੱਚ ਪਾਈਏ। ਤੇ ਕਹਿੰਦੇ ਨੇ ਉਸ ਵਕਤ ਸਾਈ ਮੀਆਂ ਮੀਰ ਆਇਆ, ਆਖਰ ਮੇਰੇ ਗੁਰੂ ਦਾ ਚਰਨਾਂ ਦਾ ਸੇਵਕ ਸੀ। ਕਈ ਵਿਦਵਾਨਾਂ ਨੇ ਇਸ ਘਟਨਾ ਨੂੰ ਰੋਚਕ ਬਣਾਉਣ ਲਈ ਬਚਨ ਵੀ ਕੀਤੇ ਨੇ।
मैं रात भी सनखोजे अर्ज की, साई मिया मीर गुरु का सिख सी, ए आप गुरु की बाणी पढ़दा सी, एदी संगत करके ता बीबी कौला नू बाणी दा रंग लगा सी। कहिंदे ने साई मिया मीर ने हरिमंदर साहब दी नी रखी, ते जिदन नी रखी सी ना ते गुरु अर्जन देव नू क्या सी दात्या के अज तुसी नी रखो खां। साहब ने कहा साई जी हरिमंदर दी नी तू रख, एक दिन समा आउणा है नी मैं भी रखांगा। ते साई ने सुभावक पुछ लिया सी गुरु अर्जन देव जी जिदन तुसी नी रखोगे मैं कोल होवांगा। ते साहब ने एक बचन कहा, कहन लगे साई जी अज तुसी नी रख दियो, देखो खां मेरा सिख बाबा बुढ़ा खुश है, भाई गुरदास खुश है, अज साडे रबाबी कीर्तन पै करदे ने, तुहाडे नी रखण तो पहला रबाब वजदी है, मृदंग वजदे ने, जोड़ियां वजदियां पईयां ने, ते रबाबां वजदियां पईयां ने, चार चफेरे गुरु का लंगर चलदा पिया है, ते कड़ा प्रसाद दी देग तैयार है, तुसी नी रख दियो, मैं खुश हां, मेरे सिख खुश ने, ते मेरे घर अंदर साज वजा के कीर्तन कीता जांदा है, ते गुरु का लंगर चलदा है, एक बचन मेनू कर दे, तू नी रखी मैं प्रसन्न, मेरा परिवार खुश, ते जिदन मैं नी रखांगा खोवेगा तू भी मेरे कोल, पर मेरे नाल बचन कर, तेरिया अखा विच पानी नहीं, तू भी उस वक्त नी रखदिया देख के प्रसन्न होवेगा। नी मैं भी रखनी है। कुछ विद्वाना ने बचन बड़े प्यारे कहे। मैं अर्ज करा के कई घटनावां ऐसियां हुंदियां ने, हर एक विद्वान दे अंदर दी उडारी भी हुंदी है, कोशिश हो करदा कि इस ढंग नाल घटना नूं बयान करे लिखे कि सुन वाले दे अंदर कुछ धीरज ते टिका आवे। पहली घटना साईं मियां मीर ने एक होर गल कही सी, जिदन हजूर दी बाणी पढ़दा पिया सी ना, ते सामने गुरु की बाणी दी ए तुक आ गई कि तन मन काट काट सब अर्पी, विच अग्नि आप जलाई, ते साईं ने गुरुदेव दे चरणा विच अर्ज कीती सी कि दाता जी बाणी मैं तेरी पढ़ना वा, पर सिख दे मन विच जे शंका पैदा होवे ते गुरु शंके नू निवृत करदा है। आ जेड़ी बाणी दी तुक पढ़ी है कि तन मन काट काट सब अर्पी विच अग्नि आप जलाई, कि सतगुरु ए एक उडारी है अंदर ख्यालां दी, जां सतगुरु एदे पिछे असलियत भी है, कि कोई अपने तन मन नू कट्टण लई तैयार हो सकदा है, की तपदी कोई अग दे विच अपने तन नू कोई साड़ सकदा है। ते गुरुदेव ने एक गल कही सी, साई जी बाणी विच फोकियां उडारियां नहीं, जो कुछ गुरु की बाणी विच कहे ओ गुरु भी करके दिखाएगा ते सिख भी करके दिखाणगे। ते मैं अर्ज करना हुन्ना, बाणी दे अर्थ ते सिख दा जीवन करदा है, गल्लां नहीं। कदी देखो खां बाणी विच इक बचन आउंदा है, विशोहे जंबूर खवै ना वंजन गाखड़े, खे दात्या जदो तेरे तो विछड़ जावा ते विछोड़ा आंजे जिवें जंबूरां नाल मेरे मास नूं कोई नोचदा है, पर तू चेते होवे ते जंबूरां नाल भी कोई नोचे मेनू जंबूरां दी पीड़ नहीं। ते जे कोई पुछे एदे अर्थ किसे ने कीते ने, हां कीते ने, बाबा बंदा सिंह बहादुर ने कीते ने, जे जंबूरां नाल नोचे पर जुड़िया गुरु की बाणी नाल, जदो पढ़ने करवत भला ना करवत तेरी, ला गले सुन बेनती मेरी, कि आरा सामना होवे ते गुरु दे सामने आरा चले ते मनुख नू पीड़ नहीं लगदी, एदे अर्थ कीते ने भाई साहब भाई मती सिंह मती दास ने। पढ़ने के साहब जी बाणी अंदर, जौ तन चीरा अंग ना मोरू, पिंड परै तो प्रीत ना तोरू, जे मेरे को टुकड़े टुकड़े कर दे मैं अंगा नू पिछे नहीं खिचांगा, कि एदे अर्थ किसे ने कीते ने, हां कीते ने भाई साहब भाई मनी सिंह ने, ते लाहौर दी धरती ते कीते। मेरे गुरु दी बाणी विच केवल उडारियां नहीं असलियत है। कहन लगे साई जी ए ताते के तन मन काट काट सब अर्पी विच अग्नि आप जलाई। कह लगा दात्या किवें हो सकदा है। खजूर ने क्या समा आएगा साई मैं इस पंक्ति दे अर्थ भी करके दसांगा। कई बारी ऐसिया पंक्तियां हुंदियां ने जिन्हां दे अर्थ उस वेले नहीं। अज गुरु अर्जन देव जी तत्ती तवी ते बैठे ने, ते प्रिंसीपल गंगा सिंह लिखदे ने उस वक्त साई मियां मीर आया है, जिदियां भुब्बां निकल गईयां
ਤੇ ਗੁਰੂ ਅਰਜਨ

है कि सतगुर गुणी निदान है, गुण कर बख्शे अवगुणी आए। इथों तक कि किन्ने गुणा दे खजाने ने, किन्ने इन्ने गुणी निदान ने कि जे अवगुणा नाल भरिया होया भी कोई शख्स गुरु की अधूरी भी चला जाए ते ओदे अवगुणा नूं मिटे के, ओदे अवगुणा नूं खत्म करके ओदे अंदर भी गुण प्रगट कर देंदे। भाई साहिब भाई गुरदास जी दे बचन असीं पढ़ने आ, उन्हां ने शब्द वरते ने सौदा इकत हट है, शाह सतगुर पूरा, सतगुर गुणी निदान है, सौदा इकत हट है, शाह सतगुर पूरा, औगण लै गुण बिकने, बचने दा सूरा, सतगुरु बचन दे सुरे सूरे ने, बचन के बली ने, ते नाल उन्हां ने शब्द कहे ने, औगणा नू लै लैंदे ने, ते जिज्ञासु दे सिर दे अंदर गुणा दा प्रकाश कर देंदे। धन गुरु अर्जुन देव जी दे संबंधी पट्टा ने सब तो पहला ए बचन शिव तो सलाह जदों कीती ते कहन लगे कि उस अकाल पुरख नू जो अचल है, जो अविनाशी है, ओदा ध्यान टिका के असी गुरु के भय विच रह के गुरु अर्जुन देव जी दे गुणा दी विचार सहज विच एके करने। सिमरन सोई पुरख अचल अविनाशी, जे सिमरत दुरमत मल लासी, सतगुर चरण कवल रित धारंग, गुर अर्जुन गुण सहज विचारंग। कहन लगे गुर राम दास घर कियो परगासा, के साहब धन गुरु अर्जुन देव जी, आप जी ने गुरु रामदास जी दे घर अंदर प्रगाश कीता, चानन कीता, गुरु रामदास करकियो प्रगासा, सकल मनोरथ पूर्ण आसा, तै जन्मत गुरमत ब्रह्म पछाण्यो, ते नाल बचन सी कल जोड़ कर सुजस बखाहे। हुण जदों ए बचन सी पढ़ने हैं शहादत वाले दिन फ्री मोट सवेरे ए अर्ज भी कीती सी, ए तुक बड़ी जल्दी पढ़ देनी कि तै जन्मत गुरमत ब्रह्म पछाण्यो, के सतगुरु तुसी जन्म तो ही गुरमत दे परफेख विच ब्रह्म नूं पहचानना कीता है, गुरमत दे नजरिए नाल ब्रह्म नूं पहचानिया। हुण ब्रह्म पहचानन दा भाव केवल ब्रह्म दी व्याख्या करना नहीं, ब्रह्म पहचानन दी गल, ते जिसने ब्रह्म नूं माणिया पहचानिया ओदे संबंधी गुरु अर्जुन देव जी ने आप उदाहरणां दित्तियां। हे धन गुरु अर्जुन साहिब, तुसी जन्म तो गुरमत राही ब्रह्म नूं पहचानिया, तै जन्मत गुरमत ब्रह्म पछाण्यो, कल जोड़ कर सुजस बखाण्यो। कहन लगे पट कल जी हथ जोड़ के तुहाडी सिफत करदे ने। धन गुरु ग्रंथ साहिब दी अमृत बाणी ते आधारित जिसने ब्रह्म नूं पहचान लिया है उस नूं कहा जांदा है ओ ब्रह्म ज्ञानी है। गुरु अर्जुन देव जी ने ब्रह्म नूं पहचानिया ते अपनी जिंदगी दा अनुभव, अपने अंदर दा जीवन ओ अमृत बाणी विच कह के गए कि ब्रह्म नूं पहचानन वाले दा जीवन कैसा हुंदा है। भावां सानूं उदाहरणां दुनियावी दित्तियां, हजूर दे बचन असीं पढ़ने हैं सुखमनी साहिब दी बाणी विचों, आउणा शहादत संबंधी अर्ज करनी है। कहन लगे ब्रह्म नूं पहचानन वाला दो तरह दी जिंदगी नहीं दिंदा। किवें जी? कहन लगे ब्रह्म नूं पहचानन वाला ए नहीं कि ओ जबान तो कुछ कहे ते जबान तो जो कहे ओदे पिछे जीवन कुछ होर होवे। कहिंदे ब्रह्म नूं पहचानन वाला जो कुछ अपने मुंह तो कहिंदा है ओ कुछ ओदे मन विच है, जो कुछ ओदे मन विच है ओ मुंह तो कहिंदा है। पर एदा भाव ए नहीं कि एक बंदे दे मन विच झूठ होवे ते जबान तो भी झूठ पईए बोले ते एदे अर्थ कर दिए भी एदा मन ते मुख इको वे भी ब्रह्म ज्ञानी है। बेनती समझियो, एदा भाव ए नहीं कि जो अंदरों कहे ओ बाहरो होवे, जो बाहरो कहे ओ अंदरों होवे। हो सकदा एक बंदा अंदरों झूठा होवे ते बाहरों भी झूठ बोले, एदा परिभाषा ए ना समझनी। अंदरों बाहरों दा भाव है कि जिस दे मन विच भी सच है ते जिन्हां दी जबान विच भी सच है, केवल अपने अंदर सच नहीं जेड़े हर थां ते सच नूं परिपूर्ण तकदे ने, उन्हां नूं हजूर ने कहा ओ ब्रह्म नूं पहचानन वाले। असी हजूर दे शब्द पढ़ने आ श्लोक के मन साचा मुख साचा सोए, अवर न पेख है एक बिन कोई। मन विच भी सच होवे ते मुख विच भी सच होवे, मन साचा मुख साचा सोए, अवर न पेख है एक बिन कोई, नानक ए लक्षण ब्रह्म ज्ञानी होए।
ਕਹਿੰਦੇ ਇਹ ਨੇ ਬ੍ਰਹਮ ਨੂੰ ਪਹਿਚਾਨਣ ਵਾਲੇ ਦੇ ਲੱਛਣ, ਇਹ ਨੇ ਬ੍ਰਹਮ ਗਿਆਨੀ ਦੇ ਲੱਛਣ। ਸਾਹਿਬ ਨੇ ਫਿਰ ਉਥੇ ਉਦਾਹਰਣ ਦਿੱਤੀ। ਵੈਸੇ ਤੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਉਹਨਾਂ ਦੇ ਅੰਮ੍ਰਿਤ ਬਚਨ ਪੜ੍ਹੀਏ 30 ਰਾਗਾਂ ਵਿਚ ਮੇਰੇ ਕਿਰਪਾਲੂ ਸਤਿਗੁਰੂ ਜੀ ਨੇ ਬਾਣੀ ਉਚਾਰਨ ਕੀਤੀ। ਹਾਲਾਂਕਿ ਉਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਨੇ ਵੀ 30 ਰਾਗਾਂ ਵਿਚ ਬਾਣੀ ਉਚਾਰਨ ਕੀਤੀ। ਤੁਹਾਡੇ ਵੀ ਦਰਮਿਆਨ ਅੱਜ ਵਿਦਵਾਨ ਸੱਜਣ ਆਏ ਬੈਠੇ ਨੇ, ਮੇਰੇ ਕਹਿਣ ਤੋਂ ਮੁਰਾਦ ਡਾਕਟਰ ਪੰਨੂ, ਡਾਕਟਰ ਹਰਪਾਲ ਸਿੰਘ ਜੀ ਪੰਨੂ। ਉਹ ਕਾਫੀ ਜੀ ਦਾਤੇ ਦੀ ਅਪਾਰ ਬਖਸ਼ਿਸ਼ ਹੈ। ਉਹਨਾਂ ਦੇ ਲੜਕੇ ਉਹਨਾਂ ਦੇ ਪੁਚੰਗੀ ਸਿੰਘ, ਉਹ ਵੀ ਕੀਰਤਨ ਦੀ ਬਹੁਤ ਮੁਹਾਰਤ ਰੱਖਦੇ ਨੇ, ਸਾਈਂ ਦੀ ਮਿਹਰ ਹੈ। ਮੈਂ ਸਿਰਫ ਗੁਰਬਾਣੀ ਦੇ ਪਰਪੇਖ ਵਿਚ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜੋ ਧੰਨ ਗੁਰੂ ਅਰਜੁਨ ਦੇਵ ਜੀ ਦੇ ਬਚਨ ਨੇ, ਉਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਗੁਰੂ ਧੰਨ ਗੁਰੂ ਰਾਮਦਾਸ ਜੀ ਦੀ ਬਾਣੀ ਵੀ 30 ਰਾਗਾਂ ਵਿਚ ਉਹਨਾਂ ਉਚਾਰਨ ਕੀਤੀ। ਦੇਖੋ ਤਵਾਰੀਖ ਦੇ ਪੰਨੇ ਪੜੀਏ ਤੇ ਕਿਤੇ ਵੀ ਸਾਨੂੰ ਸ਼ਾਇਦ ਇਹ ਉਦਾਹਰਣ ਮਿਲੇ ਕਿ ਗੁਰੂ ਰਾਮਦਾਸ ਜੀ ਨੇ ਵਿਦਿਆ ਤਾਲੀਮ ਕਿਹੜੀ ਥਾਂ ਤੋਂ ਲਈ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਜਦੋਂ ਸੱਤੇ ਬਲਵੰਡ ਨੇ ਇਹ ਸ਼ਬਦ ਕਹਿ ਕੇ ਕਹਿਣ ਲੱਗੇ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ, ਕਿ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਕਿ ਆਪ ਜੀ ਦਾ ਜੀਵਨ ਐਸਾ ਹੈ, ਜੀਵਨ ਨੂੰ ਪੜ੍ਹ ਕੇ ਲੱਗਦਾ ਕਿ ਏਦੋ ਵੱਡੀ ਕਰਾਮਾਤ ਹੋਰ ਕੋਈ ਹੈ। ਉਹ ਪੂਰੀ ਹੋਈ ਕਰਾਮਾਤ ਕੀ ਹੈ? ਦੇਖੋ ਉਸ ਰੱਬ ਦੀ ਅਸਚਰਜ ਖੇਡ ਹੈ ਕਿ ਜਿਸ ਬੱਚੇ ਦੀ ਮਾਂ 2 ਸਾਲ ਦੀ ਉਮਰ ਹੋਵੇ, ਬੱਚੇ ਦੀ ਮਾਂ ਚਲਾਣਾ ਕਰ ਜਾਏ ਤੇ ਉਸ ਨੂੰ ਪੁੱਛੋ ਸਾਰੀ ਜ਼ਿੰਦਗੀ ਉਹਦੀ ਕਿਵੇਂ ਬਤੀਤ ਹੋਵੇਗੀ, ਤੇ ਜਿਸ ਬੱਚੇ ਦਾ 7 ਸਾਲ ਵਿਚ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਏ, 7 ਸਾਲ ਦੀ ਉਮਰ ਵਿਚ ਮਾਂ ਤੇ ਬਾਪ ਚਲੇ ਜਾਣ ਤੇ ਉਹਨਾਂ ਦੀ ਜ਼ਿੰਦਗੀ ਦੇ ਦਿਨ ਕਿਵੇਂ ਨਿਕਲੇ ਹੋਣਗੇ। ਜਿਸ ਉਮਰ ਵਿਚ ਲੋਕ ਆਪਣੇ ਬੱਚਿਆਂ ਦੇ ਲਾਡ ਪੂਰੇ ਕਰਦੇ ਨੇ, ਜਿਸ ਉਮਰ ਵਿਚ ਦੁਨੀਆਂ ਆਪਣੇ ਬੱਚਿਆਂ ਦਾ ਬੇਸ ਬਣਾਉਂਦੀ ਏ ਤਾਲੀਮ ਦੇ ਕੇ, ਮੈਂ ਕਹਿੰਦਾ ਉਸ ਉਮਰ ਵਿਚ ਮੇਰੇ ਧੰਨ ਗੁਰੂ ਰਾਮਦਾਸ ਜੀ ਪਹਿਲਾਂ ਲਾਹੌਰ ਦੀਆਂ ਗਲੀਆਂ ਵਿਚ ਪਰਤ ਕੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਘੁੰਗਣੀਆਂ ਵੇਚ ਕੇ ਆਪਣੇ ਪੇਟ ਦੀ ਭੁੱਖ ਨੂੰ ਦੂਰ ਪੈ ਕਰਦੇ ਨੇ, ਕਿਰਤ ਕਰਦੇ ਪਏ ਨੇ। ਤੇ ਕਿਰਤ ਵਿਚ ਕੋਈ ਉਲਾਮਾ ਨਹੀਂ, ਸਿੱਖ ਭਾਵੇਂ ਕੋਈ ਵੀ ਕਿਰਤ ਕਰੇ ਪਰ ਨਾਲ ਸ਼ਬਦ ਸੱਚੀ ਸੁੱਚੀ ਹੋਵੇ। ਹੁਣ ਉਹ ਬੱਚਾ ਜਿਹਦਾ ਵੇਲਾ ਅਜੇ ਤਾਲੀਮ ਹਾਸਲ ਕਰਨ ਦਾ, ਜਿਹਦਾ ਵੇਲਾ ਅਜੇ ਕੁਝ ਆਪਣੀ ਜ਼ਿੰਦਗੀ ਦਾ ਬੇਸ ਬਣਾਉਣ ਦਾ ਹੈ, ਉਸ ਉਮਰ ਵਿਚ ਉਹ ਸਿਰ ਤੇ ਟੋਕਰੀ ਚੁੱਕੇ ਘੁੰਗਣੀਆਂ ਦੇ ਖੋਕੇ ਪੈ ਦਿੰਦੇ ਨੇ। ਗੁਰੂ ਕੇ ਸਿੱਖੋ, ਜਿਸ ਬੱਚੇ ਨੇ ਕੋਈ ਰਾਜ ਵਿਦਿਆ ਨਹੀਂ ਸਿੱਖੀ, ਜਿਸ ਬੱਚੇ ਨੂੰ ਕਿਸੇ ਮਦਰਸੇ ਵਿਚ ਕਿਸੇ ਪਾਠਸ਼ਾਲਾ ਵਿਚ ਕਿਸੇ 4 ਸਾਲ ਵਿਚ ਬਿਠਾ ਕੇ ਕਿਸੇ ਤਾਲੀਮ ਨਹੀਂ ਦਿੱਤੀ, ਪਰ ਕੇਵਲ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਵਿਚ ਗੁਰੂ ਅਮਰਦਾਸ ਦੇ ਚਰਨਾਂ ਵਿਚ ਇੰਨੀ ਕੁ ਭਿੱਜ ਕੇ ਸੇਵਾ ਕੀਤੀ, ਹੁਕਮ ਮੰਨਣ ਦੀ ਪੜ੍ਹਾਈ ਉਹਨਾਂ ਕੀਤੀ ਏ, ਹੁਕਮ ਨੂੰ ਮੰਨਿਆ, ਸਾਰੀ ਜ਼ਿੰਦਗੀ ਖਿੜੇ ਮੱਥੇ ਪ੍ਰਵਾਨ ਕੀਤਾ। ਏਦੋ ਵੱਡੀ ਕਰਾਮਾਤ ਕੀ ਹੋਵੇਗੀ ਕਿ ਜਨਮ ਵਿਚ ਬਚਪਨ ਵਿਚ ਵਿਦਿਆ ਕੋਈ ਨਹੀਂ, ਪਰ ਜਿਸ ਦਿਨ ਸਤਿਗੁਰੂ ਪਦਵੀ ਤੇ ਪਹੁੰਚਦੇ ਨੇ ਤੇ ਉਸ ਦਿਨ 30 ਰਾਗਾਂ ਵਿਚ ਬਾਣੀ ਉਚਾਰਨ ਕਰਦੇ ਨੇ, ਉਹਨਾਂ ਦੀ ਬਾਣੀ ਰਾਗਾਂ ਵਿਚ ਉਚਾਰਨ ਦੀ ਗਾਉਣ ਦੀ ਗੱਲ ਤਾਂ ਦੂਰ, ਉਹਨਾਂ ਦੀ ਬਾਣੀ ਦੇ ਤਾਂ ਵਿਸ਼ਰਾਮ ਵੀ ਕਈ ਵਾਰੀ ਪਾਠੀਆਂ ਤੋਂ ਸਹੀ ਨਹੀਂ ਲੱਗਦੇ। ਇੰਨੇ ਲਮੇਰੀਆਂ ਤੁਕਾਂ ਹੈ ਉਹ ਰਾਗ ਵਾਦੀ, ਹਜ਼ੂਰ ਨੇ ਉੱਤੇ ਰਾਗ ਦੀ ਪਾਬੰਦੀ ਵੀ ਇਹ ਇਸ ਰਾਗ ਵਿਚ ਗਾਇਆ ਗਿਆ ਉਚਾਰਿਆ, ਤੇ ਆਖਰ ਉਹ ਤਲੀਮ ਉਹ ਵਿਦਿਆ ਇਹ ਪੂਰੀ ਹੋਈ ਕਰਾਮਾਤ ਹੈ ਕਿ ਅਸਚਰਜ ਖੇਡ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦੇ ਚਲਾਣੇ ਤੋਂ ਬਾਅਦ, ਚੋਲਾ ਤਿਆਗਣ ਤੋਂ ਬਾਅਦ ਗੁਰੂ ਅਰਜੁਨ ਦੇਵ ਗੁਰਤਾ ਗੱਦੀ ਤੇ ਆਉਂਦੇ ਨੇ। ਇਹ ਬਾਅਦ ਵਿਚ ਮੈਂ ਅਰਜ਼ ਕਰਨਾ, ਦੇਖੋ ਉਹਨਾਂ ਨੇ ਬ੍ਰਹਮ ਨੂੰ ਪਹਿਚਾਣਿਆ ਤੇ ਬ੍ਰਹਮ ਨੂੰ ਪਹਿਚਾਨਣ ਵਾਲੇ ਦੇ ਲੱਛਣ ਇਹ ਸਨ ਕਿ ਮਨ ਵਿਚ ਵੀ ਸਾਚੀ ਤੇ ਮੁੱਖ ਵਿਚ ਵੀ ਸਾਚੀ, ਤੇ ਜਿਹਦੇ ਮਨ ਵਿਚ ਵੀ ਸੱਚ ਹੋਵੇ ਮੁੱਖ ਵਿਚ ਵੀ ਸੱਚ ਹੋਵੇ, ਉਸ ਬ੍ਰਹਮ ਗਿਆਨੀ ਦਾ ਜੇ ਜੀਵਨ ਪੜਨਾ ਹੋਵੇ ਤੇ ਗੁਰੂ ਅਰਜੁਨ ਸਾਹਿਬ ਕਹਿੰਦੇ ਤੈਨੂੰ ਕੁਝ ਉਦਾਹਰਨਾਂ ਦੇਣਾ ਵਾ ਕਿ ਸ਼ਾਇਦ ਤੈਨੂੰ ਸਮਝ ਪੈਦਾ ਉਹ ਬ੍ਰਹਮ ਨੂੰ ਪਹਿਚਾਨਣ ਵਾਲਾ ਕੈਸਾ ਹੁੰਦਾ ਹੈ। ਪਹਿਲਾਂ ਉਹਨਾਂ ਬਚਨ ਕੀਤਾ ਕਿ ਬ੍ਰਹਮ ਗਿਆਨੀ ਰਹਿੰਦਾ ਸੰਸਾਰ ਵਿਚ ਹੈ ਪਰ ਸੰਸਾਰ ਤੋਂ ਨਫ਼ਰਤ ਨਹੀਂ ਕਰਦਾ। ਕਹਿਣ ਲੱਗੇ ਇਸ ਤਰ੍ਹਾਂ ਰਹਿੰਦਾ ਹੈ ਕਿ ਜਿਵੇਂ ਕਮਲ ਦਾ ਫੁੱਲ ਚਿੱਕੜ ਵਿਚ ਹੈ, ਪਾਣੀ ਤੋਂ ਨਿਰਲੇਪ
ਚਿੱਕੜ ਤੋਂ ਨਿਰਲੇਪ ਪਰ ਨਿਰਲੇਪ ਰਹਿ ਕੇ ਆਪਣੇ ਧਿਆਨ ਕਰਕੇ ਆਪਣੀ ਸੁਰਤ ਕਰਕੇ ਆਪਣੇ ਅੰਦਰ ਦੀ ਖਿੱਚ ਕਰਕੇ ਰਹਿੰਦਾ ਧਰਤੀ ਤੇ ਵੇ ਚਿੱਕੜ ਤੋਂ ਨਿਰਲੇਪ ਰਹਿੰਦਾ ਹੈ ਤੇ ਪ੍ਰੀਤ ਆਪਣੀ ਸੂਰਜ ਦੇ ਨਾਲ ਨਿਭਾਈ ਜਾਂਦਾ ਹੈ। ਸੂਰਜ ਇਤਨਾ ਦੂਰ ਅੰਦਰ ਦੀ ਖਿੱਚ ਉਹਨੂੰ ਸੂਰਜ ਨੂੰ ਦੇਖ ਕੇ ਉਹਦੇ ਅੰਦਰ ਖੇੜਾ ਹੁੰਦਾ ਹੈ। ਕਹਿਣ ਲੱਗੇ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ, ਕਹਿੰਦੇ ਨੇ ਜਿਵੇਂ ਪਾਣੀ ਦੇ ਅੰਦਰ ਕਮਲ ਦਾ ਫੁੱਲ ਨਿਰਲੇਪ ਹੈ ਇਸੇ ਤਰ੍ਹਾਂ ਬ੍ਰਹਮ ਗਿਆਨੀ ਸੰਸਾਰ ਵਿਚ ਰਹਿੰਦਿਆਂ ਵੀ ਨਿਰਲੇਪ ਹੈ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਅਸੀਂ ਕਹਿੰਦੇ ਉਹਨਾਂ ਨੂੰ ਤੱਤੀ ਤਵੀ ਤੇ ਬਿਠਾਇਆ। ਡਾਕਟਰ ਤਾਰਨ ਸਿੰਘ ਉਹਨਾਂ ਨੇ ਬਹੁਤ ਸੋਹਣੀ ਗੱਲ ਕਹੀ ਸੀ, ਉਹ ਕਹਿੰਦੇ ਨੇ ਕਿ ਤੱਤੀ ਤਵੀ ਤਾਂ ਅਖੀਰ ਵਾਲਾ ਹਥਿਆਰ ਸੀ। ਅਸਲ ਵਿਚ ਧੰਨ ਗੁਰੂ ਅਰਜੁਨ ਦੇਵ ਜੀ ਨੂੰ ਲੋਕਾਂ ਨੇ ਸਾਰੀ ਜਿੰਦਗੀ ਤਪਾਉਣ ਦਾ ਯਤਨ ਕੀਤਾ ਹੈ, ਪਰ ਮੇਰੇ ਗੁਰੂ ਅਰਜੁਨ ਦੇਵ ਨਾ ਪਹਿਲਾਂ ਤਪੇ ਨੇ ਅਖੀਰ ਤੇ ਯਤਨ ਕੀਤਾ ਤੇ ਇਹਨਾਂ ਨੂੰ ਸੱਚੀ ਮੁੱਚੀ ਅੱਗ ਤੇ ਬਿਠਾਇਆ ਜਾਏ। ਕਹਿਣ ਲੱਗੇ ਹਕੀਕਤ ਇਹ ਅਖੀਰਲੇ ਸਮੇਂ ਉਹ ਤਵੀ ਤੇ ਬੈਠ ਕੇ ਵੀ ਨਹੀਂ ਤਪੇ, ਤਪਾਉਣ ਦਾ ਯਤਨ ਤਾਂ ਸਾਰੀ ਜ਼ਿੰਦਗੀ ਕੀਤਾ। ਉਹ ਕਹਿੰਦੇ ਨੇ ਜਦੋਂ ਜਨਮ ਅਜੇ ਹੋਇਆ ਹੈ ਤੇ ਦੇਖੋ ਪਹਿਲਾਂ ਵੱਡਾ ਭਰਾ ਬਾਬੇ ਤ੍ਰਿਤੀਏ ਨੇ ਅਕਾਰਨ ਵਿਰੋਧ ਕੀਤਾ ਹੈ। ਕਿਸੇ ਦਾ ਵਿਰੋਧ ਕਰਨਾ, ਗੱਲ ਗੱਲ ਤੇ ਉਹਦੀ ਖੇਤੀ ਕਰਨ ਦਾ ਯਤਨ ਕਰਨਾ, ਇਹਦਾ ਭਾਵ ਹੁੰਦਾ ਕਿ ਉਹਦੇ ਅੰਦਰ ਦੇ ਸੰਤੁਲਨ ਨੂੰ, ਉਹਦੇ ਅੰਦਰ ਦੀ ਇਕਾਗਰਤਾ ਨੂੰ, ਉਹਦੇ ਅੰਦਰ ਦੇ ਟਿਕਾਓ ਨੂੰ ਖਤਮ ਕਰਨਾ। ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਬਾਣੀ ਵਿਚ ਕਿਹਾ ਕਿ ਕਈ ਲੋਕ ਐਸੇ ਨੇ ਜਿਨ੍ਹਾਂ ਦੇ ਆਪਣੇ ਅੰਦਰ ਸੁੱਕੇ ਤੇ ਖੁਸ਼ਕ ਨੇ, ਜਦੋਂ ਜ਼ਬਾਨ ਤੋਂ ਬੋਲਦੇ ਨੇ ਕਈ ਵਾਰੀ ਉਹ ਧੀਆਂ ਦੇ ਅੰਦਰ ਨੂੰ ਵੀ ਖੁਸ਼ ਕਰਨ ਦਾ ਯਤਨ ਕਰਦੇ ਨੇ। ਸਾਹਿਬ ਧੰਨ ਗੁਰੂ ਅਰਜੁਨ ਦੇਵ ਸਭ ਤੋਂ ਪਹਿਲਾਂ ਵਿਰੋਧ ਉਹਨਾਂ ਦਾ ਸੱਕੇ ਭਰਾ ਬਾਬੇ ਤ੍ਰਿਤੀਏ ਨੇ ਕੀਤਾ। ਜਦੋਂ ਅਜੇ ਪਿਤਾ ਜੀ ਸਿਰ ਦੇ ਉਪਰ ਸਾਇਆ ਹੈ, ਧੰਨ ਗੁਰੂ ਅਰਜੁਨ ਦੇਵ ਦੇ ਗੁਰੂ ਰਾਮਦਾਸ ਜੀ ਉਸ ਵੇਲੇ ਬਾਬਾ ਤ੍ਰਿਤੀਆ ਵਿਰੋਧ ਕਰਦਾ ਹੈ, ਲਾਹੌਰ ਦੀ ਧਰਤੀ ਤੇ ਗਏ ਨੇ ਤੇ ਤ੍ਰਿਤੀਏ ਦੇ ਮਨ ਵਿਚ ਇੱਕੋ ਹੈ ਕਿ ਅੱਜ ਇਹ ਤਾਂ ਚਲਾ ਗਿਆ ਲਾਹੌਰ ਤੇ ਗੁਰਤਾ ਗੱਦੀ ਕੱਲ ਨੂੰ ਮੈਨੂੰ ਮਿਲੇਗੀ। ਤੇ ਮੈਂ ਉਸ ਦਿਨ ਇੱਕ ਬੇਨਤੀ ਕੀਤੀ ਸੀ ਕਿ ਧੰਨ ਗੁਰੂ ਅਰਜੁਨ ਦੇਵ ਜੀ ਨੇ, ਭਾਵੇਂ ਅਸੀਂ ਇਹ ਸ਼ਬਦ ਪੜ੍ਹਨੇ ਆ ਗੁਜਰੀ ਰਾਗ ਦਾ, ਕੋਈ ਉਦਾਹਰਣ ਦਿੰਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਲਈ ਉਚਾਰਨ ਕੀਤਾ, ਮੈਂ ਕਹਿੰਦਾ ਅਸਲ ਵਿਚ ਇਹ ਹਰ ਉਸ ਗੁਰਮੁਖ ਮਾਂ ਦਾ ਅੰਦਰ ਹੈ ਜਿਹੜੀ ਆਪਣੇ ਪੁੱਤਰ ਨੂੰ ਰੂਹਾਨੀਅਤ ਤੌਰ ਤੇ ਉੱਚੇ ਰੁਤਬੇ ਤੇ ਪਹੁੰਚਿਆ ਹੋਇਆ ਦੇਖਣਾ ਚਾਹੁੰਦੀ। ਜਦੋਂ ਅਸੀਂ ਗੁਜਰੀ ਰਾਗ ਦਾ ਇਹ ਸ਼ਬਦ ਪੜ੍ਹਨੇ ਆ, ਬੀਬੀ ਭਾਨੀ ਦੇ ਮੁਖਾਰਬਿਨ ਤੋਂ ਜੇ ਕਹੇ ਹੋਣ ਬੋਲ ਹੈ ਇਹ ਸ਼ਬਦ ਗੁਰੂ ਅਰਜੁਨ ਦੇਵ ਦਾ, ਮੈਂ ਕਹਿੰਦਾ ਮਾਂ ਤੇਰੀ ਅਸੀਸ ਕੈਸੀ ਹੈ। ਉਸ ਦਿਨ ਬੇਨਤੀ ਕੀਤੀ, ਹਰ ਮਾਂ ਦੀ ਲੋਚਾ ਹੁੰਦੀ ਏ ਕਿ ਮੇਰੇ ਪੁੱਤਰ ਦੀ ਜ਼ਿੰਦਗੀ ਵਿਚ ਇੱਕ ਤਾਂ ਇਹਦੀ ਖੁਰਾਕ ਨਾ ਕਦੀ ਮਾੜੀ ਹੋਵੇ, ਜੇ ਖੁਰਾਕ ਮਾੜੀ ਹੋਵੇਗੀ ਤੇ ਜ਼ਿੰਦਗੀ ਚੰਗੀ ਨਹੀਂ ਬਣੇਗੀ, ਜੀਵਨ ਵਿਚ ਖੇੜਾ ਨਹੀਂ ਆਉਣਾ। ਦੂਸਰੀ ਗੱਲ ਹੁੰਦੀ ਏ ਮੇਰੇ ਬੱਚੇ ਦੀ ਪੋਸ਼ਾਕ ਮਾੜੀ ਨਾ ਹੋਵੇ, ਮੇਰੇ ਬੱਚੇ ਦੇ ਦਸਤਰ ਵੀ ਚੰਗੇ ਹੋਣ। ਤੇ ਤੀਜੀ ਹਰ ਮਾਂ ਦੀ ਲੋਚਾ ਹੈ, ਭਾਵੇਂ ਉਹ ਕੱਖਾਂ ਦੀ ਕੁੱਲੀ ਵਿਚ ਬੈਠੀਏ, ਚਾਹੁੰਦੀ ਏ ਮੇਰੇ ਪੁੱਤਰ ਦੀ ਸੋਸਾਇਟੀ, ਮੇਰੇ ਪੁੱਤਰ ਦੀ ਸੰਗਤ ਚੰਗਿਆਂ ਬੰਦਿਆਂ ਦੀ ਹੋਵੇ। ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਗੁਰਮੁਖ ਮਾਂ ਨੇ ਆਪਣੀ ਅਸੀਸ ਵਿਚ ਇਹ ਤਿੰਨ ਹੀ ਗੱਲਾਂ ਕਹੀਆਂ। ਕਹਿਣ ਲੱਗੇ ਹੇ ਬੇਟਾ, ਪਹਿਲੀ ਗੱਲ ਕਿ ਤੇਰੀ ਜ਼ਿੰਦਗੀ ਦੀ ਪੋਸ਼ਾਕ ਰੱਬ ਦੀ ਰਹਿਮਤ ਤੈਨੂੰ ਪੱਤ ਦਾ ਕੱਪੜਾ ਲੈ, ਦੂਸਰੀ ਗੱਲ ਤੇਰੀ ਖੁਰਾਕ ਪਰਮਾਤਮਾ ਦੇ ਨਾਮ ਦਾ ਕੀਰਤਨ ਹੋ ਜਾਏ, ਤੇ ਸੱਚ ਜਾਣੋ ਜਿਸ ਮਾਂ ਦੇ ਬੱਚੇ ਦੀ ਖੁਰਾਕ ਕੀਰਤਨ ਬਣ ਜਾਏ ਉਹ ਬੱਚਾ ਕਦੀ ਵੀ ਢੋਲਦਾ ਨਹੀਂ, ਜਿਹਦਾ ਕੀਰਤਨ ਸਹਾਰਾ ਬਣ ਜਾਏ ਉਹ ਲੋਕ ਤੇ ਪਰਲੋਕ ਵਿਚ ਇੱਜ਼ਤ ਪਾਉਂਦਾ ਹੈ। ਕਹਿਣ ਲੱਗੇ ਪੋਸ਼ਾਕ ਦਿੱਤੀ ਪੱਤ ਦੀ, ਖੁਰਾਕ ਦਿੱਤੀ ਕੀਰਤਨ ਦੀ, ਤੇ ਕਹਿਣ ਲੱਗੇ ਮਾਲਕ ਮੇਰ ਕਰੇ ਤੇ ਤੇਰੀ ਸੰਗਤ ਹੋ ਜਾਏ ਉਹਨਾਂ ਰੰਗ ਰਤੜੇ ਮਹਾਂਪੁਰਸ਼ਾਂ ਦੇ ਨਾਲ ਜਿਨ੍ਹਾਂ ਨੂੰ ਅੱਖ ਝਮਕਣ ਜਿਤਨਾ ਸਮਾਂ ਵੀ ਕਦੀ ਸਾਈ ਨਹੀਂ ਭੁੱਲਿਆ। ਸਾਹਿਬ ਕਿਰਪਾਲੂ ਜੀ ਨੇ ਇਹ ਸ਼ਬਦ ਗੁਜਰੀ ਰਾਗ ਵੀ ਜਦੋਂ ਉਚਾਰਿਆ ਹੈ ਤੇ ਅਸੀਂ ਪੜ੍ਹਨੇ ਆ ਪੂਤਾ ਮਾਤਾ ਕੀ ਆਸੀਸ, ਤੇ ਸ਼ਬਦ ਆਰੰਭ ਹੁੰਦਾ ਹੈ ਕਿ ਜਿਸ ਸਿਮਰਤ ਸਭ ਕਿਲਵਿਕ ਨਾਸਾ ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦਮੀ ਜਾਤੋ ਜਾਕਾ ਅੰਤ ਨਾ ਪਾਰੋ, ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ। ਜਗਜਨ ਲੱਗੇ ਅਗਲਾ ਬਚਨ ਕਿ ਸਤਿਗੁਰ ਤੁਮਕੋ ਹੋਏ ਦਯਾਲਾ, ਸੰਤ ਸੰਗ ਤੇਰੀ ਪ੍ਰੀਤ, ਤੇਰੇ ਤੇ ਗੁਰੂ ਦਿਆਲੂ ਹੋਵੇ,
ਤੇ ਰੱਬ ਦੀ ਬੰਦਗੀ ਕਰਨ ਵਾਲਿਆਂ ਨਾਲ ਤੇਰਾ ਬਹਿਣਾ ਉੱਠਣਾ ਹੋਵੇ ਤੇ ਸ਼ਾਇਦ ਇਹੀ ਕਾਰਨ ਕਿ ਮਾਂ ਦੀ ਅਸੀਸ ਨਾਲ ਭਾਗ ਲੱਗੇ ਤੇ ਗੁਰੂ ਅਰਜੁਨ ਦੇਵ ਫਿਰ ਕਹਿਣ ਲੱਗੇ ਕਿ ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਨਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਉੱਥੇ ਇੱਕ ਬਚਨ ਕੀਤਾ, ਕਹਿਣ ਲੱਗੇ ਸਾਡੀ ਤਾਂ ਲੇਵਾ ਦੇਵੀ ਹੀ ਕੇਵਲ ਸੰਤਾਂ ਨਾਲ ਹੈ। ਸਤਿਗੁਰ ਤੁਮ ਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪੱਤ ਪਰਮੇਸ਼ਰ ਰਾਖੀ। ਤੈਨੂੰ ਪੱਤ ਦਾ ਕੱਪੜਾ ਮਿਲੇ ਤੇ ਪੁੱਛੋ ਕਿਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਹ ਪੱਤ ਦਾ ਕੱਪੜਾ ਕੀ। ਪਿਛਲੇ ਦਿਨ ਇੱਕ ਅਰਜ਼ ਕੀਤੀ ਸੀ, ਅਸੀਂ ਸਰਪਾਓ ਦੇਨੇ ਆ। ਵੇਖੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਮੇਹਰ ਕੀਤੀ ਹੈ, ਕਹਿੰਦੇ ਨੇ ਜਦੋਂ ਕੋਈ ਰੱਬ ਦੀ ਬੰਦਗੀ ਕਰਨ ਵਾਲਾ ਨਾ ਆਪਣੇ ਤਨ ਤੇ ਪਏ ਹੋਈ ਇੱਕ ਪਾਟੀਆਂ ਲੀਰਾਂ ਇੱਕ ਪਾਤੀ ਕੰਬਲੀ ਲੈ ਗਏ, ਉਹ ਪੱਤ ਢੱਕਣ ਵਾਸਤੇ ਬਸਤਰ ਦੇ, ਉਹਦੇ ਦਿੱਤੀ ਹੋਈ ਇੱਕ ਲੀਰ ਹੀ ਲੋਕ ਪਰਲੋਕ ਦੀ ਪੱਤ ਢੱਕ ਦਿੰਦੀ ਏ। ਤੇ ਜੇ ਕੋਈ ਰੱਬ ਤੋਂ ਟੁੱਟਿਆ ਹੋਇਆ ਤੈਨੂੰ ਰੇਸ਼ਮੀ ਸਰਪਾਉ ਵੀ ਦਿੰਦਾ ਰਹੇ, ਚੇਤੇ ਰੱਖੀ ਲੋਕ ਤਾਂ ਕਹਿਣਗੇ ਬੜੇ ਪਤਵੰਤੇ ਬੰਦਿਆਂ ਨੂੰ ਨਿਵਾਜਿਆ, ਪਰ ਰੱਬ ਦੀ ਦਰਗਾਹ ਵਿੱਚ ਉਹਦੀ ਕੀਮਤ ਇੱਕ ਢੇਲਾ ਵੀ ਨਹੀਂ ਪੈਣੀ। ਸਾਹਿਬ ਦੇ ਬਚਨ ਅਸੀਂ ਪੜ੍ਹਨੇ ਆ, ਕਹਿੰਦੇ ਭਗਤ ਜਨਾ ਕਾ ਲੂਗਰਾ, ਗੁਰੂ ਕੇ ਸਿੱਖੋ ਜਿਨ੍ਹਾਂ ਨੂੰ ਗੁਰੂ ਪੱਤ ਦਾ ਕੱਪੜਾ ਦੇ। ਤੇ ਅੱਗੇ ਮੈਂ ਬੇਨਤੀ ਕਰਨੀ, ਉਹ ਪੱਤ ਦਾ ਕੱਪੜਾ ਕਿਹੜਾ ਹੈ, ਕਿਹਦੇ ਨਾਲ ਪੱਤ ਰਹਿੰਦੀ ਏ? ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪੱਤ ਪਰਮੇਸ਼ਰ ਰਾਖੀ। ਤੇ ਸਾਹਿਬ ਨੇ ਕਿਹਾ ਭਗਤ ਜਨਾ ਕਾ ਲੂਗਰਾ, ਓਡ ਨਗਨ ਨਾ ਹੋਈ, ਸਾਕਤ ਸਿਰਪੋ ਰੇਸ਼ਮੀ ਪੈਰਤ ਪੱਤ ਹੋਈ। ਉਹ ਕੱਪੜਾ ਕਿਹੜਾ ਹੈ? ਉਹਨੂੰ ਗੁਰੂ ਅਰਜੁਨ ਦੇਵ ਜੀ ਨੇ ਫਿਰ ਆਪਣੀ ਬਾਣੀ ਵਿਚ ਕਿਹਾ, ਕਹਿਣ ਲੱਗੇ ਮੇਰੇ ਸਤਿਗੁਰੂ ਨੇ ਇੱਕ ਬਸਤਰ ਦਿੱਤਾ ਹੈ, ਉਹ ਕਿਹੜਾ ਦਿੱਤਾ ਹੈ? ਪ੍ਰੇਮ ਪਟੋਲਾ ਤੈ ਸ਼ਹਿ ਦਿੱਤਾ, ਢੱਕਣ ਕੋ ਪੱਤ ਮੇਰੀ, ਮੇਰੀ ਪੱਤ ਨੂੰ ਢੱਕਣ ਵਾਸਤੇ ਤੁਸੀਂ ਪ੍ਰੇਮ ਦਾ ਕੱਪੜਾ ਦਿੱਤਾ ਹੈ, ਪ੍ਰੇਮਾ ਭਗਤੀ ਦੀ ਦਾਤ ਦਿੱਤੀ। ਹਜ਼ੂਰ ਨੇ ਕਿਹਾ ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪੱਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਦੇ ਨਾ ਵਿਆਪੈ ਚਿੰਤਾ, ਤੇ ਰੱਬ ਇੰਨੀ ਮੇਰ ਕਰੇ ਕਿ ਜਦੋਂ ਦੁਨੀਆਂ ਵਿੱਚ ਵਿਚਰੋ ਤੇ ਮੇਰਾ ਸਾਈਂ ਤੁਹਾਨੂੰ ਭਵਰੇ ਵਾਲੀ ਸੋਝੀ ਦੇ, ਨਾ ਕਿ ਇੱਕ ਡੱਡੂ ਵਾਲੀ ਅੰਦਰ ਦੀ ਬਿਰਤੀ ਦੇ ਦੇ। ਤੱਕੋ ਤੇ ਸ਼ਬਦ ਵਰਤੇ ਨੇ ਕਿ ਭਵਰ ਤੁਮਾਰਾ ਇਹ ਮਨ ਹੋਵੋ, ਕਿ ਤੇਰਾ ਮਨ ਭਵਰੇ ਦੀ ਤਰ੍ਹਾਂ ਰਹੇ। ਕਮਲ ਦਾ ਫੁੱਲ ਚਿੱਕੜ ਵਿੱਚ ਉੱਗਿਆ ਹੈ, ਪਰ ਵੱਧ ਕਿਸਮਤ ਡੱਡੂ ਸਾਰੀ ਜ਼ਿੰਦਗੀ ਕਮਲ ਦੀਆਂ ਜੜਾਂ ਵਿੱਚ ਰਹਿ ਕੇ ਚਿੱਕੜ ਤੇ ਜਾਲਾ ਹੀ ਖਾਈ ਜਾਂਦਾ ਹੈ, ਪਰ ਭਵਰੇ ਵਰਗਾ ਗੁਣ ਗ੍ਰਾਹਕ ਨਹੀਂ। ਭਵਰਾ ਤਾਂ ਦੂਰੋਂ ਆ ਕੇ ਮਹਿਕ ਮਾਣ ਕੇ ਚਲਾ ਜਾਂਦਾ ਹੈ। ਮੇਰਾ ਵਾਹਿਗੁਰੂ ਮੇਹਰ ਕਰੇ ਕਿ ਤੁਹਾਨੂੰ ਭਵਰੇ ਵਰਗੀ ਜ਼ਿੰਦਗੀ ਗੁਣਾਂ ਦਾ ਗ੍ਰਾਹਕ ਬਣਾਏ। ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ ਜੋ ਬੂੰਦਾ ਚਾਤਰਕ ਮੌਲਾ। ਫਿਰ ਆਪਣੇ ਵਿਸ਼ੇ ਵੱਲ ਤੁਰੀਏ ਕਿ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੁਸੀਂ ਆਪਣੇ ਜਨਮ ਤੋਂ ਬ੍ਰਹਮ ਨੂੰ ਪਛਾਣਿਓ, ਤੁਸੀਂ ਕਮਲ ਫੁੱਲ ਦੀ ਤਰ੍ਹਾਂ ਨਿਰਲੇਪ ਹੋ। ਧੰਨ ਗੁਰੂ ਅਰਜੁਨ ਸਾਹਿਬ ਜੀ, ਤੁਹਾਡੀ ਨਜ਼ਰ ਵਿੱਚ ਕੋਈ ਦਵੈਸ਼ ਨਹੀਂ, ਕੋਈ ਆਪਣੇ ਬੇਗਾਨੇ ਵਾਲੀ ਬਿਰਤੀ ਨਹੀਂ, ਵੈਰੀ ਤੇ ਮਿੱਤਰ ਵਾਲੀ ਮਲੀਨਤਾ ਨਹੀਂ, ਤੁਹਾਡੀ ਦ੍ਰਿਸ਼ਟੀ ਕੈਸੀ ਸਮਾਨ ਹੈ? ਕਹਿਣ ਲੱਗੇ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਨ। ਇਹ ਸਮ ਦ੍ਰਿਸ਼ਟੀ ਕਹਿ ਦੇਣਾ, ਸਮ ਵਰਤੀ ਤੇ ਸਮ ਦ੍ਰਿਸ਼ਟੀ ਬ੍ਰਹਮ ਗਿਆਨੀ ਹੋ ਸਕਦਾ, ਆਮ ਬੰਦੇ ਦੇ ਵੱਸ ਦਾ ਰੋਗ ਨਹੀਂ। ਸਾਹਿਬ ਕਹਿੰਦੇ ਨੇ ਗੁਰੂ ਅਰਜੁਨ ਦੇ ਭਾਵੇਂ ਬਚਨ ਉਚਾਰਦੇ ਨੇ, ਉਹਨਾਂ ਦੀ ਜ਼ਿੰਦਗੀ ਦਾ ਅਨੁਭਵ ਹੈ। ਕਹਿੰਦੇ ਨੇ ਇਹੋ ਜਿਹਾ ਬ੍ਰਹਮ ਗਿਆਨੀ ਸਮ ਦ੍ਰਿਸ਼ਟੀ ਵਾਲਾ ਹੁੰਦਾ ਹੈ ਕਿ ਜਿਵੇਂ ਹਵਾ ਚੱਲਦੀ ਹੋਵੇ, ਹਵਾ ਨੇ ਕਦੀ ਵਿਤਕੜਾ ਕਰਕੇ ਨਹੀਂ ਕਿਹਾ ਕਿ ਜਿੱਥੇ ਗਰੀਬਾਂ ਦੀਆਂ ਕੁਲੀਆਂ ਨੇ ਮੈਂ ਉੱਥੇ ਠੰਡ ਨਹੀਂ ਦੇਣੀ। ਹਵਾ ਨੇ ਕਦੀ ਨਹੀਂ ਕਿਹਾ ਕਿ ਮੈਂ ਅਮੀਰਾਂ ਦੀਆਂ ਅਤਾਰੀਆਂ ਨੂੰ ਕੇਵਲ ਆਪਣਾ ਆਪ ਉਹਨਾਂ ਨੂੰ ਠੰਡ ਦੇਣੀ। ਜਦੋਂ ਹਵਾ ਚੱਲਦੀ ਏ ਉਹਦੀ ਦ੍ਰਿਸ਼ਟੀ ਸਮਾਨ ਹੈ, ਉਹਦੇ ਸਾਹਮਣੇ ਰਾਜਾ ਆ ਜਾਏ, ਉਹਦੇ ਸਾਹਮਣੇ ਭਿਖਾਰੀ ਆ ਜਾਏ, ਉਹਦੇ ਸਾਹਮਣੇ ਭਗਤ ਆ ਜਾਏ, ਉਹਦੇ ਸਾਹਮਣੇ ਸੰਤ ਆ ਜਾਏ, ਉਸ ਸਮ ਦ੍ਰਿਸ਼ਟੀ ਰੱਖ ਕੇ ਸਾਰਿਆਂ ਨੂੰ ਇੱਕੋ ਜਿਹਾ ਸਕੂਨ ਦੇਈ ਜਾਣਾ ਹੈ। ਬ੍ਰਹਮ ਨੂੰ ਪਹਿਚਾਨਣ ਵਾਲਾ ਨਿਰਲੇਖ ਕਮਲ ਫੁੱਲ ਦੀ ਤਰ੍ਹਾਂ ਹੈ, ਉਹ ਸਮ ਦ੍ਰਿਸ਼ਟੀ ਇੱਕ ਹਵਾ ਦੀ ਤਰ੍ਹਾਂ ਹੈ, ਤੇ ਰੱਬ ਮੇਰ ਕਰੇ ਉਹਨੂੰ ਧੀਰੇ ਦਿੱਤਾ ਹੈ ਇੱਕ ਧਰਤੀ ਦੀ ਤਰ੍ਹਾਂ। ਧਰਤੀ ਦਾ ਵਰਗਾ ਧੀਰਜ
جے کسے نے پت دتا تے دھرتی نے علامے نہیں دینے، تے جے کسے نے چندن دا لیپن کر دتا تے او دی خوشامد نہیں کرنی، اندر دا پورن طور تے ٹکا

ਨਾ ਕਿ ਮੋਹ ਦੀਆਂ ਤੰਦਾਂ ਨੂੰ ਪੀੜੀਆਂ ਕਰਕੇ ਜਾਣਿਆ ਤੇ ਇਹ ਮੇਰਾ ਪਿਤਾ ਨੇ, ਮੈਂ ਇਹਨਾਂ ਦਾ ਛੋਟਾ ਪੁੱਤਰ ਹਾਂ। ਖੂਨ ਦਾ ਰਿਸ਼ਤਾ ਤਾਂ ਸੀ ਪਰ ਅੰਦਰ ਦੀ ਭਾਵਨਾ ਜਿਹੜੀ ਸੀ ਆਪਣੇ ਆਪ ਨੂੰ ਸਿੱਖ ਬਣਾ ਤੇ ਗੁਰੂ ਰਾਮਦਾਸ ਜੀ ਨੂੰ ਗੁਰੂ ਜਾਣ ਕੇ ਉਹਨਾਂ ਨੇ ਘਾਲਣਾ ਘਾਲੀ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬ੍ਰਹਮ ਨੂੰ ਪਹਿਚਾਣਿਆ, ਉਹਨਾਂ ਕੋਲ ਧੀਰੇ ਧਰਤੀ ਵਰਗਾ ਸਮ ਦ੍ਰਿਸ਼ਟੀ ਪਵਨ ਵਰਗੀ ਹੈ, ਨਿਰਲੇਪ ਤਾਂ ਉਹਨਾਂ ਦੇ ਕੋਲ ਕਮਲ ਫੁੱਲ ਦੀ ਤਰ੍ਹਾਂ ਹੈ ਤੇ ਗੁਰੂ ਕੇ ਸਿੱਖੋ ਉਹਨਾਂ ਦੇ ਅੰਦਰ ਦਾ ਸੁਭਾਅ ਮਾਨੋ ਇੱਕ ਅੱਗ ਦੀ ਤਰ੍ਹਾਂ ਹੈ। ਕੋਈ ਸੁਭੈਸ਼ਣ ਕੋਲ ਆ ਗਿਆ ਉਹਨੂੰ ਵੀ ਉਹਨਾਂ ਨੇ ਆਪਣੇ ਵੱਲੋਂ ਰਹਿਮਤ ਦੇ ਦਿੱਤੀ ਹੈ। ਗੁਰੂ ਅਰਜੁਨ ਦੇਵ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਆਰੰਭਤਾ ਆਪਣੇ ਨਾਨਾ ਗੁਰੂ ਦੀ ਛਤਰ ਛਾਇਆ ਹੇਠ ਸ਼ੁਰੂ ਕੀਤੀ। ਨਾਨੀ ਗੁਰੂ ਨੇ ਬਚਪਨ ਵਿੱਚ ਦੇਖ ਕੇ ਇਹ ਬਚਨ ਕਹੇ ਸਨ ਕਿ ਦੋਇ ਥਾਂ ਬਾਣੀ ਕਾ ਦੋਇ ਥਾਂ। ਜਦੋਂ ਧੰਨ ਗੁਰੂ ਰਾਮਦਾਸ ਜੀ ਗੁਰੂ ਬਣੇ ਨੇ, ਗੁਰੂ ਅਰਜੁਨ ਦੇਵ ਜੀ ਨੇ ਪਿਤਾ ਜੀ ਦੇ ਸਾਹਮਣੇ ਗੁਰਮਤ ਦੀ ਘਾਲਣਾ ਘਾਲੀ। ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਉਹਨਾਂ ਦੇ ਜਦੋਂ ਤਿੰਨਾਂ ਪੁੱਤਰਾਂ ਨੂੰ ਤੱਕਿਆ ਤੇ ਗੁਰੂ ਅਰਜੁਨ ਦੇਵ ਜੀ ਨੇ ਪਿਤਾ ਗੁਰੂ ਦੇ ਹੁਕਮ ਨੂੰ ਸੱਚ ਕਰਕੇ ਹਰ ਵਾਰੀ ਮੰਨਿਆ। ਅੱਜ ਜਦੋਂ ਗੁਰੂ ਰਾਮਦਾਸ ਕਿਰਪਾਲੂ ਜੀ ਗੁਰਤਾ ਗੱਦੀ ਧੰਨ ਗੁਰੂ ਅਰਜੁਨ ਦੇਵ ਨੂੰ ਦੇਣ ਲੱਗੇ ਨੇ ਤੇ ਸਭ ਤੋਂ ਵੱਧ ਵਿਰੋਧ ਬਾਬੇ ਪਿਰਚੀਏ ਨੇ ਕੀਤਾ ਹੈ। ਦੇਖੋ ਗੁਰਤਾ ਗੱਦੀ ਕੇਵਲ ਘਾਲਣਾ ਦੀ ਗੱਲ ਨੀ, ਇਹ ਤਾਂ ਰੱਬੀ ਬਖਸ਼ਿਸ਼ ਹੈ, ਪਤਾ ਨੀ ਕਿਹਦੇ ਉੱਤੇ ਨਜ਼ਰ ਹੋ ਜਾਣੀ ਤੇ ਜਿਹੜੇ ਰੱਬ ਦੇ ਘਰੋਂ ਰਹਿਮਤਾਂ ਲੈ ਕੇ ਆਏ ਨੇ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜਦੋਂ ਸਿੰਘਾਸਨ ਮਿਲਿਆ ਪਤਾ ਨੀ ਇੱਥੇ ਇੱਕ ਸ਼ਬਦ ਕਿਹਾ, ਇੱਥੇ ਪਿਰਚੀਏ ਨੇ ਰੌਲਾ ਵੀ ਪਾਇਆ ਕਿਉਂਕਿ ਗੁਰੂ ਅਰਜੁਨ ਦੇਵ ਜੀ ਨੂੰ ਗੁਰਗੱਦੀ ਹਜ਼ੂਰ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਦਿੱਤੀ ਤੇ ਗੁਰਤਾ ਗੱਦੀ ਦੇਣ ਤੋਂ ਬਾਅਦ ਸਤਿਗੁਰੂ ਜੀ ਆਪਣੇ ਚੋਲੇ ਨੂੰ ਸੰਕੋਚ ਗਏ ਤੇ ਉੱਥੇ ਭੱਟਾਂ ਦਾ ਅਖੀਰ ਵਾਲਾ ਸਵਈਆ ਕਿ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ, ਹਰ ਸਿੰਘਾਸਨ ਦਿਓ ਸ਼੍ਰੀ ਗੁਰੂ ਤਾਹੇ ਬਿਠਾਇਓ, ਰਹਿਸ ਕੀਓ ਸੁਰਦੇਵ ਤੋਏ ਜਸ ਜੈ ਜੈ ਜਮਤੈ, ਅਸੁਰ ਗਏ ਤੇ ਭਾਗ ਪਾਪ ਤਿੰਨ ਭੀਤਰ ਜਮਤੈ, ਕਾਤੇ ਸੋ ਪਾਪ ਤਿੰਨ ਨਰੋਂ ਕੇ, ਗੁਰ ਰਾਮਦਾਸ ਜਿਨ ਪਾਇਓ ਸ਼ਤਰ ਸਿੰਘਾਸਨ ਪ੍ਰਿਥਮੀ ਗੁਰ ਅਰਜੁਨ ਕੋ ਦੇ ਆਇਓ। ਕਹਿਣ ਲੱਗੇ ਉਹਨਾਂ ਨੂੰ ਸਿੰਘਾਸਨ ਸ਼ਤਰ ਧਰਤੀ ਦਾ ਰਾਜ ਦੀਨ ਦੁਨੀ ਦੀ ਪਦਵੀ ਗੁਰੂ ਅਰਜੁਨ ਦੇਵ ਨੂੰ ਦੇ ਆਏ। ਇਥੇ ਪ੍ਰਿਥਵੀ ਨੇ ਆਉਂਦਿਆਂ ਰੌਲਾ ਪਾ ਦਿੱਤਾ, ਕਹਿਣ ਲੱਗਾ ਇਹ ਕਿਵੇਂ ਹੋ ਸਕਦਾ ਪਿਤਾ ਗੁਰੂ ਚੰਗੇ ਭਲੇ ਅੰਮ੍ਰਿਤਸਰ ਸੁਧਾਸਰ ਦੀ ਧਰਤੀ ਤੋਂ ਆਏ ਨੇ, ਆਉਂਦਿਆਂ ਸਾਰ ਗੋਇੰਦਵਾਲ ਚਲਾਣਾ ਕਰ ਗਏ। ਮੇਰਾ ਖਿਆਲ ਹੈ ਉਥੇ ਉਹਨੇ ਇਹ ਵੀ ਸ਼ਬਦ ਕਹੇ ਹੋਣੇ ਨੇ ਕਿ ਗੁਰੂ ਅਰਜੁਨ ਦੇਵ ਜੀ ਨੇ ਕੋਈ ਇਹੋ ਜਿਹਾ ਢੰਗ ਤਰੀਕਾ ਵਰਤ ਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਤੇ ਮਾਨੋ ਵਾਰ ਕੋਈ ਕਰਾ ਦਿੱਤਾ ਹੋਵੇ। ਭੱਟਾਂ ਨੂੰ ਇਹ ਸ਼ਬਦ ਕਹਿਣੇ ਪਏ, ਕਹਿਣ ਲੱਗੇ ਉਹ ਜ਼ਬਾਨ ਸੜ ਕਿਉਂ ਨਾ ਜਾਏ ਜਿਹੜੀ ਕਹਿੰਦੀ ਏ ਕਿ ਗੁਰੂ ਦੀ ਮੌਤ ਹੋ ਗਈ। ਕਹਿੰਦੇ ਨੇ ਕੇਵਲ ਚੋਲਾ ਬਦਲਿਆ, ਗੁਰੂ ਰਾਮਦਾਸ ਦੀ ਥਾਂ ਤੇ ਹੁਣ ਧੰਨ ਗੁਰੂ ਅਰਜੁਨ ਦੇਵ ਜੀ ਬਿਰਾਜਮਾਨ। ਇਹ ਸ਼ਬਦ ਕਹਿਣੇ ਪਏ ਤੇ ਇਹ ਸਵਈਆ ਹੈ, ਅਜੇ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੈ, ਨਿਤ ਪੁਰਾਣ ਬਾਚੀਆਂ ਵੇਦ ਬ੍ਰਹਮਾ ਨੂੰ ਗਾਵੈ, ਅਜੇ ਚਵਰ ਸਿਰ ਢੁਲੈ ਨਾਮ ਅੰਮ੍ਰਿਤ ਮੁਖ ਲਿਓ, ਗੁਰ ਅਰਜੁਨ ਸਿਰ ਛਤਰ ਆਪ ਪਰਮੇਸ਼ਰ ਦਿਓ। ਕਹਿਣ ਲੱਗੇ ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰ ਪੈ ਗਯੋ, ਅਖੀਰਲੀ ਤੁਕਸੀ ਹਰ ਬੰਸ਼ ਜਗਤ ਜਸ ਸੰਚਰੋ, ਸੋ ਕਵਣ ਕਹਿ ਸ਼੍ਰੀ ਗੁਰੂ ਮੋਇਓ। ਕਿੰਨੇ ਕਿਹਦੀ ਜ਼ਬਾਨ ਪਈ ਕਹਿੰਦੀ ਏ ਕਿ ਸ਼੍ਰੀ ਗੁਰੂ ਮੋਇਓ, ਕਿਉਂਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਬਾਹ ਹਰ ਬੰਸ਼ ਜਗਤ ਜਸ ਸੰਚਰੋ, ਸੋ ਕਵਣ ਕਹਿ ਸ਼੍ਰੀ ਗੁਰੂ ਮੋਇਓ। ਧੰਨ ਗੁਰੂ ਅਰਜੁਨ ਦੇਵ ਬ੍ਰਹਮ ਨੂੰ ਪਹਿਚਾਨਣ ਵਾਲੇ ਦਾ ਅੰਦਰ ਤੱਕੋ, ਅੱਜ ਉਹ ਸਿੰਘਾਸਨ ਤੇ ਬਿਰਾਜਮਾਨ ਹੋਏ ਨੇ। ਸਭ ਤੋਂ ਪਹਿਲਾਂ ਵਿਰੋਧ ਮੈਂ ਅਰਜ ਕੀਤੀ ਸੱਕੇ ਭਰਾ ਨੇ ਕੀਤਾ, ਤੱਤੀ ਤਵੀ ਤਾਂ ਅਖੀਰ ਵਾਲਾ ਚਿੰਨ ਹੈ, ਅਖੀਰ ਵਾਲੀ ਹਕੀਕਤ ਹੈ ਕਿ ਭਰੀ ਬਰਾਦਰੀ ਦੇ ਅੰਦਰ ਭਰੀ ਸੰਗਤ ਦੇ ਅੰਦਰ ਜਿਸ ਦਿਨ ਪਿਤਾ ਗੁਰੂ ਜੀ ਦੇ ਚਰਨਾਂ ਦੇ ਲਈ ਅਰਦਾਸ ਹੋਣ ਲੱਗੀ, ਬਾਬਾ ਬੁੱਢਾ ਸਾਹਿਬ ਦਸਤਾਰ ਬੰਨਣ ਲੱਗੇ ਨੇ ਤੇ ਵੱਡੇ ਭਰਾ ਨੇ ਉੱਠ ਕੇ ਉਹ ਪੱਗ ਵੀ ਖੋ ਲਈ ਹੈ। ਗੁਰੂ ਕੇ ਸਿੱਖੋ ਉਸ ਦਿਨ ਹੀ ਯਤਨ ਕੀਤਾ ਕਿ ਭਰੀ ਬਰਾਦਰੀ ਭਰੀ ਸੰਗਤ ਵਿੱਚ ਕਿਸੇ ਤਰੀਕੇ ਨਾਲ ਇਹਨਾਂ ਦੀ ਅੰਦਰ ਦੀ ਇਕਾਗਰਤਾ ਭੰਗ ਹੋ ਜਾਏ, ਪਰ ਪਤਾ ਨੀ ਜਿਹੜਾ ਠੰਡ ਦਾ ਪਹਾੜ ਹੋਵੇ ਤੇਰੀ ਵਰਗੀ ਚੰਗਿਆਰੀ ਅੰਦਰ ਦੀ ਉਹਦਾ ਕੁਝ ਵੀ

ਵਿਗਾੜ ਸਕਦੀ। ਧੰਨ ਗੁਰੂ ਅਰਜਨ ਦੇਵ ਜੀ ਨੇ ਇੱਕੋ ਗੱਲ ਨਿਮਰਤਾ ਨਾਲ ਕਹੀ, ਕਿਉਂਕਿ ਉਹਨਾਂ ਦਾ ਸ਼ਸਤਰ ਹੀ ਨਿਮਰਤਾ ਹੈ। ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਸ਼ਾਰੀ, ਕਹਿਣ ਲੱਗੇ ਉਹਨਾਂ ਦਾ ਖੰਡਾ ਸਭ ਦੇ ਚਰਨਾਂ ਦੀ ਧੂੜ ਬਣਨਾ। ਉਹਨਾਂ ਦੀ ਗੁਰੂ ਜਿਹੜੀ ਉਹ ਗਰੀਬੀ ਨਿਮਰਤਾ ਹੈ। ਧੰਨ ਗੁਰੂ ਅਰਜੁਨ ਦੇ ਸੱਚੇ ਪਾਤਸ਼ਾਹ ਕੁਛ ਨੀ ਕਿਹਾ, ਨਿਮਰਤਾ ਵਿਚ ਟਿਕੇ ਰਹੇ ਨੇ। ਬਾਬਾ ਜੀ ਨੇ ਇੱਕ ਸ਼ਬਦ ਜ਼ਰੂਰ ਕਿਹਾ ਸੀ, ਧਰਤੀਏ ਨੂੰ ਇਹ ਤਾਂ ਸਾਈ ਦੀ ਰਹਿਮਤ ਹੈ, ਗੱਦੀ ਕੇਵਲ ਪੱਗਾਂ ਦੀ ਮੁਸਾਜ ਨਹੀਂ। ਜੇ ਕਿਸੇ ਨੂੰ ਕੋਈ ਪੱਗ ਦੇ ਕੇ ਕਹਿ ਦੇ ਕਿ ਮੈਂ ਇਹਨੂੰ ਗੱਦੀ ਦੇ ਦਿੱਤੀ, ਜਿਵੇਂ ਚੱਲਦੀ ਹੈ ਗੱਲਬਾਤ, ਬਿਲਕੁਲ ਨਹੀਂ। ਗੱਦੀ ਤਾਂ ਸਾਈ ਦੀ ਰਹਿਮਤ ਜੋਤ ਹੈ, ਤੇ ਜੋਤ ਦਾ ਭਾਵ ਗੱਦੀ ਦਾ ਭਾਵ ਦੁਨੀਆਂ ਦਾ ਸੁੱਖ ਆਰਾਮ ਨਹੀਂ। ਗੱਦੀ ਤਾਂ ਉਹ ਜ਼ਿੰਮੇਵਾਰੀ ਹੈ ਕਿ ਇਸ ਭਵਜਲ ਵਿਚ ਡੁੱਬਦੇ ਹੋਏ ਜੀਵਾਂ ਨੂੰ ਭਵਜਲ ਤੋਂ ਪਾਰ ਕਰਨਾ। ਸਾਹਿਬ ਧੰਨ ਗੁਰੂ ਅਰਜੁਨ ਦੇਵ ਜੀ ਨੂੰ ਉਸ ਵੇਲੇ ਯਤਨ ਕੀਤਾ ਇਨ੍ਹਾਂ ਦੇ ਅੰਦਰ ਖਿੰਡਾਓ ਆਵੇ, ਪਰ ਬਿਲਕੁਲ ਨਹੀਂ। ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਹਜ਼ੂਰ ਸੁਦਾਸਰ ਆ ਗਏ ਨੇ, ਗੁਰੂ ਕੇ ਚੱਕ ਆਏ ਨੇ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ ਨੇ। ਇੱਥੇ ਤਿਰਥੀਏ ਨੇ ਇੱਕ ਨਵੀਂ ਖੇਡ ਵਰਤਾਈ, ਸ਼ਾਇਦ ਪਰਸੋਂ ਵੀ ਅਰਜ਼ ਕੀਤੀ ਸੀ ਚੜ੍ਹਦੀ ਕਲਾ ਦੇ ਸੰਬੰਧੀ। ਸਾਰੀ ਜ਼ਿੰਦਗੀ ਤਪਾਉਣ ਦਾ ਯਤਨ ਕੀਤਾ, ਪਰ ਗੁਰੂ ਅਰਜੁਨ ਦੇਵ ਤਪੇ ਨੇ, ਅੰਦਰ ਪੂਰਨ ਤੌਰ ਤੇ ਟਿਕਿਆ ਹੈ। ਅੱਜ ਜਦੋਂ ਹਰਿਮੰਦਰ ਸਾਹਿਬ ਦੀ ਉਸਾਰੀ ਪਈ ਹੁੰਦੀ ਏ, ਤੇ ਮਸੰਦ ਅੰਦਰੋਂ ਬੇਈਮਾਨ ਹੋ ਗਏ ਨੇ। ਉਹ ਉਸਾਰੀ ਵਿਚ ਤਿਰਥੀਏ ਨੇ ਉਹਨਾਂ ਨਾਲ ਗੱਦ ਤੋਪਰ ਕੀਤੀ ਏ, ਉਹ ਉਸਾਰੀ ਦੇ ਵਿਚ ਵੀ ਮਿਲਾਵਟ ਪੈ ਕਰਦੇ ਨੇ। ਗੁਰੂ ਅਰਜੁਨ ਦੇ ਫਿਰ ਵੀ ਨਿਮਰਤਾ ਨਾਲ ਸਮਝਾਉਂਦੇ ਪਏ ਨੇ। ਜਦੋਂ ਅੱਜ ਤੱਕਦੇ ਹਾਂ ਕਿ ਸਿੱਖ ਸੰਗਤਾਂ ਦਰਸ਼ਨਾਂ ਲਈ ਆਉਂਦੀਆਂ ਨੇ, ਤੇ ਸੱਕੇ ਭਰਾ ਨੇ ਇੱਕ ਨਵੀਂ ਚਾਲ ਚੱਲੀ ਹੈ, ਸਮਾਨ ਰਸਤ ਪਾਣੀ ਤਾਂ ਆਪਣੇ ਘਰ, ਤੇ ਲੰਗਰ ਛਕਣ ਲਈ ਸੰਗਤਾਂ ਉਧਰ। ਗੁਰੂ ਕੇ ਲੰਗਰ ਮਸਤਾਨੇ ਕਰਾਉਣ ਤੇ ਤੁਰ ਪਿਆ ਪਿਰਥੀਆਂ, ਤੇ ਜਦੋਂ ਭਾਈ ਗੁਰਦਾਸ ਵਰਗੇ ਮਹਾਂਪੁਰਸ਼ ਤੱਕਦੇ ਨੇ, ਬਾਬਾ ਬੁੱਢਾ ਸਾਹਿਬ ਵਰਗੇ ਸਿੱਖ ਤੱਕਦੇ ਨੇ, ਤੇ ਗੁਰੂ ਅਰਜੁਨ ਦੇਵ ਦਾ ਅੰਦਰ ਖੂਨ ਵੀ ਨਹੀਂ ਜੇ ਤਪਿਆ। ਮੈਂ ਕਹਿੰਦਾ ਆਪਣਾ ਤਾਂ ਅੰਦਰ ਹੀ ਇੰਨਾ ਖੋਲਾ ਹੈ, ਇੱਕ ਖਿੰਡ ਵਿਚ ਛਲਕ ਪੈਂਦਾ ਹੈ। ਦੇਖੋ ਇਹ ਕਿੰਨੀ ਕੁ ਬ੍ਰਹਮ ਨੂੰ ਪਹਿਚਾਨਣਾ, ਹੁਣ ਤਾਂ ਜਣਾ ਖਣੇ ਆਪਾਂ ਵੀ ਕਹਿ ਦਿੰਦੇ ਹਾਂ ਨਾ ਕਿ ਫਲਾਣੇ ਮਹਾਂਪੁਰਸ਼ ਪੂਰਨ ਬ੍ਰਹਮ ਗਿਆਨੀ ਨੇ। ਦੇਖੋ ਇੱਕ ਦਿਨ ਗੁਰਮੁਖਾਂ ਇੱਕ ਨੇ ਕਿਹਾ ਸੀ ਬਚਨ ਕਿ ਸਾਨੂੰ ਕੀ ਹੱਕ ਹੈ ਇਸ ਕਿਸੇ ਨੂੰ ਸ਼ਬਦ ਵਰਤੀਏ ਜੀ ਪੂਰਨ ਬ੍ਰਹਮ ਗਿਆਨੀ ਹੈ। ਮੈਂ ਕਹਿੰਦਾ ਕਿਸੇ ਬੰਦੇ ਨੇ PhD ਕੀਤੀ ਹੋਵੇ, ਪੜ੍ਹਾਈ ਕੀਤੀ ਹੋਵੇ, ਉਹ ਦੂਜੇ ਨੂੰ ਪਹਿਚਾਣ ਕੇ ਕਹਿ ਸਕਦਾ, ਉਹਦੇ ਗੁਣਾਂ ਨੂੰ ਦੇਖ ਕੇ, ਲਿਆਕਤ ਨੂੰ ਦੇਖ ਕੇ ਵੀ ਇਹ ਵੀ ਇੰਨਾ ਪੜ੍ਹਿਆ ਹੈ। ਹੁਣ ਮੈਂ ਤਾਂ ਕਦੀ ਜਪਜੀ ਸਾਹਿਬ ਦਾ ਪਾਠ ਨਹੀਂ ਪੇਕੇ ਕੀਤਾ, ਤੇ ਮੈਨੂੰ ਕਿਹਨੇ ਹੱਕ ਦੇ ਦਿੱਤਾ ਰੌਲਾ ਪਾਉਣ ਲੱਗ ਪਓ ਜੀ ਇਹ ਪੂਰਨ ਬ੍ਰਹਮ ਗਿਆਨੀ ਹੈ। ਕਿਉਂਕਿ ਬ੍ਰਹਮ ਗਿਆਨੀ ਦੇ ਅੰਦਰ ਨੂੰ ਜਾਣਿਆ ਜਾਂਦਾ, ਬ੍ਰਹਮ ਗਿਆਨੀ ਚੋਲਿਆਂ ਕਰਕੇ ਨਹੀਂ ਹੁੰਦੇ। ਮੇਰੀ ਬੇਨਤੀ ਸਰਵਣ ਕਰਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਾਹਰ ਨਹੀਂ। ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਕੁਝ ਲੋਕ ਐਸੇ ਨੇ ਜਿਹੜੇ ਅੰਦਰੋਂ ਤਾਂ ਅੱਤ ਦੇ ਪਲੀਤ ਨੇ, ਤੇ ਬਾਹਰੋਂ ਦੁਨੀਆਂ ਵਿਚ ਉਹਨਾਂ ਨੇ ਇਹੋ ਜਿਹਾ ਖਾਸਾ ਬਾਗਾ ਬਣਾਇਆ, ਜਿੱਧਰ ਜਾਂਦੇ ਨੇ ਸਾਰੇ ਕਹਿੰਦੇ ਨੇ ਪੂਰਨ ਬ੍ਰਹਮ ਗਿਆਨੀ। ਤੇ ਮੈਂ ਇੱਕ ਦਿਨ ਅਰਜ਼ ਕੀਤੀ ਸੀ, ਰੱਬ ਦਾ ਸੁਭਾਅ ਏ ਜਦੋਂ ਤੁਸੀਂ ਅਰਦਾਸ ਕਰੋਗੇ ਸੁਣੀ ਜਾਣੀ, ਉਹਦਾ ਸੁਭਾਅ ਉਹਨੇ ਫਰਿਆਦ ਸੁਣਨੀ। ਜੇ ਕਿਤੇ 2-4 ਵਾਰੀ ਕਿਸੇ ਦੀ ਕੀਤੀ ਕੋਈ ਬੇਨਤੀ ਜਾਂ ਬਚਨ ਪੂਰਾ ਹੋ ਜਾਏ, ਬਸ ਸਾਡੇ ਮਨ ਚ ਗੱਲ ਗੱਠ ਵੱਜ ਜਾਂਦੀ ਹੈ, ਬਸ ਇਹ ਰਿਜਕ ਦਾਤਾ ਹੈ, ਇਹ ਹੀ ਸਭ ਕੁਝ ਕਰਨ ਵਾਲਾ ਹੈ। ਤੇ ਮੈਂ ਅੱਗੇ ਅਰਜ਼ ਕਰਨੀ ਏ, ਬ੍ਰਹਮ ਗਿਆਨੀ ਤਾਂ ਕਹਾਣਾ ਸੌਖਾ ਹੈ, ਮੱਥਾ ਟਿਕਾਣਾ ਸੌਖਾ ਹੈ, ਰੁਪਈਏ ਜੇਬ ਵਿਚ ਭਰਨੇ ਸੌਖੇ ਨੇ, ਪਰ ਸਵਾਦ ਤਾਂ ਏ ਕੋਈ ਉਸ ਵਰਗਾ ਬ੍ਰਹਮ ਗਿਆਨੀ ਅੱਜ ਵੀ ਤੱਤੀ ਤਵੀ ਤੇ ਬੈਠ ਕੇ ਦਿਖਾਏ। ਕੋਈ ਸ਼ੀਸ਼ ਵਿਚ ਰੇਤਾ ਮਾਈ ਕਾ ਲਾਲ ਪਵਾਏਗਾ? ਕੋਈ ਹੋਏ ਜਿਹੜਾ ਦੇਸ਼ ਵਿਚ ਉਬਾਲੇ ਖਾ ਲੈ? ਕੋਈ ਹੈ ਜਿਹੜਾ ਸਿੱਖਾਂ ਨੂੰ ਕਹਿ ਕੇ ਬੇਟਾ ਤੁਸੀਂ ਅੱਜ ਕੇਵਲ ਤੱਕੋ ਮੇਰੀ ਸ਼ਹਾਦਤ ਨੂੰ, ਮੈਂ ਪੂਰਨੇ ਪਾਣ ਵਾਸਤੇ ਆਇਆ ਕਿ ਕੱਲ ਨੂੰ ਤੁਹਾਨੂੰ ਵੀ ਇਸ ਤਰ੍ਹਾਂ ਬਹਿਣਾ ਪੈਣਾ ਹੈ ਜਿਵੇਂ ਮੈਂ ਗੁਰੂ ਨਾਨਕ ਦੀ ਮਿਹਰ ਤੇ ਰੱਬ ਦੀ ਕਿਰਪਾ ਨਾਲ ਅਡੋਲਤਾ ਨਾਲ ਜੜ ਗਿਆ, ਕੱਲ ਨੂੰ ਤੁਸੀਂ ਵੀ ਅਡੋਲਤਾ ਨਾਲ ਜੜਿਆ ਜੇ। ਕਹਿਣਾ ਸੌਖਾ ਹੈ। ਤੇ ਜੇ ਆਪਾਂ ਕਹੀਏ ਵੀ ਉਦੋਂ ਲੋੜ ਸੀ ਤੱਤੀ ਤਵੀ ਦੀ, ਸੱਚ ਜਾਣੋ ਸੱਚ ਦਾ ਡੰਕਾ ਵਜਾਉਣ ਦੀ ਤਾਂ ਅੱਜ ਵੀ ਲੋੜ ਹੈ। ਕਿ ਅੱਜ ਰਾਜੇ ਕਸਾਈ ਨੇ? ਕਿ ਅੱਜ ਮੁਕੱਦਮ ਕੁੱਤੇ ਨੇ? ਕਿ ਅੱਜ ਉਸੇ ਤਰ੍ਹਾਂ ਕਾਜੀ ਰਿਸ਼ਵਤੀ ਨੇ? ਕਿ ਉਸੇ ਤਰ੍ਹਾਂ ਬ੍ਰਾਹਮਣ ਜਿਹੜਾ ਉਹ ਪਖੰਡ ਨਹੀਂ ਕਰਦਾ ਪਿਆ? ਇਹ ਗੱਲ ਵੱਖਰੀ ਕਿ ਉਹਦੇ ਜਾਮੇ ਚੇਂਜ ਹੁੰਦੇ ਪਏ ਨੇ, ਉਹਦੀ ਸ਼ਬਦਾਵਲੀ ਚੇਂਜ ਹੁੰਦੀ, ਪਰ ਅੰਦਰ ਦੀ ਮਲੀਨਤਾ ਤਾਂ ਉਹੀ ਹੈ ਨਾ। ਸਾਹਿਬ ਧੰਨ ਗੁਰੂ ਅਰਜੁਨ ਦੇਵ ਕਿਰਪਾਲੂ ਜੀ ਮੇਹਰਾਂ ਦੇ ਦਾਤੇ, ਉਹਨਾਂ ਨੂੰ ਯਤਨ ਕੀਤਾ ਕਿ ਉਸ ਵੇਲੇ ਲੰਗਰ ਮਸਤਾਨੇ ਕਰਾ ਦਿੱਤੇ, ਬ੍ਰਹਮ ਗਿਆਨੀ ਦੀ ਅਵਸਥਾ
बेनती कर रहा था ब्रह्म ज्ञानी की गत ब्रह्म ज्ञानी जाने दूजा कौन जान सकते उस अवस्था गुरु अर्जुन देव जी का लंगर मस्ताने करा दिते आप सुखा प्रसादा सकने जे भाई गुरुदास जी ने कहा सतगुरु ए माजरा पीख है असी पिरसिए नु रोकिए ते इको शब्द कहा सी नहीं लंगर ना मिलना असल विच ढेंदी कला नहीं कह लगे जमीन ते सौना ढेंदी कला नहीं किसे वालों शब्द आप बोलने ढेंदी कला नहीं ढेंदी कला तो उदन है ते जिदन अंदर दी एकाग्रता खिंड जाए ते रब दे ना दी थां ते द्वेष पलनी शुरू हो जाए उस दिन देखो जीवन नगार वाल जांदा है साहब ने उत्ते शब्द कह रूखो भोजन भूम सहन रुखी रोटी मिल जाए क्योंकि जिस बाबे ने आप ही बचन कहे ने कि बस्ता टूटी झोंपड़ी चीर सब छिन्ना जास ना पास ना आदरो उद्यान पर मिन्ना मित्र ना एक तन रूप हीन किच साक ना छिन्ना पर प्यारियो राजा सगली सृष्टि का हर नाम मन पिन्ना तिसकी धूड़ मन उदर प्रभ होए सो प्रसन्न कह लगे रुखो भोजन भूम सहन सखी प्रह संग सुख विखास गुरु अर्जुन देव सच्चे पातशाह केवल लंगरा ता गल ना सीमित रही जदो रब ने रहमता कीतिया ते सच्चे भरा ने अगा तपाण दा यतन की किता ओ सुली खां नू चाड़ के लियाया है मेरे धन गुरु अर्जुन देव सच्चे पातशाह उन्हां ने रब दी टेक लई किते नहीं कहा कि पिरसिया तू माड़ा कर लगे जे सिखा पुछया दाता के सुली चढ़ के आया है ते साहब ने इको गल की प्यारियो इधर ना तको ए चढ़ के आया है इधर तको जेड़ा चढ़ के आया होया नु भी उतारन दी ताकत रखदा है महाराज ओ कौन ओथे कहा सी कि प्रथम मता जे पत्री चलाऊं द्वितीया मता दो मानक पहुंचाऊं मैं कहना अज भी सिखा तेरा कोई विरोध करे तेरे ते चढ़ के आवे तेनू गाली गलोच करे मैं बेनती करा तू गुरु के शब्द दी टेक ले ली मेरा मालिक इनी रहमत करेगा शब्द ढाल बना के एक दिन विरोध करने वाले नु भी तेरे सामने झुकना पै जाए शब्द दी ताकत इनी कह लगे प्रथम मता जे पत्री चलावू द्वितीय मता दो मानक पहुंचावू तृतीय मता किच करू उपाया मैं सब किच छोड़ प्रभ तू ही त्याया अज ओ चढ़ के आया ते जदो जिउंदे जी नपाक होके सड़ के मरिया ते मेरे साहब ने उथे ए शब्द कहे सन के सुलही ते नारायण राख हुण इन्हां शब्दां नू असी इतिहास दी तारीख दी नजर नाल तकीए ते असी इस साखी नू खंडन नहीं कर सकांगे सुली ते नारायण राख सुली का हाथ कहीं ना पहुंचा सुली हुए मुवा ना पाक काट कुठार कसम सिर का प्यार खिनमय हुए गया है खाक मंदा चितवत चितवत पचया जिन रचिया तिन दीना ताक पुत्र मीत तन किछू न रहोस छोड़ गया सब भाई साक कहु नानक तिस प्रभ बलिहारी जिन जन का कीनो पूर्ण वाक सुली करके आंदा है ते गुरु अर्जुन दे बिल्कुल कपे नहीं मैं कल भी कर्ज कीती है सादा कह जरूर देने सी सिख ओ धन गुरु ग्रंथ साहिब जी दी बाणी मनन वालियो गुरु तो उत्ता कोई पातशाह नहीं दे ते गुरु तो उच्चा सिख ली कोई शाहनशाह नहीं दे असी तको खां जे सुली चढ़ के आंदा उन्हें चढ़ के की आना सी जे कोई पखंडी हुंदा उन्हें ता सुली नाल हाथ मिलाए होने सर उन्हें ता जे पिरसी है पिरसिया खुद मिलता पे रुपये दे के चढ़ा के लिया है पर रब दी टेक रखण वाला कहिंदा नहीं कि को हर समान नहीं राजा ए भूपत सब दिवस चार के झूठे कर दिवाजा सिख किसे दा मुसाज नहीं सिख नू ता रोज गुरु सुदा सवैया विच कहिंदा है कि देश जीत फिरे सब देश निशान को बाजत ढोल मृदंग नगारे कुंजत गूड़ गजान के सुंदर हिंस तय है राज हजारे पूत को एक पवान के भूपत कौन गने नी जात विचारे पर इना दी टेक ना लई श्री पत श्री भगवान भजे बिन अंत को अंत के धाम सुधारे ता जमा दे घर नू चले ने तू इना दा आसरा कि लई बैठे गुरु ग्रंथ साहिब ता बोल के कहंदे ने पास दमामे बाबा फरीद जी कहंदे ने जिन्हां दे सिर दे अगे जिन्हां दे अगे नगारे वजदे सन अज नगारे पए ने ओ कूच कर गए ने दुनिया तो मैं बेनती करा बादशाह दे नगारे जहांगीर दे नगारे चले गए औरंगजेब दे नगारे चले गए शाहजहां दे नगारे चले गए जेड़े हुण भी चढ़ के आए

0: ਗੁਰੂ ਅਰਜੁਨ ਦੇਵ ਦੇ ਪੁਰਬ ਤੇ ਉਹਨਾਂ ਦੀਆਂ ਬੋਲ ਦੀਆਂ ਤੂਤੀਆਂ ਚਲੀਆਂ ਗਈਆਂ, ਪਰ ਮੇਰੇ ਗੁਰੂ ਨਾਨਕ ਦੇ ਘਰ ਦਾ ਨਗਾਰਾ ਕਦੀ ਵੀ ਬੰਦ ਨਹੀਂ ਜੇ ਹੋਣ। ਦੇਖੋ ਇਹ ਸਤਿਗੁਰੂ ਦੀ ਸਚਾਈ ਤਾਂ ਹੈ, ਇਹ ਖੇਡ ਐਸੀ ਹੈ ਕਿ ਔੜਕ ਸੱਚ ਨੇ ਰਹਿਣਾ। ਧੰਨ ਗੁਰੂ ਅਰਜੁਨ ਦੇ ਸੱਚੇ ਪਾਤਸ਼ਾਹ ਸਾਈਂ ਦੇ ਸ਼ੁਕਰ ਵੀ ਜੁੜੇ। ਫਿਰ ਸੀਏ ਨੇ ਫਿਰ ਤੀਜਾ ਯਤਨ ਕੀਤਾ ਤਪਾਨ ਦੇ ਲਈ, ਸੁਲਭੀ ਨੂੰ ਲਿਆਉਣ ਦਾ ਯਤਨ ਕੀਤਾ, ਉਹ ਰਸਤੇ ਵਿਚ ਮਾਰਿਆ ਗਿਆ। ਅੱਜ ਮੇਰੇ ਮਾਲਕ ਨੇ ਪੁੱਤਰ ਦੀ ਦਾਤ ਦਿੱਤੀ ਧੰਨ ਗੁਰੂ ਅਰਜੁਨ ਦੇਵ ਜੀ ਨੂੰ, ਤੇ ਫਿਰ ਸੀਏ ਨੇ ਕੀਤਾ ਕਿ ਸੱਚੇ ਭਰਾ ਨੇ ਗੁਰੂ ਦੇ ਪੁੱਤਰ ਤੇ ਆਪਣੇ ਸੱਚੇ ਭਰਾ ਦੇ ਪੁੱਤਰ ਤੇ ਭਤੀਜੇ ਤੇ ਤਿੰਨ ਖੂਨੀ ਵਾਰ ਕੀਤੇ ਨੇ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਸੂਲ ਵਾਲਾ ਸ਼ਬਦ ਵੀ ਹੈ ਕਿ ਬ੍ਰਾਹਮਣ ਦੁਸ਼ਟ ਨੂੰ ਸੂਲ ਹੋਇਆ ਤੇ ਸੂਲ ਉੱਠ ਕੇ ਮਰਿਆ। ਦੇਖੋ ਭਾਵੇਂ ਦਾਈ ਲਈ ਯਤਨ ਕੀਤਾ, ਭਾਵੇਂ ਖਡਾਵੇ ਲਈ ਯਤਨ ਕੀਤਾ, ਭਾਵੇਂ ਸਪੇਰੇ ਲਈ ਯਤਨ ਕੀਤਾ, ਭਾਵੇਂ ਕਿਸੇ ਹੋਰ ਤਰੀਕੇ ਨਾਲ ਯਤਨ ਕੀਤਾ, ਪਰ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਪੁੱਤਰ ਤੇ ਹੁੰਦੇ ਹਮਲੇ ਪੱਟ ਕੇ ਵੀ ਕਦੀ ਤਿਰਸੀਏ ਨੂੰ ਕੌੜੀ ਜ਼ਬਾਨ ਨਾਲ ਕੋਈ ਸ਼ਬਦ ਨਹੀਂ ਕਹਿ, ਕਿਉਂਕਿ ਲੋਕ ਚਾਹੁੰਦੇ ਸਨ ਇਹਨਾਂ ਦਾ ਜੀਵਨ ਤੱਤੀ ਤਵੀ ਬਣਾ ਦਿੱਤਾ ਜਾਏ। ਹਜ਼ੂਰ ਫਿਰ ਵੀ ਠੰਡੇ ਨੇ, ਇਹ ਤਪੇ ਨਹੀਂ। ਜਦੋਂ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦੀ ਅੰਮ੍ਰਿਤ ਬਾਣੀ ਹਜ਼ੂਰ ਦਰਜ ਪੈ ਕਰਾਣ ਲੱਗੇ ਨੇ, ਸੰਪਾਦਨਾ ਕਰਾਣ ਲੱਗੇ ਨੇ, ਦੇਖੋ ਕਿੰਨੀ ਕੁ ਰਹਿਮਤ ਕੀਤੀ। ਪਿਛਲੇ ਦਿਨ ਅਰਜ਼ ਕੀਤੀ ਸੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਆਪਣੇ ਪਰਿਵਾਰਾਂ ਦੇ ਕੁਰਸੀ ਨਾਮੇ ਨੇ ਕਿ ਮੇਰਾ ਪੁੱਤਰ, ਇਹ ਮੇਰਾ ਪੋਤਰਾ, ਇਹ ਮੇਰਾ ਪੜਪੋਤਰਾ, ਇਹ ਸਾਡਾ ਬਾਪੂ, ਇਹ ਸਾਡਾ ਦਾਦਾ, ਇਹ ਬਿਲਕੁਲ ਨਹੀਂ। ਇਹਦੇ ਵਿਚ ਇੱਕੋ ਗੱਲ ਹੈ ਕਿ ਚਾਰ ਗੱਲਾਂ ਗੁਰੂ ਗ੍ਰੰਥ ਸਾਹਿਬ ਵਿਚੋਂ ਮਿਲਦੀਆਂ ਨੇ, ਹੈ ਤਾਂ ਗੁਣਾਂ ਦੇ ਖਜ਼ਾਨੇ ਪਰ ਸਮਝਣ ਲਈ। ਪਹਿਲੀ ਗੱਲ ਕਿ ਗੁਰੂ ਗ੍ਰੰਥ ਸਾਹਿਬ ਵਿਚ ਕੇਵਲ ਇੱਕ ਸੱਚ ਦੀ ਵਿਆਖਿਆ ਹੈ, ਸੱਚ ਦੀ ਗੱਲ ਕੀਤੀ ਏ। ਦੂਜੀ ਗੱਲ ਕਿ ਗੁਰੂ ਗ੍ਰੰਥ ਸਾਹਿਬ ਵਿਚ ਸੱਚ ਨੂੰ ਪਾਉਣ ਦੀ ਜੁਗਤੀ ਦਰਜ ਕੀਤੀ ਹੈ। ਤੀਜੀ ਗੱਲ ਜਿਨ੍ਹਾਂ ਨੂੰ ਸੱਚ ਮਿਲਿਆ ਉਹਨਾਂ ਦੀ ਉਪਮਾ ਕੀਤੀ ਹੈ। ਤੇ ਚੌਥੇ, ਜਿਹੜੇ ਲੋਕ ਮਨੁੱਖਾ ਦੇਈ ਤਾਂ ਲੈ ਗਏ ਪਰ ਸੱਚ ਤੋਂ ਵਿਰਵੇ ਰਹਿ ਗਏ ਉਹਨਾਂ ਦੇ ਜੀਵਨ ਨੂੰ ਬਿਆਨ ਕੀਤਾ ਹੈ। ਜਿਨ੍ਹਾਂ ਨੂੰ ਸੱਚ ਮਿਲਿਆ ਨਹੀਂ, ਸੱਚ ਦੀ ਵਿਆਖਿਆ, ਸੱਚ ਨੂੰ ਪਾਉਣ ਦੇ ਵਸੀਲੇ, ਜਿਨ੍ਹਾਂ ਨੂੰ ਸੱਚ ਮਿਲਿਆ ਉਹਨਾਂ ਦੀ ਉਪਮਾ, ਜਿਹੜੇ ਸੱਚ ਤੋਂ ਖਾਲੀ ਰਹਿ ਗਏ ਉਹਨਾਂ ਦੀ ਸਰਕਾਰ ਯੋਗ ਜ਼ਿੰਦਗੀ ਕਿਵੇਂ ਵੇ, ਉਹਨੂੰ ਵੀ ਹਜ਼ੂਰ ਨੇ ਕਿਹਾ। ਧੰਨ ਗੁਰੂ ਅਰਜੁਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਕਰਾਈ। ਆਪ ਹਜ਼ੂਰ ਨੇ ਭਾਵੇਂ ਇਹਨਾਂ ਸੰਬੰਧੀ ਵੱਖ ਵੱਖ ਵਿਦਵਾਨਾਂ ਦੀ ਰਾਏ ਵੇ, ਪੋਥੀਆਂ ਦੇ ਸੰਬੰਧੀ, ਇਹ ਕਾਫੀ ਵਿਸਤਾਰ ਵਾਲੀ ਇੱਕ ਵੱਖਰੀ ਜੀ ਖੇਡ ਹੈ, ਹਰ ਇੱਕ ਦਾ ਆਪੋ ਆਪਣਾ ਤਰੀਕਾ ਹੈ, ਪਰ ਮੈਂ ਕਹਿੰਦਾ ਆਪਾਂ ਤਾਂ ਪੁਰਾਤਨ ਜਨਮ ਸਾਖੀ ਦੇ ਹਵਾਲੇ ਉਹਨਾਂ ਨੂੰ ਸਾਹਮਣੇ ਰੱਖੀਏ ਕਿ ਸ਼ਬਦ ਦੇ ਤਿਲਕ ਦਿੱਤੇ ਨੇ, ਪੋਥੀਆਂ ਦਿੱਤੀਆਂ ਨੇ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੇ ਕੋਲ ਪਿਤਾ ਦਾ ਖਜ਼ਾਨਾ ਆਇਆ, ਅਸੀਂ ਵੀ ਖਜ਼ਾਨੇ ਇਕੱਠੇ ਕਰਨੇ ਹੈ, ਪਰ ਇਹ ਖਜ਼ਾਨੇ ਅਗੰਮੀ ਨੇ। ਅੱਜ ਉਸ ਖਜ਼ਾਨੇ ਨੂੰ ਤੱਕਿਆ ਤੇ ਜਿਹਦਾ ਅਸੀਂ ਪੁਰਮ ਨਾਣ ਜਾਣਾ ਨਾ ਕਿ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦਾ ਅਸੀਂ 400 ਸਾਲਾਂ ਪ੍ਰਕਾਸ਼ ਉਤਸਵ ਮਨਾਉਣ ਚੱਲੇ ਹਾਂ। ਤੇ ਮੈਂ ਕੱਲ ਵੀ ਅਰਜ਼ ਕੀਤੀ ਏ ਕਿ ਇਹ ਸਾਲ ਗੁਰਬਾਣੀ ਦਾ ਤੇ ਕੁਰਬਾਨੀ ਦਾ ਹੈ। ਦੇਖੋ ਇਸ ਸਾਲ ਵਿਚ 400 ਸਾਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਇਹ ਗੁਰਬਾਣੀ ਦੀ ਗੱਲ ਹੋਵੇਗੀ, ਤੇ ਜਦੋਂ ਗੁਰੂ ਕੇ ਲਾਲਾਂ ਦੇ 300 ਸਾਲਾਂ ਸ਼ਹੀਦੀ ਦੀ ਗੱਲ ਕਰਾਂਗੇ ਉਦੋਂ ਕੁਰਬਾਨੀ ਦੀ ਗੱਲ ਹੋਵੇਗੀ। ਗੁਰਬਾਣੀ ਸਿੱਖ ਦੀ ਬੁਨਿਆਦ ਹੈ ਤੇ ਕੁਰਬਾਨੀ ਸਿੱਖੀ ਦੇ ਕਲਸ ਨੇ, ਗੁਰਬਾਣੀ ਸਿੱਖ ਦੀ ਨੀਂਹ ਹੈ ਤੇ ਸ਼ਹਾਦਤ ਇਹਨੂੰ ਫਲ। ਧੰਨ ਗੁਰੂ ਅਰਜੁਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਬਾਣੀ ਲਿਖਾਈ ਏ, ਆਪ ਤਰਤੀਬ ਮੇਰੇ ਕਿਰਪਾਲੂ ਜੀ ਨੇ ਦਿੱਤੀ ਏ। ਉਸ ਵੇਲੇ ਚਾਰ ਸੱਜਣ ਆਏ ਵੀ ਨੇ, ਯਤਨ ਵੀ ਕੀਤੇ ਕਿ ਸਾਡੀ ਰਚਨਾ ਅੰਕਿਤ ਕਰੋ, ਕਿਸੇ ਦੇ ਕਹਿਣ ਤੇ ਨਹੀਂ, ਕਿਸੇ ਦੇ ਦਬਾਅ ਥੱਲੇ ਨਹੀਂ, ਕਿਸੇ ਦੀ ਫੋਕੀ ਸਿਫਤ ਨੂੰ ਸੁਣ ਕੇ ਨਹੀਂ, ਚਾਰਾਂ ਨੂੰ ਇਨਕਾਰ ਕਰ ਦਿੱਤਾ। ਹਰਿਮੰਦਰ ਸਾਹਿਬ ਚ ਪ੍ਰਕਾਸ਼ ਕਰਾਇਆ, ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਸਾਧਿਆ ਗਿਆ ਹੈ। ਧੰਨ ਗੁਰੂ ਅਰਜੁਨ ਦੇਵ ਉਹਨਾਂ ਦੇ ਵਿਰੋਧ ਪਹਿਲਾਂ ਪਿਰਸੀਏ ਵੱਲੋਂ ਕੀਤਾ ਗਿਆ, ਹੁਣ ਸ਼ਹਾਦਤ ਦਾ ਕਾਰਨ ਮੁੱਦਤਾਂ ਪਹਿਲਾਂ ਤਾਂ ਇਹ ਹੀ ਕਹਿੰਦੇ ਰਹੇ ਕਿ ਚੰਦੂ ਸੀ ਜੀ ਇੱਕ ਰਿਸ਼ਤਾ ਕਾਰਨ ਬਣ ਗਿਆ, ਚੰਦੂ ਕਰਕੇ ਗੁਰੂ ਅਰਜੁਨ ਦੇਵ ਜੀ ਨੂੰ ਸ਼ਹੀਦ ਕੀਤਾ। ਚੰਦੂ ਇੱਕ ਕਾਰਨ ਬਣ ਸਕਦਾ ਹੈ, ਪਰ ਇਹ ਕਦੀ ਵੀ ਭੁੱਲੀਏ ਨਾ ਕਿ ਸ਼ਹਾਦਤ ਦਾ ਕਾਰਨ ਕੇਵਲ ਚੰਦੂ ਨਹੀਂ, ਸ਼ਹਾਦਤ ਦਾ ਕਾਰਨ ਸੀ ਬਾਬੇ ਨਾਨਕ ਦੇ ਘਰ ਵਿੱਚੋਂ ਨਿਕਲਦੀ ਕੋਈ ਸੱਚ ਦੀ ਆਵਾਜ਼। ਉਹਦਾ ਵਿਰੋਧ ਬ੍ਰਾਹਮਣ ਨੇ ਵੀ ਕੀਤਾ, ਉਹਦਾ ਵਿਰੋਧ ਕਾਜ਼ੀ ਨੇ ਵੀ ਕੀਤਾ, ਤੇ ਉਹਦਾ ਵਿਰੋਧ ਸਰਕਾਰ ਨੇ ਵੀ ਕੀਤਾ ਤੇ ਕਾਰਨ ਤਾਂ ਕਈ ਨੇ ਜਿਵੇਂ ਹਵਾਲੇ ਦਿੱਤੇ ਜਾਂਦੇ ਨੇ ਕਿ ਜਹਾਂਗੀਰ ਦੀ ਆਪਣੀ ਲਿਖਤ ਦੇ ਉਹਨੇ ਤਾਂ ਸਤਿਗੁਰੂ ਦੇ ਘਰ ਨੂੰ ਝੂਠ ਦੀ ਦੁਕਾਨ ਸ਼ਬਦ ਵਰਤੇ ਨੇ ਤੇ ਉਹਦੇ ਅੰਦਰ ਦਾ ਮਨਸਾ ਇਹ ਵੀ ਪ੍ਰਗਟ ਹੁੰਦਾ ਕਿ ਮੁੱਦਤਾਂ ਤੋਂ ਮੇਰੇ ਅੰਦਰ ਦੀ ਇੱਛਾ ਸੀ ਕਿ ਇਸ ਝੂਠ ਦੀ ਦੁਕਾਨ ਨੂੰ ਬੰਦ ਕੀਤਾ ਜਾਏ ਪਰ ਨਹੀਂ ਧੰਨ ਗੁਰੂ ਅਰਜੁਨ ਦੇ ਸੱਚੇ ਪਾਤਸ਼ਾਹ ਦੇ ਦੋਸ਼ ਕੀ ਮੜੇ ਨੇ ਕਿ ਤੁਸੀਂ ਖੁਸਰੋ ਦੀ ਮਦਦ ਕੀਤੀ ਹੈ ਇਹ ਕਿਹਾ ਤੁਸੀਂ ਉਹਨੂੰ ਰਾਜ ਤਿਲਕ ਦਿੱਤਾ ਹੈ ਵੈਸੇ ਇਹ ਵੀ ਇੱਕ ਵਿਚਾਰ ਵਾਲਾ ਵਿਸ਼ਾ ਹੈ ਕਿ ਖੁਸਰੋ ਮਿਲਿਆ ਵੀ ਏ ਕਿ ਨਹੀਂ ਸਾਹਿਬ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਲਾਹੌਰ ਦੀ ਧਰਤੀ ਨੂੰ ਗਏ ਨੇ ਪੰਜ ਸਿੱਖ ਮੇਰੇ ਕਿਰਪਾਲੂ ਦੇ ਨਾਲ ਗਏ ਨੇ ਦੇਖੋ ਪੰਜਾਂ ਸਿੱਖਾਂ ਦੇ ਨਾਲ ਹਜ਼ੂਰ ਤੁਰੇ ਨੇ ਲਾਹੌਰ ਦੀ ਧਰਤੀ ਤੇ ਜਾ ਕੇ ਤਿੰਨ ਤਰੀਕੇ ਨਾਲ ਤਸ਼ੀਹੇ ਦਿੱਤੇ ਨੇ ਤੱਤੀ ਤਵੀ ਹੈ ਤੱਤੀ ਰੇਤ ਹੈ ਤੇ ਉਬਲ ਦੀ ਦੇਖ ਹੈ ਕਹਿਣਾ ਬਹੁਤ ਸੌਖਾ ਹੈ ਸੁਣਨਾ ਵੀ ਬੜਾ ਸੌਖਾ ਹੈ ਦੇਖੋ ਉਹ ਮਹਾਂਪੁਰਸ਼ ਜਿਨ੍ਹੇ ਰੱਬ ਦੇ ਗੀਤ ਗਾਏ ਜਿਨ੍ਹੇ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਗਾਈ ਜਿਹੜੇ ਸਾਰੀ ਜ਼ਿੰਦਗੀ ਠੰਡ ਵਿਚ ਰਹੇ ਉਹਨਾਂ ਨੂੰ ਯਤਨ ਕੀਤਾ ਗਿਆ ਤਪਾਣ ਦਾ ਪਰ ਕਦੀ ਵੀ ਤਪੇ ਨਹੀਂ ਅੱਜ ਉਸਨਾਂ ਦਾ ਸਬਰ ਦਾ ਘੁੱਟ ਸਬਰ ਦਾ ਮੁਕਾਬਲਾ ਜ਼ਬਰ ਨਾਲ ਹੋਣ ਲੱਗਾ ਹੈ ਤੱਤੀ ਤਵੀ ਤੇ ਬਿਠਾਉਂਦੇ ਨੇ ਪਰ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹ ਤਾਂ ਵੀ ਅੰਦਰੋਂ ਤਪੇ ਨਹੀਂ ਸੀਸ ਵਿਚ ਰੇਤਾ ਪਿਆ ਉਹ ਤਾਂ ਵੀ ਤਪੇ ਨਹੀਂ ਉਬਲ ਦੀ ਦੇਗ ਵਿਚ ਬਿਠਾਇਆ ਤੇ ਉਹ ਤਾਂ ਵੀ ਤਪੇ ਨਹੀਂ ਤਾਂ ਹੀ ਤਾਂ ਭਾਈ ਗੁਰਦਾਸ ਹੋਣਾ ਨੇ ਭਾਵੇਂ ਆਪਣੀ ਪੌੜੀ ਵਿਚ ਇਹ ਭਾਵ ਪੂਰਤ ਸ਼ਬਦ ਰਮਜ ਭਰਪੂਰ ਸ਼ਬਦ ਕਹੇ ਨੇ ਪਰ ਅਸਲ ਵਿਚ ਉਹ ਗੁਰੂ ਅਰਜੁਨ ਦੇਵ ਜੀ ਦਾ ਅੰਦਰ ਹੈ ਕਹਿੰਦੇ ਨੇ ਗੁਰੂ ਕੇ ਸਿੱਖੋ ਜਿਵੇਂ ਮੱਛੀ ਪਾਣੀ ਦੇ ਵਿਚ ਰਹਿੰਦੀ ਏ ਤੇ ਉਹ ਅਸ ਦੀ ਪ੍ਰਸੰਨ ਹੈ ਧੰਨ ਗੁਰੂ ਅਰਜੁਨ ਦੇਵ ਜੀ ਦੇ ਅੰਦਰ ਦਾ ਪ੍ਰੇਮ ਅੰਦਰ ਦੀ ਪ੍ਰਸੰਨਤਾ ਅੰਦਰ ਦਾ ਨਿਹੋਂ ਇਸ ਤਰ੍ਹਾਂ ਹੈ ਜਿਵੇਂ ਮੱਛੀ ਪਾਣੀ ਵਿਚ ਹੈ ਕਹਿੰਦੇ ਸ਼ਬਦ ਦੇ ਅਭਿਆਸੀ ਇਸ ਤਰ੍ਹਾਂ ਨੇ ਕਿ ਆਪਣੇ ਅੰਦਰੋਂ ਸ਼ਬਦ ਦੀ ਆਵਾਜ਼ ਨੂੰ ਟੁੱਟਣ ਨਹੀਂ ਦਿੰਦੇ ਕਿ ਜਿਵੇਂ ਕੰਡਾ ਖੇੜਾ ਇਹਦੀ ਆਵਾਜ਼ ਸੁਣ ਕੇ ਮਿਰਗ ਜਿਹੜਾ ਉਸ ਪਾਸੇ ਨੂੰ ਦੌੜਦਾ ਹੈ ਕਹਿਣ ਲੱਗੇ ਤੱਕੋ ਉਹਨਾਂ ਦਾ ਜਾਪ ਇਸ ਤਰ੍ਹਾਂ ਹੈ ਕਿ ਜਿਵੇਂ ਬਬੀਆ ਉੱਚੀ ਉੱਚੀ ਬੋਲਦਾ ਹੋਵੇ ਉਹਨਾਂ ਦੇ ਅੰਦਰ ਦੀ ਜਿਹੜੀ ਪਕੜ ਹੈ ਉਹ ਇਸ ਤਰ੍ਹਾਂ ਹੈ ਕਿ ਜਿਵੇਂ ਮਾਨੋ ਇੱਕ ਭਵਰਾ ਕਮਲ ਫੁੱਲ ਵਿੱਚ ਬੈਠਾ ਹੋਵੇ ਅਖੀਰ ਤੇ ਭਾਈ ਸਾਹਿਬ ਕਹਿੰਦੇ ਨੇ ਕਿ ਗੁਰੂ ਅਰਜੁਨ ਦੇਵ ਤੋਂ ਕੇਵਲ ਕੁਰਬਾਨ ਜਾ ਸ਼ਬਦ ਵਰਤੇ ਨੇ ਰਹਿੰਦੇ ਗੁਰ ਦਰਿਆ ਵਿੱਚ ਮੀਨ ਕੁਲੇਨ ਖੇਤ ਨਿਰਬਾਣੀ ਦਰਸ਼ਨ ਦੇਖ ਪਤੰਗ ਜੋ ਜੋਤੀ ਅੰਦਰ ਜੋਤ ਸਮਾਣੀ ਸ਼ਬਦ ਸੁਰਤ ਮਿਰਗ ਜੋ ਭੀੜ ਪਈ ਚਿਤ ਅਵਰ ਨਾ ਜਾਣੀ ਕਹਿਣ ਲੱਗੇ ਚਰਨ ਕਮਲ ਚਿਤ ਭਵਰ ਕਰ ਸੁਖ ਸੰਪਤ ਵਿਚ ਰਹਿਣ ਵਿਖਾਣੀ ਗੁਰ ਉਪਦੇਸ਼ ਨਾ ਬਿਸਰੈ ਵਾ ਬੀਏ ਕਿਉਂ ਆਖ ਵਖਾਣੀ ਗੁਰਮੁਖ ਸੁਖ ਫਲ ਤਿਰਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ ਜਿਨ੍ਹਾਂ ਕੋਲ ਇੰਨੀ ਰਹਿਮਤ ਅੱਜ ਕਹਿ ਦੇ ਗੁਰ ਅਰਜੁਨ ਬਿਟੋ ਕੁਰਬਾਨ ਉਸ ਧੰਨ ਗੁਰੂ ਅਰਜੁਨ ਦੇਵ ਤੋਂ ਕੁਰਬਾਨ ਜਾਣੇ ਤੇ ਅਰਜ ਕੀਤੀ ਸੀ ਬ੍ਰਹਮ ਨੂੰ ਪਹਿਚਾਨਣ ਵਾਲਾ ਕਦੀ ਵੀ ਤਪੇ ਨਹੀਂ ਤੇ ਅੱਜ ਉਹਨਾਂ ਤੇ ਪੂਰਾ ਇਹ ਸ਼ਬਦ ਆਪਣਾ ਉਚਾਰਨ ਕੀਤਾ ਉਹਨਾਂ ਨੇ ਕਮਾ ਕੇ ਦੱਸ ਦਿੱਤਾ ਕਿ ਸੇਵਕ ਕੀ ਓੜਕ ਨਿਭ ਕੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ ਜੈਸੀ ਆਗਿਆ ਕੀਨੀ ਠਾਕੁਰ ਤਿਸਤੇ ਮੁਖ ਨੀ ਮੋਰਿਓ ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉਠ ਉਆਹੂ ਕੋ ਦੌਰਿਓ ਆਗਿਆ ਮੈਂ ਭੁੱਖ ਸੋਈ ਕਰ ਸੁਖਾਂ ਹਰ ਸੋਗ ਦੀ ਗੱਲ ਕੀਤੀ ਉਹਨਾਂ ਨੇ ਦੁੱਖ ਸੁਖ ਦੀ ਗੱਲ ਕੀਤੀ ਭੁੱਖ ਤ੍ਰੇਹ ਦੀ ਗੱਲ ਕੀਤੀ ਪਰ ਅੰਦਰ ਦੀ ਜਿਹੜੀ ਅਡੋਲਤਾ ਅੰਦਰ ਨੂੰ ਬ੍ਰਹਮ ਪਹਿਚਾਣ ਕੇ ਜਿਹੜੀ ਰਹਿਮਤ ਮਿਲੀ ਏ ਧੰਨ ਗੁਰੂ ਅਰਜੁਨ ਸਾਹਿਬ ਦਾ ਅੰਦਰ ਖੰਡਾਓ ਵਿਚ ਨਹੀਂ ਆਇਆ ਸਾਹਿਬ ਗੁਰੂ ਦੇਵ ਤੱਤੀ ਤਵੀ ਤੇ ਸ਼ਹਾਦਤ ਦਾ ਜਾਮ ਪੀਤਾ ਇਥੇ ਕੋਈ ਸ਼ਬਦ ਭਾਵ ਪੂਰਤ ਸੱਜਣਾ ਨੇ ਕਹੇ ਨੇ ਭਾਵੇਂ ਸਾਈ ਮੀਆਂ ਮੀਰ ਦੇ ਮੇਲ ਦਾ ਜ਼ਿਕਰ ਵੀ ਕਰਦੇ ਨੇ ਅਸਲ ਵਿਚ ਇਹ ਪਹਿਲੀ ਸ਼ਹਾਦਤ ਸੀ ਧੰਨ ਗੁਰੂ ਅਰਜੁਨ ਦੇਵ ਜੀ ਦੀ ਜਿਹਨੂੰ ਸਿੱਖਾਂ ਨੇ ਆਪਣੀਆਂ ਅੱਖਾਂ ਨਾਲ ਤੱਕਿਆ ਤੇ ਮੈਂ ਪਿਛਲੀ ਵਾਰ ਸ਼ਾਇਦ ਅਰਜ਼ ਕੀਤੀ ਸੀ ਕਿ ਗੁਰੂ ਅਰਜੁਨ ਦੇਵ ਨਾਲ ਪੰਜ ਸਿੱਖ ਗਏ ਨੇ ਸ਼ਹੀਦ ਕੋਈ ਨਹੀਂ ਹੋਇਆ ਗੁਰੂ ਤੇਗ ਬਹਾਦਰ ਜੀ ਨਾਲ ਪੰਜ ਗਏ ਨੇ ਪੰਜਾਂ ਵਿੱਚੋਂ ਤਿੰਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਦੋ ਦੀ ਜ਼ਿੰਮੇਵਾਰੀ ਭਾਵੇਂ ਵੱਖਰੀ ਹੈ ਕੀ ਕਾਰਨ ਕਿ ਪੰਜਵੇਂ ਜਾਮੇ ਵਿੱਚ ਗੁਰੂ ਸ਼ਹੀਦ ਹੁੰਦਾ ਹੈ ਤੇ ਸਿੱਖ ਦੇਖਦੇ ਪਏ ਨੇ ਨੌਵੇਂ ਜਾਮੇ ਵਿੱਚ ਗੁਰੂ ਸ਼ਹੀਦ ਹੁੰਦੇ ਨੇ ਬਾਅਦ ਵਿੱਚ ਹੁੰਦੇ ਨੇ ਸਿੱਖ ਸ਼ਹੀਦ ਹੁੰਦੇ ਨੇ ਤੇ ਗੁਰੂ ਦੇਖਦੇ ਪਏ, ਉਦੋਂ ਪੰਜ ਸਿੱਖ ਦੇਖਦੇ ਨੇ ਗੁਰੂ ਸ਼ਹੀਦ ਹੈ। ਅਸਲ ਵਿੱਚ ਸੋਚਣਾ ਕਿ ਮੇਰੇ ਸਤਿਗੁਰੂ ਜੀ ਤੁਸੀਂ ਕਿਸੇ ਨੂੰ ਵੀ ਕਹਿਣ ਤੋਂ ਪਹਿਲਾਂ ਲੋਕਾਂ ਨੂੰ ਸੱਚ ਦੇ ਮਾਰਗ ਤੇ ਆਪਣੇ ਤਨ ਦੀ ਕੁਰਬਾਨੀ ਦੇਣ ਤੋਂ ਪਹਿਲਾਂ ਆਪ ਤੱਤੀ ਤਵੀ ਤੇ ਬਿਠਾਇਆ ਤੇ ਪੰਜਾਂ ਨੂੰ ਸਾਹਮਣੇ ਖਿਲਾਰ ਕੇ ਕਹਿ ਦਿੱਤਾ ਬੇਟਾ ਆਉਣ ਵਾਲੇ ਸਮੇਂ ਵਿੱਚ ਆਹ ਕੁਝ ਵਾਪਰੇਗਾ, ਜਿਵੇਂ ਅਧਰ ਨੂੰ ਜਰ ਗਿਆ ਇਸੇ ਤਰ੍ਹਾਂ ਭਾਣਾ ਮੰਨ ਲਿਆ ਜੇ। ਤੇ ਜਦੋਂ ਗੁਰੂ ਤੇਗ ਬਹਾਦਰ ਜੀ ਚਾਂਦਨੀ ਚੌਂਕ ਵਿੱਚ ਤੱਕਦੇ ਆ ਕਿ ਸਿੱਖ ਸ਼ਹੀਦ ਹੁੰਦੇ ਨੇ ਅੱਖਾਂ ਨਾਲ ਦੇਖਦੇ ਨੇ ਤੇ ਭਾਈ ਦਿਆਲਾ ਦੇ ਉਹ ਸ਼ਬਦ ਮਾਨੋ ਇਸ ਗੱਲ ਦੀ ਗਵਾਹੀ ਪੈ ਦਿੰਦੇ ਨੇ ਕਿ ਜਿਹੜਾ ਸਬਕ ਤੁਸੀਂ ਪੰਜਵੇਂ ਜਾਮੇ ਵਿੱਚ ਦਿੜ ਕਰਾਇਆ ਸੀ ਅੱਜ ਦਾਦਾ ਸੀ ਉਹਨੂੰ ਤੇਰੇ ਨੌਵੇਂ ਜਾਮੇ ਵਿੱਚ ਪੱਕਿਆਂ ਪਕਾ ਲਿਆ ਹੈ। ਉਹ ਸ਼ਬਦ ਕੀ ਸਨ ਕਿ ਹੇ ਗੁਰੂ ਤੇਗ ਬਹਾਦਰ ਜੀ ਕਿ ਤੁਸੀਂ ਪੰਜਵੇਂ ਜਾਮੇ ਵਿੱਚ ਗੁਰੂ ਅਰਜੁਨ ਦੇਵ ਜੀ ਦੇ ਰੂਪ ਅੰਦਰ ਆਪ ਤੱਤੀ ਤਵੀ ਤੇ ਬੈਠੇ ਸੀਸ ਵਿੱਚ ਰੇਤਾ ਪਵਾਇਆ, ਉਦੋਂ ਉਬਲਦੀ ਬੇਗ ਲਾਹੌਰ ਦੀ ਜਹਾਂਗੀਰ ਦੀ ਸਹਾਰ ਲਈ, ਹੁਣ ਮੇਰ ਕਰਿਓ ਸਿੱਖ ਵਿੱਚ ਵਰਤਿਓ, ਤੇਰੇ ਤੋਂ ਬਾਅਦ ਅੱਜ ਦੂਸਰੀ ਵਾਰ ਸਿੱਖ ਨੂੰ ਉਬਲਦੀ ਦੇਗ ਮਿਲੀ ਏ, ਜਿਵੇਂ ਉੱਥੇ ਉਬਾਲੇ ਸਹਾਰ ਗਏ ਅੱਜ ਇੱਥੇ ਵੀ ਉਬਾਲੇ ਸਹਾਰ ਜਾਇਆ। ਦੇਖੋ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੀ ਸ਼ਹਾਦਤ ਨੇ ਇੱਕ ਨਵਾਂ ਰੰਗ ਲਿਆਂਦਾ। ਇੱਕ ਉਰਦੂ ਦੇ ਅਦੀਬ ਦੇ ਸ਼ਬਦ ਨੇ ਕਿ ਗੁਰੂ ਸਾਹਿਬ ਦੇ ਮੁੱਖ ਤੋਂ ਉਹਨੇ ਵਚਨ ਕਰਾਏ। ਦੇਖੋ ਹਰ ਇੱਕ ਵਿਦਵਾਨ ਦਾ ਆਪਣਾ ਤਰੀਕਾ ਹੁੰਦਾ ਕਿ ਉਸ ਘਟਨਾ ਨੂੰ ਸ਼ਿੰਗਾਰ ਕੇ ਪੇਸ਼ ਕਰਨਾ। ਗੁਰੂ ਅਰਜੁਨ ਦੇਵ ਤੱਤੀ ਤਵੀ ਤੇ ਨੇ, ਅੱਗ ਦੀਆਂ ਲਪਟਾਂ ਪਈਆਂ ਨਿਕਲਦੀਆਂ ਨੇ, ਤੇ ਕੇਵਲ ਇਹ ਮਿਥਿਓਲੋਜੀ ਜਾਂ ਮਿੱਥ ਕਹਾਣੀਆਂ ਨਹੀਂ, ਸਹਿਬ ਗੁਰੂ ਅਰਜੁਨ ਦੇਵ ਦੇ ਮੁੱਖ ਤੋਂ ਨੇ ਸ਼ਬਦ ਕਹਾਏ ਨੇ। ਕਹਿਣ ਲੱਗੇ ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਮਗਰ ਬਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ। ਕਿਵੇਂ ਤੁਸੀਂ ਰੋਕ ਲਓਗੇ ਅੱਗ ਨਾਲ ਸੱਚ ਦੀ ਆਵਾਜ਼ ਨੂੰ? ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਮਗਰ ਬਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ। ਫਸੀਲੇ ਆਪ ਸ਼ੋ ਆਹਨ ਬਹੁਤ ਬੁਲੰਦ ਸਹੀ, ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ। ਮੇਰੇ ਖਿਆਲੋ ਕੀ ਪਰਵਾਜ਼ ਰੋਕਨੇ ਵਾਲੋ, ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਉਹਦੀ ਤਲਵਾਰ ਨੂੰ ਮੀਰੀ ਪੀਰੀ ਦੀ ਕਿਰਪਾ ਨੂੰ ਕਿੰਨੇ ਰੋਕਣਾ। ਤੇ ਇੱਕ ਅਦੀਬ ਨੇ ਤਾਂ ਇਥੋਂ ਤੱਕ ਹਜ਼ੂਰ ਨੇ ਕਿਹਾ ਅਸਲ ਵਿੱਚ ਇਹ ਤੱਤੀ ਤਵੀ ਤੇ ਗੱਲ ਖੇਡ ਖਤਮ ਨਹੀਂ ਹੋਈ, ਅੱਜ ਤਾਂ ਕੰਮ ਸ਼ੁਰੂ ਹੋਇਆ ਹੈ, ਅੱਜ ਬੀਜ ਪਾਇਆ ਹੈ। ਤੇ ਉਸ ਕਵੀ ਦੇ ਸੱਜਣ ਸਨ, ਕਹਿਣ ਲੱਗੇ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖਿਲਰ ਜਾਣਗੇ। ਇਉਂ ਸੰਸਾਰ ਅੰਦਰ ਕੋਈ ਚਾਂਦਨੀ ਚੌਂਕ ਨੂੰ ਭਾਗ ਲਾਸੀ ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ, ਮੈਂ ਕੁੱਥੂ ਚਮਕੌਰ ਦੀ ਜੂ ਸਾਰੀ ਟੁੱਟੇ ਜਦੋਂ ਤੋਂ ਰੁੱਤ ਬਹਾਰ ਅੰਦਰ, ਅੱਜ ਖਿੜੇ ਜੀ ਤੋੜ ਕੇ ਟਾਣੀਆਂ ਤੋਂ ਚਿਣ ਦੇਵੇਗਾ ਕੋਈ ਦੀਵਾਰ ਅੰਦਰ, ਬਣੀ ਰਹੇਗੀ ਸਦਾ ਬਹਾਰ ਇਸ ਦੇ ਲਾਗੇ, ਖਿਜ਼ਾਂ ਨੇ ਇਸ ਦੇ ਝੁਕਣਾ ਨਹੀਂ, ਲੱਗੀ ਔੜ ਤੇ ਇਹਨਾਂ ਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ। ਸਾਹਿਬ ਧੰਨ ਗੁਰੂ ਅਰਜੁਨ ਦੇਵ ਜੀ ਨੇ ਉਹ ਸ਼ਹਾਦਤ ਦਾ ਇੱਕ ਬੀਜ ਬੀਜ ਦਿੱਤਾ। ਅੱਗੇ ਸਿੱਖ ਕੇਵਲ ਗੁਰਬਾਣੀ ਪੜਦਾ ਹੈ, ਭਾਵਾਂ ਕਿ ਕੁਰਬਾਨੀ ਦਾ ਸ਼ਬਦ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਸ਼ੁਰੂ ਹੋ ਗਿਆ। ਜਿਹੜਾ ਹੁਕਮ ਮੰਨਣਾ ਆ ਗਿਆ ਨਾ, ਸੱਚ ਜਾਣੋ ਉਹਦੇ ਅੰਦਰ ਕੁਰਬਾਨੀ ਦਾ ਬੀਜ ਬੀਜਿਆ ਜਾ ਚੁੱਕਾ ਹੈ। ਧੰਨ ਗੁਰੂ ਅਰਜੁਨ ਦੇਵ ਤੱਤੀ ਤਵੀ ਤੇ ਬੈਠ ਗਏ, ਪਰ ਅੰਦਰ ਦੀ ਠੰਡ, ਅੰਦਰ ਦਾ ਸਬਰ, ਅੰਦਰ ਦੀ ਇਕਾਗਰਤਾ, ਅੰਦਰ ਦਾ ਟਿਕਾ ਉਹਨਾਂ ਦਾ ਖਤਮ ਨਹੀਂ ਹੋਇਆ। ਮੈਂ ਕੱਲ ਵੀ ਇਹ ਅਰਜ਼ ਕੀਤੀ ਸੀ, ਸ਼ਾਇਦ ਪਰਸੋਂ, ਕਿ ਸਰਬੱਤ ਦੇ ਭਲੇ ਦੀ ਗੱਲ ਜ਼ਰੂਰ ਕਰਨੇ ਆ, ਪਰ ਮਨ ਮੰਗਦਾ ਨਹੀਂ ਜੇ ਸਰਬੱਤ ਦਾ ਭਲਾ। ਜੇ ਕਿਸੇ ਨੇ ਦਵੈਸ਼ ਤੋਂ ਰਹਿਤ ਹੋ ਕੇ ਜ਼ਿੰਦਗੀ ਤੱਕਣੀ ਏ, ਤੇ ਧੰਨ ਗੁਰੂ ਅਰਜੁਨ ਦੇਵ ਜੀ ਦੇ ਜੀਵਨ ਨੂੰ ਤੱਕੀਏ। ਮੈਂ ਸਿਰਫ ਇੱਕ ਦੋ ਉਦਾਹਰਣ ਦੇ ਕੇ ਸਮਾਪਤੀ ਕਰਨੀ ਏ। ਉਹਨਾਂ ਨੇ ਇੱਕ ਬਚਨ ਕਿਹਾ ਕਿ ਮੈਨੂੰ ਬ੍ਰਹਮ ਗਿਆਨੀ ਪੁਰਸ਼ ਤਾਂ ਇੱਕ ਰੁੱਖ ਦੀ ਤਰ੍ਹਾਂ। ਇਹ ਸਿਰਫ ਐਗਜ਼ਾਮਪਲ ਦੇ ਕੇ, ਉਹਨਾਂ ਦਾ ਸ਼ਬਦ ਹੁੰਦਾ ਹੈ ਕਿ ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੋ ਰੋਸ, ਕਹਿੰਦੇ ਤਿੱਖੇ ਸ਼ਸਤਰ ਦੇ ਨਾਲ ਰੁੱਖ ਨੂੰ ਕੱਟ ਦਿੱਤਾ। ਬਾਬਾ ਫਰੀਦ ਸਾਹਿਬ ਨੇ ਜਿੱਦਣ ਦਰਵੇਸ਼ ਦੀ ਗੱਲ ਕੀਤੀ, ਉਹਨਾਂ ਨੇ ਕਿਹਾ ਜੇ ਦਰਵੇਸ਼ ਦੀ ਜ਼ਿੰਦਗੀ ਪੜ੍ਹਨੀ ਚਾਹੁੰਦਾ ਤੇ ਰੁੱਖ ਨੂੰ ਪੜ੍ਹਨਾ ਸ਼ੁਰੂ ਕਰ ਦੇ। ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਭਰਾਂਦ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ। ਹੁਣ ਰੁੱਖ ਦੀ ਜਰਾਂਦ ਕੀ ਏ? ਦਰਵੇਸ਼ ਬ੍ਰਹਮ ਗਿਆਨੀ ਰੁੱਖ ਦੀ ਤਰ੍ਹਾਂ। ਧੰਨ ਗੁਰੂ ਅਰਜੁਨ ਦੇਵ ਕਹਿੰਦੇ ਨੇ ਕਿ ਸ਼ਸਤਰ ਤਿੱਖੇ ਨਾਲ ਰੁੱਖ ਨੂੰ ਕੁੱਟਿਆ ਤੇ ਤੱਕਿਓ ਰੁੱਖ ਨੇ ਕਦੀ ਵੀ ਅੱਗੇ ਉਹਨੂੰ ਪੁਕਾਰ ਕੇ ਤਰਲੇ ਨਹੀਂ ਲਏ। ਸ਼ਸਤਰ ਨਾਲ ਮਨੁੱਖ ਰੁੱਖ ਨੂੰ ਕੱਟਦਾ ਹੈ ਤੇ ਜਦੋਂ ਇਹਨੂੰ ਸਰਦੀ ਲੱਗਦੀ ਏ ਉਸੇ ਰੁੱਖ ਦੇ ਫੱਟੇ ਚੀਰ ਕੇ ਉਸ ਰੁੱਖ ਦੇ ਨਾਲ ਉਹ ਸੋਹਣੇ ਘਰ ਬਣਾਉਂਦਾ ਹੈ ਤੇ ਉਹਦੀ ਲੱਕੜ ਇਹਨੂੰ ਸਰਦੀ ਤੇ ਗਰਮੀ ਤੋਂ ਬਚਾਉਂਦੀ। ਬੰਦੇ ਨੇ ਲੱਕੜ ਨੂੰ ਕੱਟਿਆ ਪਰ ਲੱਕੜ ਨੇ ਇਹਨੂੰ ਸਰਦੀ ਗਰਮੀ ਤੋਂ ਬਚਾਇਆ। ਇਸੀ ਬਸ ਨਹੀਂ, ਗੁਰੂ ਅਰਜੁਨ ਦੇਵ ਕਹਿੰਦੇ ਨੇ ਕਿ ਜਿਸ ਦਿਨ ਇਹ ਬੰਦਾ ਪਾਣੀ ਦੇ ਦਰਿਆ ਵੱਲ ਚੱਲਿਆ ਤੇ ਦਰਿਆ ਵਿੱਚ ਪਾਣੀ ਉਛਾਲੇ ਪਿਆ ਮਾਰਦਾ, ਆਪਣੀ ਤਾਕਤ ਨਾਲ ਮਨੁੱਖ ਡੁੱਬਣ ਲੱਗਾ ਤੇ ਉਸੇ ਰੁੱਖ ਦੀ ਲੱਕੜ ਦੀ ਬਣੀ ਹੋਈ ਬੇੜੀ ਸੀ, ਉਹਨੇ ਕਿਹਾ ਤੂੰ ਤਾਂ ਭਾਵੇਂ ਮੈਨੂੰ ਚੀਰਿਆ ਹੈ, ਆ ਮੈਂ ਤੈਨੂੰ ਆਪਣੇ ਵਿੱਚ ਬਿਠਾ ਕੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੇ ਲਾ ਦੇਣੀ। ਰੁੱਖ ਵਰਗੀ ਸਹਿਨਸ਼ੀਲਤਾ, ਬ੍ਰਹਮ ਗਿਆਨੀ ਤਾਂ ਹੈ ਹੀ ਰੁੱਖ, ਦਰਵੇਸ਼ ਦੀ ਜਰਾਂਦ ਰੁੱਖ ਵਰਗੀ ਏ। ਗੁਰੂ ਅਰਜੁਨ ਸਾਹਿਬ ਦੇ ਬਚਨ ਨੇ ਕਿ ਸ਼ਸਤਰ ਤੀਖਣ ਕਾ ਡਾਰਿਓ ਮਨ ਨਾ ਕੀਨੋ ਰੋਸ, ਕਾਜੂਆਂ ਕੋ ਲੈ ਸਵਾਰਿਓ ਤਿਲ ਨਾ ਦੀਨੋ ਦੋਸ਼। ਅਗਲੀ ਤੋਖੇ ਕਹਿਣ ਲੱਗੇ ਚਰਨ ਤਲੇ ਉਗਾਹੇ ਬੈਠਿਓ, ਸ਼ਰਮ ਨਾ ਰਿਹੋ ਸ਼ਰੀਰ, ਮਾਂ ਸਾਗਰ ਨੈ ਵਿਆਪੈ ਖਿਨੈ ਉਤਾਰਿਓ ਤੀਰ। ਇਸ ਖਿਨ ਵਿੱਚ ਉਸ ਬੰਦੇ ਨੂੰ ਦਰਿਆ ਤੋਂ ਪਾਰ ਕਰ ਦਿੱਤਾ। ਪਰ ਧਰਤੀ ਦੇ ਲੋਕੋ ਪਤਾ ਨੀ ਰੁੱਖ ਸੁੱਖ ਦਿੰਦਾ ਤੇ ਰੁੱਖ ਧਰਤੀ ਦੇ ਲੋਕਾਂ ਨੂੰ ਚੰਗਾ ਲੱਗਦਾ ਹੀ ਨਹੀਂ ਪਿਆ। ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਅਰਜੁਨ ਦੇਵ ਨੇ ਕਿਹਾ ਬ੍ਰਹਮ ਗਿਆਨੀ ਰੁੱਖ ਦੀ ਤਰ੍ਹਾਂ। ਬਾਬਾ ਫਰੀਦ ਜੀ ਕਹਿੰਦੇ ਰੁੱਖ ਵਰਗੀ ਜਿਰਾਂਦ ਹੈ ਤੇ ਭਾਈ ਗੁਰਦਾਸ ਹੋਣਾ ਨੇ ਭਾਣੇ ਦੀ ਵਿਆਖਿਆ ਕਰਦਿਆਂ ਕਿਹਾ ਜੇ ਭਾਣਾ ਮੰਨਣਾ ਸਿੱਖਣਾ ਤੇ ਰੁੱਖ ਤੋਂ ਸਿੱਖੇ। ਉਹਨਾਂ ਦੇ ਇੱਕ ਪੌੜੀ ਆਉਂਦੀ ਏ, ਕਹਿਣ ਲੱਗੇ ਸਿਰ ਤਲਵਾਵਾ ਹੈ ਰੁੱਖ ਦਾ, ਧਰਤੀ ਉੱਤੇ ਰੁੱਖ ਸਿਰ ਤਲਵਾਇਆ, ਆਪ ਸਹੰਦੇ ਦੁੱਖ ਜਗ ਵਰਸਾਇਆ। ਦੇਖੋ ਅਖੀਰ ਤੇ ਸ਼ਬਦ ਭਾਣਾ, ਕਿਉਂਕਿ ਗੁਰੂ ਸਾਹਿਬ ਨੇ ਭਾਣਾ ਮੰਨਿਆ ਅੰਦਰ ਦੀ ਇਕਾਗਰਤਾ, ਧਰਤੀ ਉੱਤੇ ਰੁੱਖ ਸਿਰ ਤਲਵਾਇਆ, ਆਪ ਸਹੰਦੇ ਦੁੱਖ ਜਗ ਵਰਸਾਇਆ, ਫਲ ਦੇ ਲਾਇਨ ਭੁੱਖ ਵੱਟ ਵਧਾਇਆ। ਕਹਿਣ ਲੱਗੇ ਲੋਕ ਵੱਟੇ ਮਾਰਦੇ ਨੇ ਤੇ ਵੱਟੇ ਮਾਰਨ ਵਾਲਿਆਂ ਨੂੰ ਵੀ ਕਹਿੰਦੇ ਨੇ ਤੂੰ ਵੱਟਾ ਬੇਸ਼ਕ ਮਾਰ ਲੈ, ਤੇਰੇ ਵੱਟੇ ਨਾਲ ਜਿਹੜਾ ਫਲ ਡਿੱਗੇਗਾ ਉਹਨੇ ਖਾਈ, ਉਹਦੇ ਖਾਣ ਨਾਲ ਮੈਂ ਤੈਨੂੰ ਅੰਦਰ ਦਾ ਸੁੱਖ ਦਿਆਂਗਾ। ਤੱਕੋ ਧਰਤੀ ਉੱਤੇ ਰੁੱਖ ਸਿਰ ਤਲਵਾਇਆ, ਆਪ ਸਹੰਦੇ ਦੁੱਖ ਜਗ ਵਰਸਾਇਆ, ਫਲ ਦੇ ਲਾਇਨ ਭੁੱਖ ਵੱਟ ਵਧਾਇਆ, ਸ਼ਾਮ ਘਣੀ ਬੈ ਸੁੱਖ ਮਨ ਪਰਚਾਇਆ। ਕਹਿਣ ਲੱਗੇ ਵਿਰਲੇ ਹੀ ਸਨਮੁੱਖ ਭਾਣਾ ਪਾਇਆ, ਕੋਈ ਵਿਰਲੇ ਵਿਰਲੇ ਨੇ ਜਿਨ੍ਹਾਂ ਨੂੰ ਰੁੱਖ ਦੀ ਤਰ੍ਹਾਂ ਭਾਣਾ ਪਾਉਂਦਾ ਹੈ। ਇਸੇ ਕਰਕੇ ਭਾਈ ਸਾਹਿਬ ਉਹਨਾਂ ਨੇ ਇੱਕ ਗੱਲ ਕਹੀ, ਭਾਈ ਵੀਰ ਸਿੰਘ ਉਹਨਾਂ ਨੇ, ਉਹ ਕਹਿਣ ਲੱਗੇ ਰੁੱਖ ਨੇ ਪੁਕਾਰ ਕੇ ਕਿਹਾ ਹੇ ਧਰਤੀ ਦੇ ਤੰਗ ਦਿਲ ਲੋਕੋ, ਕਿਉਂ ਨਾਲ ਅਸਾਡੇ ਲੜਦੇ। ਰੁੱਖ ਦੀ ਜਰਾਂਦ ਬੜੀ ਹੈ ਪਰ ਬੰਦੇ ਦਾ ਵੈਰ ਵੀ ਬੜਾ, ਜੇ ਰੁੱਖ ਨੂੰ ਕੱਟਦਾ ਵੀ ਭੱਜ ਭੱਜ ਕੇ ਵੇ। ਪਰ ਇਹ ਗੱਲ ਕਦੀ ਨਾ ਭੁੱਲੀ, ਜਿਹੜਾ ਇੰਨਾ ਸਭ ਕੁਝ ਸਹੀ ਬੈਠਾ ਹੈ ਆਪਣੇ ਤਨ ਤੇ, ਉਹ ਸਰਦੀ ਗਰਮੀ ਸਭ ਕੁਝ ਸਹਿੰਦਾ ਪਿਆ, ਤਕੀ ਜਿੱਦਣ ਤੂੰ ਇਹਨੂੰ ਕੱਟਣ ਲੱਗ ਪਿਓ ਨਾ, ਸੱਚ ਜਾਣੀ ਕੀ ਇਹ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਵਾਤਾਵਰਨ ਦੀ ਗੱਲ ਨਹੀਂ। ਭਾਵੇਂ ਅੱਜ ਅਸੀਂ ਕਹਿੰਦੇ ਹਾਂ ਹਿੰਦੁਸਤਾਨ ਵਿੱਚ ਤਾਂ ਬੰਦੇ ਦਾ ਪਹਿਲਾ ਸਭ ਤੋਂ ਵੈਰ ਹੀ ਇਹ ਵੇ ਕਿ ਜਿੱਥੇ ਪੈਲੀ ਲਓ ਜਿੱਥੇ ਘਰ ਬਣਾਓ ਪਹਿਲਾਂ ਰੁੱਖ ਨੂੰ ਸਾੜੀ ਦੇ। ਉਹ ਕਹਿੰਦੇ ਇੱਕ ਗੱਲ ਚੇਤੇ ਰੱਖੀ, ਰੁੱਖ ਨਾਲ ਤੇਰਾ ਵੈਰ ਏ, ਰੁੱਖ ਦੀ ਜਰਾਂਦ ਬੜੀ ਆ, ਇਹ ਸਰਦੀ ਗਰਦੀ ਗਰਮੀ ਸਭ ਕੁਝ ਸਹਿ ਕੇ ਤੈਨੂੰ ਛਾਂ ਤੇ ਮਿੱਠੇ ਫਲ ਦਿੰਦਾ। ਇਹ ਕਦੀ ਭੁੱਲੀ ਨਾ, ਜਿੱਦਣ ਇਹਨੂੰ ਕੱਟ ਦਿੱਤਾ ਕੜਕ ਦੀ ਧੁੱਪ ਵਿੱਚ ਤੈਨੂੰ ਕਿਸੇ ਨਿਸ਼ਾਨ ਨਹੀਂ ਦੇਣੇ, ਜਿੱਦਣ ਇਹਨੂੰ ਕੱਟ ਦਿੱਤਾ ਸੱਚ ਜਾਣੀ ਤੈਨੂੰ ਮਿੱਠੇ ਫਲ ਨਹੀਂ ਦੇਣੇ। ਜਿਹੜੀ ਮੈਂ ਅਰਜ਼ ਕਰਨੀ ਚਾਹਨਾ, ਜਿੱਦਣ ਤੂੰ ਇਹਨੂੰ ਕੱਟ ਦਿੱਤਾ ਸੱਚ ਜਾਣੀ ਤੇਰੇ ਅੰਦਰ ਬਿਮਾਰੀਆਂ ਦਾ ਜਨਮ ਹੋਣਾ, ਤੈਨੂੰ ਸਾਹ ਲੈਣ ਵਾਲੀ ਹਵਾ ਵੀ ਸਾਹ ਦੇ ਪਿਆ ਕਰਦਾ। ਰੁੱਖ ਨੂੰ ਕੱਟੀ ਨਾ ਤਖ, ਪਰ ਇੱਕ ਬੇਨਤੀ ਕਰਾਂ, ਰੁੱਖ ਨੂੰ ਕੱਟ ਦਈਏ ਉਹਦੀ ਛਾਂ ਚਲੀ ਜਾਂਦੀ ਏ, ਰੁੱਖ ਨੂੰ ਕੱਟ ਦਈਏ ਉਹਦੇ ਫਲ ਚਲੇ ਜਾਂਦੇ ਨੇ, ਰੁੱਖ ਨੂੰ ਕੱਟ ਦਈਏ ਤਾਂ ਉਹ ਹਵਾ ਨੂੰ ਸਾਫ ਕਰਨ ਵਾਲੀ ਤਾਕਤ ਚਲੀ ਜਾਂਦੀ ਏ। ਪਰ ਗੁਰੂ ਅਰਜੁਨ ਦੇਵ ਰੁੱਖ ਦੀ ਤਰ੍ਹਾਂ ਨੇ, ਜਿਨ੍ਹਾਂ ਨੂੰ ਕੱਟਣ ਦਾ ਯਤਨ ਕੀਤਾ ਤੇ ਕੱਟਿਆ, ਪਰ ਚੇਤੇ ਰੱਖੀਏ ਦੀ ਬਾਣੀ ਦੀ ਠੰਡ ਨੀ ਜਾਣੀ, ਅੱਜ ਵੀ ਕੋਲ ਆਈ ਤਪਦਿਆਂ ਤੈਨੂੰ ਸੁਖਮਨੀ ਸਾਹਿਬ ਅੰਦਰ ਦੀ ਠੰਡ ਦੇ, ਤੈਨੂੰ ਬਿਲਾਵਲ ਅੰਦਰ ਦਾ ਰਸ ਦੇਗਾ, ਤੈਨੂੰ ਸੂਰਜ ਦੇ ਸ਼ਬਦ ਅੰਦਰ ਦਾ ਟਿਕਾ ਦੇਣਗੇ। ਇਹ ਗੱਲ ਵੱਖਰੀ ਕਿ ਜਰਾਂਦ ਰੁੱਖ ਦੀ ਤਰ੍ਹਾਂ, ਰੁੱਖ ਤਾਂ ਕੱਟਣ ਤੋਂ ਬਾਅਦ ਛਾਂ ਫਲ ਠੰਡ ਕਿਸੇ ਨੂੰ ਨਹੀਂ ਦੇ ਸਕਦਾ, ਪਰ ਗੁਰੂ ਅਰਜੁਨ ਦੇਵ ਸ਼ਹੀਦ ਹੋਣ ਤੋਂ ਬਾਅਦ ਸਦੀਆਂ ਲੰਘ ਗਈਆਂ ਨੇ, ਉਹਨਾਂ ਦੀ ਬਾਣੀ ਪੜ੍ਹਨੇ ਆ, ਅੱਜ ਵੀ ਤਪਦੇ ਹੋਏ ਹਿਰਦਿਆਂ ਨੂੰ ਸ਼ਾਂਤੀ ਪੈ ਦਿੰਦੇ। ਪਰ ਭਾਈ ਵੀਰ ਸਿੰਘ ਉਹਨਾਂ ਨੇ ਇੱਕ ਸ਼ਬਦ ਕਿਹਾ, ਉਹ ਕਹਿੰਦੇ ਉਹ ਧਰਤੀ ਦੇ ਤੰਗ ਦਿਲ ਲੋਕੋ ਕਿਉਂ ਨਾਲ ਸਾਡੇ ਲੜਦੇ, ਚੌੜੇ ਦਾਓ ਅਸਾਂ ਨੀ ਵਧਣਾ ਸਿੱਧੇ ਜਾਣਾ ਚੜਦੇ। ਰੁੱਖ ਨੇ ਕਿੰਨੀ ਪੁੱਛਾਂ ਮਿਲਣੀ ਏ, ਇਹ ਧਰਤੀ ਦੇ ਤੰਗ ਦੇ ਲੋਕੋ ਕਿਉਂ ਨਾਲ ਸਾਡੇ ਲੜਦੇ, ਚੌੜੇ ਦਾਓ ਅਸਾਂ ਨੀ ਵਧਣਾ ਸਿੱਧੇ ਜਾਣਾ ਚੜਦੇ, ਘੇਰੇ ਅਤੇ ਫੈਲਾਓ ਸਾਡੇ ਵਿੱਚ ਅਸਮਾਨਾ ਹੁਸਨ, ਜਿਸ ਥਾਂ ਧਰਤੀ ਤੇ ਮੱਲੀ ਅਜੇ ਤੁਸੀਂ ਉਹ ਲੜਦੇ। ਦੇਖੋ ਸਾਡੀ ਕਿੰਨੀ ਕੁ ਥਾਂ ਅਸੀਂ ਮੱਲੀ ਬੈਠੇ ਹਾਂ, ਜਿਸ ਥਾਂ ਧਰਤੀ ਤੇ ਮੱਲੀ ਅਜੇ ਤੁਸੀਂ ਉਹ ਲੜਦੋ। ਉਸ ਗੁਰੂ ਅਰਜੁਨ ਦੇਵ ਜੀ ਨੇ ਰੁੱਖ ਦੀ ਤਰ੍ਹਾਂ ਜਰਾਨ ਤਾਂ ਹੈ, ਪਰ ਮੈਂ ਬੇਨਤੀ ਕਰਾਂ ਰੁੱਖ ਤੋਂ ਉੱਪਰ ਨੇ, ਰੁੱਖ ਕੱਟਿਆ ਜਾਏ ਛਾਂ ਤੇ ਫਲ ਚਲੇ ਜਾਂਦੇ ਨੇ, ਪਰ ਇਹ ਤੱਤੀ ਤਵੀ ਤੇ ਬੈਠ ਗਏ। ਸੁਖਮਨੀ ਦੀ ਠੰਡ ਹੈ, ਸੁਰਸ ਦੀ ਠੰਡ ਹੈ, ਬਿਲਾਵਲ ਦੀ ਠੰਡ ਹੈ, ਕੌੜੀ ਵਿੱਚ ਠੰਡ ਹੈ, ਸਾਨੂੰ ਅੰਦਰ ਦਾ ਸਕੂਨ ਦਿੱਤਾ। ਤੇ ਸਭ ਤੋਂ ਵੱਡੀ ਰਹਿਮਤ ਕੀਤੀ ਉਹਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਸਾਨੂੰ ਦੇ ਗਏ। ਸਿੱਖੋ ਕਦੀ ਉਹਨਾਂ ਦਾ ਪਰਉਪਕਾਰ ਨਾ ਭੁੱਲੀਏ। ਕਹਿੰਦੇ ਨੇ ਬੇਟਾ ਮੈਂ ਖਜ਼ਾਨਾ ਦੇ ਚੱਲਿਆ, ਹੁਣ ਇਸ ਖਜ਼ਾਨੇ ਨੂੰ ਤੂੰ ਖਾ ਲਈ, ਇਹਨੂੰ ਖਰਚ ਲਈ। ਸ਼ਬਦ ਨੇ ਕਿ ਪਿਓ ਦਾਦੇ ਕਾ ਖੋਲ ਦਿੱਤਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂਤਾ ਤਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਂ ਮੈਂ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਇੱਕ ਕਿਰਪਾ ਉਹਨਾਂ ਹੋਰ ਕੀਤੀ, ਭਾਵੇਂ ਅੱਜ ਇੱਕ ਨਵੀਂ ਗੱਲ ਚੱਲ ਪਈ ਏ ਕਿ ਭਗਤਾਂ ਨੂੰ ਵੱਖ ਵੱਖ ਕੀਤਾ ਜਾਂਦਾ, ਮੈਂ ਕਹਿ ਕੇ ਸਮਾਪਤੀ ਕਰਨਾ ਕਿ ਇਹਨਾਂ ਨੂੰ ਜੀ ਗੁਰੂ ਸ਼ਬਦ ਕਹੋ। ਸ਼ਬਦ ਗੁਰੂ ਹੈ, ਧੰਨ ਗੁਰੂ ਗ੍ਰੰਥ ਸਾਹਿਬ ਦਾ, ਅਸੀਂ ਮੱਥੇ ਟੇਕਨੇ ਆ। ਕਦੀ ਗੁਰੂ ਜਿਹੜਾ ਸਤਿਗੁਰੂ ਦੀ ਲਹਿਰ ਹੈ ਨਾ, ਹਿੰਦੁਸਤਾਨ ਵਿਚ ਇਹੋ ਜੀ ਲਹਿਰ ਸ਼ਾਇਦ ਕਿਤੇ ਕੋਈ ਮਿਲੇ। ਸਾਹਿਬ ਗੁਰੂ ਅਰਜੁਨ ਦੇਵ ਜੀ ਨੇ ਇੰਨੀ ਮਿਹਰ ਕੀਤੀ ਏ, ਮੈਂ ਕਹਿੰਦਾ ਦਾਤਾ ਤੇਰਾ ਪਰਉਪਕਾਰ ਹਿੰਦੁਸਤਾਨ ਦੀ ਘੱਟ ਗਿਣਤੀ ਤੇ ਤੇਰੇ ਪਰਉਪਕਾਰ ਜਿਨ੍ਹਾਂ ਨੂੰ ਜਾਤ ਕਰਕੇ ਨਫ਼ਰਤ ਕੀਤੀ ਜਾਂਦੀ ਏ ਉਹਨਾਂ ਨੂੰ ਕਦੀ ਭੁੱਲਣਾ ਨੀ ਚਾਹੀਦਾ। ਉਹ ਕਿਵੇਂ ਕਿ ਜਿਸ ਮਹਾਂਪੁਰਸ਼ ਨੂੰ ਮੰਦਰ ਵਿਚੋਂ ਧੱਕੇ ਪਏ, ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਸੀ ਛੀਨੜੀ ਜਾਤ ਮੇਰੀ ਜਾਦਮ ਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਉਹਨਾਂ ਫਿਰ ਦੂਜੀ ਵਾਰੀ ਕਿਹਾ ਇਹ ਪੰਡਿਆ ਮੋਕੋ ਢੇਡ ਕਹਿਤ ਹੈ, ਤੇਰੀ ਪੈਜ ਪਛਾਉਂਦੀ ਕੋਇਲਾਂ। ਮੇਰੇ ਗੁਰੂ ਅਰਜਨ ਸਾਹਿਬ ਨੇ ਕਿਹਾ ਨਹੀਂ, ਭਾਵੇਂ ਵਕਤੀ ਤੌਰ ਤੇ ਤੁਹਾਨੂੰ ਮੰਦਰ ਵਿਚੋਂ ਧੱਕੇ ਮਾਰੇ, ਪਰ ਤੁਹਾਡੇ ਹਿਰਦੇ ਦੀ ਆਵਾਜ਼ ਨੂੰ ਹਰਿਮੰਦਰ ਵਿਚ ਚੁਕਾ ਕੇ ਜਾਵਾਂਗਾ। ਜਿਨ੍ਹਾਂ ਨੂੰ ਲੋਕ ਮੰਦਰ ਵਿਚ ਨਿਸ਼ਨ ਬਹਿਣ ਦਿੰਦੇ, ਮੇਰੇ ਗੁਰੂ ਅਰਜੁਨ ਦੇਵ ਸਦਾ ਲਈ ਹਰਿਮੰਦਰ ਵਿਚ ਚੁਕਾ ਗਏ। ਕੀ ਇਹ ਗੁਰੂ ਅਰਜੁਨ ਦੇਵ ਜੀ ਦੀ ਰਹਿਮਤ ਨੇ? ਆਓ ਉਸ ਦਾਤੇ ਦੇ ਚਰਨਾਂ ਨਾਲ ਆਪਾਂ ਜੁੜੀਏ। ਜੇ ਸ਼ਹਾਦਤ ਵਾਲਾ ਦਿਨ ਮਨਾਨੇ ਆ ਤੇ ਯਤਨ ਕਰੀਏ ਦਾਤਾ ਅਗਲੇ ਸਾਲ ਤੱਕ ਸਾਨੂੰ ਵੀ ਜਰਾਂਦ ਦੇ ਦੇ, ਸਾਨੂੰ ਭਾਣਾ ਮੰਨਣ ਦੀ ਜਾਚ ਆ ਜਾਏ। ਤੱਤੀ ਤਵੀ ਤੇ ਤਾਂ ਕੀ ਬਹਿਣਾ, ਅਸੀਂ ਤਾਂ ਬੈਡ ਉੱਤੇ ਬੈਠੇ ਆ, ਏਸੀ ਵਿਚ ਬੈਠੇ ਆ, ਤੱਤੀ ਜਾਂਦੇ ਆ, ਤੱਤੀ ਤਵੀ ਤੇ ਕਿੰਨੇ ਜਾ ਕੇ ਬਹਿਣਾ, ਤੱਕਿਓ ਖਾਂ। ਅਸੀਂ ਤਾਂ ਠੰਡ ਵਿਚ ਇੱਥੇ ਕਲਪਨੇ ਪਏ ਆ, ਤੇ ਉਹ ਕੈਸਾ ਹਿਰਦਾ ਜਿਹੜਾ ਅੱਗ ਵਿਚ ਬੈਠਾ ਵੀ ਠੰਡਾ ਹੈ। ਏਸੀ ਅੰਦਰ ਦੀ ਅਵਸਥਾ, ਏਸੀ ਬ੍ਰਹਮ ਗਿਆਨੀ, ਇਹਨੂੰ ਕਹਿੰਦੇ ਨੇ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਹਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਆਪ ਕਿਰਪਾ ਕਰਕੇ ਬਖਸ਼ ਦੇਣੀਆਂ। ਅੱਜ ਥੋੜਾ ਜਿਹਾ ਮੈਂ ਸੰਕੋਚ ਕੇ ਤਾਂ ਚੱਲਿਆ ਕਿਉਂਕਿ ਕੱਲ ਕਾਫੀ ਥਕਾਵਟ ਹੋ ਗਈ, ਸਰੀਰ ਹੀ ਹੈ ਨਾ, ਤੇ ਆਰਾਮ ਕਰਨ ਦਾ ਮੌਕਾ ਨੀ ਮਿਲਿਆ। ਇਸ ਕਰਕੇ ਅੱਜ ਇੰਨੀ ਕੁ ਸੇਵਾ ਪ੍ਰਵਾਨ ਕਰਿਓ। ਸਮੂਹ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਗੁਰੂ ਘਰ ਦੇ ਵਜ਼ੀਰ ਬਾਜਵਾ ਸਾਹਿਬ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਪੂਰਨ ਸਹਿਯੋਗ ਦਿੱਤਾ।
1: ਪੁੱਛਣ ਸਿੱਖ ਅਰਦਾਸ ਕਰ, ਛੇ ਮਹਿਲਾਂ ਤੱਕ ਦਰਸ਼ਨ ਹਾਰੀ, ਅਗੰਮ ਅਗੋਚਰ ਸਤਿਗੁਰੂ ਬੋਲੇ ਮੁਕਤੇ ਸੁਣੋ ਸੰਸਾਰੀ। ਕਲ ਯੁਗ ਪੀੜੀ ਸੋਡੀਆਂ, ਅਵਚਲ ਨੀਵ ਉਸਾਰ ਖਲਾਰੀ। ਕਲ ਯੁਗ ਪੀੜੀ ਸੋਡੀਆਂ, ਅਵਚਲ ਨੀਵ ਉਸਾਰ ਖਲਾਰੀ। ਯੁਗ ਯੁਗ ਸਤਿਗੁਰ

ਰਾਹੀਂ ਹਰ ਮਾਣ ਨਿਮਾਣੇ ਜਨ ਨਾਨਕ ਨਾਮ ਦੀ ਬਾਣ ਹੈ ਹਰ ਤਾਣ ਸਿਤਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਆਪਨੇ ਸਤਿਗੁਰਾਂ ਦੇ ਇਲਾਕੀ ਬਚਨ ਕੀਰਤਨ ਰਾਹੀਂ ਸਰਵਣ ਕੀਤੇ ਨੇ, ਜਿੱਥੇ ਆਪਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਰੋਜ਼ਾਨਾ ਕਰਦੇ ਆ ਰਹੇ ਹਾਂ। ਉੱਥੇ ਅੱਜ ਛੱਠਮ ਪੀਰ ਮੇਰੀ ਪੀਰੀ ਦੇ ਦਾਤਾ ਅਕਾਲ ਤਖ਼ਤ ਸਾਹਿਬ ਦੇ ਸਿਰਜਣਹਾਰੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਗਮਨ ਪੁਰਬ ਹੈ। ਉਹ ਸਤਿਗੁਰੂ ਜਿਸ ਨੇ ਜਦੋਂ ਜ਼ਾਲਮ ਪਿਆਰ ਨਾਲ ਨਾ ਸਮਝੇ, ਕੁਰਬਾਨੀ ਦੇਣ ਤੋਂ ਬਾਅਦ ਵੀ ਨਾ ਸਮਝੇ ਤੇ ਉਸ ਨੂੰ ਕਿਰਪਾਨ ਦੇ ਮੁੱਠੇ ਤੇ ਹੱਥ ਰੱਖ ਕੇ ਉਹਨੂੰ ਸਮਝਾਉਣ ਦਾ ਇੱਕ ਤਰੀਕਾ ਸਾਨੂੰ ਦਿੱਤਾ। ਉਸ ਸਤਿਗੁਰੂ ਦਾ ਅੱਜ ਆਗਮਨ ਪੁਰਬ। ਆਓ, ਗੁਰੂ ਰਾਮਦਾਸ ਦੇ ਬਚਨ ਨੇ ਤੇ ਇਸ ਪਰਿਵਾਰ ਅੰਦਰ ਗੁਰਤਾ ਗੱਦੀ ਗੁਰੂ ਰਾਮਦਾਸ ਦੇ ਵੇਲੇ ਤੋਂ ਹੀ ਆਈ। ਤਾਂ ਹੀ ਤਾਂ ਭਾਈ ਗੁਰਦਾਸ ਨੇ ਕਿਹਾ ਸੀ, ਜਾਨ ਨਾ ਦੇਸ਼ਾਂ ਸੋਢੀਆਂ ਹੋਰਸ ਆਜਾਰਨਾ ਜਰੇ ਅਜਾਵੇ। ਆਓ, ਸਤਿਗੁਰੂ ਦੇ ਪਵਿੱਤਰ ਬਚਨ ਔਰ ਗੁਰੂ ਇਤਿਹਾਸ ਦੀ ਵਿਚਾਰ ਆਪਾਂ ਨੇ ਕਰਨੀ। ਸਮਾਂ ਥੋੜ੍ਹਾ ਬਹੁਤ ਜ਼ਿਆਦਾ ਹੋ ਸਕਦਾ, ਕਿਰਪਾ ਕਰਦੇ ਆ ਜੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਆਪ ਕਿਰਪਾ ਕਰਕੇ ਵਿੱਚ ਵਰਤੋ, ਆਪਣੇ ਪਵਿੱਤਰ ਬਚਨਾਂ ਦੀ ਵਿਚਾਰ ਕਰਾ ਲਵੋ। ਕਰੋ ਕਿਰਪਾਲਤਾ ਗੁਰਮੁਖੋ, ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿ ਗੁਰੂ ਜੀ। ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਰਸੋਂ ਆਪਾਂ ਨੇ ਬਚਨ ਉਚਾਰੇ ਸਨ, ਵਿਚਾਰ ਕੀਤੀ ਸੀ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਧੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ। ਥੋੜ੍ਹੀ ਜਿਹੀ ਤਵੱਜੋ ਦੇਣੀ ਅੱਜ ਦੇ ਸੰਤ ਨੂੰ, ਅੱਜ ਦੇ ਬਚਨ ਦੀ ਵਿਆਖਿਆ ਕਰ ਲਈ ਸਾਨੂੰ ਪਿੱਛੇ ਝਾਤ ਜ਼ਰੂਰ ਮਾਰਨੀ ਪਏਗੀ। ਤੇ ਅਰਥ ਉਹਨਾਂ ਸਪਸ਼ਟ ਕੀਤੇ ਸਨ ਕਿ ਜਿਹੜਾ ਬੰਦਾ ਅੰਦਰ ਕਪਟ ਰੱਖਦਾ ਹੈ, ਅੰਦਰ ਉਹਦਾ ਅੱਤ ਦਾ ਮੈਲ ਹੈ, ਤੇ ਬਾਹਰੋਂ ਭਾਵੇਂ ਉਹ ਰਾਗਾਂ ਵਿੱਚ ਗਾ ਕੇ ਲੋਕਾਂ ਨੂੰ ਸੁਣਾਏ, ਉਹ ਕਈ ਤਰ੍ਹਾਂ ਦੇ ਨਾਦ ਵਜਾ ਕੇ ਸੰਖ ਵਜਾ ਕੇ ਕਹਿ ਮੈਂ ਪ੍ਰਭੂ ਦਾ ਭਗਤ ਹਾਂ, ਭਾਵਾਂ ਉਹ ਅਨੇਕਾਂ ਗ੍ਰੰਥ ਪੜ੍ਹ ਕੇ ਕਹਿ ਕਿ ਮੈਂ ਆਤਮਾ ਦੀ ਪਰਮਾਤਮਾ ਦੀ ਮਨ ਦੀ, ਮੈਂ ਇਸ ਵਿਸ਼ਿਆਂ ਤੇ ਗੰਭੀਰ ਵਿਸ਼ਿਆਂ ਤੇ ਬੋਲ ਸਕਣਾ, ਪਰ ਮੇਰੇ ਗੁਰੂ ਰਾਮਦਾਸ ਕਹਿਣ ਲੱਗੇ ਜੇ ਅੰਦਰ ਕਪਟ ਛਲ ਨਾਲ ਭਰਿਆ ਪਿਆ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ, ਤੇਰੇ ਸੁਣਾਉਣ ਗਾਉਣ ਦਾ ਕੋਈ ਲਾਭ ਨਹੀਂ। ਇਹਦਾ ਮਤਲਬ ਜੇ ਅੰਦਰ ਮਨ ਵਿੱਚ ਮੈਲ ਏ ਤੇ ਬਾਹਰ ਗਾਵਿਆ ਹੋਇਆ ਕਹਿਆ ਹੋਇਆ ਥਾਂ ਹੀ ਨਹੀਂ ਪੈਣਾ। ਤੇ ਅੱਜ ਸਤਿਗੁਰੂ ਨੇ ਜਿਹੜੇ ਬਚਨ ਕੀਤੇ, ਕਹਿਣ ਲੱਗੇ ਜਿਨ ਅੰਤਰ ਹਰ ਹਰ ਪ੍ਰੀਤ ਹੈ,
ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਅੱਗੇ ਕਹਿਣ ਲੱਗੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਪਾਣੇ। ਇਹਦਾ ਮਤਲਬ ਅਗਲਾ ਬਚਨ ਸੀ ਪਿਛਲਾ ਸੀ, ਜੇ ਅੰਦਰ ਕਪਟੇ ਤੇ ਬਾਹਰੋਂ ਸ਼ਬਦ ਜਿਤਨੇ ਮਰਜ਼ੀ ਮਿੱਠੇ ਬੋਲ ਲਏ ਤੇਰੇ ਸ਼ਬਦਾਂ ਨੇ ਕੋਈ ਅਸਰ ਨਹੀਂ ਰੱਖਣਾ। ਤੇ ਅੱਜ ਕਹਿਣ ਲੱਗੇ ਜੇ ਅੰਦਰ ਤੇਰੇ ਪਿਆਰੇ ਬਾਹਰੋਂ ਸ਼ਬਦ ਜੇ ਕਿਤੇ ਕੜਕਣ ਭਰੇ ਵੀ ਬੋਲ ਦੇਣਾ, ਰੱਬ ਨੇ ਤੈਨੂੰ ਤਾਂ ਵੀ ਪ੍ਰਵਾਨ ਕਰ ਲੈਣਾ। ਦੇਖੋ ਕੈਸਾ ਵਿਸ਼ਾ ਗੁਰਦੇਵ ਨੇ ਬਣਾ ਦਿੱਤਾ। ਪਹਿਲਾਂ ਕਹਿਣ ਲੱਗੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ, ਤੇ ਅੱਜ ਕਹਿਣ ਲੱਗੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਭਾਣੇ। ਜੇ ਬਾਹਰੋਂ ਉਹ ਭੁੱਲ ਚੁੱਕ ਬੋਲਦੇ ਨੇ ਪਰ ਮਾਲਕ ਨੂੰ ਭਾ ਜਾਂਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਸ ਸੰਬੰਧੀ ਵੀ ਪ੍ਰਮਾਣ ਦਿੱਤੇ ਜੀ। ਹਜ਼ੂਰ ਤੋਂ ਕੁਰਬਾਨ ਜਾਈਏ, ਕੋਈ ਵੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਪੜ੍ਹੀਏ ਤੇ ਸਤਿਗੁਰੂ ਉਹਨੂੰ ਸਿੱਧ ਕਰਨ ਲਈ ਉਦਾਹਰਨਾਂ ਇਹੋ ਜਿਹੀਆਂ ਦਿੰਦੇ ਨੇ ਕਿ ਬੰਦੇ ਦਾ ਅੰਦਰ ਸੰਤੁਸ਼ਟ ਹੋ ਜਾਂਦਾ। ਜੇ ਸੋਚੀਦਾ ਮਹਾਰਾਜ ਤੈਨੂੰ ਉਹ ਬੰਦਾ ਪ੍ਰਵਾਨ ਨਹੀਂ, ਜਿਹੜਾ ਅੰਦਰੋਂ ਕੁਝ ਹੋਵੇ ਤੇ ਬਾਹਰੋਂ ਕੁਝ ਹੋਰ ਹੋਵੇ ਉਹਨੂੰ ਪ੍ਰਵਾਨ ਨਹੀਂ ਕਰਦੇ। ਪਰ ਇੱਥੇ ਜਦੋਂ ਭਗਤ ਦਾ ਜੀਵਨ ਪੜ੍ਹਨੇ ਪਏ ਅੱਜ, ਇਹਦਾ ਮਤਲਬ ਇਹ ਵੀ ਅੰਦਰੋਂ ਕੁਝ ਹੋ ਰਹੇ ਤੇ ਬਾਹਰੋਂ ਕੁਝ ਹੋ ਰਹੇ, ਫਰਕ ਸਿਰਫ ਇੰਨਾ ਉਹ ਅੰਦਰੋਂ ਤੇ ਬਾਹਰੋਂ ਵਾਲਾ ਪ੍ਰਵਾਨ ਨਹੀਂ। ਜਿਹਦੇ ਅੰਦਰ ਖੋਟ ਤੇ ਬਾਹਰੋਂ ਮਿੱਠਾ, ਪ੍ਰਵਾਨ ਹੋਵੇ ਜਿਹਦੇ ਅੰਦਰ ਮਿਠਾਸ ਭਰੀ ਪਈ ਏ ਤੇ ਬਾਹਰੋਂ ਭਾਵੇਂ ਭੁਲੇਖਾ ਪਾਉਂਦਾ, ਮਾਲਕ ਨੇ ਉਹਨੂੰ ਕਬੂਲ ਕਰ ਲਿਆ। ਪਰ ਅੱਜ ਆਪਾਂ ਤੱਕਦੇ ਹਾਂ, ਤੁਸੀਂ ਆਪਣੇ ਇਸ ਕੌਮ ਵਾਲੀ ਝਾਤੀ ਮਾਰੀਏ, ਸਾਨੂੰ ਉਹ ਲੋਕ ਜ਼ਿਆਦਾ ਮਿਲਣਗੇ ਜਿਹੜੇ ਅੰਦਰੋਂ ਕਪਟ ਵਿਕਾਰੀ ਹੋਣਗੇ, ਬਾਹਰੋਂ ਸੰਤ ਹੋਣਗੇ। ਸਤਿਗੁਰੂ ਨੇ ਸ਼ਾਇਦ ਇਸੇ ਕਰਕੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਬੱਗਾਂ ਬੱਗੇ ਕੱਪੜੇ, ਕਹਿਣ ਲੱਗੇ ਤਨ ਦੇ ਬਸਤਰ ਵੀ ਬਿਲਕੁਲ ਸਫੈਦ ਚਿੱਟੇ ਨੇ। ਕਹਿਣ ਲੱਗੇ ਬੱਗਾਂ ਬੱਗੇ ਕੱਪੜੇ, ਤੀਰਥ ਮੰਝ ਵਸਨ ਰਹਿੰਦੇ ਵੀ ਤੀਰਥ ਦੇ ਕਿਨਾਰੇ ਤੇ ਨੇ, ਉਹਨਾਂ ਦੇ ਖੰਭ ਵੀ ਅੱਤ ਦੇ ਚਿੱਟੇ ਨੇ। ਪਰ ਸਾਹਿਬ ਕਹਿਣ ਲੱਗੇ ਕਿਵੇਂ ਉਹਨੂੰ ਤੂੰ ਚਿੱਟਾ ਕਹਿ ਦੇਂਗਾ, ਘੁੱਟ ਘੁੱਟ ਜੀਵਾਂ ਜੀਆਂ ਖਾਵਣੇ ਬੱਗੇ ਨਾ ਕਹੀਆਂ। ਜਿਹੜੇ ਜੀਵਾਂ ਨੂੰ ਘੁੱਟ ਘੁੱਟ ਕੇ ਜੀਵ ਘਾਤ ਕਰਦੇ ਨੇ ਇਹਨੂੰ ਭਗਤ ਕਹਿ ਦੇਂਗਾ। ਖੈਰ ਮੈਂ ਅੱਜ ਦੇ ਵਿਸ਼ੇ ਵੱਲ ਤੁਰਾਂ। ਗੁਰੂ ਰਾਮਦਾਸ ਕਹਿ ਰਹੇ ਨੇ ਜੇ ਤੇਰੇ ਹਿਰਦੇ ਵਿੱਚ ਪ੍ਰੀਤ ਏ ਤੇ ਬਾਹਰੋਂ ਜੇ ਭੁੱਲ ਚੁੱਕ ਵੀ ਬੋਲ ਦੇਣਾ ਨਾ ਤੇ ਮੇਰਾ ਮਾਲਕ ਤੈਨੂੰ ਪ੍ਰਵਾਨ ਕਰ ਲਏਗਾ। ਇਹਦਾ ਮਤਲਬ ਭਗਤ ਦੀ ਬਾਹਰ ਦੀ ਕਿਰਿਆ ਕੁਝ ਹੋਰ ਹੋ ਸਕਦੀ ਏ ਪਰ ਅੰਦਰੋਂ ਉਹ ਜੁੜਿਆ। ਸਤਿਗੁਰੂ ਕੀ ਬਾਣੀ ਵਿੱਚ ਇੱਕ ਪਵਿੱਤਰ ਬਚਨ ਆਉਂਦਾ, ਆਪਾਂ ਰੋਜ਼ ਪੜ੍ਹਦੇ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ ਜਿਨ ਪੱਟ ਅੰਦਰ ਬਾਹਰ ਗੁੱਦੜ। ਪੱਟ ਦਾ ਅਰਥ ਹੈ ਰੇਸ਼ਮ, ਗੁੱਦੜ ਦਾ ਅਰਥ ਹੈ ਪਾਟੇ ਹੋਏ ਕੱਪੜੇ। ਕਹਿੰਦੇ ਨੇ ਪਿਆਰਿਆ, ਰੱਬ ਦੀ ਬੰਦਗੀ ਕਰਨ ਵਾਲੇ ਨੂੰ ਪਹਿਚਾਨਣ ਵਾਲੀ ਅੱਖ ਚਾਹੀਦੀ ਏ। ਆਪਾਂ ਕੇਵਲ ਭੇਖ ਦੇਖ ਕੇ ਕਹਿ ਦਿੰਦੇ ਹਾਂ ਕਿ ਇਹ ਬੰਦਾ ਬੜਾ ਪਹੁੰਚਿਆ, ਤੇ ਇਸ ਗੱਲ ਚੇਤੇ ਰੱਖਿਓ ਪਹੁੰਚੇ ਦੀ ਵੀ ਸਮਝ ਉਹਨੂੰ ਲੱਗਦੀ ਏ ਜਿਹੜਾ ਆਪ ਪਹੁੰਚਿਆ ਹੋਵੇ। ਸ਼ਬਦ ਆਪਾਂ ਵਰਤ ਦਿੰਦੇ ਹਾਂ ਬੜਾ ਪਹੁੰਚਿਆ, ਸਤਿਗੁਰੂ ਨੇ ਤੇ ਬਾਣੀ ਵਿੱਚ ਕਹਿ ਦਿੱਤਾ। ਕਹਿਣ ਲੱਗੇ ਜਿੰਨੇ ਵੱਡੇ ਦੀ ਸਿਫਤ ਕੀਤੀ ਨਾ, ਅਸੀਂ ਬਾਣੀ ਵਿੱਚ ਪੜ੍ਹਦੇ ਹਾਂ ਵੱਡੇ ਕੀਆਂ ਵਡਿਆਈਆਂ, ਵਾਹਿਗੁਰੂ ਨੂੰ ਵੱਡਾ ਕਿਹਾ, ਜਾਂ ਪੜ੍ਹਦੇ ਹਾਂ ਵੱਡਾ ਤੇਰਾ ਦਰਬਾਰ ਸੱਚਾ ਤੂੰ ਤਖ਼ਤ, ਜਾਂ ਸਾਹਿਬ ਦੇ ਬਚਨ ਪੜ੍ਹਦੇ ਹਾਂ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ। ਜੇ ਪੁੱਛੀਏ ਵੀ ਜਿਹੜੇ ਵੱਡੇ ਦੀਆਂ ਤੁਸਾਂ ਗੱਲਾਂ ਕੀਤੀਆਂ ਨੇ ਸਤਿਗੁਰੂ, ਤੁਸੀਂ ਇਹਨੂੰ ਕਿਵੇਂ ਬਿਆਨ ਕੀਤਾ? ਸਾਹਿਬ ਕਹਿਣ ਲੱਗੇ ਪਿਆਰਿਆ, ਇਹਦਾ ਕਾਰਨ ਇਹ ਹੀ ਕਿ ਉਹ ਸਾਹਿਬ ਉੱਚਾ ਹੈ, ਪਰ ਜੇ ਵੱਡੇ ਨੂੰ ਜਾਣਨਾ ਹੋਵੇ ਤੇ ਵੱਡੇ ਦੀ ਗੱਲ ਕੇਵਲ ਉਹਨੇ ਕੀਤੀ ਜਿਹਨੇ ਆਪ ਓਨਾ ਵੱਡਾ ਹੋ ਕੇ ਉਹਨੂੰ ਟੱਕ ਲਿਆ। ਸਾਹਿਬ ਕਹਿੰਦੇ ਨੇ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ, ਪਰ ਜਿੱਦਣ ਵੱਡੇ ਦੀ ਗੱਲ ਕੀਤੀ ਏਵਡ ਉੱਚਾ ਹੋਵੇ ਕੋਏ ਇਸ ਉੱਚੇ ਕੋ ਜਾਣੇ ਕੋਈ। ਆਪਾਂ ਕਹਿੰਦੇ ਬੜਾ ਪਹੁੰਚਿਆ, ਇਹਦਾ ਮਤਲਬ ਜੇ ਕੋਈ ਪਹੁੰਚਿਆ ਉਹ ਤਾਂ ਪਹਿਚਾਣ ਕੇ ਕਹਿ ਸਕਦਾ ਵਾਕਈ ਬੜਾ ਇਹ ਪਹੁੰਚਿਆ। ਇੱਥੇ ਸਾਹਿਬ ਕਹਿਣ ਲੱਗੇ ਨਹੀਂ, ਜਿਨ ਪੱਟ ਅੰਦਰ, ਜਿਨ੍ਹਾਂ ਦੇ ਅੰਦਰ ਨਾਮ ਦਾ ਰੇਸ਼ਮ ਏ, ਬਾਹਰ ਗੁੱਦੜ, ਉਹਨਾਂ ਦੇ ਬਾਹਰ ਦੇ ਬਸਤਰ ਮਲੀਨ ਨੇ, ਉਹ ਕੋਈ ਜ਼ਿਆਦਾ ਪਖੰਡ ਦੰਭ ਨਹੀਂ ਕਰਦੇ ਅਸੀਂ ਭਗਤਾਂ। ਜਿਨ ਪੱਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ ਤਿੰਨ ਨਿਉ ਲੱਗਾ ਰੱਬ ਚੇਤੀ, ਦੇਖਣਾ ਵਿਚਾਰ ਰੰਗ ਹੱਸੈ ਰੰਗ ਰੋਵੈ, ਚੁੱਪ ਧੀ ਕਰ ਜਾਹੇ ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ। ਇੱਕ ਮਾਲਕ ਤੋਂ ਬਿਨਾ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ। ਬਾਬੇ ਫਰੀਦ ਨੇ, ਸੂਫੀ ਸੰਤ ਨੇ ਵੀ ਇਹੀ ਬਚਨ ਕਹਿ
ਕਹਿਣ ਲੱਗੇ ਜਿਹੜੇ ਖੁਦਾ ਦੇ ਨਜ਼ਦੀਕ ਨੇ ਨਾ, ਕਈ ਵਾਰੀ ਉਹਨਾਂ ਨੂੰ ਸਾਡੀ ਅੱਖ ਪਹਿਚਾਣ ਨਹੀਂ ਸਕਦੀ। ਸਹਿ ਬਾਬਾ ਫਰੀਦ ਦਾ ਬਚਨ ਹੈ ਕਿ ਸਾਬਰ ਅੰਦਰ ਸਾਬਰੀ ਤਨ ਏਵੇਂ ਜਲੇਣ, ਹੁਣ ਨਜ਼ਦੀਕ ਖੁਦਾਏ ਦੇ ਭੇਦ ਨਾ ਕਿਸੇ ਦੇਣ। ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖੜੇ ਹਰ ਭਾਣੇ, ਭੇਦ ਨਾ ਕਿਸੇ ਦੇਣ। ਅੰਦਰੋਂ ਜੁੜੇ ਨੇ, ਬਾਹਰ ਦੀ ਕਿਰਿਆ ਦੇਖ ਕੇ ਕਹਿ ਦਿੰਦੇ ਹਾਂ ਵੀ ਇਹ ਮਨੁੱਖ ਕਿਹੋ ਜਿਹਾ ਕਿ ਜਿਹੜਾ ਬਾਹਰੋਂ ਇਹੋ ਜਿਹੇ ਸ਼ਬਦ ਬੋਲਦਾ ਤੇ ਉਂਜ ਇਹ ਕਹਿੰਦੇ ਨੇ ਰੱਬ ਦਾ ਭਗਤ ਏ, ਗੁਰਮੁਖ ਪਿਆਰੇ। ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਨਾ ਇੱਕ ਬੜਾ ਬਚਨ ਕੀਤਾ ਪਿਆਰਾ ਇਹਨੂੰ ਸਪਸ਼ਟ ਕਰਨ ਦੇ ਲਈ। ਆਮ ਤੌਰ ਤੇ ਜਦੋਂ ਭਗਤੀ ਸਿਮਰਨ ਵਿੱਚ ਕੋਈ ਜੁੜਦਾ ਹੈ ਨਾ ਤੇ ਲੋਕ ਵੀ ਉਹਨੂੰ ਟਿਕਣ ਨਹੀਂ ਦੇ ਦਿੰਦੇ। ਇਹਦਾ ਕਾਰਨ ਦੁਨੀਆਂ ਦੀ ਮੰਗ ਕੇਵਲ ਇਸ ਦਿਸ ਦੀ ਦੁਨੀਆਂ ਤਾਂ ਖਲੋਤੀ ਏ, ਪਰ ਭਗਤੀ ਕਰਨ ਵਾਲਾ ਜਿਹੜਾ ਸਿਮਰਨ ਕਰਨ ਵਾਲਾ ਜਿਹੜਾ ਉਹਦੀ ਮੰਜ਼ਿਲ ਕੁਝ ਹੋਰ ਏ। ਕਈ ਵਾਰੀ ਉਹਦੇ ਨੇੜੇ ਹਜ਼ੂਮ ਵੀ ਇਹੋ ਜਿਹਾ ਇਕੱਠਾ ਹੋ ਜਾਂਦਾ, ਲੋਕ ਉਹਨੂੰ ਥਿੜਕਾ ਵੀ ਦਿੰਦੇ ਨੇ, ਪਰ ਜਿਨ੍ਹਾਂ ਨੇ ਮੰਜ਼ਿਲ ਆਪਣੀ ਪ੍ਰੀਤਮ ਨੂੰ ਮਿਥ ਲਿਆ ਉਹ ਕਈ ਵਾਰੀ ਸ਼ਬਦ ਇਹੋ ਜਿਹੇ ਬੋਲਣਗੇ, ਪਰ ਉਹਨਾਂ ਦਾ ਮਕਸਦ ਇਹ ਨਹੀਂ ਕਿ ਲੋਕਾਂ ਨੂੰ ਉਹ ਬੁਰਾ ਕਹਿਣਾ ਚਾਹੁੰਦੇ ਨੇ। ਸਾਹਿਬ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ, ਮੈਂ ਅਰਜ਼ ਕਰਾਂਗਾ, ਉਹ ਇਸ ਕਰਕੇ ਕਿ ਦੁਨੀਆਂ ਉੱਪਰ ਦੇ ਸਾਡੇ ਜੀਵਨ ਨੂੰ ਤੱਕ ਕੇ ਦੂਰ ਚਲੀ ਜਾਏ, ਪਰ ਅੰਦਰੋਂ ਅੰਦਰ ਅਸੀਂ ਮਾਲਕ ਨਾਲ ਸਾਂਝ ਬਣਾ ਕੇ ਰੱਖੀ। ਭਾਈ ਵੀਰ ਸਿੰਘ ਨੇ ਇੱਕ ਉਦਾਹਰਣ ਦਿੱਤੀ, ਕਹਿਣ ਲੱਗੇ ਗੁਲਾਬ ਦਾ ਫੁੱਲ ਖਿੜਿਆ ਤੇ ਜਦੋਂ ਕਹਿੰਦੇ ਨੇ ਮੈਂ ਉਸ ਫੁੱਲ ਨੂੰ ਤੱਕਿਆ ਤੇ ਉਹਦੀ ਮਹਿਕ ਨੇ ਮੈਨੂੰ ਮਾਨੋ ਚੁੱਪ ਵਿੱਚ ਆਵਾਜ਼ ਦੇ ਕੇ ਰੋਕ ਲਿਆ। ਕੋਈ ਵੀ ਨੇੜਿਓ ਲੰਘੇ ਤੇ ਗੁਲਾਬ ਦੇ ਫੁੱਲ ਦੀ ਮਹਿਕ ਉਹਨੂੰ ਰੋਕ ਲਈਏ। ਭਾਈ ਵੀਰ ਸਿੰਘ ਲਿਖਦੇ ਨੇ ਮੈਂ ਉਸ ਫੁੱਲ ਨੂੰ ਤੱਕ ਕੇ ਨਾ ਉਹਨੂੰ ਹੱਥਾਂ ਵਿੱਚ ਲੈ ਲਿਆ ਤੇ ਜਦੋਂ ਹੱਥ ਪਾਇਆ ਤੇ ਅਚਨਚੇਤ ਉਸੇ ਫੁੱਲ ਦੀ ਟਾਹਣੀ ਦੇ ਨਾਲ ਇੱਕ ਤਿੱਖਾ ਕੰਡਾ ਲੱਗਾ। ਉਸ ਕੰਡੇ ਨੇ ਮੇਰੇ ਉਂਗਲ ਦੇ ਅੰਦਰ ਚੁੱਭ ਕੇ ਖੂਨ ਜਿਹੜਾ ਉਂਗਲ ਵਿੱਚੋਂ ਬਾਹਰ ਕੱਢਿਆ। ਤੇ ਭਾਈ ਸਾਹਿਬ ਵਿਦਵਾਨ ਨੇ ਉਹ ਹਰ ਗੱਲ ਰਮਜ਼ ਵਿੱਚ ਕਰਦੇ ਪਏ ਨੇ, ਕਹਿੰਦੇ ਨੇ ਮੈਂ ਪੁੱਛ ਲਿਆ ਇਹ ਗੁਲਾਬ ਦੇ ਫੁੱਲ ਮੈਂ ਤਾਂ ਬੜੀ ਤੇਰੇ ਕੋਲ ਆਸ ਕਰਕੇ ਆਇਆ ਸਾਂ ਕਿ ਤੇਰੇ ਅੰਦਰ ਮਹਿਕ ਬੜੀ ਏ, ਜਦੋਂ ਤੇਰੇ ਕੋਲੋਂ ਲੰਘੀਦਾ ਤੇ ਅੰਦਰ ਨੂੰ ਠੰਡ ਪੈਂਦੀ ਏ, ਤੇਰੀ ਮਹਿਕ ਤੇਰੀ ਆਕਰਸ਼ਣ ਸ਼ਕਤੀ ਆਪਣੇ ਵੱਲ ਖਿੱਚਦੀ ਏ, ਪਰ ਇੰਨਾ ਸੋਹਣਾ ਹੋ ਕੇ ਇੰਨਾ ਕੋਮਲ ਹੋ ਕੇ ਹਰ ਇੱਕ ਨੂੰ ਮਹਿਕ ਦੇ ਕੇ ਵੀ ਪਰ ਆ ਕੰਡਿਆਂ ਨੇ ਤੈਨੂੰ ਬੱਜ ਲਾ ਦਿੱਤੀ। ਜਿੱਥੇ ਤੈਨੂੰ ਰੱਬ ਨੇ ਮਹਿਕ ਦਿੱਤੀ ਉੱਥੇ ਤੇਰੇ ਨਾਲ ਕੰਡੇ ਕਿਉਂ ਪੈਦਾ ਕਰ ਦਿੱਤੇ? ਅੱਗੋਂ ਫੁੱਲ ਨੇ ਬੜਾ ਸੋਹਣਾ ਉੱਤਰ ਦਿੱਤਾ, ਕਹਿਣ ਲੱਗਾ ਗੁਰਮੁਖਾ ਇਹਦਾ ਕਾਰਨ ਇਹੀ, ਰੱਬ ਨੇ ਕੰਡੇ ਮੈਨੂੰ ਤਾਂ ਲਾਏ ਨੇ, ਲੋਕ ਦੇਖ ਕੇ ਮੈਨੂੰ ਜਦੋਂ ਕੋਲ ਰੁਕਦੇ ਨੇ ਤੇ ਤੋੜਨ ਦੀ ਕੋਸ਼ਿਸ਼ ਕਰਦੇ ਨੇ, ਉਹਨੇ ਨਾਲ ਕੰਡੇ ਪੈਦਾ ਕਰਕੇ ਇੱਕ ਗੱਲ ਕਹਿ ਦਿੱਤੀ, ਇਹਦੀ ਮਹਿਕ ਨੂੰ ਖਲੋ ਕੇ ਤਾਂ ਮਾਨ ਲੈ ਪਰ ਇਹਨੂੰ ਤੋੜਨ ਦੀ ਕੋਸ਼ਿਸ਼ ਨਾ ਕਰੀ, ਰਹਿਣ ਦੇ, ਮੇਰੇ ਕੰਡੇ ਬਾਹਰ ਮੁਖੀ ਬਿਰਤੀ ਨੇ, ਅੰਦਰ ਮੇਰੇ ਮਹਿਕੇ, ਪਰ ਕੰਡਿਆਂ ਨੂੰ ਦੇਖ ਕੇ ਮੇਰੇ ਅੰਦਰ ਨੂੰ ਮਾੜਾ ਨਾ ਕਹੀਂ, ਕੰਡੇ ਤਾਂ ਇਸ ਕਰਕੇ ਨੇ ਕਿ ਮੈਨੂੰ ਕੋਈ ਟਾਹਣੀ ਨਾਲੋਂ ਤੋੜ ਕੇ ਨਾ ਲੈ ਜਾਏ। ਭਾਈ ਸਾਹਿਬ ਕਹਿਣ ਲੱਗੇ ਸਿੱਖ ਦਾ ਜੀਵਨ ਵੀ ਕਈ ਵਾਰੀ ਆਪਾਂ ਤੱਕਦੇ ਹਾਂ ਇਹੋ ਜਿਹੇ ਸਿੱਖ ਮਿਲਣਗੇ ਜਿਨ੍ਹਾਂ ਦੇ ਕੋਲ ਜੇ ਰੱਬ ਦੀ ਗੱਲ ਕਰੀਏ ਅੰਦਰ ਨੂੰ ਠੰਡ ਪੈਗੀ, ਜੇ ਕਿਤੇ ਬਾਣੀ ਪੜਨਗੇ ਤਾਂ ਅੰਦਰ ਨੂੰ ਧੂਪ ਆਣਗੇ, ਜੇ ਕਿਤੇ ਗੁਰੂ ਦੀ ਗੱਲ ਕਰਨਗੇ ਤਾਂ ਭਿੱਜ ਜਾਣਗੇ। ਜਦੋਂ ਆਮ ਵਰਤੋਂ ਵਿੱਚ ਤੱਕਦੇ ਹਾਂ ਤੇ ਅੰਜ ਭਾਸੇਗਾ ਬੰਦਾ ਤੇ ਵਾਕਈ ਬੜਾ ਚੰਗਾ, ਭਗਤੀ ਬੰਦਗੀ ਬੜੀ ਕਰਦਾ ਪਰ ਰੁੱਖਾ ਜੇ। ਭਾਈ ਵੀਰ ਸਿੰਘ ਕਹਿੰਦੇ ਨੇ ਨਹੀਂ, ਹੈ ਉਹ ਫੁੱਲ ਪਰ ਕੰਡੇ ਇਸ ਕਰਕੇ ਨੇ ਦੁਨੀਆਂ ਦੇ ਲੋਕੋ ਕਿਤੇ ਪਿਆਰ ਨਾਲ ਤੁਸੀਂ ਇਹਨੂੰ ਗੁਰੂ ਤੋਂ ਤੋੜ ਨਾ ਜਾਇਆ ਜੇ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਬਚਨ ਕੀਤੇ, ਕਹਿਣ ਲੱਗੇ ਕਿਸੇ ਨੇ ਗੁਲਾਬ ਫੁੱਲ ਤੋਂ ਪੁੱਛਿਆ, ਗੁਲਾਬ ਫੁੱਲ ਤੋਂ ਪੁੱਛਣ ਲੱਗਾ ਤੇ ਪੁੱਛਦਿਆਂ ਉਹਨੇ ਅੱਗੋਂ ਉੱਤਰ ਬੜਾ ਸੋਹਣਾ ਦਿੱਤਾ, ਕਹਿਣ ਲੱਗੇ ਗੁਲਾਬ ਫੁੱਲ ਤੋਂ ਕਿਸੇ ਨੇ ਪੁੱਛਿਆ, ਐਵੇਂ ਸੁੰਦਰਤਾ ਦੇ ਸਾਈਂ ਖੇ ਸੁਹਾਪਣ ਦੇ ਮਾਲਕ, ਗੁਲਾਬ ਫੁੱਲ ਤੋਂ ਕਿਸੇ ਪੁੱਛਿਆ, ਐਵੇਂ ਸੁੰਦਰਤਾ ਦੇ ਸਾਈਂ ਇਸ ਸੁਹਾਪਣ ਇਸ ਸੋਲ ਸੋਝ ਨੂੰ ਹੈ ਕਿਉਂ ਕੰਡਿਆਂ ਬੱਜ ਲਾਈ, ਇਹ ਕੰਡੇ ਕਿਉਂ ਪੈਦਾ ਹੋ ਗਏ? ਅੱਗੋਂ ਕਹਿੰਦੇ ਨੇ ਮਸਤ ਅਲਮਸਤੀ ਸੁਰ ਵਿੱਚ ਸੋਹਣੇ ਹੱਥ ਕਿਆ ਖਬਰ ਨਹੀਂ ਮੈਨੂੰ, ਫੁੱਲ ਕਹਿੰਦਾ ਮੈਨੂੰ ਕੋਈ ਪਤਾ ਨਹੀਂ ਕਿਉਂ ਕੰਡੇ ਲੱਗੇ ਨੇ, ਬਸ ਮੈਨੂੰ ਤਾਂ ਇੰਨੀ ਕੁ ਸਮਝ ਪਈ ਏ। ਕਹਿਣ ਲੱਗੇ ਮਸਤ ਅਲਮਸਤ ਸੁਰ ਵਿੱਚ ਸੋਹਣੇ ਹੱਥ ਕਿਆ ਖਬਰ ਨਹੀਂ ਮੈਨੂੰ, ਤੋੜਨ ਨਾ ਦੀ ਫੱਟੀ ਮੇਰੇ ਮੌਲਾ ਨੇ ਲਿਖ ਲਾਈ। ਮੇਰੇ ਰੱਬ ਨੇ ਇੱਕੋ ਗੱਲ ਕਹੀ ਏ
ਕੰਢੇ ਵੇਖ ਕੇ ਮੈਨੂੰ ਤੋੜੀ ਨਾ। ਮੈਂ ਅਰਜ਼ ਕਰ ਰਿਹਾ, ਸਤਿਗੁਰੂ ਨੇ ਬਾਣੀ ਵਿੱਚ ਵੀ ਇਹ ਬਚਨ ਕੀਤਾ। ਆਸਾ ਰਾਗ ਵਿੱਚ ਇੱਕ ਸ਼ਬਦ ਆਉਂਦਾ, ਮਹਾਰਾਜ ਦੀ ਰਹਾਉ ਦੀ ਤੋਕੇ ਬਾਹਰ ਸੂਤ ਸਗਲ ਸਿਉਂ ਮੌਲਾ। ਸਾਹਿਬ ਕਹਿੰਦੇ ਨੇ ਭਗਤ ਵੀ ਕਈ ਵਾਰੀ ਅੰਦਰ ਨੂੰ ਲੁਕਾਉਂਦਾ। ਇਹ ਸ਼ਬਦ ਆਰੰਭ ਹੁੰਦਾ, ਆਸਾ ਮਹੱਲਾ ਪੰਜਵਾਂ, ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉਂ ਮੇਰਾ ਠਾਠਾ ਬਾਗਾ। ਕਹਿੰਦੇ ਨੇ ਮੇਰਾ ਅੰਦਰ ਜਿਹੜਾ ਉਹ ਸੱਚੇ ਨਾਮ ਵੀ ਜੁੜਿਆ, ਪਰ ਬਾਹਰ ਜਦੋਂ ਮੈਂ ਲੋਕਾਂ ਨਾਲ ਗੱਲਬਾਤ ਕਰਨਾ, ਠਾਠਾ ਬਾਗਾ ਦਾ ਮਤਲਬ ਕੇਵਲ ਸਮਾਜ ਵਿੱਚ ਵਿਚਰਨ ਲਈ, ਮੈਂ ਚਿੱਤ ਉਹਨਾਂ ਵਿੱਚ ਨਹੀਂ ਜੋੜਿਆ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉਂ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਉਂ ਮੌਲਾ। ਬਾਹਰ ਇੰਜ ਲੱਗਦਾ ਮੈਂ ਦੁਨੀਆਂ ਦੇ ਕੰਮਾਂ ਵਿੱਚ ਰੁੱਝਿਆ ਵਾਂ, ਪਰ ਕਹਿੰਦੇ ਨੇ ਮੇਰੇ ਅੰਦਰ ਨੂੰ ਦੇਖੋ, ਪਰ ਮੈਂ ਅੰਦਰ ਫੁੱਲ ਦੀ ਤਰ੍ਹਾਂ ਨਿਰਲੇਪ ਰੱਖਿਆ। ਬਾਹਰ ਸੂਤ ਸਗਲ ਸਿਉਂ ਮੌਲਾ, ਅਲਿਪਤ ਰਹੂ ਜੈਸੇ ਜਲ ਮੈਂ ਕੌਲਾ, ਦੀਸ ਆਵਤ ਹੈ ਬਹੁਤ ਪਿਹਾਲਾ। ਮੇਰੀ ਸ਼ਕਲ ਨੂੰ ਦੇਖ ਕੇ ਸਾਹਿਬ ਕਹਿੰਦੇ ਨੇ ਲੋਕ ਸੋਚਦੇ ਨੇ ਮੈਂ ਕਿੰਨਾ ਪੁਰਖ ਤਾਂ, ਪਰ ਕਹਿਣ ਲੱਗੇ ਸਗਲ ਚਰਨ ਕੀ ਇਹ ਮਨ ਰਾਲਾ। ਪਰ ਮੇਰੇ ਮਨ ਨੂੰ ਦੇਖੋ, ਮੇਰਾ ਮਨ ਤਾਂ ਤੁਹਾਡੇ ਚਰਨਾਂ ਦੀ ਧੂੜ ਹੈ। ਇਹਦਾ ਮਤਲਬ ਕਿ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਭਾਣੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਕੁਝ ਪ੍ਰਮਾਣ ਦਿੱਤੇ ਨੇ। ਕਈ ਵਾਰੀ ਸੱਜਣ ਕਹਿਣਗੇ ਕਿ ਬਾਹਰ ਦਾ ਜੀਵਨ ਕੁਝ ਹੋਰ ਹੋਵੇ, ਬਾਹਰ ਮਨੁੱਖ ਦੀ ਗੱਲਾਂ ਬਾਤਾਂ ਵਿੱਚ ਬਿਰਤੀ ਕੁਝ ਹੋਰ ਹੋਵੇ, ਤੇ ਕੀ ਉਹ ਅੰਦਰੋਂ ਜੁੜਿਆ ਹੋ ਸਕਦਾ? ਹਾਂ, ਸਤਿਗੁਰੂ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਤੇ ਕਬੀਰ ਸਾਹਿਬ ਨੇ ਦੋ ਸ਼ਲੋਕ ਆਪਣੇ ਸ਼ਲੋਕਾਂ ਵਿੱਚ ਅੰਕਿਤ ਕੀਤੇ ਨੇ। ਉਹ ਕਹਿੰਦੇ ਨੇ ਨਾਮਦੇਵ ਤੇ ਤਰਲੋਚਨ ਦੀ ਗੱਲ ਕਰਦੇ ਆ। ਤਰਲੋਚਨ ਨੇ ਇੱਕ ਦਿਨ ਪੁੱਛ ਹੀ ਲਿਆ ਸੀ ਨਾ, ਕਹਿੰਦਾ ਨਾਮਦੇਵ ਜਿੱਥੇ ਤੂੰ ਬਹਿਣਾ ਗੱਲ ਕਈ ਵਾਰੀ ਤੂੰ ਨਾਮ ਦੀ ਕਰਨਾ, ਚਾਰ ਬੰਦੇ ਇਕੱਠੇ ਹੋਣ ਤੂੰ ਗੱਲ ਗੁਰੂ ਦੀ ਕਰ ਜਾਣਾ, ਪਰ ਜਦੋਂ ਤੇਰੇ ਬਾਹਰ ਦੇ ਮੈਂ ਲਿਬਾਸ ਨੂੰ ਤੱਕਣਾ ਵਾ, ਜਿਉ ਜਿਹਾ ਕੱਪੜੇ ਆਏ ਉਹੋ ਜਿਹਾ ਪਾ ਕੇ ਤੁਰ ਪੈਣਾ। ਵੇਖਾਂ ਬਨਾਰਸ ਦੀ ਧਰਤੀ ਤੇ ਕਈ ਐਸੇ ਵੈਸ਼ਨਵ ਭਗਤ ਨੇ, ਕਈ ਐਸੇ ਸਾਧੂ ਨੇ ਜਿਨ੍ਹਾਂ ਦੇ ਵਸਤਰ ਬੜੇ ਕੀਮਤੀ ਨੇ, ਉਹਨਾਂ ਦੇ ਚੇਲੇ ਬੜੇ ਪਿੱਛੇ ਨੇ, ਪਰ ਮੈਂ ਤੈਨੂੰ ਪੁੱਛਣਾ ਚਾਹੁੰਦਾ, ਨਾ ਤੇਰੇ ਪਿੱਛੇ ਕੋਈ ਚੇਲੇ ਤੁਰਦੇ ਨੇ, ਕੱਪੜੇ ਤੇਰੇ ਸਿੱਧੇ ਸਾਦੇ ਨੇ, ਬੋਲੀ ਜਦੋਂ ਤੂੰ ਬੋਲਣਾ ਉਹ ਵੀ ਸਿੱਧੀ ਬੋਲਣਾ, ਤੇ ਸਾਰਾ ਦਿਨ ਕੱਪੜੇ ਰੰਗਣ ਦਾ ਕੰਮ ਕਰਨਾ। ਪਰ ਮੈਨੂੰ ਇੱਕ ਗੱਲ ਦੱਸ ਦੇ, ਕੇਵਲ ਲੋਕਾਂ ਨੂੰ ਤੂੰ ਨਾਮ ਦੀ ਗੱਲ ਸੁਣਾਉਣਾ, ਸਾਰਾ ਦਿਨ ਤੂੰ ਮਾਇਆ ਵਿੱਚ ਖਚਦੇ, ਤੇਰਾ ਅੰਦਰ ਤਾਂ ਰੱਬ ਨਾਲ ਆਪ ਨਹੀਂ ਜੁੜਿਆ। ਅੱਗੋਂ ਨਾਮਦੇਵ ਨੇ ਉੱਤਰ ਬੜਾ ਸੋਹਣਾ ਦਿੱਤਾ, ਕਈ ਵਾਰੀ ਬਾਹਰ ਦੇ ਜੀਵਨ ਨੂੰ ਤਾਕੇ ਭਰਮੋ ਨਾ, ਜਿਨ੍ਹਾਂ ਨੇ ਅਭਿਆਸ ਕੀਤਾ ਉਹ ਪਿਆਰੇ ਦੇ ਚਰਨਾਂ ਵਿੱਚ ਅੰਦਰੋਂ ਅੰਦਰ ਜੁੜ ਚੁੱਕੇ। ਪਰ ਅਭਿਆਸੀ ਪੁਰਸ਼ ਹਰ ਕੋਈ ਨਹੀਂ, ਹੁਣ ਆਪਣੇ ਸੱਜਣ ਵੀ ਪ੍ਰਮਾਣ ਇਹ ਦੇ ਦਿੰਦੇ ਨੇ। ਸ਼ਬਦ ਆਰੰਭ ਹੁੰਦਾ ਨਾਮਾ ਮਾਇਆ ਮੋਹਿਆ, ਕਬੀਰ ਸਾਹਿਬ ਦੇ ਸ਼ਲੋਕ ਨੇ। ਨਾਮਦੇਵ ਤੈਨੂੰ ਤਾਂ ਮਾਇਆ ਨੇ ਠੱਗ ਲਿਆ, ਕਹਿ ਤਲੋਚਨ ਮੀਤ, ਕਾਹੇ ਛੀਪੋ ਛੈ ਲੈ ਰਾਮ ਨਾ ਲਾਵੋ ਚੀਤ। ਤੇਰਾ ਚਿੱਤ ਰਾਮ ਵਿੱਚ ਨਹੀਂ ਜੁੜਿਆ, ਸਾਰਾ ਦਿਨ ਕੱਪੜੇ ਰੰਗਣ ਤੇ ਰਹਿਣਾ। ਤੇ ਅੱਗੋਂ ਉਹਨੇ ਉੱਤਰ ਬੜਾ ਸੋਹਣਾ ਦਿੱਤਾ, ਕਹਿਣ ਲੱਗਾ ਨਹੀਂ ਹੋਏ ਨਾਮਾ ਕਹਿ ਤਰਲੋਚਨਾ, ਮੁੱਖ ਤੇ ਰਾਮ ਸੰਭਾਲ। ਉਹ ਤਰਲੋਚਨ ਤੂੰ ਆਪਣੇ ਮੁੱਖ ਤੋਂ ਜੀ ਰਾਮ ਰਾਮ ਜਪਿਆ ਕਰ, ਹੱਥ ਪਾਉ ਕਰ ਕਾਮ ਸਭ, ਮੈਂ ਹੱਥਾਂ ਪੈਰਾਂ ਨਾਲ ਕੰਮ ਕਰਨਾ ਵਾ, ਪਰ ਕੀਰਤ ਨਿਰੰਜਨ ਨਾਲ ਮੇਰਾ ਜਿਹੜਾ ਚਿੱਤ ਹੈ ਨਾ, ਉਹ ਕਦੀ ਵਾਹਿਗੁਰੂ ਤੋਂ ਇੱਕ ਖਿਨ ਵੀ ਦੂਰ ਨਹੀਂ ਗਿਆ। ਉਹਨੇ ਸਵਾਲ ਕਰ ਦਿੱਤਾ ਇਹ ਕਿਵੇਂ ਹੋ ਸਕਦਾ? ਆਪਣੇ ਸੱਜਣ ਵੀ ਇਹ ਕਹਿ ਦਿੰਦੇ ਨੇ ਨਾ ਕਿ ਹੱਥ ਪਾਉ ਕਰ ਕਾਮ ਸਭ, ਕੀਰਤ ਨਿਰੰਜਨ ਨਾਲ ਅਸੀਂ ਤਾਂ ਚੱਲਦਿਆਂ ਫਿਰਦਿਆਂ ਨਾਮ ਜਪ ਲੈਂਦੇ ਹਾਂ। ਪਰ ਮੈਂ ਅਰਜ਼ ਕਰਾਂ ਪਿਆਰਿਓ, ਇੱਕ

ਲੋਕਾਂ ਉਹ ਕਹਿੰਦੇ ਨੇ ਹੋ ਸਕਦਾ ਕਿ ਤੇਰੇ ਥੋੜੇ ਜਿਹੇ ਸਾਹ ਲੈਣ ਦੇ ਨਾਲ ਇਹ ਬੰਦੂਕ ਜਿਹੜੀ ਤੇਰੀ ਛਾਤੀ ਨਾਲ ਲੱਗੀ ਏ, ਕਿਤੇ ਇਹ ਹਵਾ ਦੇ ਇੱਕ ਇਸ਼ਾਰੇ ਨਾਲ ਥੋੜੀ ਜਿਹੀ ਹਿੱਲ ਗਈ ਤੇ ਨਿਸ਼ਾਨਾ ਟਿਕਾਣੇ ਤੇ ਲੱਗਣਾ ਨਹੀਂ। ਇੱਕ ਫੌਜੀ ਨਿਸ਼ਾਨਾ ਸਿੱਖਣ ਲੱਗਿਆ ਉਹਨੂੰ ਇੰਨੀ ਇਕਾਗਰਤਾ ਚਾਹੀਦੀ ਏ। ਆ ਮਾਈਆਂ ਸੂਈ ਵਿੱਚ ਧਾਗਾ ਪਾਉਂਦੀਆਂ ਨੇ, ਤੇ ਚੇਤੇ ਰੱਖੋ ਹਰ ਕੋਈ ਪਾਉਂਦਾ, ਜਦੋਂ ਧਾਗਾ ਪਾਉਣ ਲੱਗਿਆ ਆਪਣੇ ਸਾਹ ਨੂੰ ਵੀ ਰੋਕ ਲਈਦਾ ਕਿ ਕਈ ਵਾਰੀ ਸਾਹ ਦੇ ਨਾਲ ਵੀ ਉਂਗਲ ਥੋੜੀ ਜਿਹੀ ਹਿੱਲ ਜਾਏ ਤੇ ਉਸ ਸੁਰਾਖ ਦੇ ਅੰਦਰ ਧਾਗਾ ਪੈਂਦਾ ਨਹੀਂ। ਇਹਦਾ ਮਤਲਬ ਇੰਨੀ ਇਕਾਗਰਤਾ ਇਹਨਾਂ ਕੰਮਾਂ ਲਈ ਚਾਹੀਦੀ ਏ ਤੇ ਜਿਹਦੇ ਬਾਰੇ ਸਾਹਿਬ ਕਹਿੰਦੇ ਨੇ ਕਿ ਮੁਕਤ ਦੁਆਰਾ ਸੰਕੁੜਾ ਰਾਈ ਦਸਵੇਂ ਭਾਏ, ਉਹਦੇ ਲਈ ਕਿੰਨੀ ਕੁ ਇਕਾਗਰਤਾ ਚਾਹੀਦੀ। ਪਹਿਲਾਂ ਇਕਾਗਰਤਾ ਨਾਲ ਟਿਕਣਾ ਪਏਗਾ। ਇੱਕ ਦਿਨ ਮੈਂ ਅਰਜ਼ ਕੀਤੀ ਸੀ ਪੜ੍ਹਾਈ ਆਰੰਭ ਵਿੱਚ ਕਰੀਏ ਤੇ ਤਰੀਕੇ ਹੋਰ ਨੇ, ਤੇ ਜਿੱਦਣ ਬੰਦਾ ਪੁੱਗ ਜਾਂਦਾ ਉਦਣ ਉਹਦੇ ਪੜ੍ਹਨ ਦਾ ਤੇ ਕਹਿਣ ਦਾ ਤਰੀਕਾ ਕੁਝ ਹੋਰ ਹੋ ਜਾਂਦਾ। ਭਗਤ ਸਾਹਿਬ ਨੂੰ ਪੁੱਛਿਆ ਇਹ ਕਿਵੇਂ ਹੋ ਸਕਦਾ ਕਿ ਬਾਹਰੋਂ ਤੂੰ ਗੱਲਾਂ ਵੀ ਕਰੇ, ਹਾਥ ਪਾਉ ਕਰ ਕਾਬ ਸਭ ਕੀਰਤ ਨਿਰੰਜਨ ਨਾਲ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਭਾਣੇ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰਾਮਕਲੀ ਰਾਗ ਏ, ਤੇ ਜੋਗੀਆਂ ਦਾ ਬੜਾ ਪਿਆਰਾ ਰਾਗ ਏ ਰਾਮਕਲੀ। ਇਹੀ ਕਾਰਨ ਸਿੱਧ ਗੋਸ਼ਟ ਵੀ ਰਾਮਕਲੀ ਰਾਗ ਵਿੱਚ ਏ। ਸਾਹਿਬ ਨੇ ਭਗਤ ਨਾਮਦੇਵ ਨੇ ਇੱਕ ਸ਼ਬਦ ਵਿੱਚ ਪੰਜ ਉਦਾਹਰਨਾਂ ਦਿੱਤੀਆਂ। ਕਹਿਣ ਲੱਗੇ ਇਹ ਹੋ ਸਕਦਾ ਸੰਭਵ ਏ, ਅਸੰਭਵ ਨਹੀਂ, ਇਹ ਹੋ ਸਕਦਾ ਕਿ ਬੰਦਾ ਕਿਰਤਕਾਰ ਕਰਦਿਆਂ ਹੋਇਆਂ ਵੀ ਮਾਲਕ ਨਾਲ ਜੁੜਿਆ ਰਹੇ, ਤੇ ਜਿਹੜਾ ਬੰਦਾ ਜੁੜਿਆ ਨਹੀਂ ਉਹ ਉਦਾਹਰਨ ਤੋਂ ਬਿਨਾਂ ਸਮਝਦਾ ਨਹੀਂ। ਉਹ ਕਹਿੰਦਾ ਕੋਈ ਪ੍ਰਮਾਣ ਦੇ, ਤੇ ਭਗਤ ਨੇ ਪੰਜ ਪ੍ਰਮਾਣ ਦਿੱਤੇ। ਕਹਿਣ ਲੱਗੇ ਸੁਣ ਉਹ ਤਰਲੋਚਨ, ਛੋਟੇ ਛੋਟੇ ਬੱਚੇ ਪਤੰਗ ਉਡਾਉਂਦੇ ਨੇ, ਤੇ ਇੱਕ ਬੱਚੇ ਦੇ ਹੱਥ ਵਿੱਚ ਡੋਰ ਏ, ਨਾਲ ਦੇ ਸਾਥੀ ਵੀ ਮਕਾਨ ਦੀ ਛੱਤ ਤੇ ਨੇ, ਉਹ ਗੱਲਾਂ ਵੀ ਕਰਦਾ ਤੇ ਜੇ ਪੁੱਛ ਲਈਏ ਬੇਟਾ ਪਤੰਗ ਵੀ ਉਡਾਨਾ ਪਿਆ, ਛੋਟੇ ਛੋਟੇ ਬੱਚਿਆਂ ਨਾਲ ਸਾਥੀਆਂ ਨਾਲ ਗੱਲਾਂ ਵੀ ਕਰਨਾ, ਪਰ ਤੇਰਾ ਧਿਆਨ ਕਿੱਧਰ ਏ? ਤੇ ਅੱਗੋ ਉਹ ਬੱਚਾ ਕਹੇਗਾ ਬਾਬਾ ਮੈਂ ਭਾਵੇਂ ਆਪਣੇ ਸਾਥੀਆਂ ਨਾਲ ਗੱਲਾਂ ਕਰਨਾ ਪਰ ਮੇਰਾ ਅੰਦਰ ਵਾਲਾ ਚਿੱਤ ਜਿਹੜਾ ਉਹ ਪਤੰਗ ਦੀ ਡੋਰ ਦੇ ਵਿੱਚ ਹੀ। ਕਹਿੰਦੇ ਨੇ ਜੇ ਇੱਕ ਬੱਚਾ ਗੱਲਾਂ ਕਰਦਿਆਂ ਵੀ ਡੋਰ ਨਾਲ ਜੁੜਿਆ ਤੇ ਕੀ ਭਗਤੀ ਕਰਨ ਵਾਲਾ ਕੰਮ ਕਾਰ ਕਰਦਿਆਂ ਅੰਦਰੋਂ ਜੁੜ ਨਹੀਂ ਸਕਦਾ? ਉਹਨਾਂ ਦੂਜਾ ਪ੍ਰਮਾਣ ਦਿੱਤਾ। ਕਹਿਣ ਲੱਗੇ ਪੁਰਾਤਨ ਸਮੇਂ ਬੀਬੀਆਂ ਭੈਣਾਂ ਖੂਹ ਤੋਂ ਪਾਣੀ ਭਰ ਕੇ ਲਿਆਉਂਦੀਆਂ ਨੇ, ਸਿਰ ਤੇ ਗਾਗਰ ਏ, ਪਰ ਜਦੋਂ ਰਸਤੇ ਵਿੱਚ ਆਉਂਦੀਆਂ ਨੇ ਹੱਸਦੀਆਂ ਨੇ ਗੱਲਾਂ ਕਰਦੀਆਂ ਨੇ। ਜੇ ਪੁੱਛੀਏ ਭੈਣਾਂ ਕਿ ਸਿਰ ਤੇ ਘੜਾ ਚੁੱਕਿਆ ਤੇ ਆਪਸ ਵਿੱਚ ਗੱਲਾਂ ਕਰਦੀਆਂ ਜੇ ਤੁਹਾਡਾ ਖਿਆਲ ਕਿੱਧਰ ਏ? ਅੱਗੋ ਕਹਿਣਗੀਆਂ ਵੀਰਨਾ ਭਾਵੇਂ ਅਸੀਂ ਆਪਸ ਵਿੱਚ ਗੱਲਾਂ ਕਰਦੀਆਂ ਹੱਸਦੀਆਂ ਵਾ ਪਰ ਅਸਲੀਅਤ ਇਹੀ ਸਾਡਾ ਅੰਦਰ ਵਾਲਾ ਚਿੱਤ ਜਿਹੜਾ ਉਹ ਸਿਰ ਤੇ ਚੁੱਕੇ ਹੋਏ ਘੜੇ ਦੇ ਵਿੱਚ ਜੁੜਿਆ ਹੋਇਆ। ਤੀਜਾ ਪ੍ਰਮਾਣ ਦਿੱਤਾ। ਕਹਿਣ ਲੱਗੇ ਤੂੰ ਸੋਨੇ ਦਾ ਕੰਮ ਕਰਨ ਵਾਲੇ ਕੁਲ ਜਾ, ਉਹ ਸੋਨੇ ਨੂੰ ਘੜਦਾ ਪਿਆ ਪਰ ਗਾਹਕਾਂ ਨਾਲ ਵੀ ਗੱਲਾਂ ਕਰਦਾ, ਜੇ ਪੁੱਛੀਏ ਪਿਆਰਿਆ ਇਹ ਕਿਵੇਂ? ਗੱਲਾਂ ਵੀ ਕਰਨਾ ਤੇ ਤੂੰ ਸੋਨਾ ਵੀ ਘੜਨਾ, ਤੇਰਾ ਧਿਆਨ ਕਿੱਧਰ ਏ? ਉਹ ਕਹਿੰਦਾ ਗਾਹਕਾਂ ਨਾਲ ਗੱਲਾਂ ਕਰਨਾ ਪਰ ਚਿੱਤ ਮੇਰਾ ਸੋਨੇ ਦੇ ਵੀ ਜੁੜਿਆ ਹੋਇਆ। ਸਾਹਿਬ ਨੇ ਚੌਥਾ ਪ੍ਰਮਾਣ ਦਿੱਤਾ। ਕਹਿਣ ਲੱਗੇ ਇੱਕ ਪਸ਼ੂ ਵੱਲ ਦੇਖ ਲੈ, ਗਾਂ ਭਾਵੇਂ 10 ਕੋਹ ਤੇ ਜਾ ਕੇ ਚੁਗਦੀ ਹੋਵੇ, ਜੇ ਘਰ ਉਹਦਾ ਵੱਛਾ ਵੱਜਾ ਨਾ, ਉਹ 10 ਕੋਹ ਤੇ ਚੁਗਦੀ ਹੋਈ ਵੀ ਬੱਚੇ ਦਾ ਧਿਆਨ ਰੱਖਦੀ ਏ, ਘਰ ਵਿੱਚ ਮਾਂ ਕੰਮ ਕਰਦੀ ਏ, ਬੱਚਾ ਪੰਘੂੜੇ ਵਿੱਚ ਪਿਆ, ਕਦੀ ਭਾਂਡੇ ਮਾਂਜੇ, ਕਦੀ ਪ੍ਰਸ਼ਾਦਾ ਤਿਆਰ ਕਰੇ, ਘਰ ਵੀ ਝਾੜੂ ਲਾਏ, ਪਰ ਕੰਮ ਕਰਦੇ ਹੋਇਆਂ ਵੀ ਉਹਦਾ ਚਿੱਤ ਜਿਹੜਾ ਪੰਘੂੜੇ ਵਿੱਚ ਪਏ ਹੋਏ ਬੱਚੇ ਦੇ ਵਿੱਚ ਹੀ। ਪੰਜ ਉਦਾਹਰਨਾਂ ਦੇਖ ਕੇ ਕਹਿਣ ਲੱਗੇ ਤਰਲੋਚਨ ਸਮਝ, ਬਾਹਰ ਦੀ ਕਿਰਿਆ ਨੂੰ ਦੇਖ ਕੇ ਮਤ ਕਹਿ ਦਈ ਕਿ ਭਗਤ ਨਹੀਂ ਜਿਹੜਾ ਜੁੜਿਆ ਹੀ, ਉਹ ਬਾਹਰ ਦੇ ਕੰਮ ਕਰਦਿਆਂ ਹੋਇਆਂ ਵੀ ਪ੍ਰੀਤਮ ਤੋਂ ਕਦੀ ਦੂਰ ਨਹੀਂ ਹੁੰਦਾ। ਰਾਮਕਲੀ ਰਾਗ ਦਾ ਇਹ ਸ਼ਬਦ ਕਹਿੰਦੇ ਨੇ ਆਨੀ ਲੇ ਕਾਗਦ ਕਾਟੀ ਲੇ ਗੂਡੀ ਆਕਾਸ਼ ਮਧੇ ਧਰਮੀ ਅਲੇ ਪੰਚ ਜਨਾ ਸਿਓ ਬਾਤ ਬਤੋਵਾ ਚੀਤ ਸੋ ਡੋਰੀ ਰਾਖੀ ਅਲੇ। ਕਹਿੰਦੇ ਨੇ ਮਰ ਰਾਮ ਨਾਮਾ ਬੇਦੀ ਅਲੇ ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਤੀਜਾ ਪ੍ਰਮਾਣ ਦਿੱਤਾ। ਕਹਿਣ ਲੱਗੇ ਆਨੀ ਲੇ ਕੁੰਭ ਭਰਾਈ ਲੇ ਉਦਕ ਰਾਜਕੁਮਾਰ ਪੁਰੰਦਰੀਏ ਹਸ ਵਿਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖੀ ਅਲੇ। ਮੰਦਰ ਏਕ ਦੁਆਰ ਦਸ ਜਾਂ ਕਹਿ ਗਊ ਚਰਾਵਨ ਛਾੜੀ ਅਲੇ ਪਾਂਚ ਕੋਸ ਪਰ ਗਊ ਚਰਾਵਤ ਚੀਤ ਸੋ ਬਸ਼ਰਾ ਰਾਖੀ ਅਲੇ। ਅਖੀਰ ਤੇ ਕਹਿਣ ਲੱਗੇ ਕਹਿਤ ਨਾਮ ਦਿਓ ਸੁਣੋ ਤਰਲੋਚਨ ਬਾਲਕ ਪਾਲਨ ਪੋਡੀ ਅਲੇ ਅੰਤਰ ਬਾਹਰ ਕਾਜ ਵਿਰੋਧੀ ਚੀਤ।

0: ਬਾਰਕ ਰਾਖੀ ਅਲੇ ਉਹਦਾ ਚਿੱਤ ਬੱਚੇ ਵੀ ਜੁੜਿਆ। ਸਿੱਖ ਇਤਿਹਾਸ ਨੇ ਇੱਕ ਪ੍ਰਮਾਣ ਦਿੱਤਾ ਬੜਾ ਸੋਹਣਾ। ਗਿਆਨੀ ਗਿਆਨ ਸਿੰਘ ਨੇ ਤਵਾਰੀ ਗੁਰੂ ਖਾਲਸਾ ਵਿੱਚ ਇਹਨੂੰ ਗੁਰੂ ਅਰਜਨ ਸਾਹਿਬ ਦੇ ਜੀਵਨ ਵੀ ਜੋੜੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਗੁਰੂ ਰਾਮਦਾਸ ਦੇ ਜੀਵਨ ਨਾਲ ਇਹਨੂੰ ਸੰਬੰਧਿਤ ਉਹਦੇ ਨਾਲ ਜੋੜੇ। ਡਾਕਟਰ ਭਾਈ ਵੀਰ ਸਿੰਘ ਹੋਰਾਂ ਨੇ ਇਸ ਜੀਵਨ ਨੂੰ ਗੁਰੂ ਅਮਰਦਾਸ ਦੇ ਵੇਲੇ ਬਿਆਨ ਕੀਤਾ। ਚੇਤੇ ਰੱਖਣਾ, ਗੁਰੂ ਕੋਲ ਬੈਠਿਆਂ ਵੀ ਜਿਹੜਾ ਪੁੱਗ ਚੁੱਕਾ ਬਾਹਰੋਂ ਉਹਦਾ ਕੰਮ ਹੋਰ ਨਜ਼ਰ ਆਉਂਦਾ, ਪਰ ਅੰਦਰੋਂ ਟਿਕਿਆ ਹੋਇਆ ਉਹ ਕਿਸੇ ਹੋਰ ਥਾਂ ਤੇ ਵੀ ਜੁੜਿਆ ਹੋਇਆ। ਦੋ ਕੰਮ ਵੀ ਕਰ ਸਕਦਾ। ਆ ਗੁਰੂ ਅਮਰਦਾਸ ਦੇ ਵੇਲੇ ਜਦੋਂ ਬੌਲੀ ਦੀ ਸੇਵਾ ਵੀ ਹੁੰਦੀ ਹੈ ਨਾ, ਇੱਕ ਵੀ ਬੀਬੀ ਨੇ ਸਿਰ ਤੇ ਟੋਕਰੀ ਚੁੱਕੀ ਤੇ ਟੋਕਰੀ ਸੱਟ ਕੇ ਆਉਣਾ ਤੇ ਅਚਨਚੇਤ ਆਪਣਾ ਸੱਜਾ ਹੱਥ ਜਿਹੜਾ ਹਵਾ ਵਿੱਚ ਮਾਰ ਦੇਣਾ ਤੇ ਇੰਜ ਲੱਗਣਾ ਜਿਵੇਂ ਕਿਸੇ ਪੀਂਗ ਨੂੰ ਹੁਲਾਰਾ ਦੇਣੀ ਏ। ਲੰਘਦੀ ਆਉਂਦੀ ਨੇ ਉਹ ਹੱਥ ਮਾਰਨਾ ਤੇ ਸਿੱਖਾਂ ਨੇ ਕਿਹਾ, ਮਹਾਰਾਜ ਆ ਮਾਈ ਤਾਂ ਝੱਲੀ ਏ। ਹਰ ਇਤਿਹਾਸਕਾਰ ਨੇ ਇਹਦਾ ਜ਼ਿਕਰ ਕੀਤਾ। ਪੁੱਛਿਆ ਕਿਉਂ? ਕਹਿੰਦੇ ਟੋਕਰੀ ਭਰ ਕੇ ਤੁਰਦੀ ਏ ਤੇ ਕਈ ਵਾਰੀ ਚੁੱਕੀ ਚੁਕਾਈ ਵੀ ਹੱਥ ਮਾਰੀ ਜਾਂਦੀ ਏ, ਕਈ ਵਾਰੀ ਟੋਕਰੀ ਸੁੱਟ ਦਿਆਂ ਹੱਥ ਮਾਰਦੀ ਏ। ਤੇ ਜਦੋਂ ਕੋਲ ਆਈ ਤੇ ਸਾਹਿਬ ਨੇ ਕਿਹਾ, ਮਾਈ ਆ ਸਿੱਖ ਕੀ ਕਹਿੰਦੇ ਪਏ ਨੇ? ਕਹਿਣ ਲੱਗੀ, ਮਹਾਰਾਜ ਦੱਸੋ। ਸਾਹਿਬ ਕਹਿਣ ਲੱਗੇ, ਇਹ ਆਖਦੇ ਨੇ ਤੂੰ ਮਿੱਟੀ ਦੀ ਟੋਕਰੀ ਚੁੱਕ ਕੇ ਤੁਰਨੀ ਏ ਤੇ ਅਚਨਚੇਤ ਹੱਥ ਹਿਲਾਨੀ ਏ ਜਿਵੇਂ ਕਿਸੇ ਪੀਂਗ ਨੂੰ ਝੂਟਾ ਦਿੰਦੀ ਹੋਵੇ। ਲੋਕ ਕਹਿੰਦੇ ਨੇ ਝੱਲੀ ਏ। ਅੱਗੋ ਉਸ ਮਾਈ ਨੇ ਬੜੇ ਕਮਾਲ ਦੀ ਗੱਲ ਕਹੀ। ਕਹਿਣ ਲੱਗੀ, ਦਾਤਿਆ ਮੈਂ ਆਪਣੇ ਆਪ ਨੂੰ ਲੁਕਾ ਕੇ ਤੁਰੀ ਸਾਂ, ਪਰ ਕੀ ਕਰਾਂ, ਕਈ ਵਾਰੀ ਹਿਲਦਾ ਹੱਥ ਪ੍ਰਗਟ ਕਰ ਦਿੰਦਾ। ਕਹਿਣ ਲੱਗੇ, ਦੱਸ ਖਾਂ ਤੂੰ ਹੱਥ ਕਿਉਂ ਹਿਲਾਨੀ ਏ? ਉਹਨੇ ਕਿਹਾ, ਸਤਿਗੁਰੂ ਤੇਰੇ ਤੋਂ ਕੁਝ ਗੁੱਝਾ ਨਹੀਂ, ਪਰ ਜੇ ਤੁਸੀਂ ਕਹਿੰਦੇ ਹੋ ਦੱਸਾਂ। ਕਹਿਣ ਲੱਗੇ, ਮੈਂ ਆਈ ਕਾਬਲ ਤੋਂ ਆ, ਮੇਰਾ ਬੱਚਾ ਅਜੇ ਨਿਆਣਾ, ਮੇਰੇ ਤੋਂ ਬਿਨਾਂ ਰਹਿ ਤਾਂ ਜਾਂਦਾ ਹੈ, ਰੋਟਾ ਰੋਟੀ ਪ੍ਰਸ਼ਾਦਾ ਪਾਣੀ ਛਕ ਲੈਂਦਾ ਹੈ, ਪਰ ਜਦੋਂ ਪੰਘੂੜੇ ਵਿੱਚ ਬੈਠਾ ਹੈ ਨਾ ਤੇ ਤੇਰੀ ਕਿਰਪਾ ਨਾਲ ਮੈਨੂੰ ਇੰਨੀ ਇੱਥੋਂ ਸਮਝ ਪੈ ਗਈ ਏ, ਜਦੋਂ ਬੱਚਾ ਥੋੜਾ ਜਿਹਾ ਰੋਣ ਕਿਤੇ ਲੱਗਦਾ ਤੇ ਮੈਂ ਆਪਣੇ ਹੱਥ ਦੇ ਹਲਾਰੇ ਨਾਲ ਉਹਦੇ ਪੰਘੂੜੇ ਨੂੰ ਝੂਟਾ ਦੇਣੀ ਪਈ। ਦਾਤਾ ਮੈਂ ਕੋਹਾਂ ਤੇ ਬੈਠੀ ਕੇਵਲ ਉਹਨੂੰ ਝੂਟਾ ਦੇਣੀ ਆ। ਜੇ ਕੋਈ ਪੁੱਛੇ ਵੀ ਇਹ ਹੋ ਸਕਦਾ? ਪਿਆਰਿਓ ਇਹ ਖੇਡ ਹੋ ਸਕਦੀ ਏ। ਤੇ ਪੁੱਛਿਆ ਗੁਰੂ ਅਮਰਦਾਸ ਨੇ, ਬੀਬੀ ਇਹ ਕਿੱਥੋਂ ਤੈਨੂੰ ਮਿਲ ਗਿਆ? ਉਹਨੇ ਇੱਕ ਗੱਲ ਕਹੀ, ਕਹਿੰਦੀ, ਦਾਤਾ ਮੇਰਾ ਭਰਤਾ ਕਰਦਾ ਬੰਦਗੀ, ਉਹ ਜੁੜਿਆ ਪ੍ਰੀਤਮ ਦੇ ਚਰਨਾਂ ਵਿੱਚ। ਕਹਿੰਦੀ ਮੈਂ ਕੁਝ ਭਗਤੀ ਨਹੀਂ ਕੀਤੀ, ਮੈਂ ਸਿਰਫ ਉਹਨੂੰ ਸਵਾਮੀ ਨੂੰ ਤੇਰਾ ਸਿੱਖ ਜਾਣ ਕੇ ਸੇਵਾ ਕੀਤੀ। ਉਹਨੇ ਇੱਕੋ ਗੱਲ ਕਹੀ ਕਿ ਤੂੰ ਮੇਰੀ ਨਾ ਸੇਵਾ ਕਰ, ਗੁਰੂ ਅਮਰਦਾਸ ਦੇ ਘਰ ਵਿੱਚ ਜਾ ਸੇਵਾ ਕਰ। ਜੇ ਕਹਿੰਦੇ ਨੇ, ਮੈਂ ਪੁੱਛਿਆ ਪਿੱਛੋਂ ਬੱਚਾ ਰੋਵੇਗਾ? ਉਹਨੇ ਇੰਨਾ ਬਚਨ ਕਿਹਾ ਸੀ, ਭਲੀਏ ਗੁਰੂ ਘਰ ਵਿੱਚ ਬੜੀਆਂ ਰਹਿਮਤਾਂ ਨੇ, ਤੂੰ ਉੱਥੇ ਬੈਠੀ ਵੀ ਬੱਚੇ ਨੂੰ ਚੁੱਪ ਕਰਾਈ ਜਾਏਗੀ। ਕਹਿੰਦੀ ਤੇਰੀ ਟੋਕਰੀ ਚੁੱਕੀ, ਪਤਾ ਨਹੀਂ ਤੇਰੀ ਟੋਕਰੀ ਨੇ ਕੀ ਕਿਰਪਾ ਕੀਤੀ ਆ, ਮੇਰੇ ਅੰਦਰ ਦੇ ਕਪਾਟ ਖੁੱਲ ਗਏ ਨੇ। ਸਾਧ ਸੰਗਤ, ਇਹੀ ਕਾਰਨ ਭਾਈ ਵੀਰ ਸਿੰਘ ਹੋਰਾਂ ਨੇ ਇੱਕ ਗੱਲ ਬੜੇ ਕਮਾਲ ਦੀ ਕਹੀ, ਕਈ ਵਾਰੀ ਮੈਂ ਅਰਜ਼ ਕੀਤੀ ਏ। ਉਹ ਕਹਿੰਦੇ ਨੇ, ਜਿੰਨਾ ਉਚਿਆਈਆਂ ਉੱਤੇ ਬੁੱਧੀ ਖੰਭ ਛਾੜ ਢੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਨ ਦਿਸ ਨਾਲ ਬੁੱਲ ਲੱਗ ਜਾਣ ਉੱਥੇ, ਪਿਆਲਾ ਦਿਸਦਾ ਨਹੀਂ ਪਰ ਰਸ ਚੁੱਕਦਾ ਪਿਆ ਸਿੱਖ, ਪਿਆਲੇ ਅਨ ਦਿਸ ਨਾਲ ਬੁੱਲ ਲੱਗ ਜਾਣ ਉੱਥੇ, ਰਸ ਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ। ਕਹਿੰਦੇ ਨੇ ਜਦੋਂ ਕੋਈ ਬੰਦਗੀ ਵਾਲੇ ਦੀ ਗੱਲ ਕਰਦਾ ਲੋਕ ਕਹਿੰਦੇ ਨੇ ਝੂਠ ਏ। ਭਾਈ ਸਾਹਿਬ ਕਹਿੰਦੇ ਨੇ, ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ, ਮਾਰੇ ਗਏ ਨੇ ਉਹ ਜਿੰਨਾ ਲਾਈਆਂ ਬੁੱਧੋਂ ਪਾਰ ਤਾਰੀਆਂ, ਇਹ ਬੁੱਧੀ ਦੀ ਗੱਲ ਨਹੀਂ। ਭਾਈ ਸਾਹਿਬ ਕਹਿੰਦੇ ਨੇ, ਬੈਠ ਵੇ ਗਿਆਨੀ, ਬੁੱਧੀ ਮੰਡਲੇ ਦੀ ਕੈਦ ਵਿੱਚ, ਵਲਵਲੇ ਦੇ ਦੇਸ਼ ਮੇਰੀਆਂ ਲੱਗ ਗਈਆਂ ਯਾਰੀਆਂ। ਕਹਿੰਦੇ ਨੇ, ਮੈਂ ਤਾਂ ਕਿਸੇ ਹੋਰ ਦੇਸ਼ ਦੀ ਗੱਲ ਕਰਨਾ। ਇਹੀ ਬਚਨ ਭਾਈ ਗੁਰਦਾਸ ਨੇ ਆਪਣੀ ਵਾਰ ਨੰਬਰ 4 ਵਿੱਚ ਕੀਤਾ। ਕਹਿੰਦੇ ਨੇ, ਗੁਰਸਿੱਖੀ ਗੁਰਸਿੱਖ ਸਣ, ਅੰਦਰੋਂ ਸਿਆਣਾ ਬਾਹਰ ਭੋਲਾ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਭਾਣੇ, ਅੰਦਰ ਸਿਆਣਾ ਬਾਹਰ ਭੋਲਾ। ਕਹਿਣ ਲੱਗੇ, ਫਿਰ ਉਹਦਾ ਕਿੰਨਾ ਕੁ ਅੰਦਰ ਟਿਕਿਆ? ਵਾਹਿਗੁਰੂ ਗੁਰੂ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾ, ਉਹ ਅੰਦਰੇ ਅੰਦਰ ਨਾਮ ਦੇ ਪਿਆਲੇ ਨੂੰ ਛਕਦਾ ਪਿਆ। ਇਹ ਰਹਿਮਤਾਂ ਸਾਹਿਬ ਦੇ ਦਰ ਤੇ ਨੇ। ਹਜ਼ੂਰ ਅੱਜ ਕਹਿ ਰਹੇ, ਜਿਨ ਅੰਤਰ ਹਰ ਹਰ ਪ੍ਰੀਤ ਹੈ, ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਗੁਰੂ ਰਾਮਦਾਸ ਕਹਿੰਦੇ ਨੇ ਜੇ ਤੇਰੇ ਅੰਦਰ ਪ੍ਰੀਤ ਹੈ ਤੂੰ ਸਭ ਤੋਂ ਸਿਆਣਾ ਤੂੰ ਸਭ ਤੋਂ ਜ਼ਿਆਦਾ ਸੋਝੀਵਾਨ ਹੈ। ਤੇ ਪੁੱਛਿਆ ਮਹਾਰਾਜ ਸਿਆਣੇ ਤਾਂ ਦੁਨੀਆਂ ਵਿੱਚ ਬੜੇ ਨੇ। ਕਹਿੰਦੇ ਨੇ ਮੈਂ ਉਸ ਸਿਆਣਪ ਨੂੰ ਪ੍ਰਵਾਨ ਨਹੀਂ ਕਰਦਾ ਜੇ ਬਾਹਰੋਂ ਸਿਆਣਾ ਅੰਦਰ ਪ੍ਰੀਤ ਨਹੀਂ। ਸ਼ਾਇਦ ਇਹੀ ਕਾਰਨ ਸਾਹਿਬ ਨੇ ਬਾਣੀ ਵਿੱਚ ਸਿਆਣਿਆਂ ਦੀ ਗਿਣਤੀ ਕੀਤੀ। ਕਹਿਣ ਲੱਗੇ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ। ਜੇ ਪ੍ਰੀਤ ਨਹੀਂ ਕਾਹਦਾ ਸਿਆਣਾ। ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਪਰ ਇੱਥੇ ਕਹਿੰਦੇ ਨੇ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਿਨ ਸੁਗੜ ਸਿਆਣੇ ਰਾਮ ਰਾਜੇ। ਸਿਆਣਪ ਨਾਲ ਨਹੀਂ ਸਾਹਿਬ ਰੋਜ਼ ਹੋਕਾ ਦੇ ਕੇ ਇੱਕ ਬਚਨ ਕਹਿੰਦੇ ਨੇ ਗੁਰ ਕੀ ਮੱਤ ਤੂੰ ਲੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ। ਸਾਹਿਬ ਕਹਿੰਦੇ ਨੇ ਸਹਿਸ ਸਿਆਣਪਾਂ ਲੱਕ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਨਾ ਤੂੰ ਆਵੇਂ ਵਸ। ਬਹੁਤ ਸਿਆਣਪ ਹੈ ਕਿਸੇ ਸਿਆਣਪ ਨਾਲ ਵਸ ਆਉਣੇ। ਸਾਹਿਬ ਕਹਿੰਦੇ ਨੇ ਰੇ ਜਨ ਮਨ ਮਾਧੋ ਸਿਉ ਲਾਈਐ ਚਤੁਰਾਈ ਨਾ ਚਤੁਰਭੁਜ ਪਾਈਐ। ਉਹ ਸਿਆਣਪ ਨਾਲ ਨਹੀਂ ਸਿਆਣਾ ਉਹ ਵੇ ਜਿਹੜਾ ਨਾਮ ਵੀ ਜੁੜਿਆ। ਸਿਆਣਾ ਉਹ ਜਿਹਦੇ ਹਿਰਦੇ ਵਿੱਚ ਗੁਰੂ ਲਈ ਪ੍ਰੀਤ ਹੈ। ਸਾਹਿਬ ਕਹਿੰਦੇ ਨੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਜੇ ਬਾਹਰੋਂ ਉਹ ਕਿਤੇ ਸ਼ਬਦ ਭੁੱਲ ਕੇ ਕੁਝ ਹੋਰ ਬੋਲ ਦਿੰਦੇ ਨੇ ਮਤ ਕਈ ਇਹ ਮਾੜਾ। ਪੈਣ ਲੱਗੇ ਨਹੀਂ ਧੀ ਖਰੇ ਹਰ ਭਾਣੇ ਪਰ ਮੇਰੇ ਵਾਹਿਗੁਰੂ ਨੂੰ ਭਾਣੇ ਦਰ ਤੇ ਚੰਗੇ ਲੱਗਦੇ। ਬਾਹਰ ਦੇ ਸ਼ਬਦ ਦੇਖ ਬਾਹਰ ਦੇ ਜੀਵਨ ਦੇਖ ਕੇ ਨਾ ਭਰਮੀ ਉਹ ਅੰਦਰੇ ਅੰਦਰ ਟਿਕੇ ਨੇ। ਕਹਿਣ ਲੱਗੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਭਾਣੇ ਹਰ ਸੰਤਾਂ ਨੂੰ ਹੋਰ ਥਾਂ ਨਹੀਂ। ਰੱਬ ਦੇ ਸੰਤਾਂ ਨੂੰ ਰੱਬ ਤੋਂ ਬਿਨਾਂ ਕੋਈ ਥਾਂ ਨਹੀਂ। ਹਜ਼ੂਰ ਕਹਿਣ ਲੱਗੇ ਹਰ ਮਾਣ ਨਿਮਾਣੇ ਉਹਨਾਂ ਨਿਮਾਣਿਆਂ ਦਾ ਮਾਣ ਤਾਂ ਕੇਵਲ ਵਾਹਿਗੁਰੂ ਹੈ ਕਿਸੇ ਹੋਰ ਵੱਲ ਨਹੀਂ ਤੱਕਦੇ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ ਕਹਿੰਦਾ ਬਾਹਰ ਦੇ ਭੇਸ ਨੂੰ ਦੇਖ ਕੇ ਕਿਤੇ ਉਹਦੇ ਬਸਤਰ ਪਰ ਅੱਜ ਆਪਾਂ ਤੱਕਦੇ ਹਾਂ। ਮੈਂ ਅਰਜ਼ ਕੀਤੀ ਚੋਲਾ ਸੋਹਣਾ ਲਿਸ਼ਕਣਾ ਹੋਵੇ ਪੱਗ ਹੈ ਚੰਗੀ ਗੋਲ ਗੱਡੀ ਹੋਵੇ ਤੇ ਚਿਮਟਿਆਂ ਦੀ ਪਿੱਛੇ ਐ ਛਣਕਾਰ ਪੈਂਦੀ ਹੋ। ਮੈਂ ਕਿਸੇ ਤੇ ਤਰਕ ਨਹੀਂ ਕਰ ਰਿਹਾ। ਅਸੀਂ ਬਾਹਰ ਦੇ ਭੇਖ ਨੂੰ ਦੇਖ ਕੇ ਬੜੀ ਜਲਦੀ ਅਸਰ ਕਬੂਲਨੇ ਆ ਪਰ ਸਾਹਿਬ ਕਹਿੰਦੇ ਨੇ ਨਹੀਂ ਸੰਤ ਕਈ ਵਾਰੀ ਮਲੀਨ ਵਸਤਰਾਂ ਵਿੱਚ ਵੀ ਮਿਲ ਸਕਦੇ। ਸੰਤ ਕਈ ਵਾਰੀ ਪਾਟੇ ਕੱਪੜਿਆਂ ਵਿੱਚ ਵੀ ਮਿਲ ਸਕਦੇ ਤੇ ਚੇਤੇ ਰੱਖੀ ਸੰਤ ਕਈ ਵਾਰੀ ਪੈਂਟ ਕਮੀਜ਼ ਵਿੱਚ ਵੀ ਮਿਲ ਸਕਦਾ। ਕੋਈ ਭੇਖ ਦੀ ਪਾਬੰਦੀ ਨਹੀਂ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤੇ ਨੇ ਬੇਅੰਤ ਐਸੇ। ਹਜ਼ੂਰ ਨੇ ਸਤਿਗੁਰੂ ਨੇ ਕਿਰਪਾ ਕੀਤੀ। ਇੱਕ ਵਿਦਵਾਨ ਨੇ ਬੜੇ ਸੋਹਣੇ ਸ਼ਬਦ ਕਹੇ ਨੇ। ਉਹ ਕਹਿੰਦਾ ਇੱਕ ਵਾਰੀ ਕੋਈ ਮਨੁੱਖ ਕਿਸੇ ਦੇ ਘਰ ਥੱਲਿਓਂ ਨਿਕਲੇ। ਗੱਲ ਸਿਰਫ ਇਸ ਨੂੰ ਸਮਝਾਉਣ ਲਈ ਕਿ ਸੰਤ ਨੂੰ ਟੇਕ ਕੇਵਲ ਇੱਕ ਰੱਬ ਦੀ। ਕਹਿੰਦਾ ਉੱਚੇ ਮਹੱਲ ਵਿੱਚ ਖਲੋਤੀ ਔਰਤ ਪਾਨ ਚਬਾਉਂਦੀ ਪਈ ਸੀ ਤੇ ਅਚਨਚੇਤ ਉਹਨੇ ਪਾਨ ਦੀ ਥੋਕੋ ਸਾਧੂ ਦੇ ਸਿਰ ਤੇ ਸੱਟੀ। ਉਹਨੇ ਕਿਹਾ ਕੁਛ ਨਹੀਂ, ਸਿਰਫ ਅੱਖਾਂ ਭਰ ਕੇ ਉਸ ਔਰਤ ਵੱਲ ਦੇਖ ਕੇ ਅੱਗੇ ਚਲਾ ਗਿਆ। ਉਸ ਔਰਤ ਨੇ ਆਪਣੇ ਮਾਲਕ ਨੂੰ ਕਿਹਾ ਸੀ ਲੰਘਣ ਵਾਲਾ ਦਰ ਦਰ ਤੇ ਮੰਗਣ ਵਾਲਾ ਭਿਖਾਰੀ ਇਹਦੀ ਕੀ ਮਜਾਲ ਕਿ ਮੇਰੇ ਵੱਲ ਉੱਪਰ ਤੱਕਿਆ ਭਾਵਾਂ ਮੈਂ ਥੁੱਕਿਆ ਪਰ ਇਹਦਾ ਕੰਮ ਸੀ ਇਹ ਨੀਵੀਂ ਪਾ ਕੇ ਚਲਾ ਜਾਂਦਾ। ਉਹ ਦੌੜਿਆ ਆਇਆ ਉੱਤਰ ਕੇ ਮਕਾਨ ਦੀ ਛੱਤੋਂ ਥੱਲੇ ਉਹਨੇ ਸਾਧੂ ਦੇ ਸਿਰ ਵਿੱਚ ਛੋਟਾ ਮਾਰਿਆ। ਸਾਧੂ ਚੁੱਪ ਕਰ ਗਿਆ। ਜਦੋਂ ਇਹ ਮਾਰ ਕੇ ਵਾਪਸ ਪਿਆ ਜਾਂਦਾ ਉਰਦੂ ਦਾ ਉਹ ਦੀਪ ਲਿਖਦਾ ਅਚਨਚੇਤ ਉੱਚੇ ਜਾਂਦਿਆਂ ਪੈਰ ਫਿਸਲਿਆ ਜ਼ਮੀਨ ਤੇ ਡਿੱਗਦਿਆਂ ਡਿੱਗਦਿਆਂ ਸਾਰ ਇਹਦਾ ਸਿਰ ਪਾਟਾ ਤੇ ਨਾਲ ਹੀ ਮੌਤ ਹੋ ਗਈ। ਜਿਹੜੀ ਮਾਨ ਵਿੱਚ ਮੱਤੀ ਔਰਤ ਸੀ ਥੱਲੇ ਉਤਰੀ ਕੋਲ ਆ ਕੇ ਸਾਧੂ ਨੂੰ ਕਹਿੰਦੀ ਹੈ ਬਾਬਾ ਮੈਨੂੰ ਬਖਸ਼ ਦੇ। ਮੈਂ ਸਮਝੀ ਨੀ ਤੂੰ ਕਿੰਨਾ ਕੁ ਉੱਚਾ ਹੈ। ਮੈਂ ਤਾਂ ਤੇਰੇ ਕੇਵਲ ਬਸਤਰ ਦੇਖੇ ਤੇ ਜਿਹੜਾ ਅਜੇ ਤੱਕ ਚੁੱਪ ਸੀ। ਕਹਿਣ ਲੱਗਾ ਭੈਣੇ ਮੇਰਾ ਕੋਈ ਦੋਸ਼? ਕਹਿਣ ਲੱਗੀ ਮੇਰੇ ਮਾਲਕ ਨੇ ਤੈਨੂੰ ਛੋਟਾ ਮਾਰਿਆ ਤੇ ਵਾਪਸ ਜਾਂਦਿਆਂ ਜ਼ਮੀਨ ਤੇ ਡਿੱਗਿਆ ਮਕਾਨ ਤੋਂ ਤੇ ਉਹਦੀ ਮੌਤ ਹੋ ਗਈ। ਉਹਨੂੰ ਜ਼ਿੰਦਗੀ ਬਖਸ਼ ਦੇ। ਫਕੀਰ ਦੀਆਂ ਅੱਖਾਂ ਭਰ ਰਹੀਆਂ। ਕਹਿਣ ਲੱਗਾ ਭੈਣੇ ਤੂੰ ਮੇਰੇ ਕੇਵਲ ਲਿਬਾਸ ਨੂੰ ਤੱਕਿਆ ਪਰ ਇਹ ਗੱਲ ਚੇਤੇ ਰੱਖੀ ਮੇਰਾ ਕੋਈ ਕਸੂਰ ਨਹੀਂ। ਬਸ ਮੈਂ ਇੱਕ ਗੱਲ ਤੈਨੂੰ ਦੱਸਦਿਆਂ ਤੇਰਾ ਵੀ ਮਾਲਕ ਹੈ ਤੇ ਮੇਰਾ ਵੀ ਕੋਈ ਮਾਲਕ ਸੀ। ਮੈਂ ਢੰਡੋਰਾ ਨਹੀਂ ਦਿੰਦਾ। ਮਾਲਕ ਮੇਰਾ ਵੀ ਹੈ। ਤੇਰੇ ਮਾਲਕ ਦੀਆਂ ਬਾਹਾਂ ਵਿੱਚ ਤਾਕਤ ਹੈ। ਉਹ ਕੇਵਲ ਸਿਰ ਨੂੰ ਪਾੜ ਸਕਦਾ ਪਰ ਜਿਹਦੇ ਚਰਨਾਂ ਵਿੱਚ ਮੈਂ ਜੁੜਿਆ ਨਾ ਉਸ ਮਾਲਕ ਕੋਲ ਇੰਨੀ ਤਾਕਤ ਹੈ ਉਹ ਛੋਟਾ ਮਾਰਨ ਵਾਲੇ ਨੂੰ ਧਰਤੀ ਤੋਂ ਚੁੱਕ ਕੇ ਲਿਜਾ ਸਕਦਾ। ਮੇਰੇ ਲਿਬਾਸ ਨੂੰ ਨਾ ਦੇਖ। ਉਹਨੇ ਸ਼ਬਦ ਬੜੇ ਸੋਹਣੇ ਵਰਤੇ, ਕਹਿੰਦਾ ਤੇਰੇ ਮਾਲਕ ਕੋ ਤੇਰੀ ਰਾਇਤ ਜ਼ਰੂਰ ਥੀ, ਮੇਰੇ ਮਾਲਕ ਕੋ ਮੇਰੀ ਹਮਾਇਤ ਜ਼ਰੂਰ ਥੀ। ਤੇਰਾ ਮਾਲਕ ਆਇਆ ਵੋ ਸੱਤ ਪਟਾ ਗਿਆ, ਕਹਿੰਦਾ ਫਿਰ ਮੇਰੇ ਮਾਲਕ ਕੋ ਵੀ ਖਿਆਲ ਆ ਗਿਆ। ਤੇਰਾ ਮਾਲਕ ਆਇਆ ਵੋ ਮੇਰੇ ਸਿਰ ਤੇ ਡੰਡਾ ਲਗਾ ਗਿਆ, ਕਹਿੰਦਾ ਮੇਰਾ ਮਾਲਕ ਆਇਆ ਵੋ ਲੇਖਾ ਚੁਕਾ ਗਿਆ। ਝਗੜਾ ਤਾਂ ਮਾਲਕਾਂ ਦਾ। ਸਾਹਿਬ ਕਹਿੰਦੇ ਨੇ ਸੰਤ ਨੂੰ ਟੇਕ ਕੇਵਲ ਇੱਕ ਦਈਏ, ਹਰ ਸੰਤਾਂ ਨੂੰ ਹੋਰ ਥਾਂ ਨਾਹੀ, ਹਰ ਮਾਣ ਨੀ ਮਾਣੇ, ਉਹ ਟੇਕ ਇੱਕ ਦੀ ਲੈਂਦੇ ਨੇ। ਜਨ ਨਾਨਕ ਨਾਮ ਦੀ ਬਾਣ ਹੈ, ਹਰ ਤਾਣ ਚਿਤਾਣੇ, ਉਹਨਾਂ ਵਾਸਤੇ ਤਾਕਤ ਵੀ ਨਾਮ ਏ, ਉਹਨਾਂ ਵਾਸਤੇ ਆਸਰਾ ਵੀ ਨਾਮ ਏ। ਨਾਮ ਤੋਂ ਬਿਨਾਂ ਕਿਸੇ ਦੀ ਟੇਕ ਲੈਂਦੇ ਨਹੀਂ। ਪਿਆਰਿਓ, ਅੱਜ ਜਿਸ ਗੁਰੂ ਦਾ ਪੁਰਬ ਆਪਾਂ ਮਨਾ ਰਹੇ ਹਾਂ ਨਾ, ਉਹਨੇ ਵੀ ਬੇਅੰਤ ਜੀਵਾਂ ਨੂੰ ਜੀ ਦਾਨ ਦਿੱਤਾ, ਨਾਮ ਨਾਲ ਜੋੜਿਆ। ਗੁਰੂ ਹਰਗੋਬਿੰਦ ਸਾਹਿਬ ਦਾ ਜੀਵਨ ਇੱਕ ਸਾਧ ਬਚਨ ਅਟਲਾਦਾ ਤੋਂ ਆਰੰਭ ਹੁੰਦਾ। ਬਾਣੀ ਵਿੱਚ ਅਸੀਂ ਪੜ੍ਹਦੇ ਤਾਂ ਜ਼ਰੂਰ ਹਾਂ, ਸਾਹਿਬ ਨੇ ਕਿਹਾ ਜਿਹੜਾ ਦ੍ਰਿਸ਼ਮਾਨ ਸੰਸਾਰ ਆਪਾਂ ਦੇਖਦੇ ਹਾਂ, ਅੱਜ ਪਹਾੜ ਨੇ ਅਸੀਂ ਕਹਿੰਦੇ ਹਾਂ ਇਹ ਅਟਲ ਨੇ, ਲੋਕ ਹਿਮਾਲਿਆ ਨੂੰ ਕਹਿੰਦੇ ਨੇ ਇਹ ਅਟਲ ਏ, ਪਹਾੜ ਅਡੋਲ ਨੇ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅਟਲ ਨਹੀਂ। ਸ਼ਬਦ ਵਰਤ ਲੈਂਦਾ ਪਰ ਇੱਕ ਦਿਨ ਇਹਨਾਂ ਨੇ ਵੀ ਬਿਣਸਣਾ। ਕਿਸੇ ਨੇ ਕਹਿ ਦਿੱਤਾ ਸੂਰਜ ਜਿਹੜਾ ਇਹ ਸਦਾ ਰਹਿਣ ਵਾਲਾ, ਗੁਰੂ ਗ੍ਰੰਥ ਸਾਹਿਬ ਨੇ ਕਿਹਾ ਨਹੀਂ, ਸਮੇਂ ਦੀ ਗੱਲ, ਇੱਕ ਦਿਨ ਇਹ ਵੀ ਬਿਣਸੇਗਾ। ਆ ਦੇਖਦੇ ਸਿਤਾਰੇ ਵੀ ਬਿਣਸਣਗੇ, ਚੰਦਰਮਾ ਵੀ ਬਿਣਸੇਗਾ। ਤੇ ਇੱਕ ਗੱਲ ਚੇਤੇ ਰੱਖੀ, ਜਿਸ ਧਰਤੀ ਤੇ ਤੂੰ ਵਸੇਬਾ ਕਰੀ ਬੈਠਾ, ਇਸ ਧਰਤੀ ਨੇ ਵੀ ਬਿਣਸਣਾ ਹੀ। ਪਰ ਇੱਕ ਗੱਲ ਨਾਲ ਕਹਿ ਦਿੱਤੀ ਸੱਜਣਾ, ਇੱਕ ਰੱਬ ਦੀ ਭਗਤੀ ਕਰਨ ਵਾਲਾ ਐਸਾ ਹੀ, ਜਿੱਦਣ ਉਹ ਆਪਣੀ ਜ਼ਬਾਨ ਤੋਂ ਬੋਲਦਾ ਉਹਦੇ ਬਚਨ ਨੂੰ ਕਦੀ ਕੋਈ ਝੂਠਿਆ ਨਹੀਂ ਕਰ ਸਕਦਾ। ਸਾਹਿਬ ਨੇ ਬਾਣੀ ਵਿੱਚ ਕਿਹਾ ਗਿਰ ਬਸਦਾ ਜਲ ਪਵਣ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਗਿਰ ਆ ਪਹਾੜ, ਬਸਦਾ ਧਰਤੀ, ਪਵਣ ਹਵਾ, ਸਭ ਚਲੇ ਜਾਣਗੇ, ਪਰ ਇੱਕ ਸਾਧ ਬਚਨ ਅਟਲਾਦਾ। ਤੇ ਜਦੋਂ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਨੂੰ ਪੜ੍ਹਿਆ ਤੇ ਚਿੱਤ ਵਿੱਚ ਆਇਆ, ਸਤਿਗੁਰੂ ਤੇਰਾ ਜੀਵਨ ਵੀ ਆਰੰਭ ਇੱਕ ਸਾਧੂ ਦੇ ਬਚਨ ਤੋਂ ਹੁੰਦਾ, ਉਹ ਬਚਨ ਜਿਹੜਾ ਅਟਲ ਏ। ਗੁਰੂ ਰਾਮਦਾਸ ਮਹਾਰਾਜ ਜੀ ਦੇ ਤਿੰਨ ਸਪੁੱਤਰ ਨੇ, ਸਭ ਨੂੰ ਪਤਾ ਵੱਡਾ ਬਾਬਾ ਪਿਰਥੀ ਹੈ, ਛੋਟੇ ਧੰਨ ਗੁਰੂ, ਸਭ ਤੋਂ ਛੋਟੇ ਗੁਰੂ ਅਰਜਨ ਦੇਵ ਨੇ, ਬਾਬਾ ਮਹਾਂਦੇਵ ਤੋਂ ਵੀ ਛੋਟੇ ਨੇ, ਅੰਮ੍ਰਿਤਸਰ ਦੀ ਧਰਤੀ ਤੇ ਟਿਕੇ ਨੇ। ਸਿੱਖ ਵਿਦਵਾਨਾਂ ਨੇ ਜਿਹੜੀ ਗੱਲ ਕਹੀ, ਕਹਿੰਦੇ ਨੇ ਮਾਤਾ ਗੰਗਾ ਜੀ ਪ੍ਰੇਮਾ ਭਗਤੀ ਵੀ ਦਿਲ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਆਨੰਦ ਕਾਰਜ ਹੋਇਆ, ਪਰ ਘਰ ਸੰਤਾਨ ਨਹੀਂ। ਪਿਰਥੀਆ ਜਿਹੜਾ ਦੇਖਦਾ ਰੋਜ਼ ਗੁਰੂ ਅਰਜਨ ਦੇਵ ਨੂੰ ਲੋਕ ਨਮਸਕਾਰਾਂ ਕਰਦੇ ਨੇ, ਘਰ ਦੇ ਅੰਦਰ ਭੇਟਾ ਲੈ ਕੇ ਆਉਂਦੇ ਨੇ। ਤੇ ਇੱਕ ਦਿਨ ਬੈਠਿਆ ਉਹਦੀ ਘਰ ਵਾਲੀ ਦਾ ਨਾਮ ਸੀ ਕਰਮੋ, ਉਹਨੇ ਇੰਨੇ ਸ਼ਬਦ ਕਹਿ ਲੱਗੀ, ਤੂੰ ਹੈ ਤਾਂ ਮੇਰੇ ਸਿਰ ਦਾ ਸਾਈ, ਪਰ ਜੇ ਤੂੰ ਕਿਤੇ ਗੁਰੂ ਰਾਮਦਾਸ ਜੀ ਦੀ ਸੇਵਾ ਕਰਦਾ, ਪਿਤਾ ਨੂੰ ਸ਼ਰਧਾ ਭਾਵਨਾ ਨਾਲ ਤੱਕਦਾ, ਅੱਜ ਗੱਦੀ ਸਾਡੇ ਕੋਲ ਹੁੰਦੀ। ਸਿੱਖ ਮੈਨੂੰ ਵੀ ਜਗਤ ਮਾਂ ਕਹਿੰਦੇ, ਅੱਜ ਦੇਖ ਉਹਨਾਂ ਦੇ ਘਰ ਵਿੱਚ ਲੋਕ ਝੁਕ ਝੁਕ ਕੇ ਨਮਸਕਾਰਾਂ ਕਰਦੇ ਨੇ, ਸਾਨੂੰ ਕੋਈ ਪੁੱਛਦਾ ਨਹੀਂ। ਤੇ ਅੱਗੋ ਫਿਰ ਧੀਏ ਨੇ ਇੱਕ ਸ਼ਬਦ ਕਿਹਾ ਸੀ, ਵਾਕਈ ਸੱਚਾਈ ਭਰੇ ਸ਼ਬਦ ਨੇ, ਉਹਦੇ ਅਗਲੀਆਂ ਜਿਹੜੀਆਂ ਹਰਕਤਾਂ ਨੇ ਉਹ ਇਸ ਗੱਲ ਦੀ ਪੁਸ਼ਟੀ ਕਰਦੀਆਂ ਨੇ। ਕਹਿਣ ਲੱਗਾ, ਸੁਣ ਭਾਗਵਾਨੇ, ਜੋ ਕੁਝ ਪਿੱਛੇ ਹੋ ਗਿਆ ਉਹਨੂੰ ਭੁੱਲ ਜਾ, ਰੱਬ ਨੇ ਸਾਨੂੰ ਪੁੱਤਰ ਮਿਹਰਬਾਨ ਦਿੱਤਾ। ਸਿੱਖ ਵਿਦਵਾਨ ਕਹਿੰਦੇ ਨੇ, ਸਤਿਗੁਰੂ ਨੇ, ਗੁਰੂ ਅਰਜਨ ਦੇਵ ਨੇ ਮਿਹਰਬਾਨ ਨੂੰ ਆਪਣੀ ਨਿਗਰਾਨੀ ਵਿੱਚ ਵਿਦਿਆ ਵੀ ਪੜਾਈ। ਸਤਿਗੁਰੂ ਦੇ ਮਨ ਵਿੱਚ ਦਵੈਸ ਨਹੀਂ, ਪਰ ਉਹਨਾਂ ਦੀ ਸੋਚ ਕੀ, ਕਹਿੰਦਾ ਦੇਖ ਅਰਜਨ ਦੇ ਆਨੰਦ ਕਾਰਜ ਨੂੰ ਕਿਤਨਾ ਸਮਾਂ ਹੋ ਗਿਆ, ਘਰ ਕੋਈ ਪੁੱਤਰ ਨਹੀਂ, ਚਲੀਏ ਇਹਨਾਂ ਤਾਂ ਦੁਨੀਆਂ ਤੋਂ ਜਿਵੇਂ ਆਏ ਉਸੇ ਤਰ੍ਹਾਂ ਚਲੇ ਜਾਣਾ, ਇਹਨਾਂ ਦਾ ਨਾਮ ਕਿਸਨੇ ਲੈਣੇ ਹੀ, ਬਸ ਕੁਝ ਦਿਨਾਂ ਦੀ ਖੇਡ ਏ, ਜਿੱਦਣ ਇਹਨੇ ਪ੍ਰਾਣ ਤਿਆਗ ਦਿੱਤੇ ਗੁਦਗੱਦੀ ਤਾਂ ਤੇਰੇ ਪੁੱਤਰ ਮਿਹਰਬਾਨ ਨੂੰ ਮਿਲਣੀ। ਉਹਨਾਂ ਘਰ ਕੋਈ ਪੁੱਤਰ ਹੈ, ਇੱਕ ਦਾਸੀ ਜਿਹੜੀ ਪ੍ਰੇਮ ਨਾਲ ਭਿੱਜੀ ਏ, ਜਦੋਂ ਉਹਨੇ ਸੁਣਿਆ ਤੇ ਉਹ ਗੁਰੂ ਅਰਜਨ ਦੇਵ ਦੇ ਘਰ ਆਈ, ਮਾਤਾ ਗੰਗਾ ਦੇ ਚਰਨਾਂ ਵਿੱਚ ਝੁੱਕ ਕੇ ਕਹਿਣ ਲੱਗੀ, ਮਾਂ ਮੈਨੂੰ ਦੱਸਦਿਆਂ ਖੇਦ ਹੁੰਦਾ, ਅੱਜ ਮੇਰੇ ਕੰਨਾਂ ਨੇ ਸ਼ਬਦ ਸੁਣੇ ਨੇ, ਬਾਬੇ ਪਿਰਤੀਏ ਨੇ ਕਿਹਾ ਕਿ ਉਹਨਾਂ ਦੇ ਘਰ ਵਿੱਚ ਸੰਤਾਨ ਕਿੱਥੇ, ਗੱਦੀ ਤਾਂ ਕੱਲ ਨੂੰ ਸਾਡੇ ਕੋਲ ਹੀ ਆਉਣੀ। ਜਦੋਂ ਮਾਤਾ ਗੰਗਾ ਜੀ ਨੂੰ ਇੰਨੇ ਸ਼ਬਦ ਕਹਿ, ਆਖਰ ਇੱਕ ਇਸਤਰੀ ਦਾ ਕਿਰਦਾ, ਗੁਰੂ ਅਰਜਨ ਦੇਵ ਜੀ ਘਰ ਆਏ, ਤੇ ਲੀਰ ਭਰ ਕੇ ਕਿਹਾ, ਸਤਿਗੁਰੂ ਤੂੰ ਤਾਂ ਲੋਕਾਂ ਦੀ ਝੋਲੀ ਵਿੱਚ ਦਾਤ ਪਾਨੇ, ਦੁੱਧ ਪੁੱਤਰ ਦੀ ਦਾਤ ਦਿੰਦੇ, ਨਾਮ ਵਿੱਚ ਰੰਗਨੇ, ਪਰ ਮੈਂ ਇੱਕ ਅਰਦਾਸ ਕਰਨੀ ਆ। ਹੁਣ ਤਾਂ ਲੋਕ ਵੀ ਕਹਿੰਦੇ ਨੇ ਕਿ ਮੇਰੀ ਕੁੱਖ ਨੂੰ ਭਾਗ ਨਹੀਂ ਲੱਗਣਾ, ਇੱਕ ਕਿਰਪਾ ਕਰ ਮੈਨੂੰ ਪੁੱਤਰ ਦੀ ਦਾਤ ਬਖਸ਼ ਦੇ। ਗੁਰੂ ਅਰਜਨ ਦੇਵ ਨੇ ਉੱਥੇ ਬਚਨ ਕਹਿ, ਕਹਿਣ ਲੱਗੇ ਗੰਗਾ ਪੁੱਤਰ ਦੀ ਦਾਤ ਲੈਣੀ ਆ। ਕਹਿਣ ਲੱਗੇ ਹਾਂ, ਹੁਣ ਦੇਖੋ ਸਤਿਗੁਰੂ ਦੇ ਘਰ ਦੀ ਵਡਿਆਈ। ਅੱਜ ਕੁਝ ਲੋਕ ਕਹਿਣ ਵੀ ਲੱਗ ਪਏ ਨੇ, ਨਹੀਂ ਜੀ ਬਾਬੇ ਬੁੱਢੇ ਕੋਲ ਕਿੱਥੇ ਅਰਦਾਸ ਕਰਾਉਣ ਗਏ। ਇੱਕ ਗੱਲ ਨੂੰ ਸਮਝਿਓ, ਜੇ ਅੱਜ ਇਹ ਕਹਿੰਦੇ ਆ ਕਿ ਬਾਬੇ ਬੁੱਢੇ ਕੋਲੋਂ ਅਰਦਾਸ ਨਹੀਂ ਕਰਾਈ ਗੁਰੂ ਸਮਰੱਥੇ, ਫਿਰ ਸਮਰੱਥ ਗੁਰੂ ਗੱਦੀ ਵੀ ਇੱਕ ਦੂਜੇ ਨੂੰ ਇੱਕ ਤੋਂ ਦੂਜੇ ਨੂੰ ਦੇ ਸਕਦਾ। ਪਰ ਨਹੀਂ, ਜਿੱਦਣ ਗੁਰੂ ਨਾਨਕ ਗੱਦੀ ਇੱਕ ਸਰੀਰ ਤੋਂ ਦੂਜੇ ਸਰੀਰ ਵਿੱਚ ਜੋਤ ਪ੍ਰਵੇਸ਼ ਕਰਦੀ ਏ ਤੇ ਵਿੱਚ ਖਲੋਤਾ ਬਾਬਾ ਬੁੱਢਾ ਹੀ ਹੁੰਦਾ। ਸਭ ਤੋਂ ਪਹਿਲੀ ਨਮਸਕਾਰ ਬਾਬਾ ਬੁੱਢਾ ਕਰਦਾ। ਕਹਿਣ ਲੱਗੇ ਗੰਗਾ ਜੇ ਪੁੱਤਰ ਦੀ ਦਾਤ ਚਾਹੀਦੀ ਆ ਤੇ ਬਾਬੇ ਬੁੱਢੇ ਦੇ ਕੋਲ ਜਾ। ਇੰਦਰੀ ਜਿੱਤ ਸਿੱਖੇ ਸ਼ਬਦ ਉਹਦੇ ਲਈ ਵਰਤੇ ਸਨ, ਇੰਦਰੀ ਜਿੱਤੀ, ਉਹਦੇ ਸ਼ਬਦ ਕਦੀ ਝੂਠੇ ਨਹੀਂ। ਤੇ ਆ ਬੀੜ ਸਾਹਿਬ ਜਿੱਥੇ ਆਪਾਂ ਜਾਂਦੇ ਹਾਂ, ਇਹ ਭਾਈ ਲੰਗਾ ਚੌਧਰੀ ਸੀ ਉਸ ਇਲਾਕੇ ਦਾ, 3 ਲੱਖ ਦੀ ਜਗੀਰ ਸੀ ਇਹਦੀ ਸਲਾਨਾ, ਬੜਾ ਤਕੜਾ ਸੀ ਇਹਨੇ ਇਹ ਕੁਝ ਕੁ ਖੀਸਾ ਗੁਰੂ ਅਰਜਨ ਦੇਵ ਗੁਰੂ ਨਾਨਕ ਦੇ ਘਰ ਨੂੰ ਦਿੱਤਾ ਸੀ। ਇੱਥੇ ਸਤਿਗੁਰੂ ਦੀਆਂ ਮੱਝਾਂ ਸਨ ਤੇ ਬਾਬੇ ਬੁੱਢੇ ਨੇ ਜਦੋਂ ਬਜ਼ੁਰਗ ਹੋ ਗਏ ਉਦੋਂ ਵੀ ਇੱਥੇ ਟਿਕੇ ਰਹੇ। ਅਕਸਰ ਉਹ ਪਸ਼ੂਆਂ ਦੀ ਸੰਭਾਲ ਕਰਨੀ, ਇੱਥੇ ਖੇਤੀ ਕਰਾਉਣੀ, ਕਹਿਤੀ ਨਿਰਮਾਣਤਾ ਉਹ ਸਿੱਖ ਦੇ ਅੰਦਰ। ਕਹਿਣ ਲੱਗੇ ਉਹਦੇ ਕੋਲ ਅਰਦਾਸ ਕਰਾ, ਮੇਰਾ ਮਾਲਕ ਭਾਗ ਜ਼ਰੂਰ ਲਾਏਗਾ। ਕਹਿੰਦੇ ਮਾਤਾ ਗੰਗਾ ਜੀ ਗਏ, ਆ ਠੀਕ ਸ਼ਬਦ ਰੱਥ ਵਾਲਾ ਵੀ ਵਰਤਦੇ ਨੇ, ਭਾਜੜ ਪੈ ਗਈ, ਪਰ ਮੈਂ ਜਿਹੜੀ ਅਰਜ਼ ਮੈਂ ਕਰਨੀ ਹੈ, ਮਾਤਾ ਗੰਗਾ ਜੀ ਗਏ ਨੇ, ਉਹਨਾਂ ਨੇ ਆਪਣੇ ਹੱਥ ਨਾਲ ਪ੍ਰਸ਼ਾਦਾ ਤਿਆਰ ਕੀਤਾ। ਇਹਦਾ ਮਤਲਬ ਕਿ ਇੱਕ ਸਿੱਖੀ ਦਾ ਨਮੂਨਾ ਕਹਿਣ ਪੈ ਕਰਦੇ ਨੇ ਕਿ ਜੋ ਕੁਝ ਤੂੰ ਲੋਚਣਾ ਜੇ ਪੂਰੇ ਸਿੱਖ ਕੋਲ ਵੀ ਅਰਦਾਸ ਕਰਾ ਲਏ ਤੇ ਮੇਰਾ ਗੁਰੂ ਕਦੀ ਮੋੜਦਾ ਨਹੀਂ। ਦੂਜੀ ਗੱਲ, ਨੌਕਰ ਬੜੇ ਸਨ ਲੰਗਰ ਪਕਾਉਣ ਵਾਲੇ, ਸਿੱਖ ਬੜੇ ਨੇ, ਪਰ ਮਾਤਾ ਲੰਗਰ ਇਸ ਕਰਕੇ ਪਕਾਉਂਦੀ ਏ ਕਿ ਜੇ ਕੁਝ ਲੈਣੇ ਤੇ ਆਪਣੇ ਹੱਥੀ ਸੇਵਾ ਕਰਨ ਦੀ ਵੀ ਜਾਚ ਸਿੱਖ ਲੈ। ਆ ਬਾਬਾ ਪੂਲਾ ਸਿੰਘ ਨੇ ਰਣਜੀਤ ਸਿੰਘ ਇੱਕ ਵਾਰੀ ਪ੍ਰਸ਼ਾਦ ਛਕਾਇਆ ਘਰ ਨੌਕਰਾਂ ਚਾਕਰਾਂ ਨੇ ਤੇ ਬਾਬਾ ਜੀ ਨੇ ਅਰਦਾਸ ਕਰ ਦਿੱਤੀ ਕਿ ਦਾਣਾ ਪਾਣੀ ਗੁਰੂ ਦਾ, ਟਹਿਲ ਪਾਣੀ ਤੇਰੇ ਸੇਵਕਾਂ ਦੀ। ਤੇ ਪਿੱਛੋਂ ਰਣਜੀਤ ਸਿੰਘ ਕਹਿੰਦਾ ਬਾਬਾ ਜੀ ਚੁੱਪ ਕਰਕੇ ਇਕਾਂਤ ਵਿੱਚ। ਬਾਬਾ ਜੀ ਕਹਿਣ ਲੱਗੇ ਸਾਹਮਣੇ ਗੱਲ ਕਰ, ਬੇਖੌਫ ਉਹ ਸਾਧੂ ਕਹਿਣ ਲੱਗੇ ਵੀ ਲੰਗਰ ਛਕਾਇਆ ਤੇ ਅਰਦਾਸ ਵਿੱਚ ਮੇਰਾ ਨਾਮ ਨਹੀਂ ਲਿਆ। ਅਸਾਂ ਲੰਗਰ ਛਕਾਇਆ, ਕਹਿੰਦਾ ਤੂੰ ਜਿੱਦਣ ਜੰਮਿਆ ਤੇ ਆਪਣੇ ਨਾਲ ਅਨਾਜ ਨਹੀਂ ਲੈ ਕੇ ਆਇਆ, ਰੱਬ ਨੇ ਵੀ ਤੇਰੇ ਮੱਥੇ ਦਾ ਲਿਖਿਆ ਤੈਨੂੰ ਦਿੱਤਾ ਹੈ, ਆਪਣੇ ਹੱਥਾਂ ਨਾਲ ਤੂੰ ਲੰਗਰ ਵਰਤਾਇਆ ਨਹੀਂ, ਤਿਆਰ ਨਹੀਂ ਕੀਤਾ, ਜਿਨ੍ਹਾਂ ਨੇ ਸੇਵਾ ਕੀਤੀ ਅਰਦਾਸ ਵੀ ਉਹਦੀ ਹੋਵੇਗੀ, ਜੇ ਤੂੰ ਅਰਦਾਸ ਚਾਹੁੰਦਾ ਕੱਲ ਨੂੰ ਤੂੰ ਆਪਣੇ ਹੱਥਾਂ ਨਾਲ ਤਿਆਰ ਕਰ। ਕਹਿੰਦੇ ਨੇ ਰਾਣੀਆਂ ਨੇ ਆਪ ਲੰਗਰ ਤਿਆਰ ਕੀਤਾ, ਆਪਣੇ ਹੱਥੀ ਛਕਾਇਆ, ਮਾਤਾ ਗੰਗਾ ਜੀ ਨੇ ਆਪ ਲੰਗਰ ਤਿਆਰ ਕੀਤਾ। ਸਿੱਖ ਤਵਾਰੀਖ ਦੇ ਮੁਤਾਬਕ ਆਪਣੇ ਸਿਰ ਤੇ ਲੱਸੀ ਦਾ ਕੁੱਜਾ ਚਾਚੀ ਰੱਖ ਕੇ, ਮਿੱਠੇ ਪ੍ਰਸ਼ਾਦੇ ਰੱਖ ਕੇ, ਨਾਲ ਇੱਕ ਗੰਢਾ ਪਿਆਜ ਲੈ ਕੇ, ਅਚਾਰ ਲੈ ਕੇ ਜਦੋਂ ਗਏ ਨੇ ਤੇ ਵਿਦਵਾਨ ਲਿਖਦੇ ਨੇ, ਮੈਕਾਲਪ ਨੇ ਬੜੀ ਪਿਆਰੀ ਗੱਲ ਲਿਖੀ, ਉਹ ਕਹਿੰਦਾ ਜਦੋਂ ਸਤਿਗੁਰੂ ਦੇ ਇਹ ਮਹਿਲ ਮਾਤਾ ਗੰਗਾ ਜੀ ਬੀੜ ਸਾਹਿਬ ਦੇ ਨੇੜੇ ਪਹੁੰਚੇ ਨੇ ਨਾ, ਤੇ ਬਾਬੇ ਬੁੱਢੇ ਦੇ ਹੱਥ ਦੇ ਵਿੱਚ ਦਾਤਰੀ ਸੀ, ਆ ਸੌਣੀ ਦਾ ਮਹੀਨਾ ਚੱਲਦਾ ਪਿਆ ਸੀ, ਕਮਾਦ ਦੇ ਛੋਟੇ ਛੋਟੇ ਅਜੇ ਫਸਲ ਜਿਹੜੀ ਪੁੰਗਰਦੀ ਪਈ ਏ, ਛੋਟਾ ਛੋਟਾ ਕੈਮਾ ਕਮਾਦ ਲਹਿਰਾਉਂਦਾ ਪਿਆ, ਅੱਥੋਂ ਦਾ ਮਹੀਨਾ ਜ਼ਿਕਰ ਕੀਤਾ ਸਿੱਖ ਵਿਦਵਾਨਾਂ ਨੇ। ਕਹਿਣ ਲੱਗੇ 4 ਚੁਫੇਰੇ ਹਰਿਆਵਲ ਹੀ ਹਰਿਆਵਲ ਏ, ਕਿਉਂਕਿ ਮੀਂਹ ਪੈ ਕੇ ਅਜੇ ਹੱਟਦੇ ਨੇ। ਤੇ ਗੁਰੂ ਅਰਜਨ ਦੇਵ ਦੇ ਮਹਿਲ ਗਏ ਤੇ ਬਾਬਾ ਬੁੱਢਾ ਜੀ ਨਾ ਹੱਥ ਵਿੱਚ ਦਾਤਰੀ ਲੈ ਕੇ ਖੇਤ ਦੇ ਕਿਨਾਰੇ ਘਾਹ ਪੈ ਕੱਢਦੇ ਨੇ, ਸਿੱਖ ਸੇਵਕ ਨਾਲ ਨੇ, ਸਾਹਮਣੇ ਉਹ ਮਾਤਾ ਗੰਗਾ ਜੀ ਤੁਰੇ ਆਉਂਦੇ ਭੇਜਿਆ। ਉਸ ਵਕਤ ਕਹਿਣ ਲੱਗੇ ਬਾਬਾ ਬੁੱਢਾ ਜੀ, ਮਾਂ ਦੇਖ ਅੱਜ ਤੇਰੇ ਪੁੱਤਰ ਨੇ ਸਵੇਰ ਦਾ ਕੁਝ ਨਹੀਂ ਸਕਿਆ, ਭੁੱਖ ਨਾਲ ਅੰਦਰ ਵਿਲਕਦਾ ਪਿਆ ਸੀ। ਇਹਨੂੰ ਕਹਿੰਦੇ ਨੇ ਮਾਂ, ਜਿਹੜੀ ਮਾਂ ਪੁੱਤਰ ਦੀ ਭੁੱਖ ਨੂੰ ਸਮਝ ਕੇ ਉਹਦੇ ਲਈ ਭੋਜਨ ਲੈ ਆਵੇ, ਉਹੀ ਤਾਂ ਅਸਲੀ ਮਾਂ। ਸਵੇਰ ਦੀ ਭੁੱਖ ਲੱਗੀ ਸੀ, ਲਿਆ ਜੇ ਮੇਰੇ ਲਈ ਕੁਝ ਤਿਆਰ ਕਰਕੇ ਲਿਆਈਏ। ਸੱਥਾਂ ਨਾਲ ਉਹ ਲੱਸੀ ਵਾਲਾ ਭਾਂਡਾ ਲਾਇਆ, ਪ੍ਰਸ਼ਾਦੇ ਲਏ। ਉਸ ਵਕਤ ਮੈਕਾਲਪ ਲਿਖਦਾ, ਮਾਤਾ ਗੰਗਾ ਜੀ ਹੱਥ ਜੋੜ ਕੇ ਖਲੋ ਗਏ, ਕਹਿਣ ਲੱਗੇ ਸਾਈ ਵਾਲਿਓ, ਤੁਹਾਡੀ ਪਹੁੰਚ ਸਾਈ ਤੱਕ ਅਸਲੀਅਤ ਸਾਹਿਬ ਨੇ ਬਾਣੀ ਵਿੱਚ ਮੰਨਿਆ ਕਿ ਜਾਂ ਕਾ ਮੀਤ ਸਾਜਨ ਹੈ ਸਚ ਸਮੀਆਂ, ਤਿਸ ਜਨ ਕੋ ਕਹੋ ਕਾਂ ਕੀ ਕਮੀਆਂ, ਜਾਂ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਦੁੱਖ ਦਰਦ ਭ੍ਰਮ ਤਾਂ ਕਾ ਭਾਗੀ। ਤੇ ਜਿਹੜੇ ਸਾਈ ਵਾਲੇ ਨੇ ਨਾ, ਜਾਂ ਕਾ ਕਹਿਆ ਦਰਗਾ ਚੱਲੇ, ਉਹਦੀ ਗੱਲ ਨੂੰ ਕਿਵੇਂ ਝੂਠਿਆ ਕਰਨਾ। ਸੋ ਕਿਸ ਕੋ ਨਜ਼ਰ ਲੈ ਆਵੇ ਤੱਲੇ, ਸਾਹਿਬ ਕਹਿੰਦੇ ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ ਨਾਨਕ ਦਾਸ, ਮੁੱਖ ਤੇ ਜੋ ਬੋਲੈ ਇਹਾਂ ਉਹ ਸੱਚ ਹੋਵੇ। ਸਿੱਖ ਦਾ ਬਚਨ ਕਦੀ ਝੂਠਾ ਨਹੀਂ, ਖੋਵੇ ਪੁੱਗਿਆ ਖੋਵੇ ਪਹੁੰਚਿਆ। ਸਾਹਿਬ ਕਹਿੰਦੇ ਨੇ ਭਗਤ ਮੁਖੇ ਤੇ ਬੋਲਦੇ ਸੇ ਬਚਨ ਹੋਵੰਦੇ, ਜੋ ਕੁਝ ਉਹਨੇ ਬੋਲ ਦੇਣਾ ਸੱਚੇ। ਹੱਥ ਜੋੜ ਕੇ ਕਿਹਾ ਬਾਬਾ ਗੁਰੂ ਸਾਹਿਬ ਨੇ ਤੇਰੇ ਕੋਲ ਤੇਰੇ ਦਰ ਤੇ ਭੇਜਿਆ। ਬਾਬਾ ਜੀ ਅਦਬ ਨਾਲ ਉੱਠ ਪਏ, ਕਹਿਣ ਲੱਗੇ ਮਾਂ ਮੇਰਾ ਗੁਰੂ ਨਾਨਕ ਦੇ ਘਰ ਤੋਂ ਬਿਨਾਂ ਕੋਈ ਨਹੀਂ ਹੂੰ। ਸਾਚੀ ਜਿੱਦਤ ਦਾ ਗੁਰੂ ਨਾਨਕ ਨੂੰ ਮਿਲਿਆ, ਉਸ ਦਿਨ ਤੋਂ ਬਾਅਦ ਕਿਤੇ ਗਿਆ ਨਹੀਂ। ਤੂੰ ਮੇਰੇ ਅੱਗੇ ਹੱਥ ਨਾ ਜੋੜ, ਮੈਂ ਤਾਂ ਗੁਰੂ ਨਾਨਕ ਦੇ ਦਰ ਦਾ ਧਾਈ ਹਾਂ ਤੇ ਮੈਂ ਕਹਿੰਦਾ ਸਾਰੀ ਜ਼ਿੰਦਗੀ ਮੈਂ ਧਾਈ ਬਣ ਕੇ ਰਹਾਂ। ਕਹਿਣ ਲੱਗੇ ਦੱਸ ਮੇਰੇ ਲਈ ਕੋਈ ਹੁਕਮ, ਮੈਂ ਕੀ ਕਰ ਸਕਣਾ। ਕਹਿਣ ਲੱਗੇ ਸਤਿਗੁਰੂ ਨੇ ਕਿਹਾ ਤੁਸੀਂ ਅਰਦਾਸ ਕਰੋ, ਮੇਰੀ ਕੁੱਖ ਨੂੰ ਭਾਗ ਲੱਗੇ, ਮੈਂ ਪੁੱਤਰ ਦੀ ਦਾਤ ਮੰਗਣ ਆਈ ਹਾਂ। ਬਾਬਾ ਬੁੱਢਾ ਜੀ ਨੇ ਜਦੋਂ ਇੰਨੇ ਸ਼ਬਦ ਸੁਣੇ, ਕਹਿਣ ਲੱਗੇ ਮਾਂ ਸਿਰਫ ਤੈਨੂੰ ਇੱਕ ਭੁਲੇਖਾ ਪਾਈ, ਦੇਣ ਵਾਲਾ ਤਾਂ ਉਹੀ ਏ। ਕਹਿੰਦਾ ਮੇਰੇ ਵਰਗੇ ਧਾਈ ਨੂੰ ਕੇਵਲ ਨਿਵਾਸ ਦਾ ਪਿਆ ਹੈ, ਦਾਤ ਤੈਨੂੰ ਉਸੇ ਦਰ ਤੋਂ ਮਿਲਣੀ ਹੈ। ਮੈਂ ਕਾਲਬ ਲਿਖਦਾ ਉਸ ਵਕਤ ਬੱਦਲ ਚਮਕਿਆ, ਬਿਜਲੀ ਜਿਹੜੀ ਏ ਉਹ ਚਮਕੀ, ਬੱਦਲ ਗੱਜਿਆ ਤੇ ਬਾਬੇ ਬੁੱਢੇ ਨੇ ਹੱਸ ਕੇ ਕਿਹਾ ਮਾਂ ਆ ਦੇਖ ਜਦੋਂ ਬੱਦਲ ਚਮਕਦਾ ਹੈ ਤੇ ਇਹਦੀ ਚਮਕ ਲੋਕਾਂ ਦੀਆਂ ਅੱਖਾਂ ਨੂੰ ਚੁੰਧਿਆ ਦਿੰਦੀ ਏ। ਤੇਰੇ ਘਰ ਵਿੱਚ ਜਿਸ ਪੁੱਤਰ ਨੇ ਪੈਦਾ ਹੋਣਾ, ਜਿੱਦਣ ਉਹਨੇ ਮਿਆਨ ਵਿੱਚੋਂ ਕਿਰਪਾਨ ਕੱਢੀ, ਉਹਦੀ ਲਿਸ਼ਕ ਦੀ ਕਿਰਪਾਨ ਜਿਹੜੀ ਏ ਦੁਸ਼ਮਣਾਂ ਦੀਆਂ ਅੱਖਾਂ ਨੂੰ ਚੁੰਧਿਆ ਦੇ। ਤੇਰੇ ਘਰ ਵਿੱਚ ਬਲੀ ਯੋਧਾ ਪੈਦਾ ਹੋਵੇਗਾ। ਆ ਪਿਆਜ ਵਾਲੀ ਵੀ ਘਟਨਾ ਕਿ ਮੁੱਕੀ ਭਰ ਕੇ ਭੰਨ ਕੇ ਕਿਹਾ ਸੀ ਮਾਂ ਜਿਵੇਂ ਇਹ ਪਿਆਜ ਇਹ ਗੰਢਾ ਭੰਨਿਆ, ਤੇਰਾ ਪੁੱਤਰ ਦੁਸ਼ਟਾਂ ਦੇ ਸਿਰ ਨੂੰ ਭੰਨੇਗਾ, ਦੁਸ਼ਟਾਂ ਨੂੰ ਖਤਮ ਕਰੇਗਾ। ਕਹਿੰਦੇ ਨੇ ਮਾਤਾ ਨੇ ਅਰਦਾਸ ਕਰਾਈ, ਸਿੱਖ ਸੰਗਤ ਵਿੱਚ ਇਹ ਖਬਰ ਫੈਲ ਗਈ ਕਿ ਬਾਬੇ ਬੁੱਢੇ ਨੇ ਅਰਦਾਸ ਕੀਤੀ ਏ। ਇੱਕ ਆਵਾਜ਼ ਆਈ ਕਿ ਬਾਬੇ ਬੁੱਢੇ ਦਾ ਬਚਨ ਕਦੀ ਝੂਠਾ ਨਹੀਂ ਹੋ ਸਕਦਾ। ਮਾਤਾ ਗੰਗਾ ਜੀ ਵਾਪਸ ਆਏ, ਸਤਿਗੁਰੂ ਅੰਮ੍ਰਿਤਸਰ ਤੋਂ ਵਡਾਲੀ ਆ ਗਏ, ਜਿਹਨੂੰ ਆਪਾਂ ਅੱਜ ਗੁਰੂ ਕੀ ਵਡਾਲੀ ਕਹਿੰਦੇ ਹਾਂ। ਇੱਥੇ ਆਏ ਨੇ, ਜੂਨ ਦਾ ਮਹੀਨਾ ਆਇਆ ਤੇ ਕਹਿੰਦੇ ਨੇ ਉਹ ਸੁਲੱਖਣੀ ਘੜੀ ਆ ਗਈ। ਬਾਬਾ ਬੁੱਢਾ ਅੱਜ ਵੀ ਬੀੜ ਸਾਹਿਬੇ, ਅੰਮ੍ਰਿਤ ਵੇਲੇ ਮੇਰੇ ਮਾਲਕ ਨੇ ਮੇਰੀ ਕਿਰਪਾ ਕੀਤੀ, ਜਿਸ ਗੁਰੂ ਦਾ ਪੁਰਬ ਆਪਾਂ ਮਨਾਉਂਦੇ ਹਾਂ, ਗੁਰੂ ਹਰਗੋਬਿੰਦ ਸਾਹਿਬ ਦਾ ਆਗਮਨ ਹੋਇਆ। ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਨੂੰ ਖਬਰ ਦਿੱਤੀ ਦਾਤਿਆ ਤੇਰੇ ਘਰ ਅੰਦਰ ਵਾਹਿਗੁਰੂ ਨੇ ਪੁੱਤਰ ਦੀ ਦਾਤ ਦਿੱਤੀ ਤੇ ਸਾਹਿਬ ਨੇ ਕਿਹਾ ਸਤਿਗੁਰ ਸਾਚੇ ਦੀਆ ਭੇਜ। ਕਹਿੰਦੇ ਉਹਨੇ ਭੇਜਿਆ ਚਿਰ ਜੀਵਨ, ਉਪਜਿਆ ਸੰਜੋਗ, ਉਤਰੈ ਮੈਂ ਆਏ ਕੀਆ ਨਿਵਾਸ, ਮਾਤਾ ਕੇ ਮਨ ਬਹੁਤ ਵਿਗਾਸ, ਜੰਮਿਆ ਪੂਤ ਭਗਤ ਗੋਬਿੰਦ ਕਾ। ਕਹਿਣ ਲੱਗੇ ਜਿਹੜਾ ਸਾਡੇ ਘਰ ਪੁੱਤਰ ਪੈਦਾ ਹੋਇਆ ਇਹ ਰੱਬ ਦੀ ਭਗਤੀ ਵਾਲਾ ਪੈਦਾ ਹੋਇਆ। ਤੇ ਵੇਖੋ ਪੁੱਤਰਾਂ ਦੀ ਦਾਤ ਅਸੀਂ ਵੀ ਮੰਗਣੇ ਆ, ਪਰ ਮੇਰੇ ਗੁਰੂ ਨੇ ਕਿਹੋ ਜਿਹਾ ਸੁਪਨਾ ਲਿਆ ਤੇ ਬਾਣੀ ਵਿੱਚ ਕਿਹਾ। ਲੋਕਾਂ ਨੇ ਕਿਹਾ ਦਾਤਾ ਤੇਰੇ ਘਰ ਅੰਦਰ ਪੁੱਤਰ ਚੱਲਿਆ, ਤੇਰੀ ਪੀੜੀ ਅੱਗੇ ਤੁਰ ਪਈ। ਮੇਰੇ ਸਾਹਿਬ ਨੇ ਕਿਹਾ ਕੱਲੀ ਪੀੜੀ ਨਹੀਂ, ਮੇਰਾ ਪੁੱਤਰ ਧਰਮ ਦੀ ਉਹ ਮਰਿਆਦਾ ਕਾਇਮ ਕਰੇਗਾ ਜਿਹੜੀ ਰਹਿੰਦੀ ਦੁਨੀਆਂ ਤੱਕ ਗੁਰੂ ਨਾਨਕ ਦੇ ਘਰ ਵਿੱਚ ਕਾਇਮ ਰਹੇਗੀ। ਇੱਥੇ ਸਾਹਿਬ ਨੇ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਵਧੀ ਵੇਲ ਬਹੁ ਪੀੜੀ ਚਾਲੀ। ਠੀਕ ਹੈ ਪੀੜੀ ਵੀ ਚੱਲੀ ਏ, ਪਰ ਧਰਮ ਕਲਾ ਹਰ ਬੰਦ ਬਹਾਲੀ, ਉਹ ਇੱਕ ਮਰਿਆਦਾ ਕਾਇਮ ਕਰੇਗਾ। ਸਾਧ ਸੰਗਤ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਆਗਮਨ ਹੋਇਆ, ਸਾਹਿਬ ਨੇ ਕਿਹਾ ਗੁਰਬਾਣੀ ਸਖੀ ਗਾਵੇ। ਉਦੋਂ ਬਾਣੀ ਗਾਈ ਗਈ, ਆ ਟੱਪੇ ਨਹੀਂ, ਆ ਖੁਸਰੇ ਨਹੀਂ ਨਚਾਏ ਗਏ, ਸ਼ਬਦ ਗਾਇਨ ਕੀਤੇ ਗਏ, ਕੀਰਤਨ ਕੀਤਾ ਗਿਆ। ਅੱਜ ਸਾਡੇ ਲੋਕਾਂ ਦੀ ਬਿਰਤੀ ਏ ਨਾ, ਮੈਂ ਸਿੰਨ ਵਿੱਚੋਂ ਨਿਕਲਣ ਲੱਗਾ, ਗੱਲ ਕਰਨੀ ਚਾਹੀਦੀ ਏ। ਗੁਰੂ ਦੇ ਘਰ ਜੇ ਪੁੱਤਰ ਦੀ ਦਾਤ ਦਿੰਦਾ ਤਾਂ ਵੀ ਮੇਰਾ ਗੁਰੂ ਉਸ ਗੁਰਬਾਣੀ ਨਾਲ ਜੁੜਦਾ, ਜੇ ਕਿਤੇ ਪੁੱਤਰ ਚਲਾਉਣਾ ਵੀ ਕਰ ਜਾਂਦਾ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਵਿੱਚ ਅਕਲ, ਤਾਂ ਵੀ ਬਾਣੀ ਦੀ ਗੱਲ ਕਰਦਾ। ਪਰ ਸਾਡੇ ਲੋਕਾਂ ਨੂੰ ਟੱਕੋ, ਸਵੇਰੇ ਅਖੰਡ ਪਾਠ ਕਰਾਣਗੇ, ਲੰਗਰ ਵੀ ਚੱਲਦਾ ਹੋਵੇਗਾ ਤੇ ਸ਼ਾਮ ਨੂੰ ਉਸੇ ਪੁੱਤਰ ਨੂੰ ਲੈ ਕੇ ਬੱਕਰੇ ਬੁਲਾਉਂਦੇ ਹੋਣਗੇ, ਗੁਰੂ ਉਹਨਾਂ ਨੂੰ ਚੇਤੀ ਨਹੀਂ, ਰੱਬ ਚੇਤੇ ਨਹੀਂ। ਸਾਹਿਬ ਨੇ ਕਿਹਾ, ਕਹਿਣ ਲੱਗੇ ਗੁਰਬਾਣੀ ਗਾਓ, उस मेरे मालिक ने मेहर की है, उन्हें मेनू दाज दिती है। ते अज बजुर्ग बाबे बुढ़े नू बुलाओ। जदो बाबा बुढ़ा जी आए, दीदार पाए ते हाथ भी चुकिया, ते गुरु अर्जन देव ने कहा, बाबा जी इस बच्चे दा नाम देख के कह लगे हर गोबिंद। नाम बाबे बुढ़ा जी ने रखिया हर गोबिंद। सतगुरु गुरु हर गोबिंद साहब की आमद हुई है, सिख संगत खुश ने, ते फिर किए ने एक नवी चाल चली। मैं थोड़ा जा कह के अगे समाप्ति करांगा, क्योंकि यही हफ्ता मेरे कोल है। कोशिश करांगा साहब का जीवन तुहाडे नाल सांझा कर सका। फिर किए ने चाल चली, असल विच अकाल तख्त नाल टक्कर अज नहीं, जिदन एदा रचनहारा पैदा होया सी ना, उदन भी दुष्ट बिरती कहिंदी सी कि खत्म हो जाए। गुरु हरगोबिंद साहब नूं खत्म करन लई पहला दाई नूं खरीदिया कि इस बच्चे नूं जहर दे दे, ए खत्म हो जाए, गद्दी मेरे कोल आ जाएगी। पर दाई भी पेश ना गई, परत के सपेरे नूं लियांदा कि सप लै जा, हरगोबिंद नूं डंग मार दे, एदी पीढ़ी खत्म हो जाए। पर सपेरा भी कुछ ना कर सकिया, साहब ने सप नूं दड़ के रख दिता। खड़ावे नूं कहा दही विच जहर पिला के मिला मार दे, ता भी कहिंदे ने कुछ ना होया, आप सूल उठ के बामण मर गया, दाई आप खत्म हो गई, सपेरा भी तरले लैंदा गया। पर गुरु हरगोबिंद नवा नरोया, सतगुरु ते कोई असर नहीं। प्यारियो इधर फिरतिया दिन रात उसल वट लैंदा, किवें खत्म होवे। पर इधर गुरु हरगोबिंद साहब बचपन विच शीतला ने वार कर दिता, सारा शरीर फलूमिया नाल भरिया गया, ताप दी कूकी आ गई, सारा दिन बेहोश रहना। कवि संतोख सिंह ने इथे एक शब्द भी वरते है, कहिंदे ने जदों शीतला होई ते माता गंगा जी कच्ची लस्सी लैके गए, आ गुरुग्याणे मंदिर गए, उथे जाके कच्ची लस्सी चाढ़ी, भाई वीर सिंह सिद्ध करदा मंदिर बनी बाद विच। ये गल है ही नहीं तवारीख मुताबक, पर बाणी विचों देखिए, गुरु अर्जन देव महाराज कोल ये गल आई कि शीतला प्रगट होई, ते सतगुरु कुछ करिए। महाराज ने एक बचन उच्चारण किया, कह लगे नेत्र प्रगाश किया गुरुदेव, मेरे गुरु ने कृपा की, मेरे बच्चे दियां जो अखां खुलिया। ताप तो उठे गुरु हरगोबिंद, कह लगे नेत्र प्रगाश किया गुरुदेव, कहिंदे ने गुरु नानक अज तेरी कृपा नाल भरम गए, वहम भरम चले गए, भरम गए पूर्ण पई सेव, शीतला ते रखिया बिहारी, कह लगे रब ने रखिया पार ब्रह्म प्रभ कृपा धारी। सारे शब्द विच माता दा जिक्र ही कोई नहीं, अर्थ करके देख लो, शीतला ते रखिया बिहारी, पार ब्रह्म प्रभ कृपा धारी, नानक नाम जपै सो जीवै साध संग हर अमृत पीवै। उस वैगुरु ने रखे गुरु हरगोबिंद साहब, उन्हां दे जीवन नूं कदी पढ़ो। उस दाते ने भी भाणे मनण विच कमाल कर दिती। बचपन विच पिता चले गए, तीन वार खूनी किते सके ताए ने, कदी ग्वालियर दे किले विच कैद, कदी 9 साल दी उम्र विच पुत्र अचल चला गया, सामने बाबा गुरदत्ता चला गया। ओ गुरु हरगोबिंद साहब ओदे नेत्रां दे सामने सिख कौम दे ओ महान हीरे तोरे, जिन्हां विचों बाबा बुढ़ा। पर मेरा दाता चढ़दी कला विच एदू वध की होवेगा कि सवेरे बच्ची दी बरात आउणी होवे ते रात नूं दुश्मन आके घेरा पा दे, ओ गुरु फिर भी अडोल रहे। मैं उन्हां दे जीवन दी एक झांकी तुहाडे नाल सांझी करके समाप्ति करना। ओ गुरु प्रीत दा मुजस्म है, ओनू अज भी प्रीत करो। गुरु हरगोबिंद नूं ओ प्यार वाले नूं गुलवकड़ी विच लैंदा है। सतगुरु गुरु हरगोबिंद साहब डरौली गए ने, एक विद्वान कहिंदे ने कुछ दिन डरौली रहे, इहदे नेड़े पिंड के तुलकाणी डरौली दे नेड़े। धन गुरु हरगोबिंद साहब ने अज सवेरे कह दिता भी तैयारी कर दिओ, आपां कीरतपुर साहब नूं चले जाणा। सवेर दे दीवान दी समाप्ति होई, अरदास होई, समान सारा लद लिया, घोड़े तैयार कर लै। जदों तुर लगे ते गुरु हरगोबिंद साहब कहिंदे ने अज नहीं जाणा, टिक जाओ, अज दा दिन फिर टिकणा। सिखां ने सवाल नहीं कीता क्यों, सवेरे तैयारी कीती जाण दी, अचनचेत रोक दिता है। पुछा महाराज क्यों, साहब कहन लगे अज गुरु नानक दा हुक्म है, ओदे हुक्म विच अज फिर टिक जाओ। सिख समझ गए अज कोई ना कोई कौतक है, साडा इतिहास है। कहिंदे ने सतगुरु सारा दिन टिके रहे, ਤੇ ਸ਼ਾਮ ਦਾ ਵੇਲਾ ਹੋਇਆ, ਸੋਦਰ ਰਹਿਰਾਜ ਸਾਹਿਬ ਦਾ ਪਾਠ ਹੋਇਆ, ਕੀਰਤਨ ਹੋਇਆ ਤੇ ਅਸਲ ਚੇਤ ਕੋਲੋਂ ਬਰਾਤ ਨਿਕਲੀ। ਬਰਾਤ ਵਾਪਸ ਆਉਂਦੀ ਪਈ ਡੋਲੀ ਲੈ ਕੇ, ਇੱਥੇ ਡਰੌਲੀ ਰਾਤ ਪੈ ਗਈ ਤੇ ਉਸ ਬਰਾਤ ਨੂੰ ਲਿਜਾਣ ਵਾਲੇ ਜਿਹੜੇ ਨੇ ਉਹਨਾਂ ਨੇ ਕਿਹਾ ਰਾਤ ਆਪਾਂ ਇੱਥੇ ਰੁਕ ਜਾਈਏ, ਸਵੇਰੇ ਤੁਰਾਂਗੇ। ਜਦੋਂ ਰੁਕ ਗਏ, ਇੱਧਰ ਕੀਰਤਨ ਪਿਆ ਹੋਵੇ ਤੇ ਉਸ ਡੋਲੀ ਵਿੱਚ ਜਿਹੜੀ ਬੈਠੀ ਹੈ ਨਾ, ਉਹ ਕੋਈ ਆਮ ਔਰਤ ਨਹੀਂ, ਇੱਕ ਸਿੱਖ ਦੀ ਧੀ ਏ ਤੇ ਜਿਹਦੇ ਲੜ ਲੱਗੀ ਉਹ ਸਰਵਰ ਨੂੰ ਮੰਨਣ ਵਾਲਾ, ਉਹ ਕਬਰਾਂ ਨੂੰ ਪੂਜਦਾ, ਉਹ ਅੰਮ੍ਰਿਤ ਵੇਲੇ ਸੁਖਮਨੀ ਪੜਨ ਵਾਲੀ ਏ, ਉਹ ਕਬਰਾਂ ਤੇ ਰੋਟ ਚੜਾਉਂਦਾ ਤੇ ਉਹ ਗੁਰਬਾਣੀ ਦਾ ਕੀਰਤਨ ਕਰਨ ਵਾਲੀ ਏ। ਤੇ ਜਦੋਂ ਡੋਲੀ ਤੁਰੀ, ਬਸ ਮਨ ਭਰ ਕੇ ਇੱਕੋ ਗੱਲ ਕਹੀ ਸੀ, ਬਾਪੂ ਤੂੰ ਤਾਂ ਮੈਨੂੰ ਲੜ ਲਾ ਦਿੱਤਾ ਸਰਵਰ ਦੇ, ਸਰਵਰ ਦੀ ਪੂਜਾ ਕਰਨ ਵਾਲਿਆਂ ਦੇ, ਮੈਂ ਸੁਖਮਣੀ ਕਦੀ ਅੰਮ੍ਰਿਤ ਵੇਲੇ ਉਸ ਘਰ ਵਿੱਚ ਗਾਵਾਂਗੀ, ਕਦੀ ਮੈਂ ਕੀਰਤਨ ਕਰਾਂਗੀ। ਕਹਿਣ ਲੱਗੀ, ਬਾਪੂ ਤੂੰ ਤਾਂ ਲੜ ਲਾਇਆ, ਕਿਹੜਾ ਲਿਖੀਆਂ ਨੂੰ ਮੇਟ ਲਈ, ਪਰ ਮੈਂ ਟੇਕ ਗੁਰੂ ਦੀ ਲੈਣੀ ਆ ਕਿ ਜੇ ਸਿੱਖੀ ਦੀ ਦਾਤ ਦਿੱਤੀ ਆ ਤੇ ਕਿਰਪਾ ਕਰੀ ਮੇਰੀ ਇਹ ਸਿੱਖੀ ਨਿਭ ਜਾਏ। ਉਹ ਬੱਚੀ ਪਾਲਕੀ ਵਿੱਚ ਉਸ ਡੋਲੀ ਵਿੱਚ ਬੈਠੀ ਏ, ਜਦੋਂ ਉਹਦੇ ਕੰਨਾਂ ਵਿੱਚ ਕੀਰਤਨ ਦੀ ਆਵਾਜ਼ ਪਈ ਨਾ, ਤੇ ਸਿੱਖ ਵਿਦਵਾਨ ਲਿਖਦੇ ਨੇ, ਉਹਨੇ ਕਹਾਰਾਂ ਨੂੰ ਪੁੱਛਿਆ, ਕਿਸੇ ਲੰਘਣ ਵਾਲੇ ਆਦਮੀ ਨੂੰ ਰੋਕੋ। ਕਹਿੰਦੇ ਇੱਕ ਆਦਮੀ ਕੋਲ ਆਇਆ, ਉਹਨੂੰ ਚੱਕਦੀ ਨੇ ਪੁੱਛਿਆ, ਬਾਬਾ ਇਸ ਪਿੰਡ ਵਿੱਚ ਸਿੱਖ ਰਹਿੰਦੇ ਨੇ? ਕਹਿਣ ਲੱਗਾ, ਨਹੀਂ ਧੀਏ, ਸਿੱਖ ਨਹੀਂ, ਸਿੱਖ ਵੀ ਰਹਿੰਦੇ ਨੇ, ਇਸ ਪਿੰਡ ਵਿੱਚ ਤਾਂ ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਅੱਜ ਸਵੇਰੇ ਉਹਨਾਂ ਚਲੇ ਜਾਣਾ ਸੀ, ਪਰ ਪਤਾ ਨਹੀਂ ਅੱਜ ਰਾਤ ਇੱਥੇ ਕਿਉਂ ਰੁਕ ਗਏ ਨੇ, ਸਾਰੀ ਤਿਆਰੀ ਕੀਤੀ ਫਿਰ ਰੁਕ ਗਏ ਨੇ। ਉਹਦੀਆਂ ਅੱਖਾਂ ਭਰ ਆਈਆਂ, ਕਹਿਣ ਲੱਗੀ, ਸਤਿਗੁਰੂ ਨਹੀਂ, ਲਿਖੇ ਨੂੰ ਕੋਈ ਮੇਟਣ ਵਾਲਾ ਵੀ ਹੈ, ਅੱਜ ਤੂੰ ਕੇਵਲ ਮੇਰੀ ਖਾਤਰ ਰੁਕਿਆ। ਡੋਲੀ ਵਿੱਚੋਂ ਕਹਾਰਾਂ ਨੂੰ ਸੋਨੇ ਦੇ ਕੰਗਣ ਦੇ ਦਿੱਤੇ, ਗਹਿਣੇ ਲਾ ਦਿੱਤੇ। ਕਹਿਣ ਲੱਗੀ, ਡੋਲੀ ਕਿਤੇ ਉਸ ਆਵਾਜ਼ ਦੇ ਨੇੜੇ ਲੈ ਜਾਓ। ਸਿੱਖ ਵਿਦਵਾਨ ਸੁਖਬੀਰ ਸਿੰਘ ਲਿਖਦਾ, ਡੋਲੀ ਨੂੰ ਦੀਵਾਨ ਦੇ ਕੋਲ ਲੈ ਗਏ, ਉਤਰ ਕੇ ਥੱਲੇ ਗਈ, ਗੁਰੂ ਹਰਗੋਬਿੰਦ ਸਾਹਿਬ ਬੈਠੇ ਨੇ, ਬੋਲੇ ਕੁਝ ਨਹੀਂ, ਕੇਵਲ ਮੁਸਕਰਾ ਗਏ ਨੇ, ਮੁਸਕਰਾਏ। ਬੱਚੀ ਨੇ ਨਮਸਕਾਰ ਕੀਤੀ, ਕੀਰਤਨ ਵਿੱਚ ਸਭ ਤੋਂ ਪਿੱਛੇ ਜਾ ਕੇ ਬੈਠ ਗਈ, ਚਿਹਰਾ ਜਿਹੜਾ ਉਹ ਘਬਰਾਇਆ, ਰੰਗ ਜਿਹੜਾ ਉਹ ਪੀਲਾ ਪਿਆ। ਸਮਾਪਤੀ ਤੇ ਸਾਹਿਬ ਕਹਿੰਦੇ ਨੇ, ਬੀਬੀ ਚੰਦ ਉਸ ਬੱਚੀ ਨੂੰ ਬੁਲਾ ਕੇ ਲਿਆ, ਉਹਦਾ ਜੋੜਾ ਸੁਹਾਗ ਵਾਲਾ, ਪਰ ਕੀ ਕਾਰਨ ਉਹਦੇ ਚਿਹਰੇ ਤੇ ਉਦਾਸੀ ਕਿਉਂ? ਕਹਿੰਦੇ ਨੇ, ਜਦੋਂ ਭਾਈ ਬੀਬੀ ਚੰਦ ਕੋਲ ਗਿਆ, ਕਹਿਣ ਲੱਗੇ, ਬੇਟਾ ਤੈਨੂੰ ਸਤਿਗੁਰੂ ਨੇ ਬੁਲਾਇਆ। ਕੋਲ ਗਈ, ਬੋਲੀ ਕੁਝ ਨਹੀਂ, ਕੇਵਲ ਅੱਖਾਂ ਦੇ ਪਾਣੀ ਨੇ ਬੋਲ ਕੇ ਦੱਸ ਦਿੱਤਾ, ਇਹਦੇ ਅੰਦਰ ਦੀ ਕੋਈ ਵੇਦ ਨੇ। ਸਾਹਿਬ ਨੇ ਪਿਆਰ ਦਿੱਤਾ, ਕਹਿਣ ਲੱਗੇ, ਧੀਏ ਦੱਸ ਤਾਂ ਸਹੀ, ਜੋੜਾ ਸੁਹਾਗਣਾ ਵਾਲਾ, ਤੇਰਾ ਸ਼ਿੰਗਾਰ ਤੂੰ ਸੁਹਾਗਣ ਏ, ਨਾ ਵੀ ਆਈ ਏ, ਪਰ ਅੱਖਾਂ ਵਿੱਚ ਪਾਣੀ, ਤੇਰਾ ਕਿਉਂ ਘਬਰਾਇਆ? ਕਹਿਣ ਲੱਗੀ, ਸਤਿਗੁਰੂ ਸਿੱਖ ਦੀ ਧੀਆਂ ਤੇ ਲੜ ਉਹਨਾਂ ਦੇ ਲੱਗੀਆਂ ਜਿਹੜੇ ਕਬਰਾਂ ਤੇ ਦੀਵੇ ਬਾਲਦੇ ਨੇ, ਉਹ ਤਾਂ ਤੇਰੀ ਬਾਣੀ ਦੇ ਨੇੜੇ ਨਹੀਂ ਜਾਂਦੇ, ਪਰ ਮੈਂ ਸੋਚਦੀ ਹਾਂ ਤੇਰਾ ਉਦਾਸ ਏ, ਕੀ ਮੇਰੀ ਸਿੱਖੀ ਨਿਭ ਜਾਏਗੀ? ਮੇਰੇ ਤੋਂ ਗੁਰੂ ਨਾਨਕ ਦੀ ਬਾਣੀ ਕੋਈ ਖੋਏਗਾ ਤੇ ਨਹੀਂ? ਸਾਹਿਬ ਨੇ ਅੱਗੋਂ ਹੱਸ ਕੇ ਕਿਹਾ, ਧੀਏ ਚਲੇ ਤਾਂ ਸਵੇਰ ਦਾ ਜਾਣਾ ਸੀ, ਪਰ ਅੱਜ ਸਵੇਰੇ ਜਦੋਂ ਤੂੰ ਆਵਾਜ਼ ਦਿੱਤੀ, ਅੱਜ ਦਾ ਦਿਨ ਮੈਂ ਕੇਵਲ ਤੇਰੀ ਖਾਤਰ ਰੁਕਿਆ ਹੋਇਆ, ਅੱਜ ਦਾ ਦਿਨ ਤੇਰੀ ਖਾਤਰ ਟਿਕਿਆ ਮੈਂ। ਜਦੋਂ ਇਹਦੇ ਸਹੁਰੇ ਨੂੰ ਪਤਾ ਲੱਗਾ ਕਿ ਉਹ ਤਾਂ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ ਗਈ ਏ, ਇਹਦੇ ਮਾਲਕ ਦਾ ਨਾਮ ਸੀ ਸਾਧੂ, ਆਵਾਜ਼ ਦੇ ਕੇ ਕਹਿੰਦਾ, ਜਾ ਉਹਨੂੰ ਰੈਲ ਲਿਆਰ, ਤੂੰ ਵਾਪਸ, ਸਾਡਾ ਕੀ ਸੰਬੰਧ ਸਿੱਖਾਂ ਦੇ ਨਾਲ ਤੇ ਸਿੱਖਾਂ ਦੇ ਗੁਰੂ ਨਾਲ? ਜਦੋਂ ਵਾਪਸ ਲੈਣ ਗਿਆ ਤੇ ਸਾਹਿਬ ਨੇ ਦੂਰੋਂ ਦੇਖ ਕੇ ਕਿਹਾ ਕਿ ਨਾ ਬਈ ਸਾਧੂ ਏ, ਜਾਂ ਸਾਧੂਆਂ ਵਾਲਾ ਕੋਈ ਗੁਣ ਵੀ ਹੈ? ਉਹ ਮਾਲਕ ਏ ਹੱਸਣੇ ਉਸ ਔਰਤ ਦਾ, ਕਹਿਣ ਲੱਗੇ, ਨਾਮ ਦਾ ਸਾਧੂ ਜਾਂ ਸਾਧੂਆਂ ਵਾਲਾ ਗੁਣ ਵੀ ਆ, ਗੁਰੂ ਦੇ ਇੱਕ ਬਚਨ ਨੇ ਵਿੰਨ ਦਿੱਤਾ। ਕਹਿਣ ਲੱਗਾ, ਦਾਤਾ ਨਾਮ ਦਾ ਸਾਧੂ ਆ, ਗੁਣ ਕੋਈ ਨਹੀਂ, ਜੇ ਤਰੁੱਖਾਂ ਤੇ ਮੈਨੂੰ ਕਿਰਪਾ ਕਰਕੇ ਸਾਧੂਆਂ ਵਾਲੇ ਗੁਣ ਦੇ ਦੇ। ਚਰਨਾਂ ਤੇ ਢਹਿ ਪਿਆ, ਸਿੱਖਾਂ ਵਾਲੀ ਚਿਹਰੇ ਨੂੰ ਟੱਕਿਆ ਤੇ ਸਾਹਿਬ ਖੁਸ਼ ਹੋਏ, ਕਹਿਣ ਲੱਗੇ, ਸਾਧੂ ਤੈਨੂੰ ਕਰਤਾਰ ਚੇਤੇ ਆਵੇ, ਹੁਣ ਦੇਖੋ ਗੁਰੂ ਨੇ ਕਿੰਨੀ ਰਹਿਮਤ ਕੀਤੀ ਮੇਰੇ ਮੀਰੀ ਪੀਰੀ ਦੇ ਦਾਤੇ ਨੇ। ਸਾਧੂ ਤੁਰਨ ਲੱਗਾ ਤੇ ਚਰਨ ਪਕੜ ਕੇ ਕਹਿੰਦਾ, ਦਾਤਿਆ ਸਾਰਾ ਪਿੰਡ ਸਰਵਰੀਆਂ ਦਾ, ਕਿ ਸਾਡੀ ਸਿੱਖੀ ਨਿਭ ਜਾਏਗੀ? ਤੇ ਸਾਹਿਬ ਨੇ ਕਿਹਾ, ਸਾਧੂ ਤੇਰਾ ਘਰ ਸਿੱਖੀ ਦਾ ਧੁਰਾ ਹੋਵੇਗਾ। ਇਹ ਸ਼ਬਦ ਵਰਤਿਆ, तेरा घर केंद्र होवेगा ते जेड़ा तेरे घर विच पुत्र आउणा ओ इन्ना कु सिदक वाला होवेगा ओदे सिदक नू देख देख के ता लोक गुरु नानक दे चरणा विच जुड़ गए। घर गए अमृत वेले अज पहले दिन उस घर विच जपजी दी आवाज आई, सुखमनी दा पाठ कीता गया, कबर पट दिती, उथे तप्पड़ विछा के कीर्तन कीता, जिथे रोट चढ़दे सन उथे गुरु की देग तैयार होई, उथे गुरु का लंगर वरताया गया। साल बाद रब ने पुत्र दी दात दिती, नाम नहीं रखिया, गुरु हरगोबिंद साहब को लेके आए ते सतगुरु हस के कह लगे रूप बड़ा है, सोहना बड़ा है, ते नाल ही कह दिता ए ता मेरा रूपा है। उदन नाम रख दिता रूप चंद, बाप का नाम साधु, पितर पुत्र का नाम रूप चंद। कम की करते ने, लकड़ां का कम करते ने, जंगल विचों लकड़ां कटनिया ते लिया के समान बना बना बेचना। गुरु हरगोबिंद साहब उन्होंने असीस दिती ते जिन्हों गुरु गोदी विच लै के कह दे मेरे सोहना है, ए रूप वाला है, ओदे ता शब्दी नाम का रूप चाड़ दे, ओदी ता छूई पारस की तरह है, ओ मनूर नू कंचन बनांदी है। मैं संखेप विच अर्ज कर दिया, अज भाई रूपा भी जवान होया है, बापू दे नाल जंगल विच लकड़ा कटन गया है, गरीबी अत दी हैरानगी दी गल, मंगिया से भी कुछ नहीं कि सानू दौलत दे, ते कहिंदे ने अज लकड़ा कट दिया ना, जदों दुपहरे पानी पीन लगे प्यास लगी ते पानी दा कुन्ना भांडा अत दा ठंडा है, ठंडा पानी देख के भाई रूपा कहिंदा बापू असी गुरु नू देण जोगे कुछ नहीं, ओदे दर ते ता शहनशाह झुकदे ने, एक ठंडा पानी दा कुजा भरिया है, जे किते अज मेरा गुरु कोल हुंदा ना ते पहला मैं पानी अपने सतगुरु नू चकांदा। प्यासे लई सब तो कीमती चीज पानी है, ए मैं पानी ओनू भेट करदा। ते बाप ने कहा बेटा जे तेरी भावना तू अरदास कर, तेरा गुरु पानी पीण इथे भी आ सकदा है। कह लगा इथे ते अरदास कीती उस नौजवान ने, सतगुरु तेरी कृपा नाल आया, अज तक मैं कदी तेरे चरणां विच कुछ नहीं भेट कीता, करा भी की है भी साडे कोल कुछ नहीं, एक पानी दा ठंडा कुजा है, प्यासे लई पानी सब कुछ है, जे आके पानी दा घुट पी लै मैं समझांगा जीवन सफल। कोल बैठ गए, गुरु नू आवाज देन लगे, सतगुरु महाराज सब कुछ अंदर जानदे ने, सिख विद्वान लिखदे ने प्यास नाल व्याकुल हो गए, प्यो पुत्र जमीन ते लेट गए ने, इन्ने देर नू घोड़े दीआं टापां सुनाई दित्तियां, घोड़े तो अतवार उतरिया ते आवाज देख के कहिंदा बेटा रूपा प्यास लगी है, उठ के पानी दा घुट पिलाएगा। एक सिख विद्वान ने इनू बड़ा रोचक बनाया, कहिंदे ने जदों देखिया गुरु हरगोबिंद साहिब चरणा ते डिग पए, पानी दा भांडा लिया, बर्तन विचों पानी लै के गिलास विच पाया, ते जदों ध्यान लगे ते सतगुरु ने रूपे दे बुल चुके देखे, ते पकड़ के गिलास कहन लगे पहला तू, हुण देखना इथे रूहानियत दी इक खेड। सतगुरु कह लगे रूपा पहला तू, ते ओने आवाज दे के क्या नहीं दातिया पहला तू, असल विच तू शब्द ओ नहीं, ऐसी तू तू दी धुनी लग गई, दोनों पासियों तू तू दियां आवाजां आउण लगियां, मेरे गुरु ने घुट के गलवकड़ी विच लै लिया, ते मानो अज भाई रूपा ओ बन गया जिन्नू साहिब कहिंदे ने कबीर तू तू करता तू हुआ, मुझ में रहा न हूं जब आपा परका मिट गया, जट देखो तत तू तू तू दी धुनी उठी। होश आई, सतगुरु ने अपने हथां नाल जल चकाया, जल अंदर गया, गुरु दियां रहमतां वरत गईयां। इन्नी देर नूं बीबी भी घरों तुर के आ गई, सतगुरु नूं देख के चरणां ते डिग पई, ते साहिब ने हस के कहा धीए तेरे नाल बचन कीता सी, तेरा सिख कृपा वाला होवेगा, अज तेरे पुत्र दी आवाज ते मैं कोहां तो पानी पीण आया। ते कहन लगे सतगुरु पिंड दे लोक नफरत करदे ने, कहिंदे ने नीवी जात दे ने तरखान ने, लोक नफरत करदे ने, असीं तेरी बाणी पढ़ने आ। साहिब ने कहा सी उस पिंड विच रहणे क्यों वे, चार को अगे तुरे इत्थे विद्वान कहिंदे ने साहिब ने अपना चोला ते अपने शस्त्र दिते भाई रूपे नूं, जदों शस्त्र दिते उहने सिर ते चुक लै, ਚੋਲਾ ਵੀ ਸਿਰ ਤੇ ਚੁੱਕ ਲਿਆ। ਮਹਾਰਾਜ ਨੇ ਕਿਹਾ ਰੂਪੇ ਤੂੰ ਪਾਲਾ ਹੈ? ਕਹਿਣ ਲੱਗਾ ਸਤਿਗੁਰੂ ਮੇਰੇ ਕੋਲ ਸੱਤਿਆ ਨਹੀਂ ਤੇਰੇ ਬਸਤਰ ਪਾਲਾ, ਤੇਰੇ ਸ਼ਸਤਰ ਤਾਂ ਬੜੇ ਉੱਚੇ ਨੇ ਮੈਂ ਸਾਂਭ ਕੇ ਰੱਖਾਂਗਾ। ਤੇ ਸਾਹਿਬ ਨੇ ਹੱਸ ਕੇ ਕਿਹਾ ਰੂਪੇ ਤੂੰ ਸਾਂਭ ਕੇ ਰੱਖੀ, ਮੈਂ ਦਸਵੇਂ ਜਾਮੇ ਜਿੱਦਣ ਬਸਤਰਾਂ ਦੀ ਲੋੜ ਪੈਗੀ ਉਦੋਂ ਤੇਰੇ ਘਰ ਵਿੱਚੋਂ ਆ ਕੇ ਮੰਨ ਕੇ ਪਾਵਾਂ। ਹੁਣ ਦੇਖੋ ਸਿੱਖ ਤੇ ਗੁਰੂ ਦੀ ਪ੍ਰੀਤ ਜਦੋਂ ਤੁਰ ਪਏ, ਚਾਰ ਕੋਹ ਤੇ ਗਏ, ਇੱਕ ਮੋੜੀ ਗੱਡੀ ਤੇ ਨਾਮ ਗੁਰੂ ਨੇ ਕੀ ਰੱਖਿਆ। ਕਦੀ ਤੱਕੋ ਮੇਰੇ ਸਾਹਿਬ ਦਾ ਜੀਵਨ, ਜੇ ਆਪ ਨਾਮ ਰੱਖਦੇ ਨੇ ਸਹਿਰਾਂ ਦਾ, ਕਿਤੇ ਗੋਇੰਦਵਾਲ, ਗੋਇੰਦਵਾਲ ਨਾਲ ਗੋਬਿੰਦ ਚੇਤੇ ਆਉਂਦਾ, ਕਿਤੇ ਕੀਰਤਪੁਰ ਜਿੱਥੇ ਰੱਬ ਦੀ ਕੀਰਤੀ ਚੇਤੇ ਆਉਂਦੀ ਏ। ਦੇਖੋ ਸਿੱਖ ਦੀ ਵਡਿਆਈ ਕਿੰਨੀ ਕੁ, ਸਿੱਖ ਦੀ ਕੀਮਤ ਏ ਗੁਰੂ ਹਰਗੋਬਿੰਦ ਸਾਹਿਬ ਦੀਆਂ ਨਜ਼ਰਾਂ ਵਿੱਚ। ਆਪ ਸ਼ਹਿਰ ਵਸਾਉਂਦੇ ਨੇ ਕੀਰਤਪੁਰ, ਜੇ ਇਹਨਾਂ ਦਾ ਪਿਤਾ ਸ਼ਹਿਰ ਵਸਾਉਂਦਾ ਕਰਤਾਰਪੁਰ, ਜੇ ਦਾਦਾ ਸ਼ਹਿਰ ਵਸਾਉਂਦਾ ਤੇ ਗੁਰੂ ਕਾ ਚੱਕ ਅੰਮ੍ਰਿਤਸਰ ਕਿਤੇ ਨੀ ਮਿਲਦਾ ਗੁਰੂ ਅਰਜਨ ਦੇਵ ਦੇ ਨਾਮ ਤੇ ਨਾ ਵਸਾਇਆ ਹੋਵੇ, ਉਸ ਵਾਹਿਗੁਰੂ ਦੇ ਨਾਂ ਤੇ। ਪਰ ਜਿੱਦਣ ਸਿੱਖ ਦਾ ਪਿੰਡ ਵਸਾਉਣ ਲੱਗੇ ਉਦਣ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਨਾਂ ਤੇ ਨਹੀਂ, ਉਦਣ ਮੋੜੀ ਗੱਡ ਕੇ ਕਹਿਣ ਲੱਗੇ ਇਹ ਰੂਪੇ ਕਾ ਪਿੰਡ, ਇਹ ਭਾਈ ਰੂਪੇ ਦੇ ਨਾਂ ਤੇ ਵਸੇਗਾ। ਤੇ ਅੱਜ ਤੱਕ ਉਹ ਪਿੰਡ ਕਹਿਣ ਸਿੱਖ ਦੇ ਨਾਮ ਤੇ ਪਿੰਡ ਵਸਾਇਆ, ਜਿਹਨੂੰ ਆਪਾਂ ਭਾਈ ਰੂਪੇ ਕੇ ਕਹਿੰਦੇ ਹਾਂ। ਸਾਹਿਬ ਘਰ ਗਏ, ਥੱਲੇ ਬਹਿ ਗਿਆ, ਸਤਿਗੁਰੂ ਨੇ ਗਲਵਕੜੀ ਵਿੱਚ ਲੈ ਕੇ ਕੋਲ ਬਿਠਾਇਆ ਤੇ ਤੁਰ ਲੱਗਿਆ, ਕਿਹਾ ਰੂਪੇ ਕੁਝ ਮੰਗ ਲੈ, ਕਿਉਂਕਿ ਅਜੇ ਵੀ ਘਰ ਓਨੀ ਦੁਨੀਆਂ ਦੀ ਦੌਲਤ ਨਹੀਂ। ਤੇ ਚਰਨ ਪਕੜ ਕੇ ਕਹਿੰਦਾ ਸਿੱਖੀ ਸਿਦਕ ਤੇ ਨਾਮ ਦੀ ਪ੍ਰੀਤ ਬਖਸ਼ਦਾ। ਸਾਹਿਬ ਨੇ ਕਿਹਾ ਭਲਿਆ, ਤੇਰੇ ਘਰ ਵਿੱਚ ਤਾਂ ਅਨੇਕਾਂ ਵਰਸਾਏ ਜਾਣਗੇ, ਅੱਜ ਤੋਂ ਬਾਅਦ ਤੁਹਾਡੀ ਸੰਤਾਨ ਦਾ ਅਦਬ ਲੋਕੀ ਗੁਰੂ ਦੇ ਪੁੱਤਰਾਂ ਬਰਾਬਰ ਕਰਨ, ਤੁਹਾਡੀ ਅੰਸ ਨੂੰ ਮੰਨਿਆ ਜਾਏਗਾ। ਪਿਆਰਿਓ ਆਓ ਉਸ ਦਲ ਭੰਜਨ ਗੁਰੂ ਦੇ ਚਰਨਾਂ ਵਿੱਚ ਆਪਾਂ ਵੀ ਜੁੜੀਏ, ਜਿਹੜਾ ਇੰਨੀਆਂ ਰਹਿਮਤਾਂ ਕਰਦਾ ਉਹਦੇ ਇਤਿਹਾਸ ਵਿੱਚ ਹੀ ਘਟਨਾਵਾਂ ਨੇ। ਕਿਤੇ ਕੋਈ ਬਸਤਰ ਤਿਆਰ ਕਰੇ ਉੱਥੇ ਸ੍ਰੀਨਗਰ ਤੁਰਿਆ ਜਾਂਦਾ, ਕਿਤੇ ਕੋਈ ਨਾਨਕ ਮਲੇ ਚੇਤੇ ਕਰੇ ਉੱਥੇ ਤੁਰਿਆ ਜਾਂਦਾ, ਕਿਤੇ ਕੋਈ ਭੋਜਨ ਤਿਆਰ ਕਰੇ ਉਹਦੇ ਕੋਲ ਚਲਾ ਜਾਂਦਾ। ਇਹ ਆਪਾਂ ਆਉਣ ਵਾਲੇ ਦਿਨਾਂ ਵਿੱਚ ਵਾਚਾਂਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਕਰੇ ਕਿਰਪਾ, ਸਾਨੂੰ ਆਪਣੇ ਚਰਨ ਚਰਨ ਵਿੱਚ ਰੱਖ ਕੇ ਆਪਣੀ ਪ੍ਰੀਤ ਪ੍ਰਤੀਤ ਬਖਸ਼ ਦੇ। ਇਹਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੇ। ਵਾਹਿਗੁਰੂ ਜੀ ਕਾ ਖਾਲਸਾ,
1: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ।

0: ਹੈ ਭੀ ਸੱਚ ਨਾਨਕ ਹੋਸ਼ੀ ਭੀ ਸੱਚ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਇ ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਇ ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਭਾਤ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਇ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸ਼ਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸ਼ਾ ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਇਕੱਤਰ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਆਪ ਜੀ ਜਿੱਥੇ ਹਫ਼ਤਾਵਾਰੀ ਦੀਵਾਨ ਵਿੱਚ ਗੁਰਦੇਵ ਦੇ ਚਰਨ ਪਰਸ਼ਨ ਆਏ ਹੋ, ਉੱਥੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਆਗਮਨ ਦਿਹਾੜਾ ਪਿਛਲੇ ਦਿਨੀ ਅਜੇ ਬਤੀਤ ਹੋਇਆ, ਉਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਨੂੰ ਆਪ ਬੜੇ ਪਿਆਰ ਸ਼ਰਧਾ ਨਾਲ ਮਨਾ ਰਹੇ ਹੋ। ਆਓ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਜੀਵਨ ਸੰਬੰਧੀ ਆਪਾਂ ਵਿਚਾਰ ਗੁਰੂ ਗ੍ਰੰਥ ਸਾਹਿਬ ਦੀ ਟੇਕ ਲੈ ਕੇ ਕਰਨੀ। ਆਪ ਸਮੂਹ ਮਾਈ ਭਾਈ ਇਕਾਗਰਤਾ ਬਖਸ਼ਣੀ। ਸਤਿਗੁਰੂ ਦੇ ਜੀਵਨ ਦੀਆਂ ਕੁਝ ਅਹਿਮ ਘਟਨਾਵਾਂ ਜਿਨ੍ਹਾਂ ਵਿੱਚੋਂ ਸਾਨੂੰ ਬੜੀ ਵੱਡੀ ਸੇਧ ਮਿਲਣੀ ਹੈ, ਸਾਹਿਬ ਦੇ ਪਵਿੱਤਰ ਜੀਵਨ ਦੀ ਵਿਚਾਰ ਆਰੰਭ ਕਰੀਏ। ਕਰੋ ਕਿਰਪਾ ਸਮੂਹ ਮਾਈ ਭਾਈ, ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਗਮਨ ਗੁਰੂ ਕੀ ਵਡਾਲੀ ਵਿਖੇ ਹੋਇਆ। ਮੈਂ ਆਰੰਭ ਤੋਂ ਸ਼ੁਰੂ ਕਰਨਾ ਚਾਹੁੰਦਾ ਵਾਂ, ਸਾਹਿਬ ਦੇ ਆਰੰਭਕ ਜੀਵਨ ਤੋਂ। ਸਤਿਕਾਰਯੋਗ ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ, ਉਹ ਵੀ ਥਾਂ ਸਾਡੇ ਕੋਲ ਅੱਜ ਮੌਜੂਦ ਹੈ। ਜਿਸ ਜਗ੍ਹਾ ਤੇ ਬਾਬੇ ਬੁੱਢੇ ਨੇ ਅਰਦਾਸ ਕੀਤੀ ਉਸ ਅਸਥਾਨ ਨੂੰ ਆਪਾਂ ਬੀੜ ਬਾਬਾ ਬੁੱਢਾ ਸਾਹਿਬ ਜੀ ਦੀ ਕਹਿੰਦੇ ਹਾਂ। ਉਹ ਬੀੜ ਵਾਲੀ ਜਿਹੜੀ ਜਗ੍ਹਾ ਹੈ ਇਹ ਗੁਰੂ ਘਰ ਨੂੰ ਚੌਧਰੀ ਲੰਗਾਹ ਵੱਲੋਂ ਭੇਟ ਕੀਤੀ ਗਈ ਸੀ। ਝਬਾਲ ਦਾ ਰਹਿਣ ਵਾਲਾ ਚੌਧਰੀ ਲੰਗਾਹ ਉਹਦੇ ਵੱਲੋਂ ਭੇਟ ਕੀਤੀ ਗਈ। ਬਾਬਾ ਬੁੱਢਾ ਜੀ ਨੇ ਉਸ ਧਰਤੀ ਤੇ ਅਰਦਾਸ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਗਮਨ ਜਿਸ ਨੂੰ ਆਪਾਂ ਅੱਜ ਗੁਰੂ ਕੀ ਵਡਾਲੀ ਕਹਿੰਦੇ ਹਾਂ ਉਸ ਜਗ੍ਹਾ ਤੇ ਹੋਇਆ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਆਗਮਨ ਦੇ ਸੰਬੰਧ ਵਿੱਚ ਹੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਥੇ ਕਿਰਪਾ ਕਰਕੇ 6 ਹਰਕਾ ਖੂਹ ਵੀ ਲਵਾਇਆ ਸੀ। ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਪੁੱਤਰ ਦੀ ਦਾਤ ਪਰਮੇਸ਼ਵਰ ਨੇ ਦਿੱਤੀ ਉਦੋਂ ਵੀ ਗੁਰਦੇਵ ਉਸ ਮਾਲਕ ਦੀ ਬਾਣੀ ਉਹਦੇ ਨਾਮ ਨਾਲ ਉਸ ਪਿਆਰੇ ਵਾਹਿਗੁਰੂ ਦਾ ਸ਼ੁਕਰ ਕਰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਵੀ ਬਾਬਾ ਬੁੱਢਾ ਜੀ ਨੇ ਰੱਖਿਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਾਲ ਉਮਰ ਵਿੱਚ ਉਹਨਾਂ ਤੇ 3 ਖੂਨੀ ਵਾਰ ਉਹਨਾਂ ਦੇ ਸੱਕੇ ਤਾਏ ਵੱਲੋਂ ਕੀਤੇ ਗਏ। ਮੈਂ ਇਹ ਵੈਸੇ ਅਰਜ਼ ਕਰ ਵੀ ਚੁੱਕਾ ਵਾਂ, ਪਹਿਲਾਂ ਇੱਕ ਦਾਈ ਨੂੰ ਭੇਜਿਆ ਕਿ ਜ਼ਹਿਰ ਦੇ ਕੇ ਕਿ ਇਸ ਬੱਚੇ ਨੂੰ ਤੂੰ ਜ਼ਹਿਰ ਦੇ ਕੇ ਮਾਰ ਦੇ, ਇਹਦੀ ਮੌਤ ਦੇ ਨਾਲ ਸਾਡੇ ਪੁੱਤਰ ਮਿਹਰਵਾਨ ਨੂੰ ਗੁਰੂ ਨਾਨਕ ਸਾਹਿਬ ਦੀ ਗੱਦੀ ਮਿਲ ਜਾਏਗੀ। ਦਾਈ ਦੀ ਪੇਸ਼ ਨਾ ਗਈ, ਇਹਨਾਂ ਨੇ ਇੱਕ ਸਪੇਰਾ ਭੇਜਿਆ ਸੱਪ ਦੇ ਕੇ ਕਿ ਜੇਕਰ ਹਰਗੋਬਿੰਦ ਨੂੰ ਸੱਪ ਡੰਗ ਮਾਰ ਕੇ ਖਤਮ ਕਰ ਦੇ ਤੇਰੇ ਘਰ ਨੂੰ ਰੁਪਈਆਂ ਨਾਲ ਭਰ ਦਿਆਂਗੇ। ਪਰ ਸਿੱਖ ਤਵਾਰੀਖ ਦੇ ਮੁਤਾਬਕ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਉਹ ਸੱਪ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਕੁਝ ਵਿਗਾੜ ਨਹੀਂ ਸਕਿਆ। ਤੀਜਾ ਖੂਨੀ ਵਾਰ ਸੱਕੇ ਤਾਏ ਨੇ ਕਰਾਇਆ ਕਿ ਜਿਹੜਾ ਖੜਾਵਾ ਗੁਰੂ ਹਰਗੋਬਿੰਦ ਸਾਹਿਬ ਨੂੰ ਖੜਾਉਂਦਾ ਉਹ ਸੀ ਬ੍ਰਾਹਮਣ ਤੇ ਬਾਬੇ ਪਿਰਤੀਏ ਨੇ ਉਹਨੂੰ ਲਾਲਚ ਦਿੱਤਾ ਤੇ ਇੱਕ ਗੱਲ ਕੀ ਆ, ਜ਼ਹਿਰ ਦੀ ਪੁੜੀ ਲੈ ਜਾ ਤੇ ਜਦੋਂ ਇਹ ਬੱਚਾ ਦਹੀਂ ਖਾਏਗਾ ਕੋਈ ਵੀ ਚੀਜ਼ ਤੇਰੇ ਹੱਥ ਤੋਂ ਛਕੇ ਤੇ ਉਹਦੇ ਵਿੱਚ ਜ਼ਹਿਰ ਮਿਲਾ ਕੇ ਦੇ ਦੇਈਂ ਤੇ ਉਸ ਦੇ ਖਾਣ ਨਾਲ ਇਹਦੀ ਮੌਤ ਹੋ ਜਾਏਗੀ, ਤੇਰੇ ਘਰ ਨੂੰ ਭਰ ਦਿਆਂਗਾ। ਪਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਦੇ ਤੇ ਕਿਰਪਾ ਹੋਵੇ, ਜੇ ਰੱਖਣ ਵਾਲਾ ਮੇਰਾ ਨਿਰੰਕਾਰ ਏ ਤੇ ਦੁਨੀਆਂ ਦੀ ਕੋਈ ਤਾਕਤ ਮਨੁੱਖ ਦਾ ਕੁਝ ਵਿਗਾੜ ਨਹੀਂ ਸਕਦੀ। ਮਨੁੱਖ ਦਾ ਨਹੀਂ, ਉਹ ਤਾਂ ਮਨੁੱਖਤਾ ਦਾ ਗੁਰੂ ਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤਾਂ ਬਾਣੀ ਵਿੱਚ ਉੱਚੀ ਆਵਾਜ਼ ਵਿੱਚ ਜਿਹੜਾ ਗੁਰੂ ਆਪ ਕਹਿੰਦਾ ਹੋਵੇ, ਜਦੋਂ ਪਤਾ ਲੱਗਾ ਗੁਰੂ ਅਰਜਨ ਦੇਵ ਜੀ ਤੁਹਾਡੇ ਪੁੱਤਰ ਤੇ 3 ਖੂਨੀ ਵਾਰ ਹੋ ਚੁੱਕੇ ਨੇ, ਕਦੀ ਦਾਈ ਰਾਹੀਂ, ਕਦੀ ਸਪੇਰੇ ਰਾਹੀਂ ਤੇ ਕਦੀ ਉਹਨਾਂ ਨੇ ਖੜਾਵੇ ਰਾਹੀਂ, ਤੇ ਗੁਰਬਿਲਾਸ ਨੇ 3 ਵਾਰਾਂ ਦਾ ਜ਼ਿਕਰ ਕੀਤਾ ਤੇ ਬੰਸਾਵਲੀ ਨਾਮੇ ਵਿੱਚ ਕੇਸਰ ਸਿੰਘ ਛਿੱਬਰ ਨੇ ਬੰਸਾਵਲੀ ਨਾਮਾ 10 ਪਾਤਸ਼ਾਹੀਆਂ ਦਾ ਉਹਦੇ ਵਿੱਚ ਇੱਕ ਹੋਰ ਵੀ ਜ਼ਿਕਰ ਕੀਤਾ। ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਖੇਡਦੇ ਪਏ ਸਨ। ਮੈਂ ਅਰਜ਼ ਕਰ ਰਿਹਾ ਕੇਵਲ ਉਹ ਕੇਸਰ ਸਿੰਘ ਛਿੱਬਰ ਇਹਦਾ ਜ਼ਿਕਰ ਕਰਦਾ, ਕੋਈ ਹੋਰ ਨਹੀਂ। ਕਹਿੰਦੇ ਨੇ ਬਾਬੇ ਪਿਰਤੀਏ ਨੇ ਜਿਹੜੇ ਬੱਚੇ ਇਹਦੇ ਨਾਲ ਖੇਡਦੇ ਨੇ, ਇੱਕ ਬੱਚੇ ਦੇ ਮਾਂ ਬਾਪ ਨੂੰ ਖਰੀਦਿਆ ਤੇ ਉਹਦੀਆਂ 2 ਜੇਬਾਂ ਸਨ ਕਮੀਜ਼ ਦੀਆਂ, ਇੱਕ ਜੇਬ ਦੇ ਅੰਦਰ ਉਹਨੇ ਮਠਿਆਈ ਜ਼ਹਿਰ ਵਾਲੀ ਭਰ ਕੇ ਦੇ ਦਿੱਤੀ, ਨਾਲ ਸਮਝਾ ਦਿੱਤਾ ਜਿਹਦੇ ਵਿੱਚ ਜ਼ਹਿਰ ਨਹੀਂ ਤੂੰ ਆਪ ਖਾਈ ਤੇ ਜ਼ਹਿਰ ਵਾਲੀ ਜਿਹੜੀ ਮਠਿਆਈ ਹੈ ਇਹ ਹਰਗੋਬਿੰਦ ਨੂੰ ਦੇ ਦੇਈ। ਪਰ ਕੇਸਰ ਸਿੰਘ ਛਿੱਬਰ ਨੇ ਕੇਵਲ ਲਿਖਿਆ, ਕਹਿੰਦੇ ਨੇ ਉਹ ਬੱਚੇ ਨੂੰ ਭੁਲੇਖਾ ਲੱਗ ਗਿਆ, ਵਿਚਾਰਾ ਜ਼ਹਿਰ ਵਾਲੀ ਮਿਠਾਈ ਆਪ ਖਾ ਗਿਆ ਤੇ ਗੁਰੂ ਹਰਗੋਬਿੰਦ ਫਿਰ ਨਵਾਂ ਨਰੂਪ ਹੈ। 3 ਤਾਂ ਸਾਰੇ ਵਿਦਵਾਨ ਮੰਨਦੇ ਨੇ। ਜਦੋਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਪੜ੍ਹਨੇ ਆ, ਸਿੱਖ ਕਹਿੰਦੇ ਨੇ ਦਾਤਾ ਕਿ ਪਿਰਥੀਏ ਨੇ 3 ਖੂਨੀ ਵਾਰ ਕੀਤੇ ਨੇ ਤੇ ਮੇਰਾ ਗੁਰੂ ਅਰਜਨ ਦੇਵ ਉਸ ਅਕਾਲ ਦੇ ਸ਼ੁਕਰ ਵੀ ਜੁੜ ਜਾਂਦਾ, ਸਿੱਖੋ ਘਬਰਾਓ ਨਾ, ਬਸ ਬਾਣੀ ਦੀ ਟੇਕ ਲੈ ਕੇ ਰੱਖਿਓ, 3 ਨਹੀਂ ਭਾਵੇਂ 3 ਕਰੋੜ ਵੀ ਇਹ ਵਾਰ ਕਰਦਾ, ਪਰ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਾਕਾ ਕੋਏ, ਸਾਹਿਬ ਕੀ ਸੇਵਕ ਰਹਿ ਸ਼ਰਨਾਈ, ਆਪੇ ਬਖਸ਼ੇ ਦੇਵ ਡਿਆਈ, ਤਿਸ ਤੇ ਉਪਰ ਨਾਹੀ ਕੋਏ। ਜਿਸ ਗੁਰੂ ਹਰਗੋਬਿੰਦ ਨੂੰ ਮੇਰੇ ਅਕਾਲ ਪੁਰਖ ਨੇ ਭੇਜਿਆ ਉਸ ਵਾਹਿਗੁਰੂ ਤੋਂ ਵੱਧ ਤਾਕਤ ਕੋਲ ਕਿਸੇ ਕੋਲ ਨਹੀਂ, ਤਿਸ ਤੇ ਉਪਰ ਨਾਹੀ ਕੋਏ,
1: ਕੌਣ ਡਰੈ ਡਰ ਕਿਸ ਕਾ ਹੋਏ ਜੇ ਕਿਹਾ ਮਹਾਰਾਜ ਦੁੱਖ ਸਾਹਿਬ ਕਹਿੰਦੇ ਨੇ ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਸਹਿਬ ਬਾਣੀ ਵਿੱਚ ਕਹਿੰਦੇ ਨੇ ਕੋਈ ਬਾਤ ਨਹੀਂ ਜੇ ਵਾਰ ਕਰਦਾ ਪਰ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਵਾਹਿਗੁਰੂ ਆਪਣੇ ਬਿਰਦ ਬਾਣੀ ਦੀ ਲਾਜ ਰੱਖਦਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬਚਪਨ ਵਿੱਚ ਇਹਨਾਂ ਉੱਪਰ ਚੇਚਕ ਨੇ ਸ਼ੀਤਲਾ ਨੇ ਵਾਰ ਕੀਤਾ ਜਿਹਨੂੰ ਆਮ ਤੌਰ ਤੇ ਸ਼ੀਤਲਾ ਮਾਤਾ ਕਹਿੰਦੇ ਨੇ ਉਸ ਬਿਮਾਰੀ ਨੂੰ ਪਰ ਗੁਰੂ ਹਰਗੋਬਿੰਦ ਸਾਹਿਬ ਫਿਰ ਨਵਾਂ ਨਰੋਇਆ ਉਸ ਅਕਾਲ ਪੁਰਖ ਦੀ ਕਿਰਪਾ ਨਾਲ ਚੇਚਕਾ ਚੇਚਕ ਦੀ ਬਿਮਾਰੀ ਵੀ ਖਹਿੜਾ ਛੱਡ ਗਈ ਏ ਧੰਨ ਗੁਰੂ ਹਰਗੋਬਿੰਦ ਸਾਹਿਬ ਥੋੜੇ ਜੇ ਹੋਰ ਵੱਡੇ ਹੋਏ ਤੇ ਇਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਗਿਆ ਸਿੱਖ ਵਿਦਵਾਨ ਇਹ ਮੰਨਦੇ ਨੇ ਕਿ ਪੜ੍ਹਾਈ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਬਾਬਾ ਮਹਾਂਦੇਵ ਜੀ ਤੋਂ ਪੁੱਛਿਆ ਸੀ ਮੈਂ ਕੋਸ਼ਿਸ਼ ਕਰਨਾ ਸੰਖੇਪ ਵਿੱਚ ਗੁਰਦੇਵ ਦੇ ਜੀਵਨ ਨੂੰ ਬਿਆਨ ਕਰ ਜਾਵਾਂ ਵੈਸੇ ਉਹਦਾ ਜੀਵਨ ਬੇਅੰਤ ਏ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਪੜ੍ਹਾਈ ਦਾ ਪ੍ਰਬੰਧ ਕਰਨ ਲਈ ਬਾਬਾ ਮਹਾਂਦੇਵ ਜੀ ਤੋਂ ਪੁੱਛਿਆ ਤੇ ਉਹਨਾਂ ਨੇ ਇੱਕੋ ਗੱਲ ਕਹੀ ਸੀ ਗੁਰੂ ਅਰਜਨ ਦੇਵ ਨੂੰ ਭਰਾਵਾ ਬਾਬੇ ਬੁੱਢੇ ਨਾਲੋਂ ਵੱਧ ਲਿਆਕਤ ਕਿਸ ਦੇ ਕੋਲ ਏ ਉਹਦੇ ਨਾਲੋਂ ਸਿਆਣਾ ਸੂਝਵਾਨ ਕਿਹੜਾ ਤੇ ਜਦੋਂ ਬੀੜ ਸਾਹਿਬ ਤੋਂ ਬਾਬਾ ਬੁੱਢਾ ਜੀ ਨੂੰ ਬੁਲਾਇਆ ਸੀ ਤੇ ਬਾਬੇ ਬੁੱਢੇ ਨੇ ਇੱਕੋ ਹੀ ਸ਼ਬਦ ਕਿਹਾ ਸੀ ਸਤਿਗੁਰੂ ਮੈਂ ਤੇਰੇ ਪੁੱਤਰ ਨੂੰ ਪੜ੍ਹਾ ਸਕਣਾ ਮੈਂ ਤਾਂ ਤੇਰੀਆਂ ਮੱਝਾਂ

मीरी बादशाह दा चिन्ह अमर तो अमीर अमीर तो मीर इसे करके मीर बाबर शब्द वरत्या जांदा है मीर तैमूर शब्द वरत्या जांदा है अमीर दा संबंध दुनिया की सल्तनत नाले दुनिया के राज भाग नाले ते गुरु हरगोबिंद साहब ने एक तलवार एक कृपाण तां मीरी दी पाई ते दूजी कृपाण पाई साहब ने पीरी दी ते जे कोई पुछ लै भी चलो मीरी दी कृपाण तां शोभ दीए राजे महाराजे पांदे ने तख्त कलगी शोभ दीए ए मीरी दा चिन्ह पर तीरी वास्ते गुरुदेव ने शब्द तलवार क्यों वरत्या है रूहानियत दी थां ते भी साहब ने एक तलवार नूं प्रतीक बनाया इहदा कारण की गुरु ग्रंथ साहब ने पीरी दी तलवार दी गल पहला कीती है चेते रखना साहब दी बाणी कदी पढ़िए सतगुरु ने जिथे मीरी दी तलवार दी गल आपां पढ़ने आ उथे पीरी नूं रूहानियत नूं भी कृपाण नाल तुलना दिती गई है सवाल उठेगा कि पीरी दा ते तलवार दा की संबंध मीरी दा ते कृपाण दा संबंध हो सकदा है पर पीरी दा की संबंध ते गुरु ग्रंथ साहिब विच मुद्दा पहला पंजाब दी धरती ते पाक पटन विच रहण वाला एक सूफी संत पुकार उठिया सी कहिंदा दुनिया दे लोगो एक कृपाण तां बाहर है जिहड़ी सूरमे पकड़ के तुरदे ने मीर लोग कहन लगे एक कृपाण जिहड़ा नाम है रूहानियत दी खेड इस तरह जिवें तिखी धार ते चलना होवे ते उहने भी जिद्दन पीरी दा जिक्र कीता ते खंडा शब्द उहने भी वरत्या बाबे फरीद दा बचन आउंदा है कहिंदे ने वाट हमारी खरी उड़ीणी खन्यो तिखी बहुत पईणी कहन लगे खंडे नालों वध तिखी है एदा मतलब पीरी दी गल कर लग्या नहीं उन्होंने प्रतीक तलवार नू कृपाण नू खंडे नू वरते वाट हमारी खरी उड़ीणी खन्यो तिखी बहुत पईणी उस ऊपर है मार्ग मेरा शेख फरीदा पंथ संभार सवेरा गुरु अमरदास जी दी बाणी पढ़ी उन्होंने भी शब्द पीरी लई खंडा वरते है हजूर दे बचन ने भगतां की चाल निराली चाला निराली भगतां केरी दिखम मार्ग चलना लब लोभ अहंकार ता तृष्णा बहुत नाही बोलना ते जिन भगत दी चलन दी गल कही उदन भी कहन लगे खन्यो तिखी बालो निकी एत मार्ग जाना एदा मतलब तीरी ली शब्द साहब ने प्रतीक बाणी विच तलवार वरते है खंडा वरते है ते जदो सत्ते बलवंड नूं पढ़ने आ उन्हां ने पहली पौड़ी विच जिक्र ये कीता कहन लगे गुरु नानक साहब तेरे कोल एक रूहानियत दा खड़गे तेरे कोल पीरी दा खड़के ते जिदन भाई लैणा तेरे चरणा विच आया तू लैणे दे अंदरों जितने भी विकार ने औगण ने उन्हां नूं पीरी दी कृपाण दे नाल वढ के दूर कर दिता सते बलवंड ने शब्द वरत्या नौ करता कादर करे क्यों बोल होवे जोखीम दै दे गुणा सहत भैण भराव है पर रंगत दान पड़ीम दे नानक राज चलाया सच कोट सतानी नीम दै लैणे धरियों सत सिर कर सिपती अमृत पीम दै कहिंदे ने मत गुर आत्म देव दी खड़ग जोर प्राक हुआ जी दे उथां में शब्द ते खड़क वरते हैं कृपाण शब्द वरते हैं तीरी वास्ते भी गुरदेव ने कृपाण दी गल कीती कहन लगे खड़क जोर प्राक हुआ जी दे गुरु नानक साहब तू जी दान दिता अपनी पीरी दी तलवार नाल लोकां दे औगण कर दिते तीन प्रमाण साहब दा एक बचन तां असीं पढ़ने आ कि जौतो प्रेम खेलण का चाओ फिर धर तली गली मेरी आओ एदा भी संबंध पीरी दी कृपाण नाल मेरे कहण तो मुराद सतगुरु ने उस चिन्ह नूं प्रगट कर दिता है जिस चिन्ह दा जिक्र गुरु ग्रंथ साहब ने कीता है मीरी ते पीरी दीआं दो कृपाणां पाईआं मेरे गुरु हरगोबिंद साहब ने अकाल तख्त दी सिरजना कर दिती ते एक गल कह दिती सिखो अज तो बाद दुनिया दे तख्त वल मूह ना करिया जे ए झूठे तख्त तो कदी आस ना करियो तुहानू इंसाफ मिलेगा अज अदल सच दा इंसाफ झूठ सच दे नतारे अकाल तख्त ते होया अकाल तख्त बाबा बुढ़ा भाई गुरदास ते गुरु हरगोबिंद साहब ने बनाए सवेरे अमृत वेले दीवान गुरु हरगोबिंद साहब जी सच्चे पातशाह हरिमंदर साहब सजांदे ने ते शाम दे वेले मेरा दाता अकाल तख्त दे सामने मल अखाड़ा भी सी विद्वान ए भी कहिंदे ने उथे कुश्तियां कराईयां जांदियां ने शाम नू ढाडी वारा गाईयां जांदियां ने ते गुरु हरगोबिंद साहब आप सिखां नू शस्त्र विद्या सिखाण दे विच मोहरी।
साहब श्री गुरु हरगोबिंद साहब ने तख्त बनाया है, दो कृपाना पाईया ने मेरे गुरु हरगोबिंद साहब, उन्होंने फिर ग्वालियर के किले विच कैद भी किया गया। मैं स्टेप बाय स्टेप जीवन जीवन चलता है। इधर सतगुरु अमृतसर की धरती ते ने दिल्ली गए ने। कई सज्जन कहिंदे ने कि गुरु हरगोबिंद साहब इस करके गए, कवि संतोख सिंह ने जिक्र किया कि जहांगीर ते साढ़ सती सी, इस करके उन्हें कहा कि तेरे लिए कोई महापुरुष चलिया कटे ते तां तेरा ए रोग दूर हो सकदा है। एक गल चेते रखियो, गल्लां निर्मूल ने। कभी सिख इतिहास की तवारीख पन्ने पढ़ो, जिहड़ा ग्वालियर का किला सी ना, ये आम कैदियों लई नहीं, ये राजसी कैदियों का किला सी। इहदे विच केवल राजे महाराजे ही सियासी कैदी सन जिहड़े सन। वह जदों कोई इस ग्वालियर के किले विच आउंदा सी, उहदा पिंजर तां बाहर निकलदा सी, जिंदे जी कदी कोई बाहर नहीं सी निकलिया। कारण की, जिन्हां नूं एक वारी कैद करना, उहनां नूं भोजन दे विच जहर मिला के मिठा जिहा देना, ओदियां हड्डियां विच रज जाना, परत के मरण तो बाद ओदी लाश तां बाहर निकली, जिंदे जी कदी नहीं सी निकलिया। यही कारण कि 52 राजिया का जिक्र आउंदा है, आम बंदे का क्यों नहीं जिक्र आया। ग्वालियर का किला राजसी कैदियों वास्ते सी, ते एहो जी गलत नीति गुरु हरगोबिंद साहब नूं ग्वालियर के किले विच कैद किया गया। उत्थे साहब नूं भोजन दिता गया, दरोगा जिहड़ा सी ਉਹ ਭਾਵਣਾ ਵਾਲਾ ਸੀ। ਗੁਰੂ ਹਰਗੋਬਿੰਦ ਸਾਹਿਬ ਨੂੰ ਉਹਨੇ ਦੱਸ ਦਿੱਤਾ, ਦਾਤਿਆ ਇੱਥੇ ਭੋਜਨ ਵਿੱਚ ਜ਼ਹਿਰ ਮਿਲਾ ਕੇ ਦਿੰਦੇ ਨੇ। ਤੇ ਸਾਹਿਬ ਨੇ ਇੱਕ ਗੱਲ ਕਹੀ ਸੀ, ਮੈਂ ਕਿਲੇ ਦਾ ਭੋਜਨ ਪ੍ਰਵਾਨ ਨਹੀਂ ਕਰਨਾ, ਮੇਰਾ ਸਿੱਖ ਕਿਰਤ ਕਰੇਗਾ, ਬਾਹਰੋਂ ਕਿਰਤ ਕਰਕੇ ਜਿਹੜਾ ਭੋਜਨ ਤਿਆਰ ਕਰੇਗਾ, ਮੈਂ ਕੇਵਲ ਉਸ ਭੋਜਨ ਨੂੰ ਪ੍ਰਵਾਨ ਕਰਨਾ। ਸਤਿਗੁਰੂ ਗਵਾਲੀਅਰ ਦੇ ਕਿਲੇ ਵਿੱਚ ਨੇ, ਇੱਥੇ ਚੰਦੂ ਨੇ ਇੱਕ ਨਵੀਂ ਚਾਲ ਚੱਲੀ ਸੀ। ਉਹਨੇ ਇੱਕ ਜ਼ਹਿਰ ਦਾ ਚੋਲਾ ਤਿਆਰ ਕਰਾਇਆ ਸੀ। ਉਹਨੂੰ ਪਤਾ ਹੈ ਕਿ ਜਹਾਂਗੀਰ ਤੋਂ ਬਾਅਦ ਇਹਨਾਂ ਬਾਦਸ਼ਾਹਾਂ ਦਾ ਕੋਈ ਪਤਾ ਨਹੀਂ। ਜੇ ਜਹਾਂਗੀਰ ਨਾਲ ਗੁਰੂ ਹਰਗੋਬਿੰਦ ਸਾਹਿਬ ਦੀ ਸੁਲਾਹ ਹੋ ਗਈ, ਕਿਉਂਕਿ ਰਾਜਨੀਤਿਕ ਲੋਕਾਂ ਦੀ ਚਾਲ ਏ, ਕੰਮ ਕਢਾਓ ਪਰਤ ਕੇ ਉਹਨੂੰ ਵੀ ਦੁਨੀਆਂ ਤੋਂ ਉਹਦਾ ਵੀ ਕੂਚ ਕਰਾ ਦਿਓ। ਆ ਗੁਰੂ ਕਲਗੀ ਵਾਲੇ ਨੂੰ ਜਿੰਨਾ ਖੰਦਰ ਮਾਰਿਆ, ਸਿੱਖ ਤਵਾਰੀ ਕਹਿੰਦੀ ਏ ਕਿ ਇਹ ਸੂਬੇ ਸਰਹੰਦ ਦੇ ਭੇਜੇ ਹੋਏ ਪਠਾਨ ਸਨ, ਕਿਉਂਕਿ ਸੂਬੇ ਸਰਹੰਦ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਦੇ ਨਾਲ ਬੰਦਾ ਬਹਾਦਰ ਸ਼ਾਹ ਤਖ਼ਤ ਤੇ ਬੈਠ ਗਿਆ ਹੈ, ਤੇ ਜਿਹਦੇ ਪੁੱਤਰਾਂ ਨੂੰ ਮੈਂ ਕੋਹ ਕੇ ਸ਼ਹੀਦ ਕੀਤਾ ਹੈ। ਕਦੀ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਸਿੱਖ ਮੇਰੇ ਤੋਂ ਬਦਲਾ ਨਾ ਲੈ। ਇਹੀ ਕਾਰਨ ਉਹਨੇ ਸੋਚਿਆ, ਕਿਤਨਾ ਚੰਗਾ ਹੋਵੇ ਕਿ ਮੇਰੇ ਵੱਲ ਝਾਕਣ ਤੋਂ ਪਹਿਲਾਂ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਰਸਤੇ ਵਿੱਚ ਹਟਾ ਦਿਆਂ। ਖੈਰ, ਮੈਂ ਆਪਣੇ ਵਿਸ਼ੇ ਤੇ ਆਵਾਂ। ਚੰਦੂ ਨੇ ਇੱਕ ਪੋਸ਼ਾਕ ਭੇਜੀ ਏ, ਜਿਹੜੀ ਜ਼ਹਿਰ ਨਾਲ ਭਰੀ ਏ, ਜਿਹੜੀ ਪੋਸ਼ਾਕ ਪਾਉਣ ਦੇ ਨਾਲ ਕੋਈ ਵੀ ਪਾਏ ਤਾਂ ਉਹਦੀ ਮੌਤ ਹੋ ਜਾਂਦੀ ਏ। ਉਸ ਦਰੋਗੇ ਨੇ ਉਹ ਪੋਸ਼ਾਕ ਗੁਰਦੇਵ ਦੇ ਚਰਨਾਂ ਤੱਕ ਜਾਣ ਹੀ ਨਹੀਂ ਦਿੱਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਟੇਕੇ ਉਹਨੇ ਇੱਕੋ ਬੇਨਤੀ ਕੀਤੀ, ਦਾਤਿਆ ਮੈਂ ਇਸ ਕਿਲੇ ਦਾ ਦਰੋਗਾ ਤਾਂ ਜ਼ਰੂਰ ਹਾਂ, ਪਰ ਤੇਰੇ ਚਰਨਾਂ ਦਾ ਗੁਲਾਮ ਹਾਂ, ਤੂੰ ਕਿਰਪਾ ਕਰਕੇ ਮੈਨੂੰ ਜੀ ਦਾਨ ਦੇ ਦੇ। ਧੰਨ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿੱਚ ਰਹੇ। ਆਹ ਪਹਾੜੀ ਰਾਜੇ, ਮੈਂ ਕਈ ਵਾਰੀ ਅਰਜ਼ ਕੀਤੀ ਏ, ਜਿਹੜਾ ਭੀਮ ਚੰਦ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਲਈ ਕਈ ਤਰ੍ਹਾਂ ਦੇ ਛੜ ਯੰਤਰ ਰਚਦਾ, ਇਸ ਭੀਮ ਚੰਦ ਦਾ ਸੱਕਾ ਦਾਦਾ ਤਾਰਾ ਚੰਦ ਵੀ 52 ਰਾਜਿਆਂ ਵਿੱਚ ਉੱਥੇ ਕੈਦ ਸੀ। ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਇਹ ਵੀ ਉੱਥੇ ਸੀ। ਇਹਨਾਂ ਨੇ ਸਤਿਗੁਰੂ ਦੇ ਚਰਨ ਪਰਸੇ, ਉੱਥੇ ਸਵੇਰੇ ਸ਼ਾਮ ਬਾਣੀ ਦਾ ਪ੍ਰਵਾਹ ਚੱਲਿਆ। ਇਹਨਾਂ ਨੂੰ ਇੱਕ ਆਸ ਵੱਜ ਗਈ ਕਿ ਜੇ ਗੁਰੂ ਹਰਗੋਬਿੰਦ ਸਾਹਿਬ ਆ ਗਏ ਨਾ, ਤੇ ਅੱਜ ਤੋਂ ਬਾਅਦ ਸਾਨੂੰ ਇਹਨੇ ਕੈਦ ਨਹੀਂ ਰੱਖਣਾ। ਤੇ ਚਰਨ ਪਕੜ ਕੇ ਕਿਹਾ ਸੀ, ਸਤਿਗੁਰੂ ਜੇ ਤੂੰ ਇਸ ਕੈਦ ਵਿੱਚੋਂ ਜਦੋਂ ਨਿਕਲੇਗਾ ਸਾਨੂੰ ਕੱਢ ਕੇ ਲੈ ਜਾਈ, ਨਹੀਂ ਤੇ ਤੇਰੇ ਤੋਂ ਬਿਨਾਂ ਸਾਨੂੰ ਇਸੇ ਕੈਦ ਵਿੱਚੋਂ, ਇਸ ਕਿਲੇ ਵਿੱਚੋਂ ਕਿਸੇ ਨੇ ਕੱਢਣਾ ਨਹੀਂ। ਗੁਰੂ ਹਰਗੋਬਿੰਦ ਸਾਹਿਬ ਉੱਥੇ ਰਹੇ। ਤੇ ਸਿੱਖਾਂ ਵਿੱਚ ਇੱਕ ਨਵੀਂ ਰੀਤ ਚੱਲੀ, ਜਿੱਥੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਆਈਆਂ, ਅਕਾਲ ਤਖ਼ਤ ਬਣਿਆ, ਜਿੱਥੇ ਢਾਡੀ ਵਾਰਾਂ ਦਾ ਸਿੱਖੀ ਵਿੱਚ ਜਨਮ ਹੋਇਆ, ਉੱਥੇ ਬਾਬੇ ਬੁੱਢੇ ਨੇ ਚੌਂਕੀ ਆਰੰਭ ਕੀਤੀ, ਜਿਹਨੂੰ ਰੋਸ ਜਲੂਸ ਵੀ ਆਪਾਂ ਕਹਿੰਦੇ ਹਾਂ। ਵੈਸੇ ਮੈਂ ਵਿਚਾਰ ਕਰ ਚੁੱਕਾ ਵਾਂ ਪਹਿਲਾਂ ਵੀ ਇਹ, ਪਰ ਸਾਹਿਬ ਦੇ ਜੀਵਨ ਨਾਲ ਇਹ ਸੰਬੰਧਤ ਹੈ। ਬਾਬੇ ਬੁੱਢੇ ਨੇ ਹੱਥ ਵਿੱਚ ਮਿਸਾਲ ਲੈ ਕੇ ਗਵਾਲੀਅਰ ਦੇ ਕਿਲੇ ਤੱਕ ਗਿਆ। ਉਹਨੇ ਗਵਾਲੀਅਰ ਦੇ ਕਿਲੇ ਦੀ ਪਰਿਕਰਮਾ ਕੀਤੀ, ਤੇ ਜਦੋਂ ਕਿਸੇ ਹਕੂਮਤ ਨੇ ਪੁੱਛਣਾ ਕੌਣ, ਤੇ ਕਹਿਣਾ ਇੱਥੇ ਦੀਨ ਦੁਨੀ ਦਾ ਪਾਤਸ਼ਾਹ ਬੈਠਾ ਹੈ, ਮੀਰੀ ਪੀਰੀ ਦਾ ਮਾਲਕ ਬੈਠਾ ਹੈ, ਕੇਵਲ ਉਹਦੇ ਦਰਸ਼ਨ ਨਹੀਂ ਹੋਏ ਤਾਂ ਜਿਸ ਕਿਲੇ ਵਿੱਚ ਉਹਦਾ ਨਿਵਾਸ ਹੈ ਉਸ ਕਿਲੇ ਦੀਆਂ ਦੀਵਾਰਾਂ ਨੂੰ ਸਿਜਦਾ ਕਰਨਾ ਹੈ। ਕਿਉਂਕਿ ਸਿੱਖ ਦੀ ਭਾਵਨਾ ਹੈ
जिथे गुरु बह जाए ओ थां भागां वाली है। बाबे बुड्ढे ने चौंकी आरंभ की, गुरु हरगोबिंद साहिब बाहर निकले, बाबे बुड्ढे नू गलवकड़ी विच लिया ते एक बचन कीता, बाबा अज तो बाद तेरी चौंकी जुगो जुग अटाली। ते चेते रखी भावना वाले तुरनगे, जितनी देर तक चौंकी रहेगी ओनी देर तक मैं तेरी चौंकी विच आ पवां करांगा। हरिमंदर साहब अज भी ये बाबा बुड्ढा जी की चौंकी निकल दी है। एदा मतलब के हकूमत की हार है ते चौंकी अज भी पुकार के कह रही है कि दुनिया के लोगो किले विच कैद करन वाले बादशाह तां लद गए ने, पर गुरु की कड़ी हुई चौंकी जुगो जुग अटाले इनू कदी कोई मेज नहीं सकता। साहब ने चौंकियां आरंभ कराईया। गुरु हरगोबिंद साहब ग्वालियर के किले चो निकले ने ते ए 52 राजियां ने सतगुरु दियां तनियां पकड़ के इस किले तो बाहर आए। इन्हां ने एक अरदास कीती सी, दाता अज छड़ा जा ते लिखदा मकालब दुनिया दे लोको समझो, जिन्हां लोकां दे शरीर मुर्दा लाश बन जाने सन उन्हां ने गुरु हरगोबिंद साहब दा लड़ पकड़िया, उन्हें ग्वालियर दे किले दी कैद तो छुड़ा दिता। ते मकालब कहिंदा सिखा कदी तू भावना नाल गुरु के चोले दा लड़ पकड़ के देख, मेरा गुरु तेनू संसार दी कैद तो मुक्त करा देगा। उन्हें उसे शब्द कहा एक, फूटो आंडा भरम का मन भयो प्रगास, काटी बेरी पगां ते गुरकीनी बंद खलास, आवन जान रहो तप्त कड़ा है बुझ गया गुर शीतल नाम दियो। साहब ग्वालियर दे किले तो बाहर आए, मजनू दे टिले ते भी रुके सन। ए मजनू ओ नहीं जेड़ा लैला वाला है, ए मजनू ओ सी जेड़ा रब दे रंग विच रंगिया होया सी। गुरु नानक साहब ने भी एदे ते कृपा कीती। साहब गुरु हरगोबिंद साहब नाल फिर जहांगीर ने दोस्ती का हथ वधाया ते गुरु हरगोबिंद साहब कुछ एदा नाल समा रहे ने। आगरे गए, मैं एक अर्ज करनी है कि उस तख्त की कीमत सिखां दियां नजरां विच की है। एक पासे दुनिया का बादशाह, एक पासे दीन दुनी का पातशाह। गुरु हरगोबिंद साहब आगरे गए ने, गुरदेव दा ते जहांगीर दा तंबू बिल्कुल नेड़े नेड़े कैंप ने। ते कहिंदे ने एक सिख भावना वाला इस आगरे की घटना, साहब दे जीवन दियां घटनावां बड़ियां प्रेम नाल भिजियां ने। एक सिख आगरे की धरती ते रहिंदा है जिन्हों किसी सिख प्रचारक ने गुरु की बाणी नाल जोड़ दिता। वह बाणी नाल इन्ना कु अंदरों जुड़ गया, दिन रात गुरु नानक दे चरणा तो कुर्बान होन लगा। ते बस इको गल सी, विचारा घा खोतर के गुजारा करदा, घर विच दौलत नहीं ते मन विच आउंदा सतगुरु शब्द करके ता आनंद बड़ा मानना वा, अंदरों ता तेरी कृपा दे भंडारे खुले पए ने, पर कितने चंगे भाग होण जे किते इन्हां दीदियां नाल तेरे दीदार कर लवां। प्रिंसीपल गंगा सिंह लिखदे ने, सारा दिन घा खोतरना ते पल्ले एक टका बन छड्या के गरीब हां, अमृतसर जान जोगा खर्च नहीं, जे किते दातिया तू मेरे घर विच आ जाए, इस धरती ते आ जाए, आ टका तेरे चरणा विच रखांगा ते बैराग दे अथरू मैं सांभ के रखे ने, जेड़े मोतियां तो कीमती ने ए अथरू मैं तेरे चरणा तो फिदा करांगा कुर्बान करांगा। गुरु हरगोबिंद साहब आगरे गए ते किसे ने जाके दसिया, ओ सजना जिस गुरु दियां गल्लां तू हर एक नू सुनाने, जिदे प्रेम विच खुमारी विच तू मत होया बैठा है, ओ दाता इस आगरे दी धरती ते आई कि ओदे दर्शन करने जाएगा। ओदे रोम रोम विच गुरु की कृपा दी एक लहर दौड़ गई। उन्हें फिर सोचा हुण सतगुरु दे दर्शन करने ने ते भेटा की लैके जावां, घा उन्हें वढ़ना शुरू किया। सिख विद्वान कहिंदे ने जेड़ा तीला सुखा होना उन्हूं एक पासे करना, खरे घा दा तिनका तिनका इकट्ठा किया, ए मैं अपने गुरु दे घोड़े नूं भेट करांगा ते पल्ले नाल इक टका बने। ते कहिंदा दातिया ए टका तेरे चरणा विच रखांगा ते तेरे दर तो मैं अज झोलियां कृपा दियां भर के उठांगा। गुरु हरगोबिंद साहब दे कोल ए पहुंचे, सिर ते ए दे घा दी गांडे नाल कपड़े दे बन्निया टका है। ते सिख विद्वान कहिंदे ने देखो आम घाई दे मन विच बादशाह दी की कीमत है ते गुरु दे चरणा तो किन्ना ओ कुर्बान जांदा है। साहब दे दरबार तो पहुंचन तो पहला ओनू बादशाह जहांगीर दा तंबू दिस पिया, सोचिया के इन्हें भी कलगी लाई है,
ਇਹਦੇ ਕੋਲ ਵੀ ਘੋੜੇ ਨੇ, ਸ਼ਸਤਰ ਬਸਤਰ ਇਹਦੇ ਕੋਲ ਵੀ ਨੇ, ਲੋਕ ਦੱਸਦੇ ਨੇ ਗੁਰੂ ਹਰਗੋਬਿੰਦ ਸਾਹਿਬ ਕੋਲ ਵੀ ਇਹ ਕੋਜੇ। ਇਹ ਸਤਿਗੁਰੂ ਤਾਂ ਨਹੀਂ ਕਿਤੇ ਸੰਤਰੀ ਨੂੰ ਜਾ ਕੇ ਕਹਿੰਦਾ ਮੈਂ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ, ਤੇ ਸੰਤਰੀ ਨੇ ਕਹਿ ਦਿੱਤਾ ਨਹੀਂ ਤੂੰ ਪਾਤਸ਼ਾਹ ਨੂੰ ਮਿਲ ਨਹੀਂ ਸਕਦਾ। ਕਹਿੰਦਾ ਹੱਦ ਹੋ ਗਈ, ਉਹਦੇ ਦਰ ਤੇ ਤਾਂ ਗਰੀਬ ਨੂੰ ਵੀ ਆਵਾਜ਼ ਮਾਰ ਕੇ ਗਲੇ ਨਾਲ ਲਾਉਂਦਾ ਹੈ, ਤੂੰ ਕਿਵੇਂ ਰੋਕਣਾ ਪਿਆ। ਤੇ ਜਹਾਂਗੀਰ ਦੇਖਦਾ ਪਿਆ ਸੀ, ਉਹਨੇ ਕਹਿ ਦਿੱਤਾ ਸੰਤਰੀ ਨੂੰ ਇਹਨੂੰ ਅੱਗੇ ਆਉਣ ਦੇ, ਪਹਿਰੇਦਾਰ ਨੂੰ ਕਹਿ ਦਿੱਤਾ ਆਉਣ ਦੇ ਪਰਿਆਦੀ ਨੂੰ। ਤੇ ਸਿੱਖ ਗਿਆ, ਉਹਨੇ ਪ੍ਰੇਮ ਨਾਲ ਭਿੱਜ ਕੇ ਘਾਹ ਦੀ ਗੰਢ ਚਰਨਾਂ ਵਿੱਚ ਰੱਖ ਦਿੱਤੀ, ਜਹਾਂਗੀਰ ਦੇ ਪੈਰਾਂ ਵਿੱਚ ਰੱਖੀ, ਤੇ ਟਕਾ ਰੱਖ ਕੇ ਕਹਿੰਦਾ ਬਾਬ ਸਤਿਗੁਰੂ ਪਾਤਸ਼ਾਹ ਇੱਕ ਕਿਰਪਾ ਕਰਦੇ ਮੈਨੂੰ ਬਚਾ ਲੈ। ਜਹਾਂਗੀਰ ਕੰਬ ਗਿਆ ਜਦੋਂ ਪਾਤਸ਼ਾਹ ਸ਼ਬਦ ਸੁਣਿਆ, ਮਨ ਨੇ ਕਿਹਾ ਇਹ ਮੇਰੀ ਰਾਇਆ ਵਿੱਚ ਮੇਰਾ ਬੰਦਾ ਨਹੀਂ, ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਏ। ਕਹਿਣ ਲੱਗਾ ਦੱਸ ਤੈਨੂੰ ਕਿਹਦਾ ਡਰ ਏ? ਕਹਿੰਦਾ ਪਾਤਸ਼ਾਹ ਮਾਇਆ ਦੇ ਬੰਧਨਾਂ ਤੋਂ ਬਚਾਵੇ, ਜਮਾ ਦੇ ਭੈ ਨੂੰ ਦੂਰ ਕਰ ਦੇ, ਮੌਤ ਦਾ ਸਹਿਮ ਲਾ ਦੇ। ਤੇ ਬਾਦਸ਼ਾਹ ਜਹਾਂਗੀਰ ਕਹਿੰਦਾ ਭੋਲਿਆ ਮੈਂ ਤਾਂ ਆਪ ਅਜੇ ਤੱਕ ਮੁਕਤ ਨਹੀਂ ਹੋਇਆ, ਮੇਰੇ ਸਿਰ ਤੇ ਤਾਂ ਆਪ ਕਾਲ ਕੂਕਦਾ, ਮੌਤ ਸੁਣ ਕੇ ਮੇਰਾ ਅੰਦਰ ਕੰਬਦਾ ਪਿਆ, ਮੈਂ ਤੇਰੇ ਬੰਧਨ ਕਿਵੇਂ ਛੁਡਾ ਸਕਣਾ ਵਾ। ਤੇ ਸਿੱਖ ਨਜ਼ਰ ਭਰ ਕੇ ਕਹਿੰਦਾ ਤੂੰ ਪਾਤਸ਼ਾਹ ਨਹੀਂ? ਜਹਾਂਗੀਰ ਬੋਲ ਕੇ ਕਹਿੰਦਾ ਨਹੀਂ ਪਾਤਸ਼ਾਹ ਨਹੀਂ, ਮੈਂ ਬਾਦਸ਼ਾਹ। ਇਹਦਾ ਮਤਲਬ ਸਤਿਗੁਰੂ ਦੇ ਸਿੱਖ ਦੀ ਭਾਵਨਾ ਤੱਕੋ ਟਕਾ ਚੁੱਕਿਆ, ਘਾਹ ਦੀ ਗੰਢ ਲਈ, ਪਿਛਾ ਮੁੜਨ ਲੱਗਾ। ਤੇ ਜਹਾਂਗੀਰ ਨੇ ਬਾਂਹ ਪਕੜ ਕੇ ਕਿਹਾ, ਆਪਣੀ ਜੇਬ ਵਿੱਚੋਂ ਸੋਨੇ ਦੀਆਂ ਮੋਹਰਾਂ ਕੱਢੀਆਂ। ਕਹਿਣ ਲੱਗਾ ਝੋਲੀ ਕਰ, ਜੇ ਗੁਰੂ ਕੋਲ ਜਾਣਾ ਹੀ ਆ ਸੋਨੇ ਦੀਆਂ ਮੋਹਰਾਂ ਲੈ ਕੇ ਮੱਥਾ ਟੇਕ ਦੇਈ, ਪਰ ਟਕਾ ਤੇ ਘਾਹ ਦੀ ਗੰਢ ਨਾ ਚੁੱਕੀ, ਕਿਉਂਕਿ ਬਾਦਸ਼ਾਹ ਅੱਗੇ ਕੁਝ ਰੱਖ ਕੇ ਚੁੱਕ ਲੈਣਾ ਇਹ ਤੋਹੀਨ ਹੈ। ਤੇ ਸਿੱਖ ਨੇ ਇੱਕ ਗੱਲ ਕਹੀ ਸੀ, ਸੱਜਣਾ ਬਾਦਸ਼ਾਹਾਂ ਦੀਆਂ ਮੋਹਰਾਂ ਮੇਰੇ ਗੁਰੂ ਦਰ ਤੇ ਨਹੀਂ ਚੱਲਦੀਆਂ। ਕਹਿੰਦਾ ਕਿਉਂ? ਕਹਿੰਦਾ ਤ੍ਰਿਲੋਦੀ ਰਾਜ ਦਾ ਸਿੱਖਾ ਕਦੀ ਤੇਰੇ ਰਾਜ ਵੀ ਚੱਲ ਸਕਦਾ ਹੈ? ਜਹਾਂਗੀਰ ਨੇ ਇੱਕੋ ਗੱਲ ਕਹੀ ਸੀ, ਨਹੀਂ ਮੁਗਲਾਂ ਦੇ ਰਾਜ ਵਿੱਚ ਕੇਵਲ ਮੁਗਲਾਂ ਦਾ ਸਿੱਖਾ, ਲੋਧੀਆਂ ਦਾ ਨਹੀਂ। ਤੇ ਉਸ ਘਾਈ ਸਿੱਖ ਨੇ ਕਿਹਾ ਸੀ, ਬਾਦਸ਼ਾਹ ਜੇ ਲੋਧੀਆਂ ਦਾ ਸਿੱਕਾ ਮੁਗਲਾਂ ਦੇ ਰਾਜ ਵਿੱਚ ਨਹੀਂ ਚੱਲਦਾ, ਜਿਸ ਗੁਰੂ ਨਾਨਕ ਦੇ ਘਰ ਵਿੱਚ ਪ੍ਰੇਮ ਦਾ ਟਕਾ ਤੇ ਘਾਹ ਦੀ ਗੰਢ ਚੱਲਣੀ ਹੈ, ਉੱਥੇ ਤੇਰੇ ਹੀਰੇ ਮੋਤੀਆਂ ਦੀ ਕੋਈ ਕੀਮਤ ਨਹੀਂ। ਗੱਲ ਹੀਰੇ ਮੋਤੀਆਂ ਦੀ ਨਹੀਂ, ਮੇਰੇ ਅੰਦਰ ਦਾ ਪ੍ਰੇਮ ਹੈ। ਘਾਹ ਦੀ ਗੰਢ ਚੁੱਕੀ, ਟਕਾ ਟਕਾ ਲੈ ਕੇ ਤੁਰ ਪਿਆ। ਜਹਾਂਗੀਰ ਤੱਕਦਾ ਪਿਆ, ਗੁਰੂ ਹਰਗੋਬਿੰਦ ਸਾਹਿਬ ਆਪ ਅੱਗੇ ਨੰਗੇ ਚਰਨ ਆਉਂਦੇ ਪਏ ਨੇ, ਆਵਾਜ਼ ਦੇਖ ਕੇ ਕਹਿੰਦੇ ਨੇ ਲਿਆ ਸਿੱਖਾ ਆ ਮੈਨੂੰ ਘਾਹ ਦੀ ਗੰਢ ਚੁਕਾ ਦੇ। ਤੇ ਅੱਗੋ ਸਿੱਖ ਮਨ ਭਰ ਕੇ ਕਹਿੰਦਾ ਨਹੀਂ, ਅੱਗੇ ਮੈਂ ਭੁਲੇਖਾ ਖਾ ਗਿਆ, ਇਹ ਘਾਹ ਦੀ ਗੰਢ ਗੁਰੂ ਹਰਗੋਬਿੰਦ ਸਾਹਿਬ ਦੇ ਘੋੜਿਆਂ ਲਈਏ। ਤੇ ਸਤਿਗੁਰੂ ਕਹਿੰਦੇ ਨੇ ਸਿੱਖਾ ਮੈਂ ਵੀ ਉਸ ਘਰ ਦਾ ਦਾਸ ਹਾਂ, ਲਿਆ ਤੇਰੀ ਭਾਵਨਾ ਦੀ ਕਦਰ ਕਰਨਾ, ਇਹ ਘਾਹ ਦੀ ਗੰਢ ਮੈਨੂੰ ਚੁਕਾ ਦੇ, ਮੈਂ ਉਹਦੇ ਦਰ ਤੇ ਪਹੁੰਚਾ ਦਿਆਂਗਾ। ਸਿੱਖ ਘਾਹ ਦਿੰਦਾ ਨਹੀਂ। ਜਹਾਂਗੀਰ ਆਇਆ, ਕਹਿੰਦਾ ਉਹ ਸਿੱਖਾ ਜਿਸ ਪਾਤਸ਼ਾਹ ਦੇ ਦਰ ਤੇ ਤੂੰ ਆਇਆ, ਇਹ ਤਾਂ ਪਾਤਸ਼ਾਹ ਅੱਗੇ ਆ ਕੇ ਤੇਰੇ ਤੋਂ ਘਾਹ ਦੀ ਗੰਢ ਚੁੱਕਣ ਆਇਆ, ਇਹ ਤੇਰੇ ਤੋਂ ਘਾਹ ਮੰਗਦਾ। ਸਿੱਖ ਨੇ ਘਾਹ ਦੀ ਗੰਢ ਚਰਨਾਂ ਤੇ ਰੱਖੀ, ਆਪਣੇ ਨੇਤਰਾਂ ਦੇ ਨੀਰ ਨਾਲ ਸਤਿਗੁਰੂ ਦੇ ਚਰਨ ਧੋ ਦਿੱਤੇ। ਤੇ ਗੁਰੂ ਹਰਗੋਬਿੰਦ ਸਾਹਿਬ ਦੇ ਜਦੋਂ ਚਰਨਾਂ ਵਿੱਚ ਡਿੱਗਦਾ, ਤੇ ਸਿੱਖ ਵਿਦਵਾਨ ਕਹਿੰਦੇ ਨੇ, ਸਾਹਿਬ ਨੇ ਕਿਹਾ ਚਰਨਾਂ ਵਿੱਚ ਨਹੀਂ, ਤੇਰੇ ਵਰਗਿਆਂ ਨੂੰ ਤਾਂ ਥਾਂ ਮੈਂ ਆਪਣੇ ਸੀਨੇ ਵਿੱਚ ਦੇਣਾ ਹੁੰਦਾ। ਸਾਹਿਬ ਨੇ ਛਾਤੀ ਨਾਲ ਲਾਇਆ, ਕਹਿਣ ਲੱਗੇ ਕੁਝ ਮੰਗ, ਘਾਈ ਏ ਵੱਧਦਾ ਘਾ ਏ। ਹੱਥ ਜੋੜ ਕੇ ਕਹਿੰਦਾ ਬਸ ਇੱਕ ਕਿਰਪਾ ਕਰ ਦੇ, ਤੇਰੇ ਤੋਂ ਬਿਨਾਂ ਮੈਂ ਕਿਸੇ ਹੋਰ ਦੀ ਟੇਕ ਨਾ ਲਵਾਂ। ਹੁਣ ਇੱਕ ਪਾਸੇ ਦਿੱਲੀ ਦਾ ਬਾਦਸ਼ਾਹ ਹੋਵੇ, ਦੂਜੇ ਪਾਸੇ ਗੁਰੂ ਹੋਵੇ, ਉਹ ਬੰਦਾ ਜਿਹਦੇ ਘਰ ਵਿੱਚ ਇੱਕ ਵਕਤ ਦੀ ਰੋਟੀ ਵੀ ਘਾਹ ਵੇਚ ਕੇ ਪੱਕਦੀ ਹੋਵੇ, ਉਹ ਬਾਦਸ਼ਾਹ ਦੇ ਸਾਹਮਣੇ ਖਲੋ ਕੇ ਕਹਿ ਦੇ ਕਿ ਸਤਿਗੁਰੂ ਤੇਰੇ ਤੋਂ ਬਿਨਾਂ ਮੈਨੂੰ ਕਿਸੇ ਹੋਰ ਦੀ ਟੇਕ ਨਾ ਲੈਣੀ ਪਏ। ਗੁਰੂ ਹਰਗੋਬਿੰਦ ਸਾਹਿਬ ਨੇ ਮਿਹਰ ਕੀਤੀ, ਜਹਾਂਗੀਰ ਅੰਮ੍ਰਿਤਸਰ ਆਇਆ, ਨੂਰ ਜਹਾਂ ਵੀ ਨਾਲ ਆਈਏ। ਇੱਥੇ ਜਹਾਂਗੀਰ ਨੇ ਇੱਕ ਸਵਾਲ ਕੀਤਾ, ਗੁਰਬਿਲਾਸ ਪਾਤਸ਼ਾਹ ਛੇਵੀਂ ਵਿੱਚ, ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਸਾਡੇ ਮਨ ਤਾਰੇ ਦੀ ਤਰ੍ਹਾਂ ਥਿੜਕਦੇ ਨੇ। ਸਤਿਗੁਰੂ ਨੇ ਦੇਖੋ ਕਿਹੋ ਜਿਹਾ ਉਪਦੇਸ਼ ਦਿੱਤੇ, ਸਾਡੇ ਮਨ ਤਾਰੇ ਦੀ ਤਰ੍ਹਾਂ ਥਿੜਕਦੇ ਨੇ। ਤੇਰੇ ਘਰ ਦੌਲਤ ਦੀ ਕਮੀ ਨਹੀਂ, ਹੁਸਨ ਦੀ ਕਮੀ ਨਹੀਂ, ਪਰ ਕੀ ਤੇਰਾ ਮਨ ਕਦੀ ਭਟਕਿਆ ਨਹੀਂ ਹੁਸਨ ਤੇ ਦੌਲਤ ਨੂੰ ਦੇਖ ਕੇ?
ਤੇ ਸਾਹਿਬ ਨੇ ਇੱਕ ਗੱਲ ਕਹੀ ਸੀ, ਜਹਾਂਗੀਰ ਜਿਹਦੇ ਸਿਰ ਤੇ ਮੌਤ ਫੂਕਦੀ ਹੋਵੇ ਤੇ ਜਿਹਨੂੰ ਰੱਬ ਨੇ ਆਪਣੇ ਨਾਮ ਦੇ ਖਜ਼ਾਨੇ ਦੇ ਦਿੱਤੇ ਹੋਣ, ਉਹਦੀਆਂ ਅੱਖਾਂ ਕਦੀ ਬਾਹਰ ਦੀ ਸੁੰਦਰਤਾ ਵਿੱਚ ਭਰਮਦੀਆਂ ਨਹੀਂ। ਕਹਿਣ ਲੱਗੇ, ਸੁੰਦਰ ਬਣਾਉਣ ਵਾਲੇ ਵੱਲ ਤੱਕਣਾ ਵਾ, ਮੈਂ ਤਸਵੀਰ ਨੂੰ ਨਹੀਂ, ਚਿੱਤਰ ਨੂੰ ਨਹੀਂ, ਉਸ ਚਿੱਤਰ ਨੂੰ ਚਿੱਤਰਨ ਵਾਲੇ ਚਿੱਤੇਰੇ ਵੱਲ ਝਾਤੀ ਰੱਖਣਾ ਵਾ। ਇੱਥੇ ਮਾਤਾ ਗੰਗਾ ਜੀ ਦੇ ਚਰਨਾਂ ਵਿੱਚ ਜਹਾਂਗੀਰ ਝੁਕਿਆ ਤੇ ਇੱਕ ਗੱਲ ਮਾਂ ਨੇ ਕਹੀ ਸੀ, ਜਹਾਂਗੀਰ ਲੇਖੇ ਤਾਂ ਰੱਬ ਦੀ ਦਰਗਾਹ ਵਿੱਚ ਹੋਣੇ ਨੇ, ਖੁਦਾ ਕਰੇਗਾ ਇਨਸਾਫ ਝੂਠ ਕੀ ਤੇ ਸੱਚ ਕੀ ਸੀ। ਇੱਥੇ ਜਹਾਂਗੀਰ ਨੇ ਦਿੱਲੀ ਤੋਂ ਚੰਦੂ ਨੂੰ ਗੁਰਦੇਵ ਦੇ ਹਵਾਲੇ ਕਰ ਦਿੱਤਾ ਸੀ। ਸਾਹਿਬ ਨੇ ਇੱਥੋਂ ਗ੍ਰਿਫਤਾਰ ਕੀਤਾ, ਭਾਈ ਬਿਧੀ ਚੰਦ ਨੇ ਨੱਕ ਵਿੱਚ ਨਕੇਲ ਪਾ ਕੇ ਇਹਨੂੰ ਲਾਹੌਰ ਤੱਕ ਲੈ ਕੇ ਗਿਆ। ਖੈਰ ਮੈਂ ਅਰਜ਼ ਕਰਾਂ, ਗੁਰੂ ਹਰਗੋਬਿੰਦ ਸਾਹਿਬ ਇਹਨਾਂ ਕੋਲ ਨੂਰ ਜਹਾਂ ਵੀ ਆ ਕੇ ਝੁਕੀਏ। ਸਾਹਿਬ ਸੱਚੇ ਪਿਤਾ ਮਹਾਰਾਜ ਆਪ ਅੰਮ੍ਰਿਤਸਰ ਦੀ ਧਰਤੀ ਤੇ ਟਿਕ ਗਏ। ਬਾਦਸ਼ਾਹ ਜਹਾਂਗੀਰ ਦੀ ਮੌਤ ਹੋ ਗਈ ਏ। ਇਸ ਸੁਖੇਵੇਂ ਸਮੇਂ ਸਾਹਿਬ ਨੇ ਆਪਣੇ ਪਿਆਰਿਆਂ ਨੂੰ ਨਿਵਾਜਿਆ। ਪੀਲੀਭੀਤ ਗਏ, ਦਰੌਲੀ ਗਏ, ਭਾਈ ਸਾਧੂ ਰੂਪੇ ਨੂੰ ਨਿਵਾਜਿਆ, ਬੇਅੰਤ ਸਿੱਖਾਂ ਤੇ ਕਿਰਪਾ ਕੀਤੀ। ਇੱਥੇ ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਨੇ ਤੇ ਬਾਦਸ਼ਾਹ ਜਹਾਂਗੀਰ ਦੀ ਮੌਤ ਹੋ ਗਈ ਏ ਤੇ ਉਹਦਾ ਪੁੱਤਰ ਸ਼ਾਹਜਹਾਂ ਤਖ਼ਤ ਤੇ ਆਇਆ। ਇੱਧਰ ਗੁਰੂ ਹਰਗੋਬਿੰਦ ਸਾਹਿਬ ਪੂਰੀ ਤਿਆਰੀ ਕੀਤੀ ਏ। ਚਾਰ ਜੰਗਾਂ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਲੜੀਆਂ ਨੇ, ਚਾਰੇ ਜੰਗਾਂ ਵਿੱਚ ਜਿੱਤ ਹੋਈ ਏ। ਮੈਂ ਜੰਗਾਂ ਦਾ ਜ਼ਿਕਰ ਕਰਦਿਆਂ ਪਹਿਲੀ ਜੰਗ ਅੰਮ੍ਰਿਤਸਰ ਦੀ ਏ। ਇਸ ਜੰਗ ਦਾ ਕਾਰਨ ਕੀ? ਇੱਧਰੋਂ ਲਾਹੌਰ ਦੇ ਹਾਕਮ ਵੀ ਸ਼ਿਕਾਰ ਖੇਡਣ ਆਏ ਨੇ ਤੇ ਇੱਧਰੋਂ ਗੁਰੂ ਕੇ ਸਿੱਖ ਵੀ ਸ਼ਿਕਾਰ ਖੇਡਣ ਗਏ ਨੇ। ਲਾਹੌਰ ਦੇ ਹਾਕਮਾਂ ਦਾ ਬਾਜ ਗੁਰੂ ਕੇ ਸਿੱਖਾਂ ਦੇ ਹੱਥ ਵਿੱਚ ਆ ਗਿਆ। ਉਹਨਾਂ ਨੇ ਉਸ ਬਾਜ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਤੇ ਕਹਿੰਦੇ ਨੇ ਹਾਕਮ ਆਏ, ਬਾਜ ਖੋਹਣਾ ਚਾਹੁੰਦੇ ਨੇ। ਭਾਈ ਵੀਰ ਸਿੰਘ ਲਿਖਦੇ ਨੇ, ਸ਼ਿਕਾਰ ਦੀ ਇੱਕ ਨਿਯਮ ਇੱਕ ਰੀਤ ਏ ਕਿ ਜੇ ਕਿਸੇ ਕੋਲ ਉੱਡਦਾ ਪੰਛੀ ਕਿਤੇ ਕਾਬੂ ਆ ਜਾਏ ਉਹਦਾ ਹੱਕ ਏ। ਇਹਨਾਂ ਨੇ ਕਿਹਾ, ਸਾਡਾ ਬਾਜ ਵਾਪਸ ਕਰੋ ਤੇ ਸਤਿਗੁਰੂ ਕੇ ਸਿੱਖਾਂ ਨੇ ਇਨਕਾਰ ਕਰ ਦਿੱਤਾ। ਉਹਨਾਂ ਨੇ ਇੱਕ ਗੱਲ ਕਹੀ, ਤੁਹਾਨੂੰ ਪਤਾ ਨਹੀਂ ਕਿ ਤੁਸੀਂ ਬਾਦਸ਼ਾਹ ਦੀ ਰਾਇਆ ਹੋ, ਉਹਦੀ ਸਲਤਨਤ ਹੋ? ਅੱਗੋ ਸਿੱਖਾਂ ਨੇ ਆਵਾਜ਼ ਦੇ ਕੇ ਕਿਹਾ, ਨਹੀਂ, ਅਸੀਂ ਤਾਂ ਗੁਰੂ ਨਾਨਕ ਦੀ ਰਾਇਆ ਵਾਂ, ਨਾ ਕਿ ਕਿਸੇ ਦੁਨੀਆਂ ਦੇ ਬਾਦਸ਼ਾਹ ਦੀ। ਉਹਨੇ ਕਿਹਾ, ਜੰਗ ਦਾ ਪਤਾ ਜੇ? ਸਿੱਖਾਂ ਨੇ ਕਿਹਾ, ਅਸੀਂ ਤਾਂ ਕਿੰਨੇ ਦੇਰ ਦੀ ਤਿਆਰੀ ਕਰਕੇ ਬੈਠੇ ਹਾਂ, ਕੋਈ ਸਾਡੇ ਵੱਲ ਆਵੇ ਤਾਂ ਸਹੀ। ਬਾਜ ਲੈ ਕੇ ਵਾਪਸ ਆਏ, ਹਾਕਮ ਲਾਹੌਰ ਗਏ ਨੇ। ਉਹਨਾਂ ਨੇ ਮੁਖਲਿਸ ਖਾਨ ਨੂੰ ਜਾ ਕੇ ਇੱਕ ਗੱਲ ਕਹੀ ਸੀ, ਅੱਜ ਸਿੱਖਾਂ ਨੇ ਸਾਡਾ ਬਾਜ ਖੋਇਆ ਤੇ ਵਿਚਲਿਆਂ ਨੇ ਇੱਕ ਗੱਲ ਕਹੀ, ਜਿਨ੍ਹਾਂ ਨੇ ਅੱਜ ਬਾਜ ਖੋਇਆ ਇਹ ਕੱਲ ਨੂੰ ਤਾਜ ਨੂੰ ਵੀ ਹੱਥ ਪਾਣਗੇ। ਅੱਜ ਬਾਜ ਕੱਲ ਨੂੰ ਤਾਜ ਖੋਣਗੇ। ਪਹਿਲੀ ਲੜਾਈ ਦਾ ਕਾਰਨ ਕੇਵਲ ਇੱਕ ਬਾਜ ਸੀ। ਜੇ ਕੋਈ ਸਿਆਣਾ ਕਹਿ, ਲਓ ਜੀ ਇੱਕ ਪੰਛੀ ਪਿੱਛੇ ਲੜ ਪਏ, ਗੱਲ ਪੰਛੀ ਦੀ ਨਹੀਂ, ਗੱਲ ਜ਼ਮੀਰ ਦੀ ਸੁਤੰਤਰਤਾ ਦੀ ਏ, ਗੱਲ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਦੀ ਏ। ਉਧਰ ਹਾਕਮ ਹਜ਼ਾਰਾਂ ਦੀ ਤਾਦਾਦ ਵਿੱਚ ਆਏ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਹੈ ਕਿ ਬਾਜ ਲਿਆਂਦਾ ਹੋਇਆ ਹੁਣ ਕੰਮ ਖਾਲੀ ਜਾਣਾ ਨੇ। ਸਤਿਗੁਰੂ ਨੇ ਤਿਆਰੀ ਕੀਤੀ, ਜਿੱਥੇ ਪਿਪਲੀ ਸਾਹਿਬ ਅਸਥਾਨ ਏ ਇੱਥੇ ਨਾਕੇ ਲਾਏ ਨੇ। ਸਿੱਖਾਂ ਨੇ ਕਹਿ ਦਿੱਤਾ, ਮਹਾਰਾਜ ਕਿ ਹਾਕਮ ਚੜ ਕੇ ਆ ਗਿਆ। ਤੀਜੇ ਦਿਨ ਜਿਵੇਂ ਅੱਜ ਜਾਂਗੇ ਤੇ ਪਰਸੋਂ ਬੀਬੀ ਵੀਰੋ ਦੀ ਸ਼ਾਦੀ ਏ। ਸਤਿਗੁਰੂ ਨੇ ਆਪਣੇ ਸਿੱਖਾਂ ਨੂੰ ਭੇਜਿਆ, ਮੋਰਚੇ ਬਣਾ ਕੇ ਸਿੱਖ ਲੜੇ ਨੇ। ਚੇਤੇ ਰੱਖਿਓ, ਹਿੰਦੁਸਤਾਨ ਦੇ ਇਤਿਹਾਸ ਵਿੱਚ ਰਾਜੇ ਮਹਾਰਾਜੇ ਤਾਂ ਇੱਕ ਦੂਜੇ ਨਾਲ ਲੜਦੇ ਰਹੇ ਨੇ, ਪਰ ਇਹ ਪਹਿਲੀ ਲੜਾਈ ਸੀ ਕਿ ਆਮ ਜਨਤਾ ਜਾਗ ਉੱਠੇ ਤੇ ਹਕੂਮਤ ਦੇ ਬਰਖਿਲਾਫ ਲੜੇ। ਪਹਿਲੀ ਜੰਗ ਸੀ ਅੰਮ੍ਰਿਤਸਰ ਜੀ, ਜਦੋਂ ਦਬੇ ਹੋਏ ਲੋਕ ਉੱਠੇ ਨੇ ਤੇ ਬਾਦਸ਼ਾਹ ਦੇ ਵਿਰੁੱਧ ਉਹਨਾਂ ਨੇ ਸ਼ਸਤਰ ਚੁੱਕੇ। ਇੱਥੇ ਲੱਕੜ ਦੀ ਤੋਪ ਚੱਲੀ, ਮੇਰੇ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ ਵਿਦਵਾਨ ਕਹਿੰਦੇ ਨੇ 13 ਸਿੱਖ ਸ਼ਹੀਦ ਹੋਏ ਨੇ। ਕੋਈ 13 ਦੀ ਗਿਣਤੀ ਕਰਦਾ, ਕੋਈ ਵੱਧ ਕਰਦਾ। ਜਦੋਂ ਸਤਿਗੁਰੂ ਜਿੱਤ ਗਏ ਨੇ, ਸਾਰੇ ਪਰਿਵਾਰ ਨੂੰ ਚਬਾਲ ਭੇਜ ਦਿੱਤਾ ਭਾਈ ਲੰਗਾਹ ਦੇ ਕੋਲ। ਉਸ ਢਿੱਲੋ ਸਰਦਾਰ ਦੀ ਬੜੀ ਵੱਡੀ ਕੁਰਬਾਨੀ ਏ। ਉਹਦੇ ਖਾਨਦਾਨ ਦੇ ਵਿੱਚੋਂ ਬਘੇਲ ਸਿੰਘ ਹੋਇਆ, ਜਿਨ੍ਹੇ ਦਿੱਲੀ ਲਾਲ ਕਿਲ੍ਹੇ ਤੇ ਕੇਸਰੀ ਨਿਸ਼ਾਨ ਚੁਲਾਇਆ, ਉਹਨੇ ਆਪਣੇ ਘਰ ਰੱਖਿਆ। ਅੱਜ ਉਹ ਅਸਥਾਨ ਏ ਚਬਾਲ, ਜਿੱਥੇ ਬੀਬੀ ਵੀਰੋ ਦਾ ਆਨੰਦ ਕਾਰਜ ਕੀਤਾ ਗਿਆ, ਲਾਵਾਂ ਕੀਤੀਆਂ ਗਈਆਂ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਜੰਗ ਜਿੱਤੀ, ਫਿਰ ਆਪਣੇ ਸ਼ਹੀਦ ਸਿੱਖਾਂ ਦੇ ਕੋਲ ਗਏ ਨੇ। ਇੱਕ ਇੱਕ ਸਿੱਖ ਦੇ ਚਿਹਰੇ ਨੂੰ ਪੂੰਝਿਆ ਤੇ ਪਿਆਰ ਨਾਲ ਭਿੱਜ ਕੇ ਕਿਹਾ, ਪਿਆਰਿਓ ਸੱਚਖੰਡ ਪ੍ਰਵਾਨ ਤੁਰੇ ਜਾਂਦੇ ਨੇ। ਕਈ ਵਿਦਵਾਨਾਂ ਨੇ ਇਹਦਾ ਜ਼ਿਕਰ ਨਹੀਂ ਕੀਤਾ, ਪਰ ਮੇਰਾ ਗੁਰੂ ਕੈਸੀ ਕਿਰਪਾ ਕਰਦਾ,
अचिनचेत लाशां दे विचों आवाज सुनाई दिती है, कोई खूंगरां भरदा ते नाले नाल कही जांदा वाहिगुरु वाहिगुरु। सतगुरु आवाज नू देख के रुके ने, खब्बे हथ की तकदे ने। गुरु दे प्रेम विच भिजा सिख भाई मोहन जमीन ते पिया, ते ओदे मुख विचों गुरु गुरु की आवाज पई आउंदी है। भाई मोहन ओ शरीर ओदा लत पाते खून दे नाल जदों खब्बे इनू टकिया, ते सज्जों एक होर आवाज आई वाहिगुरु। ते जदों साहब ने उधर ध्यान किया ते ओ भाई गोपाल पिया होया। ये साडी तवारीख है। कहिंदे ने गुरु हरगोबिंद साहब ने दोनां दे चेहरे पूंजे ने इकट्ठियां नूं, एक नूं खब्बे पासे एक नूं सज्जे पासे पा अपनी गोद विच रख लिया। ते आवाज देख के कहिंदे ने बेटा मोहन, भाई गोपाल अपने नेत्र तां खोलो, देख बेटा तुहानूं कौन लैण आया है, मैं तुहानूं अपनी गोद विच रखिया है। ते जदों दोनां ने अखां खोलियां ते दोनां दे नेत्र भर आए, जबान विचों आवाज नहीं निकली। ते साहब ने कहा मोहन गोपाल तुसी कर्म खंड विच पहुंचे हो, क्योंकि कर्म खंड विच केवल सूरमियां नूं थाए, कायर ते बुझ दिल कदी कर्म खंड विच पहुंच नहीं सकते। साहब ने बाणी विच कहा कर्म खंड की बाणी जोर, तिथे होर ना कोई होर, तिथे जोध महाबल सूर, उथे सूरमे पहुंचदे ने। बेटा कुछ मंगो ता सही। ते भाई गोपाल ने हाथ जोड़ लै, कहन लगा सतगुरु जो कुछ तेरे दर तो मंगिया सी ओ कुछ ता झोली विच पा दिते, होर तेरे दर तो की मंगिए। साहब ने पुछया की मंगिया सी, आखदा सतगुरु दोनों जने असी इकट्ठे संगत विच बैठ के बाणी सुनदे सां, इकट्ठे शस्त्र विद्या दा अभ्यास करदे सां, इकट्ठे तेरे लंगर दी सेवा करदे सां, ते एक दिन साडे दोनों दा मन बनिया, रह रात तो बाद अरदास कीती सी सतगुरु एक मेहर करी, जिदन दुनिया तो जाइए ओदन भी इकट्ठे जाइए, ते जदों तुर लगीए ओदन गुरु हरगोबिंद साहब तू अपने हथी सानू दुनिया तो विदया करदा हो। कहिंदे साडी अरदास नू भाग लगा, गुरु हरगोबिंद साहब ने दोनों दे शीश घुट के अपने सीने न लाए, ते साहब ने आशीष दिती बेटा जाओ जीवन मरण तो मुक्त हो गए। भगवान दास केरड़ चंदू दा रिश्तेदार सी, ए नहीं सी गुरु हरगोबिंद साहब नू प्रवान करदा, ए आया इन्हें रोकया। गुरु हरगोबिंद साहब ने कहा भी तू बाज आ जा, एवें अप शब्द बोलना। कहिंदे ने बाज किथे आवे, इन्हें कुछ लोग इकट्ठे कर ले। कहिंदा देखो साडे वर्गा खत्री शब्द वरते ने किड्डे भैड़े, साडे वर्गा खत्री पुत्र धियां ने घर वालियां ने गुरु बनिया फिरदा। कहिंदा आओ हल्ला करिए इहदे पल्ले कीए, इह गुरु बनिया फिरदा साडे वर्गा आम बंदा। ते सिखां ने कहिंदे ने इस मनुख दी जबान टिकी ना, इहने गुरु नानक साहिब दी शान दे खिलाफ बोलिया, ते गुरु का सिख उठिया, उन्हें कृपान लैके चटका के एक पासे चा कीता, इहदे शरीर नूं जल प्रवाह कर दिता, दरिया दे अंदर रोड़ दिता। जदों इहदे पुत्र रतन चंद नूं पता लगा ओ जलंधर पहुंचे, उन्हें जाके अपनी फरियाद कीती, इधरों एदा पुत्र रतन चंद ते चंदू दा पुत्र करम चंद, इन्हां दोनां ने फौज चाड़ के लियांदी। गुरु हरगोबिंद साहब ने दूजी जंग लड़ी, ते दूजी जंग विच भी मेरे गुरुदेव दी जित होई। तीजी जंग जिहड़ी है नथाणे दी ढाब दी है, गुरु के सिख भाई दयाल सिंह हरी दो घोड़े लैके आए, एक दा नाम दिलबाग सी एक दा नाम गुलबाग सी। जदों ये घोड़े लैके लाहौर दी धरती ते आए, उथे बकरीद दा मेला सी, ते उथों दे हाकम ने घोड़े खोले ने, इन्हां आ के फरियाद कीती सतगुरु साडे तो धक्के नाल घोड़े खोए, असी दो घोड़े तेरी खातर लैके आए। साहब ने हस के कहा तुहाडे पहुंच गए, हुण असी अगो अपने आप ही लै आवांगे। भाई बिधी चंद पहला घोड़ा ढाही बन के लियाया, ते जदों घोड़ा लैके आया ते गुरु हरगोबिंद साहब ने एदे ते चार बख्शां कीतियां सन, ते इन्हें मंगिया सी कि सतगुरु का अंग साध का संग नाम का रंग निश्चा अपहंग। दूजा घोड़ा ज्योतिषी बन के लियाया, ते जदों लैके पहुंचया तुरन लगिया चाबियां अपने कोल सन, ते दरोगे नूं किले दे उस मालक नूं इक गल कह के आया सी मैं गुरु हरगोबिंद साहब दा सिख हां, सतगुरु गुरु हरगोबिंद साहब दा पहला घोड़ा ढाही बन के लगिया,
ਦੂਸਰਾ ਘੋੜਾ ਜੋਤੀ ਬਣ ਕੇ ਲਗਿਆ। ਅੱਜ ਮੈਂ ਦਰਿਆ ਵਿੱਚ ਛਾਲ ਮਾਰ ਕੇ ਇਹ ਘੋੜਾ ਦੂਜਾ ਲੈ ਕੇ ਚੱਲਾ। ਜੇ ਤੁਹਾਡੇ ਕੋਲ ਦਮ ਹੈ ਮਾਲਵੇ ਦੀ ਧਰਤੀ ਤੇ ਆਇਓ, ਮੇਰਾ ਗੁਰੂ ਹਰਗੋਬਿੰਦ ਤੁਹਾਡੀ ਇੰਤਜ਼ਾਰ ਕਰਦਾ ਹੋਵੇਗਾ। ਦੇਖੋ ਕੈਸੀ ਨਿਡਰਤਾ ਹੈ। ਸਾਹਿਬ ਕੋਲ ਜਦੋਂ ਘੋੜਾ ਲੈ ਕੇ ਗਿਆ ਤੇ ਸਤਿਗੁਰੂ ਅੱਗੋਂ ਲੈਣ ਆਏ, ਕਹਿਣ ਲੱਗੇ ਬਿਧੀ ਚੰਦ ਕੁਝ ਮੰਗ। ਇੱਥੇ ਬਿਧੀ ਚੰਦ ਨੇ ਕਿਹਾ ਸੀ ਦਾਤਿਆ ਕਿਸੇ ਚੀਜ਼ ਦੀ ਕਮੀ ਨਹੀਂ, ਪਰ ਸਾਹਿਬ ਨੇ ਕਿਹਾ ਅੱਗੇ ਚਾਰ ਬਚਨ ਤੂੰ ਮੰਗੇ ਸਨ, ਸਤਿਗੁਰੂ ਕਾ ਅੰਗ, ਸਾਧ ਕਾ ਸੰਗ, ਨਾਮ ਕਾ ਰੰਗ, ਨਿਸ਼ਚਾ ਅਭੰਗ। ਕਹਿਣ ਲੱਗੇ ਆ ਭਾਈ ਬਿਧੀ ਚੰਦਾ, ਅੱਜ ਤੋਂ ਬਾਅਦ ਬਿਧੀ ਚੰਦ ਛੀਨਾ, ਗੁਰੂ ਕਾ ਸੀਨਾ, ਪ੍ਰੇਮ ਭਗਤ ਭੀਨਾ। ਤੇ ਨਾਲ ਤੀਜਾ ਬਚਨ ਕਿਹਾ ਕਿਤ ਕਦੇ ਕਮੀ ਨਾ ਹੈ। ਤੇ ਬਿਧੀ ਚੰਦ ਨੇ ਹੱਥ ਜੋੜ ਕੇ ਕਿਹਾ ਇੱਕ ਕਿਰਪਾ ਹੋਰ ਕਰ ਦੇ, ਅੱਜ ਤੋਂ ਬਾਅਦ ਮੰਗਣ ਵਾਲੀ ਬਿਰਤੀ ਖਤਮ ਹੋ ਜਾਏ। ਸਾਹਿਬ ਨੇ ਨਿਵਾਜਿਆ। ਇੱਥੇ ਤੀਜੀ ਜੰਗ ਹੋਈ। ਮੇਰੇ ਗੁਰਦੇਵ ਇਸ ਜੰਗ ਦੇ ਵਿੱਚ ਵੀ ਜਿੱਤੇ ਨੇ, ਸਤਿਗੁਰੂ ਨੇ ਇਸ ਜੰਗ ਦੇ ਅੰਦਰ ਵੀ ਫਤਿਹ ਪਾਈ। ਸਾਹਿਬ ਜੀ ਕਰਤਾਰਪੁਰ ਆਏ ਨੇ, ਮੇਰੇ ਗੁਰੂ ਨੇ ਵਸਣਾ ਦੱਸਿਆ, ਉਜੜਨਾ ਨਹੀਂ, ਆਪ ਨਗਰ ਵਸਾਏ ਨੇ, ਸਿੱਖਾਂ ਨੂੰ ਵਸਣ ਦੀ ਗੱਲ ਕਹੀ। ਸਤਿਗੁਰੂ ਨੇ ਕਰਤਾਰਪੁਰ, ਗੋਇੰਦਵਾਲ, ਅੰਮ੍ਰਿਤਸਰ, ਉਸ ਤੋਂ ਇਲਾਵਾ ਸ੍ਰੀ ਹਰਗੋਬਿੰਦਪੁਰਾ, ਕੀਰਤਪੁਰ ਸਾਹਿਬ, ਸਤਿਗੁਰੂ ਕਰਤਾਰਪੁਰ ਦੀ ਧਰਤੀ ਆਏ ਜਿੱਥੇ ਚੌਥੀ ਜੰਗ ਹੋਈ ਹੈ। ਇੱਕ ਮੈਂ ਅਰਜ਼ ਕਰਾਂ, ਪਹਿਲੀ ਜੰਗ ਜਿਹੜੀ ਅੰਮ੍ਰਿਤਸਰ ਦੀ ਹੋਈ ਹੈ, ਮੈਂ ਸਿਰਫ ਪੰਛੀ ਝਾਤ ਨਿਕਲਣਾ ਪਿਆ ਵਾਂ ਇਸ ਇਤਿਹਾਸ ਵਿੱਚੋਂ, ਕਈ ਗੱਲਾਂ ਇਹਦੀਆਂ ਮੈਂ ਛੱਡਣਾ ਪਿਆ ਵਾਂ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲੀ ਜੰਗ ਜਿਹੜੀ ਲੜੀ, ਇਹਦੇ ਵਿੱਚ ਇੱਕ ਪਠਾਨ ਸੀ ਪੈਂਦੇ ਖਾਂ, ਤੁਸੀਂ ਸਭ ਉਹਦੇ ਨਾਂ ਤੋਂ ਜਾਣੂ, ਕਰਤਾਰਪੁਰ ਦੇ ਨੇੜੇ ਰਹਿਣ ਵਾਲਾ ਯਤੀਮ ਸੀ, ਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆਇਆ ਤੇ ਸਾਹਿਬ ਨੇ ਆਪਣੇ ਪੁੱਤਰਾਂ ਦੀ ਤਰ੍ਹਾਂ ਪਾਲਿਆ। ਜੇ ਆਪਣੇ ਪੁੱਤਰਾਂ ਦੀ ਪੁਸ਼ਾਕ ਬਣਾਉਣੀ ਇੱਕ ਪੈਂਦੇ ਖਾਂ ਲਈ, ਜੇ ਕੀਮਤੀ ਕਿ ਭੋਜਨ ਤਿਆਰ ਕਰਨਾ ਪੈਂਦੇ ਖਾਂ ਲਈ, ਆਪਣੇ ਕੋਲੋਂ ਦੁੱਧ ਘਿਓ ਦੀ ਇਹਨੂੰ ਕਮੀ ਨਾ ਰਹਿਣ ਦਿੱਤੀ। ਤੇ ਸਿੱਖ ਵਿਦਵਾਨ ਕਹਿੰਦੇ ਨੇ ਇਹ ਇੰਨਾ ਤਕੜਾ ਸੀ ਪੈਂਦੇ ਖਾਂ, ਪੱਕੀ ਜ਼ਮੀਨ ਤੇ ਤੁਰਦਾ ਸੀ ਤੇ ਜ਼ਮੀਨ ਤੇ ਟੋਏ ਪੈ ਜਾਂਦੇ ਸਨ। ਆਹ ਸਿੱਕਾ ਆਪਾਂ ਵਹਿੰਦੇ ਹਾਂ ਨਾ, ਹੱਥ ਦੀ ਤਲੀ ਤੇ ਸਿੱਕਾ ਰੱਖਣਾ ਤੇ ਅੰਗੂਠੇ ਨਾਲ ਮਸਲਣਾ ਤੇ ਸਿੱਕੇ ਦੇ ਉੱਪਰ ਦੇ ਜਿਹੜੇ ਨਿਸ਼ਾਨ ਨੇ ਉਹਨਾਂ ਨੂੰ ਮਿਟਾ ਦਿੰਦਾ ਸੀ, ਤੇ ਅਸਵਾਰ ਭੱਜੀ ਜਾਣਾ, ਘੋੜਾ ਪੂਰੀ ਰਫਤਾਰ ਤੇ ਜਾਣਾ, ਇਹਨੇ ਇੱਕੋ ਦਮ ਸਿਰ ਥੱਲੇ ਡਾਹ ਕੇ ਘੋੜੇ ਨੂੰ ਹੱਥਾਂ ਤੇ ਚੁੱਕ ਕੇ ਇੰਜ ਸੱਟਣਾ ਜਿਵੇਂ ਕੋਈ ਪੰਡ ਤੋੜ ਕੇ ਜ਼ਮੀਨ ਤੇ ਸੱਟਦਾ ਹੋਵੇ। ਤੇ ਜਦੋਂ ਕਿਤੇ ਦੋ ਸਾਣ ਭਿੜਦੇ ਹੋਣੇ, ਬੜਾ ਬਹਾਦਰ ਸੀ, ਦੋ ਸਾਣ ਭਿੜਦੇ ਹੋਣੇ ਤੇ ਇਹਨੇ ਭਿੜਦੇ ਸਾਨਾਂ ਨੂੰ ਸੱਜੇ ਖੱਬੇ ਹੱਥ ਨਾਲ ਸਿੰਘਾਂ ਤੋਂ ਪਕੜ ਕੇ ਭੁਆ ਕੇ ਪਰਾ ਸੜ ਦਿੰਦਾ ਹੁੰਦਾ ਸੀ। ਪਰ ਜਦੋਂ ਕੁਸ਼ਤੀ ਲੜਨੀ, ਇੱਕ ਭਾਈ ਬਿਧੀ ਚੰਦ ਤੇ ਦੂਸਰਾ ਗੁਰੂ ਹਰਗੋਬਿੰਦ ਸਾਹਿਬ ਨੂੰ ਢਾਂਦਾ ਸੀ, ਨਹੀਂ ਤੇ ਛੇਤੀ ਕਿਤੇ ਕਿਸੇ ਬੰਦੇ ਤੋਂ ਧਸਦਾ ਨਹੀਂ ਸੀ ਹੁੰਦਾ, ਇਹਦੀ ਪਿੱਠ ਨਹੀਂ ਸੀ ਲੱਗਦੀ, ਇਹਨੇ ਪਿੱਠ ਲਾਣੀ। ਪਰ ਗੁਰੂ ਹਰਗੋਬਿੰਦ ਸਾਹਿਬ ਮੈਂ ਜਿਸ ਤਰੀਕੇ ਨਾਲ ਪੜ੍ਹਿਆ, ਹੋ ਸਕਦਾ ਤੁਹਾਨੂੰ ਜਾਣਕਾਰੀ ਵੱਧ ਹੋਵੇ, ਦਾਵਾ ਨਹੀਂ, ਗੁਰੂ ਹਰਗੋਬਿੰਦ ਸਾਹਿਬ ਨੇ ਇਹਨੂੰ ਅਕਸਰ ਅਖਾੜੇ ਵਿੱਚ ਢਾਣਾ ਤੇ ਜਾਂ ਭਾਈ ਸਾਹਿਬ ਭਾਈ ਬਿਧੀ ਚੰਦ ਪੈਂਦੇ ਦੀ ਪਿੱਠ ਲਾਉਂਦੇ ਸਨ। ਸਾਹਿਬ ਨੇ ਯਤੀਮ ਜਾਣ ਕੇ ਪਾਲਿਆ। ਹੁਣ ਦੇਖੋ ਮੇਰੇ ਗੁਰੂ ਦੇ ਅੰਦਰ ਦੀ ਵਿਸ਼ਾਲਤਾ। ਇੱਥੇ ਕੋਈ ਅੱਲਾ ਕਹਿ ਲੈ, ਕੋਈ ਰਾਮ ਕਹਿ ਲੈ, ਕੋਈ ਰਹੀਮ ਕਹਿ ਲੈ, ਇੱਥੇ ਸ਼ਬਦਾਂ ਦੀ ਪਾਬੰਦੀ ਪਿੱਛੇ ਈਰਖਾ ਨਹੀਂ। ਪੈਂਦੇ ਖਾਂ ਨੇ ਅੰਮ੍ਰਿਤਸਰ ਦੀ ਜੰਗ ਵਿੱਚ ਰੱਜ ਕੇ ਕਮਸ਼ਾਨ ਯੁੱਧ ਵਿੱਚ ਆਪਣੇ ਆਪ ਨੂੰ ਤਿਆਰ ਕਰਕੇ ਸਾਹਿਬ ਦੇ ਮੋਢੇ ਨਾਲ ਮੋਢਾ ਜੋੜ ਕੇ ਫਤਿਹ ਲਈ। ਪਰ ਪਰਤ ਕੇ ਇੱਕ ਬੰਦੇ ਵਿੱਚ ਬੜੀ ਵੱਡੀ ਕਮਜ਼ੋਰੀ, ਜਿੱਦਣ ਦਾਤੇ ਦੀ ਕਿਰਪਾ ਨਾਲ ਕੁਝ ਲੈ ਲੈਂਦਾ ਹੈ ਨਾ, ਤੇ ਚੰਦਰਾ ਹੰਕਾਰ ਦਾ ਸੱਪ ਪਹਿਲਾਂ ਹੀ ਖਲੋਤਾ ਹੁੰਦਾ ਹੈ। ਆ ਸੱਜਣਾ ਇਹੋ ਜਿਹਾ ਡੰਗ ਮਾਰਾਂਗਾ, ਜੇ ਤੇ ਬਚ ਗਿਆ ਤੇ ਸਮਝ ਲਈ ਸਿਰੇ ਚੜ ਗਏ, ਹਾਂ ਹੀ ਤਾਂ ਮਾਰਨੀ ਹੈ ਨਾ। ਇੱਕ ਦਿਨ ਮੈਂ ਸ਼ਾਇਦ ਅਰਜ਼ ਕੀਤੀ ਸੀ, ਬੁੱਲਾ ਅਨਾਇਤ ਸ਼ਾਹ ਕੋਲ ਗਿਆ ਸੀ, ਇੱਕ ਖਿੰਡ ਵਿੱਚੋਂ ਨਿਕਲਣ ਲੱਗਾ ਤੇ ਬੁੱਲੇ ਨੇ ਜਾ ਕੇ ਕਿਹਾ ਸੀ ਮਹਾਰਾਜ ਮੈਨੂੰ ਅੱਲਾ ਤਾਲਾ ਦੇ ਘਰ ਦੀ ਕੋਈ ਬਾਤ ਸੁਣਾਓ, ਤੇ ਅਨਾਇਤ ਸ਼ਾਹ ਨੇ ਕਿਹਾ ਖਜੂਰ ਤੇ ਚੜ ਜਾ। ਉਹ ਸਮਝ ਹੀ ਪੈ ਗਿਆ ਵੀ ਅੱਲਾ ਤਾਲਾ ਦੀ ਗੱਲ ਤੇ ਖਜੂਰ, ਇਹਦਾ ਕੀ ਸੰਬੰਧ। ਫਿਰ ਉਹਨੇ ਗੱਲ ਕਹੀ ਵੀ ਸੱਜਣਾ, ਪੁਰਾਣੇ ਸੱਜਣ ਕਹਿੰਦੇ ਸਨ ਮੁਰਸ਼ਦ ਦੀ ਗੱਲ ਮੰਨਣ ਵਿੱਚ ਹੀ ਲਾਭ ਹੈ। ਉਹ ਕਦੀ ਚੜਿਆ ਨਹੀਂ ਸੀ, ਸਜਦਾਂ ਦਾ ਮੁੰਡਾ, ਚਗੜੇ ਅਮੀਰ ਘਰ ਦਾ ਮੁੰਡਾ, ਉਹ ਜੀ ਖਜੂਰ ਤੇ ਥੋੜਾ ਜਿਹਾ ਚੜਿਆ, ਪੈਰ ਫਿਸਲਿਆ, ਜ਼ਮੀਨ ਤੇ ਡਿੱਗਾ, ਅਨਾਇਤ ਸ਼ਾਹ ਵਿਹਲਾ ਪਿਆ ਸੀ, ਇਹ ਡਿੱਗਾ, ਉਹ ਤਾੜੀ ਮਾਰ ਕੇ ਹੱਸ ਪਿਆ ਤੇ ਬੁੱਲਾ ਕਹਿੰਦਾ ਮੈਂ ਮੂਆ, ਇਹਦੇ ਮੂੰਹ ਚੋਂ ਸ਼ਬਦ ਨਿਕਲਿਆ ਮੈਂ ਮੂਆ, ਤੇ ਉਹਨੇ ਇੱਕ ਗੱਲ ਕਹੀ ਬੇਟਾ ਮੈਂ ਮੂਆ ਤੋਂ ਖੁਦਾ ਹੂਆ, ਬਸ ਮੈਂ ਦੀ ਸਾਰਾ ਰੱਪੜੀ, ਜਿੱਦਣ ਮੈਂ ਮਰ ਗਈ ਤੂੰ ਹੀ ਖੁਦਾ ਹੈ, ਮੈਂ ਮੂਆ ਤੋਂ ਖੁਦਾ ਹੂਆ, ਪਰ ਪੈਂਦੇ ਅੰਦਰ ਮੈਂ ਉੱਠੀ, ਇਹ ਆਮ ਕਹਿਣ ਲੱਗ ਪਿਆ ਸੀ, ਆ ਸਿੱਖ ਕੀ ਲੜ ਸਕਦੇ ਨੇ, ਜੇ ਮੈਂ ਨਾ ਹੁੰਦਾ ਤੇ ਅੰਮ੍ਰਿਤਸਰ ਦੀ ਜੰਗ ਨਹੀਂ ਸੀ ਜਿੱਤੀ ਜਾਣੀ, ਮੈਂ ਨਾ ਹੁੰਦਾ ਇਹਨਾਂ ਨੇ ਜਿੱਤ ਕਿਵੇਂ ਲੈਣਾ ਸੀ। ਜਿੱਦਣ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਲੱਗਾ
ਤੇ ਸਾਹਿਬ ਨੇ ਗੱਲ ਕੀ ਪੈਂਦੇ ਹਰ ਮਹੀਨੇ ਤਨਖਾਹ ਮਿਲੇਗੀ, ਘੋੜਾ ਦਿਆਂਗਾ, ਬਸਤਰ ਦਿਆਂਗਾ, ਪਰ ਅੱਜ ਤੋਂ ਬਾਅਦ ਤੂੰ ਸਾਡੇ ਘਰ ਵਿੱਚ ਫੌਜ ਦੇ ਤੌਰ ਤੇ ਤੂੰ ਆਉਣਾ ਨੀ, ਤੂੰ ਘਰ ਰਹਿ, ਜਿੱਦਣ ਤੇਰੀ ਲੋੜ ਪਈ ਅਸੀਂ ਤੈਨੂੰ ਜ਼ਰੂਰ ਸਦਾਂਗੇ। ਸਾਹਿਬ ਨੇ ਪੈਂਦੇ ਤੋਂ ਬਿਨਾਂ ਦੋ ਜੰਗਾਂ ਜਿੱਤੀਆਂ, ਸ੍ਰੀ ਹਰਗੋਬਿੰਦਪੁਰੇ ਵਾਲੀ ਤੇ ਨਥਾਣੇ ਦੀ ਢਾਬ ਵਾਲੀ। ਹੁਣ ਪੈਂਦੇ ਨੂੰ ਇੱਕ ਗੱਲ ਦੱਸ ਦਿੱਤੀ, ਮਤਾਂ ਸੋਚੇ ਅਸੀਂ ਖਾਨਦਾਨੀ ਪਠਾਣ ਹੀ ਜਿੱਤ ਸਕਨੇ ਆ। ਅੱਜ ਗੁਰੂ ਕੇ ਸਿੱਖਾਂ ਅੰਦਰ ਇੰਨੀ ਤਾਕਤ ਹੀ, ਜੇ ਗੁਰੂ ਨਾਨਕ ਦੀ ਕਿਰਪਾ ਹੋਵੇ ਜਿਨ੍ਹਾਂ ਨੂੰ ਕਮਜ਼ੋਰ ਬੋਝ ਦਿਲ ਕਹਿੰਦੇ ਨੇ ਇਹ ਵੀ ਜਿੱਤ ਸਕਦੇ ਨੇ। ਪੈਂਦਾ ਕਰਤਾਰਪੁਰ ਸਾਹਿਬ ਵੀ ਕਰਤਾਰਪੁਰ ਆਏ, ਇੱਥੇ ਪੈਂਦੇ ਖਾਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਆਇਆ। ਇੱਕ ਸਿੱਖ ਆਇਆ, ਉਹਨੇ ਸੋਹਣਾ ਘੋੜਾ, ਸੋਹਣੀ ਵਰਦੀ, ਸੋਹਣੇ ਸ਼ਸਤਰ ਲੈ ਕੇ ਆਉਂਦੇ। ਪੈਂਦੇ ਖਾਨ ਨੇ ਕਿਹਾ, ਮਹਾਰਾਜ ਇਹ ਮੈਨੂੰ ਦੇ ਦਿਓ। ਸਾਹਿਬ ਨੇ ਵਰਦੀ ਦਿੱਤੀ, ਸ਼ਸਤਰ ਦਿੱਤੇ, ਘੋੜਾ ਦਿੱਤਾ, ਤੇ ਜਦੋਂ ਉਹਨੇ ਪਾਏ, ਸਾਹਿਬ ਨੇ ਕਿਹਾ, ਅੱਜ ਤੋਂ ਬਾਅਦ ਤੇਰੀ ਇਹ ਸਾਡੀ ਦਰਬਾਰੀ ਵਰਦੀ, ਜਦੋਂ ਤੂੰ ਸਾਡੇ ਕੋਲ ਆਉਣਾ ਇਹ ਵਰਦੀ ਪਾ ਕੇ ਆਉਣਾ। ਪੈਂਦਾ ਘਰ ਗਿਆ, ਸ਼ਾਦੀ ਇਹਦੀ ਹੋ ਚੁੱਕੀ ਸੀ, ਇਹਦੇ ਘਰ ਦਮਾਦ ਇਹਦਾ ਰਹਿੰਦਾ, ਜਵਾਈ ਇਹਦਾ, ਅੱਗੇ ਦੀ ਬੱਚੀ ਦੀ ਸ਼ਾਦੀ ਵੀ ਹੋ ਚੁੱਕੀ ਹੈ। ਉਸ ਦਮਾਦ ਨੇ ਕਿਹਾ ਕਿ ਇਹ ਵਰਦੀ ਇਹ ਘੋੜਾ ਮੈਨੂੰ ਚਾਹੀਦਾ, ਤੇ ਉਹਨੇ ਪੈਂਦੇ ਖਾਂ ਨੇ ਕਿਹਾ, ਮੈਨੂੰ ਬਖਸ਼ਿਸ਼ ਮਿਲੀ ਹੈ, ਇਹ ਮੈਂ ਤੈਨੂੰ ਦੇ ਨਹੀਂ ਸਕਦਾ। ਦਮਾਦ ਨੇ ਕਿਹਾ, ਜੇ ਨਾ ਦਿੱਤਾ ਮੈਂ ਕੁਝ ਖਾ ਕੇ ਮਰਾਂਗਾ। ਪੈਂਦੇ ਖਾਂ ਦੀ ਘਰ ਵਾਲੀ ਮੂੰਹ ਜ਼ੋਰ ਸੀ, ਉਹਨੇ ਕਹਿ ਕੇ ਇਹ ਗੁਰੂ ਕੀਆਂ ਬਖਸ਼ਾਂ ਜਵਾਈ ਨੂੰ ਦਵਾ ਦਿੱਤੀਆਂ। ਪੈਂਦੇ ਖਾਂ ਆਇਆ ਨਾ ਦਰਬਾਰ ਅੰਦਰ, 5-6 ਦਿਨ ਨਹੀਂ ਆਇਆ। ਚੌਥਾ ਜੰਗ ਕਿਉਂ ਹੋਇਆ, 5-6 ਦਿਨ ਨਹੀਂ ਆਇਆ? ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਪਤਾ ਤਾਂ ਕਰੋ ਪੈਂਦਾ ਕਿਉਂ ਨਹੀਂ ਆਇਆ। ਇੱਧਰ ਬਾਬਾ ਗੁਰਦਿੱਤਾ ਜੀ ਸ਼ਿਕਾਰ ਖੇਡਣ ਗਏ, ਉਧਰ ਪੈਂਦੇ ਦਾ ਜਵਾਈ ਵਰਦੀ ਉਹੀ ਪਾ ਕੇ ਘੋੜੇ ਤੇ ਚੜ ਕੇ ਸ਼ਿਕਾਰ ਖੇਡਣਾ। ਤੈਨੂੰ ਪਤਾ ਸਾਡੇ ਘਰ ਦਾ ਡਿਸਿਪਲਿਨ ਕੀ ਨਿਯਮ ਹੈ, ਤੂੰ ਵਰਦੀ ਤੇ ਘੋੜੇ ਤੇ ਕਿਉਂ ਨਹੀਂ ਆਇਆ? ਕਹਿਣ ਲੱਗਾ, ਮਹਾਰਾਜ ਜਦੋਂ ਸਿੱਖ ਬੁਲਾਉਣ ਗਏ ਮੈਂ ਮੈਲੇ ਕੱਪੜੇ ਪਾਏ ਸਨ, ਉੱਠ ਕੇ ਆ ਗਿਆ। ਸਾਹਿਬ ਨੇ ਕਿਹਾ ਵੀ ਨਹੀਂ, ਪਤਾ ਕਰੋ। ਪਤਾ ਕੀਤਾ, ਦਮਾਦ ਨੂੰ ਵਰਦੀ ਘੋੜਾ ਦੇ ਚੁੱਕਾ। ਸਾਹਿਬ ਨੇ ਕਿਹਾ, ਤੂੰ ਝੂਠ ਕਿਉਂ ਬੋਲਿਆ, ਬਜਾਏ ਤੇ ਝੁਕਣ ਦੇ। ਕਹਿੰਦਾ, ਅੱਜ ਤੱਕ ਮੈਂ ਚੁੱਪ ਕਰਕੇ ਰਿਹਾ, ਦੇਖਿਓ ਮੈਂ ਤੁਹਾਡੇ ਨਾਲ ਟੱਕਰ ਲਾਂਗਾ। ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦਾ, ਮੈਂ ਕੁਝ ਦਿਨਾਂ ਤੱਕ ਤੁਹਾਨੂੰ ਕਰਤਾਰਪੁਰ ਦੀ ਧਰਤੀ ਤੋਂ ਖਤਮ ਕਰ ਦੇਵਾਂਗਾ। ਸਿੱਖਾਂ ਨੇ ਫਿਰ ਝਿੜਕਿਆ, ਵਿਧੀ ਚੰਦ ਵਰਗਿਆਂ ਨੇ ਕੁਝ ਕਹਿੰਦੇ ਨੇ 2-4 ਲਾਈਆਂ ਨੀ। ਉਹਨੇ ਕਿਹਾ, ਮੈਂ ਇਸ ਬੇਇੱਜ਼ਤੀ ਦਾ ਬਦਲਾ ਲੈਣਾ। ਇਹ ਗਿਆ ਜਲੰਧਰ, ਉੱਥੇ ਜਾ ਕੇ ਉਸਮਾਨ ਖਾਨ ਨੂੰ ਕਿਹਾ ਕਿ ਮੇਰੀ ਮਦਦ ਕਰ। ਉਹਨੇ ਇੱਕ ਗੱਲ ਕੇ ਕਹਿੰਦਾ, ਇੰਨਾ ਨਮਕ ਹਰਾਮ ਨਾ ਬਣ, ਤੈਨੂੰ ਯਤੀਮ ਨੂੰ ਕੋਈ ਥਾਂ ਨਹੀਂ ਸੀ ਦਿੰਦਾ, ਤੇ ਗੁਰੂ ਹਰਗੋਬਿੰਦ ਨੇ ਤੈਨੂੰ ਪੁੱਤਰਾਂ ਦੀ ਤਰ੍ਹਾਂ ਪਾਲਿਆ, ਤੈਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਉਹਨੇ ਦੁੱਧ ਮਿਲਾਈਆਂ, ਘਿਓ ਦਿੱਤੇ, ਅੱਜ ਉਹਨੂੰ ਖਤਮ ਕਰਨ ਤੁਰੇ। ਪਰ ਇਹ ਨਾ ਮੰਨਿਆ, ਲਾਹੌਰ ਗਿਆ। ਲਾਹੌਰ ਵਜ਼ੀਰ ਖਾਂ ਸੀ, ਉਹ ਗੁਰੂ ਕਾ ਸਿੱਖ ਸੀ, ਉਹਨੇ ਪੈਂਦੇ ਦੀ ਕੋਈ ਪੇਸ਼ ਨਾ ਜਾਣ ਦਿੱਤੀ। ਮੁੱਕਦੀ ਗੱਲ ਕੀ ਜੀ, ਇਹ ਵੀ ਫੌਜ ਲੈ ਕੇ ਆ ਗਿਆ। ਇੱਧਰ ਗੁਰੂ ਹਰਗੋਬਿੰਦ ਸਾਹਿਬ ਨੇ ਤਿਆਰੀ ਕੀਤੀ ਏ, ਤੇ ਸਿੱਖ ਵਿਦਵਾਨ ਕਹਿੰਦੇ ਨੇ, ਇਸ ਕਰਤਾਰਪੁਰ ਦੀ ਧਰਤੀ ਤੇ ਗੁਰੂ ਕੇ ਮਹਿਲਾਂ ਨੇ, ਮਾਤਾਵਾਂ ਨੇ, ਗੁਰੂ ਕੇ ਪਰਿਵਾਰ ਦੀਆਂ ਇਸਤਰੀਆਂ ਨੇ ਆਪ ਚਬਾਰਿਆਂ ਤੇ ਖਲੋ ਕੇ ਜੰਗ ਦੇਖੀ ਸੀ, ਆਪ ਜੰਗ ਤੱਕੀ। ਪੈਂਦੇ ਖਾਂ ਨੇ ਇੱਕ ਗੱਲ ਕਹਿੰਦਾ, ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨਾ ਮਾਮੂਲੀ ਜੀ ਗੱਲ, ਜੰਗ ਆਰੰਭ ਹੋਈ ਏ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਆਏ, ਪੈਂਦਾ ਵੀ ਸਾਹਮਣੇ ਆਇਆ, ਸਾਰਾ ਦਿਨ ਸ਼ਮਸ਼ਾਨ ਯੁੱਧ ਹੋਇਆ, ਇਸੇ ਯੁੱਧ ਵਿੱਚ ਮੇਰੇ ਗੁਰੂ ਤੇਗ ਬਹਾਦਰ ਨੇ ਆਪਣੀ ਤੇਗ ਦੇ ਜੋਹਰ ਦਿਖਾਏ ਨੇ। ਕਰਤਾਰਪੁਰ ਦੀ ਚੌਥੀ ਜੰਗ ਦੇ ਵਿੱਚ ਕਰਤਾਰਪੁਰ ਹੀ ਗੁਰੂ ਤੇਗ ਬਹਾਦਰ ਜੀ ਦਾ ਆਨੰਦ ਕਾਰਜ ਹੋਇਆ ਸੀ। ਗੁਰੂ ਹਰਗੋਬਿੰਦ ਸਾਹਿਬ ਸਾਹਮਣੇ ਪੈਂਦੇ ਨੇ, ਦੇਖਿਆ ਸਤਿਗੁਰੂ ਉੱਚੀ ਟਿੱਬੀ ਤੇ ਬੈਠੇ ਨੇ, ਤੇ ਸਿੱਖ ਵਿਦਵਾਨ ਲਿਖਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਜਿੰਨੇ ਤੀਰ ਕਰਤਾਰਪੁਰ ਦੇ ਜੰਗ ਵਿੱਚ ਚਲਾਏ ਨੇ, ਇੰਨੇ ਤੀਰ ਕਿਸੇ ਹੋਰ ਜੰਗ ਵਿੱਚ ਨਹੀਂ ਚਲਾਏ। ਤੀਰ ਅੰਦਾਜ਼ੀ ਵਿੱਚ ਸਾਹਿਬ ਦਾ ਜੀਵਨ ਇੰਨਾ ਉੱਚਾ ਸੀ, ਇੰਨਾ ਭਰਵਾਂ ਜੁੱਸਾ ਸੀ ਕਿ ਆਮ ਘੋੜਾ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਹਨਾਂ ਦੀ ਅਸਵਾਰੀ ਦੇ ਲਾਇਕ ਹੀ ਨਹੀਂ ਚੁੰਦਾ। ਗੁਰੂ ਹਰਗੋਬਿੰਦ ਸਾਹਿਬ ਉੱਚੀ ਚੋਟੀ ਤੇ ਖਲੋਤੇ ਨੇ, ਤੇ ਪੈਂਦੇ ਨੇ ਕਿਹਾ, ਐਵੇਂ ਆਪਾਂ ਲੋਕਾਂ ਨੂੰ ਲੜਾਉਣੇ ਪਏ ਆ, ਮੇਰੇ ਸਾਹਮਣੇ ਆਓ। ਤੇ ਸਿੱਖ ਵਿਦਵਾਨ ਕਹਿੰਦੇ ਨੇ, ਸਤਿਗੁਰੂ ਹੱਸ ਪਏ, ਕਿਉਂਕਿ ਜਿਸ ਯਤੀਮ ਨੂੰ ਪਾਲਿਆ ਹੋਵੇ, ਜਿਸ ਦੇ ਸਿਰ ਤੇ ਮਾਂ ਬਾਪ ਨਾ ਹੋਵੇ, ਉਹ ਸਾਹਮਣੇ ਆ ਕੇ ਕਹਿੰਦਾ, ਮੇਰੇ ਨਾਲ ਦੋ ਹੱਥ ਕਰੋ। ਮੇਰਾ ਨਿਰਵੈਰ ਗੁਰੂ ਹੱਸ ਕੇ ਕਹਿੰਦਾ, ਬਰਖੁਰਦਾਰ ਜੀ ਤੁਸੀਂ, ਉਹ ਤੇ ਸ਼ਬਦ ਬਰਖੁਰਦਾਰ ਵਰਤਿਆ, ਕੋਈ ਅਪ ਸ਼ਬਦ ਨਹੀਂ ਵਰਤਿਆ। ਕਹਿਣ ਲੱਗੇ, ਬਰਖੁਰਦਾਰ ਜੀ ਤੁਸੀਂ, ਕਹਿਣ ਲੱਗਾ, ਮਿੱਠੇ ਸ਼ਬਦ ਨਾ ਬੋਲੋ। ਸਾਹਿਬ ਨੇ ਕਿਹਾ, ਕਿਵੇਂ ਜੰਗ ਕਰਾਂ? ਕਹਿੰਦਾ, ਆਪਣਾ ਤੀਰਾਂ ਵਾਲਾ ਭੱਥਾ ਥੱਲੇ ਰੱਖ ਦਿਓ, ਮੇਰੇ ਨਾਲ ਜੰਗ ਜੇ ਤੁਸੀਂ ਕਰਨੀ ਹੈ ਤਾਂ ਤਲਵਾਰ ਨਾਲ ਕਰੋ, ਕਿਉਂਕਿ ਉਹਨੂੰ ਪਤਾ ਤੀਰ ਗੁਰੂ ਦਾ ਇਹੋ ਜਿਹਾ, ਇਹਦੇ ਨਿਸ਼ਾਨਾ ਕਦੀ ਚੁੱਕਣਾ ਹੀ ਨਹੀਂ।
साहब ने पत्था ला के रख दिता। कह लगे पेंदे खां आ, पेंदे खां तुरिया घोड़े ते सवार। इधर गुरु हरगोबिंद साहब ने लोग देखते ने, अज मानो जिवें प्यो ते पुत्र दा आपस विच जंग हुंदा होवे। बच्चा बना के रखे है, कहन लगे बेटा तैनू अपने हथां नाल पालिया, पहला वार मैं नहीं करना, तीन वार पहला तू कर लै। पेंदे खां घोड़े नू मार लाई अड्डी, साहब दे उत्ते ने पहला वार कीता है, ते गुरु हरगोबिंद साहब ने अपने चरणा दी सज्जे पैर दी रकाब अगे कर दिती, ते रकाब दे लोहे ते वार लगा, ते सतगुरु ने ए वार नू रोक लिया। हस के कह लगे बेटा दूसरा वार, उन्हें सिर घोड़े नू दौड़ाया, दूजा वार कीता है, मेरे साहब ने अपनी ढाल विच रोकिया, ते जदों ढाल ते ओदी कृपान तलवार लगी, मुठा केवल पेंदे दे हाथ विच रह गया, ते अगो जिहड़ा फाले ओ धार जिहड़ी तलवार दी टुट गई। जमीन ते आ गया साहब, हस के कहन लगे इन्नी देर हो गई सिखांदियां, अजे तक तेनू वार करन दी जात नहीं आई। मोहसन फानी ने बड़े सोहने बचन कहे ने दबस्थाने मजहब दे अंदर, ओ कहिंदा गुरु हरगोबिंद साहब समकाली होया साहब दा, ओ कहिंदा जदों मैनूं चिट्ठी पांदे सन ते थले नानक शब्द लिखदे हुंदे सन। हरगोबिंद ने कहिंदा मेरे नाल चिट्ठी पत्र जिहड़ा कीता नानक शब्द वरतिया। ओ कहिंदा गुरु हरगोबिंद साहब जदों जंग लड़दे सन ते इंज लगदा सी कि जिवें जंग लड़दे होए भी इहनां नूं जंग सिखांदे होण, इहनां नूं शस्त्र चलांदे दसदे होण। जदों दो वार कीते कहिण लगे पेंदिया इन्नी देर हो गई सिख दिया, अजे तक वार करन दी जाच नहीं आई, तीजा वार कर। कहिंदे ने पेंदे ने इक्को दम घोड़ा छड्ड दिता अपना, दौड़ के गुरु हरगोबिंद साहिब दे घोड़े थले वड़ गया। ओहनूं माण सी, मैं अर्ज कीती बहादुर जोर बड़ा सी ओहदे विच, ओहने सोचिया मैं घोड़े नूं बाहवां उत्ते चुक के पलटा के जमीन ते सटांगा, ते गुरु हरगोबिंद जदों डिगेगा ते इहनूं मैं अपनियां बाहवां विच जफ्फी भर के इकल्ले नूं मैदान विचों चुक के बाहर लै जावां। इहदा मतलब ताकत उहदे कोल बड़ी है। घोड़े थले वड़िया, सिख कहिंदे ने विद्वान लिखदे ने घोड़े नूं खिलण नहीं इहने दित्ता, सतगुरु ने अड्डी लाई घोड़ा नहीं हिलिया। साहिब ने देखिया कहिण लगे पेंदे इह तेरा तीजा वार सी, जदों देखिया सिर थले वे, साहिब ने अपने ढाल लई ढाल मारी पूरे सिर दे उत्ते जोर दे नाल सिर ते मारी, पेंदा खां बेहोश हो के जमीन ते डिग गया। ढाल वजी जमीन ते डिगा, भाई वीर सिंह इत्थे लिखदे ने मेरे सतगुरु घोड़े तो थले उतरे, जिस ढाल इहनूं ना इहदे ते लाई सी उसे ढाल दी छां कीती, इहने अखां खोलियां, इक्को दम फिर उठिया। जदों सतगुरु नूं उठ के पैण लगा ते गुरु हरगोबिंद साहिब ने कृपान नाल वार कीता, कहन लगे वार इंज नहीं इंज करीदा, इक्को वार दे नाल जमीन उत्ते छड्ड दित्ता। जदों पेंदा जमीन ते डिगा खून नाल लथपथ होया, ते गुरु हरगोबिंद साहिब ना इहदे सराहणे बह गए। हुण देखो मेरा गुरु किन्ना निरवैर वी है, इहदे सराहणे बैठे ने ते इहदे मुंह ते सूरज दीआं किरणां पैण, मेरे सतगुरु ने अपने ढाल दी छां पेंदे दे मुंह ते कर दिती, पेंदे ने अखां खोलियां, गुरु हरगोबिंद साहिब नूं देखिया ते जीवन दी तस्वीर सामने आ गई। ओह समां जिदन यतीम दी बांह गुरु हरगोबिंद साहिब ने फड़ी, ओह समां जिदन तन तो नगन नूं बस्तर सवा के बाबे गुरदित्ते वर्गे पवाए, ओह समां जदों अपने हत्थी शादी लई मेरी लई रुपये दिते, अज ओह वी समां जेड़े मैं गुरु ते तीन वार कीते। कहिंदे ने बोलिया कुछ नहीं, अखां भर आईयां ते मेरे गुरु हरगोबिंद साहिब दे नेत्रां विचों ना प्रेम दा नीर वगिया, ते पेंदे खां दे चेहरे ते डिग पिया, रो पिया पेंदे खां, पछतावा कीता, ते साहिब ने रुमाल लै के चेहरा साफ कीता। कहन लगे बेटा ए रोण दा वेला नहीं, कलमा पढ़ मैं तेनू खुदा दे घर वी थां दवांगा। कियो जा निरवैर गुरु वे, कहन लगे कलमा पढ़ खुदा दे घर थां मिलेगी। पेंदे ने हाथ जोड़ के अखीरली गल कही, कहिंदा दातिया कलमा तां ओह पढ़े जिन्हों तेरी कृपा ना मिली होवे, केड़े कलमे पढ़न दी गल करने, तेरी ढाल ते तेरी कृपाण ही मेरा कलमा बन गई, मैनूं खुदा दे घर थां जरूर मिलेगी। साहिब ने अपने हत्थी तोड़िया ते करतारपुर अजे तक ओहदी कबर, पेंदे खां दी अजे कबर है। साहिब ने चार जंगां जितियां, हजूर ने बख्शां आरंभ कीतियां, चार धूने गुरु हरगोबिंद साहिब ने थापे बालू हसना अलमस ते गोंदा, जेड़े धूने तपा के गुरु नानक दा प्रचार करदे सन। सतगुरु दे दर ते बाबा श्री चंद आया,
ਉਹਨੇ ਆਵਾਜ਼ ਦੇ ਕੇ ਇਹ ਪੁੱਛਿਆ ਸੀ, ਸਤਿਗੁਰੂ ਕਿੰਨੇ ਪੁੱਤਰ ਨੇ? ਮਹਾਰਾਜ ਨੇ ਕਿਹਾ, ਪੰਜ ਸਨ ਪਰ ਹੁਣ ਚਾਰ ਨੇ, ਬਾਬਾ ਅਚਲ ਚਲਾਣਾ ਕਰ ਗਿਆ। ਕਹਿਣ ਲੱਗੇ, ਮੇਰੇ ਕਿੰਨੇ ਨੇ? ਸਾਹਿਬ ਨੇ ਕਿਹਾ, ਸਾਰੇ ਤੇਰੇ ਨੇ। ਦੇਖਿਓ ਉਦਾਸੀਆਂ ਦਾ ਬੜਾ ਵੱਡਾ ਯੋਗਦਾਨ। ਜੇ ਤੁਸੀਂ ਕਦੀ ਤਵਾਰੀਖ ਦੇ ਪੰਨੇ ਪੜੋ, ਕਈ ਵਾਰੀ ਜਦੋਂ ਅਸੀਂ ਜੋਸ਼ ਵਿਚ ਤੁਰਨੇ ਆ ਨਾ, ਅਸੀਂ ਲਿਹਾਜ਼ ਨਹੀਂ ਕਰਦੇ, ਜਿਹੜਾ ਸਾਹਮਣੇ ਆਏ ਧੱਕ ਦਿਓ, ਖਤਮ ਕਰ ਦਿਓ। ਮੈਂ ਪੜ੍ਹ ਰਿਹਾ ਸਾਂ ਗੰਡਾ ਸਿੰਘ ਦੀ ਕਿਤਾਬ, ਉਹਨੇ ਕਿਹਾ, ਬਾਬਾ ਅਟਲ ਵਾਲੀ ਥਾਂ ਤੇ ਸ਼ਹੀਦਾਂ ਦੀਆਂ ਯਾਦਗਾਰਾਂ ਸਨ। ਜਦੋਂ ਸਾਡੀ ਅਕਾਲੀ ਮੂਵਮੈਂਟ ਸਿੰਘ ਸਭਾ ਲਹਿਰ ਚੱਲੀਏ, ਉਦੋਂ ਅਸੀਂ ਆਪਣੇ ਬਜ਼ੁਰਗਾਂ ਦੀਆਂ ਥਾਵਾਂ ਢਾਈਆਂ। ਕਹਿੰਦਾ, ਸਿੱਖ ਪੂਜਦੇ ਨਹੀਂ ਕਬਰਾਂ, ਪਰ ਘੱਟੋ ਘੱਟ ਯਾਦਾਸ਼ ਤਾਂ ਰਹਿਣ ਦਿਓ। ਇਸੇ ਤਰ੍ਹਾਂ ਉਦਾਸੀ ਬਾਬਾ ਸ੍ਰੀ ਚੰਦ ਆਇਆ, ਕਹਿੰਦਾ, ਮੇਰੇ ਕਿੰਨੇ? ਸਾਹਿਬ ਨੇ ਕਿਹਾ, ਵੀ ਸਾਰੇ ਚਾਰੇ ਤੇਰੇ। ਕਹਿਣ ਲੱਗੇ, ਨਹੀਂ, ਇੱਕ ਦੇ ਦਿਓ। ਬਾਬੇ ਗੁਰਦਿੱਤੇ ਦਾ ਫੇਸ ਗੁਰੂ ਨਾਨਕ ਸਾਹਿਬ ਨਾਲ ਮਿਲਦਾ ਸੀ। ਸਾਹਿਬ ਨੇ ਕਿਹਾ, ਜਿਹੜਾ ਮਰਜ਼ੀ ਲੈ ਲਓ। ਬਾਬਾ ਸ੍ਰੀ ਚੰਦ ਨੇ ਬਾਬੇ ਗੁਰਦਿੱਤੇ ਨੂੰ ਲੈ ਲਿਆ। ਕਹਿਣ ਲੱਗੇ, ਅਜੇ ਤਾਂ ਗੁਰੂ ਗ੍ਰਿਸ਼ਤੀ ਸੀ, ਅੱਜ ਤੋਂ ਬਾਅਦ ਬਾਬਾ ਸ੍ਰੀ ਚੰਦ ਕਹਿੰਦਾ, ਆਪਣੀ ਸਾਰੀ ਕਮਾਈ ਮੈਂ ਗੁਰੂ ਨਾਨਕ ਦੇ ਚਰਨਾਂ ਵਿੱਚ ਸਮਰਪਿਤ ਕੀਤੀ। ਸਾਹਿਬ ਨੇ ਇੱਥੋਂ ਚਾਰ ਧੂਣੇ ਥਾਪੇ, ਜਿਨ੍ਹਾਂ ਚਾਰਾਂ ਧੂਣਿਆਂ ਨੇ ਪ੍ਰਚਾਰ ਕੀਤਾ। ਅਸੀਂ ਅੱਜ ਗੁਰੂ ਨਾਨਕ ਸਾਹਿਬ ਨੂੰ ਸ਼ਹਿਨਸ਼ਾਹ ਕਹਿੰਦੇ ਹਾਂ। ਸਭ ਤੋਂ ਪਹਿਲਾ ਸ਼ਬਦ ਸ਼ਹਿਨਸ਼ਾਹ ਬਾਬਾ ਸ੍ਰੀ ਚੰਦ ਨੇ ਗੁਰੂ ਨਾਨਕ ਲਈ ਵਰਤਿਆ। ਉਹਨੇ ਗੁਰੂ ਨਾਨਕ ਦੀ ਉਪਾਸਨਾ ਵਿੱਚ ਬਹੁਤ ਕੁਝ ਕਿਹਾ। ਆਰਤਾ ਗੁਰੂ ਨਾਨਕ ਸਾਹਿਬ ਜੀ ਦਾ, ਗੁਰੂ ਹਰਗੋਬਿੰਦ ਸਾਹਿਬ ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਗਏ। ਇੱਥੇ ਇੱਕ ਉਹ ਪ੍ਰੇਮੀ ਬੈਠਾ ਜਿਹੜਾ ਪਹਿਲੇ ਜਾਮੇ ਦਾ ਬਾਟਾ ਲੈ ਕੇ ਬੈਠਾ ਕਿ ਗੁਰੂ ਨਾਨਕ ਨੇ ਆਉਣਾ ਤੇ ਆਪਣੇ ਹੱਥਾਂ ਨਾਲ ਉਹਨੂੰ ਦੁੱਧ ਪਿਆਉਣਾ। ਬੁੱਢਣ ਸ਼ਾਹ ਪਹਾੜੀ ਤੇ ਬੈਠਾ, ਬੱਕਰੀਆਂ ਉਹਦੀਆਂ ਸ਼ੇਰ ਚਾਰਦਾ। ਗੁਰੂ ਹਰਗੋਬਿੰਦ ਸਾਹਿਬ ਗਏ ਨੇ, ਉਹਨੂੰ ਕਿਸੇ ਦੱਸ ਦਿੱਤਾ, ਹੁਣ ਉਹ ਸੇਲੀ ਤੇ ਟੋਪੀ ਵਾਲਾ ਨਹੀਂ ਹੂੰ, ਉਹ ਕਲਗੀਆਂ ਵਾਲਾ ਹੀ, ਦੋ ਕਿਰਪਾਨਾਂ ਪਾਉਂਦਾ ਹੀ, ਉਹਦੇ ਕੋਲ ਰਾਜਿਆਂ ਮਹਾਰਾਜਿਆਂ ਵਾਲੇ ਖਾਸ ਨਹੀਂ, ਘੋੜਿਆਂ ਦੀ ਸਵਾਰੀ ਕਰਦਾ। ਤੇ ਬੁੱਢਣ ਸ਼ਾਹ ਕਹਿੰਦਾ, ਨਹੀਂ, ਮੈਂ ਤਾਂ ਭੁੱਲ ਸਕਦਾ ਵਾਂ, ਕੋਈ ਗੱਲ ਨਹੀਂ, ਕਲਗੀਆਂ ਲਾ ਕੇ ਆ ਜਾਏ, ਕਿਰਪਾਨਾਂ ਪਾ ਕੇ ਆ ਜਾਏ, ਮੈਂ ਤਾਂ ਉਦੋਂ ਹੀ ਮੰਨ ਲੈਣਾ ਜਦੋਂ ਤੂੰ ਆਪਣੀ ਅਮਾਨਤ ਆ ਕੇ ਮੰਗ ਲਵੇਂਗਾ। ਸਾਹਿਬ ਗਏ, ਬੁੱਢਣ ਸ਼ਾਹ ਦੇ ਨੇਤਰ ਜਿਹੜੇ ਨੇ, ਇਹਨਾਂ ਦੇ ਪਰਵੱਟੇ ਇੰਨੇ ਕੁ ਲੰਬੇਰੇ ਹੋ ਚੁੱਕੇ ਸਨ, ਅੱਖਾਂ ਜਦੋਂ ਕਿਸੇ ਨੂੰ ਵੇਂਦਾ ਸੀ ਤੇ ਕੇਸ ਚੁੱਕ ਕੇ। ਗੁਰੂ ਹਰਗੋਬਿੰਦ ਸਾਹਿਬ ਗਏ ਤੇ ਦੇਖਿਆ ਇਹਨੇ ਵੀ ਝੋਲਾ ਪਿਆ। ਸਾਹਿਬ ਨਾਲ ਸਿੱਖ ਨੇ ਭਾਈ ਵੀਰ ਸਿੰਘ ਲਿਖਦੇ ਨੇ, ਅੰਜ ਭਾਸਦਾ ਜਿਵੇਂ ਬਾਬਾ ਤੇ ਰਬਾਬੀ ਮਰਦਾਨਾ ਤੁਰਿਆ ਹੁੰਦਾ, ਕਦੀ ਲੱਗਦਾ ਸੇਲੀ ਟੋਪੀ ਵਾਲਾ ਹੁੰਦਾ ਪਿਆ ਤੇ ਕਦੀ ਚਮਕਾਰਾ ਪੈਂਦਾ, ਨਹੀਂ ਦੋ ਕਿਰਪਾਨਾਂ ਵਾਲਾ ਤੇ ਮੀਰੀ ਪੀਰੀ ਵਾਲਾ ਹੁੰਦਾ ਪਿਆ। ਸਾਹਿਬ ਕੋਲ ਆਏ, ਇਹਨੇ ਦੋਨਾਂ ਅੱਖਾਂ ਦੇ ਨੇਤਰਾਂ ਦੇ ਕਿਹੜੇ ਚੁੱਕੇ ਹਜ਼ੂਰ ਦੇ ਦਰਸ਼ਨ ਕੀਤੇ, ਪਹਿਲਾਂ ਭਰਮ ਗਿਆ। ਸਾਹਿਬ ਨੇ ਆਵਾਜ਼ ਦਿੱਤੀ, ਬੁੱਢਣ ਸ਼ਾਹ ਜੀ, ਲਿਆਓ, ਭੁੱਖ ਲੱਗੀ ਏ, ਪਹਿਲੇ ਜਾਮੇ ਵਿੱਚ ਜਿਹੜੀ ਅਮਾਨਤ ਰੱਖ ਗਿਆ ਤਾਂ ਸਾਨੂੰ ਚੱਕਣ ਵਾਸਤੇ ਦਿਓ। ਇੱਥੇ ਪੀਰ ਬੁੱਢਣ ਸ਼ਾਹ ਨੇ ਬੱਕਰੀਆਂ ਦਾ ਦੁੱਧ ਚੋ ਗੁਰਦੇਵ ਨੂੰ ਦਿੱਤਾ। ਸਾਹਿਬ ਨੇ ਉਹਨੂੰ ਪ੍ਰਵਾਨ ਕੀਤਾ ਤੇ ਜਦੋਂ ਤੁਰਨ ਲੱਗੇ ਕਹਿੰਦਾ, ਇਸ ਵਾਰੀ ਉਹ ਚਿਲਕਾਰਾ ਦੇ ਜਾ ਜਿਹੜਾ ਪਹਿਲੇ ਜਾਮੇ ਵਿੱਚ ਦਿੱਤਾ ਸੀ। ਸਾਹਿਬ ਨੇ ਕਿਹਾ, ਤੇਰੀ ਭਾਵਣੇ ਤੱਕ ਤੈਨੂੰ ਇਹਨਾਂ ਤਸਵੀਰ ਵਿੱਚੋਂ, ਇਸੇ ਬੁੱਤ ਵਿੱਚੋਂ ਤੈਨੂੰ ਉਹ ਦੀਦਾਰ ਹੋਣਗੇ ਜਦੋਂ ਚਰਨ ਪਰਸੇ ਤੇ ਅੰਜ ਭਾਤਿਆ ਜਿਵੇਂ ਗੁਰੂ ਨਾਨਕ ਹੀ ਬੈਠਾ ਤੇ ਸਿਰ ਤੇ ਹੱਥ ਰੱਖ ਕੇ ਕਹਿੰਦਾ, ਬੁੱਢਣ ਸ਼ਾਹ ਕੁਝ ਮੰਗ। ਸਿਰ ਨੀਵਾਂ ਕੀਤਾ, ਆਵਾਜ਼ ਆਉਂਦੀ ਹੈ, ਗੁਰੂ ਨਾਨਕ ਕਹਿੰਦਾ, ਬੁੱਢਣ ਸ਼ਾਹ ਕੁਝ ਮੰਗ, ਤੇ ਸਿਰ ਨੀਵਾਂ ਪਾਇਆ, ਅੱਖਾਂ ਚੁੱਕ ਕੇ ਕਹਿੰਦਾ, ਮੰਗਣਾ ਸੀ ਹੁਣ ਬਸ ਆਪਣੇ ਚਰਨਾਂ ਵਿੱਚ ਰੱਖ ਲੈ। ਇੰਨੀ ਗੱਲ ਕਹੀ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਲੀਨ ਹੋ ਗਿਆ। ਸਾਹਿਬ ਨੇ ਇਹਦੀ ਯਾਦਗਾਰ ਬਣਾਈ। ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਪਣੇ ਪੋਤੇ ਹਰ ਰਾਏ ਨੂੰ ਗੁਰਗੱਦੀ ਦਿੱਤੀ, ਸਤਿਗੁਰੂ ਜੀ ਨੂੰ। ਗੁਰਗੱਦੀ ਦੇਣ ਤੋਂ ਬਾਅਦ ਜਿੱਥੇ ਪਤਾਲਪੁਰੀ ਏ, ਗੁਰੂ ਹਰਗੋਬਿੰਦ ਸਾਹਿਬ ਆਏ ਨੇ ਅੰਮ੍ਰਿਤ ਵੇਲੇ ਦਾ ਕੀਰਤਨ। ਕੁਝ ਵਿਦਵਾਨ ਇਹ ਲਿਖਦੇ ਨੇ, ਕੁਝ ਦਿਨ ਪਹਿਲਾਂ ਸਾਹਿਬ ਨੇ ਮਿਲਣਾ ਛੱਡ ਦਿੱਤਾ ਸੀ, ਬੋਲਣਾ ਬੰਦ ਕੀਤਾ, ਇਕਾਂਤ ਵਿੱਚ ਰਹੇ ਨੇ ਕੇਵਲ ਇੱਕ ਕਮਰੇ ਦੇ ਵਿੱਚ। ਅੱਜ ਬਾਹਰ ਆਏ, ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ, ਸਾਹਿਬ ਢੋਲ ਆ ਕੇ ਥੰਮ ਦੀ ਅੱਜ ਪਹਿਲੇ ਦਿਨ ਬੈਠੇ ਨੇ। ਗੁਰੂ ਹਰਗੋਬਿੰਦ ਸਾਹਿਬ ਰਬਾਬੀ ਕੀਰਤਨ ਕਰਦੇ ਨੇ। ਕੀਰਤਨ ਦੀ ਸਮਾਪਤੀ ਹੋਈ, ਜਦੋਂ ਅਰਦਾਸ ਲਈ ਉੱਠੇ ਨੇ, ਦੇਖਿਆ ਕਿ ਮੀਰੀ ਪੀੜੀ ਦੇ ਦਾਤੇ ਦਾ ਤਨ ਜ਼ਰੂਰ ਏ, ਪਰ ਜੋਤ ਤਾਂ ਗੁਰੂ ਹਰ ਰਾਏ ਸਾਹਿਬ ਦੇ ਚਰਨਾਂ ਵਿੱਚ ਉਹਨਾਂ ਦੇ ਅੰਦਰ ਬਰਾ ਚੁੱਕੀ। ਸਤਿਗੁਰੂ ਜੀ ਦਾ ਤਨ ਲਿਆ, ਉੱਥੇ ਕੀਰਤਪੁਰ ਸਾਹਿਬ ਦਾ ਸਤਿਕਾਰ ਕੀਤਾ। ਇੱਥੇ 52 ਜਿਹੜੇ ਰਾਜੇ ਆਏ ਸਨ, ਇੱਕ ਰਾਜੇ ਨੇ ਵਿੱਚ ਛਾਲ ਮਾਰ ਕੇ ਆਪਣੇ ਆਪ ਨੂੰ ਕੁਰਬਾਨ ਕੀਤਾ ਸੀ। ਇਹ ਸੀ ਸੰਖੇਪ ਜਿਹਾ ਮੇਰੇ ਮੀਰੀ ਪੀਰੀ ਦੇ ਦਾਤੇ ਦਾ ਇਤਿਹਾਸ, ਜਿਹਨੇ ਅਣਖ ਨਾਲ ਜੀਣਾ, ਅਣਖ ਨਾਲ ਮਰਨਾ।
ਤੇ ਸਿੱਖ ਨੂੰ ਤੇਗ ਅਕਾਲ ਤਖ਼ਤ ਦੀ ਤੇ ਉਸ ਅਕਾਲ ਪੁਰਖ ਦੇ ਚਰਨਾਂ ਵੀ ਜੋੜਿਆ। ਪਿਆਰਿਓ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਜੀਵਨ ਸੁਣਾਉਂਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਬਖਸ਼ ਦਿਆ ਜੀ। ਅਮੀਨਾ।